0: ਤਾਮਾ ਵੱਲੋਂ ਤਿੱਖੀ ਆਲੋਚਨਾ ਹੋ ਰਹੀ ਹੈ। ਅਜਿਹੇ ਮਾਹੌਲ ਦੇ ਵਿਚ ਉਪ ਰਾਸ਼ਟਰਪਤੀ ਜੇ ਡੀ ਵੈਸ ਤੇ ਲਗਾਤਾਰ ਮੀਡੀਆ ਦੇ ਵਿਚ ਸਾਹਮਣੇ ਆ ਕੇ ਇਸ ਸਮਝੌਤੇ ਦਾ ਬਚਾਅ ਕਰ ਰਹੇ ਨੇ ਤੇ ਸਵਿਟਜ਼ਰਲੈਂਡ ਦੇ ਵਿਚ ਇਰਾਨ ਦੇ ਨਾਲ ਹੋਈ ਵਾਰਤਾ ਦੀ ਅਗਵਾਈ ਕਰਨ ਵਾਲੇ ਵੈਸ ਨੇ ਕਿਹਾ ਕਿ ਗੱਲਬਾਤ ਦੇ ਵਿਚ ਚੰਗੀ ਤਰੱਕੀ ਜਿਹੜੀ ਹੋਈ ਹੈ ਤੇ ਭਵਿੱਖ ਦੇ ਸਮਝੌਤੇ ਲਈ ਮਜ਼ਬੂਤ ਨੀਂਹ ਤਿਆਰ ਹੋ ਚੁੱਕੀ ਹੈ। ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਅਮਰੀਕਾ ਤੇ ਇਰਾਨ ਭਵਿੱਖ ਦੇ ਵਿਚ ਮਿਲ ਕੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਦੇ ਲਈ ਕੰਮ ਕਰ ਸਕਦੇ ਨੇ ਤੇ ਵੈਸ ਨੇ ਇਜ਼ਰਾਈਲ ਨੂੰ ਵੀ ਅਸਿੱਧੇ ਤੌਰ ਦੇ ਉਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਿਰਫ ਫੌਜੀ ਤਾਕਤ ਦੇ ਸਹਾਰੇ ਹਰ ਰਾਸ਼ਟਰੀ ਸੁਰੱਖਿਆ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਇਜ਼ਰਾਈਲ ਨੂੰ ਲੈ ਕੇ ਦੋਵਾਂ ਨੇਤਾਵਾਂ ਦੇ ਵੱਖੋ ਵੱਖਰੇ ਤੇਵਰ ਜਿਹੜੇ ਨੇ ਜਿੱਥੇ ਵੈਸ ਨੇ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਉਤੇ ਸਵਾਲ ਚੁੱਕੇ ਐ, ਉਥੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਨਤਕ ਤੌਰ ਦੇ ਉਤੇ ਇਜ਼ਰਾਈਲ ਦੀ ਆਲੋਚਨਾ ਤੋਂ ਦੂਰੀ ਬਣਾਈ ਰੱਖੀ ਐ। ਰੂਬੀਓ ਨੇ ਲਿਬਨਾਨ ਦੇ ਵਿਚ ਇਜ਼ਰਾਈਲ ਦੀ ਕਾਰਵਾਈ ਨੂੰ ਹਿਜਬੁੱਲਾ ਦੇ ਹਮਲਿਆਂ ਦੇ ਉਤੇ ਜਵਾਬ ਦੇ ਵਜੋਂ ਸਹੀ ਠਹਿਰਾਇਆ। ਉਨ੍ਹਾਂ ਇਜ਼ਰਾਈਲ ਦੀਆਂ ਸੁਰੱਖਿਆ ਲੋੜਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਹੈ। ਖਾੜੀ ਦੇਸ਼ਾਂ ਤੇ ਇਰਾਨ ਦੇ ਉਤੇ ਵੀ ਵੱਖੋ ਵੱਖਰੇ ਸੰਕੇਤ। ਵੈਸ ਨੇ ਗੱਲਬਾਤ ਦੇ ਦੌਰਾਨ ਇਹ ਵੀ ਸੰਕੇਤ ਦਿੱਤੇ ਹੈ ਕਿ ਖਾੜੀ ਦੇਸ਼ਾਂ ਨੂੰ ਭਵਿੱਖ ਦੇ ਵਿਚ ਇਰਾਨ ਦੇ ਪੁਨਰ ਨਿਰਮਾਣ ਦੇ ਵਿਚ ਭੂਮਿਕਾ ਨਿਭਾਉਣੀ ਪੈ ਸਕਦੀ ਹੈ। ਜਿਵੇਂ ਕੱਲ ਵੀ 6 ਬਿਲੀਅਨ ਦਾ ਜਿਹੜਾ ਜ਼ਿਕਰ ਕੀਤਾ ਸੀ, ਉਨ੍ਹਾਂ ਦਾ ਰੁੱਖ ਨਰਮ ਅਤੇ ਸਮਝੌਤਾ ਆਧਾਰਿਤ ਦਿਖਾਈ ਦਿੱਤਾ ਹੈ ਤੇ ਇਸੇ ਦੇ ਉਲਟ ਰੂਬੀਓ ਨੇ ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਬਹਿਰੀਨ ਦੀ ਯਾਤਰਾ ਦੇ ਦੌਰਾਨ ਸਪਸ਼ਟ ਵੀ ਕੀਤਾ ਕਿ ਅਮਰੀਕਾ ਹਰ ਕੀਮਤ ਦੇ ਉਤੇ ਸਮਝੌਤਾ ਨਹੀਂ ਕਰੇਗਾ। ਇਰਾਨ ਨੂੰ ਹੌਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੇ ਉਤੇ ਕਿਸੇ ਕਿਸਮ ਦਾ ਕੰਟਰੋਲ ਜਾਂ ਟੈਕਸ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਰੂਬੀਓ ਨੇ ਇਹ ਵੀ ਦੁਹਰਾਇਆ ਕਿ ਕਿਸੇ ਵੀ ਸਮਝੌਤੇ ਦੇ ਵਿਚ ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਸੁਰੱਖਿਆ ਸਰਵਉੱਚ ਜਿਹੜਾ ਤਰਜੀਹ ਦੇ ਉਤੇ ਹੋਵੇਗੀ। ਵਾਈਟ ਹਾਊਸ ਨੇ ਆਖਰ ਦੇ ਵਿਚ ਮਤਭੇਦ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ ਤੇ ਵੈਸ ਤੇ ਰੂਬੀਓ ਦੇ ਬਿਆਨਾਂ ਤੋਂ ਬਾਅਦ ਮੀਡੀਆ ਦੇ ਵਿਚ ਟਰੰਪ ਪ੍ਰਸ਼ਾਸਨ ਦੇ ਅੰਦਰ ਜਿਹੜਾ ਵੰਡ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗ ਪਈਆਂ ਤੇ ਵਾਈਟ ਹਾਊਸ ਨੇ ਇਨ੍ਹਾਂ ਅਟਕਲਾਂ ਨੂੰ ਪੂਰੀ ਤਰ੍ਹਾਂ ਗਲਤ ਦਸਿਆ ਤੇ ਵਾਈਟ ਹਾਊਸ ਦੀ ਬੁਲਾਰਨ ਐਨਾ ਕੇਲੀ ਜਿਹੜੀ ਹੈ ਉਹਨੇ ਕਿਹਾ ਕਿ ਪੂਰਾ ਪ੍ਰਸ਼ਾਸਨ ਰਾਸ਼ਟਰਪਤੀ ਟਰੰਪ ਦੀ ਅਗਵਾਈ ਦੇ ਵਿਚ ਇਕਜੁੱਟ ਹੈ ਤੇ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੇ ਲਈ ਵਚਨਬੱਧ ਹੈ। ਆਖਰੀ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ, ਦੋ ਦੇਸ਼ਾਂ ਦੇ 5 ਸ਼ਹਿਰਾਂ ਦੇ ਵਿਚੋਂ ਲੰਘੇਗਾ ਖਮਨੇਈ ਦਾ ਜਨਾਜ਼ਾ। 6ਵੇਂ ਦਿਨ ਜੱਦੀ ਸ਼ਹਿਰ ਦੇ ਵਿਚ ਕੀਤਾ ਜਾਵੇਗਾ ਸਪੁਰਦੇ ਖਾਕ ਉਨ੍ਹਾਂ ਨੂੰ। ਇਰਾਨ ਅਤੇ ਇਤਿਹਾਸ ਦੇ ਸਭ ਤੋਂ ਵੱਡੇ ਸਰਕਾਰੀ ਅੰਤਮ ਸੰਸਕਾਰ ਦੀ ਤਿਆਰੀ ਕਰ ਰਿਹਾ। ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ 6 ਦਿਨਾਂ ਦੇ ਅੰਤਮ ਸੰਸਕਾਰ ਸਮਾਰੋਹ ਇਰਾਨ, ਇਰਾਕ ਦੇ 5 ਸ਼ਹਿਰਾਂ ਦੇ ਵਿਚ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸਮਾਰੋਹਾਂ ਦੇ ਦੌਰਾਨ ਜਿਹੜਾ ਇਰਾਨ ਦੇ ਸੁਪਰੀਮ ਲੀਡਰ ਇਯਾਤੁੱਲਾ ਅਲੀ ਖਮਨੇਈ, ਜੋ ਕਿ 28 ਫਰਵਰੀ ਨੂੰ ਯੁੱਧ ਦੀ ਸ਼ੁਰੂਆਤ ਦੇ ਵਿਚ ਅਮਰੀਕਾ ਇਜ਼ਰਾਈਲੀ ਹਮਲਿਆਂ ਦੇ ਵਿਚ ਮਾਰੇ ਗਏ ਸਨ, ਉਨ੍ਹਾਂ ਨੂੰ ਉਨ੍ਹਾਂ ਦੀ ਮੌਤ ਤੋਂ ਲਗਭਗ 4 ਮਹੀਨੇ ਬਾਅਦ ਦਫਨਾਇਆ ਜਾਵੇਗਾ। ਇਸਲਾਮਿਕ ਰਿਪਬਲਿਕ ਦੇ ਪ੍ਰਸ਼ਾਸਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਖਮਨੇਈ ਨੇ 37 ਸਾਲਾਂ ਤੱਕ ਇਰਾਨ ਦੇ ਸੁਪਰੀਮ ਧਾਰਮਿਕ ਆਗੂ ਇਯਾਤੁੱਲਾ ਖਮਨੇਈ ਵਜੋਂ ਸੇਵਾ ਨਿਭਾਈ ਹੈ। 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਇਸਲਾਮਿਕ ਰਿਪਬਲਿਕ ਦੀ ਜਿਹੜੀ ਹੈ ਸਥਾਪਨਾ ਤੋਂ ਬਾਅਦ ਉਹ ਦੂਜੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾ ਬਣੇ ਰਹੇ। 1939 ਦੇ ਵਿਚ ਮਸ਼ਹਦ ਦੇ ਵਿਚ ਜਨਮੇ ਖਮਨੇਈ ਨੇ 1981 ਤੋਂ 1999 ਤੱਕ ਇਰਾਨ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਆਪਣੇ ਪੂਰਵਗਾਮੀ ਇਯਾਤੁੱਲਾ ਰੂਹੁੱਲਾ ਖਮਨੇਈ ਦੀ ਮੌਤ ਤੋਂ ਬਾਅਦ ਇਰਾਨ ਦਾ ਸੁਪਰੀਮ ਲੀਡਰ ਜਿਹੜਾ ਸੀਗਾ ਚੁਣਿਆ ਗਿਆ ਸੀ। 28 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਖਮਨੇਈ ਦੀ ਦੇਹ ਆਪਣੀ ਅੰਤਮ ਯਾਤਰਾ ਦੀ ਉਡੀਕ ਕਰ ਰਹੀ ਹੈ। ਇਰਾਨ, ਅਮਰੀਕਾ ਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨੇ ਉਨ੍ਹਾਂ ਦੇ ਅੰਤਮ ਸੰਸਕਾਰ ਨੂੰ ਰੋਕ ਦਿੱਤਾ। ਇਰਾਨ ਦੇ ਅਨੁਸਾਰ ਇਹ ਸਮਾਂ ਅਮਰੀਕਾ ਦੇ ਨਾਲ ਜੰਗਬੰਦੀ ਦੇ ਹਿੱਸੇ ਵਜੋਂ ਚੁਣਿਆ ਗਿਆ, ਜਿਹਦੇ ਨਾਲ ਉਨ੍ਹਾਂ ਦੀ ਦੇਹ ਨੂੰ ਬਿਨਾਂ ਕਿਸੇ ਰੁਕਾਵਟ ਦੇ ਦਫਨਾਇਆ ਜਾ ਸਕੇ। ਤਹਿਰਾਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਰਾਜ ਸਮਾਰੋਹ ਬਿਨਾਂ ਕਿਸੇ ਰੁਕਾਵਟ ਦੇ ਅੰਤਰਰਾਸ਼ਟਰੀ ਭਾਈਚਾਰੇ ਦੀ ਮੌਜੂਦਗੀ ਤੇ ਨਿਗਰਾਨੀ ਹੇਠ ਕੀਤਾ ਜਾਵੇਗਾ। ਅੰਤਮ ਸੰਸਕਾਰ ਸਮਾਰੋਹ ਸ਼ਨੀਵਾਰ ਅਤੇ ਐਤਵਾਰ ਨੂੰ ਤਹਿਰਾਨ ਦੇ ਮੋਸੱਲਾ ਪ੍ਰਾਰਥਨਾ ਕੰਪਲੈਕਸ ਦੇ ਵਿਚ ਸ਼ੁਰੂ ਹੋਣਗੇ, ਜੋ ਕਿ ਫਿਰ ਇਹ ਵੱਡੇ ਪੱਧਰ ਦੇ ਉਤੇ ਰਾਜ ਧਾਰਮਿਕ ਸਮਾਗਮਾਂ ਦੇ ਲਈ ਇਕ ਪ੍ਰਮੁੱਖ ਸਥਾਨ ਹੈ। ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਗਚੀ ਪਹਿਲਾਂ ਹੀ ਇਰਾਕ ਦਾ ਦੌਰਾ ਕਰ ਚੁੱਕੇ ਨੇ ਤੇ ਤਿਆਰੀਆਂ ਦੀ ਸਮੀਖਿਆ ਕਰਨ ਦੇ ਲਈ ਦੋਵਾਂ ਸ਼ਹਿਰਾਂ ਦੇ ਰਾਜਪਾਲਾਂ ਨਾਲ ਮੁਲਾਕਾਤ ਕੀਤੀ ਗਈ ਹੈ। ਅੰਤ ਦੇ ਵਿਚ ਖਮੇਈ ਦੀ ਜਿਹੜੀ ਦੇਹ ਨੂੰ 6ਵੇਂ ਦਿਨ 9 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਸ਼ਹਦ ਦੇ ਵਿਚ ਜਿਹੜਾ ਦਫਨਾਇਆ ਜਾਵੇਗਾ। ਆਖਰੀ ਇਕ ਰਿਪੋਰਟ ਹੈ ਦੋਸਤੋ, ਬੜੀ ਖਤਰਨਾਕ ਤੇ ਘਾਤਕ ਗੱਲਬਾਤ ਹੈ। ਗਾਜ਼ਾ ਪੱਟੀ ਤੇ ਇਜ਼ਰਾਈਲ ਨੇ ਕਰਤੀ ਹੈ ਏਅਰ ਸਟ੍ਰਾਈਕ ਤੇ 3 ਫਲਸਤੀਨੀਆਂ ਦੀ ਮੌਤ ਹੋਈ ਹੈ। ਗਾਜ਼ਾ ਪੱਟੀ ਦੇ ਵਿਚ ਸੋਮਵਾਰ ਕੱਲ ਬੀਤੇ ਚ ਇਜ਼ਰਾਈਲ ਦੇ ਵੱਲੋਂ ਕੀਤੇ ਗਏ ਇਕ ਹਵਾਈ ਹਮਲੇ ਦੇ ਵਿਚ ਘੱਟੋ ਘੱਟ 3 ਫਲਸਤੀਨੀ ਮਾਰੇ ਗਏ ਜਿਨ੍ਹਾਂ ਦੇ ਵਿਚ 8 ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਇਹ ਹਮਲਾ ਉਜੜੇ ਲੋਕਾਂ ਦੇ ਇਕ ਟੈਂਟ ਦੇ ਉਤੇ ਕੀਤਾ ਗਿਆ। ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਟੈਂਟ ਦੇ ਵਿਚ ਇਕ ਕੱਟੜਪੰਥੀ ਲੁਕਿਆ ਹੋਇਆ ਸੀ ਤੇ ਤੱਟੀ ਖੇਤਰ ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਇਹ ਹਮਲਾ ਮੱਧ ਗਾਜ਼ਾ ਦੇ ਸ਼ਹਿਰ ਦੀਰ ਅਲ ਬਲਾਹ ਦੇ ਇਕ ਜੜਾ ਇਲਾਕੇ ਦੇ ਵਿਚ ਹੋਇਆ। ਅਲ ਅਕਸਾ ਸ਼ਹੀਦ ਹਸਪਤਾਲ ਨੇ ਦਸਿਆ ਕਿ ਮ੍ਰਿਤਕਾਂ ਦੇ ਵਿਚ 2 ਪੁਰਸ਼ ਅਤੇ 8 ਸਾਲ ਦਾ ਇਕ ਬੱਚਾ ਸ਼ਾਮਲ ਹੈ ਜਦਕਿ ਇਕ ਹੋਰ ਵਿਅਕਤੀ ਜ਼ਖਮੀ ਹੋਇਆ। ਇਜ਼ਰਾਈਲੀ ਫੌਜ ਨੇ ਦਸਿਆ ਕਿ ਹਮਲੇ ਦਾ ਨਿਸ਼ਾਨਾ ਜ਼ਾਹਿਰ ਅਬੂ ਸਲੇਮ ਸੀ ਜੋ ਇਸਲਾਮਿਕ ਜਿਹਾਦ ਸੰਗਠਨ ਦਾ ਮੈਂਬਰ ਹੈ ਤੇ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉਤੇ ਹੋਏ ਹਮਲੇ ਚ ਸ਼ਾਮਲ ਸੀ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਹੁਣ ਤੱਕ 1045 ਫਲਸਤੀਨੀ ਮਾਰੇ ਜਾ ਚੁੱਕੇ ਐ। ਇਸ ਦੇ ਨਾਲ ਹੀ ਜੁੜੀ ਇਕ ਜਿਹੜੀ ਹੈ UN ਦੀ ਰਿਪੋਰਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਜ਼ਰਾਈਲ ਨੇ ਕੀ ਕੁਝ ਕੀਤਾ ਹੈ ਗਾਜ਼ਾ ਦੇ ਉਤੇ ਤੇ ਖਾਸ ਕਰਕੇ ਚੁਣ ਚੁਣ ਜਿਹੜੇ ਬੱਚੇ ਮਾਰੇ ਐ। ਗਾਜ਼ਾ ਦੇ ਬੱਚੇ ਅਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਕੀ ਕਹਿੰਦੀ ਹੈ ਉਹ ਇਹਦੀ ਜਾਂਚ ਦੇ ਉਤੇ। ਗਾਜ਼ਾ ਦੇ ਵਿਚ ਜਾਰੀ ਜੰਗ ਨੇ ਮਨੁੱਖਤਾ ਨੂੰ ਇਕ ਅਜਿਹੇ ਮੋੜ ਦੇ ਉਤੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਸਭ ਤੋਂ ਵੱਡੀ ਕੀਮਤ ਬੱਚੇ ਚੁਕਾ ਰਹੇ ਨੇ। ਜੰਗ ਦੇ ਮੈਦਾਨ ਦੇ ਵਿਚ ਮਾਸੂਮ ਬੱਚਿਆਂ ਦੀਆਂ ਮੌਤਾਂ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰਖਿਆ। ਇਸ ਪਿਛੋਕੜ ਦੇ ਵਿਚ ਸੰਯੁਕਤ ਰਾਸ਼ਟਰ ਦੀ ਸੁਤੰਤਰ ਜਾਂਚ ਕਮਿਸ਼ਨ ਦੇ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਨੇ ਅੰਤਰਰਾਸ਼ਟਰੀ ਪੱਧਰ ਦੇ ਉਤੇ ਗੰਭੀਰ ਚਰਚਾ ਛੇੜ ਦਿੱਤੀ ਹੈ ਪਰ ਸਾਡੇ ਮੀਡੀਆ ਦੇ ਵਿਚ ਇਸ ਦੀ ਚਰਚਾ ਨਹੀਂ ਹੈ। ਰਿਪੋਰਟ ਅਨੁਸਾਰ ਅਕਤੂਬਰ 2023 ਤੋਂ ਅਕਤੂਬਰ 2025 ਤੱਕ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਫਲਸਤੀਨੀ ਬੱਚਿਆਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਨਸਲਕੁਸ਼ੀ ਮਨੁੱਖਤਾ ਦੇ ਵਿਰੁੱਧ ਅਪਰਾਧ ਅਤੇ ਜੰਗੀ ਅਪਰਾਧਾਂ ਦੀ ਸ਼੍ਰੇਣੀ ਦੇ ਵਿਚ ਆ ਸਕਦੀਆਂ ਨੇ ਕਿਉਂਕਿ ਇਹਦੇ ਵਿਚ ਜਿਹੜੇ ਡਰੋਨ ਵਗੈਰਾ ਉਡਾਏ ਜਾਂਦੇ ਸੀ ਤੇ ਸਪੈਸ਼ਲ ਰਾਤ ਨੂੰ ਨੀ ਟਾਰਗੇਟ ਕੀਤਾ ਜਾਂਦਾ ਸੀ ਕਿਤੇ ਵੀ ਹਮਲਾ ਕਰਨਾ ਦਿਨ ਦੀ ਰੋਸ਼ਨੀ ਦੇ ਵਿਚ ਉਹ ਕਿ ਪੂਰਾ ਮਤਲਬ ਕਿ ਇਕ ਸਟਰਕਚਰ ਤਿਆਰ ਕਰ ਦਿੰਦੇ ਸੀ ਤੇ ਦੱਸ ਦਿੰਦੇ ਸੀ ਬਕਾਇਦਾ ਸਨਾਈਪਰ ਦੇ ਨਾਲ ਹੈਲੀਕਾਪਟਰ ਦੇ ਵਿਚ ਬੈਠ ਕੇ ਜਿੱਥੇ ਬੱਚੇ ਖੇਡਦੇ ਸਨ ਜਾਂ ਬੱਚੇ ਦੌੜ ਫਿਰ ਰਹੇ ਸਨ ਜਾਂ ਲੋਕ ਫਿਰ ਰਹੇ ਸਨ ਤਾਂ ਉਨ੍ਹਾਂ ਬੱਚਿਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਸਦੇ ਵਿਚ ਰਿਪੋਰਟ ਦੇ ਵਿਚ ਦਰਜ ਹੈ ਕਿ ਇਸ ਮਿਆਦ ਦੇ ਦੌਰਾਨ ਲਗਭਗ 20,000 ਤੋਂ ਵੱਧ ਫਲਸਤੀਨੀ ਬੱਚੇ ਮਾਰੇ ਗਏ ਚੁਣ ਚੁਣ ਕੇ ਮਾਰੇ ਗਏ ਤੇ ਹਜ਼ਾਰਾਂ ਹੋਰ ਜ਼ਖਮੀ ਹੋਏ। ਕਮਿਸ਼ਨ ਦਾ ਇਹ ਵੀ ਕਹਿਣਾ ਹੈ ਕਿ ਕੁੱਲ ਮਰਨ ਵਾਲਿਆਂ ਦੇ ਵਿਚ ਕਰੀਬ 30% ਬੱਚੇ ਸਨ। ਜਾਂਚ ਕਮਿਸ਼ਨ ਨੇ ਕਈ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਵਿਚ ਸਨਾਈਪਰਾਂ ਅਤੇ ਡਰੋਨਾਂ ਦੇ ਰਾਹੀਂ ਬੱਚਿਆਂ ਨੂੰ ਨਿਸ਼ਾਨਾ ਬਣਾਉਣ, ਰਿਹਾਇਸ਼ੀ ਇਲਾਕਿਆਂ, ਸਕੂਲਾਂ ਤੇ ਸ਼ਰਨਾਰਥੀ ਕੈਂਪਾਂ ਤੇ ਭਾਰੀ ਬੰਬਾਰੀ ਕਰਨ ਅਤੇ ਹਸਪਤਾਲਾਂ ਦੇ ਉਤੇ ਸਿਹਤ ਸੇਵਾਵਾਂ ਨੂੰ ਤਬਾਹ ਕਰਨ ਦੇ ਦੋਸ਼ ਲਗਾਏ ਗਏ। ਕਮਿਸ਼ਨ ਦਾ ਮੰਨਣਾ ਹੈ ਕਿ ਅਜਿਹੀਆਂ ਕਾਰਵਾਈਆਂ ਨੇ ਨਾ ਸਿਰਫ਼ ਮੌਜੂਦਾ ਪੀੜ੍ਹੀ ਨੂੰ ਪ੍ਰਭਾਵਿਤ ਕੀਤਾ ਸਗੋਂ ਫਲਸਤੀਨੀ ਸਮਾਜ ਦੇ ਭਵਿੱਖ ਦੇ ਉਤੇ ਵੀ ਡੂੰਘਾ ਅਸਰ ਪਾਇਆ। ਰਿਪੋਰਟ ਦੇ ਵਿਚ ਇਹ ਵੀ ਕਿਹਾ ਗਿਆ ਕਿ ਜਾਂਚ ਗਵਾਹਾਂ ਦੇ ਬਿਆਨਾਂ, ਡਾਕਟਰੀ ਰਿਕਾਰਡਾਂ, ਵੀਡੀਓ ਸਬੂਤਾਂ, ਫੋਰੈਂਸਿਕ ਵਿਸ਼ਲੇਸ਼ਣ ਤੇ ਹੋਰ ਦਸਤਾਵੇਜ਼ੀ ਸਮੱਗਰੀ ਦੇ ਆਧਾਰ ਦੇ ਉਤੇ ਕੀਤੀ ਗਈ। ਕਮਿਸ਼ਨ ਦਾ ਦਾਅਵਾ ਹੈ ਕਿ ਵਾਰ ਵਾਰ ਸਾਹਮਣੇ ਆਏ ਇਕੋ ਜਿਹੇ ਪੈਟਰਨ ਜਿਹੜੇ ਨੇ ਉਨ੍ਹਾਂ ਨੇ ਇਸ ਨੂੰ ਆਪਣੇ ਨਤੀਜਿਆਂ ਤੱਕ ਪਹੁੰਚਣ ਦੇ ਲਈ ਮਜ਼ਬੂਤ ਆਧਾਰ ਦਿੱਤਾ ਹੈ। ਦੂਜੇ ਪਾਸੇ ਇਜ਼ਰਾਈਲ ਨੇ ਇਸ ਰਿਪੋਰਟ ਨੂੰ ਜਿਹੜਾ ਸਖ਼ਤੀ ਦੇ ਨਾਲ ਰੱਦ ਕਰ ਦਿੱਤਾ। ਇਜ਼ਰਾਈਲੀ ਸਰਕਾਰ ਦਾ ਕਹਿਣਾ ਹੈ ਕਿ ਉਸਦੀ ਫੌਜ ਜਾਣ ਬੁੱਝ ਕੇ ਬੱਚਿਆਂ ਜਾਂ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਤੇ ਉਸਦੀਆਂ ਕਾਰਵਾਈਆਂ ਦਾ ਨਿਸ਼ਾਨਾ ਸਿਰਫ਼ ਹਮਾਸ ਹੈ। ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਫੌਜੀ ਮਕਸਦਾਂ ਦੇ ਲਈ ਵਰਤਦੀ ਹੈ ਜਿਸਦੇ ਕਾਰਨ ਨਾਗਰਿਕ ਹਤਾਹਤ ਹੁੰਦੇ ਨੇ ਤੇ ਸਰਕਾਰ ਨੇ ਰਿਪੋਰਟ ਨੂੰ ਪੱਖਪਾਤੀ ਅਤੇ ਤੱਥਾਂ ਤੋਂ ਪਰੇ ਕਰਾਰ ਦਿੱਤਾ ਹੈ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਰਿਪੋਰਟ ਸੰਯੁਕਤ ਰਾਸ਼ਟਰ ਦੀ ਇਕ ਸੁਤੰਤਰ ਜਾਂਚ ਕਮਿਸ਼ਨ ਦੀਆਂ ਖੋਜਾਂ ਨੇ। ਇਹ ਆਪਣੇ ਆਪ ਦੇ ਵਿਚ ਕਿਸੇ ਅਦਾਲਤ ਦਾ ਅੰਤਮ ਕਾਨੂੰਨੀ ਫੈਸਲਾ ਨਹੀਂ ਹੈ। ਨਸਲਕੁਸ਼ੀ ਜਾਂ ਜੰਗੀ ਅਪਰਾਧਾਂ ਬਾਰੇ ਅੰਤਮ ਕਾਨੂੰਨੀ ਨਿਰਣਾ ਅੰਤਰਰਾਸ਼ਟਰੀ ਅਦਾਲਤਾਂ ਹੀ ਕਰ ਸਕਦੀਆਂ ਨੇ। ਅਜਿਹੀਆਂ ਰਿਪੋਰਟਾਂ ਭਵਿੱਖ ਦੀਆਂ ਕਾਨੂੰਨੀ ਕਾਰਵਾਈਆਂ ਤੇ ਅੰਤਰਰਾਸ਼ਟਰੀ ਨੀਤੀਆਂ ਨਿਰਧਾਰਿਤ ਦੇ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਨੇ। ਗਾਜ਼ਾ ਦੀ ਜੰਗ ਸਿਰਫ਼ 2 ਧਿਰਾਂ ਵਿਚਕਾਰ ਸੰਘਰਸ਼ ਨਹੀਂ ਰਹੀ ਸਗੋਂ ਇਹ ਮਨੁੱਖੀ ਅਧਿਕਾਰਾਂ, ਅੰਤਰਰਾਸ਼ਟਰੀ ਕਾਨੂੰਨ ਅਤੇ ਬੱਚਿਆਂ ਦੀ ਸੁਰੱਖਿਆ ਦੇ ਨਾਲ ਜੁੜਿਆ ਵਿਸ਼ਵ ਪੱਧਰੀ ਮੁੱਦਾ ਬਣ ਚੁੱਕੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਦੋਸ਼ਾਂ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕੀਤੀ ਜਾਵੇ ਹੋਵੇ ਤੇ ਦੋਸ਼ੀ ਜੋ ਵੀ ਹੋਣ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਜਵਾਬਦੇਹ ਬਣਾਇਆ ਜਾਵੇ ਤੇ ਸਭ ਤੋਂ ਵੱਧ ਧਿਆਨ ਇਸ ਗੱਲ ਦੇ ਉੱਤੇ ਦਿੱਤਾ ਜਾਵੇ ਕਿ ਜੰਗ ਦੀ ਸਭ ਤੋਂ ਵੱਡੀ ਕੀਮਤ ਮਾਸੂਮ ਬੱਚਿਆਂ ਨੂੰ ਜਿਹੜਾ ਨਾ ਚੁਕਾਉਣੀ ਪਵੇ। ਆਖਰੀ ਖਬਰ ਇੰਡੀਆ ਦੀ ਹੈ ਜਿਹਦੇ ਵਿਚ ਇੰਡੀਆ ਜੋ ਕੁਝ ਜੰਗਾਂ ਲੱਗੀਆਂ ਨੇ ਉਹਦੇ ਤੋਂ ਸੁਚੇਤ ਹੋ ਕੇ ਹੁਣ ਆਪਣੇ ਜਿਹੜਾ ਤਜਰਬੇ ਲੱਗਾ ਸ਼ੁਰੂ ਕਰਨ। ਈਰਾਨ ਸੰਕਟ ਤੋਂ ਸਬਕ ਲੈ ਰਿਹਾ ਭਾਰਤ ਤੇ ਹੁਣ ਬਣਾ ਰਿਹਾ ਸਭ ਤੋਂ ਵੱਡਾ ਅੰਡਰਗਰਾਉਂਡ ਪੈਟਰੋਲ LPG ਜਿਹੜਾ ਦਾ ਮਹਾਂ ਰਿਜ਼ਰਵ ਬੈਂਕ। ਪੱਛਮੀ ਏਸ਼ੀਆ ਸੰਘਰਸ਼ ਤੋਂ ਬਾਅਦ ਗਲੋਬਲ ਤੇਲ ਸਪਲਾਈ ਦੇ ਵਿਚ ਆਈ ਰੁਕਾਵਟ ਦੇ ਪ੍ਰਤੀ ਭਾਰਤ ਦੀ ਸੰਵੇਦਨਸ਼ੀਲਤਾ ਉਜਾਗਰ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਰਤ ਦੀ ਜਿਹੜੀ ਹੈ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ 5 ਨਵੇਂ ਰਾਜਨੀਤਿਕ ਪੈਟਰੋਲੀਅਮ ਭੰਡਾਰ ਬਣਾਉਣ ਦੀ ਯੋਜਨਾ ਬਣਾ ਲਈ ਹੈ। ਇਨ੍ਹਾਂ ਪ੍ਰੋਜੈਕਟਾਂ ਦੇ ਪੂਰੇ ਹੋਣ ਦੇ ਉੱਤੇ ਭਾਰਤ ਦੀ ਰਣਨੀਤਿਕ ਤੇਲ ਭੰਡਾਰ ਸਮਰੱਥਾ ਜਿਹੜੀ ਮੌਜੂਦਾ 9.5 ਦਿਨਾਂ ਤੋਂ ਵੱਧ ਕੇ ਲਗਭਗ 40 ਦਿਨਾਂ ਦੇ ਕੱਚੇ ਤੇਲ ਦੀ ਦਰਾਮਦ ਦੇ ਬਰਾਬਰ ਜਿਹੜਾ ਹੋ ਜਾਵੇਗੀ। ਇਹ ਅਜੇ ਵੀ ਅੰਤਰਰਾਸ਼ਟਰੀ ਮਾਪਦੰਡਾਂ ਦੇ ਨਾਲੋਂ ਕਾਫ਼ੀ ਘੱਟ ਰਹੇਗੀ। ਜਿੱਥੇ ਦੇਖਿਆ ਜਾਵੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਹੋਰ ਦੇਸ਼ ਜਿਹੜੇ ਨੇ ਇਹਨੂੰ ਜਿਹੜਾ ਆਪਣੇ ਇਕੱਠਾ ਕਰਦੇ ਆ ਸਾਰਾ ਮਟੀਰੀਅਲ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਦਿੱਤੇ ਗਏ ਸੁਝਾਅ ਦੇ ਮੁਤਾਬਕ ਸਪਲਾਈ ਦੇ ਵਿਚ ਰੁਕਾਵਟ ਦੇ ਦੌਰਾਨ ਊਰਜਾ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਦੇਸ਼ਾਂ ਨੂੰ ਘੱਟੋ ਘੱਟ 90 ਦਿਨਾਂ ਦੇ ਸ਼ੁੱਧ ਤੇਲ ਆਯਾਤ ਦੇ ਬਰਾਬਰ ਜਿਹੜਾ ਐਮਰਜੈਂਸੀ ਤੇਲ ਭੰਡਾਰਨ ਜਿਹੜਾ ਬਣਾ ਕੇ ਰੱਖਣਾ ਚਾਹੀਦਾ ਹੈ। ਭਾਰਤ ਨੂੰ ਅਜੇ ਵੀ ਇਸ ਦਿਸ਼ਾ ਦੇ ਵਿਚ ਕਾਫ਼ੀ ਲੰਬਾ ਜਿਹੜਾ ਸਫ਼ਰ ਤੈਅ ਕਰਨਾ ਹੈ ਕਿਉਂਕਿ ਰਣਨੀਤਿਕ ਤੇਲ ਭੰਡਾਰ ਬਣਾਉਣ ਦੇ ਵਿਚ ਕਈ ਹੋਰ ਏਸ਼ੀਆਈ ਆਰਥ ਵਿਵਸਥਾ ਤੋਂ ਜਿਹੜਾ ਪਿੱਛੇ ਨੇ। ਬਿਜ਼ਨਸ ਸਟੈਂਡਰਡ ਦੀ ਇਕ ਰਿਪੋਰਟ ਦੇ ਅਨੁਸਾਰ ਓਡੀਸ਼ਾ ਦੇ ਚਾਂਦੀਖੋਲ, ਮੱਧ ਪ੍ਰਦੇਸ਼ ਦੇ ਬੀਨਾ, ਰਾਜਸਥਾਨ ਦੇ ਬੀਕਾਨੇਰ ਦੇ ਵਿਚ ਤੇ ਕਰਨਾਟਕ ਦੇ ਮੰਗਲੁਰੂ ਦੇ ਪਾਦੂਰ ਦੇ ਵਿਚ 5 ਨਵੇਂ SPR ਪ੍ਰੋਜੈਕਟਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰਸਤਾਵਿਤ ਰੋਡਮੈਪ ਦੇ ਤਹਿਤ ਕੇਂਦਰ ਸਰਕਾਰ ਦਾ ਟੀਚਾ ਵਿੱਤੀ ਸਾਲ 2027 ਦੇ ਅੰਤ ਤੱਕ ਚਾਂਦੀਖੋਲ ਰਣਨੀਤਿਕ ਪੈਟਰੋਲੀਅਮ ਭੰਡਾਰ ਦੇ ਨਿਰਮਾਣ ਦਾ ਠੇਕਾ ਦੇਣਾ ਹੈ। ਰਿਪੋਰਟ ਦੇ ਵਿਚ ਇਹ ਵੀ ਕਿਹਾ ਗਿਆ ਕਿ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਬੀਨਾ ਅਤੇ ਬੀਕਾਨੇਰ ਦੇ ਵਿਚ ਵੀ ਪ੍ਰਸਤਾਵਿਤ ਸਟੋਰੇਜ ਜਿਹੜਾ ਸਹੂਲਤਾਂ ਦੇ ਲਈ ਵਿਸਤ੍ਰਿਤ ਸੰਭਾਵਨਾ ਅਧਿਐਨ ਸ਼ੁਰੂ ਕਰ ਦਿੱਤਾ ਜਾਵੇਗਾ। ਯੋਜਨਾ ਹੈ ਚਾਂਦੀਖੋਲ ਭੰਡਾਰ ਤੋਂ ਲਗਭਗ 40 ਲੱਖ ਟਨ ਸਟੋਰੇਜ ਸਮਰੱਥਾ ਮਿਲਣ ਦੀ ਉਮੀਦ ਹੈ। ਬੀਨਾ ਤੇ ਬੀਕਾਨੇਰ ਦੇ ਵਿਚ ਪ੍ਰਸਤਾਵਿਤ ਸਹੂਲਤਾਂ ਨੂੰ ਕ੍ਰਮਵਾਰ ਲਗਭਗ 50 ਲੱਖ ਟਨ ਅਤੇ 5,625 ਮੀਟ੍ਰਿਕ ਟਨ ਕੱਚੇ ਤੇਲ ਦੀ ਸਟੋਰੇਜ ਦੇ ਲਈ ਡਿਜ਼ਾਇਨ ਕੀਤਾ ਜਾ ਰਿਹਾ। ਇਕ ਵਾਰ ਪੂਰਾ ਹੋਣ ਦੇ ਉਤੇ ਬੀਕਾਨੇਰ ਪ੍ਰੋਜੈਕਟ ਲੂਣ ਗੁਫਾ ਸਟੋਰੇਜ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਜਾਣ ਵਾਲਾ ਭਾਰਤ ਦਾ ਪਹਿਲਾ ਰਣਨੀਤਿਕ ਜਿਹੜਾ ਪੈਟਰੋਲੀਅਮ ਭੰਡਾਰ ਬਣ ਜਾਵੇਗਾ। ਭਾਰਤ ਦੀ ਮੌਜੂਦਾ ਤੇਲ ਭੰਡਾਰ ਸਮਰੱਥਾ ਜੋ ਦੱਸੀ ਜਾਂਦੀ ਹੈ, ਭਾਰਤ ਵਰਤਮਾਨ ਵਿਚ ਕਰਨਾਟਕ ਦੇ ਮੰਗਲੁਰੂ ਅਤੇ ਪੰਡੂਰ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਵਿਚ ਸਥਿਤ 3 ਰਣਨੀਤਿਕ ਤੇਲ ਸਟੋਰੇਜ ਸਹੂਲਤਾਂ ਦਾ ਸੰਚਾਲਨ ਕਰਦਾ ਹੈ। ਪਥਰੀਲੀਆਂ ਗੁਫਾਵਾਂ ਤੇ ਆਧਾਰਿਤ ਇਹ ਸਹੂਲਤਾਂ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਜਿਹੜੀ ਹੈ ਉਹਦੇ ਮਲਕੀਅਤ ਅਤੇ ਸੰਚਾਲਨ ਹੇਠ ਨੇ, ਜੋ ਜੰਗਾਂ, ਭੂ ਰਾਜਨੀਤਿਕ ਉਥਲ ਪੁਥਲ, ਸਪਲਾਈ ਦੇ ਵੱਡੇ ਸੰਕਟ ਦੇ ਦੌਰਾਨ ਐਮਰਜੈਂਸੀ ਕੱਚੇ ਤੇਲ ਦੇ ਭੰਡਾਰਨ ਨੂੰ ਬਣਾਈ ਰੱਖਣ ਦੇ ਲਈ ਸਰਕਾਰ ਦੇ ਦੁਆਰਾ ਜਿਹੜਾ ਸਥਾਪਿਤ ਕੀਤੀ ਗਈ ਇਕ ਵਿਸ਼ੇਸ਼ ਉਦੇਸ਼ ਕੰਪਨੀ ਹੈ। ਇਸ ਦੇ ਦੌਰਾਨ ਸਰਕਾਰ ਨੇ ਸਰਕਾਰੀ ਮਲਕੀਅਤ ਵਾਲੀ ਤੇਲ ਅਤੇ ਕੁਦਰਤੀ ਗੈਸ ਨਿਗਮ ਨੂੰ ਮੰਗਲੁਰੂ ਦੇ ਵਿਚ 1.75 ਮਿਲੀਅਨ ਟਨ ਦੇ ਨਵੇਂ ਭੂਮੀਗਤ ਰਣਨੀਤਿਕ ਜਿਹੜਾ ਪੈਟਰੋਲੀਅਮ ਭੰਡਾਰਨ ਨੂੰ ਆਪਣਾ ਵਿਕਸਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਤੇ ਪ੍ਰੋਜੈਕਟ ਭਾਰਤ ਦੇ ਵਿਚ ਕਿਸੇ ਸਰਕਾਰੀ ਤੇਲ ਕੰਪਨੀ ਦੇ ਦੁਆਰਾ ਵਿਕਸਿਤ ਕੀਤਾ ਜਾਣ ਵਾਲਾ ਪਹਿਲਾ ਰਣਨੀਤਿਕ ਪੈਟਰੋਲੀਅਮ ਭੰਡਾਰ ਹੋਵੇਗਾ। ਇਸ ਵਕਤ ਬਾਕੀ ਦੋ ਮੁਲਕਾਂ ਦੀ ਗੱਲ ਕਰੀਏ ਤੇ ਚੀਨ ਦੇ ਕੋਲ ਸਭ ਤੋਂ ਵੱਧ ਰਣਨੀਤਿਕ ਤੇਲ ਭੰਡਾਰ ਨੇ। ਰਣਨੀਤਿਕ ਤੇਲ ਸਟੋਰੇਜ ਸਮਰੱਥਾ ਦੇ ਮਾਮਲੇ ਚ ਭਾਰਤ ਕਈ ਪ੍ਰਮੁੱਖ ਏਸ਼ੀਆਈ ਅਰਥ ਵਿਵਸਥਾਵਾਂ ਤੋਂ ਪਿੱਛੇ ਹੈ। ਤੁਲਨਾ ਦੇ ਲਈ ਚੀਨ ਨੇ ਰਣਨੀਤਿਕ ਅਤੇ ਵਪਾਰਕ ਤੇਲ ਦਾ ਸਾਂਝਾ ਭੰਡਾਰ ਲਗਭਗ 1.3 ਅਰਬ ਬੈਰਲ ਜਮ੍ਹਾਂ ਕਰ ਲਿਆ। ਜਪਾਨ ਲਗਭਗ ਜਿਹੜਾ ਹੈ 263 ਮਿਲੀਅਨ ਬੈਰਲ ਸਰਕਾਰੀ ਰਣਨੀਤਿਕ ਭੰਡਾਰ ਰੱਖਦਾ ਹੈ ਤੇ ਲਾਜ਼ਮੀ ਵਪਾਰਕ ਭੰਡਾਰਾਂ ਨੂੰ ਮਿਲਾ ਕੇ ਇਸਦਾ ਕੁੱਲ ਐਮਰਜੈਂਸੀ ਭੰਡਾਰ 250 ਦਿਨਾਂ ਤੋਂ ਵੀ ਵੱਧ ਦਾ ਦੱਸਿਆ ਜਾਂਦਾ ਹੈ। ਦੱਖਣੀ ਕੋਰੀਆ ਵੀ ਲਗਭਗ 100 ਮਿਲੀਅਨ ਬੈਰਲ ਰਣਨੀਤਿਕ ਜਿਹੜਾ ਭੰਡਾਰ ਰੱਖਦਾ ਹੈ, ਜਿਸਦਾ ਕੁੱਲ ਜਿਹੜਾ ਐਮਰਜੈਂਸੀ ਤੇਲ ਭੰਡਾਰ ਲਗਭਗ 200 ਦਿਨਾਂ ਦੇ ਲਈ ਕਾਫ਼ੀ ਜਿਹੜਾ ਦੱਸਿਆ ਜਾਂਦਾ ਹੈ ਤੇ ਗੁਆਂਢੀ ਦੇਸ਼ਾਂ ਕੋਲ ਕੋਈ ਰਣਨੀਤਿਕ ਪੈਟਰੋਲੀਅਮ ਭੰਡਾਰ ਨਹੀਂ ਨੇ। ਹਾਲਾਂਕਿ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਭੂਟਾਨ ਤੇ ਮਿਆਂਮਾਰ ਸਮੇਤ ਭਾਰਤ ਦੇ ਜਿਹੜੇ ਨੇ ਕਿਸੇ ਵੀ ਗੁਆਂਢੀ ਦੇਸ਼ ਦੇ ਕੋਲ ਕੋਈ ਰਸਮੀ ਰਣਨੀਤਿਕ ਪੈਟਰੋਲੀਅਮ ਭੰਡਾਰ ਪ੍ਰੋਗਰਾਮ ਨਹੀਂ ਹੈ। ਇਸ ਦੀ ਬਜਾਏ ਇਹ ਦੇਸ਼ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਦੇ ਲਈ ਮੁੱਖ ਰੂਪ ਦੇ ਵਿਚ ਜਿਹੜਾ ਹੈ ਛੋਟੇ ਵਪਾਰਕ ਬਾਲਣ ਭੰਡਾਰਾਂ ਦੇ ਉੱਤੇ ਨਿਰਭਰ ਜਿਹੜਾ ਕਰਦਾ ਹੈ। ਲੋ ਦੋਸਤੋ, ਇਹ ਸੀ ਜੀ ਕੁਝ ਗੱਲਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਪੰਜਾਬ ਤੋਂ ਲੈ ਕੇ ਕੇਂਦਰ ਤੱਕ ਮੁੱਦੇ ਤੇ ਨਾਲ ਦੀ ਨਾਲ ਇੱਕ ਦੋ ਰਿਪੋਰਟਾਂ। ਜਾਂਦੇ ਜਾਂਦੇ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਰ ਉਸ ਤੋਂ ਪਹਿਲਾਂ ਫੀਫਾ ਦੀ ਗੱਲ ਕਰ ਲਈਏ। ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਜਾਂਦਾ ਜਾ ਰਿਹਾ ਜੀ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਫੀਫਾ ਵਰਲਡ ਕੱਪ ਦੀ ਕਰਕੇ ਗੱਲ, ਤੇ ਉਸ ਤੋਂ ਬਾਅਦ ਪੰਜਾਬ ਦੀਆਂ ਸਬਸਿਡੀਆਂ ਦੇ ਉੱਤੇ ਗੱਲ ਹੋਈ ਹੈ, ਤੇ ਉਹਦੇ ਉੱਤੇ ਵਾ ਕਮਾਲ ਜਿਹੜਾ ਇੱਕ ਆਰਟੀਕਲ ਹੈ ਡਾਕਟਰ ਕੇਸਰ ਸਿੰਘ ਭੰਗੂ ਜੀ ਦਾ, ਕਰਜ਼ੇ ਅਤੇ ਸਬਸਿਡੀਆਂ ਦੇ ਜਾਲ ਦੇ ਵਿੱਚ ਫਸਿਆ ਪੰਜਾਬ, ਉਹਦੀ ਗੱਲਬਾਤ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੀ ਜਿਹੜੀ ਸਾਂਝ ਪਾਉਂਦੇ ਹਾਂ ਉਹ ਕੀ ਕਹਿੰਦਾ ਹੈ, ਜਿਸਦੇ ਵਿੱਚ ਗੱਲ ਕਰੀਏ ਤਾਂ ਫੀਫਾ ਵਿਸ਼ਵ ਕੱਪ 2026 ਦੇ ਨਾਕਆਊਟ ਰਾਊਂਡ ਆਫ 32 ਦੇ ਮੁਕਾਬਲੇ ਪੂਰੇ ਜਿਹੜਾ ਰੋਮਾਂਚ ਦੇ ਉੱਤੇ ਨੇ, ਤੇ ਜਿੱਥੇ 30 ਜੂਨ ਨੂੰ ਖੇਡੇ ਮੈਚਾਂ ਦੇ ਵਿੱਚ ਜੋ ਖੇਡੇ ਜਾਣੇ ਨੇ, ਅੱਜ ਵੀ ਕੁਝ ਰਹਿ ਗਏ ਨੇ, ਕੁਝ ਖੇਡੇ ਜਾ ਚੁੱਕੇ ਨੇ, ਵੱਡੇ ਉਲਟਫੇਰ ਅਤੇ ਰੂਹ ਕੰਬਾਉ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ। ਦਿਨ ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚ ਮੋਰੋਕੋ ਨੇ ਇੱਕ ਹੈਰਾਨੀਜਨਕ ਜਿਹੜਾ ਉਲਟਫੇਰ ਕਰਦਿਆਂ ਮਜ਼ਬੂਤ ਮੰਨੀ ਜਾਣ ਵਾਲੀ ਜਿਹੜੀ ਨੀਦਰਲੈਂਡ ਦੀ ਟੀਮ ਹੈ ਉਹਨੂੰ ਪੈਨਾਲਟੀ ਸ਼ੂਟ ਆਊਟ ਦੇ ਵਿੱਚ 3-2 ਦੇ ਨਾਲ ਜਿਹੜਾ ਪਛਾੜਿਆ। ਨਿਰਧਾਰਿਤ ਸਮੇਂ ਤੱਕ 1-1 ਦੀ ਬਰਾਬਰੀ ਤੋਂ ਬਾਅਦ ਨਾਲ ਹਰਾ ਕੇ ਜਿਹੜਾ ਫਿਰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਨੀਦਰਲੈਂਡ ਦੇ ਵੱਲੋਂ ਕੋਡੀ ਗਾਕਪੋ ਨੇ ਜਿਹੜਾ ਗੋਲ ਕੀਤਾ, ਤੇ ਜਦਕਿ ਮੋਰੋਕੋ ਲਈ ਈਸਾ ਦਿਓਪ ਨੇ ਜਿਹੜਾ ਆਖਰੀ ਮਿੰਟਾਂ ਦੇ ਵਿੱਚ ਗੋਲ ਦਾਗ ਕੇ ਮੈਚ ਨੂੰ ਬਰਾਬਰੀ ਦੇ ਉੱਤੇ ਲਿਆਂਦਾ। ਅੰਤ ਦੇ ਵਿੱਚ ਮੋਰੋਕੋ ਨੂੰ ਸ਼ੂਟ ਆਊਟ ਦੇ ਵਿੱਚ ਬਾਜ਼ੀ ਮਾਰ ਲਈ, ਤੇ ਇਸੇ ਦੇ ਦੌਰਾਨ ਦਿਨ ਦੇ ਹੋਰ ਮੁਕਾਬਲਿਆਂ ਦੇ ਵਿੱਚ ਜਿੱਥੇ ਫਰਾਂਸ ਦਾ ਸਾਹਮਣਾ ਸਵੀਡਨ ਦੇ ਨਾਲ ਹੋਣਾ ਤੈਅ ਸੀ, ਉਥੋਂ ਹੀ ਜਿਹੜਾ ਹੈ ਆਈਵਰੀ ਕੋਸਟ ਤੇ ਨਾਰਵੇ ਇਰਲਿੰਗ ਹਾਲੈਂਡ ਦੀ ਜਿਹੜੀ ਅਗਵਾਈ ਦੇ ਵਿੱਚ ਵਿਚਕਾਰ ਵੀ ਜਿਹੜਾ ਜ਼ੋਰਦਾਰ ਟੱਕਰ ਦੇਖਣ ਨੂੰ ਜਿਹੜੀ ਮਿਲੀ ਹੈ। ਖ਼ਬਰਾਂ ਦੇ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤਾਂ ਇਸ ਵਿਸ਼ਵ ਕੱਪ ਦੇ ਵਿੱਚ ਵੱਡੀਆਂ ਟੀਮਾਂ ਦਾ ਸਫ਼ਰ ਖਤਮ ਹੋਣਾ ਇਹ ਸਾਬਤ ਕਰਦਾ ਹੈ ਕਿ ਫੁੱਟਬਾਲ ਦੇ ਵਿੱਚ ਹੁਣ ਕੋਈ ਵੀ ਟੀਮ ਜਿਹੜੀ ਹੈ ਕਮਜ਼ੋਰ ਨਹੀਂ ਰਹੀ। ਨੀਦਰਲੈਂਡ ਵਰਗੀਆਂ ਦਿੱਗਜ ਟੀਮ ਦਾ ਜਿਹੜਾ ਬਾਹਰ ਹੋਣਾ ਪ੍ਰਸ਼ੰਸਕਾਂ ਦੇ ਲਈ ਇੱਕ ਵੱਡਾ ਝਟਕਾ ਵੀ ਹੈ, ਜਦਕਿ ਮੋਰੋਕੋ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਵੱਡੇ ਮੰਚ ਦੇ ਉੱਤੇ ਚਮਤਕਾਰ ਕਰਨ ਦਾ ਜਿਹੜਾ ਦਮ ਰੱਖਦੇ ਨੇ। ਖਿਡਾਰੀਆਂ ਦੀ ਸਰੀਰਕ ਤਾਕਤ ਅਤੇ ਰਣਨੀਤੀ ਦਾ ਇਮਤਿਹਾਨ ਹੁਣ ਅਗਲੇ ਦੌਰ ਦੇ ਵਿੱਚ ਹੋਰ ਵੀ ਸਖ਼ਤ ਹੋਣ ਵਾਲਾ ਹੈ, ਕਿਉਂਕਿ ਨਾਕਆਊਟ ਦੇ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਹੈ। ਤੇ ਅੱਜ ਦੇ ਜਿਹੜੇ ਨੇ ਕੱਲ ਦੇ ਮੈਚ ਜਿਹੜੇ ਨੇ 1 ਜੁਲਾਈ ਨੂੰ ਹੋਣੇ ਆ, ਖੇਡੇ ਜਾਣ ਵਾਲੇ ਮੈਚ ਨੇ ਮੈਕਸੀਕੋ ਬਨਾਮ ਇਕਵਾਡੋਰ। ਇਹ ਮੁਕਾਬਲਾ ਮੈਕਸੀਕੋ ਸਿਟੀ ਸਟੇਡੀਅਮ ਮੈਕਸੀਕੋ ਵਿਖੇ ਖੇਡਿਆ ਜਾਏਗਾ, ਜਿੱਥੇ ਘਰੇਲੂ ਟੀਮ ਮੈਕਸੀਕੋ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਅਗਲੇ ਦੌਰ ਦੇ ਵਿੱਚ ਜਗ੍ਹਾ ਬਣਾਉਣ ਜਿਹੜਾ ਉਹਦੇ ਵਿੱਚ ਮੈਦਾਨ ਦੇ ਵਿੱਚ ਉਤਰੇਗੀ। ਇਸੇ ਤਰ੍ਹਾਂ ਕੱਲ ਦਾ ਦੂਸਰਾ ਮੈਚ ਹੋਵੇਗਾ ਇੰਗਲੈਂਡ ਬਨਾਮ DR ਕਾਂਗੋ ਦਾ, ਤੇ ਉਹਦੇ ਵਿੱਚ ਇਹ ਮੈਚ ਅਟਲਾਂਟਾ ਸਟੇਡੀਅਮ ਜਾਰਜੀਆ ਅਮਰੀਕਾ ਦੇ ਵਿੱਚ ਖੇਡਿਆ ਜਾਵੇਗਾ, ਤੇ ਇੰਗਲੈਂਡ ਦੀ ਮਜ਼ਬੂਤ ਟੀਮ ਦੇ ਸਾਹਮਣੇ ਕਾਂਗੋ ਦੀ ਚੁਣੌਤੀ ਹੋਵੇਗੀ। ਤੀਸਰਾ ਮੈਚ ਹੋਵੇਗਾ ਦਿਨ ਦਾ ਆਖਰੀ, ਬੈਲਜੀਅਮ ਬਨਾਮ ਸੈਨੇਗਲ। ਇਹ ਸ਼ਾਨਦਾਰ ਮੁਕਾਬਲਾ ਸਿਆਟਲ ਸਟੇਡੀਅਮ ਵਾਸ਼ਿੰਗਟਨ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਹੋਏਗਾ, ਤੇ ਜਿੱਥੇ ਯੂਰਪੀਅਨ ਤਾਕਤ ਬੈਲਜੀਅਮ ਦਾ ਸਾਹਮਣਾ ਅਮਰੀਕੀ ਮਹਾਂਦੀਪ ਦੀ ਸਭ ਤੋਂ ਮਜ਼ਬੂਤ ਟੀਮਾਂ ਦੇ ਵਿੱਚੋਂ ਇੱਕ ਸੈਨੇਗਲ ਦੇ ਨਾਲ ਜਿਹੜਾ ਕਰੇਗੀ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਫੀਫਾ ਵਰਲਡ ਕੱਪ ਦੀ, ਜੋ ਕੁਝ ਸਥਿਤੀ ਤੇ ਪ੍ਰਸਥਿਤੀ ਹੈ ਉਹਦੇ ਵਿੱਚ, ਤੇ ਨਾਲ ਦੀ ਨਾਲ ਫਿਰਾਕਲ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਆਪਣੇ ਇੱਕ ਆਰਟੀਕਲ ਦੀ। ਇਹ ਆਰਟੀਕਲ ਕੀ ਕਹਿੰਦਾ ਹੈ, ਬੜਾ ਸੋਚਣ ਵਾਲਾ, ਵਿਚਾਰਨ ਵਾਲਾ ਤੇ ਸਮਝਣ ਵਾਲਾ ਹੈ। ਲੋ ਫਿਰ ਇਸ ਦੀ ਬਾਤ ਪਾਉਂਦੇ ਹਾਂ। ਕਰਜ਼ੇ ਅਤੇ ਸਬਸਿਡੀ ਦੇ ਜਾਲ ਦੇ ਵਿੱਚ ਫਸਿਆ ਪੰਜਾਬ, ਡਾਕਟਰ ਕੇਸਰ ਸਿੰਘ ਭੰਗੂ ਜੀ ਲਿਖਦੇ ਆ। ਬਾਕਮਾਲ ਆਰਟੀਕਲ ਉਨ੍ਹਾਂ ਦੇ ਹੁੰਦੇ ਆ, ਹਰ ਵਾਰ ਦੀ ਤਰ੍ਹਾਂ ਪੂਰੇ ਅੰਕੜਿਆਂ ਦੇ ਨਾਲ ਪੇਸ਼ ਕਰਦੇ ਆ, ਤੇ ਸੌਖੀ ਭਾਸ਼ਾ ਦੇ ਵਿੱਚ ਜ਼ਰੂਰ ਉਹ ਸਾਂਝ ਪਾਉਂਦੇ ਆ ਕਿ ਸਾਡੇ ਵਰਗੇ ਵੀ ਬੰਦੇ ਜਿਹੜੇ ਨੇ ਉਨ੍ਹਾਂ ਚੀਜ਼ਾਂ ਨੂੰ ਅਰਥ ਸ਼ਾਸਤਰ ਨੂੰ ਜਾਂ ਸਮਝ ਸਕਣ, ਸੋਚ ਸਕਣ ਤੇ ਵਿਚਾਰ ਸਕਣ, ਕਿਉਂਕਿ ਇਨਪੁੱਟ ਤੇ ਆਊਟਪੁੱਟ, ਚਾਹੇ ਉਹ ਸੂਬਾ ਹੈ, ਚਾਹੇ ਉਹ ਦੇਸ਼ ਹੈ, ਤੇ ਚਾਹੇ ਕੋਈ ਪਰਿਵਾਰ ਹੈ, ਤੇ ਚਾਹੇ ਉਹ ਪਿੰਡ ਹੈ ਜਾਂ ਸ਼ਹਿਰ ਹੈ, ਉਹਦੇ ਵਿੱਚ ਇਨਪੁੱਟ ਤੇ ਆਊਟਪੁੱਟ ਦਾ ਬਹੁਤ ਵੱਡਾ ਜਿਹੜਾ ਇੱਕ ਯੋਗਦਾਨ ਹੁੰਦਾ ਹੈ। ਕਹਿੰਦੇ ਨੇ ਕਿ ਜਿੰਨੀ ਚਾਦਰ ਹੈ ਉਨੇ ਪੈਰ ਪਸਾਰਨੇ ਚਾਹੀਦੇ ਨੇ, ਪਰ ਜੇ ਪੈਰ ਚਾਦਰ ਛੋਟੀ ਹੋ ਜਾਵੇ ਤਾਂ ਪੈਰ ਫਿਰ ਰੰਗੇ ਹੋ ਜਾਂਦੇ ਆ, ਦਿਖਣ ਲੱਗ ਜਾਂਦੇ ਆ। ਪੰਜਾਬ ਦੀ ਆਰਥਿਕਤਾ ਪਿਛਲੇ ਲੰਮੇ ਸਮੇਂ ਤੋਂ ਵਿੱਤੀ ਪ੍ਰਬੰਧਕ ਦੀਆਂ ਖਾਮੀਆਂ ਤੇ ਲਗਾਤਾਰ ਜਿਹੜਾ ਅਣਚਾਹੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਜੂਨ 2026 ਦੇ ਵਿੱਚ ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ ਜਿਹੜਾ ਕੈਗ ਦੀ ਰਿਪੋਰਟ ਹੈ, ਉਹਦੇ ਵੱਲੋਂ ਜਾਰੀ ਕੀਤੇ ਗਏ 28 ਸੂਬਿਆਂ ਦੇ ਵਿੱਤ ਸਬੰਧੀ ਸੂਬਿਆਂ ਦੇ 2024 ਦੇ ਤੇ 25 ਦੇ ਬਜਟਾਂ ਦੇ ਉੱਤੇ ਅਧਿਐਨ ਅਨੁਸਾਰ ਦੇਸ਼ ਦੇ ਸਾਰੇ ਸੂਬੇ ਵਿੱਤੀ ਘਾਟੇ ਦੇ ਵਿੱਚ ਹਨ, ਪਰ ਪੰਜਾਬ ਦੇਸ਼ ਦੇ ਉਨ੍ਹਾਂ 18 ਸੂਬਿਆਂ ਦੇ ਵਿੱਚ ਸ਼ਾਮਲ ਹੈ ਜਿਹੜੇ ਵਿੱਤੀ ਪ੍ਰਬੰਧਨ ਅਤੇ ਵੱਡੇ ਮਾਲੀਆ ਘਾਟੇ ਸੰਬੰਧੀ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ। ਕੈਗ ਦੀ ਰਿਪੋਰਟ ਨੇ ਸਪਸ਼ਟ ਕਰ ਦਿੱਤਾ ਕਿ ਦੇਸ਼ ਦੇ ਇਹ ਸਾਰੇ ਸੂਬੇ ਵੋਟਰਾਂ ਨੂੰ ਭਰਵਾਉਣ ਦੇ ਲਈ ਖਾਸ ਕਰਕੇ ਚੋਣਾਂ ਨੇੜਲੇ ਸਾਲਾਂ ਦੇ ਦੌਰਾਨ ਮੁਫ਼ਤ ਸਹੂਲਤਾਂ, ਬਗੈਰ ਵਿਕਾਸ ਯੋਜਨਾਵਾਂ ਤੋਂ ਰੈਲੀਆਂ ਦੇ ਵਿੱਚ ਵਿਕਾਸ ਕਾਰਜਾਂ ਦੇ ਨਾਮ ਦੇ ਉੱਤੇ ਚੈੱਕ ਵੰਡਣੇ, ਲੋਕ ਲੁਭਾਓ ਸਕੀਮਾਂ ਤੇ ਥੋਕ ਦੇ ਵਿੱਚ ਸਬਸਿਡੀਆਂ ਲਾਗੂ ਕਰਨ ਕਰਕੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ। ਨਾਲ ਹੀ ਮਾਰਚ 2026 ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀਆਂ ਗਈਆਂ ਪੰਜਾਬ ਸੰਬੰਧੀ ਕੈਗ ਦੀਆਂ ਜਿਹੜੀਆਂ ਵਿੱਤੀ ਆਡਿਟ ਰਿਪੋਰਟਾਂ ਨੇ ਇੱਕ ਵਾਰ ਫਿਰ ਇਹ ਸਪਸ਼ਟ ਕਰ ਛੱਡਿਆ ਕਿ ਪੰਜਾਬ ਵਿੱਤੀ ਹਾਲਤ ਦੇ ਹਿਸਾਬ ਦੇ ਨਾਲ ਦੇਸ਼ ਦੇ ਸਭ ਤੋਂ ਵੱਧ ਖਰਾਬ ਹਾਲਤ ਵਾਲੇ ਸੂਬਿਆਂ ਦੇ ਵਿੱਚ ਸ਼ਾਮਲ ਹੈ। ਸੂਬੇ ਦਾ ਲਗਭਗ ਵੱਧਦਾ ਕਰਜ਼ਾ, ਜਿਹੜਾ ਲਗਾਤਾਰ ਵੱਧਦਾ ਮਾਲੀਆ ਘਾਟਾ ਤੇ ਵੱਡੀ ਮਾਤਰਾ ਦੇ ਵਿੱਚ ਵਿਆਜ ਅਤੇ ਮੂਲ ਦਾ ਭੁਗਤਾਨ ਤੇ ਮੁਫ਼ਤ ਸਹੂਲਤਾਂ ਤੇ ਸਬਸਿਡੀਆਂ ਨੇ ਵਿਕਾਸ ਦੇ ਲਈ ਉਪਲਬਧ ਵਿੱਤੀ ਸਰੋਤਾਂ ਨੂੰ ਬਹੁਤ ਵੱਡਾ ਖੋਰਾ ਲਾਇਆ ਹੈ। ਕੈਗ ਦੀ ਜਿਹੜੀ ਹੈ 2023 ਤੇ 24 ਦੀ ਵਿੱਤੀ ਰਿਪੋਰਟ ਦੇ ਅਨੁਸਾਰ ਪੰਜਾਬ ਦਾ ਮਾਲੀਆ ਘਾਟਾ ਜਿਹੜਾ ਹੈ 2019 ਤੇ 20 ਦੇ ਵਿੱਚ 14,285 ਕਰੋੜ ਰੁਪਏ ਸੀ, ਵੱਧ ਕੇ 2023 ਤੇ 24 ਦੇ ਵਿਚਕਾਰ ਇਹ 28,215 ਕਰੋੜ ਰੁਪਏ ਹੋ ਗਿਆ। ਕਿਆ ਬਾਤ ਹੈ ਜੀ, ਡਬਲ ਹੋ ਗਿਆ, 14 × 28 ਹੋ ਗਿਆ। ਤੇ ਇਹ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 3.79% ਬਣਦਾ ਹੈ, ਦਰ ਜਿਹੜੀ ਬਣਦੀ ਹੈ, ਜਿੱਦਾਂ ਕਿ ਆਪਣੀ ਜੀ ਡੀ ਪੀ ਕਹਿੰਦੇ ਆ ਜਾਂ ਉੱਪਰ ਇੱਕ ਬੈਰੀਅਰ ਲੱਗਾ ਹੁੰਦਾ ਹੈ ਉਹ ਟੱਪ ਜਾਂਦੀ ਹੈ ਤਾਂ ਫਿਰ ਘਾਟੇ ਦਾ ਸੌਦਾ ਜਾਂ ਵੱਧ ਜਾਂਦਾ ਜੀ, ਵਿਆਜ ਦਰ ਵੱਧ ਜਾਂਦੀ ਹੈ। ਇਸਦਾ ਸਿੱਧਾ ਅਰਥ ਹੈ ਕਿ ਪੰਜਾਬ ਨੂੰ ਆਪਣੀਆਂ ਦਿਨ ਪ੍ਰਤੀ ਦਿਨ ਦੀਆਂ ਲੋੜਾਂ ਤੇ ਆਮ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਵੀ ਕਰਜ਼ਾ ਲੈਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇਸੇ ਤਰ੍ਹਾਂ ਸੂਬੇ ਦਾ ਵਿੱਤੀ ਘਾਟਾ ਜਿਹੜਾ 2023 ਤੇ 24 ਦੇ ਵਿੱਚ 33,115 ਕਰੋੜ ਰੁਪਏ ਭਾਵ ਕੁੱਲ ਘਰੇਲੂ ਉਤਪਾਦਨ ਦੇ 4.45% ਤੱਕ ਪਹੁੰਚ ਗਿਆ ਸੀ, ਜਦੋਂ ਕਿ ਵਿੱਤੀ ਜਿੰਮੇਵਾਰੀ ਤੇ ਬਜਟ ਪ੍ਰਬੰਧਨ ਜਿਹੜਾ ਐਕਟ ਜਿਹੜਾ ਐਫ ਆਰ ਬੀ ਐਮ ਐਕਟ ਹੈ ਉਹਦੇ 2003 ਦੇ ਮਾਪਦੰਡਾਂ ਦੇ ਅਨੁਸਾਰ ਵਿੱਤੀ ਘਾਟਾ ਆਮ ਤੌਰ ਦੇ ਉੱਤੇ 3% ਤੋਂ ਵੱਧ ਨਹੀਂ ਹੋਣਾ ਚਾਹੀਦਾ, ਜਿਹੜਾ ਜਾਣ ਕੇ ਰੂਫ ਬਣਾਇਆ ਹੁੰਦਾ ਕਿ ਉਹਦੇ ਉੱਤੋਂ ਨਾ ਜਾਵੇ, ਫਿਰ ਲੋਕਾਂ ਦੇ ਉੱਤੇ ਜਿਹੜਾ ਜਿੱਦਾਂ ਕਿ ਲੋਨ ਲਏ ਨੇ ਉਹਨਾਂ ਦੇ ਉੱਤੇ ਬੋਝ ਪੈਣ ਲੱਗ ਜਾਂਦਾ ਹੈ। ਕੈਗ ਨੇ ਇਹ ਵੀ ਸਾਹਮਣੇ ਲਿਆ ਦਿੱਤਾ ਕਿ ਪੰਜਾਬ ਦੀਆਂ ਕੁੱਲ ਦੇਣਦਾਰੀਆਂ ਕੁੱਲ ਘਰੇਲੂ ਉਤਪਾਦਨ ਦੇ 44.27% ਤੱਕ ਜਿਹੜਾ ਪਹੁੰਚ ਗਈਆਂ ਨੇ। ਰਿਪੋਰਟ ਦੇ ਅਨੁਸਾਰ 2023 ਤੇ 24 ਦੇ ਵਿੱਚ ਸੂਬੇ ਦਾ ਕੁੱਲ ਕਰਜ਼ਾ ਤੇ ਹੋਰ ਦੇਣਦਾਰੀਆਂ ਲਗਭਗ 3.46 ਲੱਖ ਕਰੋੜ ਰੁਪਏ ਨੇ ਸਨ, ਜਿਹੜਾ ਕਿ ਹੁਣ ਵਧਾ ਕੇ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਿਆ। ਇਸ ਦੇ ਨਾਲ ਹੀ 2024 ਤੇ 25 ਦੇ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਮਾਲੀਆ ਘਾਟਾ 23,198 ਕਰੋੜ ਰੁਪਏ ਤੇ ਵਿੱਤੀ ਘਾਟਾ 30,465 ਕਰੋੜ ਰੁਪਏ ਰੱਖਣ ਦਾ ਟੀਚਾ ਨਿਰਧਾਰਿਤ ਕੀਤਾ ਸੀ। ਇਹ ਕ੍ਰਮਵਾਰ ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 2.99% ਅਤੇ 3.8% ਦੇ ਬਰਾਬਰ ਸੀਗਾ, ਪਰ ਸਰਕਾਰ ਦਾ ਦਾਅਵਾ ਸੀ ਕਿ ਕਰ ਜਿਹੜਾ 71 ਵਿਚ ਵਾਧਾ ਹੋਇਆ, ਆਬਕਾਰੀ ਆਮਦਨ ਦੇ ਵਿਚ ਸੁਧਾਰ ਹੋਇਆ ਤੇ ਆਰਥਿਕ ਵਿਕਾਸ ਦੀ ਗਤੀ ਦੇ ਨਾਲ ਵਿੱਤੀ ਹਾਲਤ ਸੁਧਰੇਗੀ, ਪਰ ਕੈਗ ਦੇ ਅੰਕੜੇ ਦੱਸਦੇ ਕੁਝ ਹੋ ਰਹੇ ਨੇ। ਖਰਚੇ ਆਮਦਨ ਦੇ ਨਾਲ ਕਾਫ਼ੀ ਤੇਜ਼ੀ ਦੇ ਨਾਲ ਵੱਧ ਰਹੇ ਨੇ। 2023 ਤੇ 24 ਦੇ ਵਿਚ ਸੂਬੇ ਦੀ ਕੁੱਲ ਮਾਲੀਆ ਪ੍ਰਾਪਤੀਆਂ ਜਿਹੜੀਆਂ ਨੇ 89,192 ਕਰੋੜ ਰੁਪਏ ਸਨ ਤੇ ਜਦਕਿ ਮਾਲੀਆ ਖਰਚਾ ਜਿਹੜਾ 1,17,407 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਹ ਸਥਿਤੀ ਸਪਸ਼ਟ ਦਰਸਾਉਂਦੀ ਹੈ ਕਿ ਬਜਟ ਦੇ ਵਿਚ ਕੀਤੇ ਦਾਅਵੇ ਵਿੱਤੀ ਸੁਧਾਰਾਂ ਦੇ ਟੀਚੇ ਅਸਲੀਅਤ ਦੇ ਵਿਚ ਪ੍ਰਾਪਤ ਕਰਨੇ ਬਹੁਤ ਮੁਸ਼ਕਲ ਸਨ। ਕੈਗ ਦੀ ਸੂਬੇ ਦੇ ਵਿੱਤ ਸੰਬੰਧੀ ਤਾਜ਼ਾ ਰਿਪੋਰਟ ਦੇ ਮੁਤਾਬਕ ਪੰਜਾਬ ਉਨ੍ਹਾਂ ਸੂਬਿਆਂ ਦੇ ਵਿਚੋਂ ਇਕ ਹੈ ਜਿੱਥੇ ਸਬਸਿਡੀਆਂ ਤੇ ਮੁਫ਼ਤ ਸਹੂਲਤਾਂ ਉਤੇ ਜਿਹੜਾ ਆਪਣਾ ਮੁਫ਼ਤ ਸਹੂਲਤਾਂ ਦੇ ਉਤੇ ਸਭ ਤੋਂ ਵੱਧ ਖਰਚਾ ਹੁੰਦਾ ਹੈ। 2024 ਤੇ 25 ਦੇ ਵਿਚ ਪੰਜਾਬ ਨੇ ਆਪਣੇ ਕੁੱਲ ਖਰਚ ਦਾ 13.5% ਤੋਂ ਵੱਧ ਹਿੱਸਾ ਜਿਹੜਾ ਸੀ ਸਬਸਿਡੀਆਂ ਦੇ ਉਤੇ ਖਰਚ ਕਰ ਦਿੱਤਾ ਤੇ 2023 ਤੇ 24 ਦੇ ਵਿਚ ਇਕੱਲੀ ਬਿਜਲੀ ਸਬਸਿਡੀ ਜਿਹੜੀ ਹੈ ਮੁਫ਼ਤ ਦੀ ਬਿਜਲੀ ਜਿਹੜੀ 600 ਯੂਨਿਟ ਉਹਦੇ ਵਿਚ ਲਗਭਗ 18,770 ਕਰੋੜ ਰੁਪਏ ਖਰਚ ਹੋਏ ਨੇ। ਇਹ ਰਕਮ ਸੂਬੇ ਦੇ ਪੂੰਜੀਗਤ ਨਿਵੇਸ਼ ਦੇ ਨਾਲੋਂ ਕਈ ਗੁਣਾ ਵੱਧ ਸੀ। ਖੇਤੀਬਾੜੀ ਦੇ ਲਈ ਮੁਫ਼ਤ ਬਿਜਲੀ ਤੇ ਹੋਰ ਲੋਕ ਲੁਭਾਊ ਮੁਫ਼ਤ ਯੋਜਨਾਵਾਂ ਰਾਜਨੀਤਿਕ ਖਾਸ ਕਰਕੇ ਵੋਟਾਂ ਬਟੋਰਨ ਦੇ ਲਈ ਤਾਂ ਲਾਭਕਾਰੀ ਹੋ ਸਕਦੀਆਂ ਨੇ ਪਰ ਲੰਮੇ ਸਮੇਂ ਦੇ ਵਿਚ ਸੂਬੇ ਦੀ ਵਿੱਤੀ ਸਥਿਰਤਾ ਦੇ ਲਈ ਚੁਣੌਤੀ ਬਣ ਰਹੀਆਂ ਨੇ। ਕਿਸੇ ਵੀ ਸੂਬੇ ਦੇ ਆਰਥਿਕ ਵਿਕਾਸ ਅਤੇ ਸਥਿਰਤਾ ਦਾ ਇਕ ਮਹੱਤਵਪੂਰਨ ਸੂਚਕ ਉਸਦਾ ਪੂੰਜੀਗਤ ਖਰਚਾ ਜਿਹੜਾ ਹੁੰਦਾ ਹੈ। ਇਹ ਉਹ ਖਰਚਾ ਹੈ ਜੋ ਸੜਕਾਂ, ਸਿੰਜਾਈ, ਸਿੱਖਿਆ, ਸਿਹਤ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਉੱਤੇ ਹੁੰਦਾ ਹੈ। ਕੈਗ ਰਿਪੋਰਟ ਦੇ ਅਨੁਸਾਰ 2023 ਤੇ 24 ਦੇ ਵਿਚ ਪੰਜਾਬ ਨੇ ਆਪਣੇ ਕੁੱਲ ਖਰਚ ਦਾ ਸਿਰਫ 3.88% ਹਿੱਸਾ ਪੂੰਜੀਗਤ ਨਿਵੇਸ਼ ਦੇ ਲਈ ਵਰਤਿਆ। ਇਸ ਲਗਭਗ 4,743 ਕਰੋੜ ਰੁਪਏ ਸੀ ਇਹ। ਇਸ ਦੇ ਵੱਡੇ ਦੋ ਕਾਰਨ ਨੇ। ਪਹਿਲਾ ਕਾਰਨ ਜੋ ਕਿ ਸੂਬੇ ਦੀ ਵੱਡੀ ਆਮਦਨ ਤਨਖਾਹਾਂ, ਪੈਨਸ਼ਨਾਂ ਤੇ ਵਿਆਜ ਅਦਾਇਗੀਆਂ ਦੇ ਵਿਚ ਖਰਚ ਹੋ ਜਾਂਦੀ ਹੈ ਤੇ ਰਿਪੋਰਟ ਦੇ ਅਨੁਸਾਰ ਇਹ ਬੱਜਵੇਂ ਖਰਚੇ ਕੁੱਲ ਮਾਲੀਆ ਖਰਚੇ ਦਾ 65% ਬਣ ਜਾਂਦਾ ਹੈ ਤੇ ਬਾਕੀ ਕੋਲ ਕੀ ਬਚਿਆ ਫਿਰ। ਦੂਜਾ, ਸੂਬੇ ਦੇ ਬਜਟ ਦੇ ਆਕਾਰ ਦਾ ਛੋਟਾ ਹੋਣਾ ਹੈ। ਨਤੀਜੇ ਵਜੋਂ ਜਦੋਂ ਸੂਬੇ ਦੀ ਆਮਦਨ ਦਾ ਵੱਡਾ ਹਿੱਸਾ ਪਹਿਲਾਂ ਹੀ ਨਿਰਧਾਰਿਤ ਅਤੇ ਬੱਜਵੇਂ ਖਰਚਿਆਂ ਦੇ ਵਿਚ ਲੱਗ ਜਾਂਦਾ ਹੈ ਤਾਂ ਵਿਕਾਸ ਅਤੇ ਪੂੰਜੀਗਤ ਖਰਚਿਆਂ ਦੇ ਲਈ ਬਜਟ ਦਾ ਬਹੁਤ ਘੱਟ ਹਿੱਸਾ ਬਚਦਾ ਹੈ। ਪੰਜਾਬ ਦੀ ਵਿੱਤੀ ਹਾਲਤ ਨੂੰ ਸਮਝਣ ਦੇ ਲਈ ਇਸਦਾ ਹੋਰ ਸੂਬਿਆਂ ਦੇ ਨਾਲ ਜਿਹੜਾ ਤੁਲਨਾਤਮਕ ਅਧਿਐਨ ਕਰਨਾ ਵੀ ਜ਼ਰੂਰੀ ਹੈ। ਕੈਗ ਦੇ ਅਧਿਐਨ ਦੇ ਅਨੁਸਾਰ 2023 ਤੇ 24 ਦੇ ਵਿਚ 16 ਸੂਬਿਆਂ ਦਾ ਮਾਲੀਆ ਵਾਧੂ ਇਕੱਤਰ ਕਰਨ ਦੀ ਸ਼੍ਰੇਣੀ ਦੇ ਵਿਚ ਸਨ। ਉੱਤਰ ਪ੍ਰਦੇਸ਼ ਜਿਹੜਾ ਉਹਨੇ ਜਿਹੜਾ ਸੀ 37,000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵਾਧਾ ਦਰਜ ਕੀਤਾ ਜੋ ਗੁਜਰਾਤ ਦੇ ਨਾਲੋਂ ਵੀ ਦੁੱਗਣਾ ਸੀ। ਇਸ ਦੇ ਉਲਟ ਪੰਜਾਬ ਲਗਾਤਾਰ ਵੱਡੇ ਮਾਲੀਆ ਘਾਟੇ ਦੇ ਵੱਲ ਸੂਬਿਆਂ ਦੇ ਵਿਚ ਸ਼ਾਮਲ ਰਿਹਾ। ਜੂਨ 2026 ਨੇ ਵੀ ਜੂਨ ਨਾ ਸੁਧਾਰੀ। ਜੂਨ 2026 ਦੀ ਕੈਗ ਰਿਪੋਰਟ ਦੇ ਅਨੁਸਾਰ ਆਂਧਰਾ ਪ੍ਰਦੇਸ਼ 2024-25 ਦੇ ਵਿਚ ਸਭ ਤੋਂ ਵੱਡੇ ਮਾਲੀਆ ਘਾਟੇ ਵਾਲਾ ਸੂਬਾ ਰਿਹਾ ਜਦਕਿ ਪੰਜਾਬ ਵੀ ਉੱਚ ਘਾਟੇ ਵਾਲੇ ਸੂਬਿਆਂ ਦੇ ਵਿਚ ਗਿਣਿਆ ਗਿਆ। ਸੂਬਿਆਂ ਦੇ ਸਮੂਹਿਕ ਪੱਧਰ ਦੇ ਉਤੇ 2025-26 ਦੇ ਲਈ ਔਸਤ ਵਿੱਤੀ ਘਾਟਾ ਕੁੱਲ ਘਰੇਲੂ ਉਤਪਾਦ ਦੇ ਲਗਭਗ 3.14% ਦੇ ਨੇੜੇ ਕਿਆਸਿਆ ਗਿਆ ਜਦਕਿ ਪੰਜਾਬ ਦਾ ਵਿੱਤੀ ਘਾਟਾ ਲਗਾਤਾਰ 4% ਜਾਂ ਇਸ ਤੋਂ ਉਪਰ ਦੇ ਪੱਧਰ ਦੇ ਉਤੇ ਬਣਿਆ ਹੋਇਆ। ਇਹ ਸਪਸ਼ਟ ਕਰਦਾ ਹੈ ਕਿ ਪੰਜਾਬ ਦੀ ਵਿੱਤੀ ਸਥਿਤੀ ਰਾਸ਼ਟਰੀ ਔਸਤ ਦੇ ਨਾਲੋਂ ਕਮਜ਼ੋਰ ਹੈ। ਕਿ ਪੰਜਾਬ ਕਰਜ਼ੇ ਦੇ ਜਾਲ ਦੇ ਵਿਚ ਫਸ ਰਿਹਾ ਇਹ ਬਹੁਤ ਵੱਡਾ ਸਵਾਲ ਖੜਾ ਹੋਇਆ। ਕੈਗ ਨੇ ਹਾਲ ਹੀ ਦੇ ਵਿਚ ਇਕ ਹੋਰ ਮਹੱਤਵਪੂਰਨ ਵਿਸ਼ੇ ਭਾਵ ਬਜਟ ਤੋਂ ਬਾਹਰ ਲੈ ਜਾਂਦੇ ਕਰਜ਼ਿਆਂ ਦਾ ਮੁੱਦਾ ਉਭਾਰਿਆ। ਇਹ ਉਹ ਕਰਜ਼ੇ ਹੁੰਦੇ ਨੇ ਜੋ ਸਰਕਾਰੀ ਏਜੰਸੀਆਂ ਜਾਂ ਨਿਗਮਾਂ ਬੋਰਡਾਂ ਰਾਹੀਂ ਲਏ ਜਾਂਦੇ ਨੇ ਪਰ ਸ਼ੁਰੂਆਤੀ ਤੌਰ ਦੇ ਉਤੇ ਬਜਟ ਦੇ ਵਿਚ ਸਪਸ਼ਟ ਤੌਰ ਦੇ ਉਤੇ ਨਹੀਂ ਦਿਖਾਏ ਦਿੰਦੇ ਨੇ ਦਿਖਾਏ ਨਹੀਂ ਜਾਂਦੇ। ਇਸ ਦੇ ਨਾਲ ਅਸਲ ਕਰਜ਼ੇ ਦੀ ਸਥਿਤੀ ਦਾ ਅੰਦਾਜ਼ਾ ਲਵਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਪੰਜਾਬ ਦੇ ਮਾਮਲੇ ਦੇ ਵਿਚ ਕੈਗ ਨੇ 2023 ਤੇ 24 ਦੇ ਦੌਰਾਨ 4,93 ਕਰੋੜ ਰੁਪਏ ਦੇ ਬਜਟ ਤੋਂ ਬਾਹਰ ਲਏ ਗਏ ਕਰਜ਼ਿਆਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਮਾਰਚ 2026 ਤੱਕ ਦੇ ਅੰਕੜਿਆਂ ਦੇ ਅਨੁਸਾਰ ਪੰਜਾਬ ਦਾ ਕੁੱਲ ਕਰਜ਼ਾ ਤੇ ਦੇਣਦਾਰੀਆਂ 4,00,000 ਕਰੋੜ ਰੁਪਏ ਤੋਂ ਉਪਰ ਪਹੁੰਚ ਚੁੱਕੀਆਂ ਸਨ। 2026 ਤੇ 27 ਦੇ ਬਜਟ ਦੇ ਅਨੁਮਾਨਾਂ ਦੇ ਵਿਚ ਇਹ ਰਕਮ 4.47 ਲੱਖ ਕਰੋੜ ਰੁਪਏ ਤੱਕ ਜਾਣ ਦੀ ਸੰਭਾਵਨਾ ਹੈ। ਚੋਣਾਂ ਦਾ ਸਾਲ ਹੋਣ ਦੇ ਕਰਕੇ ਇਹ ਕਰਜ਼ਾ ਹੋਰ ਜਿਹੜਾ ਵਧਣਾ ਪ੍ਰਭਾਵਿਤ ਹੋਵੇਗਾ ਵਧਣ ਦੀ ਜਿਹੜੀ ਸੰਭਾਵਨਾ ਹੈ। ਜੇਕਰ ਪੰਜਾਬ ਸਿਰ ਚੜੇ ਕਰਜ਼ੇ ਦੇ ਇਕ ਹੋਰ ਮਹੱਤਵਪੂਰਨ ਪਹਿਲੂ ਵੱਲ ਗੰਭੀਰਤਾ ਦੇ ਨਾਲ ਨਿਗਾਹ ਘੁਮਾਈ ਜਾਵੇ ਮਾਰੀ ਜਾਵੇ ਤਾਂ ਸਥਿਤੀ ਹੋਰ ਵੀ ਨਿਰਾਸ਼ਾਜਨਕ ਪ੍ਰਤੀਤ ਜਿਹੜੀ ਹੁੰਦੀ ਹੈ। ਇਹ ਪਹਿਲੂ ਹੈ ਕਿ ਹਰ ਪੰਜਾਬੀ ਦੇ ਸਿਰ ਜੰਮਦੇ ਸਿਰ ਭਾਵ ਪ੍ਰਤੀ ਵਿਅਕਤੀ ਕਰਜ਼ੇ ਦਾ ਭਾਰ 2011 ਤੇ 12 ਦੇ ਵਿਚ 30,000 ਰੁਪਏ ਸੀ ਜਿਹੜਾ ਕਿ 2021 ਤੇ 22 ਦੇ ਵਿਚ ਵੱਧ ਕੇ 94,000 ਰੁਪਏ ਹੋ ਗਿਆ ਤੇ 2025 ਦੇ ਵਿਚ ਇਹ 1,33,000 ਰੁਪਏ ਤੱਕ ਕੱਪੜ ਗਿਆ। ਹੁਣ ਇਹ ਵੀ ਜਿਹੜਾ ਅੰਦਾਜ਼ੇ ਨੇ ਕਿ ਮਾਰਚ 2027 ਤੱਕ ਹਰ ਪੰਜਾਬੀ ਦੇ ਸਿਰ ਕਰਜ਼ਾ ਵੱਧ ਕੇ 1,42,000 ਰੁਪਏ ਹੋ ਜਾਵੇਗਾ ਜੋ ਕਿ ਸਰਕਾਰਾਂ ਜੰਮਦੇ ਬੱਚੇ ਨੂੰ ਤੋਹਫੇ ਦੇ ਵਿਚ ਦੇਣਗੀਆਂ ਤੇ ਜਿਹੜੇ ਆਪਣੀ ਉਮਰ ਹੰਢਾ ਵੀ ਰਹੇ ਨੇ ਜਾਂ ਇੰਜੋਏ ਵੀ ਕਰ ਰਹੇ ਹੈ ਜਿਹੜੇ 1,000-1,000 ਰੁਪਈਆ 1,500-1,500 ਵੀ ਲੈਣਗੇ ਤੇ ਭਾਈ ਉਹ ਤੁਸੀਂ 1,42,000 ਦੇ ਕਰਜ਼ਾਈ ਹੋ ਇਹ ਧਿਆਨ ਦੇ ਵਿਚ ਰੱਖਣਾ ਹੈ ਤੇ ਵਿਆਜ ਬੂਜ ਪੈ ਕੇ ਇਹਦੇ ਉੱਤੇ 1,50,000 ਹੋ ਜਾਣਾ ਤਕਰੀਬਨ ਹਰ ਬੰਦਾ ਤੇ ਜੰਮਦਾ ਬੱਚਾ ਜਿਹੜਾ ਇਹ ਉਹਨੂੰ ਤੋਹਫੇ ਦੇ ਵਿਚ ਮਿਲਣਾ। ਕਹਿੰਦੇ ਨੇ ਕਿ ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਲਈ ਆਪਣੇ ਜੇਕਰ ਕਰਜ਼ਾ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਭਵਿੱਖ ਦੇ ਵਿਚ ਵਿਆਜ ਤੇ ਮੂਲ ਭੁਗਤਾਨ ਸੂਬੇ ਦੀ ਵਿੱਤੀ ਸਥਿਤੀ ਨੂੰ ਹੋਰ ਗੰਭੀਰ ਬਣਾ ਸਕਦੇ ਨੇ। ਪੰਜਾਬ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਦੇ ਲਈ ਸਿਰਫ ਕਰਜ਼ੇ ਲੈ ਕੇ ਖਰਚੇ ਚਲਾਉਣ ਦੀ ਨੀਤੀ ਲੰਮੇ ਲੰਮੇ ਸਮੇਂ ਤੱਕ ਨਹੀਂ ਚੱਲ ਸਕਦੀ ਹੈ ਕਿਉਂਕਿ ਇਹ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਇਸ ਦੇ ਲਈ ਪੰਜਾਬ ਦੇ ਵਿੱਤੀ ਹਾਲਾਤ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਰਾਜਨੀਤੀ ਤੋਂ ਉਪਰ ਉੱਠ ਕੇ ਕਰਨੀਆਂ ਚਾਹੀਦੀਆਂ ਨੇ ਤੇ ਇਹ ਬਹੁਤ ਜ਼ਰੂਰੀ ਵੀ ਨੇ। ਮੁਫ਼ਤ ਸਹੂਲਤਾਂ, ਸਬਸਿਡੀਆਂ, ਖਾਸ ਕਰਕੇ ਬਿਜਲੀ ਸਬਸਿਡੀ ਨੂੰ ਕੇਵਲ ਲੋੜਵੰਦਾਂ ਨੂੰ ਹੀ ਦੇ ਕੇ ਜਿਹੜਾ ਤਰਕਸੰਗਤ ਬਣਾਇਆ ਜਾਣਾ ਚਾਹੀਦੈ। ਇਸੇ ਤਰ੍ਹਾਂ ਵਸਤਾਂ ਅਤੇ ਸੇਵਾਵਾਂ ਟੈਕਸ ਸਬੰਧੀ ਸੂਬੇ ਵੱਲੋਂ ਹੋਰ ਕਰਾਂ ਦੀ ਵਸੂਲੀ ਦੇ ਵਿਚ ਚੋਰ ਮੋਹਰੀਆਂ ਨੂੰ ਬੰਦ ਕਰਕੇ ਕਰਾਂ ਦੀ ਜਿਹੜੀ ਹੈ ਵਸੂਲੀ ਜਿਹੜੀ ਹੈ ਟੈਕਸਾਂ ਦੀ ਉਹਦੇ ਵਿਚ ਸੁਧਾਰ ਕਰਨਾ ਚਾਹੀਦੈ ਤੇ ਸੂਬੇ ਦੇ ਬਜਟ ਦੇ ਵਿਚ ਪੂੰਜੀਗਤ ਨਿਵੇਸ਼ ਦਾ ਹਿੱਸਾ ਕਾਫ਼ੀ ਵਧਾਉਣਾ ਚਾਹੀਦੈ ਤਾਂ ਜੋ ਲੋੜੀਂਦਾ ਰੋਜ਼ਗਾਰ ਅਤੇ ਮੁੱਢਲੇ ਢਾਂਚੇ ਦੀ ਉਸਾਰੀ ਕੀਤੀ ਜਾ ਸਕੇ। ਆਖਰ ਦੇ ਵਿਚ ਕੇਸਰ ਸਾਹਿਬ ਲਿਖਦੇ ਨੇ, ਭੰਗੂ ਜੀ ਇਵੇਂ ਹੀ ਬਜਟ ਤੋਂ ਬਾਹਰ ਲੈ ਜਾਣ ਵਾਲੇ ਕਰਜ਼ਿਆਂ ਦੇ ਵਿਚ ਪੂਰੀ ਪਾਰਦਰਸ਼ਤਾ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਸਹੀ ਤਸਵੀਰ ਸਾਹਮਣੇ ਆ ਸਕੇ। ਅੰਤ ਦੇ ਵਿਚ ਸਰਕਾਰਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ੇ ਦੀ ਮਾਤਰਾ ਨੂੰ ਘੱਟ ਕਰਕੇ ਵਿਆਜ ਅਤੇ ਮੂਲ ਦੇ ਭੁਗਤਾਨਾਂ ਨੂੰ ਵੀ ਨੱਥ ਪਾਈ ਜਾ ਸਕੇ। ਜੂਨ 2026 ਦੀ ਕੈਗ ਰਿਪੋਰਟ ਅਤੇ ਪੰਜਾਬ ਦੇ 2024-25 ਬਜਟ ਦੇ ਅੰਕੜੇ ਸਪਸ਼ਟ ਸੰਦੇਸ਼ ਦਿੰਦੇ ਨੇ ਕਿ ਪੰਜਾਬ ਦੀ ਵਿੱਤੀ ਹਾਲਤ ਕਾਫ਼ੀ ਗੰਭੀਰ ਤੇ ਨਾਜੁਕ ਦੌਰ ਦੇ ਵਿਚ ਹੈ। ਵੱਧਦਾ ਮਾਲੀਆ, ਘਾਟਾ, ਮਨਾਮੋਹੀ ਕਰਜ਼ਾ, ਮੁਫ਼ਤ ਸਹੂਲਤਾਂ, ਵੱਡੀਆਂ ਸਬਸਿਡੀਆਂ ਤੇ ਘੱਟ ਪੂੰਜੀਗਤ ਨਿਵੇਸ਼ ਸੂਬੇ ਦੀ ਵਿਕਾਸ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਨੇ। ਕਈ ਹੋਰ ਸੂਬੇ ਮਾਲੀਆ ਵਾਧਾ ਹਾਸਲ ਕਰ ਰਹੇ ਨੇ ਪਰ ਪੰਜਾਬ ਅਜੇ ਵੀ ਦਿਨ ਪ੍ਰਤੀ ਦਿਨ ਦੇ ਖਰਚੇ ਚਲਾਉਣ ਦੇ ਲਈ ਕਰਜ਼ੇ ਦੇ ਉੱਤੇ ਨਿਰਭਰ ਹੈ। ਜੇਕਰ ਵਿੱਤੀ ਅਨੁਸ਼ਾਸਨ, ਆਮਦਨ ਵਾਧੇ ਤੇ ਖਰਚਿਆਂ ਨੂੰ ਤਰਕਸੰਗਤ ਬਣਾਉਣ ਦੇ ਵੱਲ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਦੇ ਵਿਚ ਪੰਜਾਬ ਦੇ ਲਈ ਕਰਜ਼ੇ ਦੇ ਵਿਆਜ ਤੇ ਮੂਲ ਦਾ ਬੋਝ ਹੋਰ ਵੀ ਗੰਭੀਰ ਚੁਣੌਤੀ ਬਣ ਸਕਦਾ ਹੈ। ਲੋ ਦੋਸਤੋ, ਇਹ ਸਨ ਜੀ ਪ੍ਰੋਫੈਸਰ ਆਪਣੇ ਕੇਸਰ ਸਿੰਘ ਭੰਗੂ ਹੁਣਾ ਜੀ ਦਾ ਲਿਖਿਆ ਹੋਇਆ ਆਰਟੀਕਲ। ਸਾਬਕਾ ਪ੍ਰੋਫੈਸਰ ਤੇ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਕੇਸਰ ਸਿੰਘ ਭੰਗੂ ਜੀ ਦੀ, ਤੇ ਜਿਨ੍ਹਾਂ ਨੇ ਧਿਆਨ ਦਵਾਇਆ ਕੈਕ ਦੀ ਰਿਪੋਰਟ ਦੇ ਵੱਲ। ਕਰਜ਼ੇ ਅਤੇ ਸਬਸਿਡੀਆਂ ਦੇ ਜਾਲ ਦੇ ਵਿਚ ਫਸਿਆ ਪੰਜਾਬ। 1,42,000 ਰੁਪਏ ਜਿਹੜਾ ਹਰ ਪੰਜਾਬੀ ਕਰਜ਼ਾਈ ਹੈ, ਚਾਹੇ ਉਹ ਅਮੀਰ ਹੈ ਤੇ ਚਾਹੇ ਗਰੀਬ ਹੈ, ਹਰ ਕਿਸੇ ਦੇ ਹਿੱਸੇ ਬਰਾਬਰ ਦੀ ਜਿਹੜੀ ਰਕਮ ਆਉਂਦੀ ਹੈ ਤੇ ਦੇਣਦਾਰੀਆਂ ਦੇਣੀਆਂ ਪੈਣਗੀਆਂ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤਦ ਤੱਕ ਤੁਹਾਡੇ ਜਿਹੜੇ ਸੁਨੇਹੇ ਨੇ ਦੋਸਤੋ ਤੇ ਉਹਨਾਂ ਦੇ ਬਲ ਝਾਤ ਮਾਰ ਕੇ ਤੇ ਫਿਰ ਮੈਂ ਆਗਿਆ ਲਵਾਂਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿਚ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜ ਰਹੇ ਨੇ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੀ ਨੂੰ ਜੀ, ਕੀ ਹਾਲ ਚਾਲ ਨੇ ਜੀ?
1: ਸਤਿ ਸ੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਕਿਉਂ ਇਹ ਜੇ ਰੱਦੀ ਜੇ ਕਾਲਮ ਪੜ ਕੇ ਸੁਣਾਉਂਦੇ ਨੇ, ਕਿਹੜੀ ਗੱਲ ਇਹਦੇ ਵਿੱਚ ਕੱਢਣ ਨੂੰ?
0: ਬਿਲਕੁਲ ਹੈ ਜੀ,
1: ਅਸੀਂ ਤਾਂ 1,000 ਰੁਪਏ ਦੇ ਭੰਗੜੇ ਪਾ ਰਹੇ ਹਾਂ।
0: ਬਿਲਕੁਲ ਹੈ ਜੀ,
1: ਤੁਸੀਂ ਗੱਲ ਲੱਖਾਂ ਦੀ ਕਰੀ, ਇਹਦਾ 1,000 ਚ ਪਹੁੰਚਾ ਜੀ। ਟੂ ਟੂ ਨੂੰ ਦੇਖਦੇ ਨੇ ਅੱਜ, ਟੂ ਟੂ ਹੋਣੀ ਇਹਦੀ।
0: ਬਿਲਕੁਲ ਹੈ, ਬਿਲਕੁਲ ਹੈ ਜੀ,
1: ਹੈ ਕਿਸੇ ਦਾ ਧਿਆਨ? ਕੋਈ ਇਹੋ ਜਿਹੇ ਕਾਲਮ ਪੜਦਾ
0: ਨਹੀਂ
1: ਸਾਡੇ ਸਿਰ ਕਰ ਜਾਓ, ਚਾਹੇ ਗਰੀਬ, ਚਾਹੇ ਆਟਾ ਦਾਲ ਸਕੀਮ ਵਾਲਾ, ਚਾਹੇ ਕੋਈ ਅਮੀਰ ਹੈ, ਸਾਰਿਆਂ ਦੀ ਹੈ ਨਾ,
0: ਸਾਰਿਆਂ ਦੀ ਹੈ ਜੀ।
1: ਤੇ ਅਸੀਂ 1,000 ਰੁਪਏ ਦੇ ਖੜੇ ਹਾਂ।
0: 1,015 ਨੂੰ ਤੁਸੀਂ ਕੀ ਕਰਾਂਗੇ? ਜੇ ਹੁਣ ਦੇਖੋ ਬਰਥ ਵੀ ਹੋਣਾ ਬੇਬੀ ਦਾ, ਜੇ ਹਾਸਪਿਟਲ ਵੀ ਜਾਵਾਂਗੇ, ਮੈਨੂੰ ਲੱਗਦਾ ਕਿ 50,000 ਲੱਖ ਰੁਪਇਆ ਤਾਂ ਤਕਰੀਬਨ ਘੱਟੋ ਘੱਟ ਨਹੀਂ ਤਾਂ ਉੱਥੇ ਹੀ ਲੱਗ ਜਾਂਦਾ ਜੀ। ਤੇ ਆਉਣ ਵਾਲੇ ਬੱਚੇ ਨੂੰ ਜਿਹੜਾ ਸੌਗਾਤ ਦੇ ਵਿਚ 1,42,000 ਕਰਜ਼ਾ ਮਿਲਣਾ ਜੀ।
1: ਗੱਲ ਤਾਂ ਦੇਖੋ ਤੁਸੀਂ, ਅਸੀਂ ਕਿੱਧਰ ਨੂੰ ਤੁਰੇ ਹਾਂ? ਆਹ ਸਾਨੂੰ ਇਹੀ ਚੀਜ਼ਾਂ ਨੀ ਪੜ੍ਹਦੇ। ਅਸੀਂ ਤਾਂ ਯਾਰ ਮਾਂ ਸਾਹਿਬ ਕਹਿੰਦੇ ਨੇ 1,000 ਰੁਪਏ ਆਉਣਾ
0: ਜੀ,
1: ਮੇਕਅਪ ਦਾ ਸਮਾਨ ਲੈਣਾ,
0: ਬਿਲਕੁਲ ਹੈ ਜੀ, ਅਗਲੇ ਮਹੀਨੇ ਲੈਣਾ ਜੀ,
1: ਅੱਜ ਥੋੜੇ ਸਿਰ 1,33 ਦਾ 1,35 ਹੋ ਜਾਣਾ,
0: ਬਿਲਕੁਲ ਹੋ ਜਾਣਾ ਜੀ।
1: ਕਰਜ਼ਾ ਚੱਕ ਕੇ ਦੇਣਾ ਸਾਰਾ ਕੁਛ ਹੋਣਾ?
0: ਹਾਂ ਬਿਲਕੁਲ ਹੈ, ਬਿਲਕੁਲ। ਦੇਖੋ ਪਿਛਲੇ ਕੱਲ ਪਰਸੋਂ ਆਪਾਂ ਗੱਲ ਕੀਤੀ ਸੀ ਵੀਕਐਂਡ ਦੇ ਵਿਚ ਪਹਿਲਾਂ ਕਿ 1,500 ਕਰੋੜ ਦਾ ਤਾਂ ਹੋਰ ਕਰਜ਼ਾ ਚੱਕਣ ਲੱਗੇ ਨੇ ਜੀ, ਸਾਰਾ ਕੁਛ ਚੱਕ ਦਿੱਤਾ ਗਾ।
1: ਬਰਾਬਰ ਕਿੱਥੋਂ ਦੇਣੇ ਨੇ ਪੈਸੇ
0: ਜੀ?
1: ਉੱਥੇ ਦੇਣੇ ਨੇ ਜੀ,
0: ਬਿਲਕੁਲ। ਔਜਲਾ ਸਾਹਿਬ, ਜਿੱਦਾਂ ਤੁਸੀਂ ਵੀ ਚਲੋ ਬਿਜ਼ਨਸ ਕਰਦੇ ਹੋ, ਸਾਰਾ ਕੁਝ ਹੈ, ਚਲੋ ਆਮ ਘਰਾਂ ਦਾ ਮੈਂ ਜਿੰਨਾ ਕੁ ਇਕਨੋਮੀ ਨੂੰ ਸਮਝਦਾ, ਉਹਦੇ ਵਿਚ ਜਦੋਂ ਝਾਤ ਮਾਰਦੇ ਆ ਕਿ ਆਮ ਵਿਅਕਤੀ ਵੀ ਜਿਹੜਾ ਅਸੀਂ ਵੀ ਚਲੋ ਸਾਨੂੰ ਵੀ ਬਜਟ ਦੇ ਵਿਚ ਚੱਲਣਾ ਪੈਂਦਾ ਕਿ ਮਤਲਬ ਕਿ ਕਿੱਥੋਂ ਕਿੰਨੇ ਪੈਸੇ ਆਉਣੇ ਆ, ਬਿੱਲ ਕਿੰਨੇ ਨੇ ਆਏ ਖੜੇ ਨੇ ਉਹ ਵੀ ਦੇਣੇ ਆ, ਤੇ ਖਰਚੇ ਨੂੰ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੁੰਦੀ ਆ ਕਿ ਚਲੋ ਚਾਰ ਪੈਸੇ ਮਹੀਨੇ ਦੇ ਵਿਚ ਕੁਝ ਬਚ ਵੀ ਜਾਣ, ਔਖੇ ਸਮੇਂ ਦੇ ਲਈ ਵੀ ਕੰਮ ਆ ਸਕਦੇ ਆ, ਕਿਸੇ ਵੇਲੇ ਨਹੀਂ ਵੀ ਕੁਝ ਵਾਪਰ ਜਾਂਦਾ, ਗੱਡੀ ਖਰਾਬ ਹੋ ਜਾਂਦੀ ਆ ਜਾਂ ਕੁਝ ਵੀ ਆ, ਮਾੜੇ ਮੋਟੇ ਹੋਰ ਖਰਚੇ ਜਿਹੜੇ ਨੇ ਫਾਲਤੂ ਦੇ ਨਿਕਲੇ ਆਉਂਦੇ ਆ, ਤਾਂ ਉਹ ਮਤਲਬ ਕਿ ਐਡੇ ਵੱਡੇ ਅਰਥ ਸ਼ਾਸਤਰੀ ਨੇ ਜਿਹੜੇ ਮਤਲਬ ਕਿ ਉਹ ਸੋਚਦੇ ਵਿਚਾਰਦੇ ਨੇ ਕਿ ਸਾਨੂੰ ਆਉਂਦੇ ਤਾਂ ਸਾਨੂੰ 90% ਹੈ ਤੇ ਖਰਚਾ ਸਾਡਾ ਹੈਗਾ 125 ਰੁਪਏ ਤੇ ਕਿੱਥੋਂ ਪੂਰਾ ਕਰਨਗੇ ਜੀ?
1: ਜੀ ਉਹਨਾਂ ਦੀ ਸੁਣਦਾ ਕੌਣ ਆ ਜੀ?
0: ਜੀ
1: ਉਹਨਾਂ ਇਹ ਤਾਂ ਇਹ ਚਾਹੁੰਦੇ ਨੇ ਵੀ ਲੋਕ ਕਿਵੇਂ ਭਰਵਾ ਕੇ ਸਾਨੂੰ ਵੋਟ ਪਾਉਣਗੇ
0: ਜੀ।
1: ਉਹ ਜਿਹੜੀਆਂ ਜਿਹੜੀਆਂ ਜਿਹੜੀਆਂ ਮੋਰੀਆਂ ਭਰਨ ਦੀ ਇਹ ਗੱਲ ਕਰਦੇ ਸੀਗੇ ਵੀ 3400 ਕਰੋੜ ਅਸੀਂ ਐ ਬਚਾ ਲੈਣਾ,
0: ਹਾਂਜੀ,
1: ਇੰਨਾ ਬਜਟ ਦੇ ਵਿਚੋਂ ਇੰਨੀ ਚੋਰੀ ਹੁੰਦੀ ਆ ਉਹ ਅਸੀਂ ਰੋਕ ਦੇਣੀ ਆ
0: ਰੇਤਾ ਬਜਰੀ
1: ਚੋਂ, ਗੱਪਾਂ ਇਹਨਾਂ ਨੇ ਮਾਰੀਆਂ ਸੀਗੀਆਂ। ਉਹ ਕਦੇ ਕਿਸੇ ਮੀਡੀਏਟ ਨੇ ਕਿਸੇ ਨੇ ਮੀਡੀਆ ਦਾ ਤੁਸੀਂ ਇਹ ਦੇਖ ਲੋ ਕਿ ਇੱਕ ਮਿੰਟ ਚ ਮੀਡੀਆ ਨੇ ਲਾਈਵ ਕਵਰੇਜ ਬੰਦ ਕਰਤਾ ਕੱਲ,
0: ਹਾਂ ਕਰ ਦਿੱਤਾ ਜੀ
1: ਬਿਲਕੁਲ। ਹੋਰ ਗੱਲ ਕੀ ਪੁੱਛ ਲੈਣਗੇ ਇਹਨਾਂ ਨੂੰ
0: ਜੀ,
1: ਹੋਰ ਕੀ ਪੁੱਛ ਸਕਦੇ ਨੇ, ਉਹ ਕੀ ਦੱਸਣਗੇ ਲੋਕਾਂ ਨੂੰ?
0: ਬਿਲਕੁਲ,
1: ਗੱਲ ਤਾਂ ਹੋਇਆ ਵੀ ਉਹਨਾਂ ਦੇ ਘਰ ਭਰਤੇ, ਅਸਲੀਅਤ ਉਹਨਾਂ ਦੇ ਲੋਕਾਂ ਦੇ ਸਾਹਮਣੇ ਲਿਆਉਣ ਨੀ ਦਿੰਦੇ ਜੀ ਇਹ?
0: ਬਿਲਕੁਲ
1: ਦਿੰਦੇ ਆ
0: ਨਹੀਂ ਜੀ,
1: ਫਿਰ ਅਸਲੀਅਤ ਕਿਵੇਂ ਆਊਗੀ ਜੀ ਲੋਕਾਂ ਸਾਹਮਣੇ, ਦੱਸੋ ਮੈਨੂੰ।
0: ਬਿਲਕੁਲ ਹੈ ਜੀ, ਦੁਖਾਂਤ ਹੈ
1: ਜੀ, ਇਹ ਜੇ ਕਾਲਮ ਕੌਣ ਪੜੂਗਾ ਜੀ? ਹਾਂਜੀ,
0: ਬਹੁਤ ਘੱਟ ਨੇ
1: ਮੀਡੀਆ ਇਹਨਾਂ ਨੂੰ ਤੰਗ ਕਰੂਗਾ, ਜਿਹੜਾ ਮੀਡੀਆ ਤੰਗ ਕਰਦਾ ਉਹਨਾਂ ਦੇ ਵੈਸੇ ਉਹ ਮਾਰੇ ਜੀ। ਮੀਡੀਆ ਇਹਨਾਂ ਨੂੰ ਤੰਗ ਕਰੂ ਵੀ ਭਾਈ ਆ ਜਿਹੜਾ ਤੁਸੀਂ 1000 ਜਾਂ 1500 ਦੇਣ ਲੱਗੇ ਹੋ, ਆ ਜਿਹੜਾ ਬੱਸ ਸਫ਼ਰ ਹੈ ਇਹ ਕਿੱਥੋਂ ਆਮਦਨ ਵਧੀ ਹੈ?
0: ਬਿਲਕੁਲ ਹੈ ਜੀ,
1: ਇਹਦੇ ਡੇਟਾ ਤਾਂ ਦਓ ਨਾ
0: ਜੀ।
1: 1000-1500 ਦੇਣ ਲੱਗੇ ਹੋ, ਆ ਜਿਹੜਾ ਘਰ ਘਰ ਆਟਾ ਨੂਨ ਜਿਹੜਾ ਥੈਲਾ ਜਾ ਪਾਇਆ
0: ਜੀ,
1: ਜੇ ਇਹਨਾਂ ਨੂੰ ਪੁੱਛਣਗੇ ਤਾਂ ਹੀ ਡਰਨਗੇ ਨਾ।
0: ਬਿਲਕੁਲ,
1: ਇਹਨਾਂ ਦੇ ਉਹ ਚੀਜ਼ ਦਾ ਤਾਂ ਗਲਾ ਘੁੱਟਤਾ, ਸਿਸਟਮ ਤਾਂ ਕਿੱਧਰ ਨੂੰ ਢਾਲ ਲਿਆ ਜੀ।
0: ਬਿਲਕੁਲ ਹੈ ਜੀ,
1: ਅਸਲੀਅਤ ਤਾਂ ਮੂਹਰੇ ਨੀ ਆਉਣ ਦਿੰਦੀ, ਤੇ ਆ ਜਿਹੜੇ ਕਾਲਮ ਨੇ ਇਹਨਾਂ ਨੂੰ ਪੜਦਾ ਕੌਣ ਆ ਜੀ? ਅਸੀਂ ਤਾਂ ਮਾਨ ਸਾਹਿਬ ਦੀ ਹਰ ਰੋਜ਼ ਤਾਂ ਲੋਕ ਮਿਲਣੀ ਚੱਲ ਰਹੀ ਹੈ,
0: ਚੱਲ ਰਹੀ ਹੈ ਜੀ। ਬਿਲਕੁਲ,
1: ਤੁਸੀਂ ਦੇਖ ਲੋ ਵੀ ਲੋਕ ਕਿਹੜੀ ਪ੍ਰਾਪਤੀ ਕਰਕੇ ਅਸੀਂ ਲੋਕ ਮਿਲਣੀ ਕਰਦੇ
0: ਜੀ। ਹੁਣ ਦੇਖੋ ਆਪਣੇ ਇੱਥੇ ਕਿੰਨੇ ਐਡਵਾਂਸ ਮੁਲਕ ਨੇ ਔਜਲਾ ਸਾਹਿਬ, ਜੋ ਮਰਜ਼ੀ ਹੈ, ਚਲੋ ਫੂਡ ਦਾ ਪੈਸਾ, ਚਲੋ ਮੈਂ ਅਮਰੀਕਾ ਦੀ ਵੀ ਗੱਲ ਕਰਕੇ ਹਟਿਆ, ਕੋਕਾ ਕੋਲਾ ਦੀ ਗੱਲ ਹੋਈ, ਉੱਤੇ ਵਿਵਾਦ ਹੋ ਰਿਹਾ ਕਿ ਸਬਸਿਡੀ ਜਿਹੜੀ ਦਿੱਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਇਹ ਖੰਡ ਦਾ ਪੈਸਾ ਪਾਣੀ ਦੇ ਵਿੱਚ ਘੋਲ ਘੋਲ ਕੇ ਪਿਲਾਈ ਜਾਂਦੇ ਆ ਤੇ ਉਹ ਟੇਸਟ ਬਣਾਇਆ ਹੋਇਆ ਤੁਹਾਡੇ। ਦੇਖੋ ਹਰ ਮਹੀਨੇ ਕੋਈ ਨਾ ਕੋਈ ਜਾਂ 6 ਮਹੀਨਿਆਂ ਬਾਅਦ ਕੋਈ ਐਸਾ ਡਰਿੰਕ ਆ ਜਾਂਦਾ ਹੈ ਜਿਹਦੇ ਵਿੱਚ ਬੱਚੇ ਬਹੁਤ ਪ੍ਰਭਾਵਿਤ ਹੁੰਦੇ ਆ ਤੇ ਉਹ ਹਾਈ
1: ਤੇ ਪਹੁੰਚਾ ਦਿੰਦੇ ਉਹ ਚੀਜ਼ਾਂ ਨੂੰ। ਕੱਲ ਕੋਈ ਮੈਨੂੰ ਦੱਸਦਾ ਸੀਗਾ ਉਹ ਜਿਹੜਾ ਪ੍ਰਾਈਮ ਆਇਆ ਸੀ 2 ਸਾਲ ਪਹਿਲਾਂ ਹੈ ਹੀ ਨਹੀਂ ਹੁਣ, ਖਤਮ ਕਹਾਣੀ
0: ਜੀ,
1: ਹੈ ਹੀ ਨਹੀਂ, ਖਤਮ ਹੋ ਗਿਆ।
0: ਬਿਲਕੁਲ,
1: ਕਿੰਨਾ ਪੈਸਾ ਬਣਾ ਲਿਆ, ਬਿਲੀਅਨ ਰੁਪਈਆ, ਐਡਵਰਟਾਈਜ਼ਮੈਂਟ ਵਾਲਾ ਹੀ ਬਿਲੀਅਨ ਰੁਪਈਆ ਬਣਾ ਗਿਆ, ਐਡ ਦਿੱਤੀ ਹੈ।
0: ਬਿਲਕੁਲ ਹੈ ਜੀ,
1: ਮਤਲਬ ਇਹੋ ਜਿਹਾ ਤਾਂ ਕੰਮ ਹੋਇਆ ਆ
0: ਜੀ।
1: ਆ ਹੁਣ ਇੱਕ ਨਵੀਂ ਗੇਮ ਜੀ ਆ, ਮਤਲਬ ਬੁਲਬੁਲਾ ਜਿਹਾ ਬਣੀ ਜਾਂਦਾ, ਉਹਨੂੰ ਘੁੱਟੀ ਜਾਂਦੇ ਨੇ ਜਵਾਕ, ਹੁਣ ਉਹਦੇ ਪਿੱਛੇ ਕਰੀਜੀ ਹੈ, ਉਹ ਟਿਕਟੋਕ ਦੇ ਉੱਪਰ ਇੰਨੀ ਉਹਦੀ ਐਡ ਆਈ, ਲੋਕ ਉਹਦੇ ਪਿੱਛੇ ਕਰੀਜੀ ਹੋਏ
0: ਜੀ।
1: ਮਤਲਬ ਲੋਕਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਸੈਟ ਅਪ ਕਰਦੀ।
0: ਬਿਲਕੁਲ,
1: ਆ ਵੀ ਤਾਂ ਮਾਨਸਿਕਤਾ ਹੀ ਸੈਟਅਪ ਕਰੀਏ, 1000 ਪਿੱਛੇ ਨੱਚੀ ਜਾਂਦੇ ਤੇ ਕਰਜ਼ਾ ਹਰ ਇੱਕ ਬੰਦੇ ਜਿਹਨੇ, ਚਾਹੇ ਉਹ ਗਰੀਬ ਆ ਚਾਹੇ ਅਮੀਰ ਆ, ਕਰਜ਼ਾ ਉਹਦੇ ਜਿਹਨੇ ਉਨਾ ਹੀ ਹੈ ਨਾ।
0: ਉਹ ਕਹਿਣਗੇ ਉਹ ਅਸੀਂ ਥੋੜੀ ਦੇਣਾ, ਉਹ ਤਾਂ ਸਰਕਾਰਾਂ ਨੇ ਦੇਣਾ, ਤੇ ਸਰਕਾਰ ਕਹਿੰਦੀ ਤਾਂ ਬਾਕੀ ਨੇ ਕਿੱਥੋਂ ਦੇਣਾ,
1: ਸਰਕਾਰ ਨੇ ਦੇਣਾ ਹੁੰਦਾ, ਫਿਰ ਸਰਕਾਰ ਨੇ ਦੇਣਾ ਹੁੰਦਾ, ਫਿਰ 30,000 ਤੋਂ 1,34,000 ਨਾ ਬਣਦਾ
0: ਬਣਦਾ ਜੀ। ਬਿਲਕੁਲ,
1: ਫਿਰ ਸਰਕਾਰ 30,000 ਲਾ ਜਾਂਦੀ, ਉਦੋਂ
0: ਲਾ ਜਾਣਾ ਸੀ ਜੀ
1: ਜੇ ਸਰਕਾਰ ਨੇ ਲਾਉਣਾ ਹੁੰਦਾ
0: ਜੀ,
1: ਉਹਦਾ ਮੌਜਾਂ ਲੁੱਟ ਕੇ ਆ ਫੇਰ ਦੁਬਾਰਾ ਫਿਰਦੇ ਨੇ ਮਿੰਤਾਂ ਕਰਦੇ ਵੀ ਲੁੱਟ ਲਈਏ, ਚੱਲੀ ਜਾਣਾ। ਯਾਦਵਿੰਦਰ ਕਹਿੰਦਾ ਸੀ ਵੀ ਉਹ ਮੂਵੀ ਵਾਲੀ ਗੱਲ ਵੀ ਮੂਵੀਆਂ ਬਣਨੀਆਂ ਨੀ ਚਾਹੀਦੀਆਂ, ਮੂਵੀਆਂ ਬਣ ਕੇ ਲਾਈਆਂ ਨੇ,
0: ਇਹਨਾਂ
1: ਨੇ ਲਾਈਆਂ ਨੇ
0: ਜੀ। ਬਿਲਕੁਲ,
1: ਤੇ ਫਿਰ ਅਗਲੇ ਨੂੰ ਆਏ ਹੋ ਜੇ ਮੈਨੂੰ ਪਤਾ ਭਾਰਜ ਮੇਰੀ ਮੂਵੀ ਬਣਾਊ, ਮੈਂ ਪਹਿਲਾਂ ਭਾਰਜੀ ਬਣਾ ਕੇ ਰੱਖੂ।
0: ਬਿਲਕੁਲ,
1: ਚੱਕਰ ਤਾਂ ਇਹ ਹੈ ਨਾ,
0: ਆਪਸ ਦੇ ਵਿੱਚ ਇਹ ਬਣਾਈਆਂ ਇਹਨਾਂ ਨੇ ਪਹਿਲਾਂ। ਬਿਲਕੁਲ
1: ਬਿਲਕੁਲ ਬਿਲਕੁਲ, ਇਹਨਾਂ ਨੇ ਸਿਖਾਇਆ, ਫਿਰ ਅਗਲਾ ਭਾਈ ਸਿੱਖਿਆ ਤਾਂ
0: ਹੁਣ। ਅੱਜ ਦੇਖੋ ਖੁੱਡੀਆਂ ਸਾਹਿਬ ਜਾਂ ਹੋਰ ਸਾਰੇ ਆਪਣਾ ਇੰਨਾ ਕੁਝ ਕਰਾ ਕੇ ਵੀ ਕਾਹ ਤੋਂ ਨੀ ਬੋਲ ਰਹੇ, ਉਹ ਕਾਰਨ ਹੀ ਨੇ ਪਿੱਛੇ ਕੋਈ ਨਾ ਕੋਈ,
1: ਬਸ ਉਹ ਫਿਰ ਪੈਨਸ਼ਨ ਮਰ ਜਾਣੀ,
0: ਪੈਨਸ਼ਨ ਮਾਰਨੀ ਹੈ ਜੀ, ਰਾਜ ਖੋਲਦੇ ਨੇ ਅੰਦਰਲੇ ਹੋਰ ਸਾਰਾ ਕੁਝ।
1: ਮੈਂ ਕਹਿੰਦਾ ਇਹਨਾਂ ਨੂੰ ਕੋਈ ਹੋਰ ਬਿੱਲ ਵੀ ਪੁੱਛ ਲੈਂਦੇ ਜੀ, ਜਿਹੜਾ ਮਨਰੇਗਾ ਵਾਲਾ ਪਾਸ ਕਰਿਆ ਸੀ, ਇਹਨਾਂ ਨੂੰ ਕਿਸੇ ਬਿੱਲ ਦਾ ਪਤਾ ਇਹਨਾਂ ਨੂੰ ਕੀ ਹੈ ਤਾਂ ਉਹ ਰੱਖੇ ਹੋਏ ਵੀ ਆਹ ਕੁਝ ਕਹਿਣਾ ਤੁਸੀਂ।
0: ਬਿਲਕੁਲ ਹੈ ਜੀ,
1: ਠੀਕ ਹੈ ਬਾਈ,
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ। ਲੋ ਦੋਸਤੋ ਇਹ ਸੀ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਆਖਰ ਦੇ ਵਿਚ ਹਾਜ਼ਰੀ ਲਾ ਕੇ ਗਏ ਨੇ ਤੇ ਗੱਲਬਾਤ ਆਪਣੀ ਸਾਂਝੀ ਕਰਕੇ ਗਏ ਨੇ ਦੋਸਤਾਂ ਤੱਕ ਤੇ ਲੋ ਦੋਸਤੋ ਫਿਰ ਇਸ ਦੇ ਨਾਲ ਹੀ ਆਪਾਂ ਆਗਿਆ ਵੱਲ ਨੂੰ ਵਧਦੇ ਆ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਵਾਂ ਜਿਸ ਦੇ ਵਿਚ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀਆਂ ਨੂੰ ਕਹਿੰਦੇ ਆ ਸਭ ਠੀਕ ਠਾਕ ਚੱਲ ਰਿਹਾ ਓਕੇ ਰਿਪੋਰਟ ਹੈ ਚੱਕ ਦਿਓ ਕਹਿੰਦੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਕਹਿੰਦੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਤੇ ਗੁੱਡੀ ਫੂਕਾਂ ਦੇ ਨਾਲ ਮੀਂਹ ਆ ਜਾਂਦਾ ਜੀ ਕਵਚਨ ਮਾਰਕ ਕੀਤਾ ਜੀ ਇਤਿਹਾਸਕ ਪੱਖ ਦੱਸਣਾ ਜੀ ਕੱਲ ਨੂੰ ਜੀ ਜ਼ਰੂਰ ਸੀ ਸੈਣੀ ਸਾਹਿਬ ਮੰਨਿਆ ਜਾਂਦਾ ਜੀ ਵੈਸੇ ਡਲੀਆ ਵਗੈਰਾ ਦਿੰਦੇ ਆ ਤੇ ਆਪਣੇ ਪਾਣੀ ਦਾ ਦੇਵਤਾ ਜਿਹੜੇ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਭਾਈ ਮੀਂਹ ਬਰਸਾ ਤੇ ਵੈਸੇ ਮੌਨਸੂਨ ਆ ਗਿਆ ਲਾਗੇ ਛੱਗ ਗਈ ਹੈ ਤੇ ਪਹੁੰਚ ਜਾਣਾ ਕੱਲ ਤੱਕ ਜਿਹੜਾ ਪੰਜਾਬ ਤੱਕ ਵੀ ਹਿਮਾਚਲ ਤੱਕ ਜਾਂ ਆਪਣੇ ਜੰਮੂ ਕਸ਼ਮੀਰ ਤਾਂ ਕੰਮ ਸ਼ੁਰੂ ਹੋ ਗਿਆ ਦੂਸਰੇ ਪਾਸੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਾਰੇ ਪਿਆਰਿਆਂ ਨੂੰ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਗਰਮੀਆਂ ਦੀਆਂ ਛੁੱਟੀਆਂ ਵਧਾਈਆਂ ਨੇ ਜੀ ਨਹੀਂ ਜੀ ਕੱਲ ਤੋਂ ਸਕੂਲ ਸ਼ੁਰੂ ਨੇ ਪੰਜਾਬ ਦੇ ਵਿਚ ਤੇ ਕੋਈ ਇਸ ਤਰ੍ਹਾਂ ਦੀ ਅਪਡੇਟ ਨਹੀਂ ਆਈ ਹੈ ਜੀ ਜੋ ਮੇਰੇ ਤੱਕ ਜਾਣਕਾਰੀ ਪੁੱਜੀ ਹੈ ਤੇ ਸਾਡੇ ਸੂਤਰਾਂ ਦੇ ਅਨੁਸਾਰ ਜੀ ਤੇ ਕੱਲ ਤੋਂ ਜਿਹੜੇ ਸਕੂਲ ਜਿਹੜੇ ਨੇ ਸਟਾਰਟ ਨੇ ਜੀ ਪੰਜਾਬ ਦੇ ਵਿਚ ਤੇ ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਪਿਆਰਿਓ ਜੀਆਂ ਨੂੰ ਜੀ ਤੇ ਔਜਲਾ ਸਾਹਿਬ ਕਹਿੰਦੇ ਗੁੱਡੀ ਫੂਕ ਕੇ ਮੁਕਾ ਦਿੱਤੀਆਂ ਗੁੱਡੀਆਂ ਫੂਕ ਕੇ ਮੁਕਾ ਦਿੱਤੀਆਂ ਬਿਲਕੁਲ ਜੀ ਦਰੁਸਤ ਹੈ ਜੀ ਸਟੋਬਾਂ ਦੇ ਨਾਲ ਬਹੁਤ ਉਸਾੜੀਆਂ ਬਥੇਰਾ ਕੁਝ ਕੀਤਾ ਸਾਹਮਣੇ ਹੀ ਹੈ ਜੀ ਸਾਡੇ ਤੇ ਔਜਲਾ ਸਾਹਿਬ ਕਹਿੰਦੇ ਆ ਦਰਖਤ ਕੱਟੇ ਗਏ ਘਰ ਪੱਥਰਾਂ ਦੇ ਬਣਾ ਲਏ ਭਾਲ ਦੇ ਮੀਂਹ ਨੇ ਹੁਣ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਤਾਂ ਗੁੱਡੀਆਂ ਗੁੱਡੇ ਫੂਕ ਰਹੀਆਂ ਜੀ ਪੂਨੇ ਫੂਕਿਆ ਗੁੱਡਾ ਕਹਿੰਦੇ ਹੁਣੇ ਹੁਣੇ ਸੀ ਕਿਆ ਬਾਤ ਹੈ ਜੀ ਸੁਰਿੰਦਰ ਕੌਰ ਮਾਲ ਜੀ ਸਤਿ ਸ੍ਰੀ ਅਕਾਲ ਭੇਜਦੇ ਆ US ਤੋਂ ਤੇ ਔਜਲਾ ਸਾਹਿਬ ਕਹਿੰਦੇ ਇੰਨੀ ਗਰਮੀ ਵੀ ਨਹੀਂ ਮੁੱਖ ਮੰਤਰੀ ਤਾਂ ਕਹਿੰਦੇ ਜੈਕਟ ਨਹੀਂ ਲਾਉਂਦਾ ਸੀ ਤੇ ਜਗਤਾਰ ਭਾਰਤ ਜੀ ਕਹਿੰਦੇ ਆ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਓ ਦੋਸਤੋ ਇਸ ਤੁਹਾਡੇ ਸੁਨੇਹੇ ਸੀ ਜਿਹੜੇ ਮੈਨੂੰ ਮਿਲੇ ਆ ਤੇ ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਵੇਗੀ ਸਮਰਜੀਤ ਸਿੰਘ ਸ਼ੰਮੀ ਉਹਨਾਂ ਦੇ ਨਾਲ ਕੋਈ ਨਾ ਕੋਈ ਵਿਚਾਰ ਵਟਾਂਦਰਾ ਕਰਾਂਗੇ ਤੇ ਵਿਸ਼ਾ ਲੈ ਕੇ ਆਵਾਂਗੇ ਤੇ ਜਿਵੇਂ ਹੀ ਸਮਾਂ ਤੇ ਸਥਿਤੀ ਬਣੇਗੀ ਤੁਹਾਡੇ ਤੱਕ ਅਪਡੇਟ ਜ਼ਰੂਰ ਕਰ ਦਿੱਤੀ ਜਾਏਗੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਚੁੱਪ ਚਪੀਤੇ ਸੁਣਨ ਦੇ ਲਈ ਵੀ ਜਿਹੜੇ ਦੋਸਤ ਸੁਣਦੇ ਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਫੇਸਬੁੱਕ ਦੇ ਉੱਤੇ ਯੂਟਿਊਬ ਦੇ ਉੱਤੇ ਤੇ ਆਪਣੇ ਕਮੈਂਟ ਕਰਨ ਵਾਲੇ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਫੋਨ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਵੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਨੇ ਨਹੀਂ ਕੀਤੀ ਆ ਉਹਨਾਂ ਦਾ ਵੀ ਸ਼ੁਕਰੀਆ ਤੇ ਬਾਅਦ ਦੇ ਵਿੱਚ ਵੀ ਤੁਸੀਂ ਕੋਈ ਮੈਸੇਜ ਭੇਜਣਾ ਚਾਹੋਗੇ ਤਾਂ +358 44 976 19 ਵਰਡ ਦੇ ਉੱਤੇ ਆਡੀਓ ਮੈਸੇਜ ਜਾਂ ਲਿਖਤੀ ਮੈਸੇਜ ਭੇਜ ਸਕਦੇ ਹੋ ਜਦੋਂ ਵੀ ਸਟੂਡੀਓ ਦੇ ਵਿੱਚ ਅਵੇਲੇਬਲ ਹੋਵਾਂਗਾ ਮੈਂ ਤੇ ਉਹਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਤੇ ਦੋਸਤਾਂ ਤੱਕ ਜੇ ਕੋਈ ਸੁਨੇਹਾ ਹੋਏਗਾ ਤੇ ਕੱਲ ਨੂੰ ਜਿਹੜਾ ਔਨ ਏਅਰ ਕਰ ਦਿੱਤਾ ਜਾਵੇਗਾ ਤੇ ਲਓ ਦੋਸਤੋ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਮੈਨੂੰ ਦਿਓ ਆਗਿਆ ਜੀ ਤੇ ਫਿਰ ਮਿਲਦੇ ਆ 9:30 ਭਾਰਤੀ ਸਮੇਂ ਦੇ ਅਨੁਸਾਰ ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਆਪਣਾ ਹਰਭਜਨ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਬੜਾ ਪਿਆਰਾ ਗੀਤ ਹੈ ਤੇ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਦੋਸਤੋ ਸਤਿ ਸ੍ਰੀ ਅਕਾਲ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Kendin.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ. ਸ਼ਾਮ ਦੇ 5 ਵਜਦੇ ਹਨ. ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ. ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ. ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ. ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ. ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ. ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ. ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ. ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ. ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ. ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ. ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ. ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ. ਉਹ ਕਵਿਤਾਵਾਂ ਵੀ ਲਿਖਦੇ ਨੇ. ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ.
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ. ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਕਵਿਤਾ ਜ਼ਰੂਰ ਪਸੰਦ ਆਵੇਗੀ. ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ. ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ. ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ. ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ. ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ. ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ. ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ. ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ. ਮਤ ਨੀਵੀਂ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ. ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ. ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ. ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ. ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ. ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ. ਵਿੱਚ ਦੁਨੀਆ ਦੇ ਸੇਵ ਕਮਾਉਣਾ ਬਾਬਾ ਥੱਕਿਆ ਹੋਕੇ ਲਾਉਂਦਾ. ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ. ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ. ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ।

0: ਭਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ, ਨਾ ਕੋਈ ਤੇਰੀ ਗੱਲ ਅਪਣਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ, ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ। ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਪਿੰਡ ਦੀ ਔਰਤ ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ। ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ। ਸ਼ਾਮ ਪੈਣ ਤੇ ਉਹੀ ਕੰਮ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਕਿਸੇ ਨਾ ਗੱਲ ਦਾ ਉਹਲਾ ਰੱਖਦੀ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ, ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ, ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ, ਸਭ ਦਾ ਭਲਾ ਚਾਹੁੰਦੀ ਹੈ ਉਹ। ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ, ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ, ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆਂ ਦਾ ਕੀ ਹਾਲ ਹੋਣਾ ਸੀ। ਇਸ ਹਾਵ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਿਹਾ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜਾਰ ਨਾ ਹੁੰਦਾ, ਜਾਨਵਰਾਂ 'ਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ 'ਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ

0: ਨਾ ਹੁੰਦਾ ਜੇ ਜਗਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੂੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਨਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਣਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ ਉੱਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ ਅਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ, ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ, ਦੀਪ ਹੋਣਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਬਾਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ, बैठी तेरे नाल हसी जांदी आं, जिमें तू नचाउंदा साइयां नची जांदी आं। हर वेले रहिंदी मैनू तांग तेरे प्यार दी, हर वेले रहिंदी मैनू तांग तेरे प्यार दी। मीरा वांगू झली होके बाजा फिरा मार दी, मीरा वांगू झली होके वाजा फिरा मार दी। हिजर तेरे दे विच मची जांदी आ, जिमें तू नचाउंदा साइयां नची जांदी आ। कल्ली बैठी तेरे नाल हसी जानी आ, कोई नहीं भरोसा इस झूठे अंग साकदा, कोई नहीं भरोसा इस झूठे अंग साकदा। कोई मैनू चंगी साइया कोई मंदी आखदा, कोई मैनू चंगी साइया कोई मंदी आखदा। मनजीत सारियां दी सुन चुप वटी जांदी आ, कल्ली बैठी तेरे नाल हसी जानी आ, जिमें तू नचाउंदा साइया नची जांदी आ। कल्ली बैठी तेरे नाल हसी जानी आ, जिमें तू नचाउंदा साइया नची जानी आ। तैनू दुख दिल वाले दसी जानी आ, हिजर तेरे दे विच मची जानी आ। जिमें तू नचाउंदा साइया नची जानी आ, कल्ली बैठी तेरे नाल हसी जानी आ। बहुत बहुत धन्नवाद जी।
1: ਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
3: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ। ਮੈਂ ਦੁਆਬਾ ਰੇਡੀਓ ਤੇ ਹਰਬੰਸੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ, ਮਾਹੀ ਭਰ ਦਿਸ ਗਿਆ ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੁੰਬੇ ਬਣ ਗਏ, ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ, ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ, ਸੁੰਨਾ ਤੱਕ ਦੇ ਵਿਹੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾਂ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਆਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ। मैनू पता तू दूर नहीं, मेरे नाल ही है, मेरे विच ही मौजूद है तू। फिर भी मैं तेनू लभदी पई हाँ, तू दिसदा नहीं पर कीता महसूस तू जाना है। आउंदे जांदे साहां दे नाल अपना एहसास कराउना है, तेरे नाल ही मेरी हस्ती है, बिन तेरे मिट्टी दी ढेरी हाँ। पता है मैनू तेरे बारे, हर कण दे विच समाया है, हर जीव दा तू हमसाया है। कुछ भी तेथों दूर नहीं पर तेरी मर्जी तो बिना हुंदा तेरा दर्श हजूर नहीं। सब जान के भी अनजान हमें, लगदा बड़ी नादान हमें। लभदी हाँ तेनू दर दर ते मैं, ना देखिया अंदर वड़ के मैं। तेनू बाहरों वाजा मारदी हाँ, वांग मिर्ग कस्तूरी पालदी हाँ। तेनू लभना मेरे वस नहीं, तेनू वेखण वाली अख नहीं। तू चाहे ता नज़र बख्श देवें, मैं पावां रज दीदार तेरा। जन्मां दी प्यासी तत्तड़ी नू मिल जावे गूढ़ा प्यार तेरा। थिंद लोचे घड़ी सुलखणी नू जद तू राह करदा दिखला जावें। मेरी खोज नू पैजे बूर कदे ते खुद चों खुदा नज़र आवे। जर्रे जर्रे तेरी झलक पवे, तू ऐसी मेहर नज़र पावे, तू ऐसी मेहर नज़र पावे। धन्नवाद जी।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
5: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਲਿਖ ਲਿਖ ਕੇ ਵਰਕੇ ਫਾੜ ਦਿੰਦੀ, ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ, ਸਹਿ ਲਾਂਗੀ ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ, ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ, ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਪਰ ਕੀ ਕਰਾਂ, ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ, ਰੁੱਸ ਜਾਓ ਰੁੱਸ ਜਾਓ ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗੁਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ ਆਪਣਾ ਗੀਤ ਲੈ ਕੇ ਹਾਜ਼ਰ ਹੋਵੋ ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ ਜੀ। ਆਇਆਂ ਨੂੰ
7: ਹਰਵਾਂਸ ਹਿਓ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗੁਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੈਨੂੰ ਸਾਡੀ ਸਾਰ ਨਾ ਕਾਈ, ਤੂੰ ਤਾਂ ਦੇਸ਼ ਬਗਾਨੇ ਵੇ, ਤੇਰਾ ਨਾਂ ਲੈ ਲੈ ਕੇ ਅੜਿਆ ਲੋਕ ਮਾਰ ਦੇ ਤਾਨੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਡਾ ਬੈਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੇਜ ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਈ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮੈਂ ਯਾਰ ਭਜਨ ਸਿੰਘ ਉਪਾਸ਼ਕ ਅੱਜ ਦੇ ਤੁਗੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ ਖੁਸ਼ੀਆਂ ਲਟਾਉਂਦੇ ਰਹੋ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ।
1: ਸਿੰਘ ਆਪਾਸ਼ਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹਿਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ। ਚੁੱਪ ਚਾਪ ਪਈ ਦਿਸੀ ਇੱਕ ਪੱਖੀ ਸੀ, ਮਾਂ ਨੇ ਬੋਈਏ ਕੋਲ ਸਾਂਭ ਕੇ ਜੋ ਰੱਖੀ ਸੀ। ਪੱਖੇ ਬਿਜਲੀ ਦੇ ਨੇ ਪੈਰਾਂ ਵਿੱਚ ਰੋਲਿਆ। ਸੰਦੂਕ

0: ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ, ਬਸ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਜੋ ਤੁਰਦਾ ਬਣੇਗਾ। ਫਿਰ ਕਿਸ ਕਾਨੂੰਨ ਦੇ ਦਰਵਾਜ਼ੇ 'ਤੇ ਜਾ ਕੇ ਮੇਰੇ ਲਈ ਨਿਆਂ ਦੀ ਗੁਹਾਰ ਲਗਾਵੇਂਗੀ, ਜਿੱਥੇ ਤੇਰੇ 'ਤੇ ਤੋਹਮਤ ਲਗਾਉਣ ਨੂੰ ਉਹ ਪਹਿਲਾਂ ਹੀ ਤਿਆਰ ਬੈਠੇ ਹੋਣਗੇ? ਫਿਰ ਕਿਸ ਕਿਸ ਨੂੰ ਸਮਝਾਵੇਂਗੀ, ਜਿੱਥੇ ਤੈਨੂੰ ਹੁਣ ਤੱਕ ਕੋਈ ਨਾ ਸਮਝਿਆ, ਉੱਥੇ ਮੇਰਾ ਵਜੂਦ ਕਿਵੇਂ ਬਣਾਵੇਂਗੀ? ਕਿਵੇਂ ਮਾਂ, ਕਿਵੇਂ? ਇਸ ਲਈ ਪਹਿਲਾਂ ਸਿਰਜ ਇੱਕ ਨਵਾਂ ਸਮਾਜ, ਹੋ ਆਪਣੇ ਪੈਰਾਂ 'ਤੇ ਖੜੀ, ਕਰ ਬੁਲੰਦ ਆਪਣੀ ਆਵਾਜ਼ ਅਤੇ ਹੌਸਲੇ, ਕਰ ਸਾਹਮਣਾ ਖੁਦ ਪਹਿਲਾਂ ਇਸ ਮਰਦ ਪ੍ਰਧਾਨ ਸਮਾਜ ਦਾ, ਬਦਲ ਪਹਿਲਾਂ ਔਰਤ ਦੀ ਹੀ ਔਰਤ ਪ੍ਰਤੀ ਸੋਚ, ਫਿਰ ਮੈਨੂੰ ਜਨਮ ਦੇਵੀਂ, ਬਣਾ ਪਹਿਲਾਂ ਆਪਣਾ ਵਜੂਦ ਅਤੇ ਫਿਰ ਮੇਰਾ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਨੀਰੂ ਜੱਸਲ ਤੋਂ ਬਾਅਦ ਨਵਾਂ ਸ਼ਹਿਰ ਤੋਂ ਹੀ ਇੱਕ ਹੋਰ ਨਵੇਂ ਸ਼ਾਇਰ ਪਰਮਵੀਰ ਰਾਹੀ ਨੂੰ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ। ਪਰਮਵੀਰ ਰਾਹੀ ਸਾਡੇ ਇੱਕ ਕਵੀ ਦਰਬਾਰ ਦੇ ਵਿੱਚ ਪਹਿਲਾਂ ਵੀ ਹਾਜ਼ਰ ਹੋਇਆ ਸੀ, ਇਸ ਵਾਰ ਫਿਰ ਉਹ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ। ਪਰਮਵੀਰ ਰਾਹੀ ਜੀ, ਤੁਹਾਡਾ ਸਵਾਗਤ ਹੈ।
4: ਵਿੱਚ ਸਮੁੰਦਰ ਪਾਇਆ ਇਸ਼ਕ ਮੈਂ ਸਾਰਾ ਇੱਕ ਮੁਹੱਬਤ ਦਾ, ਵਿੱਚ ਜ਼ਮੀਂ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਸਦਰਾਂ ਨਾਲ ਮੈਂ ਲਿਪਿਆ ਏ ਅਤੇ ਮਿੱਟੀ ਲਾਈ ਰੀਝਾਂ ਦੀ, ਖੁਆਬਾਂ ਦੇ ਵਿੱਚ ਪਾਇਆ ਏ ਚੁਬਾਰਾ ਇੱਕ ਮੁਹੱਬਤ ਦਾ, ਨਾ ਦੁਖਦਾ ਏ ਨਾ ਗਲਦਾ ਏ ਨਾ ਠੀਕ ਹੁੰਦਾ ਏ ਕਿਸੇ ਮਰਹਮ ਨਾਲ, ਫੁੱਲਾਂ ਕੋਲੋਂ ਖਾਧਾ ਏ ਜ਼ਖਮ ਪਿਆਰਾ ਇੱਕ ਮੁਹੱਬਤ ਦਾ, ਹੁੰਦੀ ਲੱਗੀਆਂ ਦੀ ਖੁਸ਼ੀ ਫਿਰ ਰੋਣਾ ਪੈਂਦਾ ਏ ਉਮਰਾਂ, ਇਹ ਵੀ ਹੁੰਦਾ ਵੱਖਰਾ ਨਜ਼ਾਰਾ ਇੱਕ ਮੁਹੱਬਤ ਦਾ, ਰਾਹ ਜਾ ਕੇ ਵੇਖ ਤੂੰ ਇਸ਼ਕੇ ਦੇ ਇੱਥੇ ਖੁੱਲ੍ਹ ਜਾਣੇ ਨੇ ਭੇਤ ਸਾਰੇ, ਕਿਵੇਂ ਇਸ਼ਕ 'ਚ ਆਸ਼ਿਕ ਬਣਦਾ ਪਤੀ ਕੁਵਾਰਾ ਇੱਕ ਮੁਹੱਬਤ ਦਾ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਨਾ ਉਹ ਹੱਸਦਾ ਏ ਨਾ ਰੋਂਦਾ ਏ ਨਾ ਜ਼ਾਹਿਰ ਕਰਦਾ ਜਜ਼ਬਾਤਾਂ ਨੂੰ, ਕਹਿੰਦੇ ਹੀ ਉਹਦਾ ਪਰਮ ਵੀ ਹੈ ਮਾਰਾ ਇੱਕ ਮੁਹੱਬਤ ਦਾ, ਕਿ ਵਿੱਚ ਜ਼ਮੀਨ ਦੇ ਰੱਖਿਆ ਏ ਮੈਂ ਤਾਰਾ ਇੱਕ ਮੁਹੱਬਤ ਦਾ। ਧੰਨਵਾਦ ਜੀ।
1: ਪਰਮਵੀਰ ਰਾਹੀ ਤੋਂ ਬਾਅਦ ਹੁਣ ਮੈਂ ਇੱਕ ਹੋਰ ਸ਼ਾਇਰ ਆ ਜਿਹੜੀ ਕਿ ਸਾਡੇ ਸੰਗਰੂਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਾਇਰ ਜਿਹੜਾ ਹੈ ਮਲੇਰਕੋਟਲਾ ਦੇ ਵਿੱਚ ਰਹਿੰਦੀ ਹੈ ਮੇਰੀ ਮਰਾ ਦੇ ਰਣਜੀਤ ਕੌਰ ਸਵੀ ਜੀ, ਜਿਹੜੇ ਕਿ ਜਿੱਥੇ ਉਹ ਕਹਾਣੀਆਂ ਲਿਖਦੇ ਨੇ ਅਤੇ ਉਸ ਦੇ ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦੇ ਨੇ। ਇਸ ਕਾਮ ਮਹਿਫਲ ਦੇ ਵਿੱਚ ਉਹ ਪਹਿਲਾਂ ਵੀ ਆ ਚੁੱਕੇ ਨੇ ਅਤੇ ਇਸ ਵਾਰ ਫਿਰ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਕਵਿਤਾ ਹੈ ਟੁੱਟਣਾ ਲਾਜ਼ਮੀ ਹੈ। ਰਣਜੀਤ ਕੌਰ ਸਵੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਜੀ। ਮੈਂ ਰਣਜੀਤ ਕੌਰ ਸਵੀ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਆਪਣੀ ਇੱਕ ਰਚਨਾ ਪੇਸ਼ ਕਰਨ ਜਾ ਰਹੀ ਹਾਂ, ਔਰ ਉਮੀਦ ਹੈ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਏਗੀ। ਸੋ ਪੇਸ਼ ਹੈ ਜੀ, ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਗੱਲ ਇਹ ਹੈ ਕਿ ਹਰ ਇੱਕ ਦਾ ਟੁੱਟਣਾ ਲਾਜ਼ਮੀ ਹੈ। ਅੰਦਰ ਕਈ ਕਹਾਣੀਆਂ ਰੂਪ ਲੈਂਦੀਆਂ ਨੇ, ਪੈਦਾ ਹੁੰਦੀਆਂ ਨੇ ਅਤੇ ਅੰਦਰ ਹੀ ਭਸਮ ਹੋ ਜਾਂਦੀਆਂ ਨੇ। ਪਾਤਰਾਂ ਦਾ ਕੋਈ ਰੂਪ ਰੰਗ ਨਹੀਂ ਹੁੰਦਾ, ਪਰ ਫਿਰ ਵੀ ਉਹ ਆਪਣਾ ਵਜੂਦ ਬਣਾ ਲੈਂਦੀਆਂ ਨੇ। ਜਦ ਅਸੀਂ ਉਸਨੂੰ ਜਿਉਣ ਦੀ ਕੋਸ਼ਿਸ਼ ਵਿੱਚ ਸਿਰ ਝੁਕਾਉਂਦੇ ਹਾਂ ਤਾਂ ਇਹ ਸਮਾਜ ਦੀਆਂ ਲੰਮੀਆਂ ਉੱਚੀਆਂ ਕੰਧਾਂ ਨੂੰ ਟੱਪਣਾ ਨਾਮੁਮਕਿਨ ਹੋ ਜਾਵੇ, ਤਾਂ ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਅੰਦਰ ਕਿਤੇ ਛੋਟੇ ਬੱਚੇ ਵਾਂਗ ਪੈਰ ਪਸਾਰੇ, ਕਈ ਨਿੱਕੇ ਨਿੱਕੇ ਚਾਹ ਬੰਦ ਮੁੱਠੀ 'ਚ ਦਬੋਚ ਕੇ ਇੰਜ ਰੱਖੀਏ ਜਿਵੇਂ ਉਸ ਵਿੱਚ ਦੁਨੀਆ ਭਰ ਦੀ ਦੌਲਤ ਹੋਵੇ। ਦੌਲਤ ਵੀ ਉਹ ਜੋ ਸਾਨੂੰ ਬਾਦਸ਼ਾਹ ਹੋਣ ਦਾ ਅਹਿਸਾਸ ਦਿਲਵਾਉਂਦੀ ਹੋਵੇ। ਪਰ ਜਦੋਂ ਅਚਾਨਕ ਬੰਦ ਮੁੱਠੀ ਖੁੱਲ੍ਹ ਜਾਵੇ ਤਾਂ ਸਭ ਪਾਸੇ ਖਾਲੀ ਖਾਲੀ ਨਜ਼ਰ ਆਵੇ, ਫਿਰ ਅੰਦਰੋਂ ਟੁੱਟਣਾ ਲਾਜ਼ਮੀ ਹੈ। ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਮਨ ਦੇ ਚਾਹ ਬਸ ਚਾਹ ਬਣ ਅੰਦਰ ਹੀ ਕਿਤੇ ਅਲੋਪ ਹੋ ਜਾਵਣ, ਅਤੇ ਦੁਨੀਆ ਦੀਆਂ ਹੋਰ ਲੱਖਾਂ ਕਹਾਣੀਆਂ ਵਾਂਗ ਅੰਜਾਮ ਦੇਣ ਲਈ ਕੋਈ ਨਾ ਕੋਈ ਰੂਪ ਅਖਤਿਆਰ ਕਰਨਾ ਜ਼ਰੂਰ ਪੈਂਦਾ ਹੈ, ਪਰ ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਕਿਤੋਂ ਅੰਦਰੋਂ ਟੁੱਟਣਾ ਲਾਜ਼ਮੀ ਹੈ। ਧੰਨਵਾਦ।
1: ਰਣਜੀਤ ਕੌਰ ਸਵੀ ਜੀ ਤੋਂ ਬਾਅਦ ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਯਾਦਵਿੰਦਰ ਵਿਦੇਸ਼ਾ ਜੀ ਨਾਲ ਕਰਵਾ ਰਹੇ ਹਾਂ। ਯਾਦਵਿੰਦਰ ਵਿਦੇਸ਼ਾ ਜੀ ਜਿਹੜੇ ਆ ਸਵੀਡਨ ਦੇ ਵਿੱਚ ਰਹਿ ਰਹੇ ਨੇ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਦੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਜ਼ਿੰਦਗੀ ਨਾਮਾ ਪ੍ਰੋਗਰਾਮ ਦੇ ਵਿੱਚ ਵੀ ਉਹ ਹਰ ਹਫ਼ਤੇ ਆਉਂਦੇ ਨੇ। ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ, ਤੁਹਾਡਾ ਸਵਾਗਤ ਹੈ।
6: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
1: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮ ਮਹਿਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
7: ਮੈਂ ਰਵਨਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖ਼ਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੋਹਤ ਹੈ ਜੀ ਧੰਨਵਾਦ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਇਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਤ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਤੇਰੇ ਵੀ ਮਾਪਿਆਂ ਧੀਏ ਜਗਦੀ।

ਜਤਿਨ ਜਾਨੋ ਵਧ ਕੇ ਚਾਹੁੰਦੀਆਂ, ਕੱਲ ਆਪ ਪਰਾਈਆਂ ਹੋਣਾ, ਆਪ ਪਰਾਈਆਂ ਹੋਣਾ, ਅੱਜ ਲੜ ਹੰਝੂਆਂ ਨਾਲ ਧੋਂਦੀਆਂ। ਕੁੜੀਆਂ ਬਣ ਕੇ ਚਿੜੀਆਂ, ਕੁੜੀਆਂ

ਦਾਈ ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ ਭੈਣ ਨਿਆਣੀ ਬੱਕਰੀ ਪਾਰੋਵੇ ਭੈਣ ਨਿਆਣੀ ਬੱਕਰੀ ਪਾਰੋਵੇ ਜਾਂਦੀ ਨਹੀਂ ਬਰਾਈ ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ ਸਹੁਰੇ ਘਰ ਜਾਤੀਏ ਕਰ ਲਈ ਫਰਜ਼ਾਂ ਦੀ ਕਮਾਈ ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ।

ਰੱਜੀਆਂ ਤਾਂ ਭੁੱਖੇ ਮਾਰੇ ਕਰੇ ਤਾਨਾ ਸ਼ਾਹੀ ਰਜ ਕੇ। ਇੱਕ ਦਿਨ ਲੇਖਾ ਦੇਣਾ ਪੈਣਾ ਕਿੱਥੇ ਜਾਏਗਾ ਭੱਜ ਕੇ। ਇਹ ਝੂਠੇ ਮਹਿਲ ਮੁਨਾਰੇ ਸਾਰੇ

ਨਵੀਂ ਨਵੀਂ ਤਕਨੀਕ ਨਾਲ ਤੂੰ ਵਿਸਫੋਟੇ ਇਕੱਠੇ ਕਰ ਲੈ, ਆਪਣੀ ਝੂਠੀ ਸ਼ਾਨ ਦਿਖਾ ਤਰ ਬੇਸਮੈਂਟ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾਲਿਆ, ਧੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਇਸ ਹਫ਼ਤੇ ਦੀ ਸ਼ੁਰੂਆਤ ਸੋਮਵਾਰ ਦਾ ਦਿਨ ਹੈ ਤੁਹਾਡੇ ਨਾਲ ਤੇ ਮਹੀਨਾ ਵੀ ਖਤਮ ਹੋਣ ਜਾ ਰਿਹਾ ਤੇ ਛੁੱਟੀਆਂ ਵੀ ਖਤਮ ਹੋਣ ਜਾ ਰਹੀਆਂ ਨੇ ਤੇ ਮੌਸਮ ਦੇ ਵਿਚ ਤਬਦੀਲੀਆਂ ਹਰ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ ਤੇ ਮੌਸਮ ਦੀ ਸਥਿਤੀ ਵੀ ਗੱਲ ਕਰਾਂਗੇ, ਨਾਲ ਨਾਲ ਸਮਾਂ ਜਿਹੜੀ ਆ ਉਹਦੀ ਗੱਲ ਕਰ ਲਈਏ ਤੇ ਸਭ ਤੋਂ ਪਹਿਲਾਂ ਅੱਜ ਦੀ ਤਵਾਰੀਖ ਦੀ ਗੱਲ ਕਰ ਲਈਏ ਤਾਂ 29 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ ਦੋਸਤੋ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਜਿਹੜਾ ਜ਼ਰੂਰ ਦਰੁਸਤ ਕਰਾ ਸਕਦੇ ਹੋ ਜੇਕਰ ਤੁਹਾਡੇ ਤੱਕ ਜਿਹੜਾ ਆਵਾਜ਼ ਦੇ ਵਿੱਚ ਕੋਈ ਤੰਗੀ ਪਰੇਸ਼ਾਨੀ ਆ ਰਹੀ ਹੈ ਤਾਂ। ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂ ਕਰਾਂਗੇ ਪ੍ਰੋਗਰਾਮ ਦੀ ਗੱਲਬਾਤ ਤੇ ਨਾਲ ਨਾਲ ਦੇਸ਼ ਭਰ ਦੀਆਂ ਖ਼ਬਰਾਂ ਤੇ ਸਿਆਸੀ ਹਾਲਾਤਾਂ ਦੀ ਗੱਲ ਕਰਾਂਗੇ। ਦੁਨੀਆਦਾਰੀ ਦੇ ਵਿਚ ਕੀ ਕੁਝ ਵਾਪਰ ਰਿਹਾ ਉਹਦੇ ਬਾਰੇ ਬਾਤ ਪਾਵਾਂਗੇ ਤੇ ਅੱਜ ਖਾਸ ਜਿਹੜਾ ਪੰਜਾਬ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ ਕਿ ਕਿਹੋ ਜਿਹੀ ਵਾਰਤਾਲਾਪ ਜਾਂ ਕਿਹੋ ਜਿਹੇ ਫੈਸਲੇ ਜਿਹੜੇ ਉੱਥੋਂ ਲਏ ਜਾਂਦੇ ਨੇ ਤੇ ਬਹੁਤ ਸ਼ਲਾਘਾਯੋਗ ਕਹਿ ਸਕਦੇ ਹਾਂ ਜੋ ਕੁਝ ਵੀ ਕਾਰਜ ਸਿਰੇ ਚੜਿਆ ਤੇ ਬੜੇ ਸਹੀ ਭਾਵਨਾਵਾਂ ਦੇ ਨਾਲ ਤੇ ਦਰੁਸਤ ਗੱਲਾਂ ਬਾਤਾਂ ਹੋਈਆਂ ਨੇ ਜੋ ਸੰਦੇਸ਼ ਇੱਕ ਪੋਜ਼ਿਟਿਵਿਟੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਦੇ ਉੱਤੇ ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 14 ਮਿੰਟ ਦਾ ਸਮਾਂ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸ਼ਾਮ ਸਵੇਰ ਦੇ ਜਿਹੜੇ ਨੇ 9:14 ਹੋ ਗਏ ਨੇ। ਸਮਾਂ ਆਪਾਂ ਥੋੜਾ ਜਿਹਾ ਮਾਫ਼ੀ ਚਾਹਵਾਂਗੇ ਅੱਜ ਲੇਟ ਆ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਭਾਰਤੀ ਸਮੇਂ ਦੇ ਉੱਤੇ ਘੜੀਆਂ ਤੇ ਝਾਤ ਮਾਰੀਏ ਤੇ 9:00 ਘੜੀਆਂ ਦੇ ਉੱਤੇ ਇਸ ਵਕਤ 43:44 ਦਾ ਸਮਾਂ ਹੋ ਚੁੱਕਿਆ ਹੈ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਨੇ ਅੰਕੜੇ ਕੇਵਲ ਅੰਕੜੇ ਨਹੀਂ ਹੁੰਦੇ ਸਗੋਂ ਇਨ੍ਹਾਂ ਦੇ ਵਿੱਚ ਕੁਝ ਨਾ ਕੁਝ ਕਰਨ ਦਾ ਸੰਦੇਸ਼ ਹੁੰਦਾ ਹੈ। ਅੰਕੜਿਆਂ ਤੇ ਆਧਾਰਿਤ ਹੀ ਅਗਲੀਆਂ ਯੋਜਨਾਵਾਂ ਜਿਹੜੀਆਂ ਉਲੀਕੀਆਂ ਤੇ ਬਣਦੀਆਂ ਨੇ। ਇਸੇ ਤਰ੍ਹਾਂ 29 ਜੂਨ 1893 ਨੂੰ ਜਦੋਂ ਯਾਦ ਕਰਦੇ ਹਾਂ ਗਣਿਤ ਤੇ ਅੰਕੜਾ ਵਿਗਿਆਨੀ ਹੋਏ ਹੈ ਪ੍ਰੋਫੈਸਰ ਪ੍ਰਸ਼ਾਂਤ ਚੰਦਰ ਮਹਿਲੋ ਨਬੀਸ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਨੇ ਜ਼ੀਰੋ ਦੀ ਕਹਿ ਲਓ ਜਾਂ ਹੋਰ ਸਾਰੀਆਂ ਚੀਜ਼ਾਂ ਦਾ ਜ਼ਿਕਰ ਆਉਂਦਾ ਹੈ ਅੰਕੜੇ ਦੀ ਗੱਲ ਆਉਂਦੀ ਹੈ ਤੇ ਉਹਨਾਂ ਨੇ ਪ੍ਰਭਾਸ਼ਿਤ ਕੀਤਾ ਉਹਨਾਂ ਚੀਜ਼ਾਂ ਨੂੰ। 1933 ਦੇ ਵਿੱਚ ਗਦਰ ਲਹਿਰ ਦੇ ਮੁਖਬਰ ਕਿਰਪਾਲ ਸਿੰਘ ਪਿੰਡ ਬੰਗੜ ਅੰਮ੍ਰਿਤਸਰ ਦਾ ਜਿਹੜਾ ਸੀ 18 ਸਾਲ ਦੇ ਬਾਅਦ ਕਤਲ ਹੋ ਗਿਆ ਸੀ। 1961 ਦੇ ਵਿੱਚ ਬਦਲੇਪ ਸਿੰਘ ਰੱਖਿਆ ਮੰਤਰੀ ਦਾ ਜਿਹੜਾ ਦੇਹਾਂਤ ਹੁੰਦਾ ਤੇ 1991 ਦੇ ਵਿੱਚ CPM ਦੇ ਆਗੂ ਜੋਤੀ ਬਾਸੂ ਦੀ ਅਗਵਾਈ ਹੇਠ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਨੇ ਸਹੁੰ ਚੁੱਕੀ ਹੈ। 2007 ਦੇ ਵਿੱਚ ਆਈਫੋਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਐਪਲ ਦਾ ਜਿਹੜਾ ਪਹਿਲਾ ਸਮਾਰਟਫੋਨ ਮਾਰਕੀਟ ਦੇ ਵਿੱਚ ਉਤਰਿਆ ਸੀ। 2008 ਦੇ ਵਿੱਚ ਦੁਨੀਆ ਦੇ ਪਹਿਲੇ ਗਰਭਵਤੀ ਪੁਰਸ਼ ਥਾਮਸ ਨੇ ਲੜਕੀ ਨੂੰ ਜਿਹੜਾ ਜਨਮ ਦਿੱਤਾ। ਬੰਦੇ ਵੀ ਜਿਹੜਾ ਜਨਮ ਦਿੰਦੇ ਆ ਕੱਲੀਆਂ ਔਰਤਾਂ ਹੀ ਨਹੀਂ, ਇਹ ਚੀਜ਼ਾਂ ਜਿਹੜੀਆਂ ਸਾਬਤ ਹੋਈਆਂ। ਦੁਨੀਆ ਦਾ ਪਹਿਲੀ ਗਰਭਵਤੀ ਪੁਰਸ਼ ਥਾਮਸ ਨੇ ਜਿਹੜਾ ਸੀ ਲੜਕੀ ਨੂੰ ਜਨਮ ਦਿੱਤਾ ਸੀ। ਵਿਸ਼ਵ ਅੱਜ ਜਿਹੜਾ ਅੰਕੜਾ ਦਿਵਸ ਵੀ ਆ 2007 ਤੋਂ ਇਹ ਸ਼ੁਰੂ ਹੋਇਆ ਸੀ। ਗਦਰ ਲਹਿਰ ਦੀ ਦੋਸਤੋ ਗੱਲ ਕਰੀਏ ਤੇ ਗਦਰ ਲਹਿਰ ਦਾ ਗਦਾਰ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਅੰਮ੍ਰਿਤਸਰ ਦੇ ਰਹਿਣ ਵਾਲਾ ਸੀ ਤੇ ਪਹਿਲਾਂ ਇਹ ਜਿਹੜੇ ਸਨ ਅੰਗਰੇਜ਼ੀ ਰਸਾਲੇ ਦੇ ਵਿੱਚ ਭਰਤੀ ਹੋਇਆ ਤੇ ਜਾਣੀ ਕਿ ਕੰਪਨੀ ਦੇ ਵਿੱਚ ਤੇ 3 ਸਾਲ ਬਾਅਦ ਨੌਕਰੀ ਛੱਡ ਕੇ ਹਾਂਗਕਾਂਗ ਚਲਿਆ ਗਿਆ। ਉਥੋਂ ਪੁਲਿਸ ਦੇ ਵਿੱਚ 3 ਸਾਲ ਲਾ ਕੇ ਪਿੰਡ ਆ ਗਿਆ ਤੇ ਬਾਅਦ ਦੇ ਵਿੱਚ ਚੀਨ ਚਲਿਆ ਗਿਆ। ਉਥੋਂ ਵਾਪਸ ਆ ਕੇ ਕਲਕੱਤੇ ਚਲਿਆ ਜਾਂਦਾ ਹੈ, ਫਿਰ 1913 ਦੇ ਵਿੱਚ ਪਿੰਡ ਆ ਜਾਂਦਾ। ਫਿਰ ਇਨ੍ਹਾਂ ਨੇ ਆਪਣੀ ਬਾਂਹ ਦੇ ਉੱਤੇ ਉੱਕਰਿਆ ਨਾਂ ਤੇਜ਼ਾਬ ਦੇ ਨਾਲ ਮਿਟਾ ਦਿੱਤਾ ਤੇ ਜਨਵਰੀ 1915 ਦੇ ਵਿੱਚ ਅੰਮ੍ਰਿਤਸਰ ਵਿਖੇ ਇਸ ਦੀ ਮੁਲਾਕਾਤ ਜਿਹੜਾ ਮੁੱਲਾ ਸਿੰਘ ਦੇ ਨਾਲ ਹੋਈ ਹੈ ਜੋ ਗਦਰ ਕਰਨ ਵਾਸਤੇ ਦੇਸ਼ ਵਾਪਸੀ ਦੇ ਸੱਦੇ ਦੇ ਉੱਤੇ ਪੰਜਾਬ ਆਏ ਸੀ। ਮੁੱਲਾ ਸਿੰਘ ਦੇ ਨਾਲ ਜਿਹੜਾ ਸੀ ਕਿਰਪਾਲ ਸਿੰਘ ਦਾ ਰਿਸ਼ਤੇ ਵਿੱਚੋਂ ਜਿਹੜਾ ਲੱਗਦਾ ਭਰਾ ਬਲਵੰਤ ਸਿੰਘ ਵੀ ਸੀ। ਬਲਵੰਤ ਸਿੰਘ ਨੇ ਕਿਰਪਾਲ ਸਿੰਘ ਦੇ ਵੱਲੋਂ ਬੇਰੋਜ਼ਗਾਰੀ ਦਾ ਵਾਸਤਾ ਪਾਉਣ ਉੱਤੇ ਜਿਹੜਾ ਫੌਜ ਦੇ 23ਵੇਂ ਰਸਾਲੇ ਦੇ ਵਿੱਚ ਭਰਤੀ ਕਰਵਾ ਦਿੱਤਾ ਤੇ ਕਿਰਪਾਲ ਸਿੰਘ ਦੀ ਮੁਲਾਕਾਤ ਜੈਲਦਾਰ ਬੇਲਾ ਸਿੰਘ ਦੇ ਨਾਲ ਹੁੰਦੀ ਹੈ। 9 ਫਰਵਰੀ 1915 ਨੂੰ ਬੇਲਾ ਸਿੰਘ ਕਿਰਪਾਲ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਦੇ ਡਿਪਟੀ ਸੁਪਰੀਡੈਂਟ ਦੇ ਕੋਲ ਲੈ ਗਿਆ ਤੇ ਉਸਨੇ ਮੁੱਲਾ ਸਿੰਘ ਨੂੰ ਲੱਭਣ ਦੀ ਜਿੰਮੇਵਾਰੀ ਸੌਂਪ ਦਿੱਤੀ। ਇਸ ਕੰਮ ਦੇ ਲਈ ਉਹ ਬਲਵੰਤ ਸਿੰਘ ਉਹਨਾਂ ਨੂੰ ਲਾਹੌਰ ਦੇ ਵਿੱਚ ਮਿਲਦਾ। ਉਸਦੀ ਮਦਦ ਦੇ ਨਾਲ ਉਹ ਪਹਿਲੀ ਵਾਰ ਗਦਰੀਆਂ ਦੇ ਟਿਕਾਣੇ ਮੋਚੀ ਬਾਜ਼ਾਰ ਲਾਹੌਰ ਦੇ ਵਿਚਲੇ ਮਕਾਨ ਦੇ ਵਿੱਚ ਗਿਆ। ਇੱਕ ਦੋ ਦਿਨਾਂ ਦੇ ਵਿੱਚ ਉਸਦੀ ਮੁਲਾਕਾਤ ਕਰਤਾਰ ਸਿੰਘ ਸਰਾਭਾ ਤੇ ਹੋਰ ਗਦਰੀਆਂ ਦੇ ਨਾਲ ਹੁੰਦੀ ਹੈ ਤੇ ਉਹਨਾਂ ਨੇ 23ਵੇਂ ਰਸਾਲੇ ਘੋੜਸਵਾਰ ਦੇ ਵਿੱਚ ਗਦਰ ਤੇ ਐਲਾਨ ਇਹ ਜੰਗ ਦੀਆਂ ਜਿਹੜੀਆਂ ਕਾਪੀਆਂ ਵੀ ਪ੍ਰਾਪਤ ਕੀਤੀਆਂ ਤੇ ਉਹ ਹਰ ਰੋਜ਼ ਬਹਾਨੇ ਦੇ ਨਾਲ ਬਾਹਰ ਜਾ ਕੇ ਡਿਪਟੀ ਸੁਪਰੀਡੈਂਟ ਲਿਆਕਤ ਹਯਾਤ ਖਾਨ ਅੰਮ੍ਰਿਤਸਰ ਨੂੰ ਰਿਪੋਰਟ ਦਿੰਦਾ ਸੀ। ਗਦਰੀਆਂ ਨੂੰ ਉਸਦੀਆਂ ਹਰਕਤਾਂ ਦੇ ਉੱਤੇ ਸ਼ੱਕ ਹੋਇਆ ਤਾਂ ਉਹਨਾਂ ਨੇ ਫਿਰ ਗਦਰ ਦੀ ਤਾਰੀਖ 21 ਫਰਵਰੀ 1915 ਦੀ ਥਾਂ 19 ਫਰਵਰੀ ਕਰਤੀ, ਜਿਹਦਾ ਉਹਨਾਂ ਨੂੰ ਉਸ ਨੂੰ ਪਤਾ ਲੱਗ ਗਿਆ ਤੇ ਉਹਨੇ ਫਿਰ ਪੁਲਿਸ ਨੂੰ ਨਵੀਂ ਤਾਰੀਖ ਦੇ ਬਾਰੇ ਰਿਪੋਰਟ ਕੀਤੀ। ਪੁਲਿਸ ਨੇ ਛਾਪੇ ਮਾਰ ਕੇ ਰਾਤੋ ਰਾਤ ਹੀ ਗਦਰੀ ਫੜੇ ਤੇ ਕਰਤਾਰ ਸਿੰਘ ਸਰਾਭਾ ਦੇ ਕੁਝ ਗਦਰੀ ਬਚ ਨਿਕਲਦੇ ਐ ਤੇ ਵਿੱਚ ਸਫਲ ਹੋ ਜਾਂਦੇ ਐ ਤੇ ਅੰਗਰੇਜ਼ ਸਰਕਾਰ ਨੇ ਕਿਰਪਾਲ ਸਿੰਘ ਉਹਨਾਂ ਨੂੰ ਇਨਾਮ ਦੇ ਵਜੋਂ ਮੁਲਤਾਨ ਜ਼ਿਲ੍ਹੇ ਦੇ ਵਿੱਚ 5 ਮੁਰੱਬੇ ਜ਼ਮੀਨ ਦਿੱਤੀ। ਕਿਰਪਾਲ ਸਿੰਘ ਉਹਨਾਂ ਨੂੰ ਗਦਰੀਆਂ ਦਾ ਡਰ ਸੀ ਕਿ ਇਸਦੇ ਲਈ ਉਸਨੇ ਸੁਰੱਖਿਆ ਵਾਸਤੇ ਆਪਣੇ ਡੇਰੇ ਖੁੰਖਾਰ ਕੁੱਤੇ ਤੇ ਬਤਕਾਂ ਜਿਹੜੀਆਂ ਰੱਖੀਆਂ ਸਨ। ਜਦ ਡੇਰੇ ਦੇ ਵਿੱਚ ਕੋਈ ਵੀ ਆਪਣਾ ਇੱਕ ਮਿੰਟ ਜੀ ਦੋਸਤੋ ਉੱਪਰ ਥੱਲੇ ਕਈ ਵਾਰੀ ਹੋ ਜਾਂਦਾ। ਕਰਤਾਰ ਸਿੰਘ ਸਰਾਭਾ ਤੇ ਕੁਝ ਗਦਰੀ ਬਚ ਨਿਕਲਦੇ ਐ। ਕਿਰਪਾਲ ਸਿੰਘ ਨੂੰ ਗਦਰੀਆਂ ਦਾ ਡਰ ਸੀ ਤੇ ਉਸ ਤੋਂ ਬਾਅਦ ਖੁੰਖਾਰ ਕੁੱਤੇ ਤੇ ਬਤਕਾਂ ਉਹਨੇ ਰੱਖੀਆਂ। ਜਦੋਂ ਡੇਰੇ ਦੇ ਵਿੱਚ ਕੋਈ ਓਪਰਾ ਵਿਅਕਤੀ ਆਉਂਦਾ ਤਾਂ ਬਤਕਾਂ ਤੇ ਕੁੱਤੇ ਰੋਲਾ ਪਾਉਣ ਲੱਗ ਜਾਂਦੇ ਸਨ। ਉਹ ਦੋ ਦਹਾਕੇ ਸੁੱਖ ਦੇ ਭੋਗਦਾ ਰਿਹਾ। ਕੁਝ ਗਦਰੀ ਘਰੋਂ ਘਰੀ ਬੈਠ ਗਏ ਤੇ ਕੁਝ ਸਿਆਸਤ ਦੇ ਵਿੱਚ ਸਰਗਰਮ ਹੋ ਗਏ। 1933 ਦੇ ਵਿੱਚ ਇੱਕ ਵਿਅਕਤੀ ਨੇ ਕਿਰਪਾਲ ਸਿੰਘ ਦੇ ਚੱਕ ਵਿਚਲੇ ਗੁਰਦੁਆਰੇ ਦੀ ਸੇਵਾ ਸੰਭਾਲੀ ਤੇ ਛੇਤੀ ਹੀ ਉਸਦਾ ਕਿਰਪਾਲ ਸਿੰਘ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਜਾਂਦਾ। ਉਹ ਗ੍ਰੰਥੀ ਕੁੱਤੇ ਤੇ ਬਤਕਾਂ ਦੇ ਨਾਲ ਵੀ ਰਚ ਮਿਚ ਗਿਆ। 29 ਜੂਨ 1933 ਨੂੰ ਚੁਬਾਰੇ ਦੀ ਛੱਤ ਦੇ ਉੱਪਰ ਸੁੱਤੇ ਪਏ ਦਾ ਕਤਲ ਹੋ ਜਾਂਦਾ ਤੇ ਕਾਤਲ ਪੌੜੀ ਦੀ ਮਦਦ ਦੇ ਨਾਲ ਉੱਪਰ ਚੜਿਆ। ਉਸ ਰਾਤ ਨਾ ਕੁੱਤੇ ਭੌਂਕੇ ਤੇ ਨਾ ਬਤਕਾਂ ਨੇ ਰੋਲਾ ਪਾਇਆ। ਅਗਲੇ ਦਿਨ ਗ੍ਰੰਥੀ ਵੀ ਗਾਇਬ ਸੀ ਤੇ ਅੱਜ ਤੱਕ ਇਹ ਪਤਾ ਨਾ ਲੱਗ ਸਕਿਆ ਕਿ ਉਹ ਗ੍ਰੰਥੀ ਕੌਣ ਸੀ ਜਿਸ ਨੇ ਗਦਾਰ ਕਿਰਪਾਲ ਸਿੰਘ ਉਹਨਾਂ ਨੂੰ ਜਿਹੜਾ ਮਾਰ ਮੁਕਾਇਆ। ਇਹ ਸੀ ਦੋਸਤੋ ਜ਼ਿਕਰ ਗਦਰ ਲਹਿਰ ਦਾ, ਗਦਾਰ ਕਿਰਪਾਲ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਬਰਾੜ ਅੰਮ੍ਰਿਤਸਰ ਦਾ ਰਹਿਣ ਵਾਲਾ। ਤੇ ਅਗਲੀ ਗੱਲ ਕਰਦੇ ਹਾਂ ਪ੍ਰਸ਼ਾਂਤ ਚੰਦਰ ਮਹਿਲਨੋਬਿਸ। ਭਾਰਤ ਦੇ ਪ੍ਰਸਿੱਧ ਗਣਿਤ ਤੇ ਅੰਕੜਾ ਵਿਗਿਆਨੀ ਨੇ, ਉਹਨਾਂ ਦਾ ਅੱਜ ਜਨਮ ਦਿਹਾੜਾ ਤੇ ਮੁਬਾਰਕਬਾਦ। 1893 ਨੂੰ ਉਹਨਾਂ ਦਾ ਜਨਮ ਹੁੰਦਾ ਹੈ 29 ਜੂਨ ਨੂੰ। ਕਲਕੱਤੇ ਤੋਂ BSC ਆਨਰਸ ਦੀ ਜਿਹੜੀ ਡਿਗਰੀ ਹਾਸਲ ਕੀਤੀ ਤੇ 1915 ਦੇ ਵਿੱਚ ਕੈਂਬਰਿਜ ਵਿਸ਼ਵ ਵਿਦਿਆਲੇ ਤੋਂ ਜਿਹੜਾ MA ਪਾਸ ਕੀਤੀ। ਭਾਰਤ ਵਾਪਸ ਆਣ ਕੇ ਕਲਕੱਤਾ ਵਿਸ਼ਵ ਵਿਦਿਆਲੇ ਦੇ ਵਿੱਚ ਪਹਿਲੇ ਪ੍ਰੋਫੈਸਰ ਰਹੇ ਤੇ ਫਿਰ ਮੁਖੀ ਬਣੇ, ਫਿਰ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਬਣ ਗਏ। 1931 ਦੇ ਵਿੱਚ ਭਾਰਤੀ ਅੰਕੜਾ ਸੰਸਥਾਨ ਦੇ ਡਾਇਰੈਕਟਰ ਬਣੇ। ਉਹਨਾਂ ਨੇ ਇੰਡੀਅਨ ਜਰਨਲ ਆਫ ਸਟੈਟਿਸਟਿਕਸ ਸੰਖਿਆ ਦੀ ਨੀਂਹ ਰੱਖੀ, ਜਿਸਦੇ ਉਹ ਐਡੀਟਰ ਬਣੇ। ਵਿਦਿਆਲੇ ਵੱਲੋਂ ਵੈਲਡਨ ਤਗਮਾ ਤੇ ਕਈ ਵਿਸ਼ਵ ਵਿਦਿਆਲਿਆਂ ਨੇ ਉਹਨਾਂ ਨੂੰ DSC ਦੀਆਂ ਜਿਹੜੀਆਂ ਆਨਰੇਰੀ ਡਿਗਰੀਆਂ ਦਿੱਤੀਆਂ ਤੇ 1950 ਦੇ ਵਿੱਚ ਭਾਰਤੀ ਸਾਇੰਸ ਕਾਂਗਰਸ ਦੇ ਪ੍ਰਧਾਨ ਤੇ 1955 ਦੇ ਵਿੱਚ ਯੋਜਨਾ ਕਮਿਸ਼ਨ ਦਾ ਮੈਂਬਰ ਬਣ ਗਏ। ਉਹ ਅੰਤਰਰਾਸ਼ਟਰੀ ਸਟੈਟਿਸਟਿਕਲ ਸੰਸਥਾਨ ਦੇ ਜਿਹੜੇ ਆਨਰੇਰੀ ਪ੍ਰਧਾਨ ਵੀ ਰਹੇ। ਬੰਗਾਲੀ ਦੇ ਲੇਖਕ ਤੇ ਚੰਗੇ ਭਾਸ਼ਣ ਵਕਤਾ ਵੀ ਸਨ। ਉਹਨਾਂ ਨੂੰ 1968 ਦੇ ਵਿੱਚ ਪਦਮ ਵਿਭੂਸ਼ਣ ਦਿੱਤਾ ਗਿਆ ਤੇ 28 ਜੂਨ 1972 ਨੂੰ ਕਲਕੱਤੇ ਦੇ ਹਸਪਤਾਲ ਦੇ ਵਿੱਚ ਅੰਤੜੀ ਦੇ ਟਿਊਮਰ ਦਾ ਆਪਰੇਸ਼ਨ ਹੋਣ ਉਪਰੰਤ ਬਾਅਦ ਦੁਪਹਿਰ ਉਹਨਾਂ ਦਾ ਦੇਹਾਂਤ ਹੋ ਜਾਂਦਾ। ਸਾਲ 2018 ਦੇ ਵਿੱਚ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਜਿਹੜਾ ਸੀ 125ਵੇਂ ਅੰਕੜਾ ਦਿਵਸ ਅਤੇ ਵਿਗਿਆਨਕ ਪ੍ਰਸਾਦ ਚੰਦਰ ਮਹਾਲੋਬਿਸ ਦੀ ਜਿਹੜੀ ਸੀ 12ਵੀਂ ਸ਼ੁਰੂਆਤੀ ਵਰੇਗੰਢ ਦੀ ਸਮਾਰੋਹ ਤੇ 125 ਰੁਪਏ ਦੀ ਮਾਨਤਾ ਦਾ ਇਕ ਯਾਦਗਾਰੀ ਸਿੱਕਾ ਲਾਂਚ ਕੀਤਾ। ਇਸ ਆਯੋਜਨ ਮੌਕੇ ਪ੍ਰਸਿੱਧ ਅਦਾਕਾਰ ਬਾਰੂਨ ਚੰਦਾ ਦੀ ਆਵਾਜ਼ ਦੇ ਨਾਲ ਮਹਲਾ ਨੋਬਿਸ ਅਤੇ ਰਵਿੰਦਰਨਾਥ ਟੈਗੋਰ ਦੇ ਵਿਚਕਾਰ ਤਿੰਨ ਦਹਾਕੇ ਲੰਬੇ ਸਬੰਧਾਂ ਦਾ ਬਾਰੇ ਇਕ ਆਡੀਓ ਕਲਿਪ ਵੀ ਜਿਹੜਾ ਜਾਰੀ ਕੀਤਾ ਗਿਆ ਸੀ ਉਸ ਸਮੇਂ ਦੇ ਵਿਚ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿਚੋਂ ਕੁਝ ਗੱਲਾਂ ਬਾਤਾਂ, ਤੇ ਹੁਣ ਚੱਲਦੇ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰਦੇ ਆਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ ਤੇ ਅੱਜ ਸਿਲਸਿਲਾ ਚਲਾਉਂਦੇ ਆਂ ਅੱਗੇ ਤੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੱਕ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਉਮੀਦ ਕਰਦੇ ਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ ਦੀਆਂ ਖ਼ਬਰਾਂ ਵੱਲ ਨੂੰ ਦੋਸਤੋ ਝਾਤ ਮਾਰੀਏ ਤੇ ਪੰਜਾਬ ਤੋਂ ਲੈ ਕੇ ਦੁਨੀਆਂ ਤੱਕ ਦੀਆਂ ਉਹ ਅਹਿਮ ਖ਼ਬਰਾਂ ਜੋ ਹਰ ਨਾਗਰਿਕ ਨੂੰ ਜਾਣਨੀਆਂ ਤੇ ਸੁਣਨੀਆਂ ਵੀ ਚਾਹੀਦੀਆਂ ਨੇ। ਯੂਰੀਆ ਘੁਟਾਲੇ ਦੀ ਗੱਲ ਪੰਜਾਬ ਦੇ ਵਿਚ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਉਹਦੇ ਉੱਤੇ ਹੋਈ ਹੈ ਤੇ ਕਿਸਾਨਾਂ ਦਾ ਬਿਜਲੀ ਸੰਕਟ ਹੈ ਜੋ ਗੁੱਸੇ ਦਾ ਰੂਪ ਧਾਰੀ ਜਾ ਰਿਹਾ ਹੈ। ਉਧਰੋਂ ਫਸਲਾਂ ਨੂੰ ਪਾਣੀ ਚਾਹੀਦਾ ਹੈ, ਨਾ ਮੋਗਿਆਂ ਤੇ ਵਿਚ ਤਾਂ ਨਾ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਤੇ ਬਿਜਲੀ ਦੀ ਗੁੱਲ ਹੈ, ਬਿਜਲੀ ਹੱਥ ਨਹੀਂ ਫੜਾਉਂਦੀ। ਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਜ ਦਾ ਖਾਸ ਦਿਹਾੜਾ ਜੋ ਰਿਹਾ ਜਿਸ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ। ਸਤਿਕਾਰ ਐਕਟ ਦੇ ਉੱਤੇ ਇਕ ਮਹੀਨੇ ਦਾ ਅਲਟੀਮੇਟਮ ਦੇ ਦਿੱਤਾ ਤੇ ਪੰਜਾਬ ਕਾਂਗਰਸ ਦੇ ਵਿਚ ਸੰਭਾਵਿਤ ਵੱਡੇ ਫੈਸਲੇ ਹੋਣ ਜਾ ਰਹੇ ਨੇ, ਜਲਦ ਹੀ ਨਸ਼ਰ ਹੋ ਜਾਣਗੇ ਇਕ ਦੋ ਦਿਨਾਂ ਚ। ਤੇ ਹਾਈ ਕੋਰਟ ਦੀਆਂ ਸਖ਼ਤ ਟਿੱਪਣੀਆਂ ਆਈਆਂ ਨੇ। ਅਮਰੀਕਾ ਇਰਾਨ ਤਣਾਅ ਜਿਹੜਾ ਵੀਕਐਂਡ ਦੇ ਵਿਚ ਵੀ ਬਣਿਆ ਪਰ ਹੁਣ ਫਿਰ ਤੋਂ ਸ਼ਾਂਤੀ ਦਿਖਣ ਲੱਗੀ ਹੈ ਤੇ ਯੂਰਪ ਦੇ ਵਿਚ ਭਿਆਨਕ ਗਰਮੀ ਜਿਹੜੀ ਕਹਿਰ ਬਰਸਾ ਰਹੀ ਹੈ, 45 ਡਿਗਰੀ ਤੋਂ ਉਪਰ ਦਾ ਜਿਹੜਾ ਆਪਣਾ ਡਿਗਰੀ ਨੂੰ ਸੈਲਸੀਅਸ ਨੂੰ ਪਾਰ ਕਰ ਗਿਆ। ਚੀਨ ਜਪਾਨ ਵਪਾਰਕ ਟਕਰਾਅ ਜਿਹੜਾ ਚੱਲ ਪਿਆ ਤੇ ਬ੍ਰਿਟੇਨ ਅਤੇ ਜਰਮਨੀ ਦੀਆਂ ਵੱਡੀਆਂ ਘਟਨਾਵਾਂ ਦੇ ਵਿਚ ਗੋਲੀਬਾਰੀ ਹੋਈ ਹੈ ਤੇ ਫੀਫਾ ਵਰਲਡ ਕੱਪ ਦੀ ਵੀ ਗੱਲਬਾਤ ਅੱਗੇ ਜਾ ਕੇ ਕਰਾਂਗੇ। ਤੇ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਯੂਰੀਆ ਘੁਟਾਲੇ ਤੇ ਐਕਸ਼ਨ ਦੇ ਵਿਚ ਆਏ ਆ ਸੀਐਮ ਭਗਵੰਤ ਮਾਨ, 7 ਅਧਿਕਾਰੀ ਚਾਰਜਸ਼ੀਟ ਕੀਤੇ ਐ। ਪੰਜਾਬ ਸਰਕਾਰ ਨੇ ਯੂਰੀਆ ਘੁਟਾਲੇ ਦੇ ਮਾਮਲੇ ਚ ਉੱਚ ਪੱਧਰੀ ਪੜਤਾਲ ਦੇ ਹੁਕਮ ਜਾਰੀ ਕਰ ਦਿੱਤੇ ਨੇ। ਸਹਿਕਾਰੀ ਅਦਾਰੇ ਮਾਰਕਫੈਡ ਤੇ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਕੈਟਲ ਫੀਡ ਸਨਅਤਾਂ ਦਾ ਜਿਹੜੇ ਵਿਚ ਖੇਤੀ ਸਬਸਿਡੀ ਵਾਲੀ ਯੂਰੀਆ ਦੀ ਸਪਲਾਈ ਦੇ ਮਾਮਲੇ ਦੀ ਤੱਤ ਖੋਜ ਜਾਂਚ ਕਰਨਗੇ। ਇਹ ਉੱਚ ਅਧਿਕਾਰੀ ਅਣਗਹਿਲੀ ਦੇ ਲਈ ਜਿੰਮੇਵਾਰੀ ਤੈਅ ਕਰਕੇ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਸੌਂਪਣਗੇ। ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿਚ 7 ਉੱਚ ਅਫਸਰਾਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਐਤਵਾਰ ਨੂੰ ਪ੍ਰਮੁੱਖਤਾ ਦੇ ਨਾਲ ਯੂਰੀਆ ਘੁਟਾਲਾ ਦਾ ਮਾਮਲਾ ਬੇਪਰਦ ਕੀਤਾ ਗਿਆ ਸੀ। ਕਿਵੇਂ ਦੋ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਖੇਤੀ ਸਬਸਿਡੀ ਵਾਲੀ ਯੂਰੀਆ ਨੂੰ ਮਾਰਕਫੈਡ ਅਤੇ ਮਿਲਕਫੈਡ ਦੀਆਂ 4 ਕੈਟਲ ਫੀਡ ਫੈਕਟਰੀਆਂ ਦੇ ਵਿਚ ਸਪਲਾਈ ਕੀਤਾ ਜਾ ਰਿਹਾ। ਖੇਤੀ ਮਹਿਕਮੇ ਦੇ ਵੱਲੋਂ ਸਪਲਾਈ ਖਾਦ ਦੇ ਨਮੂਨੇ ਭਰੇ ਗਏ ਨੇ ਜਿਸ ਦੇ ਵਿਚ ਇਸ ਘਪਲੇ ਹੋਣ ਦੀ ਜਿਹੜੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਕਾਸ਼ਿਤ ਹੋਈ ਖ਼ਬਰ ਦਾ ਨੋਟਿਸ ਲੈਂਦੇ ਅੱਜ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ। 7 ਅਧਿਕਾਰੀ ਚਾਰਜਸ਼ੀਟ ਕਰਨ ਤੋਂ ਇਲਾਵਾ 1 ਅਧਿਕਾਰੀ ਦਾ ਤਬਾਦਲਾ ਵੀ ਕੀਤਾ। ਮੁੱਖ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਹਰ ਪੱਧਰ ਦੇ ਉੱਤੇ ਜਵਾਬਦੇਹੀ ਤੈਅ ਕੀਤੀ ਜਾਏਗੀ ਤੇ ਜਨਤਕ ਸਰੋਤਾਂ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਅਧਿਕਾਰੀ ਕਰਮਚਾਰੀ ਜਾਂ ਸੰਸਥਾ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਸਰਕਾਰ ਨੇ ਖਾਦ ਸਪਲਾਈ ਕਰਨ ਵਾਲੀ ਕੰਪਨੀ ਮੈਸਰਜ ਮਨੀਸ਼ਾ ਟ੍ਰੇਡਿੰਗ ਕੰਪਨੀ ਨਵੀਂ ਦਿੱਲੀ ਤੇ ਮੈਸਰਜ AM ਕੈਮੀਕਲ ਸੋਨੀਪਤ ਖਿਲਾਫ਼ ਕਾਰਵਾਈ ਦੇ ਲਈ ਮਾਮਲਾ ਵਿਸਤ੍ਰਿਤ ਜਾਂਚ ਤੇ ਲੋੜੀਂਦੀ ਕਾਰਵਾਈ ਲਈ ਕ੍ਰਮਵਾਰ ਪ੍ਰਿੰਸੀਪਲ ਕਮਿਸ਼ਨਰ CGST ਨਵੀਂ ਦਿੱਲੀ ਤੇ ਪੰਚਕੂਲਾ ਨੂੰ ਭੇਜ ਦਿੱਤਾ। ਇਨ੍ਹਾਂ ਅਧਿਕਾਰੀਆਂ ਦੀ ਰਿਪੋਰਟ ਦੇ ਉੱਤੇ ਪੰਜਾਬ ਸਰਕਾਰ ਅਗਲੀ ਕਾਰਵਾਈ ਕਰੇਗੀ। ਮਿਲਕਫੈਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ AH ਤੇ ਕੁਆਲਿਟੀ ਇੰਚਾਰਜ ਡਿਪਟੀ ਮੈਨੇਜਰ ਖਰੀਦ ਅਤੇ ਭੰਡਾਰਨ ਇੰਚਾਰਜ ਜਿਹੜੇ ਨੇ FA ਤੇ ਸੀਨੀਅਰ ਸਹਾਇਕ ਖਿਲਾਫ਼ ਮੈਨੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਹੈ। ਇਸ ਤਰ੍ਹਾਂ ਮਾਰਕਫੈਡ ਦੇ ਚੀਫ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਦੋਂ ਕਿ ਜਨਰਲ ਮੈਨੇਜਰ ਸੀਨੀਅਰ ਅਕਾਊਂਟਸ ਅਫਸਰ ਤੇ ਸੀਨੀਅਰ ਸਹਾਇਕ ਕਮਰਸ਼ੀਅਲ ਖਿਲਾਫ਼ ਮੇਜਰ ਪੈਨਲਟੀ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਬੰਧਤ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ਦੇ ਵਿਚ ਤਬਾਦਲਾ ਵੀ ਕਰ ਦਿੱਤਾ। ਇਸੇ ਦੌਰਾਨ ਕਰ ਵਿਭਾਗ ਨੇ ਮੈਸਰਜ ਇੰਡੋ ਆਰਗੈਨਿਕ ਗਿੱਦੜਪਾਹਾ ਦੀ ਕਾਰੋਬਾਰ ਵਾਲੀ ਜਗ੍ਹਾ ਦੀ ਚੈਕਿੰਗ ਕੀਤੀ ਅਤੇ ਫਰਮ ਨੂੰ ਵਿੱਤੀ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਗਿਆ। ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸਪਲਾਈ ਕੀਤੀ ਗਈ ਸਮੱਗਰੀ GST ਦਸਤਾਵੇਜ਼ਾਂ ਦੇ ਵਿਚ ਘੋਸ਼ਿਤ ਕੀਤੇ ਗਏ ਉਤਪਾਦਨ ਦੀ ਬਜਾਏ ਕਥਿਤ ਤੌਰ ਦੇ ਉਤੇ ਨਿੰਮ ਕੋਟੇਡ ਯੂਰੀਆ ਕੋਟਿਡ ਯੂਰੀਆ ਸੀ ਜਿਸ ਦੇ ਨਾਲ ਗਲਤ ਘੋਸ਼ਣਾ ਇਨਪੁੱਟ ਟੈਕਸ ਕ੍ਰੈਡਿਟ ਦਾ ਜਿਹੜਾ ਗਲਤ ਲਾਭ ਲੈਣ ਪਾਸਿੰਗ ਅਤੇ ਸਰਕਾਰ ਦੇ ਦੁਆਰਾ ਸਬਸਿਡੀ ਵਾਲੀ ਖਾਦ ਦੀ ਸੰਭਾਵਿਤ ਦੁਰਵਰਤੋਂ ਦਾ ਸ਼ੱਕ ਜਿਹੜਾ ਪੈਦਾ ਹੁੰਦਾ ਹੈ। ਮੁੱਖ ਮੰਤਰੀ ਨੇ ਸਹਾਇਕਾਰਤਾ ਵਿਭਾਗ ਨੂੰ ਜਿਹੜਾ ਨਿਰਦੇਸ਼ ਵੀ ਦਿੱਤੇ ਹੈ ਕਿ ਮਾਰਕਫੈੱਡ ਨੂੰ ਪੰਜਾਬ ਦੇ ਵਿਚ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਅਤੇ ਸਪਲਾਈ ਦੇ ਲਈ ਨੋਡਲ ਏਜੰਸੀ ਬਣਨ ਵਾਸਤੇ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਤੇ ਚੇਤੇ ਰਵੇ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ 5.91 ਰੁਪਏ ਪ੍ਰਤੀ ਕਿਲੋ ਸਬਸਿਡੀ ਵਾਲੀ ਖਾਦ ਨੂੰ 61 ਰੁਪਏ ਪ੍ਰਤੀ ਕਿਲੋ ਟੈਕਨੀਕਲ ਗ੍ਰੇਡ ਵਾਲੀ ਖਾਦ ਦਾ ਲੈਵਲ ਲਾ ਕੇ ਸਹਿਕਾਰੀ ਸਨਅਤਾਂ ਨੂੰ ਜਿਹੜਾ ਸਪਲਾਈ ਦਿੱਤੀ ਜਾ ਰਹੀ ਸੀਗੀ। ਇਹ ਸਕੈਮ ਜਿਹੜਾ ਸਾਹਮਣੇ ਆਇਆ। ਦੂਸਰੇ ਪਾਸੇ ਖੇਤੀ ਮੋਟਰਾਂ ਦੇ ਲਈ ਬਿਜਲੀ ਨਾ ਮਿਲਣ ਕਾਰਨ ਖਿਲਾਫ਼ ਜਿਹੜਾ ਗਰਜੇ ਆ ਕਿਸਾਨ। ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਪੂਰੀ ਦੇਣ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬੁਢਲਾਡਾ ਵੱਲੋਂ ਬਿਜਲੀ ਮਹਿਕਮੇ ਦੇ ਐਕਸੀਅਨ ਦਫ਼ਤਰ ਬੁਢਲਾਡਾ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ਦੇ ਉੱਤੇ ਹੋਣ ਦੇ ਬਾਵਜੂਦ ਧਰਨੇ ਦੇ ਵਿਚ ਸੈਂਕੜੇ ਕਿਸਾਨ ਸ਼ਾਮਲ ਹੋਏ ਹੈ। ਕੜਾਕੇ ਦੀ ਗਰਮੀ ਦੇ ਦੌਰਾਨ ਜੁੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਜਿਹੜੇ ਨੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਢੰਡੋਰਾ ਪਿੱਟ ਰਹੀ ਹੈ ਕਿ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਦਿੱਤੀ ਜਾ ਰਹੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਸਰਕਾਰ ਕਹਿੰਦੀ ਹੈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ 8 ਘੰਟੇ ਨਿਰਵਿਘਨ ਦਿੱਤੀ ਜਾ ਰਹੀ ਹੈ ਪਰ ਅਸਲ ਦੇ ਵਿਚ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ 5 ਘੰਟੇ ਹੀ ਦਿੱਤੀ ਜਾ ਰਹੀ ਹੈ ਜਿਹਦੇ ਵਿਚ ਵੀ ਵਾਰ ਵਾਰ ਕੱਟ ਲੱਗਦੇ ਹੈ। ਪਾਣੀ ਪੂਰਾ ਨਾ ਹੋਣ ਕਾਰਨ ਖੇਤੀ ਦੇ ਵਿਚ ਲਾਇਆ ਝੋਨਾ ਜਿਹੜਾ ਖੇਤਾਂ ਚ ਲਾਇਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਜਦੋਂ ਕਿ ਪਾਣੀ ਦੀ ਕਮੀ ਕਰਕੇ ਝੋਨੇ ਦੀ ਲਵਾਈ ਦਾ ਕੰਮ ਵੀ ਰੁਕ ਗਿਆ। ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਹੈ ਕਿ ਖੇਤੀ ਮੋਟਰਾਂ ਦੇ ਲਈ ਬਿਜਲੀ ਸਪਲਾਈ ਰੋਜ਼ਾਨਾ ਪੂਰੀ ਦਿੱਤੀ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸੇ ਮੁੱਦੇ ਉਤੇ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਵੀ ਬਿਆਨ ਆਇਆ ਬਿਜਲੀ ਸੰਕਟ ਨੂੰ ਲੈ ਕੇ। ਆਪ ਸਰਕਾਰ ਦੇ ਰਾਜ ਦੇ ਵਿਚ ਪੰਜਾਬ ਬਿਜਲੀ ਸਪਲਾਈ ਦੇ ਵਿਚ ਪਛੜਿਆ। ਸੁਖਬੀਰ ਬਾਦਲ ਕਹਿੰਦੇ ਆ ਪੰਜਾਬ ਦੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਕਰਕੇ ਸੂਬੇ ਦੇ ਵਿਚ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਐ ਜਿਸਦੇ ਕਰਕੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹੈ। ਸੂਬੇ ਦੇ ਵਿਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਐ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿਚ ਬਿਜਲੀ ਨਾ ਹੋਣ ਕਾਰਨ ਕਿਸਾਨੀ ਜਿਹੜੀ ਐ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਐ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਥਾਂ ਤੇ ਝੂਠੇ ਵਾਅਦੇ ਅਤੇ ਦਾਅਵੇ ਕਰਨ ਲੱਗੇ ਹੋਏ ਨੇ। ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਬਿਜਲੀ ਸਰਪਲਸ ਜਿਹੜਾ ਸੂਬਾ ਬਣ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿਚ ਮੁੜ ਤੋਂ ਬਿਜਲੀ ਸਪਲਾਈ ਦੇ ਵਿਚ ਪਛੜ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਕਿ ਆਮ ਆਦਮੀ ਪਾਰਟੀ ਨੂੰ ਨਕਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਨੂੰ ਮੁੜ ਪੈਰਾਂ ਸਿਰ ਕਹਿੰਦੇ ਖੜਾ ਕੀਤਾ ਜਾ ਸਕੇ। ਦੂਸਰੇ ਪਾਸੇ ਅੱਜ ਸਭ ਦੀਆਂ ਅੱਖਾਂ ਤੇ ਨਜ਼ਰਾਂ ਜਿਸ ਦੇ ਉੱਤੇ ਸਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ ਤੇ ਸਤਿਕਾਰ ਐਕਟ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਹੈ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਗੂੰਜਿਆ ਹਾਲ ਹੈ ਤੇ ਗੁਰਬਾਣੀ ਦੇ ਜਾਪ ਦੇ ਨਾਲ ਮੀਟਿੰਗ ਦੀ ਸਮਾਪਤੀ ਹੋਈ ਹੈ। ਸਿਆਸੀ ਦੂਸ਼ਣਬਾਜ਼ੀ ਦੇ ਉੱਤੇ ਪੂਰਨ ਪਾਬੰਦੀ ਲੱਗੀ ਤੇ ਪ੍ਰਕਾਸ਼ਿਤ ਬੀੜਾਂ ਤੇ ਯੂਨੀਕ ਨੰਬਰ ਲਾਉਣਾ ਸਿਰਫ SGPC ਦਾ ਅਧਿਕਾਰ ਸਰਕਾਰ ਸੁਝਾਅ ਦੇ ਸਕਦੀ ਹੈ ਅਧਿਕਾਰ ਹੈ ਤੇ ਸਰਕਾਰ ਸੁਝਾਅ ਦੇ ਸਕਦੀ ਹੈ ਕਾਨੂੰਨ ਨਹੀਂ ਬਣਾ ਸਕਦੀ। ਜਥੇਦਾਰ ਗੜਗੱਜ ਹੋਣਾ ਨੇ ਇਹ ਬਿਆਨ ਦਿੱਤਾ। ਪੰਥਕ ਜਥੇਬੰਦ ਸ਼ਬਦਾਵਲੀ ਜਿਹੜੀ ਹੈ ਪੰਥਕ ਸ਼ਬਦਾਵਲੀ ਦੇ ਵਿਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਬੀੜ ਦੀ ਥਾਂ ਦੇ ਉੱਤੇ ਸਰੂਪ ਸ਼ਬਦ ਵਰਤਣਾ ਗਲਤ ਤੇ ਜਥੇਦਾਰ ਗੜਗੱਜ ਹੁਣਾਂ ਨੇ ਕਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਉੱਤੇ ਵਿਧਾਇਕਾਂ ਨੇ ਛੱਡੇ ਜੈਕਾਰੇ ਨੇ ਤੇ ਇਕ ਮਹੀਨੇ ਦੇ ਵਿਚ ਕਾਨੂੰਨ ਸੋਧਨ ਦੇ ਉੱਤੇ ਵਿਧਾਇਕਾਂ ਦੀ ਸਹਿਮਤੀ ਬਣੀ ਹੈ। ਪੰਥ ਦੀ ਕਚਹਿਰੀ ਦੇ ਵਿਚ ਪਹਿਲਾਂ ਦਾਦਾ ਤੇ ਹੁਣ ਪੋਤਾ ਪੇਸ਼ ਹੋਇਆ। ਗਿਆਨੀ ਜੈਲ ਸਿੰਘ ਦੇ ਮਗਰੋਂ ਅੱਜ ਉਨ੍ਹਾਂ ਦਾ ਪੋਤਾ ਕੁਲਤਾਰ ਸਿੰਘ ਸੰਧਵਾਂ ਵੀ ਉਥੇ ਪੇਸ਼ ਹੋਇਆ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਮਾਮਲੇ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਚੱਲੀ ਕਈ ਘੰਟਿਆਂ ਦੀ ਇਤਿਹਾਸਕ ਤੇ ਭਾਵੁਕ ਸੁਣਵਾਈ ਇਕ ਵੱਡੀ ਸਿਆਸੀ ਤੇ ਧਾਰਮਿਕ ਸਮਝੌਤੇ ਦੇ ਨਾਲ ਸੰਪੂਰਨ ਹੋਈ ਹੈ। ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਾਨੂੰਨ ਦੇ ਵਿਚ ਸੋਧ ਕਰਨ ਦੇ ਲਈ ਦਿੱਤੇ ਗਏ ਇਕ ਮਹੀਨੇ ਦੇ ਅਲਟੀਮੇਟਮ ਤੇ ਐਕਟ ਦੇ ਉੱਤੇ ਤੁਰੰਤ ਰੋਕ ਲਾਉਣ ਦੇ ਫੈਸਲੇ ਨੂੰ ਹਾਲ ਦੇ ਵਿਚ ਮੌਜੂਦ ਸਮੂਹ ਵਿਧਾਇਕਾਂ ਨੇ ਸਿਰ ਮੱਥੇ ਪ੍ਰਵਾਨ ਕਰ ਲਿਆ। ਜਿਵੇਂ ਹੀ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ, ਸਮੂਹ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦਾ ਇਹ ਨੈਤਿਕ ਫਰਜ਼ ਹੈ ਕਿ ਉਹ ਇੱਕ ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਸਾਰੇ ਇਤਰਾਜ਼ਾਂ ਨੂੰ ਜਿਹੜਾ ਦੂਰ ਕਰਨ, ਤਾਂ ਹਾਲ ਹੀ ਦੇ ਵਿਚ ਮੌਜੂਦਾ ਸਾਰੀਆਂ ਸਿਆਸੀ ਪਾਰਟੀਆਂ, ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਕ ਸੁਰ ਦੇ ਵਿਚ ਬੋਲੇ, ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਆਕਾਸ਼ ਗੁੰਜਾਏ ਨੇ, ਜੈਕਾਰੇ ਛੱਡ ਕੇ ਇਸ ਫੈਸਲੇ ਦੀ ਪ੍ਰਵਾਨਗੀ ਦਿੱਤੀ ਹੈ। ਜੈਕਾਰਿਆਂ ਦੀ ਗੂੰਜ ਦੇ ਨਾਲ ਹੀ ਸਮੂਹ ਵਿਧਾਇਕਾਂ ਨੇ ਸਿੰਘ ਸਾਹਿਬਾਨਾਂ ਨੂੰ ਭਰੋਸਾ ਵੀ ਦਿੱਤਾ ਕਿ ਨਿਰਧਾਰਿਤ ਇਕ ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਇਸ ਕਾਨੂੰਨ ਦੇ ਵਿਚ ਲੋੜੀਂਦੀਆਂ ਸੋਧਾਂ ਕਰਵਾਉਣ ਦੇ ਲਈ ਵਚਨਬੱਧ ਰਹਿਣਗੇ। ਜਿਸ ਤਰ੍ਹਾਂ ਇਸ ਅਹਿਮ ਮੀਟਿੰਗ ਦੀ ਸ਼ੁਰੂਆਤ ਅਧਿਆਤਮਕ ਮਾਹੌਲ ਦੇ ਵਿਚ ਹੋਈ, ਉਵੇਂ ਹੀ ਇਸ ਦਾ ਅੰਤ ਵੀ ਬੇਹੱਦ ਸ਼ਾਂਤਮਈ ਰਿਹਾ। ਸੁਣਵਾਈ ਦੀ ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਜਥੇਦਾਰ ਸਾਹਿਬ ਦੀ ਅਗਵਾਈ ਹੇਠ ਸਮੂਹ ਪੰਜ ਸਿੰਘ ਸਾਹਿਬਾਨਾਂ ਅਤੇ ਹਾਲ ਦੇ ਵਿਚ ਬੈਠੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਮਿਲ ਕੇ ਗੁਰਬਾਣੀ ਦਾ ਪਾਠ ਦਾ ਜਾਪ ਵੀ ਕੀਤਾ। ਗੁਰਬਾਣੀ ਦੇ ਪਵਿੱਤਰ ਜਾਪ ਦੇ ਨਾਲ ਇਸ ਇਤਿਹਾਸਕ ਇਕੱਤਰਤਾ ਦੀ ਸਮਾਪਤੀ ਜਿਹੜੀ ਕੀਤੀ ਗਈ, ਜਿਸ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਤਣਾਅ ਕਾਫ਼ੀ ਹੱਦ ਤੱਕ ਸ਼ਾਂਤ ਹੁੰਦਾ ਦਿਖਾਈ ਦੇ ਰਿਹਾ। ਇਕੱਤਰਤਾ ਦੇ ਬਿਲਕੁਲ ਅਖੀਰ ਦੇ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੱਖ ਵੱਖ ਪਾਰਟੀਆਂ ਦੇ ਵਿਧਾਇਕਾਂ ਨੂੰ ਕੱਟੜ ਧਾਰਮਿਕ ਹਦਾਇਤ ਜਾਰੀ ਕਰਦਿਆਂ ਆਖਿਆ ਕਿ ਹੁਣ ਜਦੋਂ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੁਲਝਣ ਵੱਲ ਵੱਧ ਰਿਹਾ ਤਾਂ ਕੋਈ ਵੀ ਆਗੂ ਜਾਂ ਪਾਰਟੀ ਬਾਹਰ ਜਾ ਕੇ ਇਸ ਸੰਵੇਦਨਸ਼ੀਲ ਮੁੱਦੇ ਦੇ ਉਤੇ ਇਕ ਦੂਜੇ ਦੇ ਖਿਲਾਫ਼ ਸਿਆਸੀ ਦੂਸ਼ਣਬਾਜ਼ੀ ਜਿਹੜੀ ਹੈ ਨਹੀਂ ਕਰੇਗਾ, ਬਲੇਮ ਗੇਮ ਨਹੀਂ ਚੱਲੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਗੁਰੂ ਸਾਹਿਬ ਦੇ ਸਤਿਕਾਰ ਦਾ ਸਾਂਝਾ ਮਸਲਾ ਹੈ, ਨਾ ਕਿ ਕਿਸੇ ਪਾਰਟੀ ਦੀ ਜਿੱਤ ਹਾਰ ਦਾ। ਇਸ ਦੇ ਲਈ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ ਜਿਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿਚ ਮੁੜ ਡਰ ਦਾ ਜਾਂ ਆਪਸੀ ਨਫ਼ਰਤ ਪੈਦਾ ਹੋਵੇ ਤੇ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਗੁਰੂ ਸਾਹਿਬ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਆਪਣਾ ਫਰਜ਼ ਨਿਭਾਉਣ। ਜੇ ਮੈਂ ਇਹਦੇ ਉੱਤੇ ਕਵਾਂ ਤਾਂ ਜੋ ਕੁਝ ਵੀ ਦੇਖਣ ਨੂੰ ਮਿਲਿਆ ਇੱਕ ਇਤਿਹਾਸਕ ਤੇ ਬਹੁਤ ਵੱਡਾ ਕਹਿ ਸਕਦੇ ਹਾਂ ਟੇਬਲ ਟਾਕ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੁਨੀਆ ਦੇ ਵਿੱਚ ਇੱਕ ਮਿਸਾਲ ਇਤਿਹਾਸ ਇੱਕ ਕਹਿ ਸਕਦੇ ਹਾਂ ਦੇਖਣ ਨੂੰ ਮਿਲਿਆ ਸਾਡੀਆਂ ਆਪਣੀ ਜਦੋਂ ਦੀ ਅਸੀਂ ਸੁਰਤ ਸੰਭਾਲੀ ਹੈ ਇੱਕ ਚੰਗਾ ਕਦਮ ਹੈ। ਜੇ ਮਸਲੇ ਇਸ ਤਰ੍ਹਾਂ ਚੁੱਪ ਚਪੀਤੇ ਆਰਾਮ ਦੇ ਨਾਲ ਵੀ ਸੁਲਝ ਸਕਦੇ ਆ ਤੇ ਸ਼ਲਾਘਾ ਕਰਨੀ ਬਣਦੀ ਹੈ, ਪਰ ਕੁਝ ਲੋਕ ਇਸ ਦੇ ਉੱਤੇ ਦੂਸਰਾ ਪੱਖ ਜਿਹੜਾ ਜਾਂ ਹੋਰ ਕਿਤੇ ਨਾ ਕਿਤੇ ਜੋ ਵੀ ਆਡਾ ਲੈਣ ਦੀ ਗੱਲ ਉਹ ਸਾਰਾ ਬਰਕਰਾਰ ਹੈ ਤੇ ਇੱਕ ਦੂਸਰੇ ਦੇ ਉੱਤੇ ਦੂਸ਼ਣਬਾਜ਼ੀ ਜਾਂ ਸਿਆਸੀ ਪੈਂਤੜੇ ਜਾਂ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਅੱਗੇ ਜਾ ਕੇ ਵਿਸਤਾਰ ਦੇ ਵਿੱਚ ਇਹਦੇ 'ਚ ਗੱਲ ਕਰਾਂਗੇ। ਦੂਸਰੇ ਪਾਸੇ ਜਿਹੜਾ ਪੰਜਾਬ ਕਾਂਗਰਸ ਸੰਗਠਨ ਦੇ ਬਾਰੇ ਫੈਸਲੇ ਦਾ ਐਲਾਨ 2-3 ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਵਿਜੇ ਇੰਦਰ ਸਿੰਗਲਾ ਹੁਣਾਂ ਨੇ ਸਪਸ਼ਟ ਕੀਤਾ। ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਮੈਂਬਰ ਹੈ CWUC ਦੇ ਮੈਂਬਰ ਨੇ ਵਿਜੇ ਇੰਦਰ ਸਿੰਗਲਾ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਪਾਰਟੀ ਜਿਹੜੀ ਹੈ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਸੰਗਠਨ ਦੇ ਬਾਰੇ ਫੈਸਲੇ ਦਾ ਐਲਾਨ ਅਗਲੇ 2-3 ਦਿਨਾਂ ਦੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਸੰਗਠਨ ਦੇ ਵਿੱਚ ਬਦਲਾਅ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੇ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸਿੰਗਲਾ ਨੇ ਕਿਹਾ ਕਿ ਸ਼ਾਇਦ ਪਾਰਟੀ ਹਾਈਕਮਾਂਡ ਅਗਲੇ 2-3 ਦਿਨਾਂ ਦੇ ਵਿੱਚ ਉਹ ਐਲਾਨ ਕਰ ਦੇਵੇਗੀ ਜਿਸਦਾ ਤੁਸੀਂ ਸਾਰੇ ਜਿਹੜੇ ਇੰਤਜ਼ਾਰ ਜਿਹੜਾ ਕਰ ਰਹੇ ਹੋ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਹੁਦੇ ਦੇ ਵਿੱਚ ਸੰਭਾਵਿਤ ਬਦਲਾਅ ਦੇ ਬਾਰੇ ਅਟਕਲਾਂ ਦੇ ਉੱਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਮੌਜੂਦਾ ਲੀਡਰਸ਼ਿਪ ਦਾ ਬਚਾਅ ਕਰਦਿਆਂ ਸਿੰਗਲਾ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਹੀ ਇਕ ਸਤਿਕਾਰਤ ਮਿਹਨਤੀ ਸੂਬਾ ਪ੍ਰਧਾਨ ਹੈ ਜੋ ਪਿਛਲੇ 4.5 ਸਾਲਾਂ ਤੋਂ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰ ਰਹੇ ਨੇ। ਸਾਡੇ ਕੋਲ CLP ਆਗੂ ਵੀ ਨੇ। ਸਿੰਗਲਾ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਕਈ ਕਮੇਟੀਆਂ ਦਾ ਗਠਨ ਕੀਤਾ ਜਾਂਦਾ ਜਿਸ ਦੇ ਵਿਚ ਮੈਨੀਫੈਸਟੋ ਕਮੇਟੀ, ਪ੍ਰਚਾਰ ਕਮੇਟੀ, ਚੋਣ ਪ੍ਰਬੰਧਕ ਕਮੇਟੀ ਤੇ ਮੀਡੀਆ ਕਮੇਟੀ ਸ਼ਾਮਲ ਨੇ ਤੇ ਉਨ੍ਹਾਂ ਕਿਹਾ ਕਿ ਵੱਖ ਵੱਖ ਆਗੂਆਂ ਨੂੰ ਵੱਖ ਵੱਖ ਜਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਨੇ ਤਾਂ ਜੋ ਸੰਗਠਨ ਚੋਣਾਂ ਦੇ ਲਈ ਜਿਹੜਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕਰ ਸਕੇ। ਇਕ ਖ਼ਬਰ ਲੈ ਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਤੁਹਾਡੇ ਲਈ ਵੀ ਉਡੀਕ ਰਹੇਗੀ, ਤੁਸੀਂ ਵੀ ਜੋ ਗੱਲਾਂ ਬਾਤਾਂ ਜਾਂ ਮਨ ਦੇ ਵਿਚਾਰ ਦੇਣਾ ਚਾਹੁੰਦੇ ਹੋ ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੋ ਕੁਝ ਵੀ ਫੈਸਲੇ ਲਏ ਗਏ ਨੇ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ, ਪੋਜ਼ਿਟਿਵ ਜਾਂ ਨੈਗੇਟਿਵ ਉਹਦੇ ਵਿੱਚ ਤੁਸੀਂ ਆਪਣਾ ਵਿਚਾਰ ਦੇ ਸਕਦੇ ਹੋ। 3 ਅਦਾਲਤਾਂ ਤੋਂ ਅਗਾਊਂ ਜ਼ਮਾਨਤ ਰੱਦ ਹੋਣ ਦੇ ਬਾਵਜੂਦ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਤੇ ਹਾਈ ਕੋਰਟ ਨੇ ਜਿਹੜਾ DGP ਤੋਂ ਜਵਾਬ ਮੰਗ ਲਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਅਜਿਹੇ ਮਾਮਲੇ ਦੇ ਵਿਚ ਸਖ਼ਤ ਟਿੱਪਣੀਆਂ ਕੀਤੀਆਂ ਨੇ ਜਿਹਦੇ ਵਿਚ ਸੈਸ਼ਨ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ਤਿੰਨਾਂ ਦੇ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕੀਤੇ ਜਾਣ ਦੇ ਬਾਵਜੂਦ ਮੁਲਜ਼ਮ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਹੋਇਆ। ਹਾਈ ਕੋਰਟ ਨੇ ਇਸ ਨੂੰ ਗੰਭੀਰ ਮਾਮਲਾ ਮੰਨਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ DGP ਨੂੰ ਇਸ ਦੀ ਜਾਂਚ ਕਰਨ ਅਤੇ ਇਹ ਪਤਾ ਲਗਾਉਣ ਦੇ ਹੁਕਮ ਦਿੱਤੇ ਨੇ ਕਿ ਮੁਲਜ਼ਮ ਅਤੇ ਅਜੇ ਤੱਕ ਜਿਹੜਾ ਜਾਂਚ ਏਜੰਸੀ ਦੀ ਪਹੁੰਚ ਤੋਂ ਬਾਹਰ ਕਿਉਂ ਹੈ। ਜਸਟਿਸ ਦੀਪਕ ਗੁਪਤਾ ਨੇ ਮੁਲਜ਼ਮ ਦੀ ਦੂਜੀ ਅਗਾਉ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਉਸਦੇ 50,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਹ ਮਾਮਲਾ 30 ਨਵੰਬਰ 2024 ਨੂੰ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਦੇ ਵਿਚ ਦਰਜ FIR ਦੇ ਨਾਲ ਸੰਬੰਧਤ ਹੈ। ਮੁਲਜ਼ਮ ਦੇ ਖਿਲਾਫ਼ ਧੋਖਾਧੜੀ ਸਮੇਤ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 384, 420, 465, 467, 468 ਅਤੇ 120B ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ਦੀ ਪਹਿਲੀ ਅਗਾਉ ਜ਼ਮਾਨਤ ਅਰਜ਼ੀ 16 ਦਸੰਬਰ 2024 ਨੂੰ ਸੈਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ 16 ਜਨਵਰੀ 2025 ਨੂੰ ਉਸਦੀ ਪਟੀਸ਼ਨ ਖਾਰਜ ਕਰ ਦਿੱਤੀ ਤੇ ਫਿਰ ਸੁਪਰੀਮ ਕੋਰਟ ਨੇ ਵੀ 28 ਜੁਲਾਈ 2025 ਨੂੰ ਵਿਸ਼ੇਸ਼ ਪਟੀਸ਼ਨ ਰੱਦ ਕੀਤੀ। ਇਸ ਤੋਂ ਬਾਅਦ ਮੁਲਜ਼ਮ ਨੇ FIR ਰੱਦ ਕਰਨ ਦੀ ਪਟੀਸ਼ਨ ਦਾਇਰ ਕੀਤੀ ਤੇ ਜਿਸ ਨੂੰ ਉਸਨੇ 30 ਜਨਵਰੀ 2026 ਨੂੰ ਵਾਪਸ ਲਿਆ। ਮੁਲਜ਼ਮ ਨੇ ਦਲੀਲ ਦਿੱਤੀ ਹੈ ਕਿ ਹੁਣ ਜਾਂਚ ਪੂਰੀ ਹੋ ਚੁੱਕੀ ਹੈ ਤੇ ਚਲਾਨ ਅਦਾਲਤ ਦੇ ਵਿਚ ਪੇਸ਼ ਹੋ ਗਿਆ। ਇਸ ਦੇ ਲਈ ਉਸਦੀ ਅਗਾਉ ਜ਼ਮਾਨਤ ਤੇ ਮੁੜ ਵਿਚਾਰ ਕੀਤਾ ਜਾਵੇ। ਪਰ ਹਾਈ ਕੋਰਟ ਨੇ ਇਹ ਦਲੀਲ ਰੱਦ ਕਰਦਿਆਂ ਕਿਹਾ ਕਿ ਲਗਾਤਾਰ ਅਗਾਉ ਜ਼ਮਾਨਤ ਦੀਆਂ ਪਟੀਸ਼ਨਾਂ ਉਸ ਵੇਲੇ ਹੀ ਸੁਣੀਆਂ ਜਾ ਸਕਦੀਆਂ ਨੇ ਜਦੋਂ ਪਹਿਲਾਂ ਦੇ ਹੁਕਮ ਤੋਂ ਬਾਅਦ ਹਾਲਾਤ ਦੇ ਵਿਚ ਕੋਈ ਅਸਲ ਅਤੇ ਮਹੱਤਵਪੂਰਨ ਤਬਦੀਲੀ ਆਈ ਹੋਵੇ। ਸਿਰਫ ਜਾਂਚ ਪੂਰੀ ਹੋਣ ਜਾਣ ਜਾਂ ਚਲਾਨ ਪੇਸ਼ ਹੋ ਜਾਣ ਨੂੰ ਨਵਾਂ ਹਾਲਾਤ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਜੇ ਅਜਿਹੀ ਦਲੀਲ ਮੰਨ ਲਈ ਜਾਵੇ ਤਾਂ ਲਗਾਤਾਰ ਜ਼ਮਾਨਤ ਪਟੀਸ਼ਨਾਂ ਦੇ ਨਾਲ ਸੰਬੰਧਿਤ ਕਾਨੂੰਨੀ ਸਿਧਾਂਤ ਬੇਅਸਰ ਹੋ ਜਾਣਗੇ ਤੇ ਇਕੋ ਆਧਾਰ ਦੇ ਉਤੇ ਵਾਰ ਵਾਰ ਮੁਕੱਦਮੇਬਾਜ਼ੀ ਦਾ ਰਾਹ ਜਿਹੜਾ ਖੁੱਲ ਜਾਵੇਗਾ। ਲਓ ਦੋਸਤੋ, ਇਸ ਦੇ ਨਾਲ ਹੀ ਅੱਗੇ ਵਧਦੇ ਹਾਂ ਤੇ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਸੱਦਾ ਦਿੰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਉਨ੍ਹਾਂ ਦੇ ਨਾਲ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀ ਆਉਣ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੀ ਆਨੂ ਜੀ,
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰਤ ਸਾਹਿਬ, ਮੇਰੀ ਇੱਕ ਬੇਨਤੀ ਸੀ ਕਿ ਡਾਕਟਰ ਪੱਟੀ ਸਾਹਿਬ ਨਾ ਵਿੱਚ ਜੁੜਨਾ ਚਾਹੁੰਦੇ ਸੀਗੇ ਤੇ ਜੇ ਮਤਲਬ ਜਿਹੜਾ ਹੈਗਾ ਆ ਤੋ ਉਹਨਾਂ ਲਾਈਨ ਜਿਹੜੀ ਹੈਗੀ ਆ ਉਹਤੇ ਜੇ ਲੈ ਲਿਆ ਜਾਵੇ ਤੇ ਵਧੀਆ, ਜੇ ਉਹਨਾਂ ਨੇ ਆਪਣਾ ਵਿਚਾਰ ਦੇਣਾ ਹੈਗਾ ਕੋਈ ਤੇ।
1: ਜਰੂਰ ਜੀ, ਜਰੂਰ ਲੈ ਲੈਣੇ ਆ ਜੀ।
2: ਹਾਂ ਜੀ, ਉਨੀ ਦੇਰ ਮੈਂ ਆਪਣਾ ਜਿਹੜਾ ਹੈਗਾ ਆ ਸ਼ੁਰੂਆਤ ਕਰ ਲੈਣਾ
1: ਜੀ।
2: ਅੱਜ ਨਾ ਭਾਰਤ ਸਾਹਿਬ, ਪਹਿਲਾਂ ਤਾਂ ਜਿਹੜਾ ਹੈਗਾ ਆ ਮੈਂ ਬਾਕੀ ਖਬਰਾਂ ਕਰੂੰਗਾ ਤੇ ਜਿਹੜੀ ਜਥੇਦਾਰ ਸਾਹਿਬ ਵਾਲੀ ਖਬਰ ਆ ਉਹ ਬਾਅਦ ਦੇ ਵਿਚ ਕਨਕਲੂਡ ਕਰਾਂਗੇ ਜੀ। ਪਹਿਲਾਂ ਡਾਕਟਰ ਪੱਟੀ ਸਾਹਿਬ ਦੇ ਵੀ ਵਿਚਾਰ ਲੈ ਲਈਏ, ਉਹਨਾਂ ਦਾ ਕੀ ਮਤ ਆ
1: ਜੀ।
2: ਤੇ ਜਿਹੜੀ ਆ ਜਮਾਨਤ ਵਾਲੀ ਤੁਸੀਂ ਖਬਰ ਕੀਤੀ ਆ ਭਾਰਤ ਸਾਹਿਬ, ਗੱਲ ਏਦਾਂ ਹੈਗੀ ਆ ਜੀ ਕਿ ਅਦਾਲਤਾਂ ਨੂੰ ਇਹਦੇ ਵਿਚ ਸਟ੍ਰਿਕਟ ਹੋਣਾ ਹੀ ਪੈਣਾ ਆ ਜੀ।
1: ਜੀ
2: ਹੁੰਦਾ ਕੀ ਆ ਜੀ ਕਿ ਪੁਲਿਸ ਕਰਦੀ ਆਪਣੀ ਮਰਜ਼ੀ, ਦੋਸ਼ੀ ਜਿਹੜਾ ਫੜਨਾ ਆ ਫੜਨਾ ਆ, ਜਿਹੜਾ ਨਹੀਂ ਫੜਨਾ ਉਹਦੀ ਭਾਵੇਂ ਜਮਾਨਤ ਅਰਜ਼ੀ ਰਿਜੈਕਟ ਹੋਈ ਹੋਵੇ ਤਾਂ ਵੀ ਉਹ ਤੁਰਿਆ ਫਿਰਦਾ ਥਾਣੇ ਦੇ ਮੋੜ ਦੀ ਲੰਘਦਾ ਹੈਗਾ ਆ ਜੀ। ਜਿਹੜਾ ਮਤਲਬ ਜ਼ੋਰਾਵਰ ਆ ਨਾ ਜੀ, ਉਹਨੂੰ ਪੁਲਿਸ ਜਿਹੜੀ ਹੈਗੀ ਆ ਕੁਛ ਕਹਿੰਦੀ ਨੀ ਜੀ।
1: ਜੀ
2: ਉਹਦੇ ਨਾਲ ਜਿਹੜਾ ਆ ਕਿ ਕੰਪਲੇਨਟ ਪਾਰਟੀ ਆ ਉਹਦੇ ਮਨ ਦੇ ਵਿਚ ਇਨਸਾਫ਼ ਦੀ ਉਮੀਦ ਧੁੰਦਲੀ ਹੁੰਦੀ ਆ ਜੀ।
1: ਜੀ
2: ਜਦੋਂ ਇੱਕ ਵਾਰੀ ਇੱਕ ਕੋਰਟ ਤੋਂ ਜਮਾਨਤ ਉਹਦੀ ਜਿਹੜੀ ਹੈਗੀ ਆ ਰਿਜੈਕਟ ਹੋ ਗਈ, ਦੂਜੀ ਕੋਰਟ ਚੋਂ, ਤਿੰਨ ਤਿੰਨ ਕੋਰਟਾਂ ਤੋਂ ਉਹਦੀਆਂ ਜਮਾਨਤਾਂ ਰਿਜੈਕਟ ਹੋ ਰਹੀਆਂ, ਇੰਨਾ ਸਮਾਂ ਨਿਕਲ ਰਿਹਾ ਹੈ, ਟਮੀਂਦ ਪੁਲਿਸ ਉਹਦੇ ਅਰੈਸਟ ਵਾਸਤੇ ਐਫਰਟ ਹੀ ਨਹੀਂ ਕਰਦੀ
1: ਜੀ। ਬਿਲਕੁਲ,
2: ਕਿਉਂਕਿ ਉਹ ਬਾਹਰੋਂ ਬਾਹਰ ਜਮਾਨਤ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ।
1: ਜੀ
2: ਜੀ ਮਤਲਬ ਜਿਹੜਾ ਹੈਗਾ ਆ ਪੁਲਿਸ ਉਹਨੂੰ ਟਾਈਮ ਦੀ ਅਰੈਸਟ ਕਰੇ ਤੇ ਫਿਰ ਜਿਹੜਾ ਹੈਗਾ ਆ ਉਹ ਰੈਗੂਲਰ ਬੇਲ ਲਾਊਗਾ, ਅਦਰਵਾਈਜ਼ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਤਾਂ ਜਿਹੜਾ ਹੈਗਾ ਆ ਉਹ ਬਾਰ ਬਾਰ ਜਿਹੜਾ ਆ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਰਹੂਗਾ ਵੀ ਕਿਸੇ ਵੀ ਇੰਨਾ ਟਾਈਮ ਹੋ ਗਿਆ ਆ ਜੀ।
1: ਤੇ
2: ਕੋਰਟਾਂ ਵੀ ਇਸ ਚੀਜ਼ ਦਾ ਇੰਪ੍ਰੈਸ਼ਨ ਲੈਣਗੀਆਂ ਵੀ ਹਾਂ ਜੀ ਵੀ ਪੁਲਿਸ ਨੂੰ ਇਹਦੀ ਕੋਈ ਬਹੁਤੀ ਜ਼ਿਆਦਾ ਨੈਸੈਸਿਟੀ ਨਹੀਂ ਤਾਂ ਇੰਨੀ ਦੇਰ ਦੇ ਵਿੱਚ ਅਰੈਸਟ ਕਰ ਲੈਂਦੇ।
1: ਬਿਲਕੁਲ,
2: ਬਟ ਉਸ ਹਾਲਤ ਦੇ ਵਿੱਚ ਜਿਹੜਾ ਕੰਪਲੇਨਟ ਦੇ ਉੱਤੇ ਕੀ ਗੁਜਰੂਗੀ ਜੀ?
1: ਜੀ
2: ਉਹਦਾ ਤਾਂ ਜਿਹੜਾ ਹੈਗਾ ਆ ਇੱਕ ਟੈਰਰ ਉਹਦੇ ਤੇ ਬਰਕਰਾਰ ਆ ਜੀ ਵੀ ਹਾਂ ਠੀਕ ਹੈ ਜੀ, ਇੱਕ ਪਾਸੇ ਤਾਂ ਅਗਲੇ ਨੇ ਉਹਤੇ ਕੇਸ ਦਰਜ ਕਰਾਇਆ, ਦੂਜੇ ਪਾਸੇ ਮੁਲਜ਼ਮ ਜਿਹੜਾ ਆ ਉਹਦੇ ਵਿੱਚ ਕੋਈ ਨਾਨ ਅਵੇਲੇਬਲ ਅਫੈਂਸ ਹੋਵੇ ਜਿਹਦੇ ਵਿੱਚ ਅਰੈਸਟ ਹੋਣਾ ਜ਼ਰੂਰੀ ਹੋਵੇ, ਔਰ ਉਹਦੇ ਵਿੱਚ ਮੁਲਜ਼ਮ ਜਿਹੜਾ ਹੈਗਾ ਖੁੱਲਾ ਤੁਰਿਆ ਫਿਰਦਾ ਹੋਵੇ ਵਿਦਆਊਟ ਐਨੀ ਬੇਲ
1: ਜੀ।
2: ਤੋ ਇਸ ਕਰਕੇ ਕੋਰਟ ਨੇ ਸੀਰੀਅਸਲੀ ਜਿਹੜਾ ਹੈਗਾ DGP ਨੂੰ ਨੋਟਿਸ ਕੀਤਾ ਇਹਦੇ ਵਿੱਚ ਵੀ ਭਾਈ ਇਹ ਤੁਹਾਡੀ ਪੁਲਿਸ ਕਰਦੀ ਕੀ ਪਈ ਆ
1: ਜੀ,
2: ਤੋ ਇੱਦਾਂ ਦੇ ਇਹਦੇ ਵਿੱਚ ਸਟ੍ਰਿਕਟ ਡਿਸੀਜਨ ਆਉਣਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜਾ ਹੈਗਾ ਆ ਪੁਲਿਸ ਵਾਲੇ ਜਿਹੜੇ ਆ ਜਾਂ ਕੋਈ ਗਾਈਡਲਾਈਨ ਦੇ ਦੇਣ ਜੀ ਵੀ ਭਾਈ ਅਰੈਸਟ ਜਿਹੜਾ ਹੈਗਾ ਆ ਕਰਨਾ ਐਫਰਟ ਚੋਂ ਕਹਿਤੇ ਹੈਗੇ ਆ ਤੁਸੀਂ ਕੇਸ ਡਾਇਰੀ ਮੇਨਟੇਨ ਕਰਕੇ ਲਿਆਓ ਵੀ ਹਾਂ ਜੀ ਕਿੰਨੇ ਅਟੈਂਪਟ ਤੁਸੀਂ ਕੀਤੇ ਆ ਤੇ ਕਿਹਦੀ ਡਿਊਟੀ ਲਾਈ ਆ ਕਿਹੜੀ ਤੁਸੀਂ ਸਿੱਟ ਬਣਾਈ ਆ
1: ਜੀ।
2: ਸੋ ਇਸ ਕਰਕੇ ਕੋਰਟਾਂ ਨੂੰ ਟਾਈਮਲੀ ਜਿਹੜਾ ਆ ਉਹ ਦੇਖਣਾ ਪੈਂਦਾ ਹੀ ਹੈਗਾ ਜਦੋਂ ਪੁਲਿਸ ਵਾਲੇ ਜਿਹੜੇ ਹੈਗੇ ਆਪਣੀਆਂ ਮਰਜ਼ੀਆਂ ਕਰਨ ਤੇ ਆ ਜਾਣ ਜੀ।
1: ਬਿਲਕੁਲ ਹੈ ਜੀ।
2: ਹਾਂਜੀ ਸਰ
1: ਜੀ।
2: ਦੂਜੀ ਆ ਜੀ ਇਹ ਜੀ ਖਾਦ ਘੁਟਾਲੇ ਵਾਲੀ ਗੱਲ ਤੇ ਜੀ
1: ਜੀ।
2: ਭਾਰਤ ਸਾਹਿਬ ਏਦਾਂ ਹੁੰਦਾ ਹੈਗਾ ਆ ਇਹਦੀ ਨਾ ਪਹਿਚਾਣ ਵਾਸਤੇ ਜਿਹੜਾ ਆ ਜਿਹੜਾ ਸਬਸਿਡੀ ਵਾਲਾ ਯੂਰੀਆ ਨਾ ਜੀ ਉਹਦਾ ਬੈਗ ਦਾ ਰੰਗ ਹੋਰ ਹੁੰਦਾ ਆ
1: ਜੀ
2: ਉਹਤੇ ਨਾਲ ਲਿਖਿਆ ਹੁੰਦਾ ਨੀਮ ਕੋਟਡ ਯੂਰੀਆ।
1: ਬਿਲਕੁਲ ਹੈ।
2: ਜਿਹੜਾ ਦੂਜਾ ਯੂਰੀਆ ਹੈਗਾ ਆ ਜੀ ਇਹਦੀ ਕੀਮਤ 275 ਰੁਪਈਏ ਹੈਗੀ ਆ ਜੀ
1: ਕਿਉਂਕਿ
2: ਸਬਸਿਡੀ ਆ ਬਾਕੀ ਸਰਕਾਰ ਦੀ
1: ਜੀ।
2: ਦੂਜਾ ਜਿਹੜਾ ਯੂਰੀਆ ਹੈਗਾ ਆ ਉਹ 58 ਰੁਪਏ ਕਿਲੋ ਹੈਗਾ ਆ ਜੀ ਜਿਹੜਾ ਇੰਡਸਟਰੀ ਨੂੰ ਸਪਲਾਈ ਹੁੰਦਾ ਜੀ।
1: ਹਾਂਜੀ ਦੂਜਾ 5-5.5 ਰੁਪਏ ਨੂੰ ਜੀ।
2: ਹਾਂਜੀ ਸੋ ਇਸ ਕਰਕੇ ਇੰਨਾ ਇਹਨਾਂ ਦੇ ਵਿੱਚ ਰੇਟ ਦੇ ਵਿੱਚ ਫਰਕ ਹੈਗਾ ਆ ਜੀ। ਇੱਥੇ ਜਿਹੜਾ ਹੈਗਾ ਆ ਇਹ ਕੀਮਤ ਹੋਇਆ ਜੀ ਕਿ ਸਬਸਿਡੀ ਵਾਲਾ ਯੂਰੀਏ ਦੇ ਇਹਨਾਂ ਦੋਨਾਂ ਦੇ ਬੈਗ ਦੇ ਕਲਰ ਦੇ ਵਿੱਚ ਡਿਫਰੈਂਸ ਹੁੰਦਾ ਸੀ
1: ਜੀ।
2: ਉਹ ਹੋਇਆ ਕੀ ਜੀ ਕਿ ਇਹ ਬੈਗ ਚੇਂਜ ਕਰ ਦਿੱਤੇ ਗਏ ਕਿ ਉਹ ਜਿਹੜਾ ਹੈਗਾ ਆ ਸਬਸਿਡੀ ਵਾਲਾ ਯੂਰੀਆ ਜਿਹੜਾ ਆ ਉਹ ਜਿਹੜਾ ਆ ਉਹ ਬਾਹਰ ਓਪਨ ਸਪਲਾਈ ਦੇ ਵਿੱਚ ਜਾਣਾ ਸੀ ਉਹਦੇ ਵਾਲੇ ਬੈਗ ਦੇ ਵਿੱਚ ਪਾ ਕੇ ਤੇ ਉਹ ਸਪਲਾਈ ਕਰ ਦਿੱਤਾ ਗਿਆ
1: ਜੀ।
2: ਵੱਖਰੀਆਂ ਵੱਖਰੀਆਂ ਏਜੰਸੀਆਂ ਚ ਵੱਖਰੇ ਵੱਖਰੇ ਬੈਗ ਕਿੰਨੇ ਕਿੰਨੇ ਜਿਹੜੇ ਹੈਗੇ ਆ ਉਹ ਆਏ ਹੈਗੇ ਆ ਜੀ ਇਸ ਘੁਟਾਲੇ ਦੇ ਵਿੱਚ
1: ਜੀ।
2: ਇੱਕ ਪਾਸੇ ਜਿਹੜਾ ਹੈਗਾ ਕਿਸਾਨ ਜਿਹੜਾ ਆ ਜੀ ਉਹ ਯੂਰੀਏ ਨੂੰ ਤਰਸਦਾ ਪਿਆ ਜੀ
1: ਜੀ।
2: ਮੈਂ ਬਹੁਤ ਦਿਨ ਪਹਿਲਾਂ ਹੀ ਜਿਹੜਾ ਹੈਗਾ ਆ ਟਵਾਣਾ ਸਾਹਿਬ ਦੇ ਮੰਚ ਤੇ ਇਹ ਚੀਜ਼ ਉਠਾਈ ਸੀ ਕਿ ਜੀ 2 ਬੋਰੀਏ ਯੂਰੀਏ ਦੇ ਲਏ ਆ ਜਿਹਨਾਂ ਦੀ ਕੀਮਤ ਜਿਹੜੀ ਹੈਗੀ ਆ 275 ਰੁਪਏ ਦੇ ਹਿਸਾਬ ਨਾਲ ਬਣਨੀ ਚਾਹੀਦੀ ਹੈਗੀ ਆ ਤੇ ਉਹਨਾਂ ਦਾ ਜਿਹੜਾ ਆ ਬਈ 1,250 ਰੁਪਈਏ ਦੇ ਵਿੱਚ ਉਹ ਮਿਲਦੇ ਆ ਕਿਉਂਕਿ ਦੁਕਾਨਾਂ ਵਾਲੇ ਫਿਰ ਜਿਹੜੇ ਆ ਉਹ ਅਨਵਾਂਟਡ ਪ੍ਰੋਡਕਟ ਨਾਲ ਦੇ ਦਿੰਦੇ ਜੀ ਵੀ ਇਹ ਵੀ ਪਾਓ ਜੀ ਇਹ ਵੀ ਪਾਓ ਜੇ ਤੁਸੀਂ ਇਹ ਲਓਗੇ ਤਾਂ ਤੁਹਾਨੂੰ ਯੂਰੀਆ ਦੇਣਾ ਹੈਗਾ ਆ ਦੁਕਾਨ ਜਿਵੇਂ ਕਿਸਾਨ ਨੂੰ ਉਹਦੀ ਲੋੜ ਨਹੀਂ ਹੈਗੀ ਜੀ ਉਹਨਾਂ ਚੀਜ਼ਾਂ ਦੀ ਉਹ ਮਿੱਟੀ ਹੈਗੀ ਆ ਜੀ ਸਿਰਫ ਇਸ ਕਰਕੇ ਵੀ ਉਹਨਾਂ ਦੇ ਪ੍ਰਾਈਜ਼ ਦੇ ਲਿਖੇ ਮਰਜ਼ੀ ਨਾਲ ਪ੍ਰਾਈਜ਼ ਪਤਾ ਨਹੀਂ ਦੇਸੀ ਚੀਜ਼ਾਂ ਜਿਹੜੀਆਂ ਉਹ ਦੇ ਕੇ ਨਾਲ ਤੋੜ ਦਿੰਦੇ ਆ ਜੀ ਤੇ 1,250 ਰੁਪਏ ਦੀਆਂ 2 ਬੋਰੀਆਂ ਮੇਰਾ ਇੱਕ ਦੋਸਤ ਜਿਹੜਾ ਹੈਗਾ ਆ ਉਹ ਲੈ ਕੇ ਆਇਆ ਤੇ ਉਹਨੇ ਮੈਨੂੰ ਆ ਕੇ ਕਿਹਾ ਕਹਿੰਦਾ ਜੀ ਵੀ 1,250 ਦੀਆਂ 2 ਬੋਰੀਆਂ ਯੂਰੀਆ ਦੀਆਂ ਮਿਲਦੀਆਂ।
1: ਕਿਆ ਬਾਤ ਹੈ ਜੀ।
2: ਸਰ ਜੇ ਸ਼ੋਰਟੇਜ ਹੋਵੇ ਤੇ ਫਿਰ ਤਾਂ ਜਿਹੜੀ ਹੈਗੀ ਆ ਜਿੰਨੇ ਮਰਜ਼ੀ ਤੁਸੀਂ ਪੈਸੇ ਖਰਚੋ ਚੀਜ਼ ਨਾ ਅਵੇਲੇਬਲ ਹੋਵੇ
1: ਜੀ।
2: ਜੇ ਮਤਲਬ ਤੁਸੀਂ ਪੈਸੇ ਖਰਚਦੇ ਹੈਗੇ ਆ ਤੇ ਜਿੰਨੀ ਮਰਜ਼ੀ ਚੀਜ਼ ਲੈ ਲਓ
1: ਜੀ।
2: ਜੇ ਤੁਸੀਂ ਬਲੈਕ ਚ ਲੈਣੇ ਆ ਤੇ ਜਿੰਨੀ ਮਰਜ਼ੀ ਲੈ ਲਓ ਤੇ ਜੇ ਜਿਹੜਾ ਹੈਗਾ ਆ ਤੁਸੀਂ ਕੰਟਰੋਲ ਰੇਟ ਤੇ ਲੈਣੇ ਹੈਗੇ ਆ ਤੇ ਕੀ ਕਹਿੰਦੇ ਜੀ ਚੀਜ਼ ਹੈ ਹੀ ਨੀ ਮਾਰਕੀਟ ਦੇ ਵਿੱਚ
1: ਜੀ।
2: ਸੋ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਧਾਂਦਲੀ ਜਿਹੜੀ ਹੈਗੀ ਆ ਇਹ ਕ੍ਰੀਏਟ ਇਹ ਕੁਛ ਇੱਕ ਨਾ ਸਾਡੇ ਜਿਹੜਾ ਹੈਗਾ ਇਹ ਸਮਾਜ ਦਾ ਜੀ ਮਤਲਬ ਇਹ ਟ੍ਰੈਡੀਸ਼ਨ ਵੀ ਆ
1: ਜੀ।
2: ਕੁਛ ਇੱਕ ਸ਼ੋਰਟੇਜ ਹੁੰਦੀ ਆ ਉਹ ਤੋਂ ਵੱਧ ਜ਼ਿਆਦਾ ਜਿਹੜੀ ਸ਼ੋਰਟੇਜ ਬਣਾ ਦਿੱਤੀ ਜਾਂਦੀ ਆ ਜੀ
1: ਜੀ
2: ਉਹਦੇ ਵਿੱਚ ਜਿਹੜੇ ਹੈਗੇ ਆ ਇਹ ਬਲੈਕਮੇਲਰ ਜਿਹੜੇ ਹੈਗੇ ਆ ਇਹ ਬਲੈਕ ਕਰਦੇ ਆ ਉਹਦੇ ਵਿੱਚ ਪੈਸੇ ਬਣਾਉਂਦੇ ਆ ਜੀ।
1: ਬਿਲਕੁਲ ਪਿਛਲੇ ਦੇ ਦਿਨਾਂ ਦੇ ਵਿੱਚ ਸੈਨਿਕ ਸਾਹਿਬ ਆਇਆ ਸੀਗਾ ਯੂਨੀਵਰਸਿਟੀ ਦੇ ਵੱਲੋਂ ਵੀ ਕਿ ਇੱਕ ਰਿਪੋਰਟ ਮੈਂ ਕੀਤੀ ਸੀਗੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਕਿ ਸਾਡਾ ਮਾਰਕੀਟ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਤੱਕ ਸਮਾਨ ਜਿਹੜਾ ਨਹੀਂ ਪਹੁੰਚ ਪਾਉਂਦਾ ਜਾਂ ਨੇਪਾਲ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਨੂੰ ਰਿਜੈਕਟ ਕੀਤਾ ਸੀਗਾ ਤਾਂ ਉਹ ਵੱਧ ਖਾਦਾਂ ਦੀ ਵਰਤੋਂ ਆਲ ਇੰਡੀਆ ਦੇ ਵਿੱਚ ਜਿਹੜੀ ਕੀਤੀ ਜਾਂਦੀ ਹੈ ਤਾਂ ਮੇਰੇ ਖਿਆਲ ਨਾਲ ਆਪਣੀ ਪੰਜਾਬ ਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਨੇ ਪਿਛਲੇ ਦਿਨਾਂ ਚ ਅੰਕੜੇ ਵੀ ਦਿੱਤੇ ਸੀ ਤੇ ਰਿਪੋਰਟ ਉਹਨਾਂ ਨੇ ਛਾਪੀ ਸੀ ਕਿ ਜਿਹੜਾ ਕਿਸਾਨ ਦਾ ਜਿੰਨਾ ਰਕਬਾ ਨਾ ਖੇਤੀ ਦਾ ਜਿਹੜੀ ਫਸਲ ਲਾ ਰਿਹਾ ਹੈ ਉਸ ਆਧਾਰ ਦੇ ਉੱਤੇ ਓਨੀ ਹੀ ਜਿਹੜੀ ਉਹਨੂੰ ਖਾਦ ਜਿਹੜੀ ਮੁਹੱਈਆ ਕਰਵਾਈ ਜਾਵੇਗੀ ਜਾਂ ਦਿੱਤੀ ਜਾਵੇਗੀ ਵਾਧੂ ਨਾ ਦਿੱਤੀ ਜਾਵੇ ਤਾਂ ਕਿ ਉਹ ਮਤਲਬ ਕਿ ਉਸ ਦੀ ਰੇਸ਼ੋ ਜਿਹੜੀ ਆ ਜਾਂ ਉਹ ਜਿੰਨੀ ਕੁ ਚਾਹੀਦੀ ਆ ਓਨੀ ਕੁ ਬਹੁਤ ਹੈ ਜਿੱਥੇ 2 ਬੈਗ ਚਾਹੀਦੇ ਆਪਣੇ 5-5, 4-4 ਬੈਗ ਪਾਈ ਜਾਂਦੇ ਆ ਤਾਂ ਉਹ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਿਤੇ ਨਾ ਕਿਤੇ ਉਹ ਇੱਕ ਚੰਗਾ ਕਦਮ ਵੀ ਸੀਗਾ ਪਰ ਇਹ ਮਾਮਲਾ ਜਿਹੜਾ ਵੱਖਰੇ ਪੱਧਰ ਦੇ ਉੱਤੇ ਆ ਮਤਲਬ ਕਿ ਇੱਕ ਸਕੈਮ ਜਿਹੜਾ ਜੋ ਚੱਲਿਆ ਉਹਦੇ ਵਿੱਚ ਸਾਹਮਣੇ ਸਾਰਾ ਕੁਝ ਨਜ਼ਰ ਆਇਆ
2: ਪਰ ਇਸ ਬੇਨਤੀ ਇਹ ਆ ਜੀ ਕਿ ਜਿੱਦਾਂ ਮਨੁੱਖ ਦਾ ਸੁਭਾਅ ਆ ਨਾ ਜੀ
1: ਜੀ
2: ਕਿ ਉਹ ਜੇ ਕੋਈ ਨਸ਼ਾ ਕਰਨ ਲੱਗ ਪੈਂਦਾ ਹੈਗਾ ਨਾ ਜੀ ਉਹਨੂੰ ਫਿਰ ਥੋੜੇ ਨਸ਼ੇ ਨਾਲ ਬਣਦਾ ਕੁਛ ਨੀ ਪਹਿਲਾਂ ਸ਼ੁਰੂਆਤ ਥੋੜੇ ਥੋੜੇ ਨਸ਼ੇ ਤੋਂ ਹੁੰਦੀ ਜੀ ਫਿਰ ਮੁੜ ਕੇ ਬੰਦਾ ਜਿਹੜਾ ਹੈਗਾ ਕੁਆਂਟਿਟੀ ਵੱਧਦੀ ਵੱਧਦੀ ਜਾਂਦੀ ਤੇ ਫਿਰ ਕਿਤੇ ਉੱਥੇ ਜਾ ਕੇ ਸਰੀਰ ਟਿਕਦਾ ਜੀ ਇਸੇ ਤਰੀਕੇ ਨਾਲ ਹੀ ਧਰਤੀ ਦਾ ਵੀ ਸੁਭਾਅ ਆ ਜੀ ਕਿਸਾਨ ਜਿਹੜਾ ਹੈਗਾ ਇਹ ਤੋਂ ਵੱਡਾ ਸਾਇੰਟਿਸਟ ਕੋਈ ਨੀ ਭਾਰਤ ਸਾਹਿਬ ਜਿਹੜੀ ਜਿੱਥੇ ਤੁਸੀਂ 2 ਬੋਰੀਆਂ ਰਿਕਮੈਂਡ ਕਰਦੇ ਆ ਨਾ ਜੀ ਇਹ ਧਰਤੀ ਧਰਤੀ ਦਾ ਸੁਭਾਅ ਹੈਗਾ ਆ, ਕਈਆਂ ਥਾਂ ਜਗ੍ਹਾ ਦੇ ਉੱਤੇ ਉਹ ਦੋ ਬੋਰੀਆਂ ਕੁਛ ਕਰਦੀਆਂ ਹੀ ਨੇ ਜੀ, ਫਸਲ ਉੱਠਦੀ ਨੇ ਜੀ,
1: ਪਰ
2: ਕਿਸਾਨ ਮਜ਼ਬੂਰ ਹੋ ਕੇ ਪਾਉਂਦਾ ਜੀ।
1: ਅੱਜ ਦੀ ਤਕਨੀਕ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਉਹਦੇ ਬਰਾਬਰ ਵੀ ਹੋਣਾ ਪਏਗਾ ਉਹਦੇ ਵਿਚ, ਜਿਵੇਂ ਕਿ ਚਲੋ ਇੱਕ ਆਪਾਂ ਅੰਦਾਜ਼ਨ ਹੀ ਸਾਨੂੰ ਵੈਸੇ ਵੀ ਸਾਡੇ ਸੁਭਾਅ ਦੇ ਵਿਚ ਹੈ, ਕੋਈ ਚੀਜ਼ ਖਰੀਦਣੀ ਆ ਤਾਂ ਉਹਦੇ ਵਿਚ ਮੈਨੂੰ ਹੁੰਦਾ ਹੈ ਕਿ ਇਹਨੂੰ ਕਿੱਦਾਂ ਯੂਜ਼ ਕਰਨਾ, ਜਾਂ ਪਹਿਲਾਂ ਇਹਨੂੰ ਫੋਨ ਹੀ ਲੈ ਲਓ ਕਿ ਉਹਨੂੰ ਚਾਰਜ ਹੁੰਦਾ ਕਿ ਪਹਿਲਾਂ ਚਾਰਜ ਕਰਨਾ, ਪਰ ਅਸੀਂ ਸਭ ਤੋਂ ਪਹਿਲਾਂ ਉਹਨੂੰ ਮਤਲਬ ਕਿ ਚਲਾ ਕੇ ਸਾਰਾ ਕੁਝ ਕਰਕੇ ਪੰਗੇ ਲੈ ਕੇ ਦੇਖ ਲੈਂਦੇ ਹਾਂ, ਤਾਂ ਫਿਰ ਉਸ ਤੋਂ ਬਾਅਦ ਜਿਹੜਾ ਉਹ ਮੈਨੂ ਨੂੰ ਪੜ੍ਹਦੇ ਆ ਇਹਦੇ ਵਿਚ ਲਿਖਿਆ ਕੀ ਆ ਜਾਂ ਕਿਹੜੀ ਸਾਵਧਾਨੀ ਇਹਦੇ ਲਈ ਵਰਤਣੀ ਆ। ਇਸੇ ਤਰ੍ਹਾਂ ਕੋਈ ਵੀ ਹੁਣ ਖਾਦ ਆ ਜਾਂ ਕੁਝ ਵੀ ਹੈ ਉਹ ਅਸੀਂ ਬੁੱਕ ਭਰ ਭਰ ਕੇ ਪਾਈ ਜਾਂਦੇ ਆ, ਪਰ ਜਿੰਨੀ ਉਹਦੀ ਜ਼ਰੂਰਤ ਹੈ ਉਹ ਕਿਤੇ ਨਾ ਕਿਤੇ ਕਸੂਰਵਾਰ ਤਾਂ ਆਪਾਂ ਵੀ ਹੈਗੇ ਉਹਦੇ ਵਿਚ।
2: ਪਰ ਇਹ ਸਭ ਗੱਲ ਏਦਾਂ ਹੈਗੀ ਆ ਵੀ ਬਹੁਤ ਚੀਜ਼ਾਂ ਮੈਟਰ ਕਰਦੀਆਂ। ਮੰਨ ਲਓ ਤੁਸੀਂ ਜਿਹੜਾ ਹੈਗਾ ਆ ਵੀ ਖੇਤ ਦੇ ਵਿਚ ਜਿੱਥੇ ਤੁਸੀਂ ਫਸਲ ਬੀਜਦੇ ਆ ਉੱਥੇ ਤੁਹਾਡੇ ਤੁਸੀਂ ਰਹਿੰਦੇ, ਰਹਾਇਸ਼ ਵੀ ਤੁਹਾਡੀ ਉੱਥੇ ਨਾਲ ਹੈਗੀ ਆ ਜੀ, ਉੱਥੇ ਹੀ ਤੁਸੀਂ ਕੋਈ ਮੁਰਗੀਆਂ ਮਰਗੀਆਂ ਪਾਲੀਆਂ ਆਈਆਂ ਜੀ, ਜਿਹਦੇ ਨਾਲ ਜਿਹੜਾ ਆ ਉਹ ਦੇਸੀ ਖਾਦ ਜਿਹੜੀ ਆ ਉਹਨਾਂ ਨੂੰ ਮਿਲ ਧਰਤੀ ਨੂੰ ਮਿਲਦੀ ਰਹਿੰਦੀ ਹੈਗੀ ਆ ਜੀ, ਉਹ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਜੀ। ਹੁਣ ਸਾਡੇ ਮੈਂ ਖੁਦ ਦੇਖਦਾ ਹੈਗਾ ਸਾਡੇ ਤਾਇਆ ਜੀ ਖੇਤੀ ਕਰਦੇ ਹੈਗੇ ਜੀ, ਤੇ ਉਹ ਮਤਲਬ ਕਈ ਖੇਤਾਂ ਦੇ ਵਿੱਚ ਉਹਨਾਂ ਨੇ ਜਿੱਥੇ ਦੋ ਵਾਰੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਯੂਰੀਆ ਪਾਉਣ ਨੂੰ, ਇੱਕ ਵਾਰੀ ਪਾ ਦਿੰਦੇ ਸੀ ਤੇ ਉਹਨਾਂ ਦਾ ਸੜ ਜਾਂਦਾ ਸੀ। ਕਿਉਂ? ਉਹਨਾਂ ਨੇ ਪਸ਼ੂ ਰੱਖੇ ਸੀਗੇ, ਪਸ਼ੂ ਜਿਹੜੇ ਹੈਗੇ ਆ ਉਹਨਾਂ ਦਾ ਗੋਬਰ ਗੋਹੇ ਦੀ ਜਿਹੜੀ ਆ ਉਹ ਖਾਦ ਬਣਦੀ ਆ, ਉਹ ਜਿਹੜਾ ਹੈਗਾ ਉਹ ਉਹਨਾਂ ਨੇ ਖਿਲਾਰਨੀ ਖਿਲਾਰਨੀ ਹੁੰਦੀ ਸੀ, ਸਾਲ ਬਾਅਦ ਜਿਹੜੀ ਹੈਗੀ ਖੇਤਾਂ ਦੇ ਵਿੱਚ ਖਿਲਾਰ ਦੇਣੀ ਸੀ, ਉਹਨਾਂ ਨੂੰ ਜਿਹੜਾ ਹੈਗਾ ਰਿਕਮੈਂਡਡ ਡੋਜ਼ ਨਾਲੋਂ ਵੀ ਘੱਟ ਨਾਲ ਸਰ ਜਾਂਦਾ ਸੀ ਤੇ ਉਹਨਾਂ ਦੀ ਫਸਲ ਵੀ ਵਧੀਆ ਹੁੰਦੀ ਸੀ। ਹੁਣ ਸਵਾਲ ਤਾਂ ਇਹ ਹੈਗਾ ਕਿ ਜਿਹੜਾ ਨਰੋਲ ਆਪਾਂ ਕੈਮੀਕਲ ਖਾਦ ਦੇ ਉੱਤੇ ਡਿਪੈਂਡ ਕਰ ਗਏ ਆ, ਉੱਥੇ ਜਿਹੜੀ ਹੈ ਐਕਸੈਸ ਹੋਣੀ ਹੈਗੀ ਆ ਜੀ,
1: ਕਿਉਂਕਿ
2: ਕਲਾਈਮੇਟ ਵੀ ਸਦਾ ਕਲਾਈਮੇਟ ਜਿਹੜਾ ਆ ਉਹ ਸੂਟੇਬਲ ਰਹਿੰਦਾ ਨਹੀਂ ਗਾ ਜੀ, ਇੱਕ ਤਰ੍ਹਾਂ ਦਾ ਰਹਿੰਦਾ ਨਹੀਂ ਜੀ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਇਹ ਇਹਦੇ ਤੇ ਨਾ ਜੀ ਸਾਇੰਟਿਫਿਕ ਮਤਲਬ ਅਨਾਲਿਸਿਸ ਦੀ ਲੋੜ ਆ ਕਿ ਕਿਸਾਨ ਖਾਦਾਂ ਕਿਉਂ ਵੱਧ ਯੂਜ਼ ਕਰਦਾ ਜੀ, ਉਹ ਤੇ ਜਿਹੜਾ ਹੈਗਾ ਆ। ਦੂਜੀ ਗੱਲ ਹੈਗੀ ਆ ਪਰ ਇਹ ਸਭ ਜਿਹੜਾ ਕਹਿੰਦੇ ਮਿੱਟੀ ਦੀ ਟੈਸਟਿੰਗ ਜਾਂ ਹੋਰ ਇਹ ਸਾਰੀਆਂ ਗੱਲਾਂ ਕਹਿਣ ਦੀਆਂ ਜੀ,
1: ਜੀ ਬਿਲਕੁਲ,
2: ਕੁਛ ਕੋਈ ਨੀ ਚੈੱਕ ਕਰਦਾ ਤੇ ਨਾ ਕੋਈ ਕਰਨ ਆਉਂਦਾ ਹੈਗਾ ਆ ਜੀ।
1: ਦੇਖੋ ਉਹਦੇ ਵਿੱਚ ਮੋਡੀਫਾਈ ਬੀਜ ਆ ਗਏ ਜਾਂ ਸਾਰੇ ਕੁਝ ਆ ਗਿਆ, ਉਹ ਜਿਹੜੇ ਬੀਜ ਦੇਸੀ ਸੀ ਉਹ ਤਾਂ ਰਿਹਾ ਕੋਈ ਨੀ, ਕਿੰਨੇ ਕੁ ਸਾਂਭੇ ਆ ਬਹੁਤ ਘੱਟ ਨੇ।
2: ਹਾਂਜੀ ਸਰ,
1: ਉਹਦੇ ਨਾਲ ਫਿਰ ਦਵਾਈਆਂ ਵੀ ਜਿਹੜੀਆਂ ਉਹਨਾਂ ਨੂੰ ਜ਼ਰੂਰਤ ਆ ਉਹ ਫਿਰ ਪਾਉਣੀਆਂ ਪੈਣੀਆਂ ਜੀ,
2: ਉਹ ਧੱਕੇ ਨਾਲ ਹੀ ਫੜਾ ਦਿੰਦੇ ਆ ਜੀ ਵੀ ਆਹ ਇੱਦਾਂ ਪਾ ਦਿਓ ਜੀ, ਆਹ ਇਸ ਤਰੀਕੇ ਨਾਲ ਪਾ ਦਿਓ ਹੈਗਾ ਜੀ, ਨੋ ਡਾਊਟ ਸਰ। ਸਾਡਾ ਇੱਥੇ ਜਿਹੜਾ ਹੈਗਾ ਆ ਤੁਸੀਂ ਯਕੀਨ ਕਰਿਓ ਵੀ ਜੇ ਅੰਬ ਜਿਹੜਾ ਆ ਜੇ ਤੁਸੀਂ ਬਾਜ਼ਾਰੀ ਲੈ ਕੇ ਖਾ ਲੈਣੇ ਹੈਗੇ ਦੂਜੇ ਦਿਨ ਬੰਦਾ ਬਿਮਾਰ ਹੋ ਜਾਂਦਾ ਹੈ, ਤਰਬੂਜ ਆ ਤਾਂ ਜੇ ਬੰਦਾ ਖਾ ਲੈਂਦਾ ਤਾਂ ਬਿਮਾਰ ਹੋ ਜਾਂਦਾ।
1: ਬਿਲਕੁਲ
2: ਸਰ, ਮਸਾਲੇ ਬੜੇ ਤੇਜ਼ ਲਾਉਂਦੇ ਹੈਗੇ ਆ ਜੀ ਉਹਨਾਂ ਨੂੰ ਪਕਾਉਣ ਵਾਸਤੇ, ਜਿਹੜੀ ਨੈਚੁਰਲ ਚੀਜ਼ ਜਿਹੜੀ ਹੈਗੀ ਆ ਘਰ ਦੇ ਵਿੱਚ ਹੈਗੀ ਆ ਜੀ, ਉਹਦੇ ਨਾਲ ਦੀ ਰੀਸ ਨਹੀਂ ਗੀ, ਉਹ ਜਿੱਥੇ ਹੈਗੀ ਆ ਜੀ ਅਸਲ ਟੇਸਟ ਉਹ ਹੀ ਦਿੰਦਾ ਹੈਗਾ ਆ ਜੀ, ਬਾਜ਼ਾਰੀ ਫਰੂਟ ਖਾਣਾ ਤਾਂ ਜਿਹੜਾ ਆ ਉਹ ਵੈਸੇ ਹੀ ਹਾਰਮਫੁਲ ਲੱਗਦਾ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਸੈਂਟ ਸਾਹਿਬ, ਮੈਂ ਕੋਸ਼ਿਸ਼ ਤਾਂ ਕੀਤੀ ਆ ਡਾਕਟਰ ਸਾਹਿਬ, ਹਾਂਜੀ ਆਪਣੇ ਨਾਲ ਲੋ ਪਟੀ ਸਾਹਿਬ ਜੁੜੇ ਹੀ ਰਹੇ ਨੇ ਤੇ ਉਹਨਾਂ ਨੂੰ ਨਾਲ ਜੋੜ ਕੇ ਤੇ ਗੱਲ ਸੁਣ ਕੇ ਫਿਰ ਆਪਾਂ ਅੱਗੇ
2: ਡਾਕਟਰ ਸਾਹਿਬ ਦੇ ਵਿਚਾਰ ਲੈ ਲਈਏ ਫਿਰ ਬਾਅਦ ਚ ਕੰਕਲੂਡ ਕਰਦੇ ਹਾਂ
1: ਜੀ। ਡਾਕਟਰ ਪਟੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ। ਕਰ ਲੋ ਗੱਲ, ਅਸੀਂ ਗੱਲ ਕਰਨ ਲੱਗੇ ਸੀਗੇ ਅੱਜ ਜੋ ਸਭ ਦੀਆਂ ਨਜ਼ਰਾਂ ਵੀ ਸੀਗੀਆਂ ਇਹਦੇ ਉੱਤੇ 29 ਤਰੀਕ ਦੇ ਉੱਤੇ ਕੀ ਕੁਝ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੋਂ ਕਿਸ ਤਰ੍ਹਾਂ ਦਾ ਜਿਹੜਾ ਫੈਸਲੇ ਆਉਣਗੇ ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਉਹਦੇ ਉੱਤੇ।
3: ਦੇਖੋ ਜੀ, ਵਿਚਾਰ ਆ ਵੀ ਜਥੇਦਾਰ ਸਾਹਿਬ ਨੇ, ਚਲੋ ਜੋ ਵੀ ਸੁਪਰੀਮ ਹੈਗੇ ਨੇ ਉਹਨਾਂ ਨੂੰ ਅਸੀਂ ਕੋਈ ਜ਼ਿਆਦਾ ਕੁਐਸਚਨ ਕਰਨ ਵਾਲੇ ਕੌਣ ਹੁੰਦੇ ਆ
1: ਜੀ,
3: ਉਹਨਾਂ ਦੀ ਕੁਝ ਗੱਲਾਂ ਤਾਂ ਬਿਲਕੁਲ ਠੀਕ ਨੇ
1: ਜੀ,
3: ਜਿਵੇਂ ਉਹਨਾਂ ਨੇ ਕਿਹਾ ਕਿ ਮਤਲਬ ਕਮੇਟੀਆਂ ਨੂੰ ਜਿਹੜੀਆਂ ਇਹਨਾਂ ਨੇ ਕਸਟੋਡੀਅਨ ਨੂੰ ਸਜ਼ਾ ਦਾ ਕੀਤਾ ਸੀ ਵੀ ਉਹ ਅਕਾਲ ਤਖ਼ਤ ਸਾਹਿਬ ਤੈਅ ਕਰੇਗਾ
1: ਜੀ,
3: ਬਿਲਕੁਲ ਠੀਕ ਹੈ, ਉਹਦੇ ਚ ਤਾਂ ਕੋਈ ਸ਼ੰਕੇ ਵਾਲੀ ਗੱਲ ਨਹੀਂ ਹੈ।
1: ਬਿਲਕੁਲ ਹੈ ਜੀ,
3: ਹੁਣ ਮੰਨ ਲਓ ਵੀ ਕਿਸੇ ਦੇ ਘਰ ਜਾਂ ਅਖੰਡ ਪਾਠ ਸਾਹਿਬ ਧਰਿਆ ਜਾਂ ਗ੍ਰੰਥੀ ਸਿੰਘ, ਉੱਥੇ ਕੋਈ ਸ਼ਾਰਟ ਸਰਕਟ ਹੋ ਜਾਂਦਾ ਜਾਂ ਕੋਈ ਹੋਰ ਆਣ ਕੇ ਵਿਅਕਤੀ ਕਰ ਜਾਂਦਾ ਤੇ ਉਹਦੇ ਵਿੱਚ ਫਿਰ ਉਹਨਾਂ ਦਾ ਕਸੂਰ ਤਾਂ ਨਹੀਂ ਨਾ ਹੈਗਾ।
1: ਬਿਲਕੁਲ ਹੈ ਜੀ,
3: ਤੇ ਉਹਦਾ ਤੇ ਅਸੀਂ ਸ਼ਲਾਘਾ ਕਰਦੇ ਹਾਂ ਜੀ
1: ਜੀ।
3: ਪਰ ਦੂਜੀਆਂ ਜਿਵੇਂ ਬੀੜ ਆ ਸਰੂਪ ਲਿਖਿਆ, ਮਤਲਬ ਇਹ ਤਾਂ ਮਤਲਬ ਕੱਲ ਵੀ ਮੈਂ ਜਿਵੇਂ ਵਸਣਾ ਨੀ ਤੇਰੇ ਦਾੜੀ ਹਿਲਦੀ ਹੈ
1: ਜੀ,
3: ਉਹਨਾਂ ਚੀਜ਼ਾਂ ਦਾ ਤੇ ਇੰਨਾ ਚਲੋ ਨਹੀਂ ਨਾ, ਤੁਸੀਂ ਸਿਆਣੇ ਜੇ
1: ਜੀ।
3: ਬਾਕੀ ਜੋ ਹੋਇਆ ਨਾ ਚਲੋ ਵਧੀਆ ਕਹਿੰਦੇ ਹੋਇਆ ਉਹਨਾਂ ਨੇ ਵੀ, ਪਰ ਇੱਕ ਹੈ ਵੀ ਇੱਕ ਤੇ ਸਾਡੇ ਦੇਸ਼ ਦੀ ਜਿਹੜੀ ਸਿਆਸਤ ਹੈ ਨਾ
1: ਜੀ,
3: ਉਹ ਸਾਹਮਣੇ ਆ ਜਾਂਦੀ ਜਦੋਂ ਕੋਈ ਐਵੇਂ ਦੀ ਘਟਨਾਵਾਂ ਘਟਦੀਆਂ
1: ਜੀ,
3: ਵਰਤਾਰੇ ਵਰਤਦੇ ਆ
1: ਜੀ।
3: ਇਹਦਾ ਮਤਲਬ ਵੀ ਸਾਡੇ ਦੇਸ਼ ਦੇ ਵਿੱਚ ਜਿਹੜੇ ਕਾਨੂੰਨ ਪਾਸ ਹੁੰਦੇ ਆ ਨਾ, ਚਾਹੇ ਉਹ ਪੰਜਾਬ ਦੇ ਆ ਜਾਂ ਕੋਈ ਹੋਰ ਆ
1: ਜੀ,
3: ਉਹ ਸਿਰਫ ਬਹੁਤੀ ਫੌਜ ਉੱਤੇ ਸੈਨ ਕਰਨ ਵਾਲੀ ਹੁੰਦੀ ਬਿਨਾਂ ਪੜ੍ਹਿਆ ਲਿਖਿਆ
1: ਜੀ,
3: ਕਿਉਂਕਿ ਉਹਨਾਂ ਨੇ ਕੋਈ ਉਹ ਪੜ੍ਹਿਆ ਨੀ ਹੁੰਦਾ, ਦੋ ਚਾਰ ਪੰਜ ਬੰਦੇ ਜਿਹੜੇ ਉਹ ਫੈਸਲਾ ਕਰਦੇ ਆ।
1: ਬਿਲਕੁਲ ਹੈ ਜੀ,
3: ਬਾਕੀ ਤੇ ਹੱਥ ਖੜੇ ਕਰਕੇ ਜਿੰਦਾਬਾਦ ਜਾਂ ਆਪੋ ਆਪਣਾ ਮਤਲਬ ਜੈਕਾਰੇ ਖੇਡਣ ਵਾਲੇ ਹੁੰਦੇ, ਮਗਰ
1: ਜੀ
3: ਉਦੋਂ ਵੀ ਵੱਡੀ ਹੈਰਾਨਗੀ ਹੁੰਦੀ ਹੈ ਜੇ ਇੱਕ ਧਾਰਮਿਕ ਸੰਸਥਾ ਦੇ ਉੱਪਰ ਪ੍ਰਧਾਨ ਜਿਵੇਂ ਧਾਮੀ ਸਾਹਿਬ
1: ਜੀ
3: ਇੱਕ ਵਕੀਲ ਹੋਣ ਤੇ ਬਿਨਾਂ ਬਿੱਲ ਪੜਿਆ ਸਵਾਗਤ ਕਰ ਦੇਣ
1: ਜੀ,
3: ਵਚਨ ਵੀ ਉੱਠਦਾ
1: ਜੀ।
3: ਬਿੱਲ ਦੇ ਵਿੱਚ ਇੰਨੀਆਂ ਕਮੀਆਂ ਪੇਸ਼ੀਆਂ ਨੇ ਤੇ ਫਿਰ ਤੁਸੀਂ ਸਵਾਗਤ ਕਿਉਂ ਕੀਤਾ ਉਹਨਾਂ ਦਾ, ਕਿਉਂਕਿ ਤੁਸੀਂ ਵੀ ਨੀ ਪੜਿਆ ਸੀ ਫਿਰ ਇਹਦਾ ਮਤਲਬ ਉਦੋਂ
1: ਜੀ
3: ਫਟਾਫਟ ਤੁਸੀਂ ਸਵਾਗਤ ਕਰਤਾ ਹਾਂ ਝਾਮ ਲਾਉਣ ਲਈ ਵੀ ਲੋਕ ਕਹਿਣਾ ਦੇਣ
1: ਜੀ,
3: ਕਿਉਂਕਿ ਸਵਾਲ ਉਠਾਉਣ ਦੇ ਮੌਕੇ ਤਾਂ ਅਸੀਂ ਖੁਦ ਦਿੰਦੇ ਹਾਂ ਨਾ।
1: ਬਿਲਕੁਲ ਹੈ ਜੀ,
3: ਹੁਣ ਬਾਕੀ ਚਲੋ ਸਾਰੇ ਜਿੰਨੇ ਵੀ ਆ ਉਹ ਵੀ ਜੋ ਵੀ ਹੈਗੇ ਸੀ, ਪਰ ਸੁਖਪਾਲ ਸਿੰਘ ਖਹਿਰਾ ਨੂੰ ਥੋੜਾ ਜ਼ਿਆਦਾ ਟਾਈਮ ਦੇਣਾ ਇਹ ਵੀ ਇੱਕ ਸਿਆਸਤ ਸੀ
1: ਜੀ,
3: ਔਰ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਰਵੱਈਆ ਸੀ ਉਹ ਇੱਕ ਜਿਵੇਂ ਵਿਧਾਨ ਸਭਾ ਚ ਇੱਕ ਦੂਜੇ ਨੂੰ ਘੇਰਦੇ ਨੇ ਲਗਭਗ ਉਹੀ ਸੀ
1: ਜੀ,
3: ਉਹਦੇ ਤੇ ਮੈਨੂੰ ਤਾਂ ਥੋੜਾ ਠੀਕ ਨੀ ਲੱਗਾ ਕਿ ਗੁਰੂ ਦੇ ਤਖ਼ਤ ਦੇ ਅੱਗੇ ਹੋ ਕੇ ਤੁਸੀਂ ਇਹ ਚੀਜ਼ਾਂ ਇੱਕ ਦੂਜੇ ਨਾਲ, ਜੇ ਉਹ ਇਹਦਾ ਮਤਲਬ ਖਹਿਬਾਜੀ ਤੁਹਾਡੀ ਉਹੀ ਉੱਥੇ ਹੈ, ਉਹੀ ਬਾਹਰ ਸਿਆਸਤ ਚ ਉੱਥੇ ਹੀ ਤੁਹਾਡੇ ਗੁਰੂ ਦੇ ਤਖ਼ਤ ਤੇ ਜਾ ਕੇ ਵੀ ਤੁਹਾਡੀ ਉਹੀ ਖਹਿਬਾਜੀ
1: ਜੀ,
3: ਐਵੇਂ ਦੀਆਂ ਚੀਜ਼ਾਂ ਜਦੋਂ ਫਿਰ ਹੁੰਦੀਆਂ ਨੇ ਉਦੋਂ ਕਈ ਵਾਰੀ ਉਹ ਨਿਰਪੱਖਤਾ ਜਿਹੜੀ ਉਹ ਨਜ਼ਰ ਨਹੀਂ ਆਉਂਦੀ
1: ਜੀ।
3: ਬਾਕੀ ਇੱਕ ਕਿਹਾ ਜੀ ਜਥੇਦਾਰ ਸਾਹਿਬ ਨੇ ਵੀ ਜਿਹੜੇ ਗੈਰ ਸਿੱਖ ਤੇਰੇ ਆ ਨਾ ਉਹਨਾਂ ਦਾ ਕੋਈ ਚੇਲਾ ਬਾਲਕਾ ਜਦੋਂ ਗੁਰੂ ਸਾਹਿਬ ਦਾ ਬੇਅਦਬੀ ਕਰਦਾ ਤੇ ਉਹਨਾਂ ਦੇ ਡੇਰੇ ਦੇ ਹੈੱਡ ਨੂੰ ਵੀ ਵਿੱਚ ਸ਼ਾਮਲ ਕੀਤਾ ਜਾਵੇ
1: ਜੀ,
3: ਕੇਸ ਦਰਜ ਕੀਤਾ ਜਾਵੇ
1: ਜੀ।
3: ਹੁਣ ਸਵਾਲ ਇੱਥੇ ਹੁੰਦਾ ਜਥੇਦਾਰ ਸਾਹਿਬ ਠੀਕ ਹੈ ਬਿਲਕੁਲ, ਪਰ ਉਹ ਡਿਸਾਈਡ ਕੌਣ ਕਰੂਗਾ ਵੀ ਕਿਹੜੇ ਡੇਰੇ ਸਿੱਖਾਂ ਦੇ ਆ ਤੇ ਕਿਹੜੇ ਗੈਰ ਸਿੱਖਾਂ ਦੇ ਆ
1: ਜੀ,
3: ਇਹ ਤਾਂ ਡਿਸਾਈਡ ਪਹਿਲਾਂ ਹੋਣਾ ਚਾਹੀਦਾ ਨਾ
1: ਜੀ,
3: ਵੀ ਰਾਜੇ ਉਹ ਰਾਮ ਰਹੀਮਿਆ ਚਾਹੇ ਡੇਰਾ ਰਾਧਾ ਸਵਾਮੀ ਜੋ ਵੀ ਮਤਲਬ ਹੈਗਾ ਆਪਾਂ ਨਾਂ ਨਾ ਵੀ ਅਗਰ ਕਿਸੇ ਦਾ ਲਈਏ
1: ਜੀ,
3: ਉਹ ਡਿਸਾਈਡ ਫਿਰ ਆਮ ਲੋਕ ਥੋੜਾ ਕਰਨਗੇ, ਕਿਉਂਕਿ ਪੰਜਾਬ ਦੇ ਵਿੱਚ ਸੈਣੀ ਸਾਹਿਬ ਵੀ ਸੁਣ ਰਹੇ ਆ, ਤੁਸੀਂ ਵੀ ਪੰਜਾਬ ਦੇ ਵਿੱਚ ਜੁੜੇ ਹੋ, ਚਲੋ ਬਾਹਰ ਭਾਵੇਂ ਰਹਿੰਦੇ ਹੋ, ਬਹੁਤੇ ਡੇਰੇ ਤਾਂ ਹੈ ਸਿੱਖਾਂ ਦੇ
1: ਜੀ,
3: ਜਾਂ ਉਹਨਾਂ ਦੇ ਜਿਹੜੇ ਹੈੱਡ ਵਾ ਮਲੋੜ ਰਾਧਾ ਸਵਾਮੀਆਂ ਦਾ ਤੇ ਉਹ ਵੀ ਸਿੱਖੀ ਦੇ ਭੇਸ ਚ ਆ
1: ਜੀ,
3: ਜੇ ਉਹ ਸਬਦਾ ਸਾਹਿਬ ਵਾਲਾ ਤੇ ਉਹ ਵੀ ਸਿੱਖੀ ਦੇ ਨਾਂ ਮਤਲਬ ਭੇਸ ਤੇ ਉਹਦਾ ਉਹ ਵੀ ਸਿੱਖੀ ਵਾਲਾ ਹੀ ਆ ਨਾ
1: ਜੀ,
3: ਉਹ ਡਿਸਾਈਡ ਕੌਣ ਕਰੂਗਾ।
1: ਇਹਦੇ ਬਾਰੇ ਜੇ ਪੱਟੀ ਸਾਹਿਬ ਜੀ ਅੱਗੇ ਜਾ ਕੇ ਕਿਤੇ ਨਾ ਕਿਤੇ ਕੁਝ ਨੁਕਤੇ ਚੱਕੇ ਜਾਣ ਜਾਂ ਕਾਤਕ ਸਾਹਿਬ ਦੇ ਅੱਗੇ ਜਾ ਕੇ ਚੀਜ਼ਾਂ ਰੱਖੀਆਂ ਜਾਣ, ਕੋਈ ਸੰਸਥਾ ਹੋਵੇ ਜਾਂ ਕੋਈ ਸਿੱਖ ਸੰਸਥਾਵਾਂ ਹੋਣ, ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ।
3: ਵਿਚਾਰ ਵਟਾਂਦਰਾ ਵੇਖੋ ਜੀ, ਹੁਣ ਮੇਰੇ ਵਰਗਾ ਕਰੂਗਾ ਤੇ ਆਖਣਾ ਇਹ ਨਾਸਤਕ ਹੈ ਜੀ, ਇਹ ਕਾਂਗਰਸੀ ਹੈ
1: ਜੀ,
3: ਜਿਹੜਾ ਮਰਜ਼ੀ ਠੱਪਾ ਲਾ ਦਿਓ ਜੀ, ਕਿਹੜਾ ਮੁੱਲ ਲੱਗਦਾ ਇੱਥੇ
1: ਜੀ।
3: ਹੁਣ ਉਹ ਫਿਰ ਮੁੜ ਕੇ ਜਥੇਦਾਰ ਸਾਹਿਬ ਨੇ ਫਿਰ ਗੱਲ ਤੇ ਫਿਰ ਉੱਥੇ ਆਉਂਦੀ ਹੈ ਨਾ, ਵੀ ਮੰਨ ਲਓ ਜਥੇਦਾਰ ਸਾਹਿਬ ਇਹ ਡਿਕਲੇਅਰ ਕਰਨ ਵਾਸਤੇ ਵੀ ਉੱਥੇ ਮਰਿਆਦਾ ਨਹੀਂ ਸਿੱਖੀ ਦੇ ਅਸੂਲਾਂ ਦੇ ਅਕੋਰਡਿੰਗਲੀ, ਜੋ ਸਿੱਖ ਫਲਸਫੇ ਦੇ ਅਗੇਂਸਟ ਜਾ ਰਹੇ ਆ ਚਾਹੇ ਜਿੰਨੇ ਵੀ ਆ, ਉਹ ਜਥੇਦਾਰ ਤਾਂ ਫਿਰ ਮਾਲਕਾਂ ਦੀ ਵੋਟ ਵੇਖੂਗਾ ਨਾ, ਵੀ ਇਹ ਡੇਰਾ ਵੋਟ ਤਾਂ ਨੀ ਜ਼ਿਆਦਾ ਖਰਾਬ ਹੋ ਗਈ ਜੇ ਇਹਨੂੰ ਗੈਰ ਸਿੱਖ ਕਰਾਰ ਦਿੱਤਾ
1: ਜੀ। ਪਰ ਅੱਜ ਜੋ ਕੁਝ ਵੀ ਵਾਪਰਿਆ ਜਿਸ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ, ਚਲੋ ਆਪਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਪਾਸੇ ਦੇਖੀਏ, ਜੋ ਮੈਂ ਸੋਚਦਾ ਮੈਨੂੰ ਲੱਗਦਾ ਕਿ ਮੇਰੀ ਲਾਈਫ ਦੇ ਵਿੱਚ ਜਦੋਂ ਦਾ ਚਲੋ ਅਸੀਂ ਜਨਮ ਲਿਆ, ਇਦਾਂ ਦਾ ਇਤਿਹਾਸਕ ਚੀਜ਼ਾਂ ਦੇਖਣ ਨੂੰ ਸਾਨੂੰ ਪਹਿਲੀ ਵਾਰੀ ਸਾਡੀ ਜ਼ਿੰਦਗੀ ਚ ਮਿਲੀਆਂ ਨੇ, ਮਤਲਬ ਕਿ ਤੇ ਜੋ ਮੈਨੂੰ ਲੱਗਦਾ ਕਿ ਇੱਕ ਬੈਲੈਂਸ ਦੇ ਵਿੱਚ ਰੱਖ ਕੇ ਜਥੇਦਾਰ ਸਾਹਿਬ ਨੇ ਕਾਰਜਕਾਰੀ ਜੋ ਵੀ ਕਾਰਵਾਈ ਕੀਤੀ ਹੈ ਜਾਂ ਜੋ ਕੁਝ ਵੀ ਹੋਇਆ, ਚਲੋ ਉੱਥੇ ਸਿਆਸੀ ਪੱਖ ਤੁਸੀਂ ਰੱਖਿਆ ਕਿ ਉਹ ਵੀ ਥੋੜਾ ਜਿਹਾ ਉਲਝਣ ਲੱਗੇ ਸੀਗੇ, ਪਰ ਉਹਨੂੰ ਵੀ ਕੰਟਰੋਲ ਕਰਨ ਦੇ ਵਿੱਚ ਉਹ ਕਾਮਯਾਬ ਹੋਏ ਨੇ, ਤੇ ਹਰ ਕਿਸੇ ਦੀ ਗੱਲ ਸੁਣੀ ਵੀ ਹੈ ਤੇ ਹਰ ਕਿਸੇ ਦੀ ਆਪਣੀ ਵੀ ਸੁਣਾਈ ਹੈ, ਸਾਰਾ ਕੁਝ ਕੀਤਾ, ਤਾਂ ਉਹਨੂੰ ਕਿੱਦਾਂ ਦੇਖਦੇ ਹੋ ਜੇ ਆਪਾਂ ਸਿਆਸੀ ਪਾਰਟੀਆਂ ਨੂੰ ਇੱਕ, ਜੇ ਆਪਾਂ ਅਕਾਲ ਤਖ਼ਤ ਸਾਹਿਬ ਦਾ ਮਾਣ ਮਰਿਆਦਾ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੀ ਛਵੀ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਮੇਰਾ ਨਿੱਜੀ ਵਿਚਾਰ ਆ, ਹੁਣ ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਆ ਹਰ ਕਿਸੇ ਦੀ, ਤਾਂ ਦੋਸਤਾਂ ਦੀ ਜਿੰਨੇ ਵੀ ਸੁਣ ਰਹੇ ਨੇ, ਮੈਨੂੰ ਲੱਗਦਾ ਕਿ ਜੇ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀਗੀ ਕਿ ਜੇ ਛਵੀ ਜਾਂ ਸਾਡੀਆਂ ਸੰਸਥਾਵਾਂ ਨੂੰ ਸਿਰ ਉੱਚਾ ਚੁੱਕਣਾ ਹੈ ਤਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਜ਼ਰੂਰ ਲੈਣੇ ਚਾਹੀਦੇ ਆ, ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ ਪੋਜ਼ਿਟਿਵਿਟੀ ਦਾ ਸਾਈਨ ਮੈਨੂੰ ਲੱਗਦਾ ਹੈ ਜੀ।
3: ਬਿਲਕੁਲ ਪੋਜ਼ਿਟਿਵਿਟੀ ਦਾ ਸਾਈਨ ਹੈਗਾ ਜੀ, ਜਿਹੜੀ 10% ਕਮੀ ਹੈ ਉਹ ਵੀ ਦੂਰ ਹੋਣੀ।
1: ਹਾਂ ਬਿਲਕੁਲ ਹੈ ਜੀ, ਹਰ ਇਨਸਾਨ ਚ ਇੱਕ ਸੰਸਥਾ ਦੇ ਵਿੱਚ ਕਮੀਆਂ ਤਾਂ ਹੈ, ਮਾੜੀਆਂ ਮੇਰੇ ਚ ਵੀ ਬਹੁਤ ਸਾਰੀਆਂ
3: ਬਿਲਕੁਲ ਹੁੰਦੀਆਂ ਨੀ, ਬਿਲਕੁਲ ਹੁੰਦੀਆਂ ਨੀ, ਪਰ ਉੱਥੇ ਬੈਠੇ ਵਿਅਕਤੀ ਜਿਹੜੇ ਨਾ ਉਹ ਮਹਾਨ ਹੋਣੇ ਚਾਹੀਦੇ,
1: ਬਿਲਕੁਲ
3: ਉਹ ਫਲਸਫਾ ਤਾਂ ਮਹਾਨ ਹੈਗਾ ਹੀ ਹੈਗਾ,
1: ਬਿਲਕੁਲ
3: ਉਹਦੇ ਚ ਤਾਂ ਕੋਈ ਸ਼ੰਕਾ ਨੀ ਹੈਗਾ
1: ਜੀ,
3: ਗੁਰੂ ਸਾਹਿਬ ਦੇ ਫਲਸਫੇ ਤੇ ਕੋਈ ਸ਼ੰਕਾ ਨੀ ਨਾ ਹੈਗਾ
1: ਜੀ।
3: ਹੁਣ ਉਹਦੇ ਵਿੱਚ ਵੇਖੋ ਵੀ ਚਲੋ ਇਹਨਾਂ ਨੇ ਉਹ ਮੋੜ ਮੰਡੀ ਬਲਾਸਟ ਵਗੈਰਾ ਦੂਜੇ ਤੀਜੇ ਚੌਥੇ ਕਿ ਵਧੀਆ ਗੱਲ ਆ ਵੀ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਆ, ਸੌਦਾ ਸਾਧ ਇਹਨਾਂ ਦੀ ਹੋਣੀ ਚਾਹੀਦੀ, ਦੂਜੀ ਹੋਣੀ ਚਾਹੀਦੀ, ਚੌਥੇ ਹੋਣੀ ਚਾਹੀਦੀ, ਕਿਸੇ ਸਰਕਾਰ ਨੇ ਕਾਰਵਾਈ ਨੀ ਕੀਤੀ ਕਿਉਂਕਿ ਵੋਟਾਂ ਦਾ ਮਸਲਾ,
1: ਬਿਲਕੁਲ ਹੈ ਜੀ।
3: ਤੇ ਬਾਕੀ ਉਹ ਥੋੜਾ ਜਿਹਾ ਬਾਈਬਲ ਕਲਾਂ ਕਾਂਡ ਦੀ ਗੋਲੀ ਜਿਹੜੀ ਉਹ ਜਾਂਚ ਤਾਂ ਉਹਦੀ ਵੀ ਨੀ ਹੋਈ, ਦੋਸ਼ੀਆਂ ਨੂੰ ਸਜ਼ਾ ਤੇ ਉਹਦੇ ਨੂੰ ਵੀ ਮਿਲੀ, ਜਥੇਦਾਰ ਸਾਹਿਬ ਉੱਥੇ ਵੀ ਥੋੜਾ ਚਲੇ ਜਾਂਦੇ
1: ਜੀ।
3: ਜਥੇਦਾਰ ਸਾਹਿਬ ਦੇ ਰੁਤਬਾ ਜਥੇਦਾਰ ਸਾਹਿਬ ਹੋਣਾ ਨੇ ਖੁਦ ਬਹਾਲ ਕਰਨਾ ਜੀ, ਤੁਸੀਂ ਨੀ ਕਰਨਾ ਉਹਨਾਂ,
1: ਬਿਲਕੁਲ ਹੈ ਜੀ।
3: ਔਰ ਤਾਂ ਹੀ ਬਹਾਲ ਹੋਊਗਾ, ਸਭ ਨੂੰ ਇੱਕ ਨਜ਼ਰ ਨਾਲ ਵੇਖਣਗੇ
1: ਜੀ।
3: ਹੁਣ ਆ ਜਿਹੜੇ ਸੱਜਣ ਅੱਜ ਸਿਰ ਝੁਕਾ ਕੇ ਬੈਠੇ ਸੀ, ਚਲੋ ਵਧੀਆ ਅਸੀਂ ਕਹਿੰਦੇ ਵੀ ਆਏ ਉਹ ਜਿੱਦਾਂ ਮਰਜ਼ੀ ਹੈ, ਹੁਣ ਕਿਤੇ ਐ ਨਾ ਹੋਵੇ ਵੀ ਜਾ ਕੇ ਉੱਥੇ ਆਖਦੇ ਨੇ ਵੀ ਅਸੀਂ ਓਦਾਂ ਹੀ ਕੀਤਾ ਜੀ, ਅਸੀਂ ਤੇ ਮੁਕਰ ਗਏ, ਚਲੋ ਵੀ ਵੈਸੇ ਜਾ ਕੇ ਸਿਰ ਝੁਕਾ ਲਿਆ ਸੀ, ਜੇ ਅਸੀਂ ਕੀਤਾ ਤੇ ਅਸੀਂ ਤੇ ਗਲਤੀ ਕੀਤੀ
1: ਜੀ।
3: ਫਿਰ ਸਵਾਲ ਤਾਂ ਉੱਠਦੇ ਨੇ ਜੀ ਇਹਨਾਂ ਤੇ
1: ਜੀ,
3: ਇਸ ਚੀਜ਼ ਤੋਂ ਜਥੇਦਾਰ ਸਾਹਿਬ ਨੂੰ ਉੱਪਰ ਉੱਠਣਾ ਪਊਗਾ
1: ਜੀ,
3: ਇਹ ਉਹ ਸੰਸਥਾ ਨਾਲ ਜੁੜੇ ਜਿਹੜੀ ਨਾਲ ਮਰਜ਼ੀ ਹੈ, ਇਸ ਟਾਈਮ ਉਹ ਸਿੱਖਾਂ ਦੇ ਜਥੇਦਾਰ ਆ, ਨਾ ਕਿ ਮਤਲਬ ਇੱਕ ਵਿਅਕਤੀ ਵਿਸ਼ੇਸ਼ ਦੇ,
1: ਬਿਲਕੁਲ ਹੈ ਜੀ।
3: ਉਹਦੇ ਵਾਸਤੇ ਜਥੇਦਾਰ ਸਾਹਿਬ ਨੂੰ ਹੀ ਜੋ ਕਰਨਾ ਉਹ ਕਰਨਾ, ਉਹ ਅਸੀਂ ਤੁਸੀਂ ਕਿੰਤੂ ਤਾਂ ਹੀ ਕਰਾਂਗੇ ਨਾ ਜੇ ਵਿੱਚੋਂ ਕੋਈ ਵੀਕਨੈਸ ਪੁਆਇੰਟ ਨਜ਼ਰ ਆਊਗਾ,
1: ਬਿਲਕੁਲ ਹੈ ਜੀ, ਬਿਲਕੁਲ ਹੈ
3: ਜੀ। ਨਿਰਪੱਖ ਹੋ ਕੇ ਫੈਸਲੇ ਲੈ ਜਾਣਗੇ ਤੇ ਕਿਹੜਾ ਕਰ ਲੂਗਾ ਜੀ ਉੱਥੇ ਕੁਛ ਵੀ,
1: ਬਿਲਕੁਲ ਹੈ ਜੀ।
3: ਬਾਕੀ ਵੇਖੋ ਚਲੋ ਸੈਣੀ ਸਾਹਿਬ ਵਕੀਲ ਨੇ ਇਹ ਜਿਆਦਾ ਦੱਸ ਸਕਦੇ, ਸਿਆਸਤ ਨੂੰ ਮੇਰੇ ਅਕੋਰਡਿੰਗਲੀ ਧਰਮ ਚ ਲੱਤ ਨਹੀਂ ਅੜਾਉਣੀ ਚਾਹੀਦੀ
1: ਜੀ,
3: ਤੇ ਧਰਮ ਨੂੰ ਸਿਆਸਤ ਚ ਨਹੀਂ ਅੜਾਉਣੀ ਚਾਹੀਦੀ,
1: ਬਿਲਕੁਲ ਹੈ ਜੀ।
3: ਕਿਸੇ ਦੀਆਂ ਵੋਟਾਂ ਖੋਣੀਆਂ, ਕਿਸੇ

0: ਇਹਨੂੰ ਸਾਡੇ ਤਰੀਕੇ ਨਾਲ ਬਣਾਇਆ ਜਾਵੇ
1: ਜੀ।
0: ਔਰ ਜੀਓ ਮੋਦੀ ਗੌਰਮੈਂਟ ਜਾਂ ਰਾਸ਼ਟਰਪਤੀ ਜਾਂ ਜੋ ਵੀ ਪ੍ਰੋਸੀਜਰ ਉਹ ਅਗਰ ਉਹ ਕਾਨੂੰਨ ਬਣਾਉਂਦੇ ਆ ਨਾ
1: ਜੀ,
0: ਜਿਹੜੇ ਲੋਕ ਅੱਜ ਜੀ ਆਪਾਂ ਮਤਲਬ ਆਪਣੇ ਜਥੇਦਾਰ ਕਰ ਸਕਦੇ ਤੇ ਇੰਟਰਵੀਨ ਫਿਰ ਉਹ ਵੀ ਕਰ ਸਕਦੇ
1: ਜੀ,
0: ਫਿਰ ਸਾਨੂੰ ਉਹਨਾਂ ਤੇ ਸਵਾਲ ਨਹੀਂ ਚੁੱਕਣੇ ਚਾਹੀਦੇ ਵੀ ਇਹ ਕਿਉਂ ਆਪਦੇ ਧਰਮ ਦੇ ਅਨੁਕੂਲ ਕਾਨੂੰਨ ਬਣਾਉਂਦੇ ਆ
1: ਜੀ।
0: ਜੇ ਸਾਡੇ ਜਥੇਦਾਰਾਂ ਨੂੰ ਹੱਕ ਹੈ ਆਪਦੀ ਮਰਜ਼ੀ ਦਾ ਰੱਖ ਰਖਾਅ ਕਰਨਾ ਕਰਾਉਣਾ ਤਾਂ ਉਹਨਾਂ ਨੂੰ ਵੀ ਹੱਕ ਹੈ ਫਿਰ।
1: ਜੇ ਦੇਖੋ ਇਹਦੇ ਵਿਚ ਦੋ ਚੀਜ਼ਾਂ ਮੈਨੂੰ ਲੱਗਦੀਆਂ ਪੱਟੀ ਸਾਹਿਬ ਕਿ ਜਿਹੜੀਆਂ ਚਲੋ ਆਪਣੇ ਅਕਾਲ ਤਖ਼ਤ ਜਾਂ ਸਿੱਖ ਕਮਿਊਨਿਟੀ ਹੈਗੀ ਆ ਉਹਨਾਂ ਦੀ ਸੰਸਥਾ ਸਾਰੀ ਦੁਨੀਆਂ ਚ ਪਤਾ ਕਿ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ। ਇਸੇ ਤਰ੍ਹਾਂ ਕ੍ਰਿਸਚਨ ਭਾਈਚਾਰੇ ਦੀ ਕਹਿ ਲੋ ਰੋਮ ਦੇ ਵਿਚ ਗੱਲ ਆ ਜਾਂਦੀ, ਇਟਲੀ ਦੇ ਵਿਚ, ਜਾਂ ਆਪਣੇ ਮੱਕੇ ਮਦੀਨੇ ਦੀ ਗੱਲ ਆ ਜਾਂਦੀ ਮੁਸਲਿਮ ਭਾਈਚਾਰੇ ਦੀ, ਉਥੇ ਸਮਰਪਿਤ ਨੇ। ਤਾਂ ਉਹ ਚੀਜ਼ਾਂ ਨੂੰ ਜਦੋਂ ਆਪਾਂ ਦੇਖਦੇ ਆ ਤਾਂ ਇੱਦਾਂ ਤਾਂ ਬਹੁਤ ਸਾਰੇ ਧੜੇ ਆਪਣੇ ਨਿਹੰਗ ਜਥੇਬੰਦੀਆਂ ਹੈਗੀਆਂ ਜਾਂ ਹੋਰ ਸਾਰੀਆਂ ਹੈਗੀਆਂ ਨੇ, ਤਾਂ ਉਹ ਮਤਲਬ ਕਿ ਮੇਨ ਜਿਹੜੀ ਆਪਣੀ ਸੰਸਥਾ ਮੈਨੂੰ ਲੱਗਦਾ ਸਮਰਪਿਤ ਦਾ ਸਾਨੂੰ ਉਹਨੂੰ ਹੀ ਹੋਣਾ ਪਵੇਗਾ ਨਾ।
0: ਨਹੀਂ ਸਮਰਪਿਤ ਵੇਖੋ ਜੀ ਹਰੇਕ ਗੱਲ ਨਾਲ ਸਮਰਪਿਤ ਹੋਣਾ ਜ਼ਰੂਰੀ ਨਹੀਂ ਹੁੰਦਾ, ਡਿਪੈਂਡ ਕਰਦਾ ਹੁੰਦਾ ਕੋਈ ਫੈਸਲੇ ਆਉਂਦੇ ਕਿੱਦਾਂ ਦੇ ਆ। ਵੈਲਕਮ ਕੀਤਾ ਜਾਂਦਾ ਹਮੇਸ਼ਾ ਚੰਗਿਆਂ ਫੈਸਲਿਆਂ ਦਾ
1: ਜੀ,
0: ਪਰ ਮਤਲਬ ਇਹ ਹੈ ਨਾ ਵੀ ਫਿਰ ਦੂਜਾ ਵੀ ਆਪਣੇ ਤਰੀਕੇ ਨਾਲ ਕਰ ਸਕਦਾ ਨਾ, ਫਿਰ ਸਾਨੂੰ ਕਿਸੇ ਤੇ ਵੀ ਓਬਜੈਕਸ਼ਨ ਨਹੀਂ ਕਰਨਾ ਚਾਹੀਦਾ
1: ਜੀ।
0: ਕੱਲ ਨੂੰ ਮਤਲਬ ਮੈਂ ਕਹਾਂ ਉੱਠ ਕੇ ਅੱਜ ਮੈਂ ਕਹਿੰਦਾ ਵੀ ਬਹੁਤ ਵਧੀਆ, ਕੱਲ ਨੂੰ ਮੈਂ ਉਹ ਕਰਨ ਤੇ ਮੈਂ ਕਹਦਾ ਜੀ ਇਹ ਹਿੰਦੂ ਰਾਸ਼ਟਰ ਵਾਲੇ ਬੰਨੇ ਵੱਧ ਰਿਹਾ
1: ਜੀ,
0: ਫਿਰ ਇਹਦੇ ਤੇ ਸਵਾਲ ਤਾਂ ਉੱਠਣਗੇ ਨਾ, ਅਗਲੇ ਨੂੰ ਮੌਕਾ ਤਾਂ ਮਿਲੂਗਾ ਨਾ
1: ਜੀ।
0: ਹੁਣ ਸਾਡੇ ਗੁਰੂਆਂ ਨੇ ਜਿਹੜੇ ਫਲਸਫੇ ਬਣਾਏ ਨੇ ਉਹਨਾਂ ਦੇ ਅਕੋਰਡਿੰਗਲੀ ਤੇ ਕੱਲ ਤੱਕ ਸਾਹਿਬ ਫਿਰ ਸ਼ੁਰੂ ਤੋਂ ਨੀ ਚੱਲਿਆ ਜੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਦੇਖ ਲਓ ਉੱਥੇ ਵੀ ਹੁੰਦਾ ਰਿਹਾ ਫਿਰ
1: ਜੀ,
0: ਉਹ ਸਵਾਲ ਤਾਂ ਤਦ ਹੀ ਉੱਠਦੇ ਆ ਨਾ।
1: ਬਿਲਕੁਲ ਇਸ ਤਰ੍ਹਾਂ ਦਾ ਪੱਟੀ ਸਾਹਿਬ ਕੋਈ ਫੈਸਲੇ ਜਿਹੜੇ ਆ ਜਾਂ ਕੋਈ ਮੁੱਦੇ ਆਪਾਂ ਸੁਲਝਾਉਣਾ ਚਾਹੁੰਦੇ ਆ ਤਾਂ ਫਿਰ ਉਹ ਤਾਂ ਫਿਰ ਹੱਲ ਵੀ ਨਹੀਂ ਹੋਣਗੇ ਜੇ ਆਪਾਂ ਇਸ ਹਿਸਾਬ ਦੇ ਨਾਲ ਚੱਲੀਏ।
0: ਮੈਂ ਕਿਹਾ ਜੀ ਮੁੱਦੇ ਹੱਲ ਹੋਣਗੇ, ਹੋਣਗੇ ਕਿੱਦਾਂ ਨੀ
1: ਜੀ।
0: ਮੁੱਦੇ ਵੇਖੋ ਹੁਣ ਮੰਨ ਲਓ ਜਿਹੜੇ ਜਦੋਂ ਅੰਗਰੇਜ਼ ਦਾ ਰਾਜ ਸੀ ਉਦੋਂ ਉਸ ਸਮੇਂ ਦੇ ਜਥੇਦਾਰ ਸਟੇਟ ਨਾਲ ਮਿਲ ਕੇ ਚੱਲਦੇ ਸੀ
1: ਜੀ,
0: ਤੁਸੀਂ ਰੂਪ ਸਿੰਘ ਨੂੰ ਲੈ ਲਓ
1: ਜੀ,
0: ਬਜਬਜ ਘਾਟ ਵਾਲੇ ਲੈ ਲਓ, ਆਪਾਂ ਕਈ ਵਾਰੀ ਜ਼ਿਕਰ ਕਰ ਚੁੱਕੇ ਸ਼ਾਇਦ ਤੁਹਾਡੇ ਗਦਰੀ ਬਾਬਿਆਂ ਨੂੰ ਲੈ ਲਓ, ਹੁਣ ਉਵੇਂ ਦੇ ਫੈਸਲੇ ਵੀ ਤਾਂ ਉਹਨਾਂ ਨੇ ਕੀਤੇ ਸੀ ਨਾ, ਉਹ ਵੀ ਤਾਂ ਜਥੇਦਾਰਾਂ ਨੇ ਕੀਤੇ ਸੀ, ਉਹਦੇ ਤੇ ਆਪਾਂ ਸਵਾਲ ਉਠਾਉਣੇ ਆ ਨਾ
1: ਜੀ।
0: ਅੱਜ ਵੇਖੋ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਵਾਲ ਤਾਂ ਉੱਠਦੇ ਆ ਜਦੋਂ ਜਥੇਦਾਰ ਸਾਹਿਬ ਥੋੜਾ ਜਾਂ ਫਿਰ ਇੱਕ ਪਾਰਟੀ ਦਾ ਪੱਖ ਪੂਰਦੇ ਆ
1: ਜੀ,
0: ਉਸ ਉਹ ਚੀਜ਼ ਨਹੀਂ ਹੋਣੀ ਚਾਹੀਦੀ।
1: ਪਰ ਅੱਜ ਦੇ ਜੋ ਫੈਸਲੇ ਆਏ ਨੇ ਉਹਦੇ ਵਿੱਚ ਤੁਹਾਨੂੰ ਕਿਤੇ ਲੱਗਿਆ ਕਿ ਕਿਤੇ ਪੱਖ ਪੂਰ ਰਹੇ ਨੇ?
0: ਪੱਖ ਤੇ ਵੇਖੋ ਜੀ ਚਲੋ ਅੱਜ ਉਹਨਾਂ ਨੇ ਬਹੁਤਾ ਜਿਆਦਾ ਨਹੀਂ ਪੂਰਿਆ, ਪਰ ਉਹ ਉੱਥੇ ਜਾ ਕੇ ਜਿਹੜਾ ਮੌੜ ਮੰਡੀ ਵਾਲਾ ਉੱਥੇ ਜਾ ਕੇ ਰੁਕ ਗਏ ਨਾ, ਫਿਰ ਉਦੋਂ ਪਿੱਛੇ ਕਿਉਂ ਨਹੀਂ ਗਏ? ਇਹਨੂੰ ਕੋਦਰ ਕਾਂਡ ਦਾ ਇਨਸਾਫ਼ ਮਿਲ ਗਿਆ ਸੀ
1: ਜੀ,
0: ਉਹ ਵੀ ਤਾਂ ਜਥੇਦਾਰਾਂ ਦਾ ਕੰਮ ਸੀ ਜੀ, ਉਹ ਕਿਹੜਾ ਮੇਰਾ ਤੁਹਾਡਾ ਤਾਂ ਕੰਮ ਨਹੀਂ ਹੈਗਾ
1: ਜੀ।
0: ਹਾਲਾਂਕਿ ਉਦੋਂ ਤਾਂ ਕਿਹੜੀ ਬਾਦਲ ਸਾਹਿਬ ਹੋਣਾ ਦੀ ਸਰਕਾਰ ਸੀ, ਉਦੋਂ ਤਾਂ ਬਰਨਾਲੇ ਦੀ ਸਰਕਾਰ ਸੀ
1: ਜੀ,
0: ਬਹਿਬਲ ਕਲਾਂ ਗੋਲੀਕਾਂਡ ਵਾਲਿਆਂ ਨੂੰ ਸਜ਼ਾ ਮਿਲ ਗਈ ਜੀ ਪੁਲਿਸ ਵਾਲਿਆਂ ਨੂੰ ਜਿਹਨਾਂ ਗੋਲੀ ਚਲਾਈ ਸੀ
1: ਜੀ,
0: ਮਤਲਬ ਐਵੇਂ ਦੇ ਚੀਜ਼ਾਂ ਦੇ ਉੱਤੇ ਬਾਈ ਮਤਲਬ ਇਹੀ ਮੰਨ ਲਓ ਵਿਰੋਧੀ ਸਹੀ ਜਾਂ ਕੁਛ ਸਹੀ, ਪਰ ਮੌਕਾ ਤਾਂ ਹੀ ਮਿਲਦਾ ਨਾ।
1: ਬਿਲਕੁਲ ਹੈ ਜੀ,
0: ਹੁਣ ਇਸ ਕਰਕੇ ਹੈ ਵੀ ਇਹਨਾਂ ਹੁਣ ਇਹਨਾਂ ਚੀਜ਼ਾਂ ਦੇ ਕਈ ਵਾਰੀ ਸਾਨੂੰ ਐ ਲੱਗਦਾ ਹੁੰਦਾ, ਹੁਣ ਸਿੱਖ ਕੌਮ ਵੀ ਭਾਜੀ ਤੈਨੂੰ ਪਤਾ ਵੀ ਪੰਜਾਂ ਦਸਾਂ ਹਿੱਸਿਆਂ ਚ ਵੰਡੀ ਪਈ ਹੈ।
1: ਬਿਲਕੁਲ ਹੈ ਜੀ, ਬਿਲਕੁਲ,
0: ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ ਉਹਨੇ ਉਹ ਚੁੱਕਣੀ ਹੈ
1: ਜੀ।
0: ਅੱਜ ਵਾਲੇ ਫੈਸਲਿਆਂ ਦੇ ਵਿੱਚ ਚਲੋ ਠੀਕ ਹੈ ਮੰਨਦੇ ਹਾਂ ਵੀ ਸਾਨੂੰ ਬਹੁਤਾ 90% ਜਿਹੜੀ ਉਹ ਠੀਕ ਚੀਜ਼ਾਂ ਨਜ਼ਰ ਆਈਆਂ ਨੇ, 100 ਕਲਾਂ ਤੇ ਚਲੋ ਕਰੀਬ ਹੁੰਦੀਆਂ ਹੀ ਨਹੀਂ।
1: ਬਿਲਕੁਲ ਹੈ ਜੀ, ਬਿਲਕੁਲ,
0: ਪਰ ਇਹਨਾਂ ਵੀ ਜੇ ਮੇਰੇ ਅਕੋਰਡਿੰਗਲੀ ਇਹਨਾਂ ਚਲੋ ਮੈਂ ਤੁਹਾਡਾ ਟਾਈਮ ਜ਼ਿਆਦਾ ਨਹੀਂ ਲੈਂਦਾ
1: ਜੀ,
0: ਜਿੱਥੇ ਜੇ ਹੁਣ ਆਹ ਜਿਹੜੀ ਟੀਮ ਅੱਜ ਆਈ ਆ 60, 70, 80 ਜਿੰਨੇ ਵੀ ਆਏ, ਜੇ ਇਹਨਾਂ ਚੋਂ ਕੋਈ ਬੰਦਾ ਜਾ ਕੇ ਮੁੱਕਰੇ ਨਾ
1: ਜੀ
0: ਵੀ ਮੈਂ ਤੇ ਵੈਸੇ ਹੀ ਕਰ ਲਿਆ ਸੀ
1: ਜੀ,
0: ਫਿਰ ਜਥੇਦਾਰ ਸਾਹਿਬ ਨੂੰ ਦੁਬਾਰੇ ਸੱਦਣਾ ਚਾਹੀਦਾ ਉਹਨਾਂ ਨੂੰ ਵੀ ਕਿਉਂ ਮੁੱਕ ਰਿਹਾ ਬਾਈ,
1: ਕਾਰਵਾਈ ਹੋਏਗੀ ਫਿਰ,
0: ਕਿਉਂਕਿ ਪਹਿਲਾਂ ਮੁੱਕਰ ਚੁੱਕੇ ਆ ਨਾ
1: ਜੀ,
0: ਇਹ ਨਹੀਂ ਮੁੱਕਰੇ ਤੇ ਕੋਈ ਕਹਿ ਰਹੇ ਵੀ ਨਹੀਂ ਮੁੱਕਰੇ ਪਹਿਲਾਂ ਬੰਦੇ।
1: ਬਿਲਕੁਲ ਹੈ ਜੀ,
0: ਫਿਰ ਇਹ ਵੀ ਆਪਣਾ ਕਰਨਗੇ ਫਿਰ, ਮਤਲਬ ਇੱਦਾਂ ਦੀਆਂ ਰਵਾਇਤਾਂ ਤੋਂ ਤੁਹਾਨੂੰ ਬਚਣਾ ਪਊਗਾ।
1: ਬਿਲਕੁਲ, ਇਹਦੇ ਵਿੱਚ ਇਹ ਹੈ ਕੋਈ ਵੀ ਅੱਗੇ ਤੋਂ ਚਾਹੇ ਕੋਈ ਵੀ ਸਰਕਾਰ ਆ ਜਾਂ ਕੋਈ ਵੀ ਕਹਿ ਸਕਦੇ ਆ ਆਪਣੇ ਪਾਰਟੀ ਹੈਗੀ ਆ, ਉਹ ਜੇ ਕੁਝ ਗਲਤੀਆਂ ਕਰਦੀ ਆ, ਮੈਂ ਤਾਂ ਕੱਲ ਸੋਚਦਾ ਸੀਗਾ ਜੀ ਜੇ ਏਦਾਂ ਵਧੀਆ ਚੀਜ਼ ਸਾਹਮਣੇ ਦੇਖਣ ਨੂੰ ਮਿਲੀ ਹੈ ਤੇ ਮੈਨੂੰ ਤਾਂ ਲੱਗਦਾ ਕਿ ਹਜੇ ਕਿਉਂਕਿ ਸਰਕਾਰ ਜਾਂ ਸੂਬਾ ਵੀ ਤਾਂ ਸਾਡਾ ਹੀ ਹੈ ਕਿ ਹਰ 4-4.5 ਸਾਲ ਬਾਅਦ ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਕਿਸੇ ਹੋਰ ਦੀ ਹੋਵੇ, ਉਹ ਆਪਣਾ ਲੇਖਾ ਜੋਖਾ ਆ ਕੇ ਦੇ ਦਿਆ ਕਰਨ ਆਰਾਮ ਨਾਲ, ਇੱਥੇ ਚਲੋ ਹਰ ਕਿਸੇ ਦੀ ਗੱਲ ਸੁਣੀ ਜਾਂਦੀ ਹੈ।
0: ਨਹੀਂ ਜੀ, ਲੇਖਾ ਜੋਖਾ ਮਾਫ਼ ਕਰਨਾ ਤੁਹਾਨੂੰ ਬੁਰਾ ਲੱਗੇ ਮੇਰੀ ਗੱਲ ਦਾ, ਲੇਖਾ ਜੋਖਾ ਜਥੇਦਾਰ ਕੋਲ ਪੰਜਾਬ ਇਹ ਲੈਣ ਦਾ ਹੱਕ ਕੋਈ ਨਹੀਂ ਹੈਗਾ,
1: ਹੱਕ ਤਾਂ ਨਹੀਂ ਹੈਗਾ।
0: ਅਕਾਲੀ ਅਕਾਲੀ

0: ਜਥੇਦਾਰ ਬਦਲਦੇ ਕਰਨਗੇ ਜੀ
1: ਜੀ
0: ਵੀ ਤੂੰ ਕੌਣ ਹੈ ਸਾਨੂੰ ਪੁੱਛਣ ਵਾਲਾ
1: ਜੀ
0: 2 ਦਸੰਬਰ ਦੇ ਜਥੇਦਾਰ ਕਾਂਗਰਸੀਆਂ ਬਦਲੇ ਸੀ ਕਿ ਅਕਾਲੀਆਂ ਬਦਲੇ ਸੀ
1: ਜੀ
0: ਯਾਰ ਮੌਕਾ ਤੇ ਆਪਾਂ ਆਪ ਦਿੰਦੇ ਹਾਂ ਕਿਹੜਾ ਜਥੇਦਾਰ ਲੇਖਾ ਲੈ ਲੂਗਾ ਜੀ ਇਹਨਾਂ ਤੋਂ ਆ ਗੜਗਾਜ ਸਾਹਿਬ ਥੋੜਾ ਜਿਹਾ ਪਿੱਛੇ ਨੂੰ ਚਲੇ ਜਾਂਦੇ ਨਾ ਅੱਜ ਕਿਤੇ ਵੀ ਉਹ ਬਹਿਬਲ ਕਲਾਂ ਗੋਲੀਕਾਂਡ ਦਾ ਵੀ ਬੰਦਿਆਂ ਨੂੰ ਛਾਣਬੀਣ ਕਰੋ
1: ਜੀ
0: ਜਥੇਦਾਰ ਸਾਹਿਬ ਦੀ ਸਵੇਰ ਨੂੰ ਛੁੱਟੀ ਹੋਈ ਨੀ
1: ਜੀ
0: ਇੱਥੇ ਫਿਰ ਤੁਸੀਂ ਕੀ ਕਰੋਗੇ ਜੀ ਅਸੀਂ ਕੀ ਕਰਾਂਗੇ ਤੁਸੀਂ ਕੀ ਕਰਾਂਗੇ
1: ਜੀ
0: ਮਤਲਬ 2 ਦਸੰਬਰ ਦਾ ਤੁਹਾਡੇ ਸਾਹਮਣੇ ਹੀ ਹੈ ਨਾ
1: ਬਿਲਕੁਲ ਹੈ ਜੀ ਬਿਲਕੁਲ
0: ਆਈ ਟੀ ਵਿੰਗ ਨੇ ਕਿਹੜੀ ਕਰਤਾਰ ਕੁਛ ਨੀ ਕੀਤੀ ਜੀ ਉਹਨਾਂ ਜਥੇਦਾਰਾਂ ਦੀ
1: ਜੀ
0: ਅੱਜ ਜਿਹੜੇ ਵੇਖੋ ਜੀ
1: ਅੱਜ ਮਤਲਬ ਕਿ ਚੁੱਪ ਚਪੀਤਾ ਨਜ਼ਰ ਆਏ ਨੇ ਜੀ ਕੀ ਕਾਹਦਾ ਕੀ ਕਾਰਨ
0: ਅਲੀ ਅਲੀ ਸਾਹਿਬ ਚਲੋ ਹੈ ਤੇ ਸਿਆਸਤਦਾਨ ਹੀ ਹੈ ਜੀ ਸਾਰੇ
1: ਜੀ
0: ਸਿਆਸਤਦਾਨ ਲਗਭਗ ਤੁਹਾਨੂੰ ਪਤਾ ਹੀ ਹੈ ਸਾਰੇ ਕਿੱਦਾਂ ਦੇ ਹੁੰਦੇ ਸਿਆਸਤਦਾਨਾਂ ਦਾ ਤੇ ਸਿਸਟਮ ਕੁਝ ਹੋਰ ਅਲੱਗ ਹੁੰਦਾ ਨਾ ਤੇ ਧਰਮ ਦਾ ਖੇਤਰ ਅਲੱਗ ਹੈਗਾ
1: ਬਿਲਕੁਲ
0: ਸਿਆਸਤ ਦਾ ਖੇਤਰ ਅਲੱਗ ਹੈਗਾ
1: ਜੀ
0: ਹੁਣ ਵੇਖੋ ਅੱਜ ਕੁੱਕੀ ਗਿੱਲ ਸਾਹਿਬ ਚਲੋ ਜੋ ਉਹਨਾਂ ਨੇ ਆਪਦੇ ਨਿੱਜੀ ਵਿਚਾਰ ਉਹਨਾਂ ਨੇ ਦਿੱਤੇ ਆ
1: ਜੀ
0: ਅੱਜ ਉੱਥੇ ਕੇ ਪਾਰਟੀ ਦੇ ਮਤਲਬ ਲੋਕਾਂ ਨੂੰ ਬੜਾ ਇਤਰਾਜ਼ ਸੀ ਉਹਨਾਂ ਦੇ ਜਿੱਦਣ ਉਹ ਬੰਦਾ ਥੋੜਾ ਜਿਹਾ ਅੰਮ੍ਰਿਤਪਾਲ ਦੇ ਵਿਰੁੱਧ ਬੋਲਦਾ ਤੇ ਇਹਨਾਂ ਦੀ ਪਾਰਟੀ ਨੂੰ ਲੱਗਦਾ ਵੀ ਸਾਡੇ ਹੱਕ ਚ ਜਾਂਦਾ ਉਦਣ ਲੋਕ ਉਹਨੂੰ ਬੜਾ ਸ਼ਾਬਾਸ਼ ਇਹਦੀ ਕੁੱਕੀ ਗਿੱਲ ਬਹੁਤ ਵਧੀਆ ਕੁੱਕੀ ਗਿੱਲ ਬਹੁਤ ਵਧੀਆ
1: ਜੀ
0: ਜਦੋਂ ਲੱਗਦਾ ਸੀ ਹਾਲਾਂਕਿ ਜਥੇਦਾਰ ਤਾਂ ਸਭ ਦੇ ਸਾਂਝੇ ਇਕੱਲੇ ਗਲੀਆਂ ਦੇ ਥੋੜੇ
1: ਬਿਲਕੁਲ ਹੈ
0: ਉਦੋਂ ਫਿਰ ਕੀ ਮਾੜਾ ਹੁੰਦਾ ਡਾਕਟਰ ਪੱਟੀ ਵੀ ਮਾੜਾ ਹੁੰਦਾ
1: ਬਿਲਕੁਲ
0: ਤੁਸੀਂ ਕਿਸੇ ਦਿਨ ਬੋਲ ਪਏ ਤੁਸੀਂ ਮਾੜੇ ਹੋਏ ਨਾ
1: ਬਿਲਕੁਲ ਥੈਂਕ ਯੂ
0: ਓਕੇ ਸ਼੍ਰੀਮਾਨ ਜੀ ਮਿਹਰਬਾਨੀ ਕਰੋ ਤੁਸੀਂ
1: ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਇਸ ਸਾਂਝੀ ਡਾਕਟਰ ਪੱਟੀ ਸਾਹਿਬ ਜੁੜੇ ਸਾਂ ਮਲਕੀਤ ਸਿੰਘ ਪੱਟੀ ਜੀ ਆਪਣੇ ਨਾਲ ਵਿਚਾਰ ਸਾਂਝੇ ਕਰਕੇ ਗਏ ਨੇ ਤੇ ਅਗਲੀ ਚਰਚਾ ਆਪਾਂ ਫਿਰ ਇੱਥੋਂ ਹੀ ਸ਼ੁਰੂ ਕਰਦੇ ਆਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਵਿਚਾਰ ਵੀ ਲੈਣੇ ਇਸ ਮੁੱਦੇ ਦੇ ਉੱਤੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਦੁਬਾਰਾ ਤੋਂ ਸਤਿ ਸ੍ਰੀ ਅਕਾਲ ਜੀ ਅਨੁਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ ਭਾਰੀ ਸਾਹਿਬ ਇੱਕ ਨਾ ਇੰਗਲਿਸ਼ ਦੀ ਕੋਟੇਸ਼ਨ ਆ ਕਹਿੰਦੇ ਯੂ ਕੈਨ ਪਲੀਜ਼ ਮੈਨੀ ਪੀਪਲ ਐਟ ਮੈਨੀ ਓਕੇਜਨਸ
1: ਜੀ
2: ਬਟ ਯੂ ਕਾਂਟ ਪਲੀਜ਼ ਆਲ ਦਾ ਪੀਪਲ ਆਲ ਦਾ ਟਾਈਮ
1: ਬਿਲਕੁਲ
2: ਹਾਂਜੀ ਤੁਸੀਂ ਬਹੁਤ ਸਾਰੇ ਬੰਦਿਆਂ ਨੂੰ ਬਹੁਤ ਸਾਰੇ ਮੌਕਿਆਂ ਤੇ ਤਾਂ ਖੁਸ਼ ਕਰ ਸਕਦੇ ਆ ਪਰ ਸਾਰੇ ਬੰਦਿਆਂ ਨੂੰ ਸਾਰੇ ਮੌਕਿਆਂ ਤੇ ਖੁਸ਼ ਨਹੀਂ ਕਰ ਸਕਦੇ ਅੱਜ ਵਾਸਤੇ ਤਾਂ ਮੈਂ ਪਹਿਲਾਂ ਜਥੇਦਾਰ ਸਾਹਿਬ ਨੂੰ ਸਲੂਟ ਕਰੂੰਗਾ ਜੀ ਮੈਂ ਮਤਲਬ ਜੋ ਮੇਰੇ ਮਨ ਦੇ ਵਿੱਚ ਹੈਗਾ ਆ ਮੈਂ ਮਤਲਬ ਉਹ ਬੰਦਾ ਆਪਣੀ ਕਾਬਲੀਅਤ ਅੱਜ ਸਿੱਧ ਕਰ ਗਏ ਹੈਗੇ
1: ਆ ਬਿਲਕੁਲ
2: ਉਹਨਾਂ ਨੇ ਜਥੇਦਾਰ ਸਾਹਿਬ ਨੇ ਜੋ ਗੱਲ ਕੀਤੀ ਹੈਗੀ ਆ ਜੀ ਇਹ ਤੋਂ ਵਧੀਆ ਹੋ ਹੀ ਨਹੀਂ ਸੀ ਸਕਦਾ ਜੀ ਸਰ ਗੱਲ ਤਾਂ ਇਹ ਹੈਗੀ ਆਪਾਂ ਜੇ ਪਿਛਲੀਆਂ ਰਿੜਕਣ ਲੱਗ ਪਾਂਗੇ ਗੱਲ ਮੁੱਦਾ ਕੀ ਆ ਪੰਚਾਇਤ ਦੇ ਵਿੱਚ ਨਾ ਕਈ ਵਾਰੀ ਏਦਾਂ ਹੁੰਦਾ ਸਾਡੇ ਪਿੰਡਾਂ ਦੀਆਂ ਪੰਚਾਇਤਾਂ ਚ ਏਦਾਂ ਹੁੰਦਾ ਜੀ ਗੱਲ ਕੋਈ ਹੁੰਦੀ ਹੈਗੀ ਜਿਸ ਮੁੱਦੇ ਤੇ ਪੰਚਾਇਤ ਕੀਤੀ ਹੁੰਦੀ ਉਹ ਤੋਂ ਬਦਲੇ ਪਿਛਲੇ ਤਾਨੇ ਮਾਰ ਜਾਂਦੇ ਹੁੰਦੇ ਆ ਸਾਡੇ ਪਿੰਡ ਵੀ ਇੱਕ ਜਨਾਨੀ ਨੇ ਪੰਚਾਇਤ ਦੇ ਵਿੱਚ ਗਈ ਉਹਨੇ ਉਹ ਕਿਸੇ ਦੀ ਫਸਲ ਫੁਸਲ ਵੱਢ ਲਈ ਸੀ ਜੀ ਪੱਠੇ ਪੁੱਠੇ ਵੱਢ ਲਏ ਅਗਲਿਆਂ ਨੇ ਪੰਚਾਇਤ ਕੀਤੀ ਮੁੜ ਕੇ ਉਹ ਜਾਂਦਿਆਂ ਨਾਲ ਹੀ ਮੈਂਬਰ ਪੰਚਾਇਤ ਨੂੰ ਕਹਿੰਦੀ ਤੇਰੀ ਤਾਂ ਵਿਆਹ ਮੈਨੂੰ ਤੇਰੇ ਤਾਂ ਰੁਕੇ ਮੇਰੀ ਸੱਸ ਨੇ ਫੜ ਲਏ ਸੀਗੇ ਜੀ ਚੱਲ ਮੇਰੇ ਭਾਈ ਉਹ ਪੋਤਿਆਂ ਦੋਤਿਆਂ ਪੋਤਿਆਂ ਵਾਲੀ ਜਿਹੜੀ ਉੱਥੇ ਬੈਠੀ ਜੀ ਉੱਥੇ ਲਾਲਾ ਕਰਾਤੀ ਹਾਂ ਜੀ ਉਧਰੋਂ ਤਾਨੇ ਮਿਣੇ ਤੇ ਉਧਰੋਂ ਤਾਨੇ ਮਿਣੇ ਜੀ ਮੁੱਦੇ ਦੀ ਗੱਲ ਹੋਈ ਕੋਈ ਨੀ ਜਥੇਦਾਰ ਸਾਹਿਬ ਕੋਲ ਮੁੱਦਾ ਸੀਗਾ ਕਿ ਸਰਕਾਰ ਦੇ ਨੁਮਾਇੰਦਿਆਂ ਨੇ ਇੱਕ ਜਿਹੜਾ ਹੈਗਾ ਆ ਬਿੱਲ ਪਾਸ ਕੀਤਾ ਕਿ ਹਾਂਜੀ ਬੀ ਅਦਬੀ ਦੇ ਬਾਰੇ ਸੰਬੰਧਿਤ ਹਾਂਜੀ ਉਹ ਜਿਹੜਾ ਹੈਗਾ ਆ ਭਾਈ ਉਹ ਬੀ ਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਉਸ ਬਿੱਲ ਦੇ ਵਿੱਚ ਜਿਹੜਾ ਹੈਗਾ ਜਿਹੜਾ ਕਾਨੂੰਨ ਬਣਿਆ ਉਹਦੇ ਵਿੱਚ ਸਰਕਾਰ ਨੇ ਆਪਣੀਆਂ ਅਥਾਰਟੀਜ਼ ਜਿਹੜੀਆਂ ਉਹ ਐਕਸੀਡ ਕਰ ਲਈਆਂ ਬਹਾਨੇ ਨਾਲ ਕਰ ਲਈਆਂ ਜੀ ਕਿ ਜਿਹੜਾ ਆ ਪਬਲੀਕੇਸ਼ਨ ਗੁਰੂ ਗ੍ਰੰਥ ਸਾਹਿਬ ਦੀ ਹੋਊਗੀ ਉਹਨੂੰ ਜਿਹੜਾ ਹੈਗਾ ਆ ਉਹ ਤੇ ਇੱਕ ਯੂਨੀਕ ਨੰਬਰ ਲੱਗੂਗਾ ਉਹਨੂੰ ਸਰਕਾਰ ਚੈੱਕ ਕਰੂਗੀ ਜੀ ਹਾਂਜੀ ਉਹਦੀ ਜਾਣਕਾਰੀ ਵੈਬਸਾਈਟ ਤੇ ਪਾਉਣੀ
1: ਪਊਗੀ
2: ਉਹ ਸਰ ਜਿਹੜਾ ਹੈਗਾ ਆ ਉਹ ਜੋ ਨਰੋਲ ਹੈਗਾ ਸੀ ਐਸ ਜੀ ਪੀ ਸੀ ਦੀ ਜੁਰਿਸਡਿਕਸ਼ਨ ਸੀ ਉਹਦੀ ਜੁਰਿਸਡਿਕਸ਼ਨ ਨੂੰ ਕੱਟਿਆ ਉੱਥੇ ਜਾ ਵੜੇ ਜੀ ਹੁਣ ਜਦੋਂ ਸਰਕਾਰਾਂ ਧਰਮ ਦੀ ਪਿੱਚ ਤੇ ਆ ਕੇ ਖੇਡਣਗੀਆਂ ਜੀ ਤੇ ਉੱਥੇ ਫਿਰ ਨੁਮਾਇੰਦੇ ਜਿਹੜੇ ਹੈਗੇ ਆ ਉਹ ਸਾਹਮਣ ਹੁੰਦੇ ਰਹਿਣਗੇ ਤੇ ਜਿਹੜੇ ਹੈਗੇ ਆ ਧਰਮਾਂ ਦੇ ਮੁਖੀ ਜਿਹੜੇ ਹੈਗੇ ਉਹ ਜੱਜ ਬਣਨਗੇ
1: ਜੀ ਹੁਣ ਉੱਥੇ ਜਥੇਦਾਰ ਸਾਹਿਬ ਦੇਖੋ ਖਰੜਾ ਮੰਗਿਆ ਸੀ ਤਾਂ ਖਰੜਾ ਭੇਜ ਦਿੰਦੇ ਗੱਲ ਨਿਬੜਦੀ ਕਾਲੀ ਕਾਦਰ
2: ਬਿਲਕੁਲ ਜੀ
1: ਫਿਰ ਉਹਨਾਂ ਨੇ ਸਾਹਮਣੇ ਆਈ ਇਹਦੇ ਵਿੱਚ ਸੈਣੀ ਸਾਹਿਬ ਇਹ ਚੀਜ਼ ਸਾਹਮਣੇ ਆਈ ਹੈ ਇਹ ਆਪਾਂ ਤਾਂ ਨਹੀਂ ਗੱਲਾਂ ਕਰਦੇ ਉਹਨਾਂ ਦੇ ਐਮ ਐਲ ਏ ਦੇ ਜਿਹੜੇ ਨੇ ਮੂੰਹ ਤੋਂ ਗੱਲਾਂ ਨੇ ਕਿ ਸਾਨੂੰ ਸਮਾਂ ਜੀ ਇੰਨਾ ਕੁ ਮਿਲਿਆ ਜਾਂ ਸਾਨੂੰ ਤਾਂ ਪੜ੍ਹਨ ਦਾ ਵੀ ਨਹੀਂ ਮੌਕਾ ਮਿਲਿਆ ਕਈ ਤਾਂ ਕਹਿੰਦੇ ਅਸੀਂ ਪੜ੍ਹਿਆ ਹੀ ਨਹੀਂ ਜੀ ਉਹਨਾਂ ਕੋਲ ਸਮਾਂ ਵੀ ਉਹ ਸਰਕਾਰ ਦੇ ਵਿੱਚ ਬੈਠੇ ਨੇ ਤੇ ਓਪੋਜੀਸ਼ਨ ਨੂੰ ਤਾਂ ਉਹ ਕਹਿੰਦੇ ਮਿਲਿਆ ਹੀ ਮਤਲਬ ਕਿ ਜਿੱਦਣ ਸੈਸ਼ਨ ਸ਼ੁਰੂ ਹੋਇਆ ਜਾਂ ਸਵੇਰ ਨੂੰ ਵੈਬਸਾਈਟ ਦੇ ਉੱਤੇ ਆਇਆ ਜੀ ਕੰਪਿਊਟਰਾਂ ਦੇ ਉੱਤੇ ਤਾਂ ਉਹ ਚੀਜ਼ਾਂ ਵੀ ਤਾਂ ਕਿਤੇ ਨਾ ਕਿਤੇ ਸਵਾਲ ਜਦ ਤੁਸੀਂ ਪਾਸ ਕਰਨਾ ਉਹਦੇ ਉੱਤੇ ਡਿਸਕਸ਼ਨ ਹੋਵੇ ਖੁੱਲ੍ਹ ਕੇ ਉਹਦੇ ਮਾਈਨਸ ਪੱਖ ਕੀ ਨੇ ਪਲੱਸ ਪੱਖ ਕੀ ਨੇ ਜਦ ਸੰਸਥਾਵਾਂ ਦੀ ਗੱਲ ਆਉਂਦੀ ਹੈ ਜਾਂ ਗੱਲ ਕਰਦੇ ਸਿੱਖ ਸਿਧਾਂਤਾਂ ਦੀ ਗੱਲ ਆਉਂਦੀ ਹੈ ਜਾਂ ਕਿਸੇ ਵੀ ਧਰਮ ਦੇ ਸਿਧਾਂਤਾਂ ਦੀ ਗੱਲ ਆਉਂਦੀ ਹੈ, ਘੱਟੋ ਘੱਟ ਉਹਦੇ ਤੋਂ ਐਡਵਾਈਸ ਤਾਂ ਲੈ ਲੈਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਖਰੜਾ ਤਾਂ ਭੇਜਣਾ ਫਰਜ਼ ਬਣਦਾ ਨਾ। ਉਹ ਤਾਂ ਮੰਨੇ ਨੇ ਕਿ ਖਰੜਾ ਤੱਕ ਨੀ ਭੇਜਿਆ, ਨਾ ਐਸ ਜੀ ਪੀ ਸੀ ਨੂੰ ਇਨਵਾਈਟ ਕੀਤਾ ਗਿਆ ਜੀ।
2: ਸਰ ਉਹ ਖਰੜੇ ਦੀ ਡਿਮਾਂਡ ਉਹ ਵੀ ਇੱਕ ਲਾਅ ਦੇ ਤਹਿਤ ਹੀ ਕਰਦੇ ਪਏ ਸੀ, ਕੋਈ ਇਲੀਗਲੀ ਨਹੀਂ ਸੀ ਮੰਗਦੇ ਪਏ। ਉਹ ਲਾਅ ਇਹ ਨਹਿਰੂ ਦੇ ਨਾਲ ਜਿਹੜਾ ਹੈਗਾ ਆ ਜੋ ਸਮਝੌਤਾ ਹੋਇਆ ਉਹਦੇ ਮੁਤਾਬਕ ਸਿੱਖਾਂ ਦੇ ਮੁਤਲਕ ਜੇ ਕੋਈ ਕਾਨੂੰਨ ਪਾਸ ਕਰਨਾ ਹੋਊਗਾ ਸਿੱਖਾਂ ਦੀ ਸਰਮੌਰ ਸੰਸਥਾ ਨੂੰ ਪੁੱਛ ਕੇ ਉਹਨੂੰ ਕੌਨਫੀਡੈਂਸ ਲੈ ਕੇ ਤੇ ਫਿਰ ਉਹ ਬਣਾਇਆ ਜਾਊਗਾ ਜੀ ਉਹਨਾਂ ਦੇ ਧਰਮ।
1: ਬਿਲਕੁਲ।
2: ਅੱਛਾ ਉਸ ਲਾਅ ਦੇ ਅਕੋਰਡਿੰਗਲੀ ਮੰਗ ਰਹੇ ਸੀ ਨਾ, ਉਹ ਉਹਨਾਂ ਨੇ ਦਿੱਤਾ ਨੀ ਨਾ ਕੰਸਲਟ ਕੀਤਾ। ਸਰ ਦੋ ਤਰੀਕੇ ਦੇ ਬੰਦੇ ਹੈਗੇ ਆ ਜੀ ਜਿਹਨਾਂ ਨੇ, ਉਹ ਤਾਂ ਜਥੇਦਾਰ ਸਾਹਿਬ ਨੇ ਜਿਹੜਾ ਹੈਗਾ ਮੈਂ ਕਹਿੰਦਾ ਹੈਗਾ ਮੈਂ
1: ਬਹੁਤ ਉਹਨਾਂ ਨੇ
2: ਬਹੁਤ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ।
1: ਬਹੁਤ ਬੈਲੈਂਸ ਚੱਲੇ
2: ਹਾਂਜੀ ਉਹਨਾਂ ਨੇ। ਡਾਕਟਰ ਮੱਟੀ ਸਾਹਿਬ ਕਹਿੰਦੇ ਹੈਗੇ ਨਾ ਜੀ ਉਹਨਾਂ ਨੇ ਇਹਨਾਂ ਦੇ ਐਮ ਐਲ ਏ ਨੂੰ ਸਵਾਲ ਪੁੱਛਿਆ ਉਹਨਾਂ ਬੇਅਦਬੀਆਂ ਦਾ ਵੀ, ਉਹ ਕਹਿੰਦੇ ਜੀ ਅਸੀਂ ਚਲਾਨ ਦੇ ਦਿੱਤੇ ਆ ਜੀ ਉਹਦੇ, ਹੈਂਜੀ ਸਰਕਾਰ ਤਾਂ ਚਲਾਨ ਹੀ ਦੇ ਸਕਦੀ ਹੈ ਜੀ, ਬਾਕੀ ਤਾਂ ਕੋਰਟਾਂ ਨੇ ਕਰਨਾ ਜੀ। ਉਹ ਕਹਿੰਦੇ ਸਜ਼ਾ ਦੇ ਦਿੱਤੀ ਹਾਂਜੀ, ਉਹ ਕਹਿੰਦੇ ਜੀ ਅਖੇ ਉਹ ਤਾਂ ਕੋਰਟਾਂ ਦੇ ਵਿੱਚ ਅਸੀਂ ਚਲਾਨ ਦੇ ਚੁੱਕੇ ਹੈਗੇ ਆ ਜੀ। ਹੁਣ ਉਹਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਇਹ ਆ ਵੀ ਰਾਮ ਰਹੀਮ ਦੀ ਜਿਹੜੀ ਹੈਗੀ ਆ ਕਸਟਡੀ ਦੀ ਜੁਡੀਸ਼ੀਅਲ ਚਾਹੀਦੀ ਸੀਗੀ ਪੁਲਿਸ ਕਸਟਡੀ, ਉਹਦੀ ਇਹਨਾਂ ਨੇ ਮੰਗ ਹੀ ਨੀ ਕੀਤੀ ਕਦੀ ਹਾਂਜੀ। ਸਰਕਾਰ ਨੇ 4.5 ਸਾਲ ਬੀਤ ਗਏ ਜੀ ਮੌੜ ਬੰਬ ਧਮਾਕੇ ਦੇ ਉੱਤੇ ਜਿਹੜਾ ਹੈਗਾ ਇਹ ਆ ਉੱਥੇ ਜਿਹੜਾ ਇਹ ਆ ਸਰਕਾਰ ਜਿਹੜੀ ਆ 4.5 ਸਾਲ ਤੋਂ ਚੁੱਪ ਰਹੀ ਹੈਗੀ ਜੀ, ਕਿਉਂਕਿ ਉਹਦੇ ਵਿੱਚ ਵੀ ਅਕਿਊਜ਼ਿੰਗ ਫਿੰਗਰ ਉਧਰ ਨੂੰ ਹੀ ਰੇਜ਼ ਹੁੰਦੀ ਪਈ ਆ ਜਿਹੜੇ ਉੱਥੇ ਪਹਿਲਾਂ ਦੋਸ਼ੀ ਬਣਦੇ ਪਏ ਹੈਗੇ ਆ ਜੀ। ਸੋ ਇਸ ਕਰਕੇ ਇਹ ਜਿਹੜਾ ਹੈਗਾ ਆ ਉਹ ਉਹਨਾਂ ਨੇ ਬਹੁਤ ਬੈਲੈਂਸ ਤਰੀਕੇ ਨਾਲ ਚੱਲੇ ਜਿਹੜਾ ਹੈਗਾ ਆ। ਔਰ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਅੱਜ ਆਹ ਵੀ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਸਾਨੂੰ ਹੀਰੇ ਚੁਣ ਕੇ ਦਿੱਤੇ ਸੀ ਉਹ ਹੀਰੇ ਕਿੰਨੇ ਕੁ ਕਾਬਲ ਹੈਗੇ ਆ ਜੀ।
1: ਬਿਲਕੁਲ
2: ਸਾਰਿਆਂ ਦੇ ਮੂੰਹ ਤਰੇ ਹੈਗੇ ਆ, ਪੜਿਆ ਕਿਸੇ ਨੇ ਵੀ ਨੀ, ਸਭ ਸੁਣ ਕੇ। ਇੱਕ ਕਹਿੰਦਾ ਜੀ ਕਸਟੋਡੀਅਨ ਦਾ ਮਤਲਬ ਇਹ ਹੈਗਾ ਕੋਈ ਬੱਚਾ ਆ ਉਹਦਾ ਜਿਹੜਾ ਕਰਕੇ
1: ਨਾ,
2: ਉਹ ਕਹਿੰਦੇ ਐਕਟ ਪੜਿਆ ਆ, ਐਕਟ ਚ ਕਿਤੇ ਲਿਖਿਆ ਆ ਵੀ ਬੱਚੇ ਦਾ ਮਾਂ ਪਿਓ ਜ਼ਿੰਮੇਵਾਰ ਹੋਣਗੇ, ਪਤਾ ਕਿਸੇ ਨੂੰ ਕੁਛ ਨਹੀਂ ਜੀ। ਹਾਂਜੀ
1: ਬਿਲਕੁਲ।
2: ਅਪੋਜੀਸ਼ਨ ਤਾਂ ਜਿਹੜਾ ਦੋਸ਼ ਲਾਉਂਦੀ ਜੀ ਵੀ ਸਾਨੂੰ ਜਿਹੜਾ ਇਹ ਦਿੱਤਾ ਉਹ ਦਿੱਤਾ ਗਿਆ ਤੇ ਨਾ ਅਸੀਂ ਪੜ੍ਹ ਸਕੇ ਅਸੀਂ ਤਾਂ। ਹੁਣ ਜਿੱਥੇ ਤੱਕ ਹੈਗਾ ਸਵਾਗਤ ਕਰਨ ਦੀ ਗੱਲ, ਸਰ ਬਾਹਰ ਜਿਹੜੀ ਨਿਊਜ਼ ਜਾਂਦੀ ਹੈਗੀ ਤੁਸੀਂ ਮੈਨੂੰ ਜਿਹੜਾ ਹੈਗਾ ਕਹਿ ਦਿਓ ਵੀ ਹਾਂਜੀ ਵੀ ਤੁਸੀਂ ਜਿੱਦਾਂ ਮੈਨੂੰ ਕਿਹਾ ਸੀਗਾ ਅੱਜ ਛੁੱਟੀਆਂ ਵੱਧ ਗਈਆਂ, ਮੈਂ ਫਟਾਫਟ ਜਿਹੜਾ ਹੈਗਾ ਵੈਲਕਮ ਕਰ ਦਿੱਤਾ ਜੀ ਵੀ ਛੁੱਟੀਆਂ ਵੱਧ ਗਈਆਂ ਤੇ ਹਾਂਜੀ ਤੇ ਗਰਮੀ ਬਹੁਤ ਹੈ ਬੱਚਿਆਂ ਵਾਸਤੇ, ਜਦ ਕਿ ਉਹ ਉਹਨੂੰ ਵੈਲਕਮ ਫੇਰ ਤੁਸੀਂ ਕੱਲ ਨੂੰ ਕਹੋ ਜੀ ਵੀ ਤੂੰ ਕਿੱਦਾਂ ਵੈਲਕਮ ਕੀਤਾ ਸੀਗਾ ਜੀ
1: ਪੂਰੀ ਖਬਰ ਸਰ ਗੱਲ ਇੱਦਾਂ ਉਹ
2: ਖਬਰ ਕੁਛ ਹੁੰਦੀ ਹੈਗੀ ਜੀ ਖਬਰ ਦੇ ਨਾਲ ਹੀ ਜਿਹੜਾ ਹੈਗਾ ਉਹਦੇ ਤੇ ਪ੍ਰਤੀਕਿਰਿਆ ਆਉਂਦੀ ਜੀ, ਉਸ ਦੀ ਸਿਰਫ ਪ੍ਰਤੀਕਿਰਿਆ ਇਸ ਚੀਜ਼ ਤੇ ਦਿੱਤੀ ਸੀ ਵੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਆ ਜਿਹੜੀ ਆ ਵੀ ਸਖ਼ਤ ਕਾਨੂੰਨ ਬਣਾ ਦਿੱਤਾ ਹੈਗਾ ਹੈ ਜੀ, ਉਹਨੂੰ ਹਰ ਇੱਕ ਨੇ ਵੈਲਕਮ ਕੀਤਾ ਜੀ, ਉਹਨੂੰ ਅੱਜ ਵੀ ਵੈਲਕਮ ਕਰਦੇ ਆ ਜੀ।
1: ਬਿਲਕੁਲ ਜਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੀ ਮਤਲਬ ਕਿ ਦਾਇਰੇ ਦੇ ਵਿੱਚ ਤੁਹਾਡਾ ਕੰਮ ਆ ਕਾਨੂੰਨ ਪਾਸ ਕਰਨਾ, ਕਾਨੂੰਨ ਨੂੰ ਬਣਾਉਣਾ, ਲਾਗੂ ਕਰਨਾ, ਉਹਨੂੰ ਸਾਰਾ ਕੁਝ ਕਰਨਾ, ਠੀਕ ਆ ਉਹ ਮੁਬਾਰਕ ਆ ਤੁਹਾਡਾ ਆਪਣਾ ਜਿਹੜਾ ਹੈਗਾ ਦਾਇਰਾ ਹੈਗਾ ਉਹਦੇ ਵਿੱਚ ਤੁਸੀਂ ਕੰਮ ਕਰੋ, ਪਰ ਜਿਹੜੀਆਂ ਸਾਡਾ ਦਾਇਰਾ ਆ ਉਹਨੂੰ ਸਾਨੂੰ ਰਹਿਣ ਦਿਓ, ਅਸੀਂ ਤੁਸੀਂ ਸਲਾਹ ਲਵੋ ਜੋ ਵੀ ਚਾਹੀਦਾ ਅਸੀਂ ਅਵੇਲੇਬਲ।
2: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਅੱਜ ਸਰਦਾਰ ਸੁਖਦੇਵ ਸਿੰਘ ਭੌਰ ਤੇ ਹਮੀਰ ਸਿੰਘ ਹੋਣਾ ਨੇ ਪ੍ਰੋਗਰਾਮ ਕੀਤਾ ਸੀ, ਉਹਨਾਂ ਤੇ ਜਿਹੜਾ ਹੈਗਾ ਯਾਰ ਤੁਸੀਂ ਸੁਣੋ ਉਹ ਬਿਲਕੁਲ ਕਲੈਰਿਟੀ ਆ ਜੀ ਅਗਲਿਆਂ ਨੂੰ ਆਪਣੇ, ਮਤਲਬ ਉਹ ਕਹਿੰਦੇ ਜੀ ਇਹ ਸਰਕਾਰ ਦੇ ਨਾਲ ਹੈਗਾ ਕੌਣ ਸੀ, ਸਰਕਾਰ ਦੇ ਨਾਲ ਇੱਕ ਤਾਂ ਸਰਕਾਰ ਦੇ ਪੱਖ ਦੇ ਬੰਦੇ ਹੈਗੇ ਸੀ, ਕੁਛ ਇੱਕ ਜਿਹੜੇ ਹੈਗੇ ਆ ਬਾਦਲ ਦੇ ਜਿਹੜੇ ਹੈਗੇ ਆ ਉਹ ਤੋਂ ਅਫੈਕਟਡ ਬੰਦੇ ਹੈਗੇ ਸੀ, ਉਹਨਾਂ ਦੇ ਆਪੋਜਿਟ ਬੰਦੇ ਹੈਗੇ ਉਹ ਹੈਗੇ ਸੀ ਸੱਚ ਲਾਈਕ ਵਡਾਲਾ, ਕਿਉਂਕਿ ਇਹਨਾਂ ਨੇ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜੀ ਆਹ ਹੁਕਮਨਾਮੇ ਦੇ ਤਹਿਤ ਅਸੀਂ ਆਹ ਕੰਮ ਕੀਤਾ, ਉਹ ਕਹਿੰਦੇ ਤੁਹਾਡੇ ਭਾਈ ਗਾਈਡ ਤੁਹਾਨੂੰ ਗਾਈਡੈਂਸ ਗਲਤ ਕੀਤੀ ਜਾ ਰਹੀ, ਫਿਰ ਉਹ ਵੀ ਦੂਜੇ ਵੀ ਦੇਖ ਲੋ ਹੁਕਮਨਾਮੇ ਤੁਹਾਨੂੰ ਦੇ ਦਿੰਦੇ ਹੈਗੇ
1: ਆ, ਉਹ ਕਹਿੰਦੇ ਕਿ ਜੇ ਇਹ ਹੁਕਮਨਾਮੇ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਇਸ ਕਾਨੂੰਨ ਨੂੰ ਬਣਾਉਂਦੇ ਫਿਰ ਤਾਂ ਆਹ ਵੀ ਬਣਾਉਣੇ ਪੈਣਗੇ।
2: ਹਾਂਜੀ
1: ਜੀ
2: ਉਹਦੇ ਵਿੱਚ ਨਹੀਂ ਉਹਦੇ ਵਿੱਚ ਜਿਹੜਾ ਹੈਗਾ ਉਹ ਤੋਂ ਪਹਿਲਾਂ ਦਾ ਹੁਕਮਨਾਮਾ ਇਹ ਹੈਗਾ ਨਾ ਜੀ ਵੀ ਹਾਂ ਜੀ ਵੀ ਐਸ ਜੀ ਪੀ ਸੀ ਨੂੰ ਭੇਜਣਾ ਹੈ ਉੱਥੋਂ ਸੁਜੈਸ਼ਨ ਲੈਣੇ ਹੈਗੇ ਆ ਜੀ, ਉਹ ਤੇ ਜਿਹੜਾ ਹੈਗਾ ਸਿੱਖਾਂ ਨੂੰ ਵੱਲੋਂ ਕੌਨਫੀਡੈਂਸ ਲੈ ਕੇ ਕਰਨਾ ਹੈਗਾ ਜੀ। ਸੋ ਇਸ ਕਰਕੇ ਫਿਰ ਜਥੇਦਾਰ ਸਾਹਿਬ ਨੇ ਇੱਥੇ ਤੱਕ ਵੀ ਹਦਾਇਤ ਕੀਤੀ ਵੀ ਕੋਈ ਵੀ ਪਾਰਟੀ ਇਸ ਚੀਜ਼ ਨੂੰ ਆਪਣੀ ਮਤਲਬ ਜਿਹੜਾ ਹੈਗਾ ਆ ਪੋਲੀਟੀਕਲ ਗੇਨ ਵਾਸਤੇ ਇਸ ਕਾਰਵਾਈ ਨੂੰ ਨਾ ਵਰਤੇ।
1: ਬਿਲਕੁਲ
2: ਉਹਨਾਂ ਨੇ ਮੀਡੀਆ ਨੂੰ ਵੀ ਹਦਾਇਤ ਦਿੱਤੀ ਜੀ, ਹੁਣ ਸਵਾਲ ਇਹ ਹੈਗਾ ਆ ਕਿ ਦੇਖੋ ਬੋਲਣ ਦਾ ਅਧਿਕਾਰ ਸਾਰਿਆਂ ਕੋਲ ਹੈਗਾ ਜੀ, ਪਰ ਕੀ ਬੋਲਣਾ, ਕਦੋਂ ਬੋਲਣਾ ਤੇ ਕਿੱਥੇ ਬੋਲਣਾ ਇਹ ਜਰੂਰ ਮੈਟਰ ਕਰਦਾ ਜੀ। ਹੁਣ ਵਿਸ਼ਾ ਤਾਂ ਹੈਗਾ ਦੇਖੋ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਪਣੀ ਸੁਪਰਮੇਸੀ, ਹੁਣ ਇੱਥੇ ਜਿਹੜੇ ਹੈਗਾ ਗੱਲ ਕਹੀ ਜਾਂਦੀ ਜੀ ਵੀ ਹਾਂ ਜੀ ਵੀ ਉੱਥੇ ਜੀ ਜਥੇਦਾਰ ਸਾਹਿਬ ਦਾ ਪਿਛੋਕੜ ਕੀ ਆ ਜੀ, ਇਹ ਗੱਲਾਂ ਕਰਨ ਦੀਆਂ ਥੋੜਾ ਹੈਗੀਆਂ ਜੀ ਜਿਹੜੇ ਬੰਦੇ ਅੱਜ ਕਰਦੇ ਪਏ
1: ਕਿ ਕੀ ਲੈਣਾ ਜੀ, ਜੇ ਗਲਤ ਹੈ ਕਿ ਮੁੱਦੇ ਦੀ ਤਾਂ ਪਿੱਛੇ ਦੀ ਉਹ ਤਾਂ
2: ਪ੍ਰੈਜ਼ੈਂਟਲੀ ਅੱਜ ਦਾ ਤੁਸੀਂ ਉਹਨਾਂ ਦਾ ਐਕਸ਼ਨ ਦੇਖੋ, ਮੈਂ ਤਾਂ ਉਹਨਾਂ ਦੀ ਜਿਹੜੀ ਕਾਬਲੀਅਤ ਤੋਂ ਵੀ ਪ੍ਰਭਾਵਿਤ ਹੋਇਆ, ਉਹਨਾਂ ਦੀ ਕਨਵਿੰਸਿੰਗ ਜਿਹੜੀ ਹੈਗੀ ਆ ਮਤਲਬ ਲੌਜਿਕ ਆ ਉਹ ਤੋਂ ਵੀ, ਹਾਂ ਉਹ ਤੋਂ ਵੀ ਪ੍ਰਭਾਵਿਤ ਹੋਇਆ ਜੀ। ਮੈਨੂੰ ਮਜ਼ਾ ਬਹੁਤ ਆਇਆ ਵੀ ਹਾਂ ਜੀ ਠੀਕ ਗੱਲ ਆ ਵੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਦੀ ਸੁਪਰਮੇਸੀ ਨੂੰ ਜਿਹੜਾ ਹੈਗਾ ਅਸਟੈਬਲਿਸ਼ ਕਰ ਦਿੱਤਾ ਜੀ। ਦੇਖੋ ਸੋਚ ਕੇ ਤਾਂ ਇਹ ਵੀ ਗਏ ਹੋਣਗੇ, ਤਾਂ ਲੈਟਰ ਲੈ ਕੇ ਗਏ ਸੀ, ਇੱਕ ਸਟੀਰੀਓ ਟਾਈਪ ਲੈਟਰ ਲੈ ਕੇ ਗਏ ਸੀ ਜੀ, ਸਾਰਿਆਂ ਦੇ ਉੱਤੇ ਇਬਾਰਤ ਇੱਕ ਹੀ ਲਿਖੀ ਸੀ, ਥੱਲੇ ਸਾਈਨ ਆਪਣੇ ਕੀਤੇ ਸੀ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਸਟੀਰੀਓ ਟਾਈਪ ਜਿਹੜੀ ਆ ਉਹਨਾਂ ਨੂੰ ਉਸ ਚੀਜ਼ ਨੂੰ ਉਹਨਾਂ ਨੇ ਰਿਜੈਕਟ ਕਰਕੇ ਤੇ ਫਿਰ ਜਿਹੜਾ ਹੈਗਾ ਆ ਉਹ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਜਿਹੜਾ ਹੈਗਾ ਵੀ ਆਹ ਦੱਸ ਦਿਓ ਜਿਹੜਾ ਜੋ ਜੋ ਪੜ੍ਹਿਆ ਹੈਗਾ ਆ ਜੀ।
1: ਜੀ ਇਹ ਚੀਜ਼ ਦੇ ਨਾਲ ਸੈਨੇਟਰ ਸਾਹਿਬ ਇੱਕ ਚੀਜ਼ ਇਹ ਵੀ ਮੈਨੂੰ ਲੱਗਦੀ ਮਹਿਸੂਸ ਹੋਈ ਹੈ ਕਿ ਬਹੁਤ ਸਾਰੇ ਜੋ ਕੁਝ ਚਲੋ ਪਾਰਲੀਮੈਂਟ ਦੇ ਵਿੱਚ ਚਾਹੇ ਉਹ ਓਪੋਜੀਸ਼ਨ ਦੇ ਨੇ ਮੈਂਬਰ ਤੇ ਚਾਹੇ ਉਹ ਹਕੂਮਤ ਦੇ ਵਿੱਚ ਨੇ ਸਰਕਾਰ ਦੇ ਨੇ ਤੇ ਚਾਹੇ ਹੋਰ ਧਿਰਾਂ ਦੇ ਨੇ, ਜਿਵੇਂ ਆਪਣੇ ਮਜੀਠੀਆ ਸਾਹਿਬ ਦੀ ਵਾਈਫ ਨੇ ਵੀ ਆਪਣਾ ਪੱਖ ਰੱਖਿਆ ਉਹਦੇ ਵਿੱਚ ਜਾਣ ਦਾ ਜਾਂ ਨਹੀਂ ਜਾਣ ਦਾ, ਜਾਂ ਕਿਤੇ ਨਾ ਕਿਤੇ ਜੋ ਅਣਗਹਿਲੀਆਂ ਕੀਤੀਆਂ ਜਾਂਦੀਆਂ ਨੇ, ਇੱਕ ਅੰਦਰ ਝਾਤ ਵੀ ਤਾਂ ਮਾਰਨ ਦੀ ਮਤਲਬ ਕਿ ਟਾਈਮ ਮਿਲਿਆ ਹੋਏਗਾ, ਚਾਹੇ ਉੱਥੇ ਬੈਠ ਕੇ ਹੀ ਦੋ ਘੰਟਿਆਂ ਦੇ ਵਿੱਚ ਜੋ ਕਾਰਵਾਈ ਹੋਈ ਹੈ ਆਪਣੇ ਅੰਦਰ ਵੀ ਤਾਂ ਇੱਕ ਝਾਤ ਮਾਰੀ ਹੋਗੀ ਯਾਰ, ਹਾਂ ਸੱਚੀ ਇੱਥੇ ਅਸੀਂ ਗਲਤੀ ਕੀਤੀ ਹੈ ਜਾਂ ਇੱਥੇ ਅਸੀਂ ਸਹੀ ਕੰਮ ਕੀਤਾ, ਚਾਹੇ ਉਹ ਕੋਈ ਵੀ ਹੈ।
2: ਭਾਈ ਸਾਹਿਬ ਬੀਬੀ ਗਨੀਬ ਕੌਰ ਬਿਲਕੁਲ ਸੱਚੀ ਸੀ ਜੀ,
1: ਜੀ
2: ਜਦੋਂ ਤੁਹਾਡਾ ਮੁੱਖ ਮੰਤਰੀ ਜਿਹੜਾ ਹੈਗਾ ਆ ਉਹਨੇ ਅਖਾੜਾ ਬਣਾਇਆ ਆ ਹੋਵੇ ਉੱਥੇ ਉੱਥੇ ਕਿੰਨੀ ਕੁ ਹੈਗੇ ਜੀ, ਉੱਥੇ ਉਹ ਬੀਬੀਆਂ ਦੀਆਂ ਸਾਂਗਾਂ ਲਾਉਂਦਾ ਹੋਵੇ ਜੀ, ਤੁਸੀਂ ਕੀ ਕਰੋਗੇ ਜੀ? ਕਿਹਨੂੰ ਨਹੀਂ ਪਤਾ ਹੈਗਾ ਇਸ ਚੀਜ਼ ਦਾ ਜੀ? ਉਹ ਠੀਕ ਹੈ ਆਪੋਜੀਸ਼ਨ ਨੂੰ ਕਿੰਨਾ ਕੁ ਬੋਲਣ ਦਿੰਦੇ ਹੈਗੇ ਆ, ਔਰ ਉਹ ਲੇਡੀ ਜਿਹੜੀ ਹੈਗੀ ਆ ਜੇ ਪਬਲਿਕ ਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਨਹੀਂ ਵਿਚਰੇਗਾ ਜਾਂ ਉੱਥੇ ਜਿਹੜਾ ਹੈਗਾ ਆ ਉੱਥੇ ਉਹ ਜਾ ਕੇ ਉਹਨਾਂ ਨੇ ਗੱਲ ਇੱਕ ਦੋ ਵਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਕਿਉਂਕਿ ਉਹਨਾਂ ਦੇ ਨੰਬਰਿੰਗ ਬਹੁਤ ਘੱਟ ਆ ਤੇ ਸਰਕਾਰ ਵਾਲੇ ਮੈਜੋਰਿਟੀ ਚ ਹੁੰਦੇ ਆ, ਉਹ ਹੂਟਿੰਗ ਕਰਕੇ ਅਗਲੇ ਬੰਦੇ ਦਾ ਜਿਹੜਾ ਹੈਗਾ ਆ ਮਤਲਬ ਕਰ ਦਿੰਦੇ ਹੈਗੇ, ਡੀਗ੍ਰੇਡ ਕਰ ਦਿੰਦੇ ਅਗਲੇ ਨੂੰ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦਾ, ਸਾਨੂੰ ਆਪਣੀਆਂ ਸੰਸਥਾਵਾਂ ਦੀ ਇੱਜ਼ਤ ਮਾਣ ਸਨਮਾਨ ਆਪ ਹੀ ਬਣਾਉਣਾ ਪੈਂਦਾ ਹੈਗਾ ਆ, ਠੀਕ ਹੈ ਜੀ? ਤੇ ਕਮੀਆਂ ਪੇਸ਼ੀਆਂ ਜੇ ਕਿਸੇ ਵਿੱਚ ਹੋਣਗੀਆਂ ਆਪਣੇ ਆਪ ਹੀ ਹੌਲੀ ਹੌਲੀ ਦੂਰ ਹੋ ਜਾਂਦੀਆਂ, ਸਾਨੂੰ ਇਸ ਕਰਕੇ ਅਸੀਂ ਜਿਹੜਾ ਹੈਗਾ ਆ ਵਰਚੂ ਦੇਖਣਾ ਆ ਤੇ ਬਾਕੀ ਆਪਣੇ ਆਪ ਹੀ ਜਿਹੜਾ ਆ ਹੋ ਜਾਂਦਾ ਹੈਗਾ ਜੀ। ਲੈ ਆਓ ਜਿੱਥੋਂ ਮਰਜ਼ੀ ਜਿਹੜਾ ਹੈਗਾ 100% ਕਾਬਲ ਬੰਦਾ ਲਿਆ ਕੇ ਦੱਸ ਦਿਓ ਜੀ, ਉਹਦੇ ਕੋਲੋਂ ਫੈਸਲਾ ਕਰਾ ਕੇ ਦੱਸ ਦਿਓ, ਕਦੀ ਵੀ ਤੁਸੀਂ ਉਹਦੇ ਵਿੱਚ ਵੀ ਤਰੁਟੀਆਂ ਕੱਢੀਆਂ ਜਾ ਸਕਦੀਆਂ ਹੈਗੀਆਂ, ਸਾਨੂੰ ਹਮੇਸ਼ਾ ਪੋਜ਼ਿਟਿਵ ਵੇ ਦੇ ਨਾਲ ਦੇਖਣਾ ਚਾਹੀਦਾ ਆ, ਸੋਹਣੀ ਐਗਜ਼ਾਮਪਲ ਸੈੱਟ ਹੋਈ ਆ ਤੇ ਸੋਹਣੀ ਜਿਹੜੀ ਗੱਲਬਾਤ ਹੋਈ ਆ ਜੀ, ਮੈਂ ਇਹਨੂੰ ਐਪਰੀਸ਼ੀਏਟ ਕਰਦਾ ਹੈਗਾ ਆ ਜੀ, ਜਥੇ ਸਾਹਿਬ ਨੂੰ ਸਲੂਟ ਕਰਦਾ ਹੈ ਜੀ ਭਾਰਤ ਸਾਹਿਬ।
1: ਤੇ ਆਪਣੇ ਨਾਲ ਸੈਣੀ ਸਾਹਿਬ ਤੁਹਾਡੇ 5-7 ਮਿੰਟ ਹੋਰ ਲਵਾਂਗਾ, ਨਾਲ ਔਜਲਾ ਸਾਹਿਬ ਨੇ ਤੇ ਮੁਕੱਦਰ ਜੀ ਨੇ, ਔਜਲਾ ਸਾਹਿਬ ਪਹਿਲਾਂ ਦੇ ਜੁੜੇ, ਹੋਲਡ ਕਰਨਾ ਆਪਣੇ, ਮੁਕੱਦਰ ਜੀ 8 ਮਿੰਟ ਹੋ ਗਏ ਉਹਨਾਂ ਨੂੰ ਵੀ ਹੋਲਡ ਤੇ, ਆਪਣੇ ਭਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ।
3: ਹਾਂਜੀ
1: ਹੁਣ
3: ਗਿਆਸਪੁਰੇ ਨੇ ਬਾਹਰ ਨਿਕਲ ਕੇ ਬਿਆਨ ਦਿੱਤਾ ਜਿਹੜਾ ਪੈਲ ਤੋਂ ਐਮਐਲਏ, ਮੈਂ ਉਹਦਾ ਕੱਢ ਕੇ ਮੈਂ ਪੜਿਆ ਭੁੱਲ ਗਿਆ ਵੀ ਮਤਲਬ ਜੀ ਜਥੇਦਾਰ ਵੀ ਤੈਨੂੰ ਇਹ ਤਾਂ ਦੱਸਣਾ ਕਸਤੂਰੀ ਲਕਾਉਣਾ
1: ਜੀ,
3: ਇਹਨੂੰ ਵੀ ਪੁੱਛਿਆ ਗਿਆ ਨਾ ਉੱਥੇ
1: ਪੁੱਛਿਆ ਗਿਆ ਜੀ।
2: ਹਾਂਜੀ
3: ਦੇਖੋ ਜਥੇਦਾਰ ਨੇ ਬਹੁਤ ਵਧੀਆ ਪੱਟੀ ਸਾਹਿਬ ਜਿਹੜੀ ਗੱਲ ਕਰਕੇ ਬਹੁਤ ਵਧੀਆ ਭੂਮਿਕਾ ਨਿਭਾਈ ਹੈ, ਪਰ ਇਹ ਹਰ ਤੇ ਲਾਗੂ ਹੋਣੀ ਚਾਹੀਦੀ ਹੈ
1: ਜੀ।
3: ਹੁਣ ਇਹ ਨਾ ਹੋਵੇ ਵੀ ਕਿਤੇ ਇਹ ਵੀ ਉੱਕੜੇ ਕਹਿ ਦੇਣ ਜਿਵੇਂ ਸੁਖਬੀਰ ਨੇ ਜਾ ਕੇ ਮਾਘੀ ਤੇ ਕਹਿਤਾ ਸੀ
1: ਜੀ,
3: ਕਿਉਂਕਿ ਫਿਰ ਇਹ ਤਾਂ ਕਿ ਜੇ ਪਹਿਲਾਂ ਐਕਸ਼ਨ ਲਿਆ ਹੋਵੇ ਤੇ ਸਾਨੂੰ ਅਗਲਾ ਵੀ ਧਿਆਨ ਨਾਲ ਚੱਲੇ ਬਹਿ। ਚਲੋ ਆਪਾਂ ਗੱਲਬਾਤ ਕਰ ਲਈ ਵੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਜਥੇਦਾਰ ਨੇ ਅੱਜ
1: ਜੀ,
3: ਸਹੀ ਜੋ ਗੱਲ ਹੋਣੀ ਚਾਹੀਦੀ ਹੋਈ ਹੈ
1: ਜੀ,
3: ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਨੇ, ਹਰ ਸਿੱਖ ਤੇ ਲੈਣੇ ਚਾਹੀਦੇ ਨੇ, ਮੈਂ ਤਾਂ ਲਿਖਿਆ ਵੀ ਹੈ ਥੱਲੇ
1: ਬਿਲਕੁਲ ਹੈ ਜੀ,
3: ਵੀ ਉਹਨਾਂ ਦੇ ਉਹ ਸਭ ਦੇ ਜਥੇਦਾਰ ਨੇ ਨਾ ਕਿ ਇੱਕ ਦੇ ਨੇ
1: ਜੀ,
3: ਇੱਕ ਮੈਸੇਜ ਵੀ ਕਨਵੇ ਹੋਊ ਆਉਣ ਵਾਲੇ ਸਮੇਂ ਦੇ ਵਿੱਚ ਵੀ ਗਾਂਹ ਵਾਲੇ ਵੀ ਕਰਨ ਤੋਂ ਸੋਚਣਗੇ ਵਿਚਾਰਨਗੇ।
1: ਬਿਲਕੁਲ ਹੈ ਜੀ,
3: ਉਹਨਾਂ ਦੇ ਆਪਦੇ ਮੈਨੂੰ ਤਾਂ ਜਿੱਥੇ ਤੱਕ ਲੱਗਦਾ ਆਪਣੇ ਸੈਣੀ ਸਾਹਿਬ ਖੁਦ ਮੁੱਖ ਮੰਤਰੀ ਨੂੰ ਨੀ ਪਤਾ ਹੋਣਾ ਵੀ ਇਹਦੇ ਚ ਕੀ ਲਿਖਿਆ ਹੋਇਆ
1: ਜੀ,
3: ਓਹਨੂੰ ਮੋਟੀਆਂ ਮੋਟੀਆਂ ਗੱਲਾਂ ਦੱਸ
1: ਉੱਥੇ ਘਿਰ ਗਏ ਨਾ ਉਹ ਦੋ ਬਿਆਨ ਜਿਹੜੇ ਆ ਉਹਨਾਂ ਦੇ ਚੱਲ ਰਹੇ ਨੇ ਸਾਰਾ ਕੁਝ ਜੋ ਪਬਲਿਸਿਟੀ ਕੀਤੀ ਆ ਉਹਦੇ ਉੱਤੇ ਤਾਂ ਘਿਰੇ ਨੇ ਜੀ
3: ਬਿਲਕੁਲ
1: ਜੀ
3: ਨੀ ਜਦੋਂ ਬਾਕੀਆਂ ਨੂੰ ਨੀ ਪਤਾ ਫਿਰ ਉਹਨੂੰ ਕਿੱਥੇ ਪਤਾ ਹੋਣਾ ਜੀ
1: ਬਿਲਕੁਲ ਹੈ ਜੀ
3: ਇਹ ਖਰੜਾ ਕੀ ਤਿਆਰ ਕਰਿਆ ਕਿਹਨੇ ਤਿਆਰ ਕਰਿਆ ਉਹ ਜਿਹਦੇ ਅੰਡਰ ਕਮੇਟੀ ਬਣੀ ਨਿੱਜਰ ਦੇ ਮੈਨੂੰ ਲੱਗਦੀ ਉਹਨੂੰ ਵੀ ਨੀ ਪਤਾ ਹੋਣਾ ਇਸ ਗੱਲ ਦਾ
1: ਜੀ
3: ਨਿੱਜਰ ਉਹਨਾਂ ਦਾ ਨੋਏ
2: ਬਿਲਕੁਲ ਜੀ ਬਿਲਕੁਲ
3: ਇਹਦੇ ਆ ਜਿਹੜੀ ਸੰਸਥਾ ਆਪਣੀ ਅੰਮ੍ਰਿਤਸਰ ਦੀਵਾਨ ਖਾਲਸਾ ਦੀਵਾਨ ਚੀਫ ਖਾਲਸਾ ਦੀਵਾਨ ਉਹਦੇ ਪ੍ਰਧਾਨ ਸੀ ਜਦੋਂ ਐਮ ਐਲ ਏ ਬਣਨ ਤੋਂ ਬਾਅਦ ਉਹਨਾਂ ਨੇ ਰਿਜਾਇਨ ਦਿੱਤਾ ਉਹਦੇ ਕਰਕੇ ਜੋ ਇਹਨਾਂ ਨੇ ਉਹਨਾਂ ਦਾ ਮੋਢਾ ਰੱਖਿਆ ਵਰਤਿਆ ਪਰ ਪਤਾ ਤਾਂ ਉਹਨਾਂ ਨੂੰ ਵੀ ਨੀ ਹੋਣਾ ਮੈਨੂੰ ਲੱਗਦੀ ਜਿਹੜੇ ਹਾਲਾਤ ਨੇ
1: ਬਿਲਕੁਲ ਹੈ ਜੀ ਬਿਲਕੁਲ
2: ਹਾਂਜੀ ਜੀ ਕਿਸੇ ਨੂੰ ਨੀ ਪਤਾ ਕੁਛ ਵੀ ਨਾ ਕਿਸੇ ਨੇ ਦੇਖਿਆ
3: ਇਹਦੇ ਵਿੱਚੋਂ ਇਹ ਨਿਕਲਿਆ ਕਿ ਗੱਲ ਸਿੱਖੀ ਦੀ ਤੇ ਸਿੱਖੀ ਸਿਧਾਂਤਾਂ ਦੀ ਹੈ ਤੇ ਸਾਡੇ ਨਾਲ ਖੇਡ ਹੋ ਗਏ ਤੇ ਜਿਹਨਾਂ ਨੂੰ ਏ ਬੀ ਸੀ ਵੀ ਨੀ ਪਤਾ
1: ਜੀ
2: ਬਿਲਕੁਲ ਜੀ ਬਿਲਕੁਲ ਬਿਲਕੁਲ
1: ਜੀ
2: ਬਿਲਕੁਲ ਜੀ ਬਿਲਕੁਲ ਅਗਲੇ ਕਹਿੰਦੇ ਅਸੀਂ ਮੰਦਰ ਬਣਾ ਲੈਣਾ ਉੱਥੇ
3: ਦੇਖੋ
2: ਲਾਓ ਕੁਛ ਮੰਦਰ ਬਣ ਲਿਆ
3: ਮਤਲਬ ਕਿੱਡੀ ਗੱਲ ਕਰਕੇ ਉਹ ਸਾਡੇ ਨਾਲ ਤੇ ਸਿੱਖਾਂ ਦੇ ਮੋਢੇ ਤੇ ਰੱਖ ਕੇ ਸਿੱਖ ਨੂੰ ਇਹ ਮੇਨ ਬਣਾ ਕੇ ਤੇ ਸਿੱਖ ਨੂੰ ਪੁੱਛਿਆ ਨੀ ਗਿਆ ਤੇ ਖੇਡ ਕੋਈ ਹੋਰ ਚੱਲ ਗਿਆ ਤੇ ਕਾਨੂੰਨ ਸਾਡੇ ਤੇ ਲਾਗੂ ਕਰ ਗਏ ਜੀ
1: ਬਿਲਕੁਲ ਹੈ ਜੀ
2: ਬਿਲਕੁਲ ਜੀ
3: ਠੀਕ ਹੈ ਜੀ
1: ਥੈਂਕ ਯੂ ਔਜਲਾ ਸਾਹਿਬ ਵਿਚਾਰਾਂ ਲਈ
3: ਸ਼ੁਕਰੀਆ ਹੋਣਾ ਚਾਹੀਦਾ ਤੇ ਸੱਤੇ ਵਾਲਾ ਵੀ ਹੋਣਾ ਚਾਹੀਦਾ ਤੇ ਸੱਤੇ ਵਾਲਾ ਵੀ ਹੋਣਾ ਚਾਹੀਦਾ ਵੇ ਤੇ ਕਰੋ ਤਾਂ ਸਾਰੇ ਕਰੋ ਉੱਥੇ ਕਿਉਂ ਨਹੀਂ ਕਾਨੂੰਨ ਬਣਾਉਂਦੇ ਤੁਸੀਂ
1: ਬਿਲਕੁਲ ਹੈ ਜੀ
3: ਉੱਥੇ ਕਾਨੂੰਨ ਕਾਲੀਆਂ ਨੇ ਵੀ ਕਿਉਂ ਨਹੀਂ ਬਣਾਇਆ ਜੀ
1: ਜੀ
3: ਇਹਨਾਂ ਦੇ ਕਹਿੰਦੇ ਇਕੱਲੇ ਆਪਾਂ ਉਦੋਂ ਬਾਅਦ ਸਰਕਾਰ ਤਾਂ ਇੱਕ ਦੋ ਤਿੰਨ ਚਾਰ ਗਿਰ ਤਾਂ ਅਕਾਲੀਆਂ ਦੀ ਵੀ ਆ ਗਈ
1: ਬਿਲਕੁਲ
3: ਦੋ ਗਿਰ ਅਕਾਲੀਆਂ ਦੀ ਬਾਅਦ ਚ ਆ ਗਈ ਸਰਸੇ ਵਾਲੇ ਵੇਲੇ ਆ ਗਈ
1: ਜੀ
3: ਉਹਨਾਂ ਨੇ ਵੀ ਵੋਟਾਂ
2: ਲਈ ਗੱਲ ਪਤਾ ਕੀ ਆ ਸਿਰਫ ਕ੍ਰੈਡਿਟ ਵਾਰ ਦੇ ਵਿੱਚ ਪੈ ਗਏ ਫਟਾਫਟ ਕਾਹਲੀ ਕਾਹਲੀ ਦੇ ਵਿੱਚ ਵੀ ਹਾਂ ਜੀ ਫਟਾਫਟ ਅਸੀਂ ਇਹਦਾ ਕ੍ਰੈਡਿਟ ਲੈ ਲਈਏ ਅਸੀਂ ਉਹ ਜਿਹੜਾ ਕੰਮ ਤਾਂ ਕੀਤਾ ਕੋਈ ਨੀ ਸੀ ਸਿੱਖਿਜ਼ਮ ਇਸ਼ੂ ਕੋਈ ਡਿਸਾਈਡ ਤਾਂ ਕੀਤਾ ਨੀ ਸੀ ਜੀ ਉਹਨਾਂ ਨੇ ਕ੍ਰੈਡਿਟ ਦੇ ਚੱਕਰ ਦੇ ਵਿੱਚ ਹੀ ਜਿਹੜਾ ਹੈਗਾ ਆ ਫਟਾਫਟ ਕਾਹਲੀ ਕਾਹਲੀ ਕਰ ਗਏ ਜੀ
1: ਜੀ
3: ਰਾਜਨ
2: ਇਸ ਕਰਕੇ ਜੀ
3: ਬਾਨਵਿਆਂ ਦੇ ਵਿੱਚੋਂ ਚਲੋ ਪਹਿਲਾਂ ਬਾਨਵੇਂ ਸੁਣ ਲਓ ਬਾਨਵਿਆਂ ਦੇ ਵਿੱਚੋਂ ਮੈਨੂੰ ਨੀ ਲੱਗਦਾ ਸਤਾਸੀਆਂ ਨੂੰ ਇਹਨਾਂ ਦੀ ਵਿਧਾਨ ਦਾ ਵੀ ਪਤਾ ਹੋਵੇ ਜਿਹਦੇ ਵਿੱਚ ਇਹ ਗਏ ਨੇ ਜੀ
1: ਜੀ
3: ਕਿੰਨੇ ਕੁ ਬੰਦੇ ਸੀ ਇਹਨਾਂ ਚ ਪਹਿਲਾਂ ਜਿਹੜੇ ਪਿੰਡ ਦੇ ਕੋਈ ਪੰਚਾਇਤ ਮੈਂਬਰ ਬਣੇ ਸੀ
1: ਜੀ
2: ਨਹੀਂ ਜੀ ਨਹੀਂ ਕੁਛ ਨੀ ਪਤਾ ਇਹਨਾਂ ਨੂੰ
3: ਤੇ ਗੱਲ ਖਾਤੇ ਨੂੰ ਪਾਉਣ ਲੱਗ ਗਏ ਜੀ ਜਾ ਕੇ
2: ਬਿਲਕੁਲ
3: ਜੀ ਯੂਰੀਏ ਲੱਭੇ ਸੀਗੇ ਉਹ ਜਬਾਲੇ ਜੀ ਯੂਰੀਏ ਵੀ ਲੈ ਬੈਂਦੇ ਹੁੰਦੇ ਨੇ
1: ਜੀ
3: ਜਿੰਨੇ ਗੋਡੀਆਂ ਹੱਥ ਲਾਉਣ ਵਾਲੇ ਹੁੰਦੇ ਨੇ ਨਾ ਉਹ ਤੁਹਾਨੂੰ ਡੋਬ ਲੈਂਦੇ ਹੁੰਦੇ
1: ਤੁਹਾਨੂੰ ਸਾਰਿਆਂ ਦੇ
3: ਹੱਥੇ ਵੱਡੇ ਹੋਏ ਨੇ ਜੀ
1: ਬਿਲਕੁਲ ਗੱਲ ਹੈ ਜੇ ਖੜ ਸਕਦੇ ਮਾਨ ਹੁਣਾਂ ਦੇ ਨਾਲ ਖੜ ਸਕਦੇ ਸੀ ਫੇਰ ਦਿੱਲੀ ਵਾਲੇ ਕੀ ਕਰਦੇ ਕੌਣ ਹੋ ਤੁਸੀਂ ਭਾਈ
3: ਉਹ ਤਾਂ ਭਾਈ ਅਸੀਂ ਭੋਰਾ ਭੋਰਾ ਬੁਰਕੀਆਂ ਤਾਂ ਮਾਰੇ ਪਏ ਆ
1: ਬਿਲਕੁਲ
3: ਸਾਨੂੰ ਕੀ ਪੰਜਾਬ ਦਾ ਜਾਂ ਮੁੱਖ ਮੰਤਰੀ ਕੌਣ ਆ ਲੀਡਰ ਸਾਡਾ ਕੌਣ ਆ ਸਾਡੇ ਤੂੰ ਮੈਨੂੰ ਅੱਜ ਕੁਰਸੀ ਤੇ ਮੈਂ ਮੁੱਖ ਮੰਤਰੀ ਥੱਲੇ ਲਾ ਦਿੰਦਾ
1: ਜੀ
3: ਮੰਤਰੀ ਕੀ ਸਾਡੇ ਲਈ
1: ਬਿਲਕੁਲ
3: ਕੁਰਸੀ ਤਾਂ ਮੈਨੂੰ ਮਿਲਣੀ ਚਾਹੀਦੀ ਹੈ
1: ਜੀ
3: ਦੇਖੋ ਇੱਕ ਵਧੀਆ ਟੀਚਰ ਹੋਣਾ ਕਿ ਸਿੱਖਿਆ ਟੀਚਰ ਹੋਣਾ ਬਹੁਤ ਵਧੀਆ ਗੱਲ ਹੁੰਦੀ ਹੈ ਪਰ ਉਹਦੇ ਨਾਲ ਜੇ ਉਹ ਸਖਤ ਹੋਵੇ ਨਾ ਉਹਦਾ ਲਹਿਜਾ ਸਖਤ ਹੋਵੇ ਪੜ੍ਹਾਈ ਵੀ ਤਾਂ ਹੀ ਕਰਾ ਸਕਦਾ ਹੁੰਦਾ
1: ਬਿਲਕੁਲ
3: ਇਹ ਨਾ ਹੋਵੇ ਕਿ ਉਹਦੀ ਕਲਾਸ ਉਹਦੀ ਕੱਲੀ ਲਿਆਕਤ ਤੋਂ ਕੀ ਲੈਣਾ ਜੀ
1: ਜੀ
3: ਬਹੁਤ
1: ਸਾਰੇ ਟੀਚਰ ਸਨ ਜੀ ਸਾਡੇ ਉਹ ਡੰਡਾ ਜਰੂਰ ਕੋਲ ਰੱਖਦੇ ਸੀ ਪਰ ਕਦੇ ਮਾਰਿਆ ਨੀ ਬਸ ਘੂਰੀ ਬਥੇਰੀ ਹੁੰਦੇ ਸੀ
3: ਮੈਂ ਕਿੰਨੀ ਗਰੀ ਕਿਹਾ ਸਾਡੇ ਸਾਇੰਸ ਟੀਚਰ ਹੁੰਦੇ ਸੀਗੇ ਪਾਪਾ ਕਮਿਊਨਿਟੀ ਚੋਂ
1: ਜੀ
3: ਤੇ ਉਹਨਾਂ ਨੇ ਡੰਡਾ ਵੀ ਉਹਨਾਂ ਕੋਲ ਮਾੜਾ ਜਾਂਦਾ ਜੀ ਉਹਨਾਂ ਨੇ ਮਾਰਨਾ ਪਹਿਲਾਂ ਅੱਖਾਂ ਮੀਚਣੀ ਫਿਰ ਦੰਦਾਂ ਚ ਜੀਭ ਲੈਣੀ ਫੇਰ ਉਹਨੇ ਡੰਡਾ ਮਾਰਨਾ ਔਰ ਉਹ ਪੜ੍ਹਾਈ ਚ ਇੰਨੀ ਪਰਫੈਕਟ ਸੀ ਉਹਨਾਂ ਤੋਂ ਕੋਈ ਨੀ ਕਹਿੰਦੀ ਵੀ ਇਹਨਾਂ ਦੀ ਉਹ ਕਲਾਸ ਲੱਗੀ ਰਹੇ ਸਾਰੇ ਦਿਹਾੜੀ ਦੂਜਾ ਆਵੇ ਹੀ ਨਾ
1: ਬਿਲਕੁਲ ਹੈ
3: ਜੀ ਮਤਲਬ ਮੇਰੇ ਉਹੀ ਕਹਿਣਾ ਵੀ ਲਿਆਕਤ ਵੀ ਹੋਣੀ ਚਾਹੀਦੀ ਹੈ ਤੇ ਟੀਚਰ ਸਖਤ ਵੀ ਹੋਣਾ ਚਾਹੀਦਾ
1: ਬਿਲਕੁਲ
2: ਬਿਲਕੁਲ ਜੀ ਬਿਲਕੁਲ
3: ਠੀਕ ਹੈ ਜੀ
1: ਥੈਂਕ ਯੂ ਔਜਲਾ ਸਾਹਿਬ ਵਿਚਾਰਾਂ ਲਈ ਸ਼ੁਕਰੀਆ ਜੀ ਥੈਂਕ ਯੂ ਤੇ ਆਪਣੇ ਸੈਣੀ ਸਾਹਿਬ ਮੁਕੱਦਰ ਜੀ ਦੀ ਗੱਲ ਸੁਣ ਕੇ ਮੈਂ ਤੁਹਾਡੇ ਤੋਂ ਆਗਿਆ ਲੈਣਾ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
4: ਵੈਸੇ
1: ਮੈਂ ਚੈੱਕ ਕੀਤਾ ਸੀ
2: ਭੋਰੇ ਤਪ ਟੁਪ ਕਰਦੇ ਹੋਣੇ ਉੱਥੇ ਬੋਲਦੇ ਆ
4: ਸਹੀ ਆਉਂਦੀ ਆਵਾਜ਼
1: ਹਾਂਜੀ ਹਾਂਜੀ ਮੈਂ ਚੱਕ ਲਈ ਇਧਰੋਂ ਚੱਕਤੀ ਆ ਜੀ
0: ਸਰੋਤੇ
1: ਜਰੂਰ ਲਿਖ ਦੇਣ ਥੱਲੇ ਕਿੱਦਾਂ ਆਵਾਜ਼ ਆ ਰਹੀ ਹੈ ਮੁਕੱਦਰ ਜੀ ਦੀ।
0: ਹਾਂਜੀ
1: ਜੀ ਕੀ ਕਹਿਣਾ ਚਾਹੋਗੇ?
0: ਮੈਂ ਤਾਂ ਹੁਣ ਐ ਕਹਿੰਦਾ ਸੀ ਭਾਰਤ ਬਾਈ ਜੀ ਵੀ ਹੁਣ ਨਹੀਂ ਮੇਰੇ ਕੋਲ ਇੱਕੋ ਆਉਂਦੀ ਪਈ ਹੈ ਭਾਰਤ ਬਾਈ ਜੀ, ਮੇਰੇ ਕੋਲ ਆਵਾਜ਼ ਵਾਪਸ ਆਉਂਦੀ ਹੈ।
1: ਇਧਰੋ ਆਵਾਜ਼ ਵਾਪਸ ਆਉਂਦੀ ਹੈ ਫਿਰ ਏਦਾਂ ਕਰ ਦੋ,
2: ਤੁਸੀਂ ਮੇਰੀ ਲਾਈਨ ਤੇ ਆਓ, ਮੈਂ ਉਦਾਂ ਸੁਣਦਾ ਜੀ ਤੁਹਾਨੂੰ, ਤੁਸੀਂ ਮੇਰੀ ਲਾਈਨ ਤੇ ਆਓ। ਮੈਂ ਠੀਕ ਹੈ ਠੀਕ ਹੈ ਠੀਕ ਹੈ, ਪਰ ਅਸ਼ਾ ਮੈਨੂੰ ਜੋ ਇਜਾਜ਼ਤ ਜੀ
1: ਜਰੂਰ ਕਾਲ ਕਰ ਲਿਓ ਜੇ ਜ਼ਰੂਰਤ ਪਈ। ਹਾਂਜੀ ਦੇਖ ਲਿਓ।
2: ਹਾਂ ਠੀਕ ਹੈ ਜੀ ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਲੋ ਦੋਸਤੋ, ਇਸ ਜੀ ਆਪਣੇ ਨੇ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀ ਲਾਈਨ ਤੇ ਉੱਤੇ ਹੀ ਲੈਣੇ ਆ ਫਿਰ ਇਹਨਾਂ ਨੂੰ ਮੁਕੱਦਰ ਜੀ ਨੂੰ, ਕਿਉਂਕਿ ਇਧਰ ਲਾਈਨ ਦੇ ਵਿਚ ਕਈ ਵਾਰੀ ਈਕੋ ਵੱਧ ਜਾਂਦੀ ਹੈ ਤੇ ਆਵਾਜ਼ ਘੱਟ ਜਾਂਦੀ ਹੈ। ਤੇ ਲਾਈਨਾਂ ਦੋਸਤੋ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਲੋ ਆਪਾਂ ਫਿਰ ਮੁਕੱਦਰ ਜੀ ਦੀ ਗੱਲ ਸੁਣ ਕੇ ਤੇ ਅੱਗੇ ਵੱਧਦੇ ਆ। ਤੇ ਹਾਂਜੀ ਮੁਕੱਦਰ ਜੀ ਇਧਰ ਆ ਜਾਓ ਜੀ।
0: ਹਾਂਜੀ ਹਾਂਜੀ ਹੁਣ ਠੀਕ ਲੱਗਦੀ ਮੈਨੂੰ
1: ਜੀ,
0: ਤੁਹਾਡੇ ਕੋਲ ਵੀ ਠੀਕ ਆਉਂਦੀ ਹੋਊ।
1: ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼।
0: ਹਾਂ ਮੇਰੀ ਤਾਂ ਬੇਨਤੀ ਇਹੀ ਸੀ, ਮੈਂ ਦੇਖੋ ਭਾਰਤ ਬਾਈ ਜੀ ਆਪਣਾ ਆਪਾਂ ਨਾਂ ਤਾਂ ਵੇਖੋ ਅਕਾਲੀ ਭਰਾਵਾਂ ਤੋਂ ਕੁਛ ਲੈਣਾ, ਜੇ ਉਹ ਚੰਗਾ ਕਰਨਗੇ ਉਹ ਵੀ ਠੀਕ ਨੇ, ਕਾਂਗਰਸੀ ਕਰਨ ਝਾੜੂ ਵਾਲੇ ਕਰਨ ਸਭ ਸਹੀ ਨੇ
1: ਜੀ।
0: ਹੁਣ ਮੇਰਾ ਤਾਂ ਸਵਾਲ ਇੱਕੋ ਹੀ ਹੈ ਵੀ ਹੁਣ ਆਪਾਂ ਕੌਮ ਦੇ ਜਥੇਦਾਰ ਮੰਨੀਏ ਕਿਨੂੰ, ਵੀ ਇਹ ਕਿਹੜੇ ਕੌਮ ਦੇ ਜਥੇਦਾਰ, ਗਿਆਨੀ ਹਰਪ੍ਰੀਤ ਸਿੰਘ ਸੀ ਜਾਂ ਗਿਆਨੀ ਗੁਰਦਾਸ ਸਿੰਘ ਨੇ ਜਿਹੜੇ ਹੋਣ ਵਾਲੇ ਨੇ
1: ਜੀ,
0: ਵੀ ਜਿਹੜੇ ਕੌਮ ਨੂੰ ਸੰਦੇਸ਼ ਦਿੰਦੇ ਨੇ
1: ਜੀ,
0: ਕੌਮ ਨੂੰ ਸੰਦੇਸ਼ ਤਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਸੀ, ਭਾਵੇਂ ਉਹ ਗਿਆਨੀ ਦੂਜੇ ਸੀ, ਕੀ ਨਾਂ ਉਹਨਾਂ ਦਾ, ਰਘਬੀਰ ਸਿੰਘ ਸੀ
1: ਜੀ,
0: ਇੱਕ ਸੰਦੇਸ਼ ਉਹਨਾਂ ਦਾ ਸੀ ਕੌਮ ਨੂੰ
1: ਜੀ,
0: ਤੇ ਜਿਨ੍ਹਾਂ ਨੂੰ ਜਦੋਂ ਉਹਨਾਂ ਨੇ ਸੰਦੇਸ਼ ਸੁਣਾਇਆ ਤੇ ਉਹ ਸਾਰੇ ਲਾਹ ਤੇ ਬਾਈ ਜੀ, ਉਹ ਜਥੇਦਾਰ ਹੀ ਨੀ ਛੱਡੇ
1: ਜੀ,
0: ਇੱਕ ਜਥੇਦਾਰ ਅੱਜ ਵਾਲੇ ਨੇ ਜੀ, ਜਿਨ੍ਹਾਂ ਤੋਂ ਆਪਾਂ ਇਹ ਉਮੀਦ ਕਰਦੇ ਆ। ਵੇਖੋ ਚਲੋ ਆਪਣੇ ਵਿਚਾਰ, ਮੈਂ ਤਾਂ ਇਹ ਕਹਿੰਦਾ ਵੀ ਵਿਚਾਰਾਂ ਦਾ ਸਗੋਂ ਵੀ ਕੌਂਟਰਡਿਕਟੀ ਹੋਣਾ, ਵੀ ਇੱਕ ਦੂਜੇ ਨਾਲ ਆਪਾਂ ਵੀ ਵਖਰੇਵਾਂ ਹੋਣਾ ਸਗੋਂ ਚੰਗੀ ਗੱਲ, ਕੋਈ ਚੰਗੀ ਗੱਲ ਨਿਕਲਦੀ ਹੈ
1: ਜੀ।
0: ਹੁਣ ਅੱਜ ਵਾਲੇ ਨੂੰ ਆਪਾਂ ਇਹ ਗੱਲ ਕਹਿੰਦੇ ਆ ਵੀ ਇਹ ਠੀਕ ਹੈ ਜੀ, ਮੈਂ ਤਾਂ ਕਹਿੰਦਾ ਵਾ ਵੀ ਇਹਨਾਂ ਝਾੜੂ ਵਾਲਿਆਂ ਨੇ ਜੋ ਵਿਧਾਨ ਸਭਾ ਚ ਵਿਰੋਧੀ ਧਿਰਾਂ ਨਾਲ ਕੀਤਾ ਹੈ, ਜਿੰਨੀ ਇਹਨਾਂ ਦੀ ਗਿਣਤੀ ਸੀ
1: ਜੀ,
0: ਉਹ ਇਹਨਾਂ ਨੇ ਕੋਈ ਘੱਟ ਨੀ ਕੀਤੀ ਕਿਸੇ ਨਾਲ, ਉੱਥੇ ਕਿਸੇ ਨੂੰ ਬੋਲਣ ਦਾ ਮੌਕਾ ਨੀ ਦਿੱਤਾ, ਜੋ ਮਾਨ ਸਾਹਿਬ ਦਾ ਲਹਿਜਾ ਸੀ ਉੱਥੇ, ਜੋ ਕੁਛ ਸਾਰਾ ਕੁਛ ਹੋਇਆ ਆਪਾਂ ਵੇਂਦੇ ਹੀ ਰਹੇ ਆ 5-4 ਸਾਲਾਂ ਦੇ
1: ਜੀ।
0: ਪਰ ਇਹੀ ਜਿੱਦੇ ਜਿੱਦਣ ਇਹ ਗੱਲ ਸੀ ਵੀ ਹੋ ਸਕਦਾ ਵੀ ਸੁਖਬੀਰ ਜਿੱਦਣ ਬੁਲਟੋਹਾ ਸਾਹਿਬ ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਅਕਾਲੀ ਦਲ ਚੋਂ ਕੱਢੋ ਜਾਂ ਕੁਛ ਕਰੋ
1: ਜੀ,
0: ਉਦਣ ਤਾਂ ਉਹ ਜਾਂ ਸੁਖਬੀਰ ਬਾਦਲ ਸਾਹਿਬ ਨੂੰ ਜਿੱਦਣ ਸਿਆਸੀ ਸਜ਼ਾ ਮੰਨਣ ਦੀ ਗੱਲ ਹੋਈ, ਇੱਕ ਇਹਨਾਂ ਨੇ ਜਿਹੜੀ ਧਾਰਮਿਕ ਸਜ਼ਾ ਸੀ ਉਹ ਤਾਂ ਮੰਨ ਲਈ
1: ਜੀ,
0: ਮੰਨ ਲਈ, ਉਹ ਤਾਂ ਆਪ ਵੀ ਮੰਨਦੇ ਨੇ, ਜਿਹੜੀ ਸਿਆਸੀ ਸਜ਼ਾ ਸੀ ਉਦੋਂ ਅਕਾਲੀ ਦਲ ਦਾ ਲੌਜਿਕ ਇਹ ਸੀ ਵੀ ਅਸੀਂ ਸੰਵਿਧਾਨਿਕ ਅਹੁਦਿਆਂ ਤੇ ਆ ਜੀ, ਅਸੀਂ ਸੰਵਿਧਾਨਿਕ ਪਾਰਟੀ ਆ, ਜੇ ਤੁਸੀਂ, ਮੈਂ ਤੁਹਾਨੂੰ ਇੱਕ ਇੱਕ ਇੰਟਰਵਿਊ ਇਹਨਾਂ ਦੇ ਬੁਲਾਰਿਆਂ ਦਾ ਜਿੰਨੇ ਕਹੋਗੇ ਮੈਂ ਤੁਹਾਨੂੰ ਕੱਢ ਕੇ ਦੇ ਦਿਆਂਗਾ
1: ਜੀ,
0: ਇਹਨਾਂ ਦੇ ਸਾਰੇ ਬੁਲਾਰਿਆਂ ਦੇ ਇੰਟਰਵਿਊ ਇਹ ਸੀ ਵੀ ਅਸੀਂ ਸੰਵਿਧਾਨਿਕ ਅਹੁਦਿਆਂ ਤੇ ਆ ਜੀ, ਅਸੀਂ ਦੇਸ਼ ਵੱਲੋਂ ਬਣਾਈ ਇੱਕ ਪਾਰਟੀ ਆ, ਅਸੀਂ ਕਿਵੇਂ, ਉਹੀ ਗੱਲ ਹੈ ਵੀ ਅਕਾਲ ਤਖ਼ਤ ਇਹ ਸਾਨੂੰ ਉਲਝਣ ਚ ਫਸਾ ਦੇਗਾ ਅਕਾਲ ਤਖ਼ਤ,
1: ਅਕਾਲ ਤਖ਼ਤ ਸਾਹਿਬ ਨੇ ਮਤਲਬ ਕਿ ਬੁਲਾਇਆ ਜਾਂ ਸਕੱਤਰਿਤ ਦੇ ਵੱਲੋਂ ਬੁਲਾਇਆ ਗਿਆ, ਉਹ ਤਾਂ ਡਿਸੀਜ਼ਨ ਇਹਨਾਂ ਨੇ ਲੈਣਾ ਸੀ ਜਾਣਾ ਕਿ ਨਹੀਂ ਜਾਣਾ।
0: ਨਹੀਂ ਭਾਰਤ ਬਾਈ ਜੀ, ਗੱਲ ਤੁਸੀਂ ਗੱਲ ਉਹੀ ਹੈ ਵੀ ਉਦਣ ਤੇ ਅਕਾਲੀ ਦਲ ਇਹ ਨਹੀਂ, ਅੱਜ ਸਾਰੀ ਕੈਬਨਿਟ ਹੀ ਬਿਠਾ ਲਈ ਉੱਥੇ ਜਾ ਕੇ
1: ਜੀ,
0: ਫਿਰ ਅੱਜ ਇਹਨਾਂ ਵਾਸਤੇ ਜੇ ਕੱਲ ਨੂੰ ਕੋਈ ਕੋਰਟ ਚਲਾ ਜਾਵੇ ਇਹਨਾਂ ਨੂੰ ਕਵੇ ਵੀ ਤੁਸੀਂ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ, ਤੁਸੀਂ ਕਿਵੇਂ ਜਾ ਕੇ ਅਕਾਲ ਤਖ਼ਤ ਇੱਕ ਰਿਲੀਜੀਅਸ ਆਪਣਾ ਧਾਰਮਿਕ ਬੋਡੀ ਅੱਗੇ ਜਾ ਕੇ ਤੁਸੀਂ ਪੇਸ਼ ਹੋ ਗਏ, ਇਹਨਾਂ ਕੋਲ ਕੀ ਜਵਾਬ ਹੈ ਜੀ?
1: ਤਾਂ ਉਹ ਤਾਂ ਜਵਾਬ ਉਹਨਾਂ ਨੇ ਦੇਣਾ ਜੀ, ਆਪਾਂ ਦੀ ਕਾਹਦੀ ਸਿਰਦਰਦੀ ਉਹਦੇ ਵਿੱਚ।
0: ਨਹੀਂ ਭਾਰਤ ਬਾਈ ਜੀ, ਸਿਰਦਰਦੀ ਇਹ ਹੈਗੀ ਹੈ
1: ਅਕਾਲ ਤਖ਼ਤ ਸਾਹਿਬ ਸਾਡਾ ਜਿਹੜਾ, ਜੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ, ਸਾਡੇ ਲਈ ਤਾਂ ਸਭ ਤੋਂ ਮਤਲਬ ਕਿ ਮੇਨ ਚੀਜ਼ ਜਾਂ ਮੁੱਦਾ ਉਹ ਹੋਣਾ ਚਾਹੀਦਾ, ਜੇ ਤੁਸੀਂ, ਮੈਂ ਇਹ ਤਾਂ ਤੁਹਾਡਾ ਪੱਖ ਲੈਣਾ ਚਾਹਾਂਗਾ, ਆਪਾਂ ਸਿਆਸੀ ਪਾਰਟੀਆਂ ਨੂੰ ਪਿੱਛੇ ਛੱਡ ਦਈਏ, ਠੀਕ ਆ, ਜੋ ਵੀ ਵਾਪਰਿਆ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਸਮੇਂ ਦੇ ਵਿਚ ਵੀ ਵਾਪਰਦੇ ਆ, ਬਥੇਰਾ ਕੁਝ ਵਾਪਰਦਾ ਰਿਹਾ, ਠੀਕ ਆ ਜੀ, ਕੋੜੇ ਵੀ ਵੱਜੇ ਨੇ, ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ, ਉਹਨਾਂ ਨੇ ਵੀ ਗਲਤੀਆਂ ਕੀਤੀਆਂ, ਉਹਨਾਂ ਨੇ ਵੀ ਭੁਗਤੀਆਂ ਨੇ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦਈਏ, ਅੱਜ 2026 ਹੈ ਤੇ ਅੱਜ 29 ਤਰੀਕ ਹੈ, ਜੋ ਅੱਜ ਜੋ ਆਪਾਂ ਪਿਛਲੇ ਸਮੇਂ ਤੋਂ 2026 ਦਾ ਜਿਹੜਾ ਇਨ੍ਹਾਂ ਨੇ ਬਿੱਲ ਲਿਆਂਦਾ, ਸੋਧ ਐਕਟ ਲਿਆਂਦਾ ਸੀਗਾ, ਉਹਨੂੰ ਦੇਖੀਏ ਤੇ ਅਕਾਲ ਤਖ਼ਤ ਸਾਹਿਬ ਦਾ ਰੋਲ ਦੇਖੀਏ, ਉਹਦੇ ਵਿਚ ਤੁਸੀਂ ਕੀ ਮੰਨਦੇ ਹੋ? ਉਹਨਾਂ ਨੇ ਠੀਕ ਹੈ ਕਿ ਗਲਤ ਹੈ, ਆਪਾਂ ਸਿਆਸੀ ਪਾਰਟੀਆਂ ਨੂੰ ਛੱਡ, ਤੁਹਾਡਾ ਮਨ ਉਹਦੇ ਬਾਰੇ ਕੀ ਕਹਿੰਦਾ?
0: ਅਕਾਲ ਤਖ਼ਤ ਸਾਹਿਬ ਦਾ ਆਪਣਾ ਭਾਰਜਵਾਈ ਜੀ 2 ਸਾਲ ਪਹਿਲਾਂ ਦਾ ਹੁਕਮਨਾਮਾ ਹੈ ਅਕਾਲ ਤਖ਼ਤ ਸਾਹਿਬ ਦਾ
1: ਜੀ,
0: ਖੁਦ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਵੀ ਜੇ ਕਿਸੇ ਗੁਰੂ ਘਰ ਜਾਂ ਕਿਤੇ ਬੇਅਦਬੀ ਹੁੰਦੀ ਹੈ ਉਹਦੇ ਜ਼ਿੰਮੇਵਾਰ ਉਥੋਂ ਦੇ ਪ੍ਰਬੰਧਕ, ਉਥੋਂ ਦੇ ਜਿਹੜੇ ਪਾਠੀ ਸਿੰਘ ਸਾਹਿਬ ਹੋਣਗੇ ਉਹ ਹੋਣਗੇ
1: ਜੀ,
0: ਤੇ ਉਹੀ ਤਾਂ ਸਰਕਾਰ ਨੇ ਕਿਹਾ। ਫਿਰ ਸਰਕਾਰ ਨੇ ਕੀ ਵੱਖਰਾ ਕਿਹਾ ਜੀ? ਮੈਂ ਹਾਲਾਂਕਿ ਸਰਕਾਰ ਨਾਲ ਸਹਿਮਤ ਨਹੀਂ ਹੈਗਾ।
1: ਨਹੀਂ, ਉਹਦੇ ਵਿਚ ਦੇਖੋ ਕਿ ਉਹਨਾਂ ਨੇ ਸਪਸ਼ਟ ਕੀਤਾ, ਜਥੇਦਾਰ ਸਾਹਿਬ ਨੇ, ਮੈਂ ਸਾਰੀ ਵੀਡੀਓ ਸੁਣੀ ਆ, ਚਲੋ ਲਾਈਵ ਨਹੀਂ ਮੈਂ ਸੁਣ ਸਕਿਆ ਪਰ ਬਾਅਦ ਚ ਸੁਣੀ ਆ, ਉਹਨਾਂ ਕਿਹਾ ਕਿ ਆਪਣੇ ਹਿਮਾਚਲ ਚ ਕੇ ਕਸ਼ਮੀਰ ਵਾਲੇ ਪਾਸੇ ਮਤਲਬ ਕਿ ਏਦਾਂ ਘਟਨਾ ਵਾਪਰੀ ਤੇ ਉਥੇ ਉਹਨਾਂ ਨੇ ਮਤਲਬ ਕਿ ਜਿਹੜੇ ਉਥੇ ਪਾਠੀ ਸਨ ਤੇ ਨਾਲ ਉਹਨਾਂ ਦੀ ਕਮੇਟੀ ਜਿਹੜੀ, ਉਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਪਰੇ ਕੀਤਾ ਨਾਲ ਦੀ ਨਾਲ ਕਿ ਭਾਈ ਇਹਨਾਂ ਦੀ ਆਉਣ ਵਾਲੇ ਪਰਿਵਾਰਾਂ ਦੇ ਵਿੱਚੋਂ ਵੀ ਕੋਈ ਇੱਥੇ ਮਤਲਬ ਕਿ ਨਹੀਂ ਕਰੇਗਾ, ਮਤਲਬ ਕਿ ਸੇਵਾ ਨਹੀਂ ਕਰੇਗਾ ਜਾਂ ਉਹਨਾਂ ਦੇ ਵਿੱਚੋਂ ਕੋਈ ਵੀ ਨੁਮਾਇੰਦਾ ਨਹੀਂ ਲਿਆ ਜਾਏਗਾ, ਤੇ ਉਹ ਅਧਿਕਾਰ ਦੀ ਗੱਲ ਹੈ ਕਿ ਮਤਲਬ ਕਿ ਆਪਾਂ ਉਹਨੂੰ ਮਤਲਬ ਕਿ ਕੰਪਲੀਕੇਟ ਨਾ ਕਰੀਏ। ਉਹੀ ਗੱਲ ਅੱਜ ਜਥੇਦਾਰ ਸਾਹਿਬ ਨੇ ਕਲੀਅਰ, ਨਹੀਂ ਇੱਕ ਮਿੰਟ ਗੱਲ ਸੁਣੋ ਕਿ ਜਥੇਦਾਰ ਸਾਹਿਬ ਨੇ ਇਹੀ ਗੱਲ ਕਲੀਅਰ ਕੀਤੀ ਹੈ ਕਿ ਜਿਹੜਾ ਸਰਕਾਰ ਦੇ ਜਿਹੜੇ ਦੇ ਕੰਮ ਨੇ ਉਹਨਾਂ ਦਾ ਕੰਮ ਹੈ ਲਾਅ ਬਣਾਉਣਾ, ਉਹਨੂੰ ਲਾਗੂ ਕਰਨਾ, ਸਜਾਵਾਂ ਦਿਵਾਉਣੀਆਂ, ਉਹਦੇ ਨਾਲ ਸਾਡਾ ਕੋਈ ਵੀ ਵੈਰ ਵਿਰੋਧ ਨਹੀਂ ਹੈ, ਚਾਹੇ 5 ਸਾਲ ਕਰੋ, ਚਾਹੇ 20 ਸਾਲ ਕਰੋ ਤੇ ਚਾਹੇ 50 ਸਾਲ ਕਰ ਦਿਓ, ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ। ਪਰ ਜਿਹੜਾ ਡਿਸੀਜਨ ਜਿਹੜੇ ਨੇ ਸਿੱਖ ਸੰਸਥਾਵਾਂ ਦੇ ਡਿਸੀਜਨ ਨੇ ਤਾਂ ਉਹ ਤਾਂ ਉਹਨਾਂ ਨੇ ਲੈਣੇ ਆ ਨਾ,
0: ਕਿੰਨਾ ਨੇ ਲੈਣੇ ਸਿੱਖ ਸੰਸਥਾਵਾਂ ਦੇ ਸੀਗੇ?
1: ਜਿੱਦਾਂ ਅਕਾਲ ਤਖ਼ਤ ਸਾਹਿਬ ਦੇ ਜੋ ਡਿਸੀਜਨ ਨੇ ਉਹ ਸਰਕਾਰ ਥੋੜੀ ਨਾ ਲੈ ਸਕਦੀ ਹੈ?
0: ਨਹੀਂ, ਜਿਹੜਾ ਜਿਹੜਾ 2008 ਦਾ ਕਾਨੂੰਨ ਹੈ ਬਾਈ ਜੀ, ਉਹ ਤੇ ਸਰਕਾਰ ਨੀ ਲਿਆ ਸੀ ਡਿਸੀਜਨ, ਉਹਦੇ ਤੇ ਅਕਾਲ ਤਖ਼ਤ ਸਾਹਿਬ ਨੇ ਥੋੜੀ ਲਿਆ ਸੀ। ਜਿਹੜਾ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਐਕਟ ਬਣਿਆ ਸੀ ਜਿਹਦੇ ਚੋਂ ਉਹਨੂੰ ਮੰਨ ਲਓ ਬਣਾਉਣ ਦੀ ਸਾਰੀ ਪ੍ਰਕਿਰਿਆ ਸੀ ਉਹ ਤਾਂ ਅਕਾਲੀ ਦਲ ਦੀ ਸਰਕਾਰ ਸੀ ਬਾਈ ਜੀ, ਉਹਨੇ ਹੀ ਤਾਂ ਲਿਆ ਸੀ, ਅਕਾਲ ਤਖ਼ਤ ਸਾਹਿਬ ਨੇ ਥੋੜੀ ਲਿਆ ਸੀ।
1: ਫਿਰ ਉਦੋਂ ਕਾਹਤੋਂ ਨਹੀਂ ਲਾਗੂ ਕੀਤਾ ਗਿਆ ਉਹ ਵੀ ਤਾਂ ਰੋਕਿਆ ਗਿਆ ਸੀ
0: ਉਹ ਲਾਗੂ ਉਹ ਨਹੀਂ ਨਹੀਂ ਨਹੀਂ ਨਹੀਂ ਉਸੇ ਚ ਉਸੇ ਚ ਤਾਂ ਹੁਣ ਜਿਹੜੀ ਜਿਹੜਾ ਹੋਣਾ ਇਹਨਾਂ ਨੇ
1: ਉਹਦੇ ਵਿੱਚ ਹੋਰ ਕਰ ਦਿੱਤਾ ਨਾ।
0: ਨਹੀਂ ਨਹੀਂ ਨਹੀਂ ਬਾਈ ਜੀ, ਉਹ ਕਾਨੂੰਨ ਲਾਗੂ ਹੋਇਆ ਸੀ ਉਹਦੇ ਚ ਅਮੈਂਡਮੈਂਟ ਕੀਤੀ ਹੈ ਇਹਨਾਂ ਨੇ, ਉਹਦੇ ਚ ਹੋਰ ਅੱਗੇ ਇਹਨਾਂ ਨੇ ਵਿਸਥਾਰ, ਕਾਨੂੰਨ ਤਾਂ 2008 ਵਾਲੀ ਦਾ ਮੈਂ ਉਹੀ ਤਾਂ ਕਹਿਣ ਦਿਆਂ ਬਾਈ ਜੀ, ਉਹ ਸਰਕਾਰ ਨੇ 2008 ਵਾਲੀ ਅਕਾਲੀ ਦਲ ਸਰਕਾਰ ਨੇ ਤਾਂ ਕਾਨੂੰਨ ਪਾਸ ਕੀਤਾ ਸੀ, ਉਹਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਤੀ, ਉਹਦੇ ਚ ਹੋਰ ਅੱਗੇ ਲਾਗੂ ਕਰਤੀਆਂ ਇਹਨਾਂ ਨੇ ਮਤਾਂ ਵੀ ਤੁਸੀਂ ਐ ਨੀ ਕਰ ਸਕਦੇ ਉਹ ਨੀ ਕਰ ਸਕਦੇ
1: ਜੀ,
0: ਉਹ ਵੀ ਤਾਂ ਸਰਕਾਰ ਨੇ ਲਾਗੂ ਕੀਤਾ ਸੀ ਨਾ ਬਾਈ ਜੀ।
1: ਜੀ
0: ਮੈਂ ਇਹੀ ਗੱਲ ਕਹਿਣਾ ਅਸਲ ਚ ਨਾ ਭਾਰਜ ਬਾਈ ਜੀ, ਮੇਰਾ ਮਸਲਾ ਇਹਨਾਂ ਸਰਕਾਰਾਂ ਨਾਲ, ਜੋ ਮਰਜ਼ੀ ਬਣੀ ਜਾਣ, ਇਹ ਝਾੜੂ ਵਾਲੇ ਤੁਰ ਜਾਣ, ਦੂਜੇ ਆ ਜਾਣ, ਅਸੀਂ ਤਾਂ ਰੋਜ਼ ਹੀ ਇਹਨਾਂ ਸਾਰਿਆਂ ਦੇ ਖਿਲਾਫ਼ ਬੋਲਦੇ ਹਾਂ, ਕੋਈ ਮਸਲਾ ਨੀ ਹੈਗਾ
1: ਜੀ।
0: ਮੈਂ ਇਹ ਕਹਿਣਾ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਨਾ ਬਾਈ ਜੀ, ਇਹ ਕਈ ਕਈ 100 ਸਾਲਾਂ ਤੋਂ ਖੜੀਆਂ ਕੀਤੀਆਂ ਨੇ
1: ਜੀ,
0: ਅਸੀਂ ਇਹਨਾਂ ਨੂੰ ਆਪਣੀਆਂ ਨਿੱਜੀ ਮੁਫਾਦਾਂ ਵਾਸਤੇ ਵਰਤੀਏ ਨਾ। ਗੱਲ ਇਹ ਹੈ ਵੀ ਜਿੱਦਣ ਬਾਦਲ ਸਾਹਿਬ ਇਹੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਤੋਂ ਜਾ ਕੇ ਮੁਨਕਰ ਹੋਏ ਸੀ, ਕਹਿੰਦੇ ਵੀ ਮੈਂ ਤਾਂ ਉਂਝ ਹੀ ਕਹਿਤਾ, ਉਦਣ ਅਸਲ ਚ ਨਾ ਆਪਾਂ ਕਹਿੰਦੇ ਸ਼ਾਖ ਬਹਾਲ ਕਰਨੀ ਹੈ ਅਕਾਲ ਤਖ਼ਤ ਸਾਹਿਬ ਦੀ, ਅੱਜ ਸ਼ਾਖ ਬਹਾਲ ਹੋਈ
1: ਜੀ,
0: ਅੱਜ ਨਹੀਂ ਹੋਈ, ਕਿਉਂਕਿ ਜਿਹੜੀ ਜਿਹੜੇ ਮੰਨ ਲਓ ਉਹ ਸੰਸਥਾ ਦੇ ਉੱਤੇ ਬੈਠੇ ਨੇ ਨਾ, ਜਦੋਂ ਉਹ ਆਪਣੇ ਆਪਣੇ ਮੰਨ ਲਓ ਉੱਤੇ ਲਾਗੂ ਕਰਦੇ ਨੇ ਉਦੋਂ ਸ਼ਾਖ ਬਹਾਲ ਹੁੰਦੀ ਹੈ, ਦੂਜੇ ਦਾ ਤਾਂ ਕਰਨਾ ਬੜਾ ਸੌਖਾ ਹੈ ਬਾਈ ਜੀ, ਦੂਜੇ ਦਾ ਤਾਂ ਕਿਸੇ ਦਾ ਮੰਨ ਲਓ ਮੈਨੂੰ ਛੇਕ ਦੋ, ਦੂਜੇ ਨੂੰ ਛੇਕ ਦੋ, ਤੀਜੇ ਨੂੰ ਛੇਕ ਦੋ, ਕੋਈ ਮਸਲਾ ਨੀ ਹੈਗਾ, ਜਿਹੜੇ ਉੱਥੇ ਕਸਟੋਡੀਅਨ ਬੈਠੇ ਨੇ ਜਦੋਂ ਉਹਨਾਂ ਤੇ ਲਾਗੂ ਹੋਊਗਾ ਨਾ ਜੀ ਸ਼ਾਖ ਉਦੋਂ ਬਹਾਲ ਹੋਣੀ ਹੈ। ਇਹ ਤਾਂ ਦੇਖੋ ਜਿਹੜੇ ਅਕਾਲੀ ਦਲ ਨਾਲ ਜੁੜੇ ਨੇ ਮੰਨ ਲਓ ਉਹ ਤਾਂ ਕਹਿਣਗੇ ਵੀ ਅੱਜ ਵਾਲਾ ਫੈਸਲਾ ਬਹੁਤ ਵਧੀਆ
1: ਜੀ,
0: ਜਿਹੜੇ ਝਾੜੂ ਵਾਲਿਆਂ ਨਾਲ ਜੁੜੇ ਨੇ ਉਹ ਅੱਜ ਵਿਰੋਧ ਕਰਨਗੇ, ਉਹ ਬੜੀਆਂ ਕਮੀਆਂ ਅਕਾਲ ਤਖ਼ਤ ਸਾਹਿਬ ਦੀਆਂ ਕੱਢ ਕੇ ਲਿਆਉਣਗੇ ਜਿਹੜੀਆਂ ਹੈਗੀਆਂ ਨੇ
1: ਜੀ,
0: ਉਹਦੇ ਚ ਕੋਈ ਸ਼ੱਕ ਨੀ ਹੈਗਾ। ਉਹਦੇ ਚ ਸ਼ਾਖ ਬਹਾਲ ਐ ਨੀ ਹੋਣੀ ਭਾਰਜ ਬਾਈ ਜੀ, ਮੈਂ ਤਾਂ ਇਹ ਕਹਿੰਦਾ ਵੀ ਇਹ ਤਾਂ ਆਪਾਂ ਕਹਿਣ ਨੂੰ ਆਪਾਂ ਕਹਿ ਸਕਦੇ ਵੀ ਸ਼ਾਖ ਬਹਾਲ ਹੋਊਗੀ
1: ਜੀ,
0: ਸ਼ਾਖ ਉਦੋਂ ਬਹਾਲ ਹੁੰਦੀ ਹੈ ਜਦੋਂ ਅਸੀਂ ਖੁਦ ਬੈਠਿਆਂ ਤੇ ਬਾਦਲ ਸਾਹਿਬ ਤੇ ਮੈਨੂੰ ਇਹ ਦੱਸੋ ਵੀ ਕਿਉਂ ਨੀ ਉਹ ਹੁਕਮਨਾਮਾ ਲਾਗੂ ਹੋਇਆ ਜਦੋਂ ਉੱਥੇ ਮੰਨ ਕੇ ਆਏ, ਮੰਨ ਕੇ ਆ ਕੇ ਤੇ ਮੁਕਤਸਰ ਜਾ ਕੇ ਮੁੱਕਰ ਗਏ, ਕਹਿੰਦੇ ਮੈਂ ਤਾਂ ਉਂਝ ਹੀ ਕਹਿਤਾ ਸੀ, ਕਿਹੜੇ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਸੱਦਿਆ ਜੀ, ਤੇ ਕਿਹੜਿਆਂ ਨੇ ਉਹਨਾਂ ਤੇ ਦੁਬਾਰਾ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਮੁੱਕਰੇ ਜਾ ਕੇ, ਜੇ ਤੁਸੀਂ ਅਕਾਲ ਤਖ਼ਤ ਸਰਵੋੱਚ ਹੈ, ਤੁਸੀਂ ਇੱਥੇ ਮੰਨ ਕੇ ਗਏ ਜੀ ਮੇਰੇ ਤੋਂ ਗਲਤੀਆਂ ਹੋਈਆਂ ਨੇ
1: ਜੀ,
0: ਤੇ ਤੁਸੀਂ ਉੱਥੇ ਜਾ ਕੇ ਕਿਉਂ ਮੁੱਕਰੇ ਜੀ
1: ਜੀ,
0: ਹੈ ਕੋਈ ਪੁੱਛਣ ਵਾਲਾ? ਕੋਈ ਨੀ ਪੁੱਛਣ ਵਾਲਾ ਭਾਰਜ ਬਾਈ ਜੀ, ਇਸੇ ਕਰਕੇ ਇਹ ਠੀਕ ਹੈ ਆਪਾਂ ਜਿਹਨੂੰ ਮੰਨਣੇ ਆ, ਮੈਂ ਮੰਨ ਲਓ ਮੈਂ ਅਕਾਲੀ ਦਲ ਦਾ ਸਪੋਰਟਰ ਹਾਂ,
4: ਮੈਂ ਕਵਾਂਗਾ ਵੀ ਅੱਜ ਸ਼ਾਖ ਬਹਾਲ ਹੋ ਗਈ।
1: ਘਟਨਾਵਾਂ ਬਣੀ ਦੇਖਦਾ ਮੈਂ ਤਾਂ ਅੱਜ ਦੀ ਸਥਿਤੀ
4: ਭਾਰਜਭਾਈ ਜੀ ਇੱਕ ਮਿੰਟ ਮੈਂ ਮਾਫ਼ੀ ਮੰਗ ਕੇ ਤੁਹਾਨੂੰ ਚਾਹੁੰਦਾ, ਘਟਨਾਵਾਂ ਸਾਰੀਆਂ ਨੂੰ ਜੋੜ ਕੇ ਵੇਖਣਾ ਪਏਗਾ ਤਾਂ ਨਿਚੋੜ ਨਿਕਲੇਗਾ, ਤਾਂ ਹੀ ਇਹਦੀ ਸ਼ਾਖ ਬਹਾਲ ਹੋਊਗੀ ਅਕਾਲ ਤਖ਼ਤ ਸਾਹਿਬ ਦੀ। ਐਵੇਂ ਨੀ ਜੇ ਅੱਜ ਦੀ ਘਟਨਾ ਜਿਹੜੀ ਆਪਾਂ ਉਹਨੂੰ ਵੇਖ ਲਾਂਗੇ ਵੀ ਪਿਛਲੀਆਂ ਨੂੰ ਛੱਡ ਦਿਆਂਗੇ, ਉਹ ਨੀ ਹੋਣਾ। ਮੈਨੂੰ ਇਹ ਦੱਸੋ, ਤੁਸੀਂ ਇੱਕ ਗੱਲ ਦੱਸੋ ਮੈਨੂੰ, ਰਾਮ ਰਹੀਮ ਨੂੰ ਮਾਫ਼ੀ ਦਿੱਤੀ ਅਕਾਲ ਤਖ਼ਤ ਸਾਹਿਬ ਤੋਂ, ਅਕਾਲ ਤਖ਼ਤ ਦੇ ਜਥੇਦਾਰਾਂ ਦੇ ਪੁਤਲੇ ਬਣਾ ਕੇ ਉੱਥੇ ਮੰਨ ਲਓ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰਕਰਮਾ ਚ ਲੋਕਾਂ ਨੇ ਘਸੀਟੇ, ਤੁਸੀਂ ਮੈਨੂੰ ਦੱਸੋ ਕਿਹੜਾ ਅਕਾਲ ਤਖ਼ਤ ਦਾ ਜਥੇਦਾਰ ਸੀ ਵੀ ਜਿਹੜਾ ਆਪਣੇ ਆਪ ਵੀ ਮੰਨ ਲਓ ਰਾਮ ਰਹੀਮ ਨੂੰ ਕਿਹਦਾ ਦਿਮਾਗ ਖਰਾਬ ਹੋਇਆ ਸੀ, ਕੌਣ ਮਾਫ਼ੀ ਦੇ ਦੂਗਾ ਜੀ ਜਿੰਨਾ ਚਿਰ ਉੱਤੋਂ ਸਿਆਸੀ ਸ਼ਹਿ ਨਾ ਹੋਊਗੀ ਜੀ। ਜਿਹੜੇ ਇਸ਼ਤਿਹਾਰ ਲੱਗੇ ਤੁਸੀਂ ਦੇਖੋ, ਅੱਜ ਵੀ ਉਹੀ ਗੱਲ ਹੋਣ ਦੀ ਹੈ, ਜਿਹੜੇ ਮੰਨ ਲਓ ਅੱਜ ਵੀ ਭਗਵੰਤ ਮਾਨ ਦੇ ਖਿਲਾਫ਼ ਇਸ਼ਤਿਹਾਰ ਲੱਗਣ ਦੇ ਨੇ ਉਹ ਸ਼੍ਰੋਮਣੀ ਕਮੇਟੀ ਲਾਉਂਦੀ ਹੈ ਜੀ,
1: ਤੇ
4: ਉਹ ਕਿਉਂ ਲਾਉਂਦੀ ਹੈ ਜੀ? ਉਹ ਲੋਕਾਂ ਦਾ, ਆਮ ਲੋਕਾਂ ਦਾ ਪੈਸਾ ਹੈ ਜੀ।
1: ਜੀ
4: ਮੈਂ ਬਾਈ ਜੀ, ਮੈਂ ਤਾਂ ਇਹਨਾਂ ਨੂੰ, ਮੈਨੂੰ ਤਾਂ ਦੇਖੋ ਕੋਈ ਸਰਟੀਫਿਕੇਟ ਦੇਈ ਜਾਂਦਾ, ਕੋਈ ਦੇਈ ਜਾਂਦਾ, ਮੈਂ ਤਾਂ ਇਹਨਾਂ ਨੂੰ ਕਿਸੇ ਨੂੰ ਵੋਟ ਪਾਉਣ ਵਾਲਾ ਨੀ ਹੈਗਾ, ਨਾ ਮੈਂ ਝਾੜੂ ਨੂੰ ਪਾਉਣ ਵਾਲਾ, ਨਾ ਮੈਂ ਬਾਦਲ ਨਾ ਕਿਸੇ ਨੂੰ, ਮੈਨੂੰ ਦੇਈ ਜਾਣ ਲੱਖ ਸਰਟੀਫਿਕੇਟ। ਪਰ ਮੈਂ ਕਹਿੰਦਾ ਵੀ ਇੱਕ ਆਪਣੀ ਕਸਵੱਟੀ ਤੇ ਕਿਤੇ ਖਰੇ ਤੇ ਉਤਰ ਕੇ ਵਿਖਾਣਗੇ ਐਵੀ ਵੀ ਮੰਨ ਲਓ ਕਦੀ ਕਿਸੇ ਨੂੰ ਕਹਿਤਾ, ਕਦੀ ਕਿਸੇ ਨੂੰ ਕਹਿਤਾ, ਨਾ ਇਹਨਾਂ ਤੋਂ ਦੂਜੇ ਘੱਟ ਨੇ ਨਾ ਇਹ ਘੱਟ ਨੇ, ਮੈਂ ਤਾਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਨੇ ਬਾਈ ਜੀ। ਮੈਂ ਜਿਹੜੀ ਗੱਲ ਕਹਿਣਾ ਨਾ ਭਾਰਜਭਾਈ ਜੀ, ਆਪਾਂ ਅੱਜ ਵੇਖੋ ਆਪਾਂ ਨੂੰ, ਮੈਨੂੰ ਤੁਹਾਨੂੰ ਲੱਗਦਾ ਹੋਊ ਜਾਂ ਮੈਨੂੰ ਲੱਗਦਾ ਹੋਊ ਵੀ ਅੱਜ ਸਹੀ ਹੋ ਗਿਆ, ਆਪਾਂ ਇਹ ਕਹੋਗੇ ਵੀ ਠੀਕ ਹੈ, ਪਰ ਇਹਨਾਂ ਦੀ ਇਸੇ ਫੈਸਲੇ ਦੇ ਵਿਰੋਧ ਚ ਖੜਨ ਵਾਲੀ, ਤੁਸੀਂ ਦੇਖੋ ਅਕਾਲ ਤਖ਼ਤ ਸਾਹਿਬ ਆਪਾਂ ਕਹਿੰਦੇ ਸਰਵੋੱਚ ਹੈ ਸਿੱਖਾਂ ਵਾਸਤੇ,
1: ਜੀ
4: ਅਕਾਲ ਤਖ਼ਤ ਸਾਹਿਬ ਦਾ ਫੈਸਲਾ ਆਇਆ ਵੀ ਭਗਵੰਤ ਮਾਨ ਜਿਹੜਾ ਉਹ ਤਾਂ ਵੀ ਉਹ ਆਪਣਾ ਕੀ ਕਿਹਾ ਸੀ ਉਹਨਾਂ ਨੇ, ਮੈਨੂੰ ਲਫ਼ਜ਼ ਹੀ ਭੁੱਲ ਗਏ, ਉਹੀ ਗੱਲ ਨਵੇਂ ਜੇ ਇਹਨਾਂ ਨੇ ਘੜੇ ਸੀ ਵੀ ਇਹ ਪਤਾ ਨੀ ਕੀ ਕਿਹਾ ਸੀ ਇਹਨਾਂ ਨੇ, ਸਿੱਖ ਪਤਾ ਨੀ ਕੋਈ ਕੋਈ ਆ ਜਿਹੜੀ ਹੋਣੀ ਪਿੱਛੇ ਜੀ ਕਿਹਾ ਸੀ ਗੜਗੜ ਸਾਹਿਬ ਨੇ, ਉਹ ਇਹਨਾਂ ਨੇ ਕਹੀ ਨੀ ਸੀ ਹੋਣੀ, ਜਿੱਦਣ ਇਹਨਾਂ ਫੈਸਲਾ ਦਿੱਤਾ ਹੈ ਉਹ ਵੀਡੀਓ ਦੇ ਖਿਲਾਫ਼ ਵੀ ਉਹ ਕੋਈ ਨਵੇਂ ਜੇ ਲਫ਼ਜ਼ ਹੀ ਘੜੇ ਸੀ ਇਹਨਾਂ ਨੇ ਭਗਵੰਤ, ਵੀ ਇਹਨਾਂ ਨਾਲ ਵਰਤਣਾ ਨੀ ਕਿਸੇ ਨੇ, ਕੁੱਲ ਮਿਲਾ ਕੇ ਗੱਲ ਇਹ ਸੀ
1: ਦੋਖੀ। ਹਾਂਜੀ
4: ਤੇ ਤੁਸੀਂ ਦੇਖੋ ਵੀ ਪੰਥ ਦੋਖੀ ਪਤਾ ਨੀ ਕੀ ਕਿਹਾ ਸੀ, ਤੇ ਤੁਸੀਂ ਦੇਖੋ ਤਾਂ ਸਹੀ ਵੀ ਭਗਵੰਤ ਮਾਨ ਦੇ ਪਿੱਛੇ ਤਾਂ ਦੁਨੀਆਂ ਫਿਰਦੀ ਪਈ, ਕਿਉਂਕਿ ਉਹਨਾਂ ਨੇ ਕੰਮ ਲੈਣਾ ਉਹਦੇ ਤੋਂ। ਮੈਂ ਨੀ ਕਹਿੰਦਾ ਵੀ ਉਹ ਸਾਰੇ ਭਗਵੰਤ ਮਾਨ ਨਾਲ ਵੀ ਉਹ ਵਰਤਣ ਵਾਲੇ ਹੀ ਹੋਣਗੇ, ਕਿਉਂਕਿ ਉਹ ਇਸ ਟਾਈਮ ਸੰਵਿਧਾਨਿਕ ਅਹੁਦੇ ਤੇ ਉਹਦੇ ਤੋਂ ਕੰਮ ਲੈਣਾ ਬਾਈ
1: ਜੀ।
4: ਅਸੀਂ ਭਾਰਜਭਾਈ ਜੀ, ਮੈਂ ਤੁਹਾਨੂੰ ਨਾ ਕਸਮ ਵਾਲੀ ਗੱਲ ਹੈ, ਤੁਸੀਂ ਇਹ ਨਾ ਸੋਚੋ ਵੀ ਮੈਂ ਬੜੀ ਫਿਕਰਮੰਦੀ ਨਾਲ ਇਹ ਗੱਲ ਕਹਿੰਦਾ,
1: ਕਿਸੇ ਦੀ ਆਪਣੀ ਸੋਚ ਹੈ ਜੋ ਮੰਨ ਸਕਦਾ ਹੈ ਬੋਲ ਸਕਦਾ ਹੈ ਕਹਿ ਸਕਦਾ ਜੀ,
4: ਕਿਉਂਕਿ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਮੰਨ ਲਓ ਮੈਂ ਤੁਹਾਡੇ ਨਾਲ ਗੱਲ ਕੀਤੀ, ਮੈਨੂੰ ਕੋਈ ਵੀ ਤੱਥ ਵੀ ਮੇਰਾ ਆਹ ਗਲਤ ਹੈ, ਮੈਨੂੰ ਕੋਈ ਕਵੇ ਆਪਾਂ ਨੂੰ ਕੋਈ ਹਰਜ ਨੀ ਹੈਗਾ ਮੈਂ ਆਹ ਗੱਲ ਗਲਤ ਕਹਿਣ ਦਿਆਂ, ਪਰ ਇਹ ਨੀ ਹੈਗਾ ਵੀ ਜੇ ਹੁਣ ਮੰਨ ਲਓ ਅੱਜ ਸਰਕਾਰ ਇਹਨਾਂ ਨੇ ਖੜਾ ਲਈ ਉਹ ਤਾਂ ਹੈਗਾ ਹੀ ਆ ਵੀ, ਕਿਉਂਕਿ ਇਹਨਾਂ ਨੇ ਵਿਧਾਨ ਸਭਾ ਚ ਇਹਨਾਂ ਨੂੰ ਇੰਨਾ ਜਲੀਲ ਕੀਤਾ, ਭਾਵੇਂ ਅਗਨੀਵ ਕੌਰ ਸੀ ਉਹ ਤਾਂ ਸਾਰੀ ਵਿੰਦੇ ਰਹੇ ਆਪਾਂ
1: ਜੀ,
4: ਪਰ ਗੱਲ ਉਹੀ ਹੈ ਵੀ ਇਹ ਨਾ ਮੈਂ ਮੇਰਾ ਮੰਨਣਾ ਤਾਂ ਇਹ ਹੈਗਾ ਵੀ ਇਸ ਟਾਈਮ ਨਾ ਇਹ ਨਾ ਤਾਂ ਇਹ ਇਹਨਾਂ ਚੋਂ ਦੂਜੀਆਂ ਧਿਰਾਂ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਕਿਸੇ ਮੰਨ ਲਓ ਜਿਹੜੀ ਸਾਡੀ ਧਾਰਮਿਕ ਸੰਸਥਾ ਦਾ ਉਹਨਾਂ ਨੂੰ ਫਿਕਰ ਹੈਗਾ ਤੇ ਨਾ ਹੀ ਇਹਨਾਂ ਨੂੰ ਫਿਕਰ ਹੈਗਾ, ਇਹ ਸਭ ਮਜਬੂਰੀਆਂ ਦੇ ਮਾਰੇ ਨੇ ਇਸ ਟਾਈਮ, ਇੱਕ ਲਾਉਣਾ ਚਾਹੁੰਦੇ ਨੇ ਕੁਰਸੀ ਤੇ ਇੱਕ ਬਹਿਣਾ ਚਾਹੁੰਦੇ ਨੇ, ਕਹਾਣੀ ਬਸ ਇੰਨੀ ਕੋਈ ਹੈ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।
4: ਬਸ ਮੇਰਾ ਮੰਨਣਾ ਇਹੀ ਹੈ ਭਾਰਜਭਾਈ ਜੀ, ਬਾਕੀ ਮੇਰਾ ਕਿਸੇ ਨਾਲ ਕੋਈ ਨਿੱਜੀ ਵਿਰੋਧ ਨੀ, ਜਿਹੜਾ ਮਰਜ਼ੀ ਕੋਈ ਬਣਾਵੇ ਸਰਕਾਰ, ਕੋਈ ਬਣਾਵੇ, ਕੋਈ ਆਪਾਂ ਨੂੰ ਮਸਲਾ ਨੀ ਹੈਗਾ, ਜਿੱਥੇ ਇਹ ਲੁੱਟੀ ਖਾਈ ਜਾਂਦੇ ਨੇ ਕੋਈ ਹੋਰ ਆ ਕੇ ਖਾਲੂ ਬਾਈ ਜੀ, ਆਪਾਂ ਨੂੰ ਕਿਹੜਾ ਨਾ ਇਹ ਦਿੰਦੇ ਪਏ ਨੇ ਨਾ ਦੂਜਿਆਂ ਨੇ ਦੇਣਾ, ਆਪਾਂ ਤਾਂ ਵੇਖੋ ਆਪਣੀ ਦਸਾਂ ਨੌਵੇਂ ਦੀ ਕਰਨੀ ਹੈ ਤਾਂ ਖਾਣੀ ਹੈ ਬਾਈ,
1: ਬਿਲਕੁਲ
4: ਆਪਣਾ ਤਾਂ ਮਸਲਾ ਇੰਨਾ ਕੋਈ।
1: ਥੈਂਕ ਯੂ,
4: ਠੀਕ ਹੈ ਭਾਰਜ ਬਾਈ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਜੁੜੇ ਸੀ ਆਪਣੇ ਵਿਚਾਰ ਦੇ ਕੇ ਗਏ ਨੇ। ਅਗਲੀ ਲਾਈਨ ਦੇ ਉੱਤੇ ਡਾਕਟਰ ਪੱਟੀ ਸਾਹਿਬ ਦੁਬਾਰਾ ਜੁੜੇ ਨੇ, ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਵਾਗਤ ਹੈ ਜੀ।
5: ਸਤਿ ਸ੍ਰੀ ਅਕਾਲ ਜੀ, ਵੇਖੋ ਜੀ ਤੁਸੀਂ ਸਾਡੇ ਛੋਟੇ ਭਰਾ ਜੀ।
1: ਹਾਂਜੀ ਹਾਂਜੀ ਬਿਲਕੁਲ ਹੈ ਜੀ,
5: ਸੈਣੀ ਸਾਹਿਬ ਵੱਡੇ ਭਰਾ ਵਾ
1: ਜੀ।
5: 2 ਦਸੰਬਰ ਦਾ ਹੁਕਮਨਾਮਾ ਜਥੇਦਾਰਾਂ ਦਾ ਸੀ ਜਾਂ ਬੀਜੇਪੀ ਦੇ ਜਥੇਦਾਰਾਂ ਦਾ ਸੀ?
1: ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤਾਂ ਆਪਣਾ ਚੁੱਲ੍ਹਾ ਬਾਲ ਲਿਆ ਦੁਬਾਰਾ, ਉਹ ਵੀ ਤਾਂ ਦੇਖੋ
5: ਦੋ ਦਸੰਬਰ ਨੂੰ ਨੀ ਬਾਲਿਆ ਜੀ, ਚੁੱਲ੍ਹਾ ਬਾਅਦ ਚ ਬਾਲਿਆ ਜਦੋਂ ਅੱਖ ਨੀ ਲੱਗੀ
1: ਜੀ।
5: ਗਿਆਨੀ ਹਰਪ੍ਰੀਤ ਸਿੰਘ ਵੀ ਇਹਨਾਂ ਦੇ ਬੰਦਾ ਜੀ, ਮੇਰਾ ਤਾਂ ਨੀ, ਮੈਂ ਕੀ ਲੈਣਾ?
1: ਬਿਲਕੁਲ ਬਿਲਕੁਲ ਜੀ,
5: 2 ਦਸੰਬਰ ਦਾ ਹੁਕਮਨਾਮਾ ਜਿਹੜਾ ਚੁੱਲ੍ਹਾ ਤੁਸੀਂ ਗੱਲ ਕਰਦੇ, ਚੁੱਲ੍ਹਾ ਬਾਅਦ ਚ ਇਹ ਬਾਦਲ ਦਲੀਆਂ ਨੇ ਸ਼ਬਦ ਘੜਿਆ, ਬਾਅਦ ਚ ਜੋੜਿਆ ਉਹਨਾਂ
1: ਜੀ।
0: ਧਾਮੀ ਸਾਹਿਬ ਨੂੰ ਜਿਹੜਾ ਮੈਂਬਰ ਬਣਾਇਆ ਸੀ ਜਾਂ ਡੂੰਗਰ ਸਾਹਿਬ ਨੂੰ ਬਣਾਇਆ ਸੀ ਉਹ ਕਦ ਤੱਕ ਦਾ ਹੁਕਮ ਸੀ ਕਿ ਬੀਜੇਪੀ ਦੇ ਜਥੇਦਾਰਾਂ ਦਾ ਹੁਕਮ ਸੀ ਜੀ
1: ਜੀ ਆਪਣੀ ਜੋ ਵੀ ਮੰਨਣਾ ਓਹਦਾ ਮੰਨਣਾ ਬਾਦਲਾਂ ਦਾ ਪੱਖ ਪੂਰਦਾ ਮੈਂ ਤਾਂ ਜੋ ਫੈਸਲਾ ਸੀ ਤਾਂ ਓਹਦੇ ਉੱਤੇ ਗੱਲ ਕਰਨ ਲੱਗੇ ਹੋਏ ਆ ਉਹ ਤੁਹਾਨੂੰ ਲੱਗਦਾ ਕਿ ਬਾਦਲਾਂ ਦਾ ਪੱਖ ਪੂਰਦੇ ਆ ਜਾਂ ਕਾਂਗਰਸੀਆਂ ਦਾ ਪੂਰਦੇ ਆ ਜਾਂ ਆਪ ਦਾ ਪੂਰਦੇ ਆ ਉਹ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਤਾਂ ਆਪਣਾ ਚੁੱਲਾ ਵੱਖਰਾ ਬਾਲਿਆ ਤੇ ਜਾਂ ਤਾਂ ਉਹਨਾਂ ਨੇ ਹੁਣ ਸਜਾਵਾਂ ਨਹੀਂ ਭੁਗਤੀਆਂ ਜੋ ਲੱਗੀਆਂ ਸੀ ਉਹ ਵੱਖਰੀ ਗੱਲ ਆ ਜਾਂ ਉੱਥੇ ਉਹਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਜਾਂ ਟੀਕਾ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਥਾਂ ਤਾਂ ਫਿਰ ਗੱਲ ਸ਼ੁਰੂ ਖੜੀ ਹੁੰਦੀ ਹੈ ਨਾ ਸਵਾਲ ਖੜੇ ਹੁੰਦੇ ਆ ਤਾਂ ਆਪ ਹੀ ਫੈਸਲਾ ਸੁਣਾ ਕੇ ਤਾਂ ਆਪ ਵੀ ਤਾਂ ਉਹਨਾਂ ਨੇ ਉਹ ਕੰਮ ਕੀਤੇ ਨੇ ਨਾ ਤੇ ਲਓ ਦੋਸਤੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਹਰ ਕਿਸੇ ਦਾ ਆਪਣਾ ਮੰਨਣਾ ਹੈ ਸਹਿਮਤ ਹੋਣਾ ਨਹੀਂ ਹੋਣਾ ਉਹਦੇ ਵਿੱਚ ਹਰ ਕਿਸੇ ਦੀ ਆਪਣੀ ਆਜ਼ਾਦੀ ਹੈ ਜੀ ਤੇ ਅੱਗੇ ਵੱਧਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +352 44976 1962 ਸਟੂਡੀਓ ਦਾ ਨੰਬਰ ਹੈ ਤੇ ਗੱਲ ਕਰਦੇ ਹਾਂ ਦੋਸਤੋ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਹਾਂ ਥੋੜਾ ਜਿਹਾ ਤੇ US ਇਰਾਨ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਤੇ ਨਾਲ ਦੀ ਨਾਲ ਹੋਰ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਾਂਗੇ ਤਨਾਅ ਦੇ ਦਰਮਿਆਨ ਵੱਡੀ ਰਾਹਤ ਮਿਲੀ ਹੈ ਜਿਸ ਦੇ ਵਿਚ ਅਮਰੀਕਾ ਤੇ ਇਰਾਨ ਹਮਲੇ ਰੋਕਣ ਅਤੇ ਮੁੜ ਗੱਲਬਾਤ ਜਿਹੜਾ ਸ਼ੁਰੂ ਕਰਨ ਦੇ ਉੱਤੇ ਸਹਿਮਤ ਹੋਏ ਨੇ ਦੋਵੇਂ ਜਾਣੇ ਖਾੜੀ ਖੇਤਰ ਦੇ ਵਿਚ ਪਿਛਲੇ ਕੁਝ ਦਿਨਾਂ ਤੋਂ ਜਾਰੀ ਖੂਨੀ ਟਕਰਾਅ ਦਰਮਿਆਨ ਫਿਰ ਤੋਂ ਇਕ ਵੱਡੀ ਰਾਹਤ ਆਈ ਹੈ ਤੇ ਅਮਰੀਕਾ ਤੇ ਇਰਾਨ ਖਾੜੀ ਖੇਤਰ ਚ ਇਕ ਦੂਜੇ ਖਿਲਾਫ਼ ਕੀਤੇ ਜਾ ਰਹੇ ਹਮਲਿਆਂ ਨੂੰ ਤੁਰੰਤ ਰੋਕਣ ਅਤੇ ਹੋਰਮੁਜ ਜਲਮਰੂ ਦੇ ਵਿਵਾਦ ਨੂੰ ਜਿਹੜਾ ਸੁਲਝਾਉਣ ਦੇ ਲਈ ਮੁੜ ਡਿਪਲੋਮੈਟਿਕ ਗੱਲਬਾਤ ਸ਼ੁਰੂ ਕਰਨ ਦੇ ਲਈ ਸਹਿਮਤੀ ਹੋਈ ਹੈ ਇਕ ਅਮਰੀਕੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਦੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਟੁੱਟਣ ਦੀ ਕਗਾਰ ਜਿਹੜੀ ਹੈ ਫਿਰ ਤੋਂ ਪਹੁੰਚੇ ਅੰਤਰਮ ਸ਼ਾਂਤੀ ਸਮਝੌਤੇ ਦੇ ਬਚਾਅ ਦੀਆਂ ਉਮੀਦਾਂ ਮੁੜ ਜੜੀਆਂ ਜਾਗੀਆਂ ਨੇ ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਹਾਊਸ ਜਿਹੜਾ ਹੈ ਐਕਸੀਓਸ ਦੇ ਹਵਾਲੇ ਦੇ ਨਾਲ ਪੁਸ਼ਟੀ ਕੀਤੀ ਹੈ ਕਿ ਦੋਵੇਂ ਧਿਰਾਂ ਫਿਲਹਾਲ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਉੱਤੇ ਜਿਹੜਾ ਸਹਿਮਤ ਹੋ ਗਈਆਂ ਨੇ ਖੇਤਰ ਵਿਚ ਜਿਹੜਾ ਵਪਾਰਕ ਜਹਾਜ਼ਾਂ ਨੂੰ ਸੁਤੰਤਰ ਰੂਪ ਦੇ ਵਿਚ ਆਉਣ ਜਾਣ ਦੀ ਜਿਹੜੀ ਇਜਾਜ਼ਤ ਹੋਵੇਗੀ ਇਸ ਸਬੰਧੀ ਟੁੱਟੀ ਗੱਲਬਾਤ ਦਾ ਸਿਲਸਿਲਾ ਹੁਣ ਮੰਗਲਵਾਰ ਨੂੰ ਕਤਰ ਦੋਹਾ ਦੇ ਵਿਚ ਜਿਹੜਾ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਇਹ ਫੈਸਲਾ 17 ਜੂਨ ਨੂੰ ਹੋਏ 14 ਨੁਕਾਤੀ ਮੰਗ ਪੱਤਰ ਜਿਹੜਾ MOU ਦੇ ਉੱਤੇ ਤਹਿਤ ਲਿਆ ਗਿਆ ਜਿਸ ਦਾ ਮਕਸਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਆਵਾਜਾਈ ਦੇ ਲਈ ਜਿਹੜਾ ਮੁੜ ਖੋਲਣਾ ਹੈ ਇਹ ਕੂਟਨੀਤਿਕ ਸਫਲਤਾ ਜਿਹੜੀ ਹੈ ਉਸ ਸਮੇਂ ਮਿਲੀ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਦੇਸ਼ਾਂ ਦੇ ਵੱਲੋਂ ਇਕ ਦੂਜੇ ਦੇ ਉੱਤੇ ਜਵਾਬੀ ਹਮਲੇ ਕੀਤੇ ਜਾ ਰਹੇ ਨੇ ਲੰਘੇ ਵੀਰਵਾਰ ਨੂੰ ਹੋਰਮੁਜ ਜਲਡਮਰੂ ਦੇ ਵਿਚ ਇਕ ਮਾਲ ਵਾਹਕ ਜਹਾਜ਼ ਦੇ ਉੱਤੇ ਹੋਏ ਇਰਾਨੀ ਹਮਲੇ ਤੋਂ ਬਾਅਦ ਤਣਾਅ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਸੀ ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਉੱਤੇ ਜੰਗਬੰਦੀ ਜਿਹੜੀ ਹੈ ਉਹਦੇ ਉਲੰਘਣਾ ਦੇ ਦੋਸ਼ ਲਗਾਏ ਨੇ ਇਸ ਤੋਂ ਪਹਿਲਾਂ ਐਤਵਾਰ ਸਵੇਰੇ ਇਰਾਨ ਨੇ ਕੁਵੈਤ ਅਤੇ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲੇ ਕੀਤੇ ਸਨ ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿਹੜੀ ਉਸਦੀ ਚੇਤਾਵਨੀ ਤੋਂ ਤੁਰੰਤ ਬਾਅਦ ਹੋਏ ਨੇ ਜਿਸ ਦੇ ਵਿਚ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ ਕਿ ਜੇਕਰ ਇਰਾਨ ਨੇ ਸਮਝੌਤੇ ਦੀ ਪਾਲਣਾ ਨਾ ਕੀਤੀ ਤਾਂ ਇਸਲਾਮਿਕ ਰਿਪਬਲਿਕ ਆਫ ਇਰਾਨ ਦਾ ਜਿਹੜਾ ਵਜੂਦ ਖਤਮ ਹੋ ਜਾਵੇਗਾ ਤੇ ਇਸੇ ਤਰ੍ਹਾਂ ਹੀ ਯੂਰਪ ਦੀ ਗੱਲ ਕਰ ਲਈਏ ਤੇ ਯੂਰਪ ਦੇ ਵਿਚ ਗਰਮੀ ਦਾ ਕਹਿਰ ਜਿਹੜਾ ਪਾਰਾ 45 ਡਿਗਰੀ ਤੋਂ ਟੱਪਿਆ ਕਾਫ਼ੀ ਜਿਹੜੀਆਂ ਨੇ ਨੁਕਸਾਨ ਹੋ ਰਿਹਾ ਹੈ ਯੂਰਪ ਦੇ ਕਈ ਹਿੱਸਿਆਂ ਦੇ ਵਿਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚਿਆ ਤੇ ਫਰਾਂਸ ਦੀ ਜਨਤਕ ਜਿਹੜੀ ਹੈ ਸਿਹਤ ਏਜੰਸੀ ਹੈ ਉਹਦੇ ਅਨੁਸਾਰ ਇਸ ਗਰਮੀ ਦੇ ਕਾਰਨ ਕਰੀਬ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਨੇ ਵਿਗਿਆਨੀਆਂ ਨੇ 20 ਜੂਨ ਤੋਂ ਸ਼ੁਰੂ ਹੋਈ ਇਸ ਲਹਿਰ ਨੂੰ ਯੂਰਪ ਦੇ ਇਤਿਹਾਸ ਦੀ ਜਿਹੜੀ ਹੈ ਸਭ ਤੋਂ ਭਿਆਨਕ ਲਹਿਰ ਜਿਹੜਾ ਦੱਸਿਆ ਜਿਸ ਨੇ ਸਿਹਤ ਪ੍ਰਣਾਲੀ ਬਿਜਲੀ ਉਤਪਾਦਨ ਤੇ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਮਾਹਰਾਂ ਦੇ ਮੁਤਾਬਕ ਮਨੁੱਖੀ ਗਤੀਵਿਧੀਆਂ ਦੇ ਕਾਰਨ ਹੋ ਰਹੀ ਜਲਵਾਯੂ ਤਬਦੀਲੀ ਨੇ ਇਹ ਸਥਿਤੀ ਜਿਹੜੀ ਹੈ ਹੋਰ ਗੰਭੀਰ ਬਣਾ ਦਿੱਤੀ ਹੈ ਜਰਮਨੀ ਪੋਲੈਂਡ ਅਤੇ ਇਟਲੀ ਦੇ ਵਿਚ ਵੀ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚ ਗਿਆ ਜਰਮਨੀ ਦੇ ਵਿਚ ਗਰਮੀ ਦੇ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਲੋਕ ਘਰਾਂ ਦੇ ਵਿਚ ਹੀ ਰਹਿਣ ਦੇ ਲਈ ਮਜਬੂਰ ਨੇ ਯੂਰਪ ਦੇ ਕਈ ਵੱਡੇ ਦਰਿਆਵਾਂ ਦਾ ਪਾਣੀ ਸੁੱਕ ਰਿਹਾ ਹੰਗਰੀ ਦੇ ਵਿਚ ਡੈਨਿਊਬ ਦਰਿਆ ਦਾ ਤਾਪਮਾਨ ਵਧਣ ਦੇ ਕਾਰਨ ਪਰਮਾਣੂ ਊਰਜਾ ਪਲਾਂਟ ਦਾ ਉਦਘਾਟਨ ਜਿਹੜਾ ਅੱਗੇ ਵਧਾਉਣਾ ਪਿਆ ਇਟਲੀ ਦੇ ਵਿਚ ਪੋ ਨਦੀ ਜਿਹੜੀ ਹੈ ਉਹਦਾ ਪੱਧਰ ਘਟਣ ਦੇ ਕਾਰਨ ਸਮੁੰਦਰੀ ਪਾਣੀ ਖੇਤੀਬਾੜੀ ਦੇ ਵਾਲੇ ਇਲਾਕਿਆਂ ਦੇ ਵਿਚ ਜਿਹੜਾ ਦਾਖਲ ਹੋ ਰਿਹਾ ਹੈ ਇਸੇ ਤਰ੍ਹਾਂ ਚੀਨ ਦਾ ਜਿਹੜਾ 40 ਜਾਪਾਨੀ ਕੰਪਨੀਆਂ ਦੇ ਉੱਤੇ ਪਾਬੰਦੀਆਂ ਲਾਤੀਆਂ ਸਖ਼ਤੀਆਂ ਕੀਤੀਆਂ ਨੇ ਚੀਨ ਤੇ ਜਾਪਾਨ ਵਿਚਾਲੇ ਚੱਲ ਰਿਹਾ ਕੂਟਨੀਤਿਕ ਤਣਾਅ ਜਿਹੜਾ ਹੁਣ ਵਪਾਰਕ ਜੰਗ ਦਾ ਰੂਪ ਲੈਂਦਾ ਨਜ਼ਰ ਆ ਰਿਹਾ। ਚੀਨ ਨੇ ਸੋਮਵਾਰ ਅੱਜ ਜਾਪਾਨ ਦੀਆਂ 40 ਪ੍ਰਮੁੱਖ ਕੰਪਨੀਆਂ ਦੇ ਉੱਤੇ ਨਵੇਂ ਨਿਰਯਾਤ ਨਿਯੰਤਰਣ ਲਗਾਉਣ ਦਾ ਐਲਾਨ ਕੀਤਾ ਤੇ ਚੀਨ ਦਾ ਦਾਅਵਾ ਹੈ ਕਿ ਇਹ ਕੰਪਨੀਆਂ ਜਾਪਾਨ ਦੇ ਮੁੜ ਫੌਜੀਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ, ਜਿਹਦੇ ਕਾਰਨ ਇਨ੍ਹਾਂ ਦੇ ਉੱਤੇ ਪਾਬੰਦੀਆਂ ਲਗਾਉਣਾ ਜ਼ਰੂਰੀ ਹੋ ਗਿਆ। ਚੀਨ ਦੇ ਵਣਜ ਮੰਤਰਾਲੇ ਦੇ ਅਨੁਸਾਰ ਜਿਹੜਾ ਮਿਤਸੂਬਿਸ਼ੀ ਕਾਰਪੋਰੇਸ਼ਨ ਉਹਦੀਆਂ ਕਈ ਡਿਵੀਜ਼ਨਾਂ ਸਮੇਤ 20 ਕੰਪਨੀਆਂ ਨੂੰ ਕੰਟਰੋਲ ਲਿਸਟ ਦੇ ਵਿੱਚ ਪਾ ਦਿੱਤਾ ਗਿਆ। ਇਸ ਦਾ ਮਤਲਬ ਹੈ ਕਿ ਚੀਨੀ ਅਤੇ ਵਿਦੇਸ਼ੀ ਨਿਰਯਾਤਕ ਹੁਣ ਇਨ੍ਹਾਂ ਕੰਪਨੀਆਂ ਨੂੰ ਚੀਨ ਦੇ ਵਿੱਚ ਬੜੀਆਂ ਦੋਹਰੀ ਵਰਤੋਂ ਵਾਲੀਆਂ ਵਸਤੂਆਂ ਨਹੀਂ ਵੇਚ ਸਕਣਗੇ। ਇਸ ਤੋਂ ਇਲਾਵਾ 20 ਹੋਰ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਮਿਤਸੂਈ ਈ ਐਂਡ ਐਸ ਫੁਜੀਟਸੂ ਅਤੇ ਕੋਮਾਤਸੂ ਵਰਗੇ ਵੱਡੇ ਨਾਂ ਸ਼ਾਮਲ ਨੇ, ਉਨ੍ਹਾਂ ਨੂੰ ਵਾਚ ਲਿਸਟ ਦੇ ਵਿੱਚ ਰੱਖਿਆ ਗਿਆ। ਹੁਣ ਇਨ੍ਹਾਂ ਜਾਪਾਨੀ ਫਰਮਾਂ ਨੂੰ ਜਿਹੜਾ ਸਮਾਨ ਭੇਜਣ ਵਾਲੀਆਂ ਚੀਨੀ ਕੰਪਨੀਆਂ ਨੂੰ ਵਿਸ਼ੇਸ਼ ਲਾਇਸੈਂਸ ਲੈਣੇ ਪੈਣਗੇ ਤੇ ਜੋਖਮ ਮੁਲਾਂਕਣ ਰਿਪੋਰਟਾਂ ਜਮ੍ਹਾਂ ਕਰਵਾਉਣੀਆਂ ਜਿਹੜੀਆਂ ਹੋਣਗੀਆਂ। ਇਸ ਦੇ ਨਾਲ ਹੀ ਜਾਪਾਨੀ ਕੰਪਨੀਆਂ ਨੂੰ ਲਿਖਤ ਜਾਂ ਲਿਖਤੀ ਤੌਰ ਦੇ ਉੱਤੇ ਭਰੋਸਾ ਦੇਣਾ ਪਵੇਗਾ ਕਿ ਚੀਨ ਤੋਂ ਮੰਗਵਾਈਆਂ ਗਈਆਂ ਵਸਤੂਆਂ ਦੀ ਵਰਤੋਂ ਫੌਜੀ ਉਦੇਸ਼ਾਂ ਦੇ ਲਈ ਨਹੀਂ ਕੀਤੀ ਜਾਵੇਗੀ ਤੇ ਚੀਨ ਦਾ ਕਹਿਣਾ ਹੈ ਕਿ ਉਸ ਦੀਆਂ ਇਹ ਕਾਰਵਾਈਆਂ ਪੂਰੀ ਤਰ੍ਹਾਂ ਕਾਨੂੰਨੀ ਜਿਹੜਾ ਅਤੇ ਜਾਇਜ਼ ਨੇ। ਦੂਸਰੇ ਪਾਸੇ ਇਰਾਨ ਨੂੰ ਕਤਰ ਦੇਵੇਗਾ $6 ਅਰਬ। ਰਾਸ਼ਟਰਪਤੀ ਪਜੇਸ਼ਕੀਅਨ ਦਾ ਜਿਹੜਾ ਦਾਅਵਾ ਪੱਛਮੀ ਏਸ਼ੀਆ ਦੇ ਵਿਚ ਵਧਦੇ ਜੰਗੀ ਹਾਲਾਤਾਂ ਤੇ ਅਮਰੀਕਾ ਦੇ ਨਾਲ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਇਰਾਨ ਦੇ ਲਈ ਵੱਡੀ ਰਾਹਤ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਸੋਮਵਾਰ ਅੱਜ ਐਲਾਨ ਕੀਤਾ ਹੈ ਕਿ ਕਤਰ ਦੇ ਵਿਚ ਜ਼ਬਤ ਕੀਤੇ ਗਏ ਇਰਾਨ ਦੇ $6 ਅਰਬ ਲਗਭਗ 50,000 ਕਰੋੜ ਰੁਪਏ ਦੀ ਜਾਇਦਾਦ ਤੋਂ ਜਲਦੀ ਹੀ ਰੋਕ ਹਟਾ ਦਿੱਤੀ ਜਾਏਗੀ। ਪਜੇਸ਼ਕੀਅਨ ਦੇ ਅਨੁਸਾਰ ਕਤਰ ਦੇ ਕੋਲ ਮੌਜੂਦ ਜਿਹੜੀ ਹੈ ਇਰਾਨ ਦੇ ਕੁੱਲ $12 ਅਰਬ ਦੇ ਸਰੋਤਾਂ ਚੋਂ ਇਹ ਜਿਹੜੇ $6 ਅਰਬ ਵਾਪਸ ਕਰਨ ਦੇ ਲਈ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ। ਪਜੇਸ਼ਕੀਅਨ ਦਾ ਬਿਆਨ ਹੈਗਾ ਕਿ ਅਜਿਹੇ ਸਮੇਂ ਆਇਆ ਜਦੋਂ ਇਸ ਹਫ਼ਤੇ ਦੇ ਅੰਤ ਦੇ ਵਿਚ ਫਾਰਸ ਦੀ ਖਾੜੀ ਦੇ ਵਿਚ ਹੋਏ ਹਮਲਿਆਂ ਨੇ ਅਮਰੀਕਾ ਦੇ ਨਾਲ ਗੱਲਬਾਤ ਦੇ ਵਿਚ ਚੁਣੌਤੀਆਂ ਪੈਦਾ ਕਰ ਦਿੱਤੀਆਂ। ਹਾਲਾਂਕਿ ਇਕ ਪਾਸੇ ਜਿਹੜਾ ਇਰਾਨੀ ਰਾਸ਼ਟਰਪਤੀ ਇਸ ਰਾਸ਼ੀ ਦੇ ਜਲਦ ਮਿਲਣ ਦੀ ਉਮੀਦ ਜਤਾ ਰਹੇ ਨੇ, ਉਥੇ ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਇਸ ਦੇ ਸਵਾਲ ਵੀ ਖੜੇ ਕੀਤੇ ਇਹਦੇ ਉਤੇ ਤੇ ਅਮਰੀਕਾ ਦਾ ਕਹਿਣਾ ਹੈ ਕਿ ਇਰਾਨ ਦੀ ਜ਼ਬਤ ਕੀਤੀ ਗਈ ਕਿਸੇ ਵੀ ਜਾਇਦਾਦ ਤੋਂ ਅਜੇ ਤੱਕ ਕੋਈ ਰੋਕ ਨਹੀਂ ਹਟਾਈ ਗਈ। ਪਾਕਿਸਤਾਨ ਤੇ ਹੋਰ ਦੇਸ਼ਾਂ ਦੇ ਨਾਲ ਗੱਲਬਾਤ ਦੇ ਵਿਚ ਕਤਰ ਇਕ ਅਹਿਮ ਜਿਹੜਾ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਤੇ ਪਜੇਸ਼ਕੀਅਨ ਅਜਿਹੇ ਪਹਿਲੇ ਸੀਨੀਅਰ ਅਧਿਕਾਰੀ ਨੇ ਜਿਨ੍ਹਾਂ ਨੇ ਜਨਤਕ ਤੌਰ ਦੇ ਉਤੇ ਇਸ ਫੰਡ ਦੇ ਜਾਰੀ ਹੋਣ ਦਾ ਜ਼ਿਕਰ ਜਿਹੜਾ ਕੀਤਾ ਹੈ। ਇਹ ਘਟਨਾਕ੍ਰਮ ਇਕ ਅਜਿਹੇ ਸਮੇਂ ਦੇ ਵਿਚ ਹੋ ਰਿਹਾ ਜਦੋਂ ਫਾਰਸ ਦੀ ਖਾੜੀ ਦੇ ਵਿਚ ਤਣਾਅ ਚਰਮ ਦੇ ਉਤੇ ਹੈ। ਅਮਰੀਕਾ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲਿਆਂ ਦੇ ਜਵਾਬ ਦੇ ਵਿਚ ਇਰਾਨ ਨੇ ਐਤਵਾਰ ਨੂੰ ਬਹਿਰੀਨ ਅਤੇ ਕੁਵੈਤ ਦੇ ਉਤੇ ਡਰੋਨ ਜੜੇ ਤੇ ਮਿਜ਼ਾਈਲ ਹਮਲੇ ਕੀਤੇ ਸਨ। ਇਰਾਨ ਨੇ ਅਮਰੀਕਾ ਨੂੰ ਸਖ਼ਤ ਲਹਿਜੇ ਦੇ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਾਸ਼ਿੰਗਟਨ ਨੇ ਹਮਲੇ ਬੰਦ ਨਾ ਕੀਤੇ ਤਾਂ ਜੰਗ ਖਤਮ ਕਰਨ ਦੇ ਲਈ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ। ਇਰਾਨੀ ਸਮਾਚਾਰ ਏਜੰਸੀ ਜਿਹੜੀ ਹੈ ਇਰਨਾ ਉਹਦੇ ਮੁਤਾਬਕ ਬਣਾਈਆਂ ਗਈਆਂ ਯੋਜਨਾਵਾਂ ਦੇ ਤਹਿਤ ਕਤਰ ਦੇ ਵਿਚ ਮੌਜੂਦ ਫੰਡਾਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਰਾਸ਼ੀ ਇਰਾਨ ਨੂੰ ਮਿਲਦੀ ਹੈ ਤਾਂ ਇਹ ਉਹਦੀ ਜਿਹੜੀ ਹੈ ਡਗਮਗਾ ਰਹੀ ਆਰਥਿਕਤਾ ਦੇ ਲਈ ਵੱਡਾ ਸਹਾਰਾ ਸਾਬਤ ਹੋਵੇਗੀ, ਪਰ ਅਮਰੀਕਾ ਦੇ ਵਿਰੋਧ ਦੇ ਕਾਰਨ ਇਸ ਮਾਮਲੇ ਦੇ ਵਿਚ ਕਈ ਅੜਚਣਾਂ ਜਿਹੜੀਆਂ ਨੇ ਆਉਣ ਦੀ ਸੰਭਾਵਨਾ ਅਜੇ ਬਣੀ ਹੋਈ ਹੈ। ਦੂਸਰੇ ਪਾਸੇ ਯੂਕੇ ਦੀ ਗੱਲ ਕਰੀਏ ਤੇ ਡਰੱਗ ਮਾਮਲੇ ਦੇ ਵਿਚ ਯੂਕੇ ਚ ਪੰਜਾਬੀ ਮੂਲ ਦੇ ਜੱਜ ਦੇ ਸਮੇਤ 3 ਲੋਕਾਂ ਨੂੰ ਸਜ਼ਾ ਹੋਈ ਹੈ। ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਵਿਚ ਪੱਛਮੀ ਇਲਾਕਿਆਂ ਨੂੰ ਨਸ਼ੇ ਦੀ ਦਲਦਲ ਦੇ ਵਿਚ ਧੱਕਣ ਵਾਲੇ ਇਕ ਵੱਡੇ ਡਰੱਗ ਤਸਕਰੀ ਨੈਟਵਰਕ ਦਾ ਮੈਟਰੋਪੋਲੀਟਨ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਸ ਨੈਟਵਰਕ ਦਾ ਸਰਗਰਨਾ ਜਿਹੜਾ 48 ਸਾਲਾਂ ਹਰਦੀਪ ਸਿੰਘ ਥਿੰਦ ਉਰਫ ਹੈਰੀ ਸਿੰਘ ਸੀਗਾ ਜੋ ਜੇਲ੍ਹ ਦੇ ਅੰਦਰੋਂ ਹੀ ਮੋਬਾਈਲ ਫੋਨ ਦੇ ਰਾਹੀਂ ਇਸ ਗਰੋਹ ਨੂੰ ਨਿਰਦੇਸ਼ ਦੇ ਰਿਹਾ ਸੀ। ਇਸ ਮਾਮਲੇ ਦੇ ਵਿਚ ਪੰਜਾਬੀ ਮੂਲ ਦੇ 3 ਵਿਅਕਤੀ ਸਮੇਤ ਕੁੱਲ 4 ਲੋਕਾਂ ਨੂੰ ਅਦਾਲਤ ਦੇ ਵੱਲੋਂ ਸਖ਼ਤ ਜੜੀਆਂ ਸਜ਼ਾਵਾਂ ਸੁਣਾਈਆਂ ਗਈਆਂ ਨੇ। 25 ਜੂਨ 2026 ਨੂੰ ਕਰੋਇਡਨ ਕਰਾਊਨ ਕੋਰਟ ਨੇ ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਨੇ ਤੇ ਪੰਜਾਬੀ ਮੂਲ ਦੇ ਹਰਦੀਪ ਥਿੰਦ ਉਰਫ ਹੈਰੀ ਸਿੰਘ ਨੂੰ 12 ਸਾਲ 6 ਮਹੀਨੇ ਦੀ ਜੇਲ੍ਹ, ਬਿਕਰਮਜੀਤ ਬਰਾੜ ਹੁਣਾਂ ਨੂੰ 3 ਸਾਲ 4 ਮਹੀਨਿਆਂ ਦੀ ਜੇਲ੍ਹ ਤੇ ਪੁਰਸ਼ੋਤਮ ਢਿੱਲੋਂ ਨੂੰ 7 ਸਾਲ ਦੀ ਜੇਲ੍ਹ ਸਜ਼ਾ ਸੁਣਾਈ ਹੈ। ਇਕ ਹੋਰ ਚੌਥੇ ਦੋਸ਼ੀ ਨੇ ਐਂਡਰੀਆ ਲਿਚ ਉਹਨੂੰ 2 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਹਰਦੀਪ ਥਿੰਦ ਪਹਿਲਾਂ ਹੀ ਹਥਿਆਰ ਰੱਖਣ ਅਤੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿਚ 17 ਸਾਲ ਦੀ ਸਜ਼ਾ ਕੱਟ ਰਿਹਾ ਸੀ। ਸਜ਼ਾ ਦੇ ਦੌਰਾਨ ਹੀ ਉਹ ਹਾਦੀ ਨਾਮ ਦੇ ਡਰੱਗ ਰੈਕਟ ਦਾ ਜਿਹੜਾ ਸੰਚਾਲਨ ਕਰ ਰਿਹਾ ਸੀ। ਅਕਤੂਬਰ 2024 ਦੇ ਵਿਚ ਜੇਲ੍ਹ ਤੋਂ ਰਿਹਾ ਹੋਣ ਤੋਂ ਤੁਰੰਤ ਬਾਅਦ ਉਸਨੇ ਹੇਜ ਅਤੇ ਸਾਊਥਹਾਲ ਵਰਗੇ ਇਲਾਕਿਆਂ ਦੇ ਵਿਚ ਨਵੇਂ ਡੀਲਰ ਭਰਤੀ ਕਰਕੇ ਆਪਣੇ ਨੈਟਵਰਕ ਦਾ ਵਿਸਤਾਰ ਕੀਤਾ ਤੇ ਉਹ ਆਪਣੇ ਗਰੋਹ ਦੇ ਵਿਚ ਦਾ ਪਲੱਗ ਦੇ ਨਾਂ ਦੇ ਨਾਲ ਮਸ਼ਹੂਰ ਸੀ, ਜੋ ਕਿ ਵੱਡੇ ਡਰੱਗ ਸਪਲਾਇਰਾਂ ਦੇ ਲਈ ਵਰਤਿਆ ਜਾਣ ਵਾਲਾ ਇਕ ਕੋਡ ਵਰਡ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਜਰਮਨੀ ਦੇ ਵਿਚ ਮੰਦਭਾਗੀ ਘਟਨਾ ਵਾਪਰੀ ਹੈ। ਸ਼ੈਰ ਸਟੇਟ ਦੇ ਵਿਚ ਜਿਹੜਾ ਗੋਲੀਬਾਰੀ ਹੋਈ ਹੈ ਤੇ 5 ਲੋਕਾਂ ਦੀ ਮੌਤ ਹੈ, 2 ਵਿਅਕਤੀ ਹਿਰਾਸਤ ਦੇ ਵਿਚ ਲਏ ਹੈ। ਜਰਮਨੀ ਦੇ ਉੱਤਰੀ ਸ਼ਹਿਰ ਸਟੇਟ ਦੇ ਵਿਚ ਸੋਮਵਾਰ ਵਾਪਰੀ ਗੋਲੀਬਾਰੀ ਦੀ ਇਕ ਦਰਦਨਾਕ ਘਟਨਾ ਦੇ ਵਿਚ 5 ਲੋਕ ਮੌਤ ਦੇ ਘਾਟ ਉਤਰੇ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿਚ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਹਿਰਾਸਤ ਚ ਲਿਆ ਤੇ ਜਿਨ੍ਹਾਂ ਦੇ ਵਿਚੋਂ ਇਕ ਨੂੰ ਮੁੱਖ ਸ਼ੱਕੀ ਸ਼ੂਟਰ ਦਸਿਆ ਜਾ ਰਿਹਾ। ਪੁਲਿਸ ਬੁਲਾਰੇ ਨੇ ਰਾਈਟਰਸ ਨੂੰ ਦਸਿਆ ਕਿ ਦੂਜੇ ਵਿਅਕਤੀ ਦੀ ਭੂਮਿਕਾ ਦੇ ਬਾਰੇ ਅਜੇ ਜਾਂਚ ਚੱਲ ਰਹੀ ਹੈ, ਕੋਈ ਹੋਰ ਸ਼ੱਕੀ ਫਰਾਰ ਨਹੀਂ ਹੈ ਤੇ ਇਹ ਘਟਨਾ ਸ਼ਹਿਰ ਦੇ ਕੇਂਦਰ ਤੋਂ ਬਾਹਰ ਇਕ ਇਲਾਕੇ ਦੇ ਵਿਚ ਵਾਪਰੀ ਹੈ ਜਿੱਥੇ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਸੀ। ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਸਾਰੇ ਬਾਲਗ ਸਨ ਤੇ ਜਦਕਿ ਇਸ ਘਟਨਾ ਦੇ ਵਿਚ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ ਤੇ ਜ਼ਿਕਰਯੋਗ ਇਹ ਵੀ ਹੈ ਕਿ ਸਟੇਟ ਸ਼ਹਿਰ ਹੈਮਬਰਗ ਦੇ ਪੱਛਮ ਦੇ ਵਿਚ ਸਥਿਤ ਹੈ ਤੇ ਇੱਥੋਂ ਦੀ ਆਬਾਦੀ ਲਗਭਗ 50,000 ਦੇ ਕਰੀਬ ਦੱਸੀ ਜਾਂਦੀ ਹੈ। ਲਓ ਦੋਸਤੋ, ਇਹ ਸਨ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਦੀ। ਫੀਫਾ ਵਿਸ਼ਵ ਕੱਪ 2026 ਜਿਹੜਾ ਨਾਕਆਊਟ ਪੜਾਅ ਦਾ ਜਿਹੜਾ ਰੋਮਾਂਚ ਸ਼ੁਰੂ ਹੋ ਚੁੱਕਿਆ। ਮੈਗਾ ਟੂਰਨਾਮੈਂਟ ਦੇ ਪਹਿਲੇ ਨਾਕਆਊਟ ਰਾਊਂਡ ਦੇ ਵਿਚ ਰਾਊਂਡ ਆਫ 32 ਦੇ ਮੁਕਾਬਲੇ ਬੇਹੱਦ ਰੋਮਾਂਚਕ ਮੋੜ ਦੇ ਉੱਤੇ ਪਹੁੰਚੇ ਹੈ। 29 ਜੂਨ ਅੱਜ ਜਿਹੜੇ ਮੁਕਾਬਲੇ ਸੀ ਉਹਦੇ ਵਿਚ ਖੇਡੇ ਗਏ ਇਤਿਹਾਸਕ ਮੁਕਾਬਲਿਆਂ ਦੇ ਵਿਚ ਸਹਿ ਮੇਜ਼ਬਾਨ ਕੈਨੇਡਾ ਨੇ ਦੱਖਣੀ ਅਮਰੀਕਾ ਨੂੰ 1-0 ਦੇ ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਦੇ ਵਿਚ ਅਗਲੇ ਦੌਰ ਰਾਊਂਡ ਆਫ ਜਿਹੜਾ 16 ਹੈ ਉਹਦੇ ਵਿਚ ਜਗ੍ਹਾ ਪੱਕੀ ਕਰ ਲਈ ਹੈ। ਇਹ ਰਾਤੀ ਮੈਚ ਹੋਇਆ ਸਾਡੇ ਇੱਥੇ ਕਿਉਂਕਿ ਕੈਨੇਡਾ ਅਮਰੀਕਾ ਇਕ ਦਿਨ ਪਿੱਛੇ ਚੱਲਦਾ ਹੈ ਤੇ 12-14 ਘੰਟਿਆਂ ਦਾ ਡਿਫਰੈਂਸ ਹੈਗਾ, ਉਸ ਕਰਕੇ ਫਿਰ 29 ਤਰੀਕ ਉੱਥੇ ਆ ਜਾਂਦੀ ਹੈ ਤੇ ਉਹ ਇੱਥੇ ਸ਼ਾਮ ਦੀ ਤੇ ਉੱਥੇ ਸਵੇਰ ਦੀ। ਖੇਡ ਦੇ ਆਖਰੀ ਮਿੰਟਾਂ ਦੇ ਵਿਚ ਜਿਹੜਾ ਸਟੋਪੇਜ ਟਾਈਮ ਦੇ ਵਿਚ ਸਟੀਫਨ ਯੂਸਤਾਕੀਓ ਦੁਆਰਾ ਕੀਤੇ ਗਏ ਸ਼ਾਨਦਾਰ ਗੋਲ ਦੀ ਬਦੌਲਤ ਕੈਨੇਡਾ ਨੇ ਇਹ ਯਾਦਗਾਰੀ ਜਿੱਤ ਦਰਜ ਕੀਤੀ ਹੈ। ਆਖਰੀ ਮਿੰਟਾਂ ਦੇ ਵਿਚ ਇਹ ਗੋਲ ਹੋਇਆ। ਇਸ ਦੇ ਨਾਲ ਹੀ 29 ਜੂਨ ਦੀ ਰਾਤ ਫੁੱਟਬਾਲ ਜਗਤ ਦੀਆਂ ਦਿੱਗਜ ਟੀਮਾਂ ਵਿਚਾਲੇ ਕੜੀ ਟੱਕਰ ਦੇਖਣ ਨੂੰ ਮਿਲੀ ਹੈ। 5 ਵਾਰ ਦੀ ਚੈਂਪੀਅਨ ਬ੍ਰਾਜ਼ਿਲ ਦਾ ਸਾਹਮਣਾ ਹਿਊਸਟਨ ਸਟੇਡੀਅਮ ਵਿਖੇ ਉਲਟ ਫੇਰ ਕਰਨ ਦੇ ਵਿਚ ਮਾਹਰ ਜਪਾਨ ਦੀ ਟੀਮ ਦੇ ਨਾਲ ਹੋਇਆ, ਜਦੋਂ ਕਿ 4 ਵਾਰ ਦੀ ਜਿਹੜੀ ਵਿਸ਼ਵ ਜੇਤੂ ਜਰਮਨੀ ਨੇ ਬੋਸਟਨ ਸਟੇਡੀਅਮ ਦੇ ਵਿਚ ਪੈਰਾਗੁਆਏ ਖਿਲਾਫ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ। ਨਾਕਆਊਟ ਪੜਾਅ ਦੇ ਇਸ ਉਤਸ਼ਾਹ ਨੇ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਦੇ ਸਾਹ ਰੋਕ ਦਿੱਤੇ ਨੇ, ਕਿਉਂਕਿ ਇਕ ਵੀ ਗਲਤੀ ਟੀਮ ਨੂੰ ਟੂਰਨਾਮੈਂਟ ਤੋਂ ਜਿਹੜਾ ਹੁਣ ਬਾਹਰ ਕਰ ਸਕਦੀ ਹੈ। ਅੱਜ ਦੇ ਵਿਚ ਜਿਹੜਾ 30 ਜੂਨ 2026 ਨੂੰ ਰਾਊਂਡ ਆਫ 32 ਦੇ ਤਹਿਤ ਕੁਝ ਹੋਰ ਹਾਈ ਵੋਲਟੇਜ ਮੁਕਾਬਲੇ ਖੇਡੇ ਜਾਣਗੇ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਖਾਸ ਕਰਕੇ ਫਰਾਂਸ ਅਤੇ ਨੀਦਰਲੈਂਡ ਵਰਗੀਆਂ ਵੱਡੀਆਂ ਟੀਮਾਂ ਦੇ ਉੱਤੇ ਰਹਿਣਗੀਆਂ। ਅੱਜ ਦੇ ਮੈਚਾਂ ਦਾ ਜਾਣੀ ਕਿ ਕੱਲ ਨੂੰ ਹੋਣੇ ਆ 30 ਤਰੀਕ ਨੂੰ ਮੈਚਾਂ ਦੇ ਵਿਚ ਜਿਹੜਾ ਹਨ ਉਹਦੇ ਵਿਚ ਲੜੀਵਾਰ ਨੀਦਰਲੈਂਡ ਬਨਾਮ ਮੋਰੋਕੋ ਜਿਹੜਾ ਹੋਣਾ ਮੈਚ ਅੱਜ ਰਾਤ ਨੂੰ ਚੱਲਣਾ, ਇਹ ਮੋਟੇਰੀਓ ਸਟੇਡੀਅਮ ਮੈਕਸੀਕੋ ਚ 29 ਤਰੀਕ ਨੂੰ ਹੋਣਾ ਤੇ ਆਈਵਰੀ ਕੋਸਟ ਬਨਾਮ ਨਾਰਵੇ ਡਲਾਸ ਸਟੇਡੀਅਮ ਟੈਕਸਾਸ ਦੇ ਵਿਚ ਹੋਣਾ ਕੱਲ ਨੂੰ ਇਹ ਮੈਚ ਹੈ ਤੇ ਫਰਾਂਸ ਬਨਾਮ ਸਵੀਡਨ ਨਿਊਯਾਰਕ ਨਿਊਜਰਸੀ ਸਟੇਡੀਅਮ ਦੇ ਵਿਚ ਕੱਲ ਨੂੰ ਇਹ ਮੈਚ ਜਿਹੜਾ ਸ਼ਾਮ ਦੇ ਵਕਤ ਦੇ ਵਿਚ ਹੋਣਾ ਹੈ। ਤੇ ਲੋ ਦੋਸਤੋ, ਇਹ ਸੀ ਅੱਜ ਦੀਆਂ ਜਾਣਕਾਰੀਆਂ ਤੇ ਗੱਲਾਂ ਬਾਤਾਂ ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰਕੇ ਫਿਰ ਆਪਾਂ ਅੱਗੇ ਵਧਦੇ ਹਾਂ ਤੇ ਤੁਹਾਡੇ ਸੁਨੇਹਿਆਂ ਨੂੰ ਨਾਲ ਲੈ ਕੇ ਸਮਾਂ ਆਪਣੇ ਕੋਲ ਤਕਰੀਬਨ ਹੈਗਾ 10-15 ਮਿੰਟ ਦਾ ਹੋਰ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚਾਲ ਜੀ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਸਾਰੇ ਦੋਸਤਾਂ ਨੂੰ ਜੀਆਂ ਨੂੰ ਜੀ ਕਹਿੰਦੇ ਆ ਤੇ ਆਵਾਜ਼ ਓਕੇ ਆ ਜੀ, ਬਹੁਤ ਬਹੁਤ ਸ਼ੁਕਰੀਆ ਜਾਣੀਆਂ ਚਾਲ ਜੀ ਤੇ ਦੁਆਬਾ ਰੇਡੀਓ ਕਹਿੰਦੇ ਸੁਣ ਰਹੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 3 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ, ਤੇ ਜਾਣੀਆਂ ਚਾਲ ਸਾਹਿਬ ਨੂੰ ਅੱਜ ਨੰਬਰ ਲੈ ਗਏ ਜੀ ਕਹਿੰਦੇ ਤੁਸੀਂ, ਸਤਿ ਸ੍ਰੀ ਅਕਾਲ ਜੀ ਰਾਜਨ ਸੈਣੀ ਸਾਹਿਬ ਕਹਿੰਦੇ ਆ। ਸੁਰਿੰਦਰ ਮਾਲ ਜੀ ਜੁੜੇ ਹੋਏ ਨੇ US ਤੋਂ, ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਆ ਜਾਣਾ ਡਾਕਟਰ ਪੱਟੀ ਸਾਹਿਬ ਮੇਰੇ ਨਾਲ ਹੀ ਜੀ, ਤੇ ਸਵਾਗਤ ਵੀਰ ਜੀ। ਤੇ ਇਸੇ ਤਰ੍ਹਾਂ ਹੀ ਸ਼ੈਲੀ ਜੀ ਲਿਖਦੇ ਆ ਕਿ ਇੱਕ ਮਿੰਟ ਜੀ ਹਾਂਜੀ, ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜਦੋਂ ਐਡ ਵਗੈਰਾ ਚੱਲ ਪੈਂਦੀ ਹੈ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਆਪਣੇ ਨਾਲ ਔਜਲਾ ਸਾਹਿਬ ਦੁਬਾਰਾ ਜੁੜ ਰਹੇ ਨੇ ਜੀ, ਮੈਂ ਉਹਨਾਂ ਨੂੰ ਨਾਲ ਜੋੜ ਕੇ ਗੱਲਬਾਤ ਸੁਣ ਲਵਾਂ ਫਿਰ ਕਮੈਂਟਾਂ ਵੱਲ ਨੂੰ ਚੱਲਦੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
6: ਭਾਰਤ ਸਾਹਿਬ ਜੋ ਪੱਟੀ ਸਾਹਿਬ ਗੱਲ ਕਰਦੇ ਸੀ, ਜੋ ਭਾਰਤ ਮੁਕੱਦਰ ਵੀਰ ਵੀ ਪਹਿਲਾਂ ਗੱਲ ਕਰਕੇ ਗਿਆ ਨਾ,
1: ਹਾਂਜੀ
6: ਦੇਖੋ ਫਿਰ ਜੇ ਅੱਜ ਅਸੀਂ ਕਹਿ ਦਿੰਦੇ ਫਿਰ ਫਿਰ ਤਾਂ ਅੱਜ ਵਾਲੇ ਫੈਸਲੇ ਨੂੰ ਅਸੀਂ ਕਹਾਂਗੇ ਬਾਦਲਾਂ ਦਾ ਫੈਸਲਾ ਜੀ।
1: ਬਿਲਕੁਲ ਹੈ ਜੀ, ਉਹ ਤਾਂ ਕਹੇ
6: ਪਰ ਅੱਜ ਮੂਹਰੇ ਫੈਸਲਾ ਮੰਨਿਆ ਗਿਆ ਨਾ
1: ਜੀ,
6: ਕਿ ਫਿਰ ਉਹ ਕੋਈ ਵੀ ਸੀ ਜਥੇਦਾਰ, ਉਹ ਚਾਹੇ ਲਾ ਲਓ ਫਿਰ ਤਾਂ ਜਿਹਨੂੰ ਮਰਜ਼ੀ ਇਲਜ਼ਾਮ ਲਾ ਦੋ ਜੀ, ਫਿਰ ਤੁਸੀਂ ਮੈਨੂੰ ਕਹਿ ਦੋ ਮੈਂ ਬੋਲ ਜਾਂਦਾ ਤੇ ਮੁਕੱਦਰ ਥੱਲੇ ਕਮੈਂਟ ਕਰ ਦੂ ਜਾਂ ਅੰਕਲ ਕਰ ਦੇਣਗੇ ਸਿਕੰਦਰ ਦਾ ਫਲਾਣੇ ਦੀ ਬੋਲੀ ਬੋਲਦਾ ਜੀ।
1: ਬਿਲਕੁਲ,
6: ਕੱਲ ਨੂੰ ਕੋਈ ਗੱਲ ਹੋਰ ਹੋਵੇ ਸਿਕੰਦਰ ਫਲਾਣੇ ਦੀ ਬੋਲੀ ਬੋਲਦਾ ਜੀ। ਇਹ ਨੀ ਹੈ ਕਿ
1: ਮਤਲਬ
6: ਹੱਲ ਦੇਖੋ ਤੁਸੀਂ ਇੱਥੇ ਜਵਾਬ ਜਿਹੜਾ ਤੁਹਾਡਾ ਬਣ ਰਹੀ, ਮੈਂ ਉੱਥੇ ਆਇਆ ਇਹ ਚਾਹੇ ਉਹ ਬੀਜੇਪੀ ਦਾ ਫੈਸਲਾ ਸੀ
1: ਜੀ,
6: ਚਾਹੇ ਉਹ ਕਾਮਰੇਡਾਂ ਦਾ ਫੈਸਲਾ ਸੀ,
1: ਬਿਲਕੁਲ
6: ਜਥੇਦਾਰ ਨੇ ਸੁਣਾਇਆ, ਪਰ ਜਥੇਦਾਰ ਨੇ ਸੁਣਾਇਆ ਤਾਂ ਕਾਲ ਤਖ਼ਤ ਤੇ ਖੜਕੇ ਆ ਨਾ।
1: ਬਿਲਕੁਲ ਹੈ ਜੀ,
6: ਤੇ ਅੱਜ ਜਥੇਦਾਰ ਕਿੱਥੇ ਖੜਾ ਸੀ
1: ਜੀ,
6: ਅੱਜ ਵੀ ਕਾਲ ਤਖ਼ਤ ਤੇ ਸੀ ਨਾ। ਅੱਜ ਅਸੀਂ ਸਹੀ ਕਹਿੰਦੇ ਆ, ਅਸੀਂ ਉਸ ਨੂੰ ਸਹੀ ਕਹੋ ਜਾਂ ਤੁਸੀਂ ਗਲ ਚ ਪੱਲੂ ਪਾ ਕੇ ਸਾਰਾ ਕੁਝ ਮੰਨਿਆ
1: ਜੀ,
6: ਫਿਰ ਉਹਦੇ ਤੁਰਨ ਨੂੰ ਤੁਹਾਨੂੰ ਫਿਰ ਮੰਨਿਆ ਕਿਉਂ ਸੀ ਜੇ ਤੁਰਨਾ ਹੀ ਨਹੀਂ ਸੀ?
1: ਮੈਂ ਤਾਂ ਉਹ ਵੀ ਕਹਿੰਦਾ ਚਲੋ ਜੇ ਉਹਨਾਂ ਨੇ ਇਹ ਗੱਲ ਕਹੀ ਆ ਆਪਣੇ ਬਾਦਲ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਹੋਣਾ ਨੂੰ ਦੁਬਾਰਾ ਬੁਲਾ ਲਓ, ਹਾਂ ਭਾਈ ਤੁਹਾਡੀ ਵੀਡੀਓ ਕਾਲ ਮਦੀ
6: ਉਹੀ ਉਹੀ ਤਾਂ ਗੱਲ ਆ, ਫਿਰ ਕਿਉਂ ਨੀ ਬੁਲਾਇਆ
1: ਜੀ?
6: ਸਵਾਲ ਤਾਂ ਪੱਟੀ ਸਾਹਿਬ ਦਾ ਇਹੀ ਸੀ ਨਾ ਅਸਲ ਚ
1: ਜੀ,
6: ਤੁਸੀਂ ਉੱਥੇ ਉਹਨਾਂ ਦਾ ਜਵਾਬ ਨੀ ਦਿੱਤਾ, ਉਹ ਚਲੋ ਫੋਨ ਕੱਟ ਕੇ ਹੋ ਜਾਂਦਾ ਗੁੱਸਾ, ਕੋਈ ਗੱਲ ਨੀ ਬਣਦਾ ਵੀ ਉਹਨਾਂ ਦਾ, ਮੈਂ ਨੀ ਕਹਿੰਦਾ
1: ਜੀ
6: ਕਿ ਉਹ ਗੱਲ ਤਾਂ ਇਹ ਸੀ ਵੀ ਇਹ ਇੱਕ ਮੈਸੇਜ ਤਾਂ ਫਿਰ ਤਾਂ ਹੀ ਮੈਸੇਜ ਦਵਾਂਗੇ ਨਾ ਅਸੀਂ ਕਹਾਂ
1: ਜੀ,
6: ਇਹ ਤਾਂ ਨੀ ਹੈ ਕਿ ਵੀ ਜਿਹੜਾ ਦੁਆਬਾ ਰੇਡੀਓ ਦਾ ਪਾਰਟਨਰ ਆ ਜਾਂ ਉਹਦੇ ਵਿੱਚ ਹੈ ਜੀ ਉਹ ਜੋ ਮਰਜ਼ੀ ਕਰੇ ਤੇ ਜਿਹੜਾ ਇੱਕ ਕਾਲਰ ਆ ਤੇ ਉਹਨੂੰ ਤੁਸੀਂ ਮਤਲਬ ਜਿਵੇਂ ਕਰਦੇ, ਮੈਂ ਉਹ ਨੀ, ਮੈਂ ਐਗਜ਼ਾਮਪਲ ਦੇ ਰਿਹਾ
1: ਤੁਹਾਨੂੰ। ਬਿਲਕੁਲ ਹੈ ਜੀ, ਬਿਲਕੁਲ ਹੈ,
6: ਸਮਝੋ ਨਾ ਗੱਲ ਮੇਰੀ
1: ਜੀ,
6: ਉਹ ਵੀ ਹੋਣਾ ਚਾਹੀਦਾ,
1: ਬਿਲਕੁਲ ਹੋਣਾ ਚਾਹੀਦਾ, ਸਭ ਲਈ ਇੱਕੋ ਹੋਣਾ ਚਾਹੀਦਾ, ਮੈਂ ਤਾਂ ਉਹੀ ਕਹਿਣਾ ਜੀ। ਬਿਲਕੁਲ ਹੈ ਜੀ,
6: ਉਹਨਾਂ ਨੇ ਕਿਹਾ ਸੀ ਵੀ ਭਾਈ ਪ੍ਰਧਾਨ ਨੂੰ ਨਹੀਂ ਲੈਣੀ
1: ਜੀ,
6: ਤੇ ਕਿਹੜੇ ਤਰੀਕੇ ਨਾਲ ਬਾਦਲ ਸਾਹਿਬ ਐਕਟਿੰਗ ਪ੍ਰਧਾਨ ਬਣਾ ਕੇ
1: ਜੀ,
6: ਜੇ ਤੁਸੀਂ ਐਕਟਿੰਗ ਵੀ ਬਣਾਉਂਦੇ ਹੋ ਇਹਦਾ ਮਤਲਬ ਕੋਈ ਖੁਦ ਕੋਈ ਪ੍ਰਧਾਨ ਤਾਂ ਹੈਗਾ ਹੀ ਹੈ ਨਾ, ਉਹਨਾਂ ਨੇ ਕਿੱਥੇ ਅਸਤੀਫਾ ਦਿੱਤਾ ਸੀ?
1: ਬਿਲਕੁਲ ਹੈ ਜੀ,
6: ਉਹ ਕਿਹੜੀ ਗੱਲ ਤੇ ਤੁਰੇ ਸੀ ਪੰਥ ਲਈ
1: ਜੀ,
6: ਅੱਖਾਂ ਚ ਕੱਟਾ ਪਾਇਆ ਫਿਰ? ਸਭ ਲਈ ਮੈਸੇਜ ਇੱਕੋ ਹੀ ਜਾਣਾ ਚਾਹੀਦਾ, ਕਾਲ ਤਖ਼ਤ ਦੇ ਜਥੇਦਾਰ ਲਈ ਸਾਰੇ ਸਿੱਖ ਬਰਾਬਰ ਨੇ
1: ਜੀ,
6: ਉਹ ਚਾਹੇ ਕੈਪਟਨ ਅਮਰਿੰਦਰ ਹੋਵੇ ਚਾਹੇ ਡਾਕਟਰ ਮਨਮੋਹਨ ਸਿੰਘ ਜਿਉਂਦੇ ਸੀ ਉਹ ਹੁੰਦੇ, ਉਹ ਕਿੰਨਾ ਡਰਦੇ ਰਹੇ ਕਾਲ ਤਖ਼ਤ ਤੋਂ, ਆਉਂਦੇ ਨੀ ਸੀ ਗੱਲ ਦੇ ਵਿੱਚ
1: ਜੀ,
6: ਉਹ ਬਾਦਲ ਸਾਹਿਬ ਨੂੰ ਵੀ ਹਾਂ ਕਹਿ ਦਿੰਦੇ ਸੀ, ਨਾਲੇ ਬਾਦਲ ਸਾਹਿਬ ਵਰਤਦੇ ਰਹੇ ਉਹਨਾਂ ਨੂੰ।
1: ਬਿਲਕੁਲ ਹੈ ਜੀ,
6: ਤੇ ਇਸ ਕਰਕੇ ਗੱਲ ਇਹ ਨੀ ਹੈਗੀ ਤੇ ਉਹ ਹਰ ਇੱਕ ਲਈ ਲਾਗੂ ਹੋਣਾ ਚਾਹੀਦਾ।
1: ਬਿਲਕੁਲ,
6: ਉਹ ਗੱਲ ਆ ਵੀ ਇੱਥੇ ਠੀਕ ਹੈ ਜਥੇਦਾਰ ਨੇ ਵਧੀਆ ਭੂਮਿਕਾ ਨਿਭਾਈ ਹੈ, ਮੈਂ ਨੀ ਕਹਿੰਦਾ,
1: ਪਰ ਹੁਣ ਕੱਲ ਨੂੰ ਕੱਲ ਨੂੰ
6: ਇਹੀ ਗੱਲ ਸਵਾਲ ਹੋਵੇ, ਨਹੀਂ ਪਰ ਸਕਲ ਇਹੀ ਗੱਲ ਸਵਾਲ ਹੋਵੇ, ਫਿਰ ਉਹ ਕਹਿਣਗੇ ਜਾਂ ਤੁਸੀਂ ਬਾਦਲਾਂ ਕਰਕੇ ਕਰਾਤਾ ਜੀ, ਹੁਣ ਬਾਦਲ ਵੀ ਉਹਨਾਂ ਨੂੰ ਤਲਬ ਕਰਨੇ ਚਾਹੀਦੇ ਨੇ।
1: ਬਿਲਕੁਲ ਚਾਹੀਦਾ, ਮੈਂ ਤਾਂ
6: ਸਨੇਹਾ ਦੇਣਾ ਚਾਹੀਦਾ, ਇਹ ਪੱਟੀ ਸਾਹਿਬ ਦਾ ਸਵਾਲ ਸੀ ਵੀ ਜੇ ਤੁਸੀਂ ਐਡੇ ਚੰਗੇ ਹੋ, ਅਸੀਂ ਕਹਿੰਦੇ ਅੱਜ ਸਾਰੇ ਸਭ ਚੰਗੇ ਨੇ, ਫਿਰ ਚੰਗੇ ਵਾਲੀ ਗਾਹਣਾ ਸਟੈਪ ਵੀ ਲੈਣ ਜੀ।
1: ਮੇਰੇ ਕਹਿਣ ਦਾ ਮਤਲਬ ਔਜਲਾ ਸਾਹਿਬ ਇਹ ਵੀ ਆ ਨਾ ਕਿ ਜੇ ਸ਼ੁਰੂਆਤ ਨਾ ਹੋਏਗੀ ਤਾਂ ਫਿਰ ਉਹ ਤਾਂ ਫਿਰ ਮਤਲਬ ਕਿ ਖਿਚੜੀ ਤਾਂ ਬਣੀ ਆ ਜੀ,
6: ਸ਼ੁਰੂਆਤ ਕਰਨੀ ਪਵੇਗੀ ਨਾ, ਸ਼ੁਰੂਆਤ ਇਹ ਤਾਂ ਨਹੀਂ ਫਿਰ ਸਿਕੰਦਰ ਤੋਂ ਕਰੋ
1: ਜੀ,
6: ਸਿਕੰਦਰ ਦੇ ਬਾਪੂ ਨੇ ਕੀ ਕੀਤਾ ਫਿਰ ਉਹਨੂੰ ਵੀ ਪੁੱਛੋ ਜਾ ਕੇ
1: ਜੀ,
6: ਸਵਾਲ ਇਹ ਵੀ ਹੈ ਨਾ
1: ਜੀ,
6: ਸਵਾਲ ਤਾਂ ਜਿਹੜਾ ਜਥੇਦਾਰ ਸੀ ਜਿਹਨੇ ਸਰਦਾਰ ਸਾਹਿਬ ਨੂੰ ਮਾਫ਼ੀ ਦਿੱਤੀ ਉਹਨੂੰ ਕੀ ਸਜ਼ਾ ਲਾਤੀ ਇਹਨਾਂ ਨੇ
1: ਜੀ,
6: ਉੱਥੇ ਕਿੰਨਾ ਨੁਕਸਾਨ ਹੋਇਆ, ਸਿੱਖੀ ਦਾ ਕਿੰਨਾ ਨੁਕਸਾਨ ਹੋਇਆ, ਪੰਜਾਬ ਦਾ ਕਿੰਨਾ ਨੁਕਸਾਨ ਹੋਇਆ, ਬੰਦੇ ਮਰ ਗਏ ਉੱਥੇ
1: ਜੀ,
6: ਉਹ ਰਾਮ ਨਾਲ ਬਰਛਾ ਫੜ ਕੇ ਖੜਦਾ ਹੁੰਦਾ ਮੁਕਤਸਰ ਦੇ ਜਥੇਦਾਰ, ਲਾਤਾ ਤਾਂ ਹੀ ਲਾਉਂਦੇ ਨੇ ਇਹੋ ਜਿਹੇ ਨੂੰ ਉਹ
1: ਜੀ,
6: ਉਹ ਰਾਮ ਨਾਲ ਘਰੇ ਬੈਠਾ
1: ਉਹਦਾ
6: ਮੁੰਡਾ ਪਸ਼ੂਆਂ ਦੀ ਮੰਡੀਆਂ ਲਾਈ ਜਾਂਦਾ।
1: ਔਜਲਾ ਸਾਹਿਬ ਆਪ ਵਾਲਿਆਂ ਨੂੰ ਵੀ ਪਤਾ ਹੈ ਉਹ ਕਾਹਤੋਂ ਨੀ ਐਕਸ਼ਨ ਲੈ ਰਹੇ, ਉਹ ਸਾਰੀਆਂ ਚੀਜ਼ਾਂ ਵਿੱਚ ਹੀ ਨੇ, ਸਿਆਸਤਦਾਨ ਅਲੱਗ ਥੋੜੀ ਆ, ਇੱਕ ਦੂਸਰੇ ਨਾਲ ਮਿਲ ਕੇ ਹੀ ਕੰਮ ਕਰਦੇ ਆ ਜੀ। ਮਿਊਟ ਹੋ ਗਿਆ ਜੀ ਔਜਲਾ ਸਾਹਿਬ ਤੁਹਾਡੇ ਵੱਲੋਂ। ਹਾਂਜੀ,
6: ਪੱਟੀ ਸਾਹਿਬ ਦਾ ਸਵਾਲ ਜਾਇਜ਼ ਸੀ, ਇਹ ਨਹੀਂ ਹੋਣਾ ਚਾਹੀਦਾ।
1: ਨਹੀਂ ਨਹੀਂ, ਗੱਲ ਤਾਂ ਨਹੀਂ, ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਗੱਲ, ਚਲੋ ਉਹ ਜ਼ਰੂਰ ਮੇਰੇ ਉੱਤੇ ਕਹਿ ਗਏ ਨੇ ਵੀ ਅਕਾਲੀ ਦਲ ਨੂੰ ਤੁਸੀਂ ਸਾਡਾ ਕੁੱਤਾ।
6: ਨਹੀਂ ਨਹੀਂ ਨਹੀਂ, ਤੁਸੀਂ ਜਵਾਬ ਨਹੀਂ ਦਿੱਤਾ ਉਹਨਾਂ ਦਾ, ਉਹਨਾਂ ਨੇ ਤਾਂ ਕਿਹਾ ਉਹ ਉੱਥੇ ਸਹੀ ਸੀਗੇ
1: ਜੀ,
6: ਅਸੀਂ ਉਹਨਾਂ ਨੂੰ ਜਵਾਬ ਨਹੀਂ ਦਿੱਤਾ।
1: ਚਲੋ ਉਹ ਮੈਂ ਸਹੀ ਆ, ਤੁਹਾਡੀ ਗੱਲ ਵੀ ਮੰਨਦਾ, ਪਰ ਮੈਂ ਔਜਲਾ ਸਾਹਿਬ ਫਿਰ ਉਹਨਾਂ ਤੇ ਸਾਡੇ ਅੰਦਰ ਮਤਲਬ ਕਿ ਸਾਡੇ ਉਹ ਚੀਜ਼ ਦਾ ਮਾਫ਼ੀ ਦਾ ਜਾਂ ਉਹ ਚੀਜ਼ ਦਾ ਕਨਸੈਪਟ ਫਿਰ ਕਦੋਂ ਆਏਗਾ ਜੇ ਅੱਜ ਵੀ ਆਪਾਂ 2026 ਦੇ ਵਿੱਚ ਜੀ ਰਹੇ ਹਾਂ।
6: ਨਹੀਂ ਨਹੀਂ, ਜੀ ਰਹੇ ਹਾਂ ਜੀ, ਪਰ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਪਰ ਉਹਨਾਂ ਦਾ ਕੋਈ ਫਰਜ ਵੀ ਬਣਦਾ ਨਾ ਸਾਨੂੰ ਇੱਕ ਜਿਹਦੇ ਅਸੀਂ ਕਹਾ ਤੁਰ ਸਰੀਏ ਮੈਸੇਜ ਦੇਣ ਦਾ ਬਣਦਾ ਕਿ ਨਹੀਂ ਬਣਦਾ ਜੀ
1: ਬਿਲਕੁਲ
6: ਹੁਣ ਜਥੇਦਾਰ ਸਾਹਿਬ ਉਹ ਕੰਮ ਨਹੀਂ ਕਰਨਗੇ ਸਵਾਲ ਉੱਠਣਗੇ ਦੇਖ ਲਿਆ ਤੁਸੀਂ ਮੈਂ
1: ਉਹ ਤਾਂ ਉੱਠਣਗੇ ਉਹ ਜਦੋਂ ਗਲਤ ਹੋਣਗੇ ਹੁਣ ਪਹਿਲਾਂ ਗਲਤ ਵੀ ਤਾਂ ਕਹਿੰਦੇ ਆਈ ਆ ਜਿਹੜੀ ਗੱਲ ਅੱਜ ਦੀ ਮੈਂ ਤਾਂ ਫੋਕਸ ਹੀ ਇਸ ਕਰਕੇ ਕਰ ਰਿਹਾ ਸੀ ਆਪਾਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਅੱਜ ਦੀ ਗੱਲ ਕਰੀਏ ਜੋ ਅੱਜ ਹੋਇਆ ਆ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਦਿਓ ਭਾਈ ਉਹ ਅੱਜ ਦਾ ਤੁਹਾਨੂੰ ਕੀ ਲੱਗਾ
6: ਅੱਜ ਦਾ ਵਿਚਾਰ ਇਹ ਹੈ ਜੀ ਤੇ ਅੱਜ ਇਹ ਸਾਰੇ ਮੁੱਕਰ ਜਾਣ ਜੀ ਜਿਵੇਂ ਸਵੀਰ ਮੁੱਕਰ ਗਿਆ ਤੇ ਜਥੇਦਾਰ ਜੀ ਇਹਨਾਂ ਨੂੰ ਖਿੱਚੂਗਾ ਸਵੀਰ ਕਿਉਂ ਨਹੀਂ ਖਿੱਚਿਆ ਫਿਰ ਪੈ ਗਿਆ ਕਲੇਸ਼
1: ਪੈ ਜਾਣਾ ਜੀ ਬਿਲਕੁਲ ਉਹ ਤਾਂ ਫਿਰ ਜਿਹੜੀ ਬਿਲਕੁਲ ਨਹੀਂ ਫਿਰ

0: ਕੋਈ ਨੀ, ਹਰਪ੍ਰੀਤ ਬਦਲਦਾ, ਇਹਨੂੰ ਵੀ ਬਦਲ ਦੇਣਗੇ ਬਾਦਲ। ਪਰ ਗੱਲ ਤਾਂ ਹੈ ਇੱਕ ਮੈਸੇਜ ਦਾ ਦੇ ਕੇ ਜਾਣ ਨਾ। ਰਘਵੀਰ ਸਿੰਘ ਬਾਰੇ ਆਪਾਂ ਕੀ ਕਹਿੰਦੇ
1: ਸੀਗੇ? ਹੁਣ ਤਾਂ ਉਹ ਵੀ ਬਿਲਕੁਲ,
0: ਹੁਣ ਬੋਲਣ ਦਾ ਕੀ ਫਾਇਦਾ?
1: ਫਾਇਦਾ ਨੀ ਕੋਈ। ਹੁਣ
0: ਜਦੋਂ ਤੁਹਾਡੇ ਕੋਲ ਸਿੱਖ ਕੌਮ ਦੇਖ ਲਈ, ਤੁਸੀਂ ਤਾਂ ਇੰਗਲੈਂਡ ਨੂੰ ਚੜ ਗਏ ਉਦੋਂ
1: ਜੀ।
0: ਜਿਹਨੂੰ ਲਾਉਣਗੇ ਵੀ, ਜੇ ਬਾਦਲ ਲਾਉਣਗੇ, ਲੋਕ ਕਹਿਣਗੇ ਵੀ ਹਾਂਜੀ ਵੀ ਇਹ ਬਾਦਲ ਧੱਕਾ ਕਰਦੇ ਨੇ, ਗਲਤ ਕਰਦੇ ਨੇ, ਆਪੇ ਮੈਸੇਜ ਦੂਏ ਪਾਸੇ ਨੀ ਜਾਊਗਾ। ਇਹ ਤਾਂ ਨੀ ਹੈ ਕਿ ਜੀ ਜੇ ਕਿਸੇ ਦੇ ਹੱਕ ਚ ਕਰਤਾ ਤਾਂ ਉਹਨਾਂ ਦਾ ਬੰਦਾ, ਜੇ ਨਹੀਂ ਕਰਿਆ ਤਾਂ ਬੀਜੇਪੀ ਦਾ ਬੰਦਾ,
1: ਬੀਜੇਪੀ ਦਾ ਬੰਦਾ।
0: ਤੁਸੀਂ ਆਪ ਹੀ ਲਾਇਆ ਜਸੇਦਾਰ ਤਾਂ ਬੀਜੇਪੀ ਦਾ ਕਿਵੇਂ ਹੋ ਗਿਆ? ਉਹ ਹਰਪ੍ਰੀਤ ਦਾ ਵੀ ਇਹਨਾਂ ਨੇ ਲਾਇਆ ਸੀ,
1: ਬਿਲਕੁਲ ਹੈ ਜੀ।
0: ਉਹ ਕਿਹੜਾ ਬਾਹਰੋਂ ਲਿਆਂਦਾ ਸੀ ਫੜ ਕੇ ਇਹਨਾਂ ਨੇ ਸਾਊਥ ਦੇ ਵਿੱਚੋਂ
1: ਜੀ?
0: ਸੋ ਉਹਨਾਂ ਦਾ ਸਵਾਲ ਜਾਇਜ਼ ਸੀ, ਉਹਦਾ ਆਂਸਰ ਮੈਂ ਦੇਤਾ ਜੀ।
1: ਥੈਂਕ ਯੂ ਜੀ,
0: ਧੰਨਵਾਦ,
1: ਥੈਂਕ ਯੂ, ਸ਼ੁਕਰੀਆ ਜੀ, ਸ਼ੁਕਰੀਆ। ਲੋ ਦੋਸਤੋ, ਇਹ ਸੀ ਜੀ ਵਿਚਾਰ ਔਜਲਾ ਸਾਹਿਬ ਦੇ, ਤੇ ਸਭ ਦੇ ਵਿਚਾਰ ਨੇ ਜੀ ਇੱਕ ਦੂਸਰੇ ਨਾਲ। ਚਲੋ ਇਹਨਾਂ ਕਰਕੇ ਆਪਾਂ ਕਾਹਤੋਂ ਲੜਦੇ ਇੱਕ ਦੂਸਰੇ ਦੇ ਨਾਲ, ਤੇ ਜ਼ਰੂਰ ਵਿਚਾਰ ਹੋਣੇ ਚਾਹੀਦੇ ਆ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਸਹਿਮਤ ਹੋਣਾ ਨਹੀਂ ਹੋਣਾ ਵੱਖਰੀ ਗੱਲ ਹੈ। ਚਲੋ ਨਾਲ ਦੀ ਨਾਲ ਤੁਹਾਡੇ ਸੁਨੇਹਿਆਂ ਨੂੰ ਮੈਂ ਐਡ ਕਰ ਲਵਾਂ, ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਤੇ ਬਹੁਤ ਸਾਰੇ ਸੁਨੇਹੇ ਸਮਾਂ ਕੱਢ ਕੇ ਤੁਸੀਂ ਲਿਖੇ ਹੈ, ਤੇ ਛਿਆਲੀ ਬਾਈ ਜੀ ਦੇ ਸੁਨੇਹੇ ਤੱਕ ਆਪਾਂ ਪਹੁੰਚੇ ਸੀਗੇ, ਤੇ ਛਿਆਲੀ ਬਾਈ ਜੀ ਕਿੱਥੇ ਚਲੇ ਗਏ? ਹਾਂਜੀ, ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਜੀ। ਸ਼ੈਲੀ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ, ਯੂਐਸ ਤੋਂ। ਸ਼ੈਲੀ ਜੀ ਲਿਖਦੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਅੱਜ PSPCL ਦਿੜਬਾ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਜਿਹੜਾ ਲਗਾਇਆ, ਤੇ ਉਹਦੇ ਵਿਚ ਗੱਲਬਾਤ ਕੀਤੀ ਹੈ ਉਹਨਾਂ ਨੇ, ਤੇ ਲਗਾ ਕੇ ਕਹਿੰਦੇ ਨਾਰੇਬਾਜ਼ੀ ਕੀਤੀ ਗਈ ਖੇਤੀਬਾੜੀ ਸੈਕਟਰ ਦੇ ਲਈ ਮਾੜੀ ਬਿਜਲੀ ਸਪਲਾਈ ਨੂੰ ਲੈ ਕੇ BKU ਏਕਤਾ ਆਜ਼ਾਦ ਬਲਾਕ ਜਿਹੜਾ ਦਿੜਬਾ ਵੱਲੋਂ ਵੀ ਅੱਜ, ਹਾਂਜੀ ਮੈਂ ਖ਼ਬਰ ਕੀਤੀ ਹੈ ਸ਼ੁਰੂਆਤ ਦੇ ਵਿਚ ਇਹਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਖ਼ਬਰ ਸੀਗੀ। ਤੇ ਸ਼ੈਲੀ ਜੀ ਕਹਿੰਦੇ BKU ਏਕਤਾ ਆਜ਼ਾਦ ਦੇ ਵੱਲੋਂ ਕੱਲ੍ਹ ਨੂੰ SG ਦਫ਼ਤਰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਖੇਤੀ ਵਾਲੀ ਬਿਜਲੀ ਸਬੰਧੀ। ਲੋ ਆਪਣੇ ਨਾਲ ਸ਼ੈਲੀ ਬਾਈ ਜੀ ਜੁੜੇ ਗਏ ਨੇ, ਉਨ੍ਹਾਂ ਦੀ ਜ਼ੁਬਾਨੀ ਹੀ ਗੱਲਾਂ ਬਾਤਾਂ ਸੁਣ ਲੈਂਦੇ ਹਾਂ ਖੇਤੀ ਦੇ ਬਾਰੇ ਦੇ ਵਿਚ ਕੀ ਕੁਝ ਜਿਹੜਾ ਚੱਲ ਰਿਹਾ। ਸਤਿ ਸ੍ਰੀ ਅਕਾਲ ਜੀ, ਆਪਣੇ ਸ਼ੈਲੀ ਬਾਈ ਜੀ ਸਵਾਗਤ ਹੈ ਜੀ ਤੁਹਾਨੂੰ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਚੱਲ ਰਹੀਆਂ ਗਤੀਵਿਧੀਆਂ?
2: ਠੀਕ ਹੈ ਜੀ, ਵਧੀਆ ਬਸ ਚੱਲ ਰਹੀ ਨੇ, ਗਤੀਵਿਧੀ ਹੁਣ ਲੈਟ ਨੇ ਪਰੇਸ਼ਾਨ ਕੀਤਾ ਹੋਇਆ।
1: ਹਾਂਜੀ, ਕਾਫੀ ਅੱਜ ਖਬਰਾਂ ਦੀ ਵੀ ਚਰਚਾ ਬਣੀ ਹੋਈ ਹੈ ਪਿਛਲੇ 2-3 ਦਿਨਾਂ ਤੋਂ, ਸੋਸ਼ਲ ਮੀਡੀਆ ਦੇ ਵੀ ਲੋਕ ਆਪ ਮੁਹਾਰੇ ਵੀ ਵੀਡੀਓ ਵਗੈਰਾ ਪਾ ਰਹੇ ਨੇ, ਝੋਨਾ ਵੀ ਸੁੱਕ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਕਾਰਨ ਕੀ?
2: ਲੋਕ ਤਾਂ ਰੌਲਾ ਤਾਂ ਹੀ ਪਾਉਂਦੇ,
1: ਕਾਰਨ ਕੀ ਹੈ ਜੀ?
2: ਕਾਰਨ ਤਾਂ ਇਹਦੇ ਵਿੱਚ ਹੈ, ਕਾਰਨ ਤਾਂ ਇਹਦੇ ਵਿੱਚ ਇਹ ਹੈ ਜੀ, ਇਹਨਾਂ ਦੇ 4-5 ਤਾਂ ਮੈਨੂੰ ਲੱਗਦਾ ਪਲਾਂਟ ਖੜੇ ਨੇ ਜੀ,
1: ਜੀ
2: ਥਰਮਲ ਪਲਾਂਟ।
1: ਹਾਂਜੀ,
2: ਤੇ ਜਿਹੜੀ ਦਿਨੇ ਬਿਜਲੀ ਆ ਉਹ ਸਸਤੀ ਆ, ਜਿਹੜੀ ਰਾਤ ਨੂੰ ਆ ਉਹ ਮੈਨੂੰ ਲੱਗਦਾ ਮਹਿੰਗੀ ਆ।
1: ਉਲਟਾ ਕਰ ਦਿੱਤਾ ਜੀ, ਰਾਤ ਨੂੰ ਸਸਤੀ ਹੁੰਦੀ ਮੇਰੇ ਖਿਆਲ ਨਾਲ, ਦਿਨੇ ਮਹਿੰਗੀ ਹੁੰਦੀ ਹੈ,
2: ਰਾਤ ਵਾਲੀ ਸਸਤੀ ਆ, ਦਿਨੇ ਵਾਲੀ ਮੈਨੂੰ ਲੱਗਦਾ ਉਲਟਾ ਜੀ,
1: ਉਲਟਾ ਹੋਣਾ, ਕਿਉਂਕਿ ਰਾਤ ਨੂੰ ਫਿਰ ਇੰਡੀਆ ਚ AC ਚੰਗੇ ਚੱਲਦੇ ਆ ਨਾ, ਫਿਰ ਉਸ ਕਰਕੇ ਹੋਣੀ ਆ ਜੀ, ਖਪਤ ਜ਼ਿਆਦਾ ਰਾਤ ਨੂੰ
2: ਪਲਾਂਟ
1: ਜੀ।
2: ਇੱਕ ਜਿਹੜੇ ਬੰਦੇ ਨਾ ਮੀਟਰ ਰੀਡਿੰਗ ਲੈਣ ਵਾਸਤੇ ਉਹਨਾਂ ਨੂੰ ਕਿੰਨੇ ਬੰਦੇ, ਇਹਨਾਂ ਦੇ ਟੈਕਨੀਕਲ ਜਿਹੜਾ ਸਟਾਫ ਆ
1: ਸਟ੍ਰਾਈਕ ਦੇ ਉੱਤੇ ਨੇ, ਹਾਂਜੀ
2: ਬਿਲਕੁਲ ਹੈ ਜੀ, ਸਟ੍ਰਾਈਕ ਦੇ ਉੱਤੇ ਆ
1: ਜੀ,
2: ਜਿਹੜੇ 18-19 ਸਾਲ ਦੇ ਕੰਮ ਕਰ ਰਹੇ ਸੀ ਬੰਦੇ ਉਹਨਾਂ ਨੂੰ ਤਾਂ ਛੱਡਤਾ, ਜਿਹੜੇ ਦੂਸਰੇ ਸੀ ਉਹਨਾਂ ਨੂੰ ਕਿਤੇ ਪੱਕਾ ਪੁੱਕਾ ਕਰਨ ਲੱਗੇ ਸੀ, ਉਹਦਾ ਵਿਰੋਧ ਹੋ ਗਿਆ ਉਹਨਾਂ ਦੇ ਵਿੱਚ,
1: ਬਿਲਕੁਲ ਹੈ ਜੀ।
2: ਇਹਦੇ ਕਰਕੇ ਹੁਣ ਸਟਾਫ ਇੰਨਾ ਘੱਟ ਹੈ ਇਹਨਾਂ ਕੋਲੇ, ਕੰਪਲੇਨਾਂ ਵੀ ਹੈਗੀਆਂ ਨੇ, ਕਰੀ ਜਾਂਦੇ ਨੇ, ਪਰ ਇੱਕ ਬੰਦੇ ਦੇ ਉੱਤੇ 20-20 ਬੰਦਿਆਂ ਦਾ ਲੋਡ ਹੈ
1: ਜੀ,
2: ਤੇ ਬਾਰਿਸ਼ ਹੋ ਨਹੀਂ ਰਹੀ
1: ਜੀ,
2: ਪਾਣੀ ਦੀ ਪੂਰਤੀ ਹੋ ਨਹੀਂ ਰਹੀ ਖੇਤਾਂ ਚ
1: ਜੀ,
2: ਇਹਦੇ ਕਰਕੇ ਹੁਣ ਸਾਰੇ ਝੋਨਾ ਲਾਉਣ ਲੱਗੇ ਹੋਏ ਨੇ, ਇੱਥੇ ਲੋੜ ਆਪਾਂ ਨੂੰ ਪਾਣੀ ਦੀ ਇਸ ਸਮੇਂ ਦੇ ਵਿੱਚ
1: ਜੀ, ਬਿਲਕੁਲ ਹੈ ਜੀ।
2: ਇਹਦੇ ਕਰਕੇ ਬਾਰਿਸ਼ ਜਦ ਨਾ ਹੋਵੇ ਫਿਰ ਆਪਾਂ ਨੂੰ ਪਾਣੀ ਦੀ ਬਹੁਤਾਤ ਬਹੁਤ ਵੱਧ ਜਾਂਦੀ ਹੈ
1: ਜੀ,
2: ਇੱਕ ਜਿਹੜੀ ਪਹਿਲਾਂ ਨਾਲੋਂ ਜ਼ਿਆਦਾ ਸੀਗੀ ਉਹਦੀ ਡਿਮਾਂਡ ਬਿਜਲੀ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਜਾਂਦੀ, ਹਰੇਕ ਸਾਲ ਹੀ ਹੁੰਦਾ ਜੀ,
1: ਬਿਲਕੁਲ ਹੈ ਜੀ,
2: ਬਿਲਕੁਲ ਡਿਮਾਂਡ ਜ਼ਿਆਦਾ ਆ। ਇੱਕ ਜਿਹੜਾ ਸਾਡੀ ਸਭ ਤੋਂ ਵੱਡੀ ਤ੍ਰਾਸਦੀ ਆ ਨਾ, ਜਿੰਨਾ ਸਾਡਾ ਕਾਗਜ਼ਾਂ ਦੇ ਵਿੱਚ ਲੋਡ ਆ,
1: ਸਰਵੇ ਨਹੀਂ ਨਾ ਹੋ ਰਿਹਾ ਉਹ ਚੀਜ਼ਾਂ ਤੇ,
2: ਬਸ ਨਵੀਆਂ ਨਵੀਆਂ ਹਰ ਰੋਜ਼ AC ਲੱਗ ਰਹੇ ਨੇ, ਵੱਧ ਰਹੇ ਨੇ, ਲੋੜ ਵੱਧ ਰਹੇ ਨੇ, ਹਰੇਕ ਘਰ ਤਾਂ 2-2-3 AC,
1: ਨਾਲੇ ਲੋਕ ਵੀ ਉਹਦੇ ਵਿੱਚ ਨੀ ਨਾ, ਮਤਲਬ ਕਿ ਜੇ ਲੋੜ ਵਧਾਉਂਦੇ ਆ ਜਾਂ ਕਰਦੇ ਹੋ ਕਾਗਜ਼ੀ ਦਾ ਆਪਣੇ ਮਨ ਮਰਜ਼ੀ ਦੇ ਨਾਲ ਇਲੈਕਟ੍ਰੀਸ਼ਨ ਬੁਲਾ ਕੇ ਦਾ ਸਵਿੱਚ ਲਵਾ ਲਓ ਜਾਂ AC ਲਵਾ ਲਓ, ਉਹ ਫਿਰ ਕਨਫਰਮ ਨੀ ਨਾ ਕਰਦੇ, ਉਹ ਵੀ ਚੀਜ਼ ਨੂੰ ਵੀ ਨੀ ਕਰਦੇ ਫਿਰ
2: ਉਹ। ਪਰ ਜੀ ਫਿਰ ਮੈਂ ਇਹੀ ਤਾਂ ਕਹਿ ਰਿਹਾ ਨਾ, ਕੁਛ ਸਾਡੀਆਂ ਵੀ ਗਲਤੀਆਂ ਨੇ, ਕਿਉਂ ਅਸੀਂ ਪੂਰਾ ਲੋੜ ਹੀ ਜਿਹੜਾ ਕਾਗਜ਼ਾਂ ਚ ਲੋੜ ਆ ਉਹ ਕੁਛ ਹੋਰ ਆ ਉਹਨਾਂ ਦੇ ਮੁਤਾਬਕ,

0: ਟਰਾਂਸਫਾਰਮਰ ਤੇ ਓਵਰਲੋਡ ਪੈਂਦਾ, ਮੱਚਦੇ ਨੇ ਟਰਾਂਸਫਾਰਮ, ਜੇ ਉਹਨਾਂ ਦੇ ਕਾਗਜ਼ਾਂ ਚ ਲੋਡ ਪੂਰਾ ਹੋਵੇ ਉਹ ਟਰਾਂਸਫਾਰਮ ਵੱਡੇ ਰੱਖਣ,
1: ਬਿਲਕੁਲ
0: ਤਾਂ ਹੀ ਵੱਡੇ ਰੱਖਣਗੇ, ਜੇ ਉਹਨਾਂ ਦੇ ਕਾਗਜ਼ਾਂ ਤੋਂ ਲੋਡ ਘੱਟ ਆ ਜੀ ਉਹਨਾਂ ਦਾ ਟਰਾਂਸਫਾਰਮ ਉਹਨਾਂ ਦਾ ਰੱਖਣਾ
1: ਜੀ, ਬਿਲਕੁਲ ਹੈ ਜੀ,
0: ਉਹ ਟਰਾਂਸਫਾਰਮ ਫੋਕਣ ਦੇ ਕਾਰਨ ਹੀ ਇਹ ਨੇ ਜੀ, ਓਵਰਲੋਡ ਸਾਡੇ ਪਏ ਹੋਏ ਨੇ
1: ਜੀ।
0: ਤੇ ਬਾਕੀ ਜਿਹੜੀ ਅਸੀਂ ਫ੍ਰੀ ਵੀ ਦੀ ਚੀਜ਼ਾਂ ਦਿੰਨੇ ਆ
1: ਜੀ,
0: ਜੇ ਉਹਨੂੰ ਥੋੜਾ ਘਟਾ ਕੇ ਦੇ ਦਈਏ ਜਿਹੜੇ ਬੰਦੇ ਨੂੰ ਅਸਲ ਦੇ ਵਿੱਚ ਜ਼ਰੂਰਤ ਆ, ਜਿਹੜਾ ਬਾਕੀ ਗਰੀਬ ਆ ਜਾਂ ਛੋਟਾ ਕਿਸਾਨ ਆ
1: ਜੀ,
0: ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਤਕਲੀਫ਼ ਨੀ ਹੋਣੀ, ਤੇ ਲਾਭ ਵਾਢੇ ਤੁਸੀਂ ਸਾਰੇ ਦੇ ਦੇ, ਇੱਕ ਅੱਧਾ ਲੱਖ ਰੁਪਈਏ ਤਨਖਾਹ ਵਾਲਾ ਜੀ, ਇੱਕ ਬਿਨਾਂ ਆਲੂ ਵਾਲਾ, ਇਹੀ ਤੁਸੀਂ ਰੇਟ ਘੱਟ ਕਰ ਦੋ ਜੀ, ਨਾਲੇ ਤੁਹਾਨੂੰ ਪੈਸਾ ਚਾਰ ਆਮਦਨ ਆਉਣ,
1: ਬਿਲਕੁਲ
0: ਆਹ ਦਸ ਦਸ ਹਜ਼ਾਰ ਰੁਪਇਆ ਹੁਣ ਸਰਪੰਚਾਂ ਨੂੰ ਕਰਤਾ, ਕਿੱਥੋਂ ਦੇਣਗੇ ਜੀ, ਤਨਖਾਹਾਂ ਤਾਂ ਦਿੱਤੀਆਂ ਨੀ ਜਾਂਦੀਆਂ,
1: ਬਿਲਕੁਲ ਜੀ।
0: ਜਿਹੜੇ ਹੁਣ ਟੈਕਨੀਕਲ ਸਟਾਫ ਬਿਜਲੀ ਬੋਰਡ ਦਾ ਗਿਆ
1: ਜੀ,
0: ਜੇ ਇਹਨਾਂ ਨੂੰ ਸਹੀ ਤਰੀਕੇ ਨਾਲ ਰੱਖ ਲੈਣਾ, ਪੈਸੇ ਇਹਨਾਂ ਨੂੰ ਦੇ ਦੇਣਾ, ਜਿਹੜੇ ਹੁਣ ਉੱਥੇ ਅਪ੍ਰੈਂਟਿਸਿਪ ਵਾਲੇ ਮੁੰਡੇ ਨੇ ਅੱਜ ਦੀ ਘੜੀ ਉਹ ਕੰਮ ਕਰਦੇ ਨੇ ਦਫ਼ਤਰਾਂ ਚ,
1: ਬਿਲਕੁਲ ਹੈ ਜੀ।
0: ਸਾਡੇ ਦਿਲ ਐਕਸੀਅਨ ਸਾਹਿਬ ਨੂੰ ਅੱਜ ਮੀਟਿੰਗ ਸੀਗੀ, ਉਹਨੂੰ ਦੱਸਿਆ ਸੀ ਗੱਲਬਾਤ ਸੁਣੀਆਂ, ਉਹ ਕਹਿੰਦੇ ਲੋਹੜੇ ਜਾ ਦਿਆ, ਉਹਨਾਂ ਦੱਸਿਆ ਗੱਲਾਂ
1: ਜੀ
0: ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਦੇ ਹਾਂ, ਬਾਰਿਸ਼ ਨੀ ਹੋਈ ਕਿੰਨੀਆਂ ਗੱਲਾਂ ਸਾਨੂੰ ਦੱਸੀਆਂ ਵੀ ਨੇ, ਮਜ਼ਬੂਰੀ ਬਣ ਜਾਂਦੀ ਹੈ ਜੀ ਹੁਣ
1: ਜੀ,
0: ਅਸੀਂ ਵੀ ਸਮਝਦੇ ਜਦੋਂ ਗੱਲਾਂ ਦੱਸਦੇ ਨੇ ਸਾਨੂੰ ਵੀ ਪਤਾ ਵੀ ਲੋਹੜ ਸਾਡੇ ਕਿੰਨਾ ਏਰੀਏ ਚ ਲੋਹੜ ਹੈ, ਕੀ ਗੱਲਬਾਤ ਹੈ,
1: ਬਿਲਕੁਲ ਹੈ ਜੀ।
0: ਫਿਰ ਉਸ ਹਿਸਾਬ ਨਾਲ ਦੇਖੋ ਹੁਣ ਨਿਰਾਪੁਰਾ ਤਲਵਾਰ ਤੇ ਮੁੱਕੀ ਵੀ ਨੀ ਵੱਜਦੀ, ਪਰ ਮਹਿੰਗੇ ਭਾਅ ਦਾ ਡੀਜ਼ਲ ਆ ਜੀ, ਕਿਸਾਨ
1: ਜੀ
0: ਇਹੀ ਸਾਡੇ ਕੋਲ ਦਿਨਾਂ ਮੁੜ ਕੇ ਸਾਡਾ ਤਾਂ ਟਾਈਮ ਵੀ ਨੀ ਆਉਣਾ ਹੋਰ ਕੋਈ ਝੋਨਾ ਲਾਉਣ ਨੂੰ,
1: ਬਿਲਕੁਲ ਹੈ ਜੀ,
0: ਆਹੀ 4 ਦਿਨ ਨੇ ਜੀ,
1: 4 ਦਿਨ ਲੇਬਰ ਵੀ ਨੀ ਲੱਭਦੀ ਮੁੜ ਕੇ, ਉਹ ਵੀ ਫਿਰ ਚੱਲ ਜਾਂਦੇ ਆ ਜੀ, ਬਿਲਕੁਲ ਛੁੱਟੀ।
0: ਹਾਂਜੀ ਇਹ ਅਗਾਂਹ ਐਮ ਪੀ ਚ ਲੱਗਣੀ ਸ਼ੁਰੂ ਹੋ ਜੂ ਭਈ ਜਾਣ ਲੱਗ ਗਈ ਐਮ ਪੀ ਚੋਂ
1: ਜੀ,
0: ਜਿਹੜੇ ਇੱਥੇ ਆਏ ਹੋਏ ਸੀਗੇ, ਇਹ ਪ੍ਰਚਾਰ ਕਰਦੇ ਥੱਕਦੇ ਨੀ ਹੈਗੇ, ਵੀ ਇਹ ਤਾਂ ਅਫਸਰਾਂ ਦੀ ਤਾਂ ਬਾਂ ਖੇਤਾਂ ਚ ਜਾਂਦੇ ਨੇ ਕਿਸਾਨ, ਬਿਨਾਂ ਕਹੀ ਦੇ ਜਾਂਦੇ ਨੇ, ਪਾਣੀ ਆਮ ਹੋ ਗਿਆ ਜੇ ਆ ਕੇ ਇੱਥੇ ਧਰਾਤਲ ਤੇ ਦੇਖੇ ਕੋਈ,
1: ਜਦ ਪਾਣੀ ਨੀ ਆਉਂਦਾ ਬਿਜਲੀ ਨੀ ਉਹਦੀ ਕਹੀ ਕਰਨੀ ਵੀ ਕੀ ਆ ਨਾਲ, ਹਨਾ ਉਹ ਤਾਂ ਆਪਣੇ ਵੱਲੋਂ ਸਹੀ ਕਹਿੰਦੇ ਆ, ਕਹੀ ਤੋਂ ਬਗੈਰ ਜਾਂਦੇ ਆ ਜੀ, ਤੁਸੀਂ ਸਮਝਦੇ ਨੀ ਨਾ, ਅਗਲੇ ਘੁਮਾ ਕੇ ਗੱਲ ਕਹਿੰਦੇ ਆ ਜੀ ਜੀ,
0: ਹਾਂ ਘੁਮਾ ਕੇ ਕਹਿੰਦੇ ਆ ਠੀਕ ਆ
1: ਜੀ,
0: ਘੁਮਾ ਕੇ ਗੱਲਾਂ ਕਰਨ ਦੀ ਆਦਤ
1: ਬਿਲਕੁਲ ਹੈ ਜੀ,
0: ਬਸ ਇਹ ਸਾਨੂੰ ਤਾਂ ਫ੍ਰੀ ਵੀ ਤੇ ਚੀਜ਼ਾਂ ਦੇ ਪਰਚੇ ਨਾ ਜੀ, ਪੰਜਾਬ ਜੀ
1: ਬਿਲਕੁਲ
0: ਨਾ ਕੋਈ ਸਾਡੀ ਖੇਤੀ ਨੀਤੀ ਆ ਹਲੇ, ਜਿਹਦੇ ਸਾਡਾ ਪੂਰਾ ਦਾਰੋ ਮਦਾਰ ਇਹ ਖੇਤੀ ਦੇ ਸਿਰ ਤੇ ਆ ਜੀ ਸਾਡਾ
1: ਜੀ, ਬਿਲਕੁਲ
0: ਨਾ ਕੋਈ ਖੇਤੀ ਨੀਤੀ ਆ ਹੋਰ ਕਿਸੇ ਚੀਜ਼ ਤੇ, ਸਾਨੂੰ ਫਸਲਾਂ ਦਾ ਰੇਟ ਨੀ ਹੈਗਾ, ਬਦਲ ਚਲੋ ਕਿਸਾਨ ਬਦਲੇ ਕਰ ਲਏ
1: ਜੀ,
0: ਹਨਾ ਜਿਵੇਂ ਅਲੱਗ ਅਲੱਗ ਏਰੀਆ ਆਪਣਾ ਮਾਝਾ ਮਾਲਵਾ ਦੁਆਬਾ ਅਲੱਗ ਅਲੱਗ ਕਰਦੇ ਨਾ ਕੁਛ,
1: ਬਿਲਕੁਲ ਹੈ ਜੀ। ਕਈ ਵਾਰ ਤਾਂ ਸੋਚਦੇ ਆ ਸ਼ੈਲੀ ਬਾਈ ਜੀ, ਪਹਿਲਾਂ ਫਸਲਾਂ ਵੀ ਲੜ ਕੇ ਲਾਉਣੀਆਂ ਪੈਂਦੀਆਂ ਆ, ਮੱਥਾ ਲਾ ਕੇ ਫਿਰ ਵੱਢਦੇ ਆ, ਮੰਡੀਆਂ ਚ ਲਿਜਾਉਂਦੇ ਆ, ਉੱਥੇ ਵੀ ਮੱਥਾ ਲਾਉਣਾ ਪੈਂਦਾ, ਤੇ ਹਰ ਜਗ੍ਹਾ ਤਾਂ ਮੱਥਾ ਲਾਉਣਾ ਪੈਂਦਾ ਜੀ, ਕੀ ਕਰਨਾ ਇਸ ਜੇ ਕੰਮ ਨੂੰ, ਫਿਰ ਬੰਦਾ ਫਿਰ ਮਨ ਅੱਕ ਹੀ ਜਾਂਦਾ ਕਿਸੇ ਦਿਨ, ਕਹਿਣਾ ਚਲੋ ਛੱਡੋ ਪਰਾਂ ਇਹਨੂੰ, ਕੁਝ ਹੋਰ ਹੀ ਕਰ ਲੈਂਦੇ ਆ।
0: ਨਹੀਂ ਮਨ ਤਾਂ ਭਰ ਜੀ ਦੇਖੋ ਤਾਂ ਆਖਦਾ ਨੰਬਰ 2 ਤੇ ਜਿਹੜੇ ਸਾਡੇ ਕਿੱਤੇ ਨੇ ਸਾਡਾ ਲੋਹਿਆਂ ਨਾਲ ਮੱਥਾ ਜੀ,
1: ਜੀ
0: ਲੋਹਾ ਹੀ ਲੋਹਾ ਸਾਡੇ ਕੋਲੇ, ਜਿਹੜੇ ਅਸੀਂ ਕਿਰਤ ਕਰਦੇ ਆ, ਕੰਮ ਕਰਦੇ ਆ, ਸਾਰਾ ਕੁਛ ਪੈਦਾ ਕਰਦੇ ਆ
1: ਜੀ,
0: ਸਾਨੂੰ ਪੈਦਾ ਕਰਨ ਵਾਲੇ ਨੂੰ ਕੁਛ ਬਚ ਨੀ ਰਿਹਾ, ਜਿਹੜਾ ਬੰਦਾ ਅੱਗੇ ਸਾਤੋਂ ਹੀ ਲੈ ਕੇ ਖਰੀਦ ਪੋ ਕਰਦਾ ਉਹ ਅਮੀਰ ਹੋਏ ਬੱਚੇ
1: ਨੇ,
0: ਸਾਡੇ ਸਿਰ ਕਰਜ਼ੇ ਚੜੀ ਜਾਂਦੇ ਨੇ, ਉਹ ਜਾਣੀ ਜੇ ਤੁਸੀਂ ਦੇਖੋ ਜਿੰਨੇ ਵੀ ਆ ਉੱਚੇ ਤਬਕੇ ਵਾਲੇ ਲੋਕ ਹੈ ਨਾ
1: ਜੀ,
0: ਇਹ ਚੀਜ਼ਾਂ ਇਹੋ ਜਿਹੀਆਂ ਖਾਂਦੇ ਨੇ ਜਿਹੜੀਆਂ ਅਸੀਂ ਨੀ ਖਾਂਦੇ,
1: ਬਿਲਕੁਲ ਹੈ ਜੀ ਬਿਲਕੁਲ।
0: ਫਰਕ ਸਿਰਫ ਇਹ ਆ ਵੀ ਬੰਦੇ ਨੂੰ ਇਹਨਾਂ ਜਦੋਂ ਬੰਦੇ ਨੂੰ 4 ਪੈਸੇ ਬਣਦੇ ਆ ਨਾ ਉਦੋਂ ਖਰਚਣ ਲੱਗਿਆ ਦੇਖਦਾ ਨੀ
1: ਜੀ,
0: ਕਿਉਂ ਜਿਹੜੇ ਬੰਦੇ ਨੂੰ ਚੰਗੀ ਕਮਾਈ ਆ
1: ਜੀ,
0: ਹੁਣ ਅਸੀਂ ਤਾਂ ਉਹੀ ਕਰਨਾ ਉਹ ਖਾਣਾ ਜੀ, ਜਿਹੜੇ ਕੋਈ ਚੰਗੀ ਚੀਜ਼ਾਂ ਖਾਣਾਂਗੇ ਬਿਮਾਰੀਆਂ ਸਾਨੂੰ ਜੰਬੜਦੇ ਰਿਓ ਸਿਪਲੇ ਦੀਆਂ ਚੀਜ਼ਾਂ ਹੋ ਗਈਆਂ,
1: ਬਿਲਕੁਲ ਹੈ ਜੀ,
0: ਕਿੰਨਾ ਕੁ ਵੀ ਆਪਦਾ ਕੋਈ ਬਾੜੀ ਕਿਆਰੀ ਲਾ ਲਾ ਕੇ ਬਿਨਾਂ ਰੇਹ ਸਪਰੇਅ ਦੇ ਕੋਈ ਚੀਜ਼ ਨੀ ਹੁੰਦੀ ਜੀ
1: ਜੀ ਜੀ ਜੀ ਬਿਲਕੁਲ ਹੈ ਜੀ ਬਿਲਕੁਲ,
0: ਦੇਸੀ ਰਿਓ ਵਸਾਂ ਤੋਂ ਭੱਜ ਗਏ ਜੀ, ਦਵਾਈਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਖੇਤ ਦੀਆਂ
1: ਜੀ,
0: ਕੀ ਕਰੂਗਾ ਕਿਸਾਨ,
1: ਬਿਲਕੁਲ ਹੈ ਜੀ,
0: ਬਸ ਇਹੀ ਹੈ ਜਿਹੜੇ ਕੋਈ ਵੱਡੇ ਵੱਡੇ ਕਰਜ਼ੇ ਲੈ ਕੇ ਭੱਜਦਾ ਉਹ ਭੱਜ ਜਾਂਦਾ ਜੀ, ਸਾਡੇ ਵਰਗੇ
1: ਬਿਲਕੁਲ ਹੈ ਜੀ ਬਿਲਕੁਲ ਹੈ,
0: ਸਾਡੀਆਂ ਕੁਰਕੀਆਂ ਹੋਣ ਲੱਗ ਜਾਂਦੀਆਂ ਨੇ, ਕਿੱਧਰ ਕਿੱਧਰ ਹੋ ਜਾਈਏ ਸਾਰੇ ਪਾਸੇ, ਜਿਹੜਾ ਕੋਈ ਕਹਿੰਦਾ ਵੀ ਆ ਕਿਸਾਨ ਹੈ ਹੋ ਜਾਈਏ ਪਾਸੇ ਹੋ ਜਾਈਏ
1: ਜੀ,
0: ਇਹ ਤਾਂ ਸਾਰਿਆਂ ਨੂੰ
1: ਮੌਨਸੂਨ ਵੀ ਲੇਟ ਆ, ਕੀ ਕਾਰਨ ਕੀ ਉਹਦੇ ਵਿੱਚ ਕੀ ਦੱਸਦੇ ਆ
0: ਜੀ, ਲੇਟ ਆ ਤਕਰੀਬਨ ਅੱਜ ਸ਼ਾਮ ਦਾ ਤਾਂ ਮੌਸਮ ਇਹੋ ਜਿਹਾ ਬਣਿਆ ਹੋਇਆ, ਹੋ ਸਕਦਾ ਵੀ ਰਾਤ ਪੈ ਜੇ
1: ਜੀ,
0: ਪਰ ਨਾ ਗਿਆ ਮਤਲਬ ਮੈਨੂੰ ਲੱਗਦਾ ਕੱਲ ਨੂੰ ਦੇਖੋ ਜੇ ਦੱਸਿਆ ਤਾਂ ਹੋਇਆ ਕਰ ਕਹਿੰਦੇ
1: ਜੀ,
0: ਵੀ ਜੀ ਆ ਜੇ 1-2 ਦਿਨਾਂ ਚ ਮੀਂਹ ਆ ਜਾਣਾ ਤਾਂ ਸੂਰਜ ਸਖਾਲੇ ਹੋ ਜਾਈਏ,
1: ਬਿਲਕੁਲ ਹੈ ਜੀ,
0: ਮੌਨਸੂਨ ਕਹਿੰਦੇ ਵੈਸੇ ਦੂਰ ਆ ਜੀ,
1: ਦੱਸਦੇ
0: ਨੇ ਹਲੇ ਪਰ ਬੀਜ ਦੀ ਦਿਖਾਈ ਵੀ ਜਾਂਦਾ ਨੈਟ ਜੀ
1: ਜੀ,
0: ਨੈਟ ਵੀ ਕਿਹੜਾ ਕੋਈ ਸਹੀ ਦਿਖਾਉਂਦਾ ਜੀ,
1: ਅੰਦਾਜ਼ਾ ਹੀ ਹੈ ਜੀ।
0: ਅਸੀਂ ਤਾਂ
1: ਸ਼ੈਲੀ ਬਾਈ ਜੀ ਜੁੜੇ ਸੀ, ਚਰਨਜੀਤ ਸਿੰਘ ਸ਼ੈਲੀ ਜੀ ਕਿਸਾਨੀ ਮੁੱਦਿਆਂ ਦੀ ਗੱਲ ਕਰਕੇ ਗਏ ਨੇ, ਹਾਲਾਤਾਂ ਦੀ ਗੱਲ ਕਰਕੇ ਗਏ ਨੇ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਿਹੜੇ ਰਹਿ ਗਏ ਉਹ ਜ਼ਰੂਰ ਪੂਰੇ ਕਰ ਲਈਏ, ਫਿਰ ਆਗਿਆ ਲੈਂਦੇ ਆ। ਤੇ ਆਪਣੇ ਦਵਿੰਦਰ ਭਾਰਤ ਜੀ ਜੁਆਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਅਨੂ ਜੀ, ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਭੇਜ ਰਹੇ ਨੇ ਜੀ, ਸਤਿਕਾਰਯੋਗ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ, ਅਨੂ ਅੰਕਲ ਜੀ ਸਵਾਗਤ ਹੈ ਜੀ। ਮਾਨ ਸੈਨ ਸਾਹਿਬ ਫਿਲਨਰ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਕਹਿੰਦੇ, ਸਭ ਦੋਸਤਾਂ ਨੂੰ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਇੰਡੀਆ ਤੋਂ, ਤੇ ਇਸੇ ਤਰ੍ਹਾਂ ਜੀ ਅਨੂ ਜੀ। ਤੇ ਔਜਲਾ ਸਾਹਿਬ ਕਹਿੰਦੇ ਜਥੇਦਾਰ ਦੀ ਭੂਮਿਕਾ ਅੱਜ ਸਲਾਹੁਣ ਯੋਗ ਸੀ, ਪਰ ਇਹ ਕੁਝ ਹਰ ਸਿੱਖ ਦੇ ਉੱਤੇ ਲਾਗੂ ਹੋਣਾ ਚਾਹੀਦਾ ਹੈ। ਅੱਗੇ ਕਹਿੰਦੇ ਨੇ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਸਤਿਕਾਰਯੋਗ ਪੱਟੀ ਸਾਹਿਬ। ਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਬਹੁਤ ਸੋਹਣੀ ਚਰਚਾ ਹੋਈ ਹੈ ਕਹਿੰਦੇ। ਤੇ ਇਸੇ ਤਰ੍ਹਾਂ ਆਪਣੇ ਡਾਕਟਰ ਮਲਕੀਤ ਸਿੰਘ ਪੱਟੀ ਜੀ ਲਿਖਦੇ ਆ ਕਿ ਅਕਾਲ ਤਖ਼ਤ ਸਾਹਿਬ ਦੀ ਸੁਪਰਮੇਸੀ 2 ਦਸੰਬਰ ਨੂੰ ਵੀ ਕਹਿੰਦੇ ਹੋਏ ਸੀ, ਉਸਦਾ ਕੀ ਬਣਿਆ ਜੀ। ਤੇ ਸੁਰਜੀਤ ਭਾਰਤ ਸਾਡੇ ਮੱਦੇ ਸਤਿ ਸ੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਬਿਲਕੁਲ ਪੱਟੀ ਸਾਹਿਬ ਜੀ, 2 ਦਸੰਬਰ ਤੋਂ ਵੀ ਖਿਚਾਈ ਕੀਤੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਬਿਲਕੁਲ ਵਧੀਆ ਆਵਾਜ਼ ਆ ਰਹੀ ਹੈ ਜੀ, ਸ਼ੁਕਰੀਆ ਜੀ। ਤੇ ਡਾਕਟਰ ਪੱਟੀ ਸਾਹਿਬ ਲਿਖਦੇ ਨੇ ਕਿ ਇਹੀ ਲੋਕ 2 ਦਸੰਬਰ ਨੂੰ ਜਥੇਦਾਰ ਬੀਜੇਪੀ ਦੇ ਦੱਸਦੇ ਸੀ। ਤੇ ਅੱਗੇ ਲਿਖਦੇ ਨੇ ਉਹ ਕਹਿੰਦੇ ਨੇ, ਇੱਕ ਤਾਂ ਐਡਾ ਨੇ ਮਾਰ ਲਿਆ ਜੀ, ਸਾਰਾ ਕੁਝ ਉੱਪਰ ਥੱਲੇ ਕਰ ਦਿੰਦੇ ਆ। ਤੇ ਹਾਂਜੀ, ਡਾਕਟਰ ਪੱਟੀ ਸਾਹਿਬ ਕਹਿੰਦੇ ਇਹੀ ਲੋਕ 2 ਦਸੰਬਰ ਨੂੰ ਜਥੇਦਾਰ ਬੀਜੇਪੀ ਦੇ ਦੱਸਦੇ ਸੀ, ਤੇ ਇਹੀ ਜਥੇਦਾਰ ਬਾਦਲ ਸਾਹਿਬ ਨੂੰ ਹੁਕਮਨਾਮਾ ਜਾਰੀ ਕਰਦਾ ਤੇ ਬੀਜੇਪੀ ਦਾ ਬਣਾ ਦੇਣਾ ਸੀ ਭਗਤਾਂ ਨੇ ਜੀ। ਛੈਲੀ ਜੀ ਕਹਿੰਦੇ ਆ 2008 ਵਾਲਾ ਕਾਨੂੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਬਣਾਇਆ ਗਿਆ ਸੀ ਜੀ, ਤੇ ਕੱਲ ਤੱਕ ਕਹਿੰਦੇ ਤਾਂ ਅਸੀਂ ਜਥੇਦਾਰ ਸਾਹਿਬ ਜੀ ਨੂੰ ਮੰਨਣ ਦੇ ਲਈ ਤਿਆਰ ਹੀ ਨਹੀਂ ਸੀ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ, ਮੁਕੱਦਰ ਦਾ ਵਿਚਾਰ ਬਿਲਕੁਲ ਠੀਕ ਹੈ, ਮੈਂ ਇਸ ਦੇ ਨਾਲ 100% ਕਹਿੰਦੇ ਸਹਿਮਤ ਹਾਂ ਜੀ। ਸ਼ੈਲੀ ਜੀ ਕਹਿੰਦੇ ਮੁਕੱਦਰ ਵੀਰ ਦੇ ਵਿਚਾਰ ਦੇ ਨਾਲ ਸਹਿਮਤ ਹਾਂ, ਸਮਝਣ ਦੀ ਕੋਸ਼ਿਸ਼ ਕਰੋ ਉਹ ਕੀ ਕਹਿਣਾ ਚਾਹੁੰਦੇ ਨੇ। ਸ਼ੈਲੀ ਜੀ ਕਹਿੰਦੇ ਪੱਟੀ ਸਾਹਿਬ ਜੀ ਦੇ ਸਵਾਲ ਦਾ ਜਵਾਬ ਦਿਓ ਭਾਰਤ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ ਬਿਲਕੁਲ ਪੱਟੀ ਸਾਹਿਬ ਜੀ, ਤੁਸੀਂ ਠੀਕ ਕਿਹਾ, ਪੱਖਵਾਦ ਹੋ ਰਿਹਾ ਜੀ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਪੱਟੀ ਸਾਹਿਬ ਦਾ ਸਵਾਲ ਜਾਇਜ਼ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਸੰਧੂ ਅੰਕਲ ਜੀ ਸਤਿ ਸ੍ਰੀ ਅਕਾਲ, ਸ਼ੁਕਰੀਆ, ਤੁਸੀਂ ਇੰਨਾ ਮਾਣ ਬਖਸ਼ਦੇ ਹੋ ਤੇ ਅਸੀਂ ਵੀ ਬਿਨਾਂ ਪੱਖਪਾਤ ਤੋਂ ਗੱਲ ਕਰਨ ਦਾ ਯਤਨ ਕਰਦੇ ਹਾਂ, ਤੁਹਾਡੇ ਮਾਣ ਵਾਸਤੇ ਵੀ ਕਹਿੰਦੇ, ਤੇ ਆਪਣੀ ਸੂਬੇ ਵਾਸਤੇ, ਆਪਣੇ ਖਿੱਤੇ ਵਾਸਤੇ ਵੀ ਕਹਿੰਦੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਔਜਲਾ ਬਾਈ ਜੀ ਗ੍ਰੇਟ, ਤੇ ਸਾਡੀਆਂ ਸੰਸਥਾਵਾਂ ਵਕਾਰ ਬਹਾਲ ਤਾਂ ਹੀ ਹੋਵੇਗਾ ਅਗਰ ਸਭ ਨੂੰ ਇਕੋ ਤਰ੍ਹਾਂ ਵੇਖਿਆ ਜਾਵੇਗਾ। ਬਲਰਾਜ ਸੰਧੂ ਅੰਕਲ ਲਿਖਦੇ ਨੇ ਔਜਲਾ ਸਾਹਿਬ ਬਹੁਤ ਵਧੀਆ। ਮੁਕੱਦਰ ਜੀ ਕਹਿੰਦੇ ਨਹੀਂ, ਆਪਾਂ ਨਹੀਂ ਲੜਨਾ ਪਿਆਰਿਓ, ਇਨ੍ਹਾਂ ਸਿਆਸਤਦਾਨਾਂ ਨੇ ਸਾਨੂੰ ਮਨਾਉਣਾ ਕੋਈ ਨਹੀਂ ਹੈ, ਤੇ ਇਨ੍ਹਾਂ ਨੂੰ ਵੋਟਾਂ ਤੱਕ ਮਤਲਬ ਹੈ ਭਾਰਤ ਬਾਈ ਸਿਆਂ ਜੀ। ਬਿਲਕੁਲ ਜੀ, ਬਿਲਕੁਲ ਦਰੁਸਤ ਹੈ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਵੱਧ ਘੱਟ ਬੋਲ ਗਏ ਤਾਂ ਮਾਫ਼ੀ ਚਾਹਵਾਂਗੇ, ਤੇ ਗੱਲਾਂ ਬਾਤਾਂ ਕੱਲ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ, ਮੰਗਲਵਾਰ ਦਾ ਦਿਨ ਹੈ, ਤੇ ਉਸ ਕੱਲ ਤੱਕ ਫਿਰ ਆਪਾਂ ਆਗਿਆ ਇੱਥੇ ਹੀ ਲੈਂਦੇ ਹਾਂ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਇੱਥੇ ਦਿਓ ਮੈਨੂੰ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਮਿਲਦੇ ਹਾਂ ਫਿਰ ਕੱਲ ਨੂੰ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਜੀ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਹਫ਼ਤੇ ਦਾ ਆਖਰੀ ਦਿਨ ਹੈ, ਫਰਾਈਡੇ ਵਾਲਾ ਦਿਨ ਹੈ, ਜਿਸ ਦੇ ਵਿਚ ਬਾਤਾਂ ਪਾਵਾਂਗੇ। ਸਭ ਤੋਂ ਪਹਿਲਾਂ ਦੇਸ਼ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਫਿਰ ਕਿਤਾਬਾਂ ਦੀ ਦੁਨੀਆਂ ਦੇ ਵਿਚੋਂ ਕਿਤਾਬਾਂ ਦੇ ਅੰਗ ਸੰਗ ਦੇ ਵਿਚ ਗੱਲ ਕਰਾਂਗੇ ਤੇ ਬਾਤ ਪਾਵਾਂਗੇ ਅੱਜ ਦੇ ਜਿਹੜਾ ਐਪੀਸੋਡ ਅਗਲੇ ਦੀ ਜੋ ਕਿ ਆਪਾਂ ਗੱਲਾਂ ਬਾਤਾਂ ਕਰਾਂਗੇ ਉਹਦੇ ਵਿੱਚੋਂ ਤੇ ਪੰਜਾਬ ਨਾਵਲ ਦੀ ਬਾਤ ਜਿਹੜੀ ਹੈ ਪਾਉਣ ਦੀ ਕੋਸ਼ਿਸ਼ ਰਹੇਗੀ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਜਿਹੜੀ ਪਹੁੰਚ ਰਹੀ ਹੋਵੇਗੀ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਇਸੇ ਤਰ੍ਹਾਂ ਹੀ ਤੇ ਜਿਸ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਤੇ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਸਾਰਾ ਸਿਲਸਿਲਾ ਚਲਾਵਾਂਗੇ। ਤੇ ਦੋਸਤੋ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਆਪਣਾ ਸਮਾਂ ਤੇ ਸਥਿਤੀ ਹੈ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ, ਤੇ ਇਸ ਵਕਤ ਸ਼ਾਮ ਦੇ 7:12 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ ਇਸ ਵਕਤ 12:00 ਤੇ ਘੜੀਆਂ ਦੇ ਉੱਤੇ 12 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ ਇਸ ਵਕਤ ਘੜੀਆਂ ਦੇ ਉੱਤੇ 9:12 ਨੇ ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:42 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਬਾਤ ਪਾਉਂਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਕਮੈਂਟ ਕਰਕੇ ਜ਼ਰੂਰ ਥੱਲੇ ਤੁਸੀਂ ਦਰੁਸਤ ਕਰਾ ਦਿਓ। ਪੰਜਾਬ ਦੀਆਂ ਖ਼ਬਰਾਂ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੇ ਵੈਨਜ਼ੂਏਲਾ ਦੇ ਹਾਲਾਤਾਂ ਦੀ ਬਾਤ ਪਾਵਾਂਗੇ, ਪਰ ਸਭ ਤੋਂ ਪਹਿਲਾਂ ਅੱਜ 26 ਜੂਨ 2026 ਦਾ ਤੁਹਾਨੂੰ ਅੱਜ ਦਾ ਵਿਚਾਰ ਸੁਣਾਵਾਂਗੇ। ਕਹਿੰਦੇ ਨੇ ਕਿ ਕੱਲ ਜਿੱਦਾਂ ਆਪਾਂ ਗੱਲਬਾਤ ਕੀਤੀ ਸੀ ਨਸ਼ੇ ਦੇ ਬਾਰੇ, ਸ਼ਰਾਬ ਦੀ ਜਾਂ ਹੋਰ ਗੱਲਬਾਤ, ਤੇ ਉਸੇ ਹੀ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਉਹਦਾ ਦੂਸਰਾ ਜਿਹੜਾ ਪੱਖ ਕੀ ਹੈ ਉਹਦੀ ਬਾਤ ਪਾਉਂਦੇ ਹਾਂ, ਕਿਉਂਕਿ ਸ਼ਰਾਬ ਹੀ ਇਕੱਲਾ ਨਸ਼ਾ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨਸ਼ੇ ਦੇ ਵਿੱਚ ਆਉਂਦੀਆਂ। ਤੇ ਅੱਜ ਦੇ ਵਿਚਾਰ ਦੇ ਵਿੱਚ ਕਹਿੰਦੇ ਆ ਕਿ ਨਸ਼ੇ ਸਿਹਤ ਤੇ ਸਮਾਜ ਦੇ ਦੁਸ਼ਮਣ ਨੇ। ਇਸ ਦੇ ਨਾਲ ਸਰੀਰਕ, ਆਰਥਿਕ ਤੇ ਸਮਾਜਿਕ ਤੇ ਮਾਨਸਿਕ ਨੁਕਸਾਨ ਜਿਹੜੇ ਆ ਹੁੰਦੇ ਆ, ਜਿਨ੍ਹਾਂ ਦੇ ਲਈ ਰਾਜ ਪ੍ਰਬੰਧ ਸਰਕਾਰਾਂ ਵੀ ਜਿਹੜੀਆਂ ਜ਼ਿੰਮੇਵਾਰ ਹੁੰਦੀਆਂ ਨੇ। ਅੱਜ ਦੇ ਦਿਨ 26 ਜੂਨ 1498 ਨੂੰ ਜ਼ਿਕਰ ਕਰਦੇ ਹਾਂ, ਚੀਨ ਦੇ ਰਾਜੇ ਨੇ ਪਹਿਲੇ ਟੁੱਥ ਬੁਰਸ਼ ਜਿਹੜਾ ਸੀ, ਟੁੱਥ ਬਰੱਸ਼, ਨਾਇਲਨ ਦੇ ਧਾਗਿਆਂ ਵਾਲੇ ਦੀ ਕਾਢ ਕੱਢੀ ਸੀ, ਚਾਈਨਾ ਨੇ ਕਾਢ ਕੱਢੀ। 1539 ਦੇ ਵਿੱਚ ਸ਼ੇਰ ਸ਼ਾਹ ਸੂਰੀ ਹਮਾਂਜੂ ਨੂੰ ਹਰਾ ਕੇ ਰਾਜਗੱਦੀ ਦੇ ਉੱਤੇ ਬੈਠਿਆ ਤੇ 1819 ਦੇ ਵਿੱਚ ਡਬਲਯੂ ਕੇ ਕਲਾਰਕਸ ਨੇ ਬਾਈਸਾਈਕਲ ਪੇਟੈਂਟ ਜਿਹੜੀ ਕਰਵਾ ਲਈ। 1857 ਦੇ ਵਿੱਚ ਸਕਾਊਟਿੰਗ ਲਹਿਰ ਦੇ ਜਨਮਦਾਤਾ ਲਾਰਡ ਬੇਡਿਨ ਪਾਵਲ ਦਾ ਜਿਹੜਾ ਸੀ ਲੰਡਨ ਦੇ ਵਿੱਚ ਜਨਮ ਹੁੰਦਾ ਹੈ। 1919 ਦੇ ਵਿੱਚ ਨਿਊਯਾਰਕ ਡੇਲੀ ਅਖ਼ਬਾਰ ਸ਼ੁਰੂ ਹੁੰਦੀ ਹੈ ਤੇ 1931 ਦੇ ਵਿੱਚ ਦੁਨੀਆ ਦੇ ਆਪਣੇ ਪਹਿਲੇ ਹੈਲੀਕਾਪਟਰ FW ਜਰਮਨੀ ਨੇ ਪਹਿਲੀ ਉਡਾਨ ਜਿਹੜੀ ਭਰੀ ਸੀ। 1943 ਦੇ ਵਿੱਚ ਖੂਨ ਗਰੁੱਪ ਦੇ ਖੋਜੀ ਕਾਰਲ ਲੈਂਸਟੀਨਰ ਦਾ ਜਿਹੜਾ ਦੇਹਾਂਤ ਹੁੰਦਾ ਤੇ 1945 ਦੇ ਵਿੱਚ UNO ਬਣਾਉਣ ਦੇ ਚਾਰਟ ਦੇ ਉੱਤੇ 50 ਦੇਸ਼ਾਂ ਤੇ ਪ੍ਰਤੀਨਿਧੀਆਂ ਵੱਲੋਂ ਜਿਹੜਾ ਸੀ ਦਸਤਖਤ ਕੀਤੇ ਗਏ ਸੀ। 1975 ਦੇ ਵਿੱਚ ਦੇਸ਼ 'ਚ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਗੂ ਕੀਤੀ ਗਈ ਭਾਰਤ 'ਚ ਤੇ 2015 ਦੇ ਵਿੱਚ 5 ਅੱਤਵਾਦੀਆਂ ਵੱਲੋਂ 5 ਦੇਸ਼ਾਂ ਫਰਾਂਸ, ਟਿਊਨੇਸ਼ੀਆ, ਸੋਮਾਲੀਆ, ਕੁਵੈਤ ਤੇ ਸੀਰੀਆ ਦੇ ਵਿੱਚ ਧਮਾਕਿਆਂ ਦੇ ਵਿੱਚ ਸੈਂਕੜੇ ਜਿਹੜੀਆਂ ਮੌਤਾਂ ਹੁੰਦੀਆਂ ਨੇ। ਤੇ ਅੱਜ ਦੇ ਖਾਸ ਦਿਹਾੜੇ ਦੀ ਦੋਸਤੋ ਗੱਲ ਕਰਦੇ ਹਾਂ। ਜਿਵੇਂ ਕਿ ਕੱਲ ਆਪਾਂ ਜ਼ਿਕਰ ਕੀਤਾ ਸੀ ਸ਼ਰਾਬ ਦਾ, ਤੇ ਉਸੇ ਲੜੀ ਨੂੰ ਅੱਗੇ ਵਧਾਉਂਦੇ ਆ ਵਿਸ਼ਵ ਨਸ਼ਾ ਵਿਰੋਧੀ ਦਿਵਸ, ਜਿਹਦੇ ਵਿੱਚ ਕੱਲੀ ਸ਼ਰਾਬ ਨਹੀਂ ਹੋਰ ਬਹੁਤ ਸਾਰੇ ਐਸੇ ਨਸ਼ੇ ਨੇ ਜਿਹਦਾ ਜ਼ਿਕਰ ਕਰਦੇ ਆ। 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਵਜੋਂ ਮਨਾਇਆ ਜਾ ਰਿਹਾ ਤੇ ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਦੇ ਵਿੱਚ ਗ੍ਰਸਤ ਹੋ ਕੇ ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਦੇ ਨਾਲ ਸਮਾਜਿਕ ਤਾਣੇ ਬਾਣੇ ਨੂੰ ਨੁਕਸਾਨ ਪਹੁੰਚ ਰਿਹਾ। ਨਸ਼ੇੜੀ ਨੌਜਵਾਨ ਆਪਣੇ ਟੱਬਰਾਂ ਤੇ ਹਮਲਾ ਕਰ ਦਿੰਦੇ ਨੇ। ਨਸ਼ੇ ਦੀ ਅਲਾਮਤ ਦੇ ਵਿੱਚ ਗ੍ਰਸਤ ਇਨਸਾਨ ਨਾ ਤਾਂ ਸਮਾਜ ਦਾ ਹੁੰਦਾ ਹੈ ਤੇ ਨਾ ਹੀ ਆਪਣੇ ਪਰਿਵਾਰ ਦਾ ਹੁੰਦਾ। ਨਸ਼ੇ ਦੇ ਵਿੱਚ ਗ੍ਰਸਤ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਦੇ ਲਈ ਅਕਸਰ ਜੁਰਮ ਦੀ ਜਿਹੜੀ ਹੈ ਦੁਨੀਆਂ ਦੇ ਵਿੱਚ ਚਲੇ ਜਾ ਰਹੇ ਨੇ, ਜਿਹਦਾ ਖਮਿਆਜ਼ਾ ਜਿਹੜਾ ਸਮਾਜ ਨੂੰ ਵੀ ਭੁਗਤਣਾ ਪੈਂਦਾ ਹੈ। ਨਸ਼ਾ ਸਾਡੇ ਪੰਜਾਬ ਦੀ ਇੱਕ ਵੱਡੀ ਅਤੇ ਮੁੱਖ ਜਿਹੜੀ ਹੈ ਸਮੱਸਿਆ ਵੀ ਬਣਿਆ ਹੋਇਆ। 217 ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਦੇ ਨਾਲ ਹੀ ਸੱਤਾ ਦੇ ਵਿੱਚ ਆਈ, ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਅਹੁਦੇ ਦੇ ਉੱਤੇ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਬਠਿੰਡਾ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰਕੇ ਸਹੁੰ ਖਾ ਕੇ ਕਿਹਾ ਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਪੰਜਾਬ ਦੇ ਵਿੱਚੋਂ ਨਸ਼ਾ 4 ਹਫ਼ਤਿਆਂ ਦੇ ਵਿੱਚ ਖਤਮ ਕਰ ਦੇਣਗੇ। ਪਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ 4.5 ਸਾਲ ਰਹੇ ਤੇ ਪੰਜਾਬ ਦੇ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਨੇ। 6 ਮਹੀਨੇ ਦੀ ਚੰਨੀ ਸਰਕਾਰ ਵੀ ਕੁਝ ਨਾ ਕਰ ਸਕੀ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਨਸ਼ਿਆਂ ਦੇ ਉੱਤੇ ਰੋਕ ਲਗਾਉਣ ਦੇ ਵਿੱਚ ਅਸਮਰਥ ਜਿਹੜੀ ਹੈ ਨਜ਼ਰ ਆ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਤੋਂ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ। ਹਰ ਦਿਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰ ਰਹੇ ਮੁੰਡਿਆਂ ਦੀਆਂ ਖ਼ਬਰਾਂ ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੇ ਸੰਕੇਤ ਦਿੰਦੇ ਨੇ। ਸਰਕਾਰ ਦੇ ਦਾਅਵੇ ਵਾਅਦੇ ਜੋ ਵੀ ਹੋਣ, ਪਰ ਧਰਾਤਲ ਪੱਧਰ ਦੇ ਉੱਤੇ ਸੱਚਾਈ ਕੁਝ ਹੋ ਰਹੀ ਹੈ। ਨਸ਼ਿਆਂ ਦਾ ਲੱਕ ਟੁੱਟਣ ਦੀ ਬਜਾਏ ਨਸ਼ੇ ਖੁੱਲ੍ਹੇਆਮ ਵਿਕ ਰਹੇ ਨੇ ਤੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਗਰਕ ਹੋ ਰਹੇ ਹੈ। ਸਰਕਾਰ ਕਹਿੰਦੀ ਹੈ ਕਿ ਨੌਜਵਾਨਾਂ ਨੂੰ ਨਸ਼ੇ ਛਡਾਉਣ ਦੇ ਲਈ ਉਹ ਨਸ਼ਾ ਛਡਾਊ ਕੇਂਦਰ ਖੋਲ੍ਹ ਰਹੀ ਹੈ, ਪਰ ਅਸਲੀਅਤ ਇਹ ਵੀ ਹੈ ਕਿ ਨੌਜਵਾਨ ਬੇਰੋਜ਼ਗਾਰੀ ਤੋਂ ਪਰੇਸ਼ਾਨ ਨਸ਼ੇ ਦੀ ਦਲਦਲ ਦੇ ਵਿੱਚ ਧੱਸਦੇ ਚੱਲੇ ਜਾ ਰਹੇ ਨੇ। ਸਰਕਾਰ ਜੇ ਸੱਚਮੁੱਚ ਹੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੀ ਹੈ ਤਾਂ ਨੌਜਵਾਨਾਂ ਦੇ ਲਈ ਚੰਗੀ ਸਿੱਖਿਆ ਤੇ ਰੋਜ਼ਗਾਰ ਮੁਹੱਈਆ ਕਰਵਾਵੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ 26 ਤਰੀਕ ਨੂੰ। ਇਹ ਜਿਹੜਾ ਮਨਾਉਣ ਦੀ ਸ਼ੁਰੂਆਤ ਅਸਲ ਦੇ ਵਿੱਚ ਨਿਊਯਾਰਕ ਵਿਖੇ UNO ਦੇ ਇਜਲਾਸ ਦੇ ਵਿੱਚ 7 ਦਸੰਬਰ 1987 ਨੂੰ ਵਿਸ਼ੇਸ਼ ਮਤਾ ਪਾਉਣ ਦੇ ਨਾਲ ਹੋਈ ਸੀ, ਜਿਸਦੇ ਅਨੁਸਾਰ ਹਰ ਸਾਲ 26 ਜੂਨ 1988 ਤੋਂ ਵਿਸ਼ਵ ਨਸ਼ਾ ਵਿਰੋਧੀ ਦਿਵਸ ਜਿਹੜਾ ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਤੇ ਵਪਾਰ ਦੇ ਵਿਰੋਧੀ ਦਿਵਸ ਮਨਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸਦਾ ਇਤਿਹਾਸ ਪਿਛੋਕੜ ਦੇ ਵਿੱਚ ਚੀਨ ਦੇ ਦੱਖਣੀ ਤੱਟ ਦੇ ਉੱਤੇ ਸਥਿਤ ਰਾਜ ਗੁਆਂਗਡਾਂਗ ਦੇ ਵਿੱਚ ਜਿਹੜਾ ਸੀ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਜ਼ੋਰ ਸੀ। ਉੱਥੋਂ ਦੇ ਵਿਦਵਾਨ ਲਿਨ ਯੈਗਸੂ ਨੇ ਆਪਣੇ ਸੂਬੇ ਦੇ ਸ਼ਹਿਰ ਹੁਮੈਨ ਦੇ ਵਿੱਚ ਅਫੀਮ ਦੇ ਵਪਾਰ ਦੇ ਵਿਰੁੱਧ ਚਲਾਈ ਮੁਹਿੰਮ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ। ਉਸਦੇ ਜਨਮ ਦਿਨ ਨੂੰ ਇਹ ਦਿਵਸ ਜਿਹੜਾ ਸਮਰਪਿਤ ਕੀਤਾ ਹੋਇਆ ਹੈ। ਤੇ ਨਸ਼ਾ ਅਸਲ ਚ ਕੀ ਆਉਂਦਾ ਹੈ? ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰੱਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿ ਦਿੱਤਾ ਜਾਂਦਾ ਹੈ। ਸ਼ਰਾਬ ਤੋਂ ਅਗਲਾ ਨਸ਼ਾ ਜਿਵੇਂ ਕੱਲ ਗੱਲ ਕੀਤੀ ਸੀ ਤੰਬਾਕੂ, ਜੋ ਸਸਤਾ ਤੇ ਹਰ ਥਾਂ ਦੇ ਉੱਤੇ ਮਿਲਣ ਦੇ ਕਾਰਨ ਹਰੇਕ ਦੀ ਪਹੁੰਚ ਦੇ ਵਿੱਚ ਹੈ। ਭਾਰਤ ਦੇ ਵਿੱਚ ਹਰ ਸਾਲ 10 ਲੱਖ ਤੋਂ ਵੱਧ ਮੌਤਾਂ ਤੰਬਾਕੂ ਦੇ ਨਾਲ ਸੰਬੰਧਿਤ ਸਿਗਰਟ ਬੀੜੀ ਆਦਿ ਦੇ ਨਾਲ ਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ 15 ਸਾਲ ਤੋਂ ਉੱਪਰ 24 ਲੱਖ ਲੋਕਾਂ ਦੇ ਵਿੱਚੋਂ 9 ਲੱਖ ਪੰਜਾਬੀ ਤੰਬਾਕੂ ਦੀ ਜਿਹੜੀ ਹੈ ਵਰਤੋਂ ਕਰਦੇ ਨੇ। ਅੱਜ ਕੱਲ੍ਹ ਵੱਧ ਰਿਹਾ ਨਸ਼ਾ ਸਮੈਕ ਤੇ ਹੈਰੋਇਨ ਦਾ ਹੈ, ਜਿਹੜਾ ਰੋਜ਼ਾਨਾ ਕਈ ਘਰ ਤਬਾਹ ਕਰ ਰਿਹਾ। ਅਸ਼ਲੀਲ ਤੇ ਚਿੱਟੇ ਬਾਰੇ ਗਾਇਕ ਵੀਤ ਬਲਜੀਤ ਹੁਣਾਂ ਨੇ ਸੰਨੀ ਬਰਾੜ ਦੇ ਗੀਤ ਬਾਰਡਰ ਨਹੀਂ ਟੱਪਦਾ ਚਿੱਟਾ, ਉਹ ਮੁੰਡਾ ਲੁਧਿਆਣੇ ਉਡੀਕਦਾ ਤੇ ਉਹ ਕੁੜੀ ਚਿੱਟੇ ਰੰਗ ਦੀ ਜੀ ਜੱਟ ਚਿੱਟੇ ਤੇ ਮਰਦਾ, ਇਹ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਨਵੀਂ ਪੀੜ੍ਹੀ ਨੂੰ? ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਇਕਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਅਫੀਮ, ਭੰਗ, ਪੋਸਟ, ਗਾਂਜਾ, ਕੋਕੀਨ, ਕੈਪਸੂਲ, ਟੀਕੇ, ਗੋਲੀਆਂ, ਪੀਣ ਵਾਲੀਆਂ ਦਵਾਈਆਂ ਅਨੇਕ ਨਸ਼ੇ ਨੇ। ਪਾਕਿਸਤਾਨ ਸਰਹੱਦ ਦੇ ਉੱਤੇ ਸੀਮਾ ਸੁਰੱਖਿਆ ਬਲ ਦੇ ਵੱਲੋਂ ਸਰਹੱਦ ਪਾਰ ਤੋਂ ਫੜੀ ਜਾਂਦੀ ਹੈਰੋਇਨ ਦਾ ਜੜਾ ਮੁੱਲ ਪ੍ਰਤੀ ਕਿਲੋ 5 ਕਰੋੜ ਰੁਪਏ ਦੱਸਿਆ ਜਾਂਦਾ ਹੈ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿਚ ਵੀ ਹੈਰੋਇਨ ਦਾ ਮੁੱਲ ਪ੍ਰਤੀ ਕਿਲੋ ਵੱਖ ਵੱਖ ਪੱਛਮੀ ਦੇਸ਼ਾਂ ਅਨੁਸਾਰ ਕਰੋੜਾਂ ਤੋਂ 2.5 ਕਰੋੜ ਜਿਹੜੇ ਨੇ ਰੁਪਏ ਦੇ ਕਰੀਬ ਹੋ ਜਾਂਦਾ ਹੈ। ਥਾਈਲੈਂਡ, ਮਲੇਸ਼ੀਆ ਤੇ ਖਾੜੀ ਦੇ ਦੇਸ਼ਾਂ ਦੇ ਵਿਚ ਇਸਦਾ ਰੇਟ 1 ਕਰੋੜ ਤੇ ਅਮਰੀਕਾ, ਯੂਰਪ ਤੇ ਆਸਟ੍ਰੇਲੀਆ ਆਦਿ ਦੇ ਵਿਚ ਇਸਦੀ ਕੀਮਤ 2 ਤੋਂ 2.5 ਕਰੋੜ ਦੇ ਵਿਚਾਲੇ ਰਹਿੰਦਾ ਹੈ। ਭਾਰਤ ਦੇ ਵਿਚ ਆਉਂਦੀ ਹੈਰੋਇਨ ਦਾ ਵੱਡਾ ਹਿੱਸਾ ਦੇਸ਼ ਦੇ ਵੱਖ ਵੱਖ ਸੂਬਿਆਂ ਚ ਹੀ ਵਿਕਦਾ ਹੈ, ਜਦੋਂ ਕਿ ਕੁਝ ਹੈਰੋਇਨ ਦੇਸ਼ ਤੋਂ ਵਿਦੇਸ਼ਾਂ ਨੂੰ ਸਮੁੰਦਰੀ ਰਸਤੇ ਰਾਹੀਂ ਸਮਗਲਰ ਵੀ ਹੋ ਜਾਂਦੀ ਹੈ। ਪੁਲਿਸ ਸੂਤਰਾਂ ਦੇ ਮੁਤਾਬਕ ਅਫਗਾਨਿਸਤਾਨ ਦੇ ਵਿਚ ਹੈਰੋਇਨ ਦੀ ਕੀਮਤ 1.25 ਲੱਖ ਰੁਪਏ ਪ੍ਰਤੀ ਕਿਲੋ ਹੈ ਤਾਂ ਹਿੰਦ ਪਾਕਿਸਤਾਨ ਸਰਹੱਦ ਦੇ ਉੱਤੇ ਪਾਕਿਸਤਾਨ ਵਾਲੇ ਪਾਸੇ ਪੁੱਜਣ ਤੇ ਇਸਦੀ ਕੀਮਤ 2.5 ਲੱਖ ਰੁਪਏ ਤੇ ਸਰਹੱਦ ਪਾਰ ਕਰਨ ਦੇ ਪਿੱਛੋਂ 3 ਲੱਖ ਰੁਪਏ ਹੋ ਜਾਂਦੀ ਹੈ। ਹਿੰਦ ਪਾਕਿਸਤਾਨ ਸਰਹੱਦ ਤੋਂ ਇਸ ਨੂੰ ਪਾਰ ਲੰਘਾਉਣ ਦੇ ਲਈ ਸਮਗਲਰਾਂ ਨੂੰ ਪ੍ਰਤੀ ਕਿਲੋ 50,000 ਰੁਪਏ ਮਿਲਦੇ ਨੇ ਤੇ ਬਹੁਤੀ ਵਾਰ ਇਹ ਵੀ ਜਿਹੜਾ ਨਕਦੀ ਦੀ ਥਾਂ ਦੇ ਉੱਤੇ ਹੈਰੋਇਨ ਦੇ ਰੂਪ ਦੇ ਵਿਚ ਦਿੱਤੇ ਜਾਂਦੇ ਹੈ, ਜਿਸ ਨੂੰ ਇਹ ਸਮਗਲਰ ਮਿਲਾਵਟ ਆਦਿ ਤੋਂ ਬਾਅਦ ਵੇਚ ਕੇ ਚੰਗੇ ਪੈਸੇ ਕਮਾਉਂਦੇ ਨੇ। ਦਿੱਲੀ ਵਿਖੇ ਪੁੱਜਣ ਦੇ ਉੱਤੇ ਹੈਰੋਇਨ ਦੀ ਕੀਮਤ 10 ਤੋਂ 12 ਲੱਖ ਰੁਪਏ ਕਿਲੋ ਰਹਿੰਦੀ ਹੈ। ਮੁੰਬਈ, ਕਲਕੱਤਾ ਸਮੇਤ ਬੰਦਰਗਾਹਾਂ ਵਾਲੇ ਸ਼ਹਿਰਾਂ ਤੋਂ ਪੁੱਜਣ ਦੇ ਉੱਤੇ ਇਸਦੀ ਕੀਮਤ 20 ਤੋਂ 25 ਲੱਖ ਰੁਪਏ ਹੋ ਜਾਂਦੀ ਹੈ। ਸਰਵੇ ਦੇ ਅਨੁਸਾਰ 15 ਤੋਂ 24 ਸਾਲ ਦੇ 73.6 ਫੀਸਦੀ ਨੌਜਵਾਨ ਕੋਈ ਨਾ ਕੋਈ ਨਸ਼ਾ ਲੈਂਦੇ ਨੇ। ਬੇਰੋਜ਼ਗਾਰ 45%, ਅਨਪੜ 27%, ਪੜ੍ਹੇ ਲਿਖੇ 23% ਤੇ ਵਿਦਿਆਰਥੀ 26%, ਮਜ਼ਦੂਰ ਵਰਗ 17%, ਕਿਸਾਨ ਜਿਹੜੇ ਨੇ 7.5% ਤੇ ਵਪਾਰੀ ਜਿਹੜੇ ਨੇ 5%, ਨੌਕਰੀ ਪੇਸ਼ਾ ਵਾਲੇ 5% ਤੇ ਪੁਲਿਸ ਜਿਹੜੀ ਹੈ 15% ਨਸ਼ੇ ਕਰਦੇ ਨੇ। ਨਸ਼ਿਆਂ ਦੇ ਕਾਰਨ 70% ਚੋਰੀਆਂ ਤੇ ਲੁੱਟਾਮਾਰਾਂ ਖੂਹਾਂ ਹੁੰਦੀਆਂ, 80% ਐਕਸੀਡੈਂਟ ਤੇ ਇਸੇ ਤਰ੍ਹਾਂ 69% ਬਲਾਤਕਾਰ, 70% ਘਰਾਂ ਦੇ ਵਿਚ ਝਗੜੇ ਤੇ 60% ਬਿਮਾਰੀਆਂ ਲੱਗਦੀਆਂ। ਇਸ ਦੇ ਵਿਚ ਨਾਰੇ ਲੱਗਦੇ ਆ ਅੱਗੇ ਲੱਗੇ ਨਸ਼ਿਆਂ ਦੇ ਵਪਾਰ ਨੂੰ, ਕਹਿੰਦੇ ਨੇ ਕਿ ਅੱਗ ਲੱਗੇ ਨਸ਼ਿਆਂ ਦੇ ਵਪਾਰ ਨੂੰ ਜਿਹਨੇ ਡੋਬ ਦਿੱਤਾ ਅਣਖੀ ਪੰਜਾਬ ਨੂੰ। ਇਹ ਪੰਜਾਬ ਤੇਰੇ ਜਰੇ ਜਰੇ ਤੋਂ ਕੁਝ ਅਜਬ ਨਜ਼ਾਰੇ ਮਿਲਦੇ ਨੇ, ਕਿਤੇ ਡੋਲਦਾ ਖੂਨ ਸ਼ਹੀਦਾਂ ਦਾ, ਕਿਤੇ ਨਸ਼ਿਆਂ ਮਾਰੇ ਫਿਰਦੇ ਨੇ। ਨਸ਼ਿਆਂ ਦੇ 3 ਅੰਜਾਮ, ਹਸਪਤਾਲ, ਜੇਲ੍ਹਾਂ ਜਾਂ ਸ਼ਮਸ਼ਾਨ। ਜਿਹੜੇ ਲੋਕ ਨਸ਼ਾ ਕਰਦੇ ਨੇ ਬਿਨ ਆਈ ਮੌਤੇ ਉਹ ਮਰਦੇ ਨੇ। ਨਸ਼ਿਆਂ ਖਾਤਰ ਜੋ ਲੁੱਟਾਂ ਖੂਹਾਂ ਕਤਲ ਕਰਦੇ ਨੇ, ਮਾਪਿਆਂ ਦੀ ਬਦਨਾਮੀ, ਆਪ ਕੁੱਤੇ ਦੀ ਮੌਤ ਮਰਦੇ ਨੇ। ਨਸ਼ੇ ਦੇ ਵਿਚ ਜਵਾਨ ਪੁੱਤ ਗੱਲ ਬਾਪ ਦਾ ਫੜੇ, ਉਸ ਵੇਲੇ ਮਾਂ ਬਾਪ ਕੀ ਕਰੇ। ਮਾਤਾ ਪਿਤਾ ਦਾ ਬਣੋ ਸਹਾਰਾ, ਨਸ਼ਿਆਂ ਤੋਂ ਕਰੋ ਕਿਨਾਰਾ। ਨਸ਼ਾ ਪਾਵੇ ਨਿੱਤ ਪਵਾੜੇ, ਮਨ ਰੂਹ ਤੇ ਸਰੀਰ ਸਾੜੇ। ਨਸ਼ੇ ਛੱਡਣੇ ਮਨ ਮਜ਼ਬੂਤ ਬਣਾਉਣ, ਇਲਾਜ ਦੇ ਲਈ ਨਸ਼ਾ ਛਡਾਓ ਕੇਂਦਰ ਜਾਓ ਤੇ ਜ਼ਿੰਦਗੀ ਚੁਣੋ ਤੇ ਨਸ਼ੇ ਨੂੰ ਜਿਹੜਾ ਦੂਰ ਭਜਾਓ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ ਮੁਖਵਿੰਦਰ ਚੋਲਾ ਹੋਣਾ ਦੇ ਅੱਜ ਦੇ ਵਿਚਾਰ ਦੇ ਵਿੱਚੋਂ। ਤੇ ਲੋ ਇਸੇ ਸੰਦੇਸ਼ ਦੇ ਨਾਲ ਅੱਗੇ ਵਧਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 9 19 ਬਟ ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਕਰੀਏ ਤੇ ਧੁੰਮਾ ਸਾਹਿਬ ਵੀ ਕਿਤੇ ਨਾ ਕਿਤੇ ਫਸਦੇ ਨਜ਼ਰ ਆਉਂਦੇ ਨੇ। ਕਰਤਾ ਹਰਨਾਮ ਸਿੰਘ ਧੁੰਮਾ ਦੇ ਖਿਲਾਫ ਮਤਾ ਪਾਸ ਆਪਣੇ ਫਰਾਂਸ ਵਾਲਿਆਂ ਨੇ, ਤੇ ਮੁਲਾਜ਼ਮਾਂ ਦਾ ਗੁੱਸਾ ਜਿਹੜਾ ਸਿਰ ਚੜ੍ਹ ਬੋਲ ਪਿਆ ਤੇ ਦੇਖਦਿਆਂ ਹੁਣ ਸਰਕਾਰਾਂ ਦੇ ਦਾਅਵੇ ਕੀ ਕੁਝ ਜਿਹੜਾ ਰੰਗ ਲਿਆਉਂਦੇ ਨੇ। ਮਾਂ ਤੇ ਨਵੇਂ ਵਿਵਾਦ ਜਿਹੜੇ ਨੇ ਉਹਨਾਂ ਦੀ ਗੱਲ ਵੀ ਅੱਜ ਨਾਲ ਨਾਲ ਕਰਾਂਗੇ ਤੇ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੀ ਝਾਤ ਮਾਰਾਂਗੇ। ਰਾਜਨ ਸੈਣੀ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਭੇਜਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ। ਦਵਿੰਦਰ ਭਾਰਤ ਜੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਲੋ ਦੋਸਤੋ, ਕਰਦੇ ਆ ਸ਼ੁਰੂਆਤ ਫਿਰ ਖ਼ਬਰਾਂ ਦੀ। ਭਾਰਤ ਤੇ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤੇ ਅਹਿਮ ਖ਼ਬਰਾਂ ਦੇ ਵੱਲ ਝਾਤ ਮਾਰਦੇ ਆ। ਪੰਜਾਬ ਦੇ ਮੁਲਾਜ਼ਮਾਂ ਦੇ ਸੰਘਰਸ਼ ਦਾ ਐਲਾਨ ਹੋਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਬਿਆਨਾਂ ਤੇ ਸਿਆਸੀ ਟਕਰਾਅ ਵੱਧਦਾ ਨਜ਼ਰ ਆਉਂਦਾ ਹੈ। ਵਾਰਸ ਪੰਜਾਬ ਦੇ ਆਲੀ ਸਾਹਿਬ ਵੀ ਤੇ ਉਹਨਾਂ ਦੇ ਆਪਣੇ ਅੰਮ੍ਰਿਤਪਾਲ ਹੋਣਾ ਦੇ ਫਾਦਰ ਵੀ ਕੁਝ ਬੋਲੇ ਹੈ ਤੇ ਉਠਾਏ ਗਏ ਧਾਰਮਿਕ ਤੇ ਸਿਆਸੀ ਮੁੱਦੇ ਨੇ। ਵਿਵਾਦਿਤ ਵੀਡੀਓ ਮਾਮਲੇ ਦਾ ਨਵਾਂ ਮੋੜ ਆ ਗਿਆ ਤੇ ਫਰਾਂਸ ਦੇ ਗੁਰਦੁਆਰੇ ਦੇ ਵਿਚ ਪਾਸ ਹੋ ਗਿਆ ਮਤਾ। ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ ਤੇ ਗ੍ਰਿਫਤਾਰੀਆਂ ਹੋ ਗਈਆਂ ਤੇ ਜੇਲ੍ਹਾਂ ਦੇ ਵਿਚ ਡੱਕਣ ਦੀ ਤਿਆਰੀ ਹੈ। ਵੈਨਜ਼ੁਏਲਾ ਦੇ ਭਿਆਨਕ ਭੂਚਾਲ ਨੇ ਜਿਹੜੀ ਪੂਰੀ ਗਰਦ ਉਠਾ ਲਈ ਹੈ। ਭਾਰਤ ਇਰਾਨ ਸੰਬੰਧ ਜਿਹੜੇ ਨੇ ਨਜ਼ਦੀਕ ਹੁੰਦੇ ਲੱਗਦੇ ਨੇ ਤੇ ਕੈਨੇਡਾ ਦੇ ਹਸਪਤਾਲਾਂ ਦਾ ਸੰਕਟ ਜਿਹੜਾ ਵੱਧਦਾ ਨਜ਼ਰ ਆਉਂਦਾ ਹੈ, ਬੈੱਡ ਨਹੀਂ ਮਿਲ ਰਹੇ। ਕੈਲਗਰੀ ਦੇ ਵਿੱਚ ਜਬਰੀ ਵਸੂਲੀ ਦੇ ਖਿਲਾਫ਼ ਵੱਡਾ ਪੋਸਟਰ ਜਾਰੀ ਕਰ ਦਿੱਤਾ, ਜਿਸ ਦੇ ਵਿੱਚ ਬਹੁਤ ਵੱਡੇ ਜਿਹੜੇ ਬਹੁਤ ਜ਼ਿਆਦਾ ਨਾਮ ਜਿਹੜੇ ਪੰਜਾਬੀਆਂ ਦੇ ਸ਼ਾਮਲ ਨੇ। ਅਮਰੀਕਾ ਦੇ ਵਿੱਚ ਜਾਲੀ ਸ਼ਰਨ ਕੇਸਾਂ ਦੇ ਉੱਤੇ ਕਾਰਵਾਈ ਹੋਈ ਹੈ ਤੇ ਉਹਦੇ ਵਿੱਚ ਇੱਕ ਜਿਹੜਾ ਵਕੀਲ ਟੰਗਿਆ ਗਿਆ। ਪਾਕਿਸਤਾਨ ਦੇ ਵਿੱਚ ਮਹਾਰੰਗ ਬਲੋਚ ਨੂੰ ਉਮਰ ਕੈਦ ਵਰਗੀਆਂ ਸਾਰੀਆਂ ਅਹਿਮ ਜਿਹੜੀਆਂ ਖ਼ਬਰਾਂ ਦੇ ਉੱਤੇ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਤੇ ਪੰਜਾਬ ਦੀ। ਸਰਕਾਰ ਦੇ ਖਿਲਾਫ਼ ਸੰਘਰਸ਼ ਦਾ ਬਿਗਲ ਵਜਾਇਆ ਗਿਆ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਖੂਹ ਖਾਤੇ ਪਾਉਣ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮ ਮੰਗਾਂ, DA ਦੇ ਬਕਾਏ 2.59% ਆਪਣੇ 59% ਦੇ ਜਿਹੜੇ ਨੇ ਗੁਣਗਾਨ ਨਾਲ ਪੈਨਸ਼ਨਾਂ ਸੋਧਣ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਉੱਤੇ ਹਰਾ ਪੈਨ ਚਲਾਉਣ ਦੇ ਝੂਠੇ ਵਾਅਦੇ ਕਰਕੇ ਰਾਜ ਭਾਗ ਤੇ ਕਾਬਜ ਜਿਹੜਾ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਖਫ਼ਾ ਮੁਲਾਜ਼ਮਾਂ ਪੈਨਸ਼ਨਰਾਂ ਦੇ ਵੱਲੋਂ ਜਿਹੜਾ ਜੋ ਗੁੱਸਾ ਤੇ ਰੋਹ ਪਣਪ ਰਿਹਾ ਹੈ ਉਸਦੀ ਅਗਵਾਈ ਕਰਨ ਦੇ ਉੱਤੇ ਤੇ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ਼ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਲੁਧਿਆਣੇ ਮੀਟਿੰਗ ਕਰਕੇ ਸਾਂਝੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਇਸ ਦੀ ਕੜੀ ਜਿਹੜੀ ਹੈ ਵਿੱਚ ਸਮੂਹ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਤੇਜ਼ ਕਰਨ ਦੇ ਲਈ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕਰਨ ਦਾ ਫੈਸਲਾ ਹੋਇਆ। ਮੋਗਾ ਜ਼ਿਲ੍ਹੇ ਦੇ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਨੇ ਵੀ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਦੇ ਹੇਠ ਜ਼ਿਲ੍ਹਾ DC ਦਫ਼ਤਰ ਯੂਨੀਅਨ ਦੇ ਦਫ਼ਤਰ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕੀਤਾ ਹੈ। ਸੁਰਿੰਦਰ ਰਾਮ ਕੁੱਸਾ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਆਰਡੀਨੇਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਸੂਬੇ ਵੱਲੋਂ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਗਿਆ ਉਸਦੇ ਅਨੁਸਾਰ 11 ਜੁਲਾਈ ਨੂੰ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਚ ਮੁਲਾਜ਼ਮਾਂ ਪੈਨਸ਼ਨਰਾਂ ਦੀ ਇਕ ਵਿਸ਼ਾਲ ਕਨਵੈਨਸ਼ਨ ਜਿਹੜੀ ਹੈ 10 ਵਜੇ ਹੋਵੇਗੀ ਤੇ ਕਨਵੈਨਸ਼ਨ ਤੋਂ ਬਾਅਦ ਸਥਾਨਕ ਵਿਧਾਇਕ ਬੀਬੀ ਅਮਨਦੀਪ ਕੌਰ ਅਰੋੜਾ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ ਤੇ ਉਸਦੇ ਘਰ ਅੱਗੇ ਘੜਾ ਭੰਨ ਕੇ ਪੰਜਾਬ ਸਰਕਾਰ ਦੇ ਖਿਲਾਫ਼ ਆਪਣਾ ਗੁੱਸਾ ਤੇ ਰੋਹ ਜਿਹੜਾ ਪ੍ਰਗਟ ਕੀਤਾ ਜਾਵੇਗਾ। ਲੱਗਦਾ ਹੈ ਕਿ ਧਾਰ ਲਿਆ, ਵੈਸੇ ਤਾਂ ਘੜਾ ਤਾਂ ਉਦੋਂ ਭੰਨਦੇ ਆ ਜਦੋਂ ਬੰਦੇ ਨੂੰ ਆਖਰੀ ਯਾਤਰਾ ਦੇ ਉੱਤੇ ਭੇਜਣਾ ਹੁੰਦਾ ਹੈ। ਲੱਗਦਾ ਕਿ ਮੁਲਾਜ਼ਮਾਂ ਨੇ ਮਨ ਬਣਾ ਲਿਆ, ਹੁਣ ਘੜਾ ਭੰਨਣ ਦੀ ਤਿਆਰੀ ਕਰ ਲਈ ਹੈ। ਦੂਸਰੇ ਪਾਸੇ ਮਾੜੇ ਤੀਲੇ ਨਿਕਲਣ ਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਵਿਰੋਧੀਆਂ ਦੇ ਉੱਤੇ ਚਿੰਨ੍ਹ ਹੀ ਨਕਾਰਾ ਹੋ ਗਏ, ਝਾੜੂ ਕਰੇਗਾ ਕਹਿੰਦੇ ਸਫਾਈ ਮੁੱਖ ਮੰਤਰੀ ਮਾਨ ਹੁਣਾਂ ਨੇ ਅੱਜ ਫਿਰ ਦਾਅਵਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਹਲਕਾ ਸਮਾਣਾ ਦੇ ਪਿੰਡ ਫਤਿਹਪੁਰ ਮਾਜਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਮੌਕੇ ਵਿਰੋਧੀ ਪਾਰਟੀ ਤੇ ਤਿੱਖੇ ਜਿਹੜਾ ਸਿਆਸੀ ਨਿਸ਼ਾਨੇ ਸਾਧੇ ਹੈ। ਉਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦੇ ਉੱਤੇ ਤੰਜ ਕੱਸਦਿਆਂ ਕਿਹਾ ਕਿ ਤੱਕੜੀ ਦੀ ਇੱਕ ਰੱਸੀ ਟੁੱਟਣ ਦੇ ਨਾਲ ਉਹ ਤੋਲਣ ਯੋਗ ਨਹੀਂ ਰਹਿੰਦੀ ਹੈ, ਪੰਜੇ ਦੀ ਉਂਗਲ ਨਿਕਲਣ ਦੇ ਨਾਲ ਉਹ ਕੰਮ ਯੋਗ ਨਹੀਂ ਰਹਿੰਦਾ ਤੇ ਪੱਤੀਆਂ ਟੁੱਟਣ ਦੇ ਨਾਲ ਕਮਲ ਦਾ ਫੁੱਲ ਨਹੀਂ ਰਹਿੰਦਾ, ਪਰ ਝਾੜੂ ਦਾ ਕੰਮ ਕਹਿੰਦੇ ਸਫਾਈ ਕਰਨਾ ਹੈ, ਭਾਵੇਂ ਇਸ ਦੇ ਵਿੱਚੋਂ 2-4 ਮਾੜੇ ਤੀਲੇ ਨਿਕਲ ਵੀ ਜਾਣ ਤੇ ਆਪਣਾ ਕੰਮ ਕਹਿੰਦੇ ਹੈ ਕਰਦਾ ਜਾਂਦਾ ਹੈ। ਇੱਕ ਮਿੰਟ ਜੀ, ਉੱਪਰ ਥੱਲੇ ਹੋ ਗਿਆ ਕੁਛ। ਭਾਵੇਂ ਕਹਿੰਦੇ ਇਸ ਦੇ ਵਿੱਚੋਂ 2-4 ਮਾੜੇ ਤੀਲੇ ਨਿਕਲ ਵੀ ਜਾਣ ਇਹ ਆਪਣਾ ਕੰਮ ਨਿਰੰਤਰ ਕਰਦਾ ਰਹਿੰਦਾ ਹੈ ਤੇ ਉਨ੍ਹਾਂ ਦਾਅਵਾ ਕੀਤਾ ਕਿ 15 ਜੁਲਾਈ ਤੱਕ ਪੰਜਾਬ ਦੇ ਵਿੱਚ 3000 ਖੇਡ ਸਟੇਡੀਅਮ ਜਿਹੜੇ ਨੇ ਉਹ ਵੀ ਤਿਆਰ ਹੋ ਜਾਣਗੇ। ਕਿਆ ਬਾਤਾਂ ਜੀ। ਤੇ ਦੂਸਰੇ ਪਾਸੇ ਭਗਵੰਤ ਮਾਨ ਟਕਰਾਅ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਣ, ਵਾਰਸ ਪੰਜਾਬ ਦੇ ਜਿਹੜੇ ਨੇ ਲੀਡਰਸ਼ਿਪ ਨੇ ਇਹ ਗੱਲ ਕਹੀ ਹੈ ਤੇ ਭਾਖੜਾ ਡੈਮ ਤੇ ਨਦੇੜ ਐਕਟ ਦੇ ਵਿੱਚ ਤਬਦੀਲੀ ਦਾ ਮੁੱਦਾ ਚੁੱਕਿਆ। ਲੱਗਦਾ ਕਿ ਹੁਣ ਵਿਚੋਲੇ ਲੱਭਣ ਲੱਗ ਗਏ ਨੇ ਤੇ ਕੋਈ ਨਾ ਕੋਈ ਵਿਚੋਲਾ ਵਿੱਚ ਪਵੇ ਤੇ ਸੁਲਾਹ ਕਰਾਵੇ ਤੇ ਮਸਲਾ ਹੱਲ ਹੋਵੇ, ਕਿਉਂਕਿ ਲੱਗਦਾ ਕਿ ਇਹ ਕੰਮ ਪੁੱਠਾ ਪੈਂਦਾ ਨਜ਼ਰ ਆਉਂਦਾ ਹੈ। ਬਾਕੀ 29 ਤਰੀਕ ਦੇਖਦੇ ਹਾਂ ਕੀ ਕੁਝ ਜਿਹੜੀ ਹੈ ਕਹਿੰਦੀ ਹੈ। ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਅੱਜ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਜਿਹੜੇ ਨੇ ਤਰਸੇਮ ਸਿੰਘ ਤੇ ਮੁੱਲਾਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਟਕਰਾਅ ਛੱਡ ਕੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਇੱਕ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਜਾਣ। ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਸਰਵਉੱਚਤਾ ਦਾ ਸਤਿਕਾਰ ਕਰਨਾ ਹਰ ਸੰਵਿਧਾਨਕ ਅਹੁਦੇਦਾਰ ਦਾ ਜਿਹੜਾ ਫਰਜ਼ ਹੈ। ਆਗੂਆਂ ਨੇ ਜਿਹੜਾ ਕਿਹਾ ਕਿ ਸਿਆਸੀ ਲਾਭ ਦੇ ਲਈ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਤੇ ਸਮਾਜ ਦੇ ਹਿੱਤ ਦੇ ਵਿੱਚ ਨਹੀਂ। ਵਿਧਾਇਕ ਆਲੀ ਨੇ ਕਿਹਾ ਕਿ ਉਹ 29 ਜੂਨ ਨੂੰ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਤੇ ਬਾਕੀ ਵਿਧਾਇਕਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਾ ਚਾਹੀਦਾ ਹੈ। ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਸੰਬੰਧੀ 1956 ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦਾ ਯਤਨ ਕਰ ਰਹੀ ਹੈ ਜੋ ਗੁਰਦੁਆਰਾ ਪ੍ਰਬੰਧ ਵਿੱਚ ਜਿਹੜਾ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਹੈ। ਉਨ੍ਹਾਂ ਕਿਹਾ ਕਿ ਸਾਲ 2024 ਦੇ ਵਿੱਚ ਵੀ ਅਜਿਹੇ ਯਤਨ ਕੀਤੇ ਗਏ ਸਨ ਪਰ ਸੰਗਤਾਂ ਦੇ ਵਿਰੋਧ ਦੇ ਕਾਰਨ ਸਰਕਾਰ ਨੂੰ ਪਛਾਹ ਹਟਣਾ ਪਿਆ ਸੀ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਨਾਂਦੇੜ ਐਕਟ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ ਤੇ ਵਿਧਾਇਕ ਆਲੀ ਹੁਣਾਂ ਨੇ ਕਿਹਾ ਕਿ ਇਸ ਨਵੇਂ ਕਾਨੂੰਨ ਦੇ ਤਹਿਤ 17 ਮੈਂਬਰੀ ਬੋਰਡ ਦੇ ਵਿੱਚੋਂ 12 ਮੈਂਬਰ ਸਿੱਧੇ ਮਹਾਰਾਸ਼ਟਰ ਸਰਕਾਰ ਦੇ ਵੱਲੋਂ ਨਾਮਜ਼ਦ ਕੀਤੇ ਜਾਣਗੇ ਤੇ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਜਿਹੜਾ ਸਿੱਧੀ ਸਰਕਾਰੀ ਦਖਲ ਅੰਦਾਜ਼ੀ ਹੈ ਜਿਸ ਨੂੰ ਸਿੱਖ ਕੌਮ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰੇਗੀ। ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਹੜ੍ਹ ਪ੍ਰਬੰਧਨ ਸੰਬੰਧੀ ਤਿਆਰੀਆਂ ਦੇ ਉੱਤੇ ਵੀ ਸਵਾਲ ਚੁੱਕੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਆਏ ਹੜ੍ਹਾਂ ਤੋਂ ਵੀ ਸੂਬਾ ਸਰਕਾਰ ਕੋਈ ਸਬਕ ਸਿੱਖ ਦੀ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਦੇ ਉੱਤੇ ਦਰਜ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਡੈਮ ਦਾ ਜਲ ਪੱਧਰ ਜਿਹੜਾ 1573.56 ਫੁੱਟ ਤੱਕ ਪਹੁੰਚ ਚੁੱਕਿਆ ਹੈ। ਦੋਵਾਂ ਆਗੂਆਂ ਨੇ ਅਪੀਲ ਕੀਤੀ ਕਿ ਦਰਿਆਈ ਇਲਾਕਿਆਂ ਦੇ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਦੇ ਲਈ ਪਹਿਲਾਂ ਤੋਂ ਹੀ ਪੂਰੀ ਚੌਕਸੀ ਵਰਤੀ ਜਾਵੇ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਉੱਤੇ ਜਾ ਰਹੇ ਨਿਹੰਗ ਸਿੰਘ ਨੌਜਵਾਨਾਂ ਤੇ ਸਥਾਨਕ ਲੋਕਾਂ ਵਿਚਕਾਰ ਹੋਏ ਟਕਰਾਅ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਸਿੱਖ ਨੌਜਵਾਨਾਂ ਦੇ ਨਾਲ ਡਟ ਕੇ ਖੜੀ ਹੈ ਤੇ ਲਗਾਤਾਰ ਪਾਰਟੀ ਦੇ ਵੱਲੋਂ ਨੌਜਵਾਨਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਕੇਜਰੀਵਾਲ ਕੱਲ ਨੂੰ ਪੰਜਾਬ ਦੇ ਵਿਚ ਆ ਰਹੇ ਨੇ, ਦੇਖਦਿਆਂ ਕੀ ਨਵਾਂ ਚੰਦ ਚੜਾਉਂਦੇ ਐ ਤੇ ਦੂਸਰੇ ਪਾਸੇ ਮੁੱਖ ਮੰਤਰੀ ਵੀਡੀਓ ਵਿਵਾਦ ਜਿਹੜਾ ਚੱਲ ਰਿਹਾ ਤੇ ਪਰ ਕਿਤੇ ਨਾ ਕਿਤੇ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹ ਹੱਥ ਫੜਾਉਂਦੇ ਨਜ਼ਰ ਨਹੀਂ ਆਉਂਦੇ। ਨਵਾਂ ਮੋੜ ਜਿਹੜਾ ਵਿਵਾਦ ਦੇ ਵਿਚ ਆਇਆ ਵੀਡੀਓ ਦੇ ਜਗਮਨ ਸਮਰਾ ਦਾ ਦਾਅਵਾ ਕਿ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੇਜੀ ਸੀ ਇਹ ਵੀਡੀਓ, ਤੁਹਾਨੂੰ ਇਕ ਕਲਿਪ ਵੀ ਸੁਣਾਉਂਦੇ ਹਾਂ ਬਾਅਦ ਚ ਇਕ ਮਿੰਟ ਦਾ। ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਚ ਹੁਣ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਗੂੰਜ ਵੀ ਪੈ ਗਈ ਹੈ। ਕੈਨੇਡਾ ਦੇ ਵਿਚ ਬੈਠੇ ਜਗਮਨ ਸਮਰਾ ਨੇ ਸੋਸ਼ਲ ਮੀਡੀਆ ਦੇ ਉਤੇ 4.57 ਸੈਕਿੰਡ ਦੀ ਮਿੰਟ ਜਿਹੜੀ ਹੈ ਵੀਡੀਓ, ਯਾਨੀ ਕਿ 4 ਮਿੰਟ ਤੇ 57 ਸੈਕਿੰਡ ਦੀ ਵੀਡੀਓ ਇਕ ਸਾਂਝੀ ਕੀਤੀ ਹੈ ਜਿਸ ਦੇ ਵਿਚ ਉਸਨੇ ਆਪ ਚੋਂ ਭਾਜਪਾ ਦੇ ਵਿਚ ਸ਼ਾਮਲ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦਾ ਜ਼ਿਕਰ ਕੀਤਾ ਹੈ। ਮਈ 2024 ਦੇ ਵਿਚ ਸਵਾਤੀ ਮਾਲੀਵਾਲ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੀਏ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ ਤੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਵੀ ਕਰਵਾਈ ਸੀ। ਜਗਮਨ ਸਮਰਾ ਨੇ ਅੱਜ ਹੀ ਸਾਂਝੀ ਇਹ ਵੀਡੀਓ ਕੀਤੀ ਹੈ। ਪ੍ਰਵਾਸੀ ਭਾਰਤੀ ਜਗਮਨ ਸਮਰਾ ਨੇ ਅੱਜ ਸਾਂਝੀ ਕੀਤੀ ਵੀਡੀਓ ਦੇ ਵਿਚ ਕਿਹਾ ਕਿ ਸਵਾਤੀ ਮਾਲੀਵਾਲ ਨੇ ਅਰਵਿੰਦ ਕੇਜਰੀਵਾਲ ਦੇ ਘਰ ਹੋਈ ਕੁੱਟਮਾਰ ਅਤੇ ਅਪਮਾਨ ਤੋਂ ਰੋਹ ਦੇ ਵਿਚ ਆ ਕੇ ਵੀਡੀਓਜ਼ ਲੀਕ ਕੀਤੀਆਂ ਨੇ। ਸਮਰਾ ਨੇ ਇਕ ਤਰੀਕੇ ਦੇ ਨਾਲ ਵਾਇਰਲ ਵੀਡੀਓ ਦੇ ਲੀਕ ਹੋਣ ਦੇ ਵਿਚ ਮਾਲੀਵਾਲ ਦੀ ਭੂਮਿਕਾ ਦੱਸੀ ਹੈ। ਸਮਰਾ ਨੇ ਇਹ ਵੀ ਕਿਹਾ ਕਿ ਸਵਾਤੀ ਮਾਲੀਵਾਲ ਦੇ ਵੱਲੋਂ ਹੋਰ ਵੀਡੀਓਜ਼ ਵੀ ਭੇਜੀਆਂ ਗਈਆਂ ਨੇ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਵਿਵਾਦਿਤ ਵੀਡੀਓ ਮਾਮਲੇ ਚ ਜਗਮਨ ਸਮਰਾ ਨੂੰ ਘੇਰਿਆ ਸੀ ਤੇ ਅੱਜ ਫਿਰ ਜਗਮਨ ਸਮਰਾ ਹੁਣਾਂ ਨੇ ਉਨ੍ਹਾਂ ਨੂੰ ਦੁਬਾਰਾ ਘੇਰਿਆ। ਜਗਮਨ ਸਮਰਾ ਨੇ ਨਕਾਰੀ ਨਕਲੀ ਮਾਸਕ ਵਾਲੀ ਗੱਲ, ਮੁੱਖ ਮੰਤਰੀ ਨੇ ਜਗਮਨ ਸਮਰਾ ਦੀ ਨਕਲੀ ਮਾਸਕ ਦੇ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਸੀ ਤੇ ਵਿਵਾਦਿਤ ਵੀਡੀਓ ਨੂੰ ਨਕਲੀ ਮਾਸਕ ਪਾ ਕੇ ਤਿਆਰ ਕੀਤੇ ਜਾਣ ਦੀ ਗੱਲ ਸੀ। ਅੱਜ ਜਗਮਨ ਸਮਰਾ ਨੇ ਨਕਲੀ ਮਾਸਕ ਵਾਲੀ ਗੱਲ ਨੂੰ ਨਕਾਰਤਾ ਤੇ ਸਮਰਾ ਨੇ ਮੁੱਖ ਮੰਤਰੀ ਦੇ ਨਾਲ ਪੁਰਾਣੀ ਸਾਂਝ ਹੋਣ ਦਾ ਜ਼ਿਕਰ ਵੀ ਕੀਤਾ। ਸਮਰਾ ਨੇ ਆਉਂਦੇ ਦਿਨਾਂ ਦੇ ਵਿਚ ਹੋਰ ਵੀਡੀਓਜ਼ ਵੀ ਨਸ਼ਰ ਹੋਣ ਦਾ ਦਾਅਵਾ ਕੀਤਾ। ਹੁਣ ਜਦੋਂ ਸਵਾਤੀ ਮਾਲੀਵਾਲ ਦਾ ਨਾਮ ਵਾਇਰਲ ਵੀਡੀਓ ਦੇ ਨਾਲ ਜਗਮਨ ਸਮਰਾ ਨੇ ਜੋੜ ਦਿੱਤਾ ਤਾਂ ਇਸ ਦੇ ਸਿਆਸੀ ਰੰਗ ਵੀ ਆਉਂਦੇ ਦਿਨਾਂ ਦੇ ਵਿਚ ਉਗੜਨਗੇ। ਪੰਜਾਬ ਦੀਆਂ ਵਿਰੋਧੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਅੱਜ ਜਗਮਨ ਸਮਰਾ ਦੀ ਵੀਡੀਓ ਨੂੰ ਸੋਸ਼ਲ ਮੰਚਾਂ ਦੇ ਉੱਤੇ ਸਾਂਝਾ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਵੀ ਵਿਵਾਦਿਤ ਵੀਡੀਓ ਨੂੰ ਲੈ ਕੇ ਕਾਰਵਾਈ ਦੀ ਜਿਹੜੀ ਮੰਗ ਕੀਤੀ। ਸਮਰਾ ਵੱਲੋਂ ਸਵਾਤੀ ਮਾਲੀਵਾਲ ਦਾ ਹਵਾਲਾ ਦਿੱਤੇ ਜਾਣ ਤੋਂ ਹੁਣ ਇਹ ਜਿਹੜਾ ਮਾਮਲਾ ਨਵਾਂ ਮੋੜ ਲੈਣ ਲੱਗ ਪਿਆ। ਹਾਲਾਂਕਿ ਜਿਹੜਾ ਸਮਰਾ ਦੇ ਦਾਅਵੇ ਦੇ ਉੱਤੇ ਸਵਾਤੀ ਮਾਲੀਵਾਲ ਨੇ ਹਾਲੇ ਤੱਕ ਆਪਣਾ ਕੋਈ ਪੱਖ ਨਹੀਂ ਰੱਖਿਆ, ਪਰੰਤੂ ਵਿਵਾਦਿਤ ਵੀਡੀਓ ਨੂੰ ਲੈ ਕੇ ਕੋਈ ਵੀ ਸਿਆਸੀ ਖਿਚੜੀ ਰਿੱਝਣ ਵੱਲ ਜ਼ਰੂਰ ਇਸ਼ਾਰਾ ਜਾਪਦੈ। ਜਗਮਨ ਸਮਰਾ ਤੇ 28 ਨਵੰਬਰ 2020 ਨੂੰ ਫਿਰੋਜ਼ਪੁਰ ਦੇ ਵਿਚ 65 ਲੱਖ ਦੀ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਤੇ ਉਹ ਇਸ ਸੰਬੰਧ ਦੇ ਵਿਚ ਫਰੀਦਕੋਟ ਜੇਲ੍ਹ ਦੇ ਵਿਚ ਬੰਦ ਸੀ ਤੇ ਉਸ ਵਕਤ ਜੇਲ੍ਹ ਸਟਾਫ ਨੂੰ ਜਿਹੜਾ ਚਕਮਾ ਦੇ ਕੇ ਸਮਰਾ ਫਰਾਰ ਹੋ ਗਿਆ ਸੀ ਤੇ ਉਹਦੇ ਨਾਲ ਜੁੜਦੀ ਜਿਹੜੀ ਵੀਡੀਓ ਆ ਦੋਸਤੋ ਉਹਦੀ ਗੱਲਬਾਤ ਸੁਣ ਕੇ ਫਿਰ ਧੁੰਮਾ ਸਾਹਿਬ ਦੀ ਗੱਲਬਾਤ ਕਰਦੇ ਆ। ਫਰਾਂਸ ਤੋਂ ਜਿਹੜਾ ਮਤਾ ਪਾਸ ਹੋਇਆ।
1: ਹਰਪ੍ਰੀਤ ਵੀਰ ਜੀ ਸਤਿ ਸ੍ਰੀ ਅਕਾਲ, ਤੁਹਾਡੀ ਬੇਨਤੀ ਤੇ ਮੈਂ ਦੁਬਾਰੇ ਰਿਕਾਰਡ ਕਰ ਰਿਹਾ, ਹਾਲਾਂਕਿ ਮੈਂ ਬਹੁਤ ਹੀ ਜ਼ਿਆਦਾ ਪਰਿਵਾਰ ਕਰਗੇ ਵਿੱਚ ਆ, ਨਹੀਂ ਤਾਂ ਮੀਡੀਆ ਦੇ ਇੰਨੇ ਕੁ ਫੋਨ ਨੇ ਜੀ ਵੀ ਚਾਹੇ ਮੈਂ 7 ਦਿਨ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨਹੀਂ ਮੁੱਕਣੀ। ਪਹਿਲੀ ਗੱਲ ਬਾਈ ਜੀ, ਮਾਸਕ ਦੀ ਥਿਊਰੀ ਆ ਗਈ, ਇਹ ਗੱਲ ਅਕਾਲ ਤਖ਼ਤ ਸਾਹਿਬ ਤੇ ਕਲੀਅਰ ਕਰ ਦਿੰਦੇ, ਉਹਨਾਂ ਨੂੰ ਵੀਡੀਓ ਦਿਖਾ ਦਿੰਦੇ, ਨੰਬਰ ਇੱਕ। ਨੰਬਰ ਦੋ, ਨਾ ਸਾਡੀ ਕਿਸੇ ਲੈਬ ਨੇ ਕਿਹਾ ਜਿਹਤੋਂ ਅਸੀਂ ਡਾਕੂ ਫਰੋਡ ਤੋਂ ਕਰਾਈ ਜਾਂਚ ਵੀ ਇਹਦੇ ਚ ਮਾਸਕ ਹੈ ਜੀ,
2: ਕਰਗੇ ਨਹੀਂ ਚਾਹ
1: ਨਾ ਹੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਜੀ ਮਾਸਕ ਲਗਾਤਾਰ ਇੰਟਰਵਿਊ ਕਰੀ ਜਾਵਾਂ ਤਾਂ ਨੀ,
2: ਨਾ ਜਿਹੜੀ ਇਹਨਾਂ ਨੇ ਹਰਿਆਣੇ ਤੋਂ ਜਾਲੀ 10 ਲੱਖ ਰੁਪਇਆ ਦੇ ਕੇ ਉਹਨਾਂ ਨੇ ਕਿਹਾ ਜੀ ਇਹਦੇ ਵਿਚ ਮਾਸਕ ਹੈ ਜੀ, ਠੀਕ ਹੈ ਜੀ। ਤਿੰਨ ਗੱਲਾਂ ਕਲੀਅਰ ਹੋ ਗਈਆਂ। ਹੁਣ 2014 ਦੀ ਇਹ ਕਿਤੇ ਬਣੀ ਹੈ ਜੀ, ਪਹਿਲੀ ਗੱਲ ਤਾਂ ਇਹ ਮੈਂ ਨਹੀਂ ਬਣਾਈ ਨਾ ਮੈਂ ਇਹ ਰਿਕਾਰਡ ਕੀਤੀ। ਦੂਸਰੀ ਜਿਹੜੀ ਲੇਡੀਜ਼ ਵਾਲੀ ਕਹਿ ਲਓ ਜਾਂ ਹੋਰ ਕਹਿ ਲਓ ਉਹ ਮੈਂ ਮੰਨ ਗਿਆ। ਜੇ 2014 ਦੀ ਇਹ ਬਣੀ ਹੈ ਤੇ ਮੇਰੇ ਕੋਲ 2014 ਚ ਉਹ ਮਾਸਕ ਸੀ, ਕੀ ਮੈਂ 2014 ਚ ਇਹੋ ਜਿਹਾ ਦਿਸਦਾ ਸੀ? ਜੇ ਉਦੋਂ ਤੱਕ ਮੈਂ ਉਹ ਸਾਂਭ ਕੇ ਰੱਖਿਆ ਹੋਇਆ ਪਾ ਪਾ ਕੇ ਹੁਣ ਮੈਂ ਲੋਕਾਂ ਨੂੰ ਦਿਖਾ ਰਿਹਾ ਵੀ ਆਹ ਮਾਸਕ ਸੀਗਾ ਤੇ ਜਾ ਕੇ ਅਗਲੇ ਖੁਲਾਸੇ ਕਰ ਦੇਣ, ਮੈਂ ਟਿੰਡੀਆਂ ਲੈਣੀਆਂ ਜੀ? ਨਾ ਮੈਂ ਅਕਾਲੀ ਦਲ ਤੋਂ ਕੁਛ ਲੈਣਾ ਵੀ ਮੈਂ MP MLA ਬਣਨਾ ਜਾਂ 100 ਕਰੋੜ ਲੈਣਾ, ਨਾ ਮੈਂ ਇਹਨਾਂ ਤੋਂ ਦੱਸ ਦੇਣ ਵੀ ਮੈਂ ਇਹਨਾਂ ਤੋਂ ਕਦੋਂ 100 ਕਰੋੜ ਮੰਗ ਲਿਆ ਜਾਂ MP MLA ਬਣਾ ਦੋ ਮੈਨੂੰ, ਭਾਈ ਮੈਂ ਤੁਹਾਨੂੰ ਬਲੈਕਮੇਲ ਕਰਤਾ। ਬਲੈਕਮੇਲ ਕਿਵੇਂ ਸਾਬਤ ਹੁੰਦਾ ਹੁੰਦਾ ਜੀ? ਜੇ ਕੋਈ ਬੰਦਾ ਮੂਹਰੋਂ ਡਿਮਾਂਡ ਰੱਖੇ ਮੈਨੂੰ 5 ਸੀਟਾਂ ਦੇ ਦਿਓ, ਮੈਨੂੰ 100 ਕਰੋੜ ਰੁਪਇਆ ਦੇ ਦਿਓ, ਜਾਂ ਮੈਂ ਅਕਾਲੀ ਦਲ ਨੂੰ ਕਹਾਂ ਭਾਈ ਮੈਂ ਤੁਹਾਡੇ ਹੱਥ 'ਚ ਖੜੂੰਗਾ, ਲਿਆਓ ਮੈਨੂੰ 10 ਕਰੋੜ ਦਿਓ, ਮੈਨੂੰ 20 ਕਰੋੜ ਦਿਓ, ਮੈਨੂੰ 200 ਕਰੋੜ ਦਿਓ, ਠੀਕ ਹੈ ਜੀ? ਤੇ ਇਹ ਹਾਂ ਕੱਲ ਨੂੰ ਕੁਛ ਹੋਰ ਨਿਕਲ ਆਊਗਾ ਜੀ, ਕੱਲ ਨੂੰ ਕਿਸੇ ਨੂੰ ਪੈਸੇ ਦੇ ਕੇ ਇਹ ਕਹਿ ਦੇਣਗੇ ਹਾਂਜੀ ਇੱਥੇ ਬਣੀ ਹੈ ਜੀ ਵੀਡੀਓ। ਹੋਟਲਾਂ ਦੇ ਰੂਮ ਸਿਮਿਲਰ ਕਿਸੇ ਦੇ ਨਹੀਂ ਹੁੰਦੇ, ਇਹ ਜਿਹਨੂੰ ਕਲੈਰਿਟਨ ਕਹੀ ਜਾਂਦੇ ਨੇ ਅਰਾਮਡਾ, ਕੀ ਤੁਸੀਂ ਰਮਾਡਾ ਇਨ, ਸਾਰੀ ਦੁਨੀਆਂ ਚ ਰਮਾਡਾ ਦੀਆਂ ਚੇਨਸ ਨੇ, ਰਮਾਡਾ ਦੇ ਹੋਟਲ ਨੇ ਇਹ ਜਿਹਨੂੰ ਤੁਸੀਂ ਕਲੈਰਿਟਨ ਕਹੀ ਜਾਂਦੇ ਹੋ ਐਵਸਪੋਰਟ ਦਾ। ਤੋ ਫਿਰ ਇਹ ਸੀਗਾ ਵੀ ਜੇ ਇਸ ਨੂੰ ਪਹਿਲਾਂ ਪਤਾ ਹੀ ਸੀਗਾ ਜੀ ਮਾਸਕ ਦਾ, ਤੇ ਜਿਹਨੇ ਮੇਰੀ ਵੀਡੀਓ ਬਣਾਈ ਉਹਨੇ ਸਾਰੀ ਬਣਾਈ ਹੋਊ, ਕੌਣ ਐਕਟਰ ਹੈ ਫਿਰ ਤਾਂ ਪੰਜਾਬੀ ਐਕਟਰ ਤੇ ਮੈਂ ਗੁਨੇਗਾਰ ਹੋ ਗਿਆ ਜੀ ਵੀ ਉਹਨੇ ਸ਼ਰਾਬ ਦੇ ਛਿੱਟੇ ਮਾਰੇ ਤੇ ਫਿਰ ਉਹਨੂੰ ਆਪਾਂ ਪੰਥ ਚੋਂ ਛੇਕੀ ਲਿਆਈਏ ਉਹਨੂੰ ਲੱਭ ਕੇ ਵੀ ਭਾਈ ਉਹਨੂੰ ਲੱਭ ਲਿਆ ਉਹ ਜਿਹਨੇ ਐਕਟਰ ਨੇ ਪਾ ਕੇ ਫਿਰ ਇਹਦੀ ਐਕਟਿੰਗ ਕੀਤੀ, ਉਲਟੀ ਪੈ ਗਈ ਨਾ ਜੀ। ਤੇ ਕਰਨ ਖੁਲਾਸਾ ਸਾਰਾ ਹੀ ਕਰ ਦੇਣ ਵੀ ਲਓ ਜੀ ਇੱਥੋਂ ਆਇਆ ਇਹਨੇ ਬਣਾਇਆ ਇੰਨੇ ਪੈਸੇ ਚ ਬਣਿਆ ਉਹਨੇ ਮੈਨੂੰ ਡਿਲੀਵਰ ਕੀਤਾ ਅਕਾਲੀ ਦਲ ਨੇ ਜਾਂ ਕਿਸੇ ਨੇ ਮੈਨੂੰ ਜੇ ਪੈਸੇ ਦਿੱਤੇ ਫਿਰ ਇਹ ਬਣਾਈ ਤੇ ਕੀਤੀ। ਨਾ ਤਾਂ ਤੁਹਾਡੀ 14 ਚ ਆਪਦੀ ਫੋਟੋ ਸ਼ੋ ਸ਼ੇਅਰ ਕਰੀ ਜਾਂਦੇ ਹੋ ਮੇਰੇ ਨਾਲ, ਨਾ ਉਹਦੇ ਨਾਲ ਅੱਜ ਦੀ ਸ਼ਕਲ ਮਿਲਦੀ ਆ। ਅੱਜ ਹੱਥ ਤੇ ਮਾਸਕ ਪਾ ਕੇ ਦਿਖਾਤਾ ਜੀ, ਲਓ ਜੀ ਆ ਜਾਗਮਨ ਸਾਮਰਾ ਬੈਠਾ ਜੀ, ਤੇ ਤੁਹਾਡਾ ਕੀ ਫਿਰ ਯਕੀਨ ਹੈ ਜੀ ਵੀ ਤੁਸੀਂ ਕਿਹਦੇ ਮਾਸਕ ਪਵਾ ਕੇ ਵੀਡੀਓ ਬਣਾਈ ਜਾਂਦੇ ਹੋ? ਗੱਲ ਇਹ ਆ ਜੀ 3 U-turn ਮਾਰ ਲੇ, ਜਦੋਂ 3 U-turn ਮਾਰ ਲਈ ਆਪਾਂ ਆਪਦੇ ਘਰ ਨੂੰ ਹੀ ਮੁੜ ਕੇ ਆ ਜਾਂਦੇ ਹੁੰਦੇ, ਆਪ ਹੀ ਫਸ ਜਾਂਦੇ ਉਹਦੇ ਵਿਚ। ਇੰਨੀ ਕੁ ਮੇਰੀ ਬੇਨਤੀ ਆ, ਇਸ ਤੋਂ ਵੱਧ ਮੈਂ ਹੋਰ ਕਿਸੇ ਨੂੰ ਕੁਛ ਨਹੀਂ ਕਹਿਣਾ। ਇਹ ਵੀਡੀਓ ਮੇਰੇ ਕੋਲ ਆਈ ਸੀ, ਮੈਨੂੰ ਇੰਨਾ ਦੱਸਿਆ ਗਿਆ ਸੀ ਵੀ ਜਰਨੈਲ ਸਿੰਘ ਦਾ ਕਮਰਾ ਤੇ ਆ ਰਮਾਡਾ ਇਹਨੇ ਹੋਟਲਾਂ ਦੀ ਚੇਨ ਹੈ ਉੱਥੇ ਇਹ ਬਣੀ ਹੈ, ਤੇ ਸਵਾਤੀ ਮਾਲੀਵਾਲ ਜੀ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਹਨਾਂ ਵੱਲੋਂ ਆਈ ਸੀ। ਹੋਰ ਮੈਨੂੰ ਇਸ ਵੀਡੀਓ ਬਾਰੇ ਕੋਈ ਪਤਾ ਨਹੀਂ ਜੀ, ਕਿਹਨੇ ਬਣਾਈ, ਕਿਹਨੇ ਰਿਕਾਰਡ ਕੀਤੀ, ਕਿਹਦੇ ਫੋਨ ਚ, ਕਿਹਦੇ ਚ ਨਹੀਂ। ਜਾ ਕੇ ਮੇਰੇ ਘਰ ਦੀ ਲੈ ਲਓ ਤਲਾਸ਼ੀ, ਜੇ ਤੁਹਾਨੂੰ ਸਾਰਾ ਕੁਛ ਲੱਭ ਜੇ ਤਾਂ ਮੈਂ ਹਾਜ਼ਰ ਹਾਂ ਜੀ, ਮੈਂ ਦਿੰਦਾ ਪਰਮਿਸ਼ਨ, ਜਾ ਕੇ ਲਓ ਤਲਾਸ਼ੀ ਮੇਰੇ ਰੈਜੀਡੈਂਸ ਦੀ ਤੇ ਦਿਖਾਓ ਵੀ ਭਾਈ ਆਹ ਬੰਦੇ ਦੇ ਪਵਾ ਕੇ ਤੇ ਇਹਦੀ ਸ਼ੂਟਿੰਗ ਕੀਤੀ। ਇੰਨੀ ਕੁ ਬੇਨਤੀ ਹੈ ਜੀ, ਹੁਣ ਇਹ ਜੋ ਕੁਛ ਮਰਜ਼ੀ ਕਰੀ ਜਾਣ, ਇਹਨਾਂ ਤੋਂ ਇਹ ਖਲਾਰਾ ਨਹੀਂ ਸੰਭਲਿਆ ਜਾ। ਹਲੇ ਅਰਦਾਸ ਦੀ ਪਰੋਡੀ ਆਊਗੀ ਜਿਹਦੇ ਵਿਚ ਕਿਹਾ ਵੀ ਬੀਬੀਆਂ ਸਿੰਘਾਂ ਸਿੰਘਣੀਆਂ ਨੇ ਬੀਡੀਆ ਦੇ ਟੋਟੇ ਚੁੱਕ ਕੇ ਗੁਜ਼ਾਰਾ ਕੀਤਾ, ਉਹਨਾਂ ਦੀ ਕਮਾਈ ਦਾ ਧਿਆਨ ਧਰੋ, ਦਾਰੂ ਵਾਲਿਆਂ ਨੂੰ ਦਾਰੂ ਦਾ ਦਾਨ, ਹੈ ਜੀ ਭੁੱਕੀ ਵਾਲਿਆਂ ਨੂੰ ਭੁੱਕੀ ਦਾ ਦਾਨ ਬਖਸ਼, ਉਹ ਆਊਗੀ ਉਹਦੇ ਵਿਚ ਆਵਾਜ਼ ਵੀ ਆਜੂਗੀ। ਪਹਿਲਾਂ ਤਾਂ ਕਹਿੰਦੇ ਸੀ ਅੱਖਾਂ ਨੀ ਹੁੰਦੀਆਂ ਮਾਸਕ ਦੇ ਐਨਕਾਂ ਲਵਾਤੀਆਂ, ਜਦੋਂ ਹੱਥ ਚ ਪਵਾਇਆ ਤੇ ਅੱਖਾਂ ਵਾਲਾ ਮਾਸਕ ਪਵਾਤਾ, ਫਿਰ ਐਨਕ ਦਿਖਾਉਣ ਦੀ ਕੀ ਲੋੜ ਸੀ ਜੇ ਅੱਖਾਂ ਹੀ ਹੈਗੀਆਂ ਸੀ ਮਾਸਕ ਤੇ, ਫਿਰ ਤੁਸੀਂ ਅੱਖਾਂ ਦਿਖਾਉਂਦੇ ਸੀ ਕਿਉਂ ਦੀ ਅੱਖਾਂ ਢੱਕਦੇ, ਫਿਰ ਤਾਂ ਅਗਲਾ ਚਮਕੀ ਜਾਂਦਾ ਅੱਖਾਂ। ਸੋ ਕਿਸੇ ਸਟੇਟਮੈਂਟ ਚ ਵੀ ਇਹ ਸਹੀ ਨੀ, ਇਹਨਾਂ ਦੀ ਸਾਰੀਆਂ ਸਟੇਟਮੈਂਟਾਂ ਫੇਲ ਨੇ। ਇੰਨੀ ਕੁ ਬੇਨਤੀ ਹੈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸੀ ਜਗਮਨ ਸਮਾਂ, ਜਗਮਨ ਹੁਣਾਂ ਦੀ ਜਿਹੜੀ ਸੀ ਜਿਹੜੀ ਆਪਣੀ ਬਿਆਨ ਜੋ ਉਹਨਾਂ ਨੇ ਨਸ਼ਰ ਕੀਤੇ ਨੇ। ਤੇ ਲੋ ਅੱਗੇ ਗੱਲਬਾਤ ਕਰਦੇ ਆ ਇਹਦੇ ਉੱਤੇ ਜਾ ਕੇ, ਪਰ ਉਸ ਤੋਂ ਪਹਿਲਾਂ ਫਰਾਂਸ ਤੋਂ ਜਿਹੜੀ ਖਬਰ ਸਾਂਝੇ ਕਰਦੇ ਆ ਤੁਹਾਡੇ ਨਾਲ, ਜੋ ਕਿ ਫਰਾਂਸ ਦੇ ਗੁਰੂ ਘਰ ਜਿਹੜੇ ਨੇ, ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਭਾਈ ਹਰਨਾਮ ਸਿੰਘ ਧੁੰਮਾ ਸੰਬੰਧੀ ਮਤਾ ਪਾਸ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਫਰਾਂਸ ਵਿਖੇ ਹੋਈ ਇੱਕ ਇਕੱਤਰਤਾ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ ਵੱਖ ਪੰਥਕ ਜਥੇਬੰਦੀਆਂ ਤੇ ਸਿੱਖ ਆਗੂਆਂ ਨੇ ਭਾਈ ਹਰਨਾਮ ਸਿੰਘ ਧੁੰਮਾ ਦੀਆਂ ਗਤੀਵਿਧੀਆਂ ਦੇ ਬਾਰੇ ਗੰਭੀਰ ਚਿੰਤਾ ਜ਼ਾਹਰ ਕੀਤੀ ਤੇ ਕਰਦਿਆਂ ਹੋਇਆ ਇੱਕ ਮਤਾ ਪਾਸ ਕਰਨ ਦਾ ਐਲਾਨ ਕਰ ਦਿੱਤਾ। ਇਕੱਤਰਤਾ ਦੇ ਵਿੱਚ ਪੇਸ਼ ਕੀਤੇ ਮਤੇ ਦੇ ਅਨੁਸਾਰ ਭਾਗੀਦਾਰਾਂ ਨੇ ਦੋਸ਼ ਲਾਇਆ ਕਿ ਭਾਈ ਧੁੰਮਾ ਦੇ ਕੁਝ ਕਦਮ ਜਿਹੜੇ ਨੇ ਦਮਦਮੀ ਟਕਸਾਲ ਦੇ ਇਤਿਹਾਸਕ ਅਸੂਲਾਂ ਤੇ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਉਲਟ ਨੇ। ਮਤੇ ਦੇ ਵਿੱਚ ਭਾਈ ਧੁੰਮਾ ਦੀਆਂ ਭਾਰਤੀ ਜਨਤਾ ਪਾਰਟੀ, ਭਾਜਪਾ ਤੇ RSS ਨਾਲ ਕਥਿਤ ਨਜ਼ਦੀਕੀਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਨ ਵਰਗੇ ਕਦਮਾਂ ਦੀ ਆਲੋਚਨਾ ਕੀਤੀ ਗਈ ਹੈ। ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਨੇ ਇਤਿਹਾਸਕ ਤੌਰ ਦੇ ਉੱਤੇ ਧਾਰਮਿਕ ਤੇ ਰਾਜਨੀਤਿਕ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਤੇ ਭਾਗੀਦਾਰੀ ਨੇ ਦਾਅਵਾ ਕੀਤਾ ਕਿ ਅਜਿਹੀਆਂ ਕਾਰਵਾਈਆਂ ਪੰਥਕ ਪਰੰਪਰਾਵਾਂ ਤੇ ਮੌਜੂਦਾ ਸਿੱਖ ਸੰਘਰਸ਼ ਦੇ ਨਾਲ ਮੇਲ ਨਹੀਂ ਖਾਂਦੀਆਂ ਨੇ। ਇਕੱਤਰਤਾ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਪੰਥਕ ਮਰਿਆਦਾ ਤੇ ਗੁਰਦੁਆਰਿਆਂ ਦੀਆਂ ਸੁਤੰਤਰਤਾ ਨੂੰ ਬਰਕਰਾਰ ਰੱਖਣ ਦੀ ਜਿਹੜੀ ਲੋੜ ਦੇ ਉੱਤੇ ਜ਼ੋਰ ਦਿੱਤਾ ਗਿਆ। ਮਤੇ ਦੇ ਵਿੱਚ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਥਕ ਹਿੱਤਾਂ ਦੀ ਰੱਖਿਆ ਦੇ ਲਈ ਇਕਜੁੱਟ ਰਹਿਣ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਕਾਇਮ ਰੱਖਣ। ਇਸ ਤੋਂ ਇਲਾਵਾ ਮਤੇ ਦੇ ਵਿੱਚ ਦਮਦਮੀ ਟਕਸਾਲ ਦੇ ਨਾਲ ਜੁੜੇ ਸਿੱਖਾਂ ਨੂੰ ਸੰਸਥਾ ਦੀ ਪਰੰਪਰਾ ਤੇ ਅਸੂਲਾਂ ਦੀ ਰੱਖਿਆ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ ਗਈ। ਅੰਤ ਦੇ ਵਿੱਚ ਭਾਗੀਦਾਰਾਂ ਨੇ ਕਿਹਾ ਕਿ ਉਹ ਸਿੱਖ ਪੰਥ ਦੀ ਵੱਖਰੀ ਪਛਾਣ, ਮਰਿਆਦਾ ਤੇ ਅਸੂਲਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦਾ ਵਿਰੋਧ ਜਿਹੜਾ ਕਰਨਗੇ। ਲੱਗਦਾ ਕਿ ਇਹ ਵੀ ਵਿਵਾਦ ਜਿਹੜਾ ਹੋਰ ਅੱਗੇ ਜਾ ਕੇ ਵਧੇਗਾ, ਦੇਖਦੇ ਹਾਂ ਕੀ ਬਣਦਾ ਹੈ ਸਿੱਖ ਸਿਆਸਤ ਦੇ ਵਿੱਚ। ਦੂਸਰੇ ਪਾਸੇ ਅਯੁੱਧਿਆ ਰਾਮ ਮੰਦਰ ਚੜਾਵਾ ਚੋਰੀ ਮਾਮਲਾ, 8 ਮੁਲਜ਼ਮ ਜਿਹੜੇ ਭੇਜੇ ਗਏ ਨੇ ਜੇਲ, CO ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪੀ ਗਈ ਸੀ ਜਾਂਚ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਤੇ ਮਾਮਲੇ ਦੇ ਵਿੱਚ SIT ਵਿਸ਼ੇਸ਼ ਜਾਂਚ ਟੀਮ ਦੀ ਸ਼ੁਰੂਆਤੀ ਰਿਪੋਰਟ ਮਿਲਣ ਤੋਂ ਬਾਅਦ ਅਯੁੱਧਿਆ ਕੋਤਵਾਲੀ ਦੇ ਵਿੱਚ ਵੀਰਵਾਰ ਨੂੰ FIR ਦਰਜ ਕੀਤੀ ਗਈ। ਇਸ ਤੋਂ ਬਾਅਦ ਜਿਹੜਾ ਸੀ ਕਾਰਵਾਈ ਹੋਈ ਹੈ ਤੇ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 3 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹੈ। ਲਓ ਦੋਸਤੋ, ਇਹ ਸੀ ਜੀ ਪੰਜਾਬ ਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਿਹੜੀਆਂ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰਾਂਗੇ ਤੇ ਵੈਨਜ਼ੂਵਾਲਾ ਦੇ ਹਾਲਾਤ ਜਿਹੜੇ ਨੇ ਉਨ੍ਹਾਂ ਦੀ ਵੀ ਗੱਲ ਤੁਹਾਡੇ ਨਾਲ ਚਲੋ ਸਾਂਝੀ ਕਰ ਲੈਂਦੇ, ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਵੈਨਜ਼ੂਏਲਾ ਦੇ ਵਿੱਚ ਜੋ ਅਰਥਕੁਇਕ ਆਇਆ, ਕੱਲ੍ਹ ਤਾਂ ਕੁਝ ਘੱਟ ਮੌਤਾਂ ਦਾ ਜਾਂ ਜਾਨੀ ਤੇ ਮਾਲੀ ਨੁਕਸਾਨ ਦਾ ਜਿਹੜਾ ਨਸ਼ਰ ਹੋਇਆ ਸੀ, ਪਰ ਅੱਜ ਜਿਹੜੇ ਦਿਨ ਚੜ੍ਹਦੇ ਨੂੰ ਜੋ ਚੀਜ਼ਾਂ ਸਾਹਮਣੇ ਆਈਆਂ ਨੇ, ਵੈਨਜ਼ੂਏਲਾ ਦੇ ਵਿੱਚ ਭੂਚਾਲ ਤੋਂ ਬਾਅਦ ਜਿਹੜਾ ਤਬਾਹੀ ਦੇ ਕਾਰਨ 235 ਮੌਤਾਂ ਜਿਹੜੀਆਂ ਦਰਜ ਹੋਣ ਤੱਕ ਕੀਤੀਆਂ ਗਈਆਂ ਨੇ, 4,300 ਤੋਂ ਵੱਧ ਜ਼ਖਮੀ ਨੇ ਤੇ ਰਾਹਤ ਕਾਰਜ ਜਿਹੜੇ ਜਾਰੀ ਨੇ ਤੇ ਵੱਡੇ ਕਦਮ ਜਿਹੜੇ ਉੱਥੇ ਦੇ PM ਨੇ ਚੁੱਕੇ ਐ, ਵੱਡੇ ਪੱਧਰ ਦੇ ਉੱਤੇ ਫੰਡਿੰਗ ਦਾ ਐਲਾਨ ਕੀਤਾ। 7.2 ਤੇ 7.5 ਤੀਬਰਤਾ ਦੇ ਉੱਤੇ ਇਨ੍ਹਾਂ ਭੂਚਾਲਾਂ ਦੇ ਕਾਰਨ ਹੁਣ ਤੱਕ ਲਗਭਗ 235 ਲੋਕਾਂ ਦੀ ਮੌਤ ਜਿਹੜੀ ਹੈ ਉਹਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 4,300 ਤੋਂ ਵੱਧ ਲੋਕ ਜ਼ਖਮੀ ਨੇ। ਸਿਹਤ ਮੰਤਰੀ ਕਾਰਲੋਸ ਜਿਹੜੇ ਨੇ ਅਲਵਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਨੇ। ਪਿਛਲੇ ਇਕ ਸਦੀ ਦੇ ਵਿਚ ਦੇਸ਼ ਦੇ ਵਿਚ ਆਏ ਇਹ ਸਭ ਤੋਂ ਤਾਕਤਵਰ ਭੂਚਾਲ ਮੰਨੇ ਜਾ ਰਹੇ ਹੈ। ਤਬਾਹੀ ਦਾ ਸਭ ਤੋਂ ਵੱਧ ਅਸਰ ਜਿਹੜਾ ਰਾਜਧਾਨੀ ਕਰਾਕਸ ਦੇ ਜਿਹੜਾ ਉੱਤਰ ਪੱਛਮ ਦੇ ਵਿਚ ਸਥਿਤ ਤੱਟਵਰਤੀ ਖੇਤਰ ਲਾ ਗੁਆਇਰਾ ਦੇ ਵਿਚ ਦੇਖਣ ਨੂੰ ਮਿਲਿਆ। ਇੱਥੇ ਮੁੱਖ ਹਵਾਈ ਅੱਡਾ ਵੀ ਜਿਹੜਾ ਨੁਕਸਾਨਿਆ ਗਿਆ, ਜਿਸ ਦੇ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਦੇ ਵਿਚ ਮੁਸ਼ਕਲਾਂ ਆਈਆਂ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦਾ ਘਾਟ ਦੇ ਕਾਰਨ ਆਮ ਲੋਕ ਆਪਣੇ ਪੱਧਰ ਦੇ ਉੱਤੇ ਹੀ ਮਲਬੇ ਦੇ ਵਿਚੋਂ ਲੋਕਾਂ ਨੂੰ ਜਿਹੜਾ ਕੱਢਣ ਦੀ ਕੋਸ਼ਿਸ਼ ਦੇ ਵਿਚ ਜੁਟੇ ਹੋਏ ਹੈ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਜਿਹੜੀ ਆ ਭਾਲ ਦੇ ਲਈ ਸੋਸ਼ਲ ਮੀਡੀਆ ਤੇ ਹੱਥ ਲਿਖਤ ਸੂਚੀਆਂ ਦਾ ਸਹਾਰਾ ਵੀ ਲਿਆ। ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਦੇਸ਼ ਦੇ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਤੇ $200 million ਦਾ ਮੁੜ ਨਿਰਮਾਣ ਫੰਡ ਬਣਾਉਣ ਦਾ ਜਿਹੜਾ ਐਲਾਨ ਕਰ ਦਿੱਤਾ। ਉਨਾਂ ਕਿਹਾ ਕਿ ਸਰਕਾਰ ਜਲਦ ਤੋਂ ਵੱਧ ਲੋਕਾਂ ਨੂੰ ਬਚਾਉਣ ਦੇ ਲਈ ਵਚਨਬੱਧ ਹੈ ਤੇ ਇਸ ਸੰਕਟ ਦੀ ਘੜੀ ਦੇ ਵਿਚ ਅਮਰੀਕਾ, ਮੈਕਸੀਕੋ, ਬ੍ਰਾਜ਼ਿਲ, ਕਤਰ, ਸਪੇਨ, ਪੁਰਤਗਾਲ ਤੇ ਇੰਡੀਆ, ਕੈਨੇਡਾ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਵੀ ਕੀਤੀ ਹੈ। ਅਮਰੀਕਾ ਨੇ ਰਾਹਤ ਕਾਰਜਾਂ ਦੇ ਲਈ ਕੁਝ ਪਾਬੰਦੀਆਂ ਦੇ ਵਿਚ 23 ਅਕਤੂਬਰ ਤੱਕ ਢਿੱਲ ਦੇਣ ਦਾ ਫੈਸਲਾ ਲਿਆ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਤੁਰੰਤ ਖੋਜ ਅਤੇ ਬਚਾਅ ਟੀਮਾਂ ਦੇ ਉੱਤੇ ਮੈਡੀਕਲ ਸਹਾਇਤਾ ਭੇਜ ਰਿਹਾ। ਲੋ ਦੋਸਤੋ, ਇਹ ਸਨ ਜੀ ਕੁਝ ਖ਼ਬਰਾਂ। ਅੱਗੇ ਜਾ ਕੇ ਗੱਲਬਾਤ ਕਰਦੇ ਹਾਂ ਹੋਰ ਵੀ ਵਿਦੇਸ਼ੀ ਖ਼ਬਰਾਂ ਦੇ ਉੱਤੇ। ਭਾਰਤ ਦੇ ਨਾਲ ਰਿਸ਼ਤੇ ਜਿਹੜੇ ਨੇ ਕਾਇਮ ਹੋ ਰਹੇ ਨੇ ਇਰਾਨ ਦੇ। ਪਾਕ ਨਿਜ਼ਾਦ ਉਨ੍ਹਾਂ ਦੇ ਬਿਆਨ ਆਏ ਹੈ ਜੋ ਕਿ ਆਪਣੇ ਇਰਾਨ ਦੇ ਪੈਟਰੋਲੀਅਮ ਮੰਤਰੀ ਨੇ, ਉਨ੍ਹਾਂ ਦੀ ਗੱਲ ਵੀ ਸੁਣਾਉਂਦੇ ਹਾਂ ਅੱਗੇ ਜਾ ਕੇ। ਤਦ ਤੱਕ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਠੀਕ ਹੈ ਜੀ।
0: ਜੀ
3: ਜੀ, ਅੱਜ ਦੀ ਭਾਰੇ ਸਾਹਿਬ ਜਿਹੜੀ ਸਿਆਸਤ ਪੰਜਾਬ ਦੇ ਵਿਚ ਤਾਂ ਜਿਹੜੀ ਆ ਉਹ ਵੀਡੀਓ ਦੇ ਦੁਆਲੇ ਘੁੰਮਦੀ ਰਹੀ ਹੈ ਜੀ।
0: ਬਿਲਕੁਲ ਹੈ ਜੀ।
3: ਮਾਨ ਸਾਹਿਬ ਉਸ ਵੀਡੀਓ ਨੂੰ ਆਪਣੇ ਨੂੰ ਜਸਟੀਫਾਈ ਕਰਕੇ ਗਏ ਸੀ ਮਾਸਕ ਵਾਲਾ ਜਿਹੜਾ ਹੈਗਾ ਜੀ।
0: ਜੀ,
3: ਤੇ ਅੱਜ ਜਿਹੜੀ ਜਗਮਨ ਸਮਰਾ ਨੇ ਜਿਹੜੀ ਆ ਵੀਡੀਓ ਆਪਣੀ ਪਾਈ ਆ
0: ਜੀ,
3: ਉਹਦੇ ਵਿਚ ਉਹਨੇ ਜਿਹੜਾ ਆ ਉਹ ਜਿਹੜੇ ਤਿੰਨੇ ਪੁਆਇੰਟ ਰੇਜ਼ ਕੀਤੇ ਹੈਗੇ ਆ ਜੀ। ਅਸੀਂ ਵੀ ਕੱਲ ਆਪਣੇ ਪ੍ਰੋਗਰਾਮ ਦੇ ਵਿਚ ਇਹ ਤਿੰਨੇ ਪੁਆਇੰਟ ਰੇਜ਼ ਕੀਤੇ ਸੀ।
0: ਬਿਲਕੁਲ,
3: ਵੱਡੀ ਗੱਲ ਇਹ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜੇ ਇਹਨਾਂ ਦੀ ਵੀਡੀਓ ਹੈ ਨਹੀਂ ਸੀ ਤੇ ਇਹ ਚੀਜ਼ਾਂ ਤੇ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਣੀਆਂ ਚਾਹੀਦੀਆਂ ਸੀ ਜੀ।
0: ਬਿਲਕੁਲ ਹੈ ਜੀ।
3: ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਗਏ ਹੈਗੇ ਆ ਜੀ, ਉਦਣ ਇਹਨਾਂ ਨੇ ਜਿਹੜਾ ਆ ਇਹ ਸਾਰਾ ਕੁਛ ਡਿਸਕਲੋਜ਼ ਕਰਕੇ ਜਾਣਾ ਚਾਹੀਦਾ ਸੀ। ਜੇ ਇਹਨਾਂ ਨੂੰ ਪਤਾ ਸੀ ਜੀ ਵੀ ਮੈਂ ਤਾਂ ਬਣਾਈ ਨੀ ਜੀ, ਨਾ ਮੇਰੇ ਹੈਗਾ ਆ, ਜੇ ਕੋਈ ਐਕਟਰ ਹੋ ਸਕਦਾ ਆ ਜਾਂ ਕੋਈ ਮਾਸਕਿੰਗ ਪਰਸਨੈਲਿਟੀ ਹੋ ਸਕਦੀ ਆ ਜੀ।
0: ਜੀ,
3: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਸੇਦਾਰ ਸਾਹਿਬ ਦੀ ਜਿਹੜੀ ਹੈਗੀ ਆ ਰਿਪੋਰਟ, ਉਹਦੇ ਵਿਚ ਤਾਂ ਆਇਆ ਵੀ ਉਹ ਜੈਨੂਅਨ ਆ, ਉਹਦੇ ਵਿਚ ਕੋਈ ਐਡਿਟਿੰਗ ਨੀ ਹੈਗੀ, ਤੇ ਕੀ ਇਹਨਾਂ ਨੇ ਉਹੀ ਵੀਡੀਓ ਭੇਜੀ ਸੀ ਜਿਹੜੀ ਜਸੇਦਾਰ ਸਾਹਿਬ ਕੋਲ ਆ
0: ਜੀ?
3: ਕੀ ਇਹ ਜਿਹੜਾ ਕਿਥੋਂ ਪਤਾ ਲੱਗਦਾ ਹੈਗਾ ਆ ਵੀ ਇਹਦੇ ਉੱਤੇ ਕੋਈ ਜਿਹੜੀ ਐਡੀਟਿੰਗ ਨਹੀਂ ਹੋਈ ਤੇ ਜਾਂ ਕੁਛ ਨਹੀਂ, ਮਤਲਬ ਜਿਹੜਾ ਹੈਗਾ ਇਹਦੇ ਵਿਚ ਕੋਈ ਟੈਂਪਰਿੰਗ ਨਹੀਂ ਹੋਈ
0: ਜੀ?
3: ਉਹਦੇ ਤੇ ਜਾਂ ਤਾਂ ਉਹਨੂੰ ਵੀ ਪਹਿਲਾਂ ਰਿਪੋਰਟ ਕਰਾ ਕੇ ਤੇ ਵੀ ਭਾਈ ਸਥਾਪਿਤ ਕਰ ਲੈਂਦੇ ਵੀ ਹਾਂ ਜੀ ਇਹ ਪਹਿਲਾਂ ਤਾਂ ਦੋ ਚੀਜ਼ਾਂ ਹੋਣੀਆਂ ਸੀ ਵੀ ਉਹੀ ਵੀਡੀਓ ਆ ਜਿਹੜੀ ਜਸੇਦਾਰ ਸਾਹਿਬ ਨੇ ਕਰਾਈ ਹੈਗੀ ਆ
0: ਜੀ,
3: ਤੇ ਦੂਜੀ ਗੱਲ ਇਹ ਹੈਗੀ ਆ ਕਿ ਇਹਦੇ ਵਿਚ ਜਿਹੜਾ ਆਹ ਚੀਜ਼ ਆ ਜੀ ਇਹਦੇ ਵਿਚ ਨਕੂਨਾ ਜਿਹੜਾ ਆ
0: ਜੀ,
3: ਤੇ ਜਿਹੜੀ ਪਹਿਲਾਂ ਇਹਨਾਂ ਨੇ ਕਰਾਈ ਉਹ 10 ਲੱਖ ਰੁਪਇਆ ਇਹਨਾਂ ਦਾ ਕਿੱਥੇ ਗਿਆ ਫਿਰ?
0: ਬਿਲਕੁਲ,
3: ਡਿਫੈਂਸ ਬਣਾਉਂਦਿਆਂ ਦਾ
0: ਜੀ।
3: ਹੁਣ ਭਾਰੇ ਸਾਹਿਬ ਇੱਕ ਪਾਸੇ ਤਾਂ ਮਾਨ ਸਾਹਿਬ ਜਿਹੜਾ ਹੈਗਾ ਆ ਕੱਲ ਜਿਹੜੀ ਗੱਲ ਕਰਦੇ ਸੀ ਮੈਨੂੰ ਅਕਾਲ ਤਖ਼ਤ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਮੈਂ ਕਿੱਦਾਂ ਲਾ ਸਕਦਾ ਹੈਗਾ ਆ ਜੀ, ਇੱਦਾਂ ਕਰਕੇ ਮੈਨੂੰ ਬੁਲਾਉਣ ਤੇ ਮੈਂ ਤਾਂ ਹੁਣ ਵੀ ਜਾ ਕੇ ਤਿਆਰ ਆਪਣੀ ਸਫਾਈ ਦੇ ਦਊਂਗਾ
0: ਜੀ।
3: ਹਾਂਜੀ, ਦੂਜੇ ਪਾਸੇ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਅੰਮ੍ਰਿਤਸਰ ਤੋਂ ਵਿਧਾਇਕ ਹੈਗੀ ਆ
0: ਜੀ
3: ਜੀਵਨਜੋਤ ਕੌਰ, ਡਾਕਟਰ ਜੀਵਨਜੋਤ ਕੌਰ, ਉਹਨੇ ਜਿਹੜਾ ਹੈਗਾ ਆ ਕੱਲ ਬੜਾ ਡੈਰੋਗੇਟਰੀ ਜਿਹੜੇ ਰਿਮਾਰਕਸ ਜਿਹੜੇ ਆ ਜਸੇਦਾਰ ਸਾਹਿਬ ਦੇ ਖਿਲਾਫ਼ ਪਾਸ ਕੀਤੇ ਸੀ
0: ਜੀ,
3: ਔਰ ਉਹਨੂੰ ਬੁਰਾ ਵੀ ਮਨਾਇਆ ਗਿਆ ਕਿ ਜਿਸ ਐਕਸਟੈਂਟ ਤੱਕ ਉਹ ਗਈ ਜੀ
0: ਜੀ।
3: ਅੱਜ ਇਹਨਾਂ ਦੀ ਨਕੋਦਰ ਦੀ ਵਿਧਾਇਕ ਜਿਹੜੀ ਹੈਗੀ ਸੀ ਇੰਦਰਜੀਤ ਕੌਰ ਮਾਨ, ਉਹਨੇ ਵੀ ਇਹੀ ਗੱਲ ਏਦਾਂ ਉਸੇ ਟਿਊਨ ਦੇ ਵਿਚ ਕਹੀ
0: ਜੀ।
3: ਦੋ ਡਾਊਟ ਕੇ ਇੱਕ ਲੇਡੀ ਨੇ ਵੀ ਜਿਹੜਾ ਹੈਗਾ ਆ ਸਿੱਖ ਸੰਸਥਾਵਾਂ ਦਾ ਵਾਸਤਾ ਦੇ ਕੇ ਤੇ ਉਹਨੂੰ ਲਾਂਤਾ ਜਰੂਰ ਪਾਈਆਂ
0: ਜੀ
3: ਅੰਮ੍ਰਿਤਸਰ ਵਾਲੀ ਬੀਬੀ ਨੂੰ, ਨਾਲ ਕਿਹਾ ਕਿ ਭਾਈ ਆਪਣੀ ਜ਼ਬਾਨ ਨੂੰ ਲਗਾਮ ਦੇ ਵੀ ਤੁਸੀਂ ਸਾਡੇ ਅਕਾਲ ਤਖ਼ਤ ਨੂੰ ਬਦਨਾਮ ਕਰ ਰਹੇ ਹੈਗੇ ਆ
0: ਜੀ।
3: ਹੁਣ ਦੇਖੋ ਮੁੱਦਾ ਇਹ ਨੈਸ਼ਨਲ ਚੈਨਲ ਦੇ ਉੱਤੇ ਡਿਬੇਟ ਹੋ ਰਹੀ ਜੀ
0: ਜੀ,
3: ਤੇ ਨੈਸ਼ਨਲ ਚੈਨਲ ਦੇ ਵਿਚ ਜਿਹੜਾ ਆਪ ਦੇ ਜਿਹੜਾ ਹੈਗਾ ਸਪੋਕਸ ਪਰਸਨ ਉਹ ਲੇਡੀ ਆ ਕੋਈ, ਉਹਨੂੰ ਨਾ ਤਾਂ ਪਤਾ ਵੀ ਜਥੇਦਾਰ ਕੀ ਹੁੰਦਾ, ਉਹਨੂੰ ਅਕਾਲੀ ਦਲ ਦਾ ਵਰਕਰ ਹੀ ਕਹੀ ਜਾਂਦੀ ਆ, ਅਕਾਲੀ ਦਲ ਨੂੰ ਤੇ ਨਾ ਉਹਨਾਂ ਨੂੰ ਪਤਾ ਹੈਗਾ ਆ, ਉਹ ਐਸ ਜੀ ਪੀ ਸੀ ਨੂੰ ਤੇ ਅਕਾਲੀ ਦਲ ਨੂੰ ਇੱਕੋ ਹੀ ਗੱਲ ਸਮਝਦੀ ਹੈ ਜੀ, ਨਾ ਉਹਨਾਂ ਨੂੰ ਸੰਸਥਾਵਾਂ ਦਾ ਪਤਾ ਆ, ਨਾ ਉਹਨਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ, ਨਾ ਹਿਸਟਰੀ ਦਾ ਪਤਾ ਜੀ
0: ਜੀ।
3: ਤੇ ਉਹ ਇਸ ਕਰਕੇ ਜੋ ਮੂੰਹ ਆਇਆ ਹੈਗਾ ਜਾਂ ਹਰ ਕੋਈ ਬੋਲੀ ਜਾਂਦਾ ਆ ਜੀ, ਜਿੱਥੇ ਤੱਕ ਹੈਗਾ ਆ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆ ਲੋਕੀ ਆਪੋ ਮਤਲਬ ਪੰਚਾਇਤਾਂ ਜਿਹੜੀਆਂ ਆ ਆਪ ਹੀ ਮਤੇ ਪਾਉਣ ਲੱਗ ਪਈਆਂ ਜੀ ਇਸ ਚੀਜ਼ ਦੇ ਨਾਲ ਹੀ ਜਿਹੜਾ ਆ ਹੋਰਡਿੰਗ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ
0: ਜੀ।
3: ਇੱਕ ਵੀਡੀਓ ਆਈ ਆ ਉਹ ਇਹ ਨੀ ਡਿਸਕਲੋਜ਼ ਹੋ ਸਕਿਆ ਉਹ ਕਿੱਥੇ ਦੀ ਹੈਗੀ ਆ ਵੀ ਗੁਰੂ ਘਰ ਦੇ ਵਿੱਚੋਂ ਪੁਲਿਸ ਦੀ ਅਸਿਸਟੈਂਟ ਨਾਲ ਉਹ ਚੱਕੇ ਜਾ ਰਹੇ ਬੋਰਡ ਚੱਕੇ ਜਾ ਰਹੇ ਹੋਰਡਿੰਗ।
0: ਬਿਲਕੁਲ ਸੁਰਿੰਦਰਪਾਲ ਸਿੰਘ ਔਲਖ ਉਹਨਾਂ ਨੇ ਪਾਈ ਮੇਰੇ ਖਿਆਲ ਨਾਲ ਉਹ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ ਜੀ ਜਿੱਥੇ ਤੱਕ ਮੈਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ।
3: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ
0: ਹੁਣ
3: ਵੀਡੀਓ ਤਾਂ ਉਹਨਾਂ ਵੱਲੋਂ ਹੀ ਪਾਈ ਗਈ ਹੈ ਜੀ
0: ਜੀ।
3: ਤੇ ਸਵਾਲ ਇਹ ਹੈਗਾ ਆ ਕਿ ਇੱਕ ਚੀਜ਼ ਨੂੰ ਕਵਰ ਅਪ ਕਰਦੇ ਹੋਏ ਇੱਕ ਗਲਤੀ ਨੂੰ ਛੁਪਾਉਂਦੇ ਹੋਏ ਆਪਾਂ ਕੰਟੀਨਿਊਸਲੀ ਕਈ ਗਲਤੀਆਂ ਕਰ ਜਾਈਦੀਆਂ
0: ਜੀ।
3: ਇਹ ਪਾੜਾ ਦਿਨੋਂ ਦਿਨ ਵੱਧਦਾ ਜਾਂਦਾ ਹੈਗਾ ਆ ਚਾਹੀਦਾ ਤਾਂ ਇਹ ਸੀ ਕਿ ਇਹਨੂੰ ਪਹਿਲੇ ਦਿਨ ਹੀ ਸਮੇਟ ਲਿਆ ਜਾਂਦਾ
0: ਜੀ।
3: ਦੇਖੋ ਇੱਕ ਚੀਜ਼ ਹੈਗੀ ਜਦੋਂ ਮਾਨ ਸਾਹਿਬ ਕਟਾਕਸ਼ ਕਰਦੇ ਸੀ ਤੇ ਅਕਾਲੀ ਦਲ ਜਵਾਬ ਦੇਣ ਤੋਂ ਪੈਂਦਾ ਸੀ ਤੇ ਅਸੀਂ ਇਸ ਗੱਲ ਨੂੰ ਕਹਿੰਦੇ ਸੀ ਵੀ ਭਾਈ ਮਾਨ ਸਾਹਿਬ ਵਾਲੀ ਪਿੱਚ ਤੇ ਨਾ ਜਾਓ ਤੁਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ
0: ਜੀ।
3: ਹੁਣ ਜੇ ਫਰੀ ਬੀਜ ਦੀ ਗੱਲ ਕਰਦੇ ਸੀ ਤਾਂ ਵੀ ਅਸੀਂ ਇਹ ਗੱਲ ਪੁਆਇੰਟ ਆਊਟ ਕਰਦੇ ਸੀ ਵੀ ਭਾਈ ਤੁਸੀਂ ਉਸ ਐਕਸਟੈਂਡ ਤੱਕ ਨਾ ਜਾਓ ਕਿੱਥੋਂ ਦੇਣਾ ਪੰਜਾਬ ਚ ਦਮ ਹੈ ਨੀ ਗਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨ ਵਾਸਤੇ
0: ਜੀ।
3: ਜੇ ਤੁਸੀਂ ਅੱਗੇ ਆਉਣਾ ਚਾਹੁੰਦੇ ਆ ਸਿਆਸਤ ਕਰਨੀ ਚਾਹੁੰਦੇ ਆ ਇਹ ਆਸ ਰੱਖਦੇ ਆ ਕਿ ਅਗਲੀਆਂ ਚੋਣਾਂ ਦੇ ਵਿੱਚ ਲੋਕ ਵਾਗਡੋਰ ਤੁਹਾਨੂੰ ਦੇਣ ਤੇ ਤੁਸੀਂ ਜਿਹੜਾ ਹੈਗਾ ਆ ਉਹ ਕੰਮ ਨਾ ਕਰੋ ਜੋ ਉਹ ਕਰਦੇ ਹੈਗੇ ਆ ਕਿ ਉਹ ਕਿਉਂਕਿ ਜਿਹੜਾ ਕੰਮ ਉਹ ਕਰਦੇ ਉਹ ਤੁਹਾਡੇ ਨਾਲੋਂ ਵਧੀਆ ਹੀ ਕਰ ਲੈਂਦੇ ਪਏ ਆ।
0: ਬਿਲਕੁਲ
3: ਫਰੀ ਬੀਜ ਤੁਹਾਡੇ ਤੁਸੀਂ ਉਸ ਐਕਸਟੈਂਟ ਤੱਕ ਨਹੀਂ ਦੇ ਹੋਣੀ ਆ
0: ਜੀ
3: ਕਿਉਂਕਿ ਹੁਣ ਜਿਹੜਾ 5 ਲੱਖ ਕਰੋੜ ਦੀ ਸਟੇਟ ਕਰਜਾਈ ਹੈਗੀ ਮੁਲਾਜ਼ਮ ਤਾਂ ਜਿਹੜੇ ਹੈਗੇ ਆ ਉਹ ਸਾਰੇ ਸੜਕਾਂ ਤੇ ਧਰਨਿਆਂ ਚ ਹਾਂਜੀ ਟੀਚਰ ਤਾਂ ਪਰੇਸ਼ਾਨ ਜੀ ਹਸਪਤਾਲਾਂ ਦੇ ਵਿੱਚ ਕੋਈ ਡਾਕਟਰਾਂ ਦੀ ਭਰਤੀ ਨਹੀਂ ਹੋਈ ਜੀ
0: ਜੀ।
3: ਉਹ ਹੁਣ ਕੱਲ ਵੀ ਇੱਕ ਜਿਹੜੀ ਹੈਗੀ ਆ ਵੀਡੀਓ ਆਈ ਸੀ ਵੀ ਧੂਰੀ ਦੇ ਵਿੱਚ ਜਿਹੜਾ ਆ ਵੀ ਇੱਕ ਬੱਚਾ ਇਸ ਇਲਾਜ ਖੁਣੋਂ ਮਰ ਗਿਆ ਜੀ
0: ਜੀ।
3: ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਵੀ ਇਹਨਾਂ ਨੇ ਧਰਨਿਆਂ ਦੇ ਵਿੱਚ ਜਿਹੜਾ ਆ ਕੋਈ ਜਾਤੀ ਕੀਤੀ ਹੈਗੀ ਉਹ ਵੀ ਇੱਕ ਬੱਚੀ ਰਜਿੰਦਰਾ ਹੋਸਪਿਟਲ ਚ ਦਮ ਤੋੜ ਗਈ ਜੀ
0: ਜੀ।
3: ਇਸ ਤਰੀਕੇ ਦੇ ਨਾਲ ਜਿਹੜੀਆਂ ਵੀਡੀਓ ਆਉਂਦੀਆਂ ਉਹ ਦੱਸ ਰਹੀਆਂ ਹੈਗੀਆਂ ਵੀ ਕੰਮ ਜਿੱਥੇ ਕਰਨਾ ਚਾਹੀਦਾ ਸੀ ਉੱਥੇ ਤਾਂ ਕੰਮ ਹੋਇਆ ਨੀ ਜੀ
0: ਜੀ।
3: ਇਸ ਰਾਜਨੀਤੀ ਤੋਂ ਪੰਜਾਬ ਨੂੰ ਕੀ ਹਾਸਲ ਹੋਊਗਾ ਜੀ ਵੀ ਜਿਹੜੀ ਇਹ ਵੀਡੀਓ ਚੱਲਦੀ ਪਈ ਹੈ ਜੀ।
0: ਇੱਕ ਪਾਸੇ ਤਾਂ ਸੈਣੀ ਸਾਹਿਬ ਦਾਅਵੇ ਕਰ ਰਹੇ ਨੇ ਕਿ ਇੰਨਾ ਕੁਝ ਕਰ ਦਿੱਤਾ ਹੁਣੇ ਮੈਂ ਖਬਰ ਕਰਕੇ ਹਟਿਆ ਕਹਿੰਦੇ ਜੀ ਭਾਈ 3000 ਜਿਹੜੇ ਸਟੇਡੀਅਮ ਨੇ ਉਹ ਵੀ ਤਿਆਰ ਹੋ ਜਾਣੇ ਆ 15 ਜੁਲਾਈ ਤੱਕ ਇਸ ਤਰ੍ਹਾਂ ਦੇ ਦਾਅਵੇ। ਦੂਸਰੇ ਪਾਸੇ DA ਦੇ ਮਸਲੇ ਨੇ ਆ ਦੇਖੋ ਅੱਜ ਵੀ ਖਬਰ ਲੱਗੀ ਆ ਮੁਲਾਜ਼ਮ ਜਿਹੜੇ ਨੇ ਉਹ ਕਹਿੰਦੇ ਭਾਈ ਜਿਹੜੀ ਪੁਰਾਣੀ ਪੈਨਸ਼ਨ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਜਿਹੜੀ ਅਪੀਲ ਕਰ ਦਿੱਤੀ ਹੈ 11 ਜੁਲਾਈ ਤੋਂ ਤੇ ਉਹਨਾਂ ਨੇ ਕਹਿੰਦੇ ਹੁਣ ਪਾਣੀ ਵਾਲੇ ਘੜੇ ਜਿਹੜੇ ਜਾਂ ਘੜਾ ਪਾਣੀ ਦਾ ਘੜਾ ਭੰਨ ਕੇ ਜਿਹੜਾ ਆਪਣਾ ਵਿਰੋਧ ਦਰਜ ਕਰਵਾਉਣਗੇ ਜੀ ਗੁੱਸਾ ਜ਼ਾਹਰ ਕਰਨਗੇ। ਵੈਸੇ ਮੈਂ ਗੱਲ

0: ਉਹਨਾਂ ਦਾ ਉਹ ਡਿਪੈਂਡੈਂਟ ਹੁੰਦੇ ਆ, ਉਹਨਾਂ ਦਾ ਇੱਕ ਦਮ ਜਿਹੜਾ ਆ ਵੀ 5-5 ਹਜ਼ਾਰ 8 ਹਜ਼ਾਰ ਘੱਟ ਜਾਣਾ ਪੈਨਸ਼ਨ ਤੋਂ, ਤੇ ਉਹਨਾਂ ਦਾ ਵੀ ਤਾਂ ਜਿਹੜਾ ਬਜਟ ਖਰਾਬ ਕਰ ਦਿੰਦਾ ਨਾ ਜੀ।
1: ਨਾਲੇ ਸਾਰਿਆਂ ਕੋਲ ਕਿਹੜਾ ਆਪਣੇ ਮਕਾਨ ਹੈਗੇ, ਕੋਈ ਕਿਰਾਏ ਤੇ ਵੀ ਰਹਿੰਦਾ ਹੋਊਗਾ ਜੀ, ਉਹ ਸਾਰੀ ਉਮਰ ਮਤਲਬ ਕਿ
0: ਬਿਲਕੁਲ ਭਾਰਾ ਸਾਹਿਬ ਅਬਵ ਆਲ ਜਿਹੜਾ ਹੈਗਾ ਆ ਪਿਛਲੇ 3 ਮਹੀਨਿਆਂ ਤੋਂ ਮਹਿੰਗਾਈ ਜਿਹੜੀ ਆ ਉਹ ਆਪਣਾ ਮੂੰਹ ਖੋਲੀ ਬੈਠੀ ਆ ਜੀ। ਤੁਸੀਂ ਇੱਕ ਵਾਰੀ ਜਿਹੜਾ ਹੈਗਾ ਆ ਘਰ ਦਾ ਸ਼ਾਮ ਦਾ ਹੀ ਆਟਾ ਲੂਣ ਲੈਣ ਚਲ ਜਾਓ ਨਾ ਜੀ, ਤੇ 1000 ਰੁਪਇਆ ਲੱਗਦਾ।
1: ਬਿਲਕੁਲ
0: ਸੋ ਇਸ ਕਰਕੇ ਜਿਹੜਾ ਆ ਪਤਾ ਨੀ ਇਹ ਕੀ ਸੋਚਦੇ ਹੈਗੇ ਆ ਜੀ। ਸਗੋਂ ਤੁਹਾਡੇ ਕੋਲ ਤਾਂ ਹੁਣ ਟਾਈਮ ਘੱਟ ਸੀ, ਤੁਹਾਡਾ ਤਾਂ ਸਮਾਂ ਬਹੁਤ ਕੀਮਤੀ ਸੀ, ਤੁਹਾਨੂੰ ਪ੍ਰੀਫਰਸ ਦੇ ਵਿੱਚ ਉਲਝਣਾ ਹੀ ਨਹੀਂ ਸੀ ਚਾਹੀਦਾ।
1: ਬਿਲਕੁਲ ਜੀ, ਉਹ ਤਾਂ ਸਮਾਂ ਦੇਖੋ ਹੋਰ ਟੀਚਰਾਂ ਕਰੀ ਜਾਂਦੇ ਆ, ਉਹ ਕਹਿੰਦੇ ਮਾੜੇ ਤੀਲੇ ਜਿਹੜੇ ਨੇ ਨਿਕਲਦੇ ਨਾਲ ਝਾੜੂ ਨੂੰ ਕੋਈ ਫਰਕ ਨਹੀਂ ਪੈਂਦਾ, ਤੇ ਕਾਂਗਰਸ ਦੇ ਪੰਜੇ ਦੇ ਵਿੱਚ ਉਹ ਕਹਿੰਦੇ ਜੇ ਮਤਲਬ ਕਿ ਇੱਕ ਉਂਗਲ ਘੱਟ ਜਾਂਦੀ ਹੈ ਤਾਂ ਉਹ ਫਿਰ ਪੂਰਾ ਨਹੀਂ ਰਹਿੰਦਾ, ਤੇ ਫੁੱਲ ਜਿਹੜਾ ਕਮਲ ਦਾ ਉਹਦੀ ਗੱਲ ਕੀਤੀ ਹੈ, ਤੇ ਤੱਕੜੀ ਦਾ ਇੱਕ ਧਾਗਾ ਹੀ ਜਿਹੜਾ ਕਹਿੰਦੇ ਜੇ ਰੱਸੀ ਟੁੱਟ ਜਾਵੇ ਤਾਂ ਉਹਦਾ ਬੈਲੈਂਸ ਨਹੀਂ ਰਹਿੰਦਾ ਜੀ।
0: ਪਰ ਇੱਕ ਪੰਜਾਬੀ ਦੀ ਕਹਾਵਤ ਆ ਕਿ ਤੂੰ
1: ਸੈਣੀ ਸਾਹਿਬ ਜੇ ਜਿੰਨਾ ਝਾੜੂ ਬੰਨਿਆ ਹੁੰਦਾ ਜੇ ਉਹੋ ਹੀ ਧਾਗਾ ਲੁੱਟ ਪੁੱਟ ਕੇ ਲੈ ਜਾਵੇ ਤਾਂ ਰਹਿੰਦਾ ਕੱਖ ਝਾੜੂ ਦਾ ਵੀ ਨਹੀਂ ਫਿਰ।
0: ਦੇਖੋ ਗੱਲ ਏਦਾਂ ਹੈਗੀ ਆ ਵੀ ਕਮੇਡੀਅਨ ਨੂੰ ਗੱਲਾਂ ਹੀ ਆਣੀਆਂ ਹੈਗੀਆਂ ਜੀ, ਹੋਰ ਉੱਥੇ ਕੀ ਆ
1: ਜੀ।
0: ਉਹ ਤਾਂ ਦੇਖੋ ਇੱਕ ਰੋਡ ਸ਼ੋਅ ਦੇ ਦੌਰਾਨ ਜਿਹੜਾ ਆ ਉਹ ਆਪਣੇ ਐਕਸ਼ਨ ਜਿਹਾ ਕਰਦੇ ਹੈਗੇ, ਤੀਰ ਚਲਾਉਂਦੇ ਆ ਤੇ ਗੁਰੂ ਪਿੱਛੇ ਗੁਰੂ ਘਰ ਹੈਗਾ ਆ ਤੇ ਗੁਰੂ ਘਰ ਵੱਲ ਨੂੰ ਤੀਰ ਚਲਾਈ ਜਾਂਦੇ ਆ ਜੀ, ਨਾਲ ਅੱਗੇ ਤੇਰੇ ਯਾਰ ਨੂੰ ਹਾਂਜੀ ਤੇ ਦੱਬਦਾ ਕਿੱਥੇ ਆ ਜੀ ਤੁਸੀਂ ਗੁਰੂ ਘਰ ਦੇ ਅੱਗੇ। ਭਾਰੇ ਸਾਹਿਬ ਮੈਂ ਨਾ ਇੱਕ ਬੰਦਾ ਜਿਹਦੇ ਨਾਲ ਮੈਂ ਟਰੈਵਲ ਕਰਦਾ ਹੁੰਦਾ ਸੀਗਾ, ਉਹ ਡਰਿੰਕ ਕਰਨ ਦਾ ਬਹੁਤ ਸ਼ੌਕੀਨ ਸੀ
1: ਜੀ,
0: ਤੇ ਜਿੱਥੇ ਕਿਤੇ ਬਹਿਣਾ ਨਾ ਤੇ ਉਹਨੇ ਕਾਫੀ ਡਰਿੰਕ ਕਰ ਲੈਣੀ
1: ਜੀ।
0: ਭਾਰੇ ਸਾਹਿਬ ਮੈਨੂੰ ਸਮਝ ਨਹੀਂ ਸੀ ਆਉਂਦੀ ਉਹਦੀ ਗੱਡੀ ਦੇ ਵਿੱਚ, ਉਹਨੇ ਗੱਡੀ ਵੀ ਚਲਾ ਲੈਂਦੇ ਤੁਹਾਨੂੰ ਪਤਾ ਪੰਜਾਬ ਚ ਕੌਣ ਪਰਵਾਹ ਕਰਦਾ
1: ਜੀ।
0: ਉਹ ਗੱਡੀ ਚਲਾਉਂਦੇ ਹੋਏ ਇੱਕਦਮ ਮਿਊਜ਼ਿਕ ਚੱਲਦਾ ਹੋਣਾ ਨਾ, ਇੱਕਦਮ ਮਿਊਜ਼ਿਕ ਬੰਦ ਹੋ ਜਾ
1: ਜੀ।
0: ਮੈਂ ਦੇਖਿਆ ਤੇ ਸੱਜੇ ਪਾਸੇ ਗੁਰੂ ਘਰ
1: ਹਾਂਜੀ,
0: ਨਾਲ ਹੀ ਉਹਨੇ ਸਿਰ ਜਿਹਾ ਝੁਕਾਇਆ ਮਾੜਾ ਜਿਹਾ ਅੱਗੇ ਨਿਕਲਿਆ ਨਾਲ ਹੀ। ਭਾਰੇ ਸਾਹਿਬ ਸਾਡੇ ਤਾਂ ਜਿਹੜੇ ਹੈਗੇ ਆ ਏਦਾਂ ਦੇ ਕਲਚਰ ਆ ਜਾਂ ਏਦਾਂ ਦੇ ਕਸਟਮ ਆ ਕਿ ਇਸ ਚੀਜ਼ ਦਾ ਇੰਨਾ ਜ਼ਿਆਦਾ ਮਤਲਬ ਕੀਤਾ ਜਾਂਦਾ। ਕੱਲੀ ਇੱਕ ਜਗ੍ਹਾ ਨੀ ਮੈਂ ਦੇਖਿਆ, ਮੈਂ ਕਈ ਜਗ੍ਹਾ ਪਰਖਿਆ ਉਸ ਬੰਦੇ ਨੂੰ ਕਿ ਮਤਲਬ ਬਿਲਕੁਲ ਨਸ਼ੇ ਦੇ ਵਿੱਚ ਤੇ ਬਿਲਕੁਲ ਜਿਹੜਾ ਹੈਗਾ ਆ ਉੱਥੇ ਮਤਲਬ ਮਿਊਜ਼ਿਕ ਚਲਾਉਂਦਾ ਆਣਾ ਤੇ ਮੁੜ ਕੇ ਜਿੱਦਾਂ ਹੀ ਗੁਰੂ ਘਰ ਦਾ ਦੇਖ ਭਲ ਆ ਜਾਣਾ ਜੀ, ਇੱਕਦਮ ਮਿਊਜ਼ਿਕ ਬੰਦ ਨਾਲ ਹੀ ਸੱਚਿਆ ਪਾਤਸ਼ਾਹ ਸਭ ਨੂੰ ਦਈ।
1: ਚਲੋ ਇੰਨੀ ਗੱਲ ਕਰਕੇ ਬਹੁਤ ਸਾਰੇ, ਚਲੋ ਜਦੋਂ ਦਿੱਲੀ ਨੂੰ ਆਈਦਾ ਨਾ ਜਦੋਂ ਪੰਜਾਬ ਤੋਂ ਤਾਂ ਚਲੋ ਆਪਣੇ ਯਾਰ ਦੋਸਤ ਹੀ ਨੇ ਜਿਹਨਾਂ ਨਾਲ ਆਈਦਾ ਹੈ ਜਾਂ ਉਹ ਪ੍ਰੋਫੈਸ਼ਨਲੀ ਮਤਲਬ ਕਿ ਡਰਾਈਵਿੰਗ ਕਰਦੇ ਹੈ ਤਾਂ, ਜਾਂ ਬਹੁਤ ਸਾਰੇ ਬੱਸਾਂ ਦੇ ਡਰਾਈਵਰ ਦੇਖ ਲਓ ਜਿਹੜੇ ਨੇ ਪਹਿਰਾਵੇ ਦੇ ਵਿੱਚ ਨੇ, ਸਰਦਾਰ ਨੇ, ਸਿੰਘ ਸਜੇ ਹੋਏ ਨੇ, ਉਹ ਹਮੇਸ਼ਾ ਹੀ ਤੁਸੀਂ ਦੇਖੋ ਚਾਹੇ ਹਿੰਦੂ ਭਾਈਚਾਰੇ ਦੇ ਲੋਕ ਨੇ ਚਾਹੇ ਕਿੱਦਾਂ ਵੀ ਹੈ ਜੋ ਵੀ ਜਿਸ ਵੀ ਫੀਲਡ ਚ ਕੰਮ ਕਰਦੇ ਹੈ, ਉਹ ਹਾਈਵੇ ਦੇ ਉੱਤੇ ਹੀ ਦੇਖ ਲਓ ਕਿ ਕਿੰਨੀਆਂ ਜਗ੍ਹਾ ਆਉਂਦੀਆਂ ਨੇ, ਚਾਹੇ ਕਿਸੇ ਪੀਰ ਦੀ ਜਗ੍ਹਾ ਆਉਂਦੀ ਹੈ ਤੇ ਚਾਹੇ ਕਿਤੇ ਆਪਣਾ ਗੁਰੂ ਘਰ ਆ, ਤਾਂ ਉਹ ਮਤਲਬ ਕਿ ਹੱਥ ਛੱਡ ਕੇ ਸਿਰ ਰੰਗਦੇ ਤਾਂ ਨਤਮਸਤਕ ਹੁੰਦੇ ਆ ਜੀ, ਬੈਠੇ ਬੈਠੇ ਚੱਲਦੇ ਚੱਲਦੇ।
0: ਬਿਲਕੁਲ ਜੀ, ਹੁੰਦੇ ਆ ਮਿਊਜ਼ਿਕ ਇੱਕਦਮ ਬੰਦ ਕਰਦੇ ਵਿਦਆਊਟ ਰਿਸਪੈਕਟ।
1: ਬਿਲਕੁਲ
0: ਜੀ, ਇਹਨਾਂ ਦਾ ਇਹਦਾ ਤੇਰਾ ਯਾਰ ਨੂੰ ਦੱਬਣ ਨੂੰ ਫਿਰਦੇ ਜੀ, ਦੱਬਦਾ ਕਿੱਥੇ ਹੈਗਾ ਉਹ ਬਾਹਰ ਤੇ ਦਬਾਉਣ ਵਾਲਾ ਅੰਦਰ ਹੀ ਬੈਠਾ ਆ ਜੀ।
1: ਬਿਲਕੁਲ
0: ਹਾਂਜੀ, ਉਹ ਤਾਂ ਕਹਿੰਦੇ ਹੁੰਦੇ ਆ ਨਾ ਜੀ ਵੀ ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਵਡਿਆਈਆਂ ਜਿਹੜੀਆਂ ਆ ਉਹ ਸੱਚੇ ਪਾਤਸ਼ਾਹ ਦੇ ਕੋਲ ਹੀ ਹੈਗਾ ਆ, ਨਹੀਂ ਸਰ ਇਹੋ ਜਿਹੇ ਇਹ ਜਿੱਥੇ ਜਿਸ ਟਰੈਕ ਤੇ ਇਹ ਚਲੇ ਗਏ ਨਾ ਜੀ ਉੱਥੇ ਜਿਹੜਾ ਆ ਲੋਕਾਂ ਦੇ ਬਹੁਤ ਸਾਰਿਆਂ ਦੇ ਲੋਕੀ ਅਕਾਲੀ ਦਲ ਨਾਲ ਸਹਿਮਤ ਹੋਣ ਨਾ ਹੋਣ ਜੀ, ਪਰ ਸ੍ਰੀ ਅਕਾਲ ਤਖ਼ਤ ਨੂੰ ਤਾਂ ਸਾਰੇ ਹੀ ਸਮਰਪਿਤ ਆ ਨਾ ਜੀ।
1: ਪਰ ਸੈਣੀ ਸਾਹਿਬ ਇੱਥੇ ਮੁੱਦਾ ਨਾ ਤਾਂ ਅਕਾਲੀ ਦਲ ਦਾ ਹੈ, ਨਾ ਕਾਂਗਰਸ ਦਾ, ਨਾ ਬੀਜੇਪੀ ਦਾ, ਨਾ ਬਹੁਜਨ ਪਾਰਟੀ ਦਾ, ਮੁੱਦਾ ਤਾਂ ਸਿਰਫ ਤੇ ਸਿਰਫ ਜਿਹੜਾ ਚੱਲ ਰਿਹਾ ਜਾਂ ਹੈਗਾ ਜੋ ਉਹਦੇ ਉੱਤੇ ਅਸੀਂ ਫੋਕਸ ਨਹੀਂ ਕਰਨਾ ਚਾਹੁੰਦੇ ਕਿ ਜੋ ਗੱਲਬਾਤ ਹੈਗੀ ਆ ਉਹ ਤੋਂ ਮਤਲਬ ਜਵਾਬਦੇਹੀ ਤੋਂ ਭੱਜਣਾ ਚਾਹੁੰਦੇ ਆ, ਜਾਂ ਉਹ ਚਾਹੇ ਉਹ ਆਮ ਲੋਕ ਵੀ ਹੈ ਤੇ ਚਾਹੇ ਉਹ ਮੀਡੀਆ ਵੀ ਹੈ ਤੇ ਚਾਹੇ ਜਿੱਦਾਂ ਕਿਵੇਂ ਦੇਖ ਦੋ ਸਾਰੀ ਗੱਲਬਾਤ, ਮਤਲਬ ਕਿ ਕੰਟਰੋਵਰਸੀ ਕਿਉਂ ਸਾਡੇ ਹਮੇਸ਼ਾ ਹੀ ਹੈ ਕਿ ਮੁੱਦਾ ਕੁਝ ਹੁੰਦਾ ਤੇ ਕੰਟਰੋਵਰਸੀ ਕੁਝ ਛੱਡ ਜਾਂਦੀ ਹੈ।
0: ਸਰ ਇਹਨਾਂ ਗੱਲਾਂ ਦੇ ਉੱਤੇ ਮੈਂ ਗੜਗੱਜ ਸਾਹਿਬ ਦੀ ਸਿਫਤ ਕਰਾਂਗਾ, ਉਹ ਬਹੁਤ ਹੀ ਸੂਝਵਾਨ ਬੰਦੇ ਨੇ, ਉਹਨਾਂ ਨੇ ਦੇਖੋ ਅੱਜ ਵੀ ਜਿਹੜਾ ਹੈਗਾ ਆ ਇੱਕ ਵੀਡੀਓ ਪਾਈ, ਉਹ ਕਹਿੰਦੇ ਫਿਰ ਜਿਹੜਾ ਕੰਮ ਸੀਗਾ ਵੀ ਭਾਈ ਪਹਿਲਾਂ ਜਿਹੜਾ ਆ ਤੁਹਾਨੂੰ ਜਿੱਥੋਂ ਸ਼ੁਰੂਆਤ ਹੋਈ ਹੈਗੀ ਆ ਕਿ ਤੁਸੀਂ ਜਿਹੜਾ ਐਕਟ ਦੇ ਉੱਤੇ ਗੱਲ ਨਹੀਂ ਕਰਦੇ
1: ਜੀ,
0: ਹਾਂਜੀ ਜਿਹੜੇ ਸਪਲਿਟਡ ਗਰੁੱਪ ਹੈਗੇ ਐਸ ਜੀ ਪੀ ਸੀ ਨਾਲੋਂ ਉਹਨਾਂ ਦੀ ਤੁਸੀਂ ਰਾਇ ਲੈਣੇ ਹੈਗੇ ਆ, ਉਹ ਆਪਣੇ ਆਪ ਦੇ ਵਿੱਚ ਪੰਥ ਨਹੀਂ
1: ਨਾਲੇ ਉਹਨਾਂ ਦੀ ਆਪਸ ਦੇ ਵਿੱਚ ਵੀ

0: ਲਾਗ ਡਾਕ ਹੈਗੀ ਡੈਟ ਹੈਗੀ ਆ ਨਾ ਛੋਟੀਆਂ ਸੰਸਥਾਵਾਂ ਨੇ ਜਾਂ
1: ਹੈਗੀ ਆ ਹੋਊਗੀ।
0: ਦੇਖੋ ਇੱਥੇ ਬਾਹਰਲੇ ਮੁਲਕਾਂ ਚ ਹੀ ਦੇਖ ਲੋ ਕੋਈ ਮਤਲਬ ਕਿ ਇੱਕ ਗੁਰੂ ਘਰ ਦੀ ਕੋਈ ਮੰਨਦਾ ਨੀ ਤਾਂ ਉਹ ਅਗਲਾ ਆਪਣਾ ਅੱਡ ਗੁਰੂ ਘਰ ਜਿਹੜਾ ਸ਼ੁਰੂ ਕਰ ਲੈਂਦਾ ਜੀ।
1: ਸਰ ਤੁਸੀਂ ਅਯਾਲੀ ਸਾਹਿਬ ਦਾ ਦੇਖ ਲੋ ਨਾ, ਉਹਨਾਂ ਨੇ ਕੀ ਕਿਹਾ ਹੈਗਾ ਆ, ਨੋ ਡਾਊਟ ਉਹਨਾਂ ਦਾ ਸੋਫਟ ਕਾਰਨਰ ਮਾਨ ਸਾਹਿਬ ਨਾਲ ਬਹੁਤ ਆ
0: ਜੀ।
1: ਉਹਦੇ ਬਾਵਜੂਦ ਵੀ ਜਦੋਂ ਕੁਐਸਚਨ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਆਇਆ ਹੈਗਾ ਤੇ ਉਹਨਾਂ ਨੇ ਕਿਹਾ ਵੀ ਨਹੀਂ ਭਾਈ ਅਸੀਂ ਉਧਰ ਨਾਲ ਖੜੇ ਹੈਗੇ ਉਹਨਾਂ ਦੇ
0: ਜੀ।
1: ਤੋ ਇਸ ਕਰਕੇ ਜਿਹੜਾ ਆ ਉਹ ਮੁੱਦੇ ਦੀ ਤਾਂ ਗੱਲ ਉਹਨਾਂ ਨੇ ਕਿਹਾ ਵੀ ਕਰਦੇ ਹੀ ਨੀ ਹੈਗੇ ਵੀ ਐਕਟਰ ਵਿੱਚ ਸੋਧਾਂ ਕਰਨੀਆਂ ਸੀ, ਇਹ ਆਪਣੀ ਈਗੋ ਜਿਹੜੀ ਹੈਗੀ ਆ ਉਹਨੂੰ ਲੈ ਕੇ ਬਹਿ ਗਏ ਵੀ ਹਾਂ ਜੀ ਹਮ ਨੀ ਕਰੇਂਗੇ। ਹਾਂਜੀ ਅਸੀਂ ਕਹਿੰਦੇ ਸੀ ਭਾਈ ਆਹ ਮੁੱਦੇ ਇਹ ਵਿਚਾਰਾਂ ਨਾਲੇ ਹੈਗੇ ਆ ਜੀ, ਮੁੜ ਕੇ ਆਹ ਚੀਜ਼ ਆਈ ਸੀ ਇਹਦੇ ਤੇ ਅਸੀਂ ਇਹਨਾਂ ਨੂੰ ਲੈਟਰ ਲਿਖੇ, ਇਹਨਾਂ ਨੇ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਜੀ।
0: ਪਰ ਜੋ ਇਸ਼ਾਰੇ ਹੋਣ ਲੱਗੇ ਨੇ ਸੈਣੀ ਸਾਹਿਬ ਉਹਦੇ ਵਿੱਚ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਹੋਣ ਲੱਗ ਗਈ ਹੈ, ਥੋੜਾ ਜਿਹਾ ਨਰਮ ਲੱਗੇ ਹੈ ਅੰਦਰ ਖਾਤੇ।
1: ਭਾਰਤ ਸਾਹਿਬ ਦੋ ਚੀਜ਼ਾਂ ਇਕੱਠੀਆਂ ਨੀ ਹੁੰਦੀਆਂ ਹੁੰਦੀਆਂ, ਇੱਕ ਪਾਸੇ ਤੁਸੀਂ ਜਿਹੜੇ ਝੁਕਾ ਦੱਸਦੇ ਹੈਗੇ, ਦੂਜੇ ਪਾਸੇ ਟਕਰਾਅ ਦੇ ਵਿੱਚ ਤੁਸੀਂ ਇਹ ਆ ਕਿ ਪਬਲਿਕ ਦੇ ਵਿੱਚ ਤੁਸੀਂ ਇਹ ਸ਼ੋ ਕਰਨਾ ਚਾਹੁੰਦੇ ਆ ਕਿ ਤੁਸੀਂ ਬਹੁਤ ਸਟਰੋਂਗ ਆ
0: ਜੀ,
1: ਤੇ ਤੁਸੀਂ ਨੀ ਇਹਨਾਂ ਅੱਗੇ ਝੁਕਣ ਲੱਗੇ, ਤੁਸੀਂ ਤਾਂ ਇਸ ਚੀਜ਼ ਨੂੰ ਬਣਾਉਂਦੇ ਹੈਗੇ ਡਿਫੈਂਸ ਇਹ ਤਿਆਰ ਕਰਦੇ ਹੈਗੇ ਆ ਕਿ ਇਟ ਇਜ਼ ਆਲ ਬਿਕੋਜ਼ ਆਫ ਅਕਾਲੀ ਦਲ ਹੈ ਜੀ। ਤੁਸੀਂ ਤਖ਼ਤ ਸਾਹਿਬ ਨੂੰ ਜਿਹੜਾ ਹੈਗਾ ਆ ਵੀ ਜਾਣ ਬੁੱਝ ਕੇ ਅਕਾਲੀ ਦਲ ਤੱਕ ਹੀ ਮਤਲਬ ਲੈ ਕੇ ਜਾਣਾ ਚਾਹੁੰਦੇ ਹੈਗੇ ਆ ਜੀ।
0: ਜੀ
1: ਦੇਖੋ ਸੰਸਥਾ ਜਿਹੜੀ ਆ ਉਹ ਪਹਿਚਾਣ ਤਾਂ ਸੰਸਥਾ ਦੀ ਜਿਹੜੀ ਹੈਗੀ ਆ ਉਹ ਪੰਥ ਦੇ ਨਾਲ ਆ ਨਾ ਜੀ, ਤੇ ਪੰਥ ਜਿਹੜਾ ਹੈਗਾ ਆ ਉਹ ਸੰਸਥਾ ਦੇ ਨਾਲ ਆ ਜੀ।
0: ਜੀ
1: ਹੁਣ ਕੋਈ ਵੀ ਬੰਦਾ ਜਿਹੜਾ ਆ ਉਹ ਇਸ ਚੀਜ਼ ਨੂੰ ਭਾਵੇਂ ਸਿੱਖਾਂ ਦੇ ਹੈਗੇ ਆ ਚਾਹੇ ਵਾਰਸ ਪੰਜਾਬ ਵਾਲੇ ਹੈਗੇ ਆ ਚਾਹੇ ਹੋਰ ਵੀ ਕੋਈ ਹੋਊਗਾ, ਉਹਨਾਂ ਨੇ ਇਸੇ ਚੀਜ਼ ਨੂੰ ਹੀ ਕਹਿਣਾ ਹੈਗਾ ਨਾ ਜੀ ਵੀ ਪੰਥ ਨੂੰ ਰੀਪ੍ਰਜੈਂਟ ਜਿਹੜੀ ਕਰ ਰਿਹਾ ਹੈਗਾ ਆ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਆ,
0: ਬਿਲਕੁਲ
1: ਨਾ ਕਿ ਉਹ ਸਪਲਿਟਡ ਗਰੁੱਪ ਜਿਹੜੇ ਜਿੱਦਾਂ ਹੁਣ ਮੈਂ ਬਟਾਲਾ ਸਾਹਿਬ ਦੀ ਦੇਖ ਰਿਹਾ ਸੀਗਾ ਜੀ ਵੀ ਜੇ ਉਹ ਜਿਹੜਾ ਹੈਗਾ ਆ ਉਹ ਕਿੱਡਾ ਡੈਰੋਗੇਟਰੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ ਡਿਫੈਂਡ ਇਹ ਬੰਦਿਆਂ ਗੱਲ ਏਦਾਂ ਹੈਗੀ ਨਾ ਇਹੋ ਜਿਹੇ ਸੱਜਣ ਪਿੱਛੇ ਖੜੇ ਹੁੰਦੇ ਨਾ ਇਹ ਮਰਵਾਉਂਦੇ ਹੁੰਦੇ
0: ਨਾਲੇ ਇਹਦੇ ਵਿੱਚ ਉਹਨਾਂ ਨੂੰ ਤਾਂ ਪਿਛਲੇ ਦਿਨਾਂ ਦੇ ਵਿੱਚ ਤਰਨ ਤਾਰਨ ਗੁਰੂ ਘਰ ਦੇ ਵਿੱਚ ਨਹੀਂ ਬੜਨ ਦਿੱਤਾ ਸੀ ਉਹ ਵੀ ਹੋਇਆ ਸਿਲਸਿਲਾ ਜਾਂ ਇੱਦਾਂ ਸੈਣੀ ਸਾਹਿਬ ਚਲੋ ਮੈਂ ਨਿੱਜੀ ਇਹ ਵਿਚਾਰ ਦੇ ਰਿਹਾ ਕਿ ਵਡਾਲਾ ਸਾਹਿਬ ਹੁਣੀ ਜਦੋਂ ਗੱਲ ਕਰੀਏ ਨਾ ਉਹ ਕੁਝ ਲੋਕ ਏਦਾਂ ਦੇ ਹੁੰਦੇ ਆ ਕਿ ਮੈਨੂੰ ਉਸ ਚੀਜ਼ ਦਾ ਇਹ ਜਾਣ ਬੁੱਝ ਕੇ ਵੀ ਵਿਰੋਧ ਕਰਦੇ ਆ ਕਿ ਘੱਟੋ ਘੱਟ ਮੈਨੂੰ ਹੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰ ਲਿਆ ਜਾਵੇ, ਮੈਨੂੰ ਛੇਕਿਆ ਜਾਵੇ, ਫਿਰ ਮੈਂ ਖੁੱਲ ਕੇ ਆਪਣੀ ਮਨ ਮਰਜ਼ੀਆਂ ਕਰਾਂ।
1: ਪਰ ਇਹ ਸਭ ਗੱਲ ਤੁਹਾਡੀ ਠੀਕ ਵੀ ਹੋ ਸਕਦੀ ਹੈਗੀ ਆ, ਪਰ ਸਵਾਲ ਤਾਂ ਇਹ ਹੈਗਾ ਆ ਨਾ ਜੀ ਜਦੋਂ ਉਹ ਮੌਕਾ ਆਊਗਾ ਉਦੋਂ ਇਹਨਾਂ ਵਾਸਤੇ ਵੀ ਔਖਾ ਹੋ ਜਾਣਾ ਜੀ।
0: ਜੀ
1: ਹੁਣ ਇਹ ਹੈਗਾ ਉਹ ਅਲੱਗ ਇਹ ਨੀ ਹੈਗਾ ਜੀ, ਕਈ ਵਾਰੀ ਬੰਦਾ ਜਦੋਂ ਵਿਰੋਧ ਚ ਹੋ ਜਾਂਦਾ ਨਾ ਉਹਦਾ ਹਰ ਗੱਲ ਦੇ ਉੱਤੇ ਵਿਰੋਧ ਕਰਨਾ ਉਹ ਆਪਣਾ ਜਿਹੜਾ ਧਰਮ ਸਮਝਦਾ ਜੀ ਵੀ ਮੈਂ ਹੁਣ ਇਸ ਧੜੇ ਦੇ ਨਾਲ ਲੱਗਾ ਹੈਗਾ ਤੇ ਮੈਂ ਇਸ ਧੜੇ ਦੇ ਉੱਤੇ ਜਾ ਕੇ, ਹੁਣ ਇਹ ਤਾਂ ਗਲਤ ਗਾਈਡ ਕਰ ਰਹੇ ਹੈਗੇ ਜੀ ਬਕਾਇਦਾ ਤੌਰ ਤੇ। ਉਹ ਕਹਿੰਦੇ ਕੀ ਆ ਜੀ ਭਾਈ ਜਿੱਥੇ ਜੇ ਕਿਤੇ ਜਿਹੜਾ ਹੈਗਾ ਆ ਭਾਈ ਮੁੱਖ ਮੰਤਰੀ ਸਾਹਿਬ ਜਿਹੜਾ ਆ ਆਪਣੀ ਜਿਹੜੀ ਮਾਸਕ ਵਾਲੀ ਜਿਹੜੀ ਹੈਗੀ ਇਹਦੀ ਜਾਂਚ ਕਰਾ ਲੈ ਤੇ ਫਿਰ ਜਿਹੜਾ ਹੈਗਾ ਕਿ ਇਸ ਚੀਜ਼ ਦਾ ਦੋਸ਼ ਅਕਾਲ ਤਖ਼ਤ ਦੇ ਜਥੇਦਾਰ ਤੇ ਲਾਵੇ ਕਿ ਤੁਸੀਂ ਅਕਾਲੀ ਦਲ ਨੂੰ ਬੈਨੀਫਿਟ ਦੇਣ ਵਾਸਤੇ ਆਹ ਜਿਹੜੀਆਂ ਵੀਡੀਓ ਹੈਗੀਆਂ ਸੀ ਇਹਨਾਂ ਦੀ ਗਲਤ ਰਿਪੋਰਟ ਪੇਸ਼ ਕੀਤੀ ਤੇ ਪਰਚਾ ਹੋ ਜਾਏ ਤੇ ਫਿਰ ਜਥੇਦਾਰ ਨੂੰ ਅੰਦਰ ਜਾਣਾ ਪਊ ਕਿ ਨਹੀਂ ਪਊ। ਉਹਦੇ ਤੇ ਸਰ ਜਿਹੜਾ ਹੈਗਾ ਲੋਕਾਂ ਦੀ ਪ੍ਰਤੀਕਿਰਿਆ ਬਹੁਤ ਤਿੱਖੀ ਆਈ ਜੀ।
0: ਨਹੀਂ ਪਰਚਾ ਉਹ ਤਾਂ ਜਿਹੜਾ ਸਿੱਖੀ ਜਾਂ ਉਹ ਸੰਸਥਾ ਦੇ ਨਾਲ ਜੁੜਿਆ ਹੋਇਆ ਮਾਮਲਾ ਉਹਦੇ ਵਿੱਚ ਕਾਨੂੰਨ ਨੂੰ ਤੁਸੀਂ ਕਿਉਂ ਖਿੱਚ ਰਹੇ ਹੋ ਜੀ?
1: ਮਤਲਬ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਸੈਂਟੀ ਹੈਗੀ ਆ ਵੀ ਉਹ ਕਿਸੇ ਪੇਸ਼ ਨੀ ਹੋ ਸਕਦੇ ਜਾਂ ਉੱਥੇ ਅਦਾਲਤ ਵਿੱਚ ਨੀ ਪੇਸ਼ ਹੋ ਸਕਦੇ ਜਾਂ ਉਹ ਇਹਨਾਂ ਹਾਂਜੀ ਉਸ ਚੀਜ਼ ਨੂੰ ਵੀ ਚੁਣੌਤੀ ਦੇਣ ਵਾਸਤੇ ਮਤਲਬ ਆਪਣੀ ਸੰਸਥਾਵਾਂ ਦਾ ਘਾਣ ਕਰਨ ਵਾਲੀ ਗੱਲ ਹੈ ਨਾ ਜੀ। ਨੋ ਡਾਊਟ ਇਹ ਮੋਰਲ ਗਰਾਊਂਡ ਹੈਗੇ ਸਾਡੀਆਂ ਰਿਲੀਜੀਅਸ ਗਰਾਊਂਡ ਹੈਗੀਆਂ, ਕਾਨੂੰਨ ਦੇ ਵਿੱਚ ਮੈਂ ਮੰਨਦਾ ਹੈਗਾ ਕਾਨੂੰਨ ਦੇ ਵਿੱਚ ਇੱਦਾਂ ਦੀ ਕੋਈ ਪ੍ਰੋਟੈਕਸ਼ਨ ਹੈ ਨੀ ਗੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ।
0: ਰਘਵੀਰ ਸਿੰਘ ਹੁਣੀ ਗਏ ਸੀਗੇ ਉਹਨਾਂ ਨੇ ਬਾਅਦ ਚੋਂ ਹੁਣ ਵਾਪਸ ਵੀ ਤਾਂ ਲਿਆ ਹੀ ਆ ਸਾਰਾ ਕੁਝ ਕਰਕੇ ਦੇਖ ਹੀ ਲਿਆ।
1: ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਥੋਂ ਬੋਲ ਰਹੇ ਤੁਸੀਂ ਕੀ ਕਹਿ ਰਹੇ ਹੈਗੇ ਆ ਤੇ ਮੈਨੂੰ ਨੀ ਸਮਝ ਆਈ ਹੈਗੀ ਵੀ ਇੱਕ ਪਾਸੇ ਤੁਸੀਂ ਬਾਣਾ ਪਾਇਆ ਆ ਪੰਥਕ ਹੋਣ ਦਾ ਮਤਲਬ ਜਿਹੜਾ ਹੈਗਾ ਆ ਢੋਂਗਰ ਚਾਹੁੰਦੇ ਹੈਗੇ ਆ ਜੀ, ਦੂਜੇ ਪਾਸੇ ਤੁਸੀਂ ਆਪਣੀਆਂ ਹੀ ਸੰਸਥਾਵਾਂ ਨੂੰ ਢਾਲ ਲਾਉਂਦੇ ਹੈਗੇ ਆ ਜੀ।
0: ਜੀ ਬਿਲਕੁਲ ਆ ਦੇਖੋ ਅੱਜ ਮੁੱਦਾ ਚੱਲੇ। ਹਾਂਜੀ ਹਾਂਜੀ ਬਿਲਕੁਲ ਹਾਂਜੀ ਕੰਟੀਨਿਊ।
1: ਪਰ ਸਟੇਟ ਦੇ ਮੁਖੀ ਦਾ ਇੱਕ ਜਿੱਦਾਂ ਇਹ ਮੁਖੀ ਹੈਗੇ ਆ ਉਹ ਪੰਥ ਦੇ ਜਿਹੜੇ ਹੈਗੇ ਆ ਪ੍ਰਮਾਣਿਤ ਜਿਹੜੇ ਹੈਗੇ ਆ ਭਈ ਉਹ ਮੁਖੀ ਹੈਗੇ ਆ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
0: ਜੀ।
1: ਇਹਨਾਂ ਦੋਨਾਂ ਦਾ ਟਕਰਾ ਨਾ ਤਾਂ ਸਟੇਟ ਦੇ ਹਿੱਤ ਵਿਚ ਆ, ਨਾ ਸਰਕਾਰ ਦੇ ਵੀ ਹਿੱਤ ਵਿਚ ਆ, ਔਰ ਇਸ ਚੀਜ਼ ਦਾ ਲਾਭ ਕਿਸੇ ਨੂੰ ਨੀ ਹੋਣਾ। ਇਹ ਛੇਤੀ ਤੋਂ ਛੇਤੀ ਮੁੱਦਾ ਵਾਇੰਡ ਅਪ ਹੋ ਜਾਏ ਤੇ ਚੰਗਾ ਆ। ਇਹ ਨਾ ਹੋਵੇ ਜਿਸ ਚੀਜ਼ ਦਾ ਜਿਹੜਾ ਸੰਜੀਦਾ ਬੰਦੇ ਡਰ ਰੱਖਦੇ ਆ ਆਪਣੇ ਮਨ ਦੇ ਵਿਚ ਕਿ ਨੌਜਵਾਨੀ ਮੁੜ ਕੇ ਗੁਮਰਾਹ ਹੋ ਜਾਏ ਜੀ ਇਹਨਾਂ ਗੱਲਾਂ ਨਾਲ।
0: ਬਿਲਕੁਲ ਚੋਣਾਂ ਲੱਗ
1: ਅੱਜ ਇਹ ਸਰਕਾਰ ਦੇ ਵਿਚ ਆ, ਜਾਣ ਬੁੱਝ ਕੇ ਜਿਹੜਾ ਹੈਗਾ ਆ ਲੋਕ ਮੈਲੀਆਂ ਰੱਖ ਕੇ ਆਪਣੇ ਸਿੱਖ ਚਿਹਰੇ ਅੱਗੇ ਦਿਖਾ ਕੇ ਇਹ ਦੱਸਣਾ ਚਾਹੁੰਦੇ ਹੈਗੇ ਆ ਜੀ ਵੀ ਹੁਕਮਨਾਮਾ ਜਿਹੜਾ ਹੈਗਾ ਆ ਕਿੰਨੇ ਕੁ ਲੋਕਾਂ ਨੇ ਮੰਨ ਲਿਆ ਜੀ। ਸਰ ਸਰਕਾਰ ਜਦੋਂ ਹੁੰਦੀ ਆ ਉਦੋਂ ਜਿਹੜਾ ਇਹ ਲੋਕਾਂ ਦੇ ਹਿੱਤ ਜੁੜੇ ਹੁੰਦੇ ਆ, ਲੋਭ ਜੁੜੇ ਹੁੰਦੇ ਹੈਗੇ ਆ, ਉਸ ਵੇਲੇ ਗੱਲ ਕੁਛ ਹੋਰ ਹੁੰਦੀ ਆ, ਪਤਾ ਉਦਣ ਲੱਗਣਾ ਜਿੱਦਣ ਕੁਰਸੀ ਨਾ ਰਹੀ ਤੇ ਫਿਰ ਤੁਹਾਨੂੰ ਜਿਹੜਾ ਹੈਗਾ ਆ ਇਹ ਲੋਕ ਕਿੰਨਾ ਕੁ ਤਰਜੀਹ ਦੇਣਗੇ ਉਥੋਂ ਪਤਾ ਲੱਗਣਾ।
0: ਪਾਵਰ ਦਾ ਮੈਸੇਜ ਤਾਂ ਹਰ ਕੋਈ ਸੈਣੀ ਸਾਹਿਬ ਕਰਦਾ ਹੀ ਆ। ਹੁਣ ਜੇ ਹਕੂਮਤ ਅੱਜ ਕਰ ਨਹੀਂ ਰਹੀ ਜੀ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕਰਕੇ ਹਟੇ ਹੋ, ਗੁਰੂ ਘਰ ਦੇ ਵਿਚ ਗੁਰਦੁਆਰੇ ਦੀ ਪ੍ਰੋਪਰਟੀ ਆ ਜੀ, ਉਥੇ ਜਿਹੜਾ ਸੰਦੇਸ਼ ਆ ਉਹ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਇਆ ਉਹ ਲਾਇਆ ਗਿਆ ਜੀ, ਤੇ ਪੁਲਿਸ ਵਾਲੇ ਆਏ ਨੇ ਜੀ ਤੇ ਨਾਲ ਦੋ ਬੰਦੇ ਤੇ ਉਹ ਲਹਾ ਕੇ ਲੈ ਗਏ, ਤੇ ਉਹ ਤਾਂ ਹੁਣ ਫਿਰ ਜੇ ਗੱਲ ਦੇਖੀ ਜਾਵੇ ਤਾਂ ਉਹ ਫਿਰ ਗੁਰੂ ਘਰ ਦੇ ਵਿਚ ਸਿੱਧੀ ਐਂਟਰੀ ਆ ਜੀ, ਉਹਨਾਂ ਦੇ ਪ੍ਰੋਪਰਟੀ ਜਾਂ ਉਹ ਜਿਹੜਾ ਆਪਣਾ ਪ੍ਰੋਟੋਕੋਲ ਹੈ ਉਹਨੂੰ ਤੋੜ ਰਹੇ ਨੇ।
1: ਭਾਰਤ ਸਾਹਿਬ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਇਸ ਸਰਕਾਰ ਨੂੰ ਪੁਲਿਸ ਨਾਲੋਂ ਵੱਖਰਾ ਕਰਕੇ ਨਹੀਂ ਦੇਖ ਸਕਦੇ ਜੀ। ਐਕਚੁਅਲੀ ਜਿਹੜਾ ਹੈਗਾ ਆ ਪੁਲਿਸ ਰਾਜ ਇਹਨਾਂ ਨੂੰ ਤਦੇ ਹੀ ਕਹਿੰਦੇ ਹੈਗੇ। ਤੁਸੀਂ ਇਹ ਤਾਂ ਦੇਖੋ ਰਿਪੋਰਟਾਂ ਬਣਵਾਉਣ ਨੂੰ ਕੌਣ ਗਿਆ ਜੀ ਇਹਨਾਂ ਦੇ ਫੇਵਰ ਦੀਆਂ, ਉਹ ਵੀ ਤਾਂ ਇੱਕ ਕਮਿਸ਼ਨਰ ਆਫ ਪੁਲਿਸ ਹੀ ਗਿਆ ਨਾ ਜੀ, ਇੱਕ ਐਸ ਪੀ ਗਿਆ ਤੇ ਇੱਕ ਪੁਲਿਸ ਕਮਿਸ਼ਨਰ ਗਿਆ ਜੀ। ਸੋ ਇਸ ਕਰਕੇ ਇਹਨਾਂ ਤੋਂ ਜੇ ਪੁਲਿਸ ਦੀ ਇਨਵੋਲਵਮੈਂਟ ਤੁਹਾਨੂੰ ਸਾਹਮਣੇ ਕਿਤੇ ਦਿਸ ਪਈ ਹੈਗੀ ਆ ਤੇ ਉਹਦੇ ਵਿਚ ਹੈਰਾਨੀ ਨੀ ਹੋਣੀ ਚਾਹੀਦੀ। ਜਦ ਇਹਨਾਂ ਦਾ ਸਾਰਾ ਜਿਹੜੀ ਹੈਗੀ ਆ ਕੰਮ ਹੀ ਪੁਲਿਸ ਕਰਦੀ ਹੈਗੀ ਆ, ਕਿਸੇ ਨੂੰ ਬੰਦਾ ਬਣਾਉਣਾ ਤਾਂ ਇਹਨਾਂ ਨੇ ਪੁਲਿਸ ਰਾਹੀਂ ਬਣਾਉਣਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਇਸ ਚੀਜ਼ ਦਾ ਡਿਫੈਂਸ ਇਹ ਦਿੰਦੇ ਹੈਗੇ ਆ ਜੀ ਵੀ ਲੋਕ ਮਿਲਣੀਆਂ ਉਹਦੇ ਵਿਚ 1,000 ਰੁਪਏ ਦਾ ਲਾਲਚ, ਉਹਦੇ ਵਿਚ 10,000 ਰੁਪਏ ਦਾ ਸਰਪੰਚਾਂ ਨੂੰ ਲਾਲਚ।
0: ਅੱਜ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਆ ਨਾ, ਮੈਂ ਵੀਡੀਓ ਸੁਣ ਰਿਹਾ ਜਦੋਂ ਉਦਘਾਟਨ ਕੀਤਾ ਲਾਈਵ ਚੱਲ ਰਿਹਾ ਸੀ ਉਸ ਸਮੇਂ ਦਿਨ ਵੇਲੇ, ਤਾਂ ਉੱਥੇ ਕਹਿੰਦੇ ਨੇ ਕਿ 1,000 ਰੁਪਇਆ ਆ ਗਿਆ, 1,500 ਆ ਜਾਣਾ ਤੇ ਜਿਹਨਾਂ ਨੂੰ ਮਿਲਣਾ, ਤੇ ਤੁਹਾਨੂੰ ਕਿਸੇ ਦੇ ਉੱਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ, ਕਿਸੇ ਦੇ ਫੀਸ ਦੇਣੀ ਹੈ ਬੱਚੇ ਦੀ, ਕਿਤੇ ਤੁਸੀਂ ਆਉਣਾ ਜਾਣਾ ਹੈ ਜਾਂ ਕਿਸੇ ਦਾ ਸ਼ਗਨ ਦੇਣਾ ਹੈ ਕਿਸੇ ਨੂੰ, ਕੋਈ ਮੰਗ ਕੇ ਦੇਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਇੱਕ ਸ਼ਗਨ ਹੀ ਹੈ, ਕਹਿੰਦੇ ਸਤਿਕਾਰ, ਇਸੇ ਕਰਕੇ ਇਹਦਾ ਨਾਂ ਰੱਖਿਆ ਸਤਿਕਾਰ ਜੀ।
1: ਹਾਂ ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ
0: 1,000 ਰੁਪਏ ਦੇ ਵਿੱਚ 1,00,000 ਰੁਪਏ ਦਾ ਖਰਚਾ ਕਰ ਲੈਣਗੇ ਜੀ ਉਹ।
1: ਉਹ ਸਰ ਹੋ ਸਕਦਾ ਹੈਗਾ ਡਾਲਰ ਹੀ ਦੇ ਦੇਣ,
0: ਨਾਲੇ 1,000 ਰੁਪਏ ਦੇ ਵਿੱਚ ਕਿਹੜੀ ਫੀਸ ਪੂਰੀ ਹੁੰਦੀ ਹੈ ਜੀ ਬੱਚੇ ਦੀ ਸਕੂਲ ਦੀ, ਦੱਸੋ ਤਾਂ ਅੱਜ ਦੇ ਦਿਨ ਚ।
1: ਉਹ ਸਰ ਹੋ 2,000 ਡਾਲਰ ਦੇਣਾ ਹੋਣਾ ਉਹਨਾਂ ਨੂੰ, ਕਰੇ ਸ਼ਾਇਦ ਇਹੀ ਭੁਲੇਖਾ ਲੱਗ ਗਿਆ ਹੋਣਾ ਵੀ 1,000 ਡਾਲਰ ਦੇ ਰਹੇ ਆ
0: ਜੀ। ਲੱਗਦਾ ਮਾਨ ਸਾਹਿਬ ਆਪ ਸੌਦਾ ਪੱਤਾ ਲੈਣ ਨਹੀਂ ਜਾਂਦੇ ਲੱਗਦਾ ਹੱਟੀ ਦੇ ਉੱਤੇ ਵੀ ਕੀ ਭਾਅ ਵਿਕਦੀ ਆ
1: ਸਰੋਂ ਦੇ ਤੇਲ ਦੀ ਬੋਤਲ ਜਿਹੜੀ ਹੈਗੀ 190 ਰੁਪਏ ਦੀ ਹੈ ਜੀ, 190 ਰੁਪਏ ਦੀ ਸਟੈਂਡਰਡ ਦੀ, 210 ਰੁਪਏ ਦੀ।
0: ਨਹੀਂ ਦੇਖੋ ਕਿਸੇ ਪਹਿਲੇ ਮਹੀਨੇ ਕਹਿੰਦੇ ਸੂਟ ਲੈ ਲੋ ਤੇ ਦੂਸਰੇ ਮਹੀਨੇ ਮੇਕਅਪ ਲੈ ਲੋ ਕਹਿੰਦੇ ਜੀ, ਤੇ ਭਾਈ ਉਹਦੇ ਵਿਚ ਰਾਸ਼ਨ ਵੀ ਦੇਣਾ, ਰਾਸ਼ਨ ਵੀ ਲੈਣਾ, ਘਰ ਦਾ ਕਿਰਾਇਆ ਪੱਤਾ ਵੀ ਦੇਣਾ, ਬਿਜਲੀ ਦੇ ਬਿੱਲ ਵੀ ਦੇਣੇ, ਪਾਣੀ ਦਾ ਹੋ ਗਿਆ, ਆਉਣਾ ਜਾਣਾ, ਕੋਈ ਗੈਸਟ ਆ ਗਿਆ ਉਹਦੇ ਨਾਲ ਲੈਣ ਦੇਣ ਕਰਨਾ। ਮੈਨੂੰ ਲੱਗਦਾ 1,000 ਰੁਪਏ ਦਾ ਨੋਟ ਹੀ ਵੱਡਾ ਕਰ ਦਿੱਤਾ ਜੀ ਲੱਗਦਾ ਇਹਨਾਂ ਨੇ।
1: ਅੱਜ ਘੱਟ ਜਾਣ ਤੇ ਮੈਨੂੰ ਲੱਗਦਾ ਮਾਨ ਸਾਹਿਬ ਦਾ ਖਾਤੇ ਚ ਲਿਖਾਇਆ ਹੁਣ ਬਾਕੀ। ਹਾਂਜੀ ਜੇ ਰਾਸ਼ਨ ਲੈਣ ਗਏ ਜੇ 10,000 ਦਾ ਬਿੱਲ ਬਣਿਆ 1,000 ਵਾਲਾ ਦੇ ਦਿੱਤਾ, ਤੇ ਜਾਂ ਜਿਹੜੇ 3 ਮਹੀਨਿਆਂ ਦੇ ਉੱਤੇ 3,000 ਹੀ ਦੇ ਆਂਦਾ ਉੱਥੇ, ਤੇ ਚੁੱਪ ਕਰਕੇ ਬਾਕੀ 7 ਮਾਨ ਸਾਹਿਬ ਦੇ ਖਾਤੇ ਚ ਲਿਖਾ ਦਿੱਤਾ।
0: ਬਿਲਕੁਲ
1: ਹਾਂਜੀ, ਕੋਈ ਏਦਾਂ ਦੀ ਗੱਲ ਵੀ ਕਰਨੀ ਚਾਹੀਦੀ ਆ
0: ਜੀ।
1: ਸੋ ਇਸ ਕਰਕੇ ਇਸ ਚੀਜ਼ ਦੇ ਉੱਤੇ ਤਾਂ ਭਾਰਤ ਸਾਹਿਬ ਆਪਾਂ ਇਹੀ ਕਨਕਲੂਡ ਕਰਦੇ ਹੈਗੇ ਆ ਜੀ ਵੀ ਲੱਗਦਾ ਨੀ ਕਿ ਇਹ ਛੇਤੀ ਮੁੱਦਾ ਮੁਕੂਗਾ, ਪਰ ਕਿਉਂਕਿ ਅਜੇ ਤੱਕ ਜਦ ਤੱਕ ਬੰਦਾ ਜਿਹੜਾ ਹੈਗਾ ਗੱਲ ਤਾਂ ਮੁੱਕਦੀ ਹੁੰਦੀ ਭਾਰਤ ਸਾਹਿਬ, ਜੇ ਕੋਈ ਬੰਦਾ ਝੁਕੇ ਤੇ ਗਲਤੀ ਮੰਨਣ ਨੂੰ ਤਿਆਰ ਹੋਵੇ। ਗਲਤੀ ਨੀ ਉਹਨਾਂ ਨੇ ਮੰਨਣੀ ਹੈਗੀ, ਉਹ ਗਲਤੀ ਨੀ ਮੰਨਦੇ ਹੈਗੇ, ਡਿਫੈਂਸਿਵ ਹੋ ਕੇ ਚੱਲਦੇ ਹੈਗੇ, ਡਿਫੈਂਸ ਵੀ ਕਰਦੇ ਨਾਲ ਅਟੈਕ ਵੀ ਕਰਦੇ ਆ ਜੀ।
0: ਪਰ ਕੱਲ ਨੂੰ
1: ਆਪਣੇ ਬੰਦਿਆਂ ਕੋਲ ਤੁਸੀਂ ਜਿਹੜਾ ਆ
0: ਕੱਲ ਕੇਜਰੀਵਾਲ ਸਾਹਿਬ
1: ਇਹ ਸੀ
0: ਤੇ ਕੀ ਝੁਕਦੇ ਨਜ਼ਰ ਆਉਂਦੇ ਆ ਜਾਂ ਝੁਕਾਉਂਦੇ ਨਜ਼ਰ ਆਉਂਦੇ ਆ ਜੀ।
1: ਕੇਜਰੀਵਾਲ ਸਾਹਿਬ ਨੇ ਅੱਜ ਦਿੱਲੀ ਦੇ ਵਿਚ ਜਿਹੜਾ ਹੈਗਾ ਆ ਬਿਆਨ ਦਿੱਤਾ ਓਹਦੇ ਵਿਚ ਉਹ ਸਾਰਾ ਰੌਲਾ ਇਹੀ ਪਾਇਆ ਜੀ ਪੀ ਉਹ ਜਿਹੜੀ ਅਯੋਧਿਆ ਦੇ ਵਿਚ ਜਿਹੜੀ ਆ ਰਾਮ ਮੰਦਿਰ ਦੇ ਵਿਚ ਜਿਹੜੀ ਚੋਰ ਹੋ ਗਈ ਆ ਜੀ ਗੋਲਕ ਦੇ ਵਿਚੋਂ ਚੋਰੀ ਜੀ
0: ਸਾਨੂੰ ਕਹਿੰਦੇ ਐਵੇਂ ਡੱਕਤਾ ਜੀ ਅੰਦਰ।
1: ਅੱਛਾ ਜਿਸ ਬੰਦੇ ਦੇ ਉੱਤੇ ਇਹ ਦੋਸ਼ ਲਾਉਂਦੇ ਹੈਗੇ ਆ ਜੀ ਜਿਹਨੂੰ ਪੁਆਇੰਟ ਆਊਟ ਕਰਦੇ ਹੈਗੇ ਆ ਓਹਨੂੰ ਸਿੱਧਾ ਭਾਜਪਾ ਵੀ ਹੱਥ ਨੀ ਪਾਉਣਾ ਚਾਹੁੰਦੀ ਹੈਗੀ ਸੀ ਕਿਉਂਕਿ ਉਹ ਆਰ ਐਸ ਐਸ ਦੀ ਬੈਕਗਰਾਉਂਡ ਹੈ ਉਹਦੀ ਜੀ
0: ਜੀ
1: ਇਸ ਕਰਕੇ ਇਹਨਾਂ ਨੇ ਸਿੱਟ ਬਣਾਈ ਸੀ ਓਹਨੇ ਹੁਣ ਦੇਖੋ ਵੀ ਬੰਦੇ ਜਿਹੜੇ ਹੈਗੇ ਆ ਅੱਠ ਦਸ ਜਿਹੜੇ ਹੈਗੇ ਆ ਉਹ ਫੜੇ ਆ ਉਹਨਾਂ ਦੇ ਉੱਤੇ ਦੋਸ਼ ਹਾਂਜੀ ਤੇ ਅੱਗੇ ਦੇਖੋ ਕਿੱਦਾਂ ਟ੍ਰਾਇਲ ਹੁੰਦਾ ਹੈਗਾ ਜੀ ਕਿਸ ਤਰੀਕੇ ਦੇ ਨਾਲ ਜਿਹੜਾ ਆ ਐਸਟੈਬਲਿਸ਼ ਹੁੰਦਾ ਆ ਤੇ ਕੀ ਰਿਕਵਰੀ ਹੁੰਦੀ ਹੈਗੀ ਆ ਜੀ ਉਹਦੇ ਹਿਸਾਬ ਦੇ ਨਾਲ ਹੀ ਅੱਗੇ ਚੱਲੂਗਾ ਜੀ। ਕਈ ਵਾਰੀ ਸਮ ਟਾਈਮ ਏਦਾਂ ਹੁੰਦਾ ਹੈਗਾ ਆ ਜੀ ਕਿ ਬੰਦਾ ਜਿਹੜਾ ਮਾਸਟਰ ਹੁੰਦਾ ਜਿਹਨੂੰ ਆਪਾਂ ਬਿਠਾਇਆ ਆ ਹੁੰਦਾ ਕਈ ਵਾਰੀ ਚੀਜ਼ਾਂ ਉਹਦੇ ਨੌਲੇਜ ਚ ਹੁੰਦੀਆਂ ਵੀ ਨੀ ਉਹ ਆਪਣੇ ਵਰਕਰ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਉਹਦਾ ਡਰਾਈਵਰ ਵੀ ਚੱਕਿਆ ਨਾ ਚੰਪਕ ਦਾ
0: ਬਿਲਕੁਲ ਜੀ
1: ਤੇ ਇਸ ਕਰਕੇ ਜਿਹੜਾ ਹੈਗਾ ਆ ਐਨੀਵੇ ਅਸੀਂ ਉਮੀਦ ਕਰਦੇ ਆ ਜੀ ਵੀ ਇਹਦੇ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਤੇ ਲਾਓ ਜਿਹੜਾ ਆ ਇਟ ਸ਼ੈਲ ਟੇਕ ਇਟਸ ਓਨ ਕੋਰਸ ਇਹ ਆਪਣਾ ਕੰਮ ਕਰੇਗਾ ਵਧੀਆ ਤਰੀਕੇ ਨਾਲ।
0: ਤਾਂ ਕਿ ਕਿਆਸ ਰਾਈਆਂ ਲਾਉਂਦਾ ਪਿਆ ਸੀ ਮੈਂ ਕਿਹਾ ਲਾਲਾ ਜੀ ਆਉਣਗੇ ਕੱਲ ਨੂੰ ਤੇ ਬੜੇ ਹੀ ਪੋਲੇ ਜੇ ਮੂੰਹ ਦੇ ਨਾਲ ਪ੍ਰੈਸ ਕਾਨਫਰੰਸ ਦੇ ਦੌਰਾਨ ਹਨਾ ਮਾਨ ਸਾਹਿਬ ਨਾਲ ਬੈਠੇ ਹੋਣਗੇ ਤੇ ਕਹਿਣਗੇ ਅਸੀਂ ਤਾਂ ਬਹੁਤ ਸਤਿਕਾਰ ਕਰਦੇ ਹਾਂ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਥੋੜੀ ਹੋ ਸਕਦੇ ਹਾਂ ਸਾਰੇ ਆਉਣਗੇ ਜੀ ਪੋਲੇ ਜੇ ਮੂੰਹ ਦੇ ਨਾਲ ਕਹਿਣਗੇ ਲਾਲਾ ਜੀ।
1: ਪਰ ਏਦਾਂ ਨੀ ਕਹਿਣਗੇ ਉਹ ਜਰੂਰ ਕਹਿਣਗੇ ਹਮ ਗੁਰੂ ਜੀ ਕੇ ਪ੍ਰਤੀ ਤੋ ਹਮਾਰਾ ਪੂਰਾ ਸਨਮਾਨ ਹੈ ਲੇਕਿਨ ਹਮ ਉਨ ਲੋਗੋਂ ਕੇ ਆਗੇ ਕਭੀ ਨਹੀਂ ਝੁਕੇਂਗੇ ਜੋ ਧਰਮ ਕੋ ਕਿਸੀ ਵਿਸ਼ੇਸ਼ ਪਾਰਟੀ ਕੇ ਹਿੱਤੋਂ ਕੇ ਲਈ ਯੂਜ਼ ਕਰ ਰਹੇ ਹੈ
0: ਜੀ
1: ਇਸ ਤਰੀਕੇ ਦੀ ਸਟੇਟਮੈਂਟ ਦੇਣਗੇ ਜੀ ਜੋ ਮੈਨੂੰ ਉਮੀਦ ਹੈ ਜੀ। ਮਾਨ ਸਾਹਿਬ ਪਰ ਕਿਤਨਾ ਬੜਾ ਪ੍ਰਹਾਰ ਹੋਆ ਹਾਂਜੀ ਮਾਨ ਸਾਹਿਬ ਲੇਕਿਨ ਲੋਗੋਂ ਕੇ ਪਿਆਰ ਨੇ
0: ਕਾਮ ਕਰ ਦਿਆ ਜੀ
1: ਹਾਂਜੀ ਜਿਨ੍ਹਾਂ ਨੇ ਸਿੱਖੋਂ ਕੇ ਲਈ ਇਤਨਾ ਕਾਮ ਕਰ ਦਿਆ ਲੇਕਿਨ ਲੋਗੋਂ ਕੇ ਪਿਆਰ ਨੇ ਇਹਨੇ ਇਤਨੀ ਸ਼ਕਤੀ ਦੀ ਕਿ ਆਜ ਵੋ ਵੀ ਸੋਚ ਰਹੇ ਹੈ ਕਿ ਲੋਕ ਤੋਂ ਇਨਕੇ ਸਾਥ ਹੈ
0: ਜੀ
1: ਉਹ ਇਸ ਇੱਦਾਂ ਦਾ ਕੋਈ ਸਟੇਟਮੈਂਟ ਦੇਣਗੇ ਜੀ ਅਦਰਵਾਈਜ਼ ਮੈਨੂੰ ਨੀ ਉਮੀਦ ਹੈਗੀ ਕਿ ਉਹ ਆ ਕੇ ਜਿਹੜਾ ਹੈਗਾ ਹਾਲਾਂਕਿ ਇਹਨਾਂ ਦੇ MLA ਜਿਹੜੇ ਹੈਗੇ ਆ ਜੀ ਉਹ ਇਸ ਵੇਲੇ ਇੰਨੇ ਦੁਬਦਾ ਚ ਆ ਭਾਈ ਪਾਰਟੀ ਸਾਨੂੰ ਪ੍ਰੋਪਰ ਗਾਈਡ ਕਿਉਂ ਨਹੀਂ ਕਰ ਰਹੀ ਜੀ
0: ਉਹ ਡਿਪਲੋਮੈਟਿਕ ਚੱਲਣਗੇ ਨਾ ਜੀ ਬਿਲਕੁਲ
1: ਦੇਖੋ ਜੀ ਦੋ ਗੱਲਾਂ ਚੋਂ ਇੱਕ ਗੱਲ ਤਾਂ ਪੱਕੀ ਹੋਈ ਆ ਜਾਂ ਤਾਂ ਮਾਨ ਸਾਹਿਬ ਨੇ ਦਿੱਲੀ ਵਾਲਿਆਂ ਨੂੰ ਕਹਿ ਤਾ ਹੈਗਾ ਕਿ ਮੈਂ ਇਸ ਸਿਚੁਏਸ਼ਨ ਨੂੰ ਆਪੇ ਹੈਂਡਲ ਕਰ ਲੂੰਗਾ ਚਿੰਤਾ ਨਾ ਕਰੋ
0: ਜੀ
1: ਹਾਂਜੀ ਤੂੰ ਤਾਂ ਜਿਹੜਾ ਹੈਗਾ ਆ ਵੀ ਚੱਲ ਕਰ ਲੈ ਜਿੱਦਾਂ ਕਰ ਸਕਦਾ ਹੈਗਾ ਨਾ ਹੋਊਗਾ ਤੇ ਭਾਈ ਜਿੱਦਾਂ ਜੇ ਜਿਆਦਾ ਚੱਕਲ ਸਿੱਟ ਹੋਊਗਾ ਤੇ ਮੁੜ ਕੇ ਕਵਾਂਗੇ ਭਾਈ ਇਲੈਕਸ਼ਨ ਜਿਤਾਓ ਤੁਸੀਂ ਬਾਅਦ ਦੇ ਵਿਚ ਦੇਖਦੇ ਹੈਗੇ ਆ ਕਿ ਆਪਾਂ ਵੋਟਿੰਗ ਕਰਾ ਲਾਂਗੇ ਫਿਰ ਵਿਧਾਇਕ ਦਲ ਦਾ ਨੇਤਾ ਜਿਹੜਾ ਵਿਧਾਇਕ ਆਪ ਚੁਣ ਲੈਣਗੇ ਜੀ ਏਦਾਂ ਕਰਕੇ ਆਪਣੀ ਮਰਜ਼ੀ ਥੋਪ ਲੈਣਗੇ ਜੀ ਨਹੀਂ ਤਾਂ ਜਿਹੜਾ ਹੈਗਾ ਕਿਉਂਕਿ ਇਸ ਵੇਲੇ ਜਿਹੜਾ ਹੈਗਾ ਆ ਉਹ ਨਾ ਤਾਂ ਮਾਨ ਸਾਹਿਬ ਨੂੰ ਛੱਡ ਸਕਦੇ ਆ ਜੀ ਤੇ ਨਾ ਜਿਹੜਾ ਹੈਗਾ ਆ ਉਹ ਕੈਰੀ ਆਨ ਕਰ ਸਕਦੇ ਹੈਗੇ ਆ ਜੀ ਇਸ ਕਰਕੇ ਕਿਉਂਕਿ ਉਹਨਾਂ ਨੂੰ ਵੀ ਨੀ ਪਤਾ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿਚ ਇਹਦੇ ਕੰਸੀਕੁਐਂਸਿਸ ਕੀ ਹੋਣਗੇ
0: ਜੀ ਬਿਲਕੁਲ ਜੀ।
1: ਦੂਜਾ ਭਾਰਤ ਸਾਹਿਬ ਮੇਰੀ ਤਾਂ ਇੱਕੋ ਹੀ ਸੋਚ ਆ ਜੀ ਵੀ ਇਹਨਾਂ ਨੂੰ ਸਮਝ ਨਹੀਂ ਹੈ
0: ਜੀ
1: ਜਿਹੜੇ ਬਾਹਰੋਂ ਆਉਂਦੇ ਹੈਗੇ ਉਹਨਾਂ ਨੂੰ ਸੰਸਥਾਵਾਂ ਦੀ ਸਮਝ ਨਹੀਂ ਹੈ ਜੀ ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਦਾ ਇਤਿਹਾਸ ਕੀ ਹੈਗਾ ਆ ਜੀ ਉਹਨਾਂ ਨੂੰ ਪਤਾ ਹੀ ਨਹੀਂ ਫਿਰ ਪੰਜਾਬ ਦੀ ਸਾਈਕੀ ਕੀ ਹੈਗੀ ਆ ਜੀ ਉਹ ਤਾਂ ਤੁਸੀਂ ਦੇਖੋ ਨਾ ਲੈਂਡ ਪੂਲਿੰਗ ਪਾਲਿਸੀ ਹੁਣ ਫਿਰ ਦੁਬਾਰਾ ਲਿਆਉਣ ਲੱਗੇ ਹੈਗੇ ਆ ਜੀ ਉਹਨਾਂ ਨੂੰ ਇਹ ਨੀ ਪਤਾ ਵੀ ਪਹਿਲਾਂ ਜਦੋਂ ਸਾਰੇ ਤੁਸੀਂ ਇਕੱਠੇ ਕਰ ਦਿੱਤੇ ਸੀ ਉਹ ਸਿੱਖ ਫਿਰ ਇਕੱਠੇ ਹੋ ਗਏ ਇਸੇ ਕਰਕੇ ਜੀ ਭਾਵੇਂ ਕਿਸੇ ਗੱਲ ਤੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹੈ ਜੀ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਤੇ ਮੁੜ ਕੇ ਜਿਹੜਾ ਆ ਜਿਹੜੇ ਅਮੈਰੀਕਨ ਡੀਲ ਹੈਗੀ ਆ ਉਹਦਾ ਦੇਖੋ ਸੈਂਟਰ ਦੇ ਵਿਚ ਤਾਂ ਫੋਕਸ ਤਾਂ ਉਹ ਹੀ ਹੈਗੀ ਆ ਬਟ ਜਦੋਂ ਨਾਲ ਇੱਥੇ ਤੁਹਾਨੂੰ ਸਾਹਮਣੇ ਜਿਹੜਾ ਲੈਂਡ ਪੂਲਿੰਗ ਦਿਸਦੀ ਹੋਊਗੀ ਤੇ ਕੀ ਤੁਸੀਂ ਉਹਦਾ ਵਿਰੋਧ ਨੀ ਕਰੋਗੇ ਉਹ ਕਰਨਗੇ ਬਕਾਇਦਾ ਤੌਰ ਤੇ ਵਿਰੋਧ ਜੀ
0: ਬਿਲਕੁਲ ਹੈ ਜੀ ਬਿਲਕੁਲ
1: ਤੁਸੀਂ ਪਹਿਲਾਂ 200 ਗਜ ਦਿੰਦੇ ਸੀ ਹੁਣ 210 ਗਜ ਦਾ ਇੱਕ ਦੇ ਦੇਣਾ ਹੈਗਾ ਆ ਜੀ ਇਸੇ ਤਰ੍ਹਾਂ ਜਿਹੜਾ ਆ 430 ਗਜ ਦਾ ਦੇ ਤਾ 400 ਦੀ ਜਗ੍ਹਾ 30 ਗਜ ਇੱਕ ਤੇ 10 ਗਜ ਇੱਕ ਉਹ ਤਾਂ ਇਹ ਹੋ ਗਿਆ ਕਿ ਚਾਹ ਪੱਤੀ ਦੇ ਨਾਲ ਸ਼ੈਂਪੂ ਦਾ ਪੈਕਟ ਫ੍ਰੀ ਹਾਂਜੀ ਉਹ ਤਾਂ ਇੰਨੇ ਨਾਲ ਜਿਹੜਾ ਪੰਜਾਬੀ ਨੀ ਮੰਨਣ ਵਾਲੇ ਜੀ
0: ਜੀ ਫਰਾਂਸ ਦੇ ਵਿਚ ਜੋ ਗੁਰੂ ਘਰਾਂ ਨੇ ਜਾਂ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹਰਨਾਮ ਸਿੰਘ ਧੁੰਮਾ ਹੋਣਾ ਦੇ ਖਿਲਾਫ਼ ਜੋ ਚਲੋ ਇਹ ਤਾਂ ਪਹਿਲਾਂ ਵੀ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਕਾਫ਼ੀ ਕਹਿ ਲਓ ਕਿ ਆਪਣਾ ਪਿਛਲੇ ਸਮਿਆਂ ਦੇ ਵਿਚ ਜਿਹੜਾ ਮੇਲਾ ਲੱਗਿਆ ਸੀ ਉਹਦੇ ਵਿਚ ਵੀ ਜਾ ਕੇ ਆਏ ਨੇ ਇਸ਼ਨਾਨ ਕਰਕੇ ਆਏ ਨੇ ਜਾਂ ਉੱਠਣਾ ਬਹਿਣਾ ਹੋਰ ਵੀ ਹੈਗਾ ਆਰ ਐਸ ਐਸ ਦੇ ਨੁਮਾਇੰਦਿਆਂ ਦੇ ਨਾਲ ਜਾਂ ਬੀਜੇਪੀ ਦੇ ਨਾਲ। ਚਲੋ ਉਹ ਇੱਕ ਪੋਲੀਟੀਕਲ ਜਮਾਤ ਹੈਗੀ ਆ, ਦੂਸਰੀ ਇੱਕ ਧਾਰਮਿਕ ਜਮਾਤ ਹੈ ਜਿੱਦਾਂ ਉਹ ਹੋਰ ਤਰ੍ਹਾਂ ਹਿਸਾਬ ਕਿਤਾਬ ਦੇ ਨਾਲ ਆਪਣੇ ਚੱਲਦੇ ਆ। ਤਾਂ ਉਹ ਜੋ ਲੈਣ ਦੇਣ ਜਾਂ ਸਿੱਖ ਪਰੰਪਰਾਵਾਂ ਨੇ ਜਾਂ ਜੋ ਵੀ ਚੀਜ਼ਾਂ ਹੈਗੀਆਂ ਉਹਦੇ ਖਿਲਾਫ਼ ਜਿਹੜਾ ਮਤਾ ਪਾਸ ਕੀਤਾ ਗਿਆ ਟਕਸਾਲ ਦੇ ਜਿਹੜੇ ਨੇ ਦਮਦਮੀ ਟਕਸਾਲ ਦੇ ਜਿਹੜੇ ਇਤਿਹਾਸਕ ਅਸੂਲਾਂ ਨੂੰ ਕਹਿੰਦੇ ਨੇ ਉਸੇ ਤਰ੍ਹਾਂ ਬਰਕਰਾਰ ਨਹੀਂ ਰੱਖ ਰਹੇ, ਭਾਵਨਾਵਾਂ ਜਿਹੜੀਆਂ ਨੇ ਜਾਂ ਉਹਦੇ ਵਿੱਚ ਉਲਟਫੇਰ ਹੋ ਰਿਹਾ ਉਸਦੇ ਖਿਲਾਫ਼ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਐਕਸ਼ਨ ਹੋ ਸਕਦਾ ਜੀ?
1: ਭਾਰੀ ਸਾਹਿਬ ਏਦਾਂ ਆ ਵੀ ਹੈ ਇਹਦੇ ਵਿਚ ਵੀ ਰਾਜਨੀਤੀ
0: ਜੀ,
1: ਇਹ ਨਿਰੋਲ ਧਾਰਮਿਕ ਮੁੱਦਾ ਤਾਂ ਹੋ ਨਹੀਂ ਸਕਦਾ ਜੀ।
0: ਨਹੀਂ ਜੀ,
1: ਅਸੀਂ ਜਿਹੜਾ ਹੈਗਾ ਆ ਵੀ ਆਪਣੇ ਬਹੁਤੇ ਸੱਜਣ ਜਿਹੜੇ ਹੈਗੇ ਵਿਦੇਸ਼ਾਂ ਦੇ ਵਿਚ ਮਹਿਲਾ ਸਾਹਿਬ ਹੋਣੀ ਗੁਰਦੁਆਰਿਆਂ ਦੇ ਵਿਚ ਅਹੁਦੇਦਾਰ ਨੇ ਜਾਂ ਹੋਰ ਆ, ਉਹ ਇਸ ਚੀਜ਼ ਨੂੰ ਸੀਰੀਅਸ ਲੈਂਦੇ ਨੀ ਵਾਟੇ ਤੂੰ ਆ। ਉਹਨਾਂ ਵਾਸਤੇ ਤਾਂ ਜਿਹੜਾ ਹੈਗਾ ਉੱਥੇ ਵਾਸਤੇ ਤਾਂ ਉਹੀ ਗੈਸਟ ਜਿਹੜਾ ਜਾਊਗਾ ਉਹਨਾਂ ਕੋਲ ਜਿਹਨੂੰ ਉਹ ਬੁਲਾਉਣਗੇ ਜੀ।
0: ਜੀ, ਵੈਸੇ ਮੈਂ ਇੱਕ ਚੀਜ਼ ਸੋਚ ਰਿਹਾ ਸੀ, ਜ਼ਿਆਦਾਤਰ ਇੰਗਲੈਂਡ ਤੇ ਜਰਮਨ ਦੇ ਵਿਚ ਜਿਹੜੇ ਨੇ ਜ਼ਿਆਦਾ ਟਕਸਾਲ ਦੇ ਨਾਲ ਜੁੜੇ ਗੁਰੂ ਘਰ ਜਿਹੜੇ ਨੇ ਜਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੇ ਨਾਲ ਜੁੜੇ ਹੋਏ ਹਮਖਿਆਲੀ ਲੋਕ ਨੇ ਉਹਨਾਂ ਜਾਂ ਉਸ ਸਮਿਆਂ ਦੇ ਵਿਚ 84 ਤੋਂ ਬਾਅਦ ਜਿਹੜਾ ਵੱਡਾ ਜਿਹੜਾ ਕਹਿ ਸਕਦੇ ਆ ਕਿ ਇਹਨਾਂ ਮੁਲਕਾਂ ਦੇ ਵਿਚ ਯੂਰਪ ਦੇ ਵਿਚ ਆ ਕੇ ਫਸੇ ਆ ਉਹ ਜਰਮਨ ਜਾਂ ਫਰਾਂਸ ਜਾਂ ਇੰਗਲੈਂਡ ਦੀ ਗੱਲ ਕਰ ਸਕਦੇ ਆ। ਤਾਂ ਇਹ ਮੈਂ ਸੋਚ ਰਿਹਾ ਸੀ ਕਿ ਫਰਾਂਸ ਤੋਂ ਇਹ ਜਿਹੜਾ ਮਤਾ ਪਾਸ ਕਰਵਾਇਆ ਗਿਆ ਮਤਲਬ ਕਿ ਜਰਮਨ ਦੇ ਵਿਚ ਕਿਤੇ ਵਿਵਾਦ ਹੋਣ ਦੀ ਜਾਂ ਹੋਰ ਟਕਰਾਅ ਹੋਣ ਦੇ ਵੀ ਚਾਂਸ ਹੋ ਸਕਦੇ?
1: ਨਹੀਂ ਸਰ, ਇਹਦੇ ਵਿਚ ਜਿਹੜਾ ਹੈਗਾ ਆ ਇਹ ਏਡੇ ਵੱਡੇ ਪੱਧਰ ਦੀ ਗੱਲ ਹੈ ਨੀ ਜਿਹੜੀ ਤੁਸੀਂ ਕਹਿੰਦੇ ਹੈਗੇ। ਜਰੂਰ ਕੋਈ ਟਕਸਾਲ ਦਾ ਨਾਲ ਬੈਕਗਰਾਉਂਡ ਵਾਲਾ ਬੰਦਾ ਉਹਨਾਂ ਦੀ ਕਮੇਟੀ ਦੇ ਵਿਚ ਹੋਊਗਾ ਕਿ ਫਰਾਂਸ ਦੇ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ।
0: ਹਾਂਜੀ ਹਾਂਜੀ,
1: ਨਾ ਕਿ ਟੋਟਲ ਫਰਾਂਸ ਦੇ ਸਾਰੇ ਗੁਰੂ ਘਰਾਂ ਦੇ, ਨਹੀਂ ਇੱਕ ਗੁਰੂ ਘਰ ਨੇ ਇਹ ਗੱਲ ਕੀਤੀ ਹੈ ਜੀ। ਖਬਰ ਨੂੰ ਮਤਲਬ ਹਾਈਲਾਈਟ ਜ਼ਿਆਦਾ ਕੀਤਾ ਗਿਆ ਹੈਗਾ, ਉਹ ਇੱਕ ਗੁਰੂ ਘਰ ਜਿਹੜਾ ਹੈਗਾ ਯਾਰ ਨਹੀਂ ਸਹਿਮਤ ਹੋਊਗਾ ਤੇ ਜਾਂ ਉਹਦੇ ਵਿਚ ਜਿਹੜਾ ਉਹਨਾਂ ਦੇ ਵੈਸਟਡ ਇੰਟਰਸਟ ਹੋਣਗੇ ਜੀ ਟਕਸਾਲ ਨਾਲ, ਤੇ ਜਿਹਦੇ ਨੂੰ ਧੁੰਮਾ ਸਾਹਿਬ ਫਿਲਮ ਅਪ ਨਹੀਂ ਕਰਦੇ ਹੋਣਗੇ ਜਾਂ ਉਹ ਉਹਨਾਂ ਦੇ ਨਾਲ ਇੰਟਰਸਟ ਕਲੈਸ਼ ਕਰਦੇ ਹੋਣਗੇ ਜਾਂ ਉਹ ਆਪ ਟਕਸਾਲ ਦੇ ਵਿਚ ਇੰਟਰਫੇਅਰ ਕਰਕੇ ਆਪਣਾ ਕੋਈ ਬੰਦਾ ਅੱਗੇ ਕਰਨਾ ਚਾਹੁੰਦੇ ਹੋਣਗੇ।
0: ਜੋ ਗੱਲ ਕਹੀ ਗਈ ਆ ਉਹ ਦੋ ਰਾਵਾਂ ਤਾਂ ਨਹੀਂ ਗਿਆ, ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ।
1: ਸਰ ਮੈਂ ਸਹਿਮਤ ਆ ਜੀ, ਸਹਿਮਤ ਆ ਇਸ ਚੀਜ਼ ਦੇ ਨਾਲ ਸਹਿਮਤ ਆ ਜੀ, ਪਰ ਸਵਾਲ ਤੇ ਇਹ ਹੈਗਾ ਆ ਕਿ ਅਗਲੇ ਦਾ ਪੱਖ ਟਰਾਈ ਟੂ ਅੰਡਰਸਟੈਂਡ ਦੀ ਵਿਊ ਆਫ ਅਦਰ ਪਰਸਨ ਜੀ, ਗੱਲ ਤਾਂ ਇਹ ਆ ਨਾ ਜੀ, ਸਟੈਪ ਇਨ ਟੂ ਦੀ ਟੂ ਆਫ ਅਦਰ ਪਰਸਨ ਦੈਨ ਥਿੰਕ ਹੈਂਜੀ। ਉਹਨਾਂ ਦਾ ਕੀ ਕਹਿਣਾ ਆ, ਉਹ ਕਹਿੰਦੇ ਵੀ ਭਾਈ ਅਸੀਂ ਕਿਸੇ ਤਾਂ ਸੈਂਟਰ ਫੋਰਸ ਦੇ ਨਾਲ ਮਤਲਬ ਜਿਹੜਾ ਹੈਗਾ ਸੈਂਟਰ ਦੇ ਵਿਚ ਜਿਹੜੀ ਸਰਕਾਰ ਪਾਵਰ ਦੇ ਵਿਚ ਆ ਉਹਦੇ ਨਾਲ ਚੰਗੇ ਸੰਬੰਧ ਹੋਣੇ, ਸਾਨੂੰ ਕੋਈ ਫਾਇਦਾ ਹੀ ਦੇ ਸਕਦੇ, ਨੁਕਸਾਨ ਥੋੜਾ ਦੇ ਸਕਦੇ ਆ।
0: ਬਿਲਕੁਲ,
1: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਉਹਨਾਂ ਨੂੰ ਤਾਂ ਇਸ ਆੜ ਦੇ ਨਾਲ ਇਹ ਕਰਕੇ ਕਿ ਭਾਈ ਮਹਾਰਾਸ਼ਟਰ ਚ ਜੋ ਹੋ ਰਿਹਾ ਆ ਜੀ ਤੁਸੀਂ ਜਿਹੜਾ ਆ ਉੱਥੇ ਪੈਰਵਾਈ ਕਰੋ ਕਿਉਂਕਿ ਤੁਹਾਡੇ ਅੱਛੇ ਸੰਬੰਧ ਹੈਗੇ ਆ, ਫਿਰ ਦੇਖਦੇ ਹੈਗੇ ਆ ਕਿ ਅੱਗੇ ਅਗਲੇ ਨੂੰ ਉਹਦੇ ਟ੍ਰੈਪ ਦੇ ਵਿਚ ਹੀ ਫਸਾਓ ਨਾ ਵੀ ਜਿਸ ਚੀਜ਼ ਦੇ ਵਿਚ ਤੇਰਾ ਰਿਸ਼ਤਾ ਏਦਾਂ ਦਾ ਚੰਗਾ ਹੈਗਾ ਤੇ ਤੂੰ ਸਿੱਖ ਪੰਥ ਦਾ ਮੁੱਦਾ ਹੈਗਾ ਆ ਤੇ ਤੁਸੀਂ ਅੱਗੇ ਹੋ ਕੇ ਅਗਵਾਈ ਕਰੋ।
0: ਬਿਲਕੁਲ
1: ਹਾਂਜੀ, ਵੀ ਤੁਸੀਂ ਅਗਵਾਈ ਕਰੋ ਜਾ ਕੇ ਜਿਹੜਾ ਹੈਗਾ ਇਸ ਚੀਜ਼ ਦਾ ਮਸਲਾ ਸੋਲਵ ਕਰਕੇ ਪੰਥ ਦੇ ਅੱਗੇ ਰੱਖੋ ਤੇ ਪਤਾ ਲੱਗੇ ਪੰਥ ਨੂੰ ਵੀ ਵੀ ਤੁਹਾਡੀਆਂ ਨੇੜਤਾ ਦਾ ਪੰਥ ਨੂੰ ਵੀ ਕੋਈ ਫਾਇਦਾ ਹੋ ਰਿਹਾ।
0: ਬਿਲਕੁਲ, ਪ੍ਰੈਸ਼ਰਾਈਜ਼ ਕੀਤਾ ਜਾਣ ਦੀ ਕੋਸ਼ਿਸ਼ ਹੈ ਇਹਦੇ ਵਿੱਚ। ਬਿਲਕੁਲ
1: ਹਾਂ, ਬਿਲਕੁਲ ਜੀ ਬਿਲਕੁਲ, ਇਹ ਨਿਰੋਲ ਸਰ ਰਾਜਨੀਤਿਕ ਹੈਗਾ ਆ, ਜਾਂ ਤਾਂ ਕਿਸੇ ਬੰਦੇ ਨੇ ਗੁਰੂ ਘਰ ਦੇ ਨਾਲ ਜਿਹੜਾ ਹੋਇਆ ਕੋਈ ਸੰਬੰਧ ਹੋਊ ਜਾਂ ਟਕਸਾਲ ਦੀ ਬੈਕਗਰਾਉਂਡ ਹੋਊ ਜਾਂ ਇੱਥੇ ਟਕਸਾਲ ਦੇ ਵਿੱਚ ਉਹਦਾ ਕੋਈ ਬੰਦਾ ਉਹਨਾਂ ਦਾ ਬੰਦਾ ਬੈਠਾ ਆਇਆ ਹੋਊਗਾ ਜਿਹਨੂੰ ਪ੍ਰਮੋਟ ਕਰਨਾ ਚਾਹੁੰਦੇ ਹੋਣਗੇ ਜੀ।
0: ਬਿਲਕੁਲ,
1: ਤੋ ਇਸ ਕਰਕੇ ਆ ਕਿਉਂਕਿ ਥੋੜੀ ਤੁਸੀਂ ਦੇਖੋ ਨਾ ਪਿੱਛੇ ਝਾਤੀ ਮਾਰੋ, ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਆ ਸਿਮਰਨਜੀਤ ਸਿੰਘ ਮਾਨ ਨੇ ਵੀ ਜਿਹੜਾ ਆ ਉਹ ਮਤਲਬ ਇਸ ਚੀਜ਼ ਦੇ ਉੱਤੇ ਉਹਨਾਂ ਦਾ ਧੁੰਮਾ ਸਾਹਿਬ ਨਾਲ ਵਿਵਾਦ ਹੋਇਆ
0: ਸੀ ਜੀ। ਬਿਲਕੁਲ ਹੋਇਆ ਸੀ,
1: ਠੀਕ ਹੈ ਜੀ, ਤੇ ਤੁਸੀਂ ਇਸ ਗੱਲ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿ ਬਹੁਤੇ ਬੰਦੇ ਜਿਹੜੇ ਹੈਗੇ ਆ ਵਿਦੇਸ਼ਾਂ ਦੇ ਵਿਚ ਪੱਕੇ ਹੋਏ ਆ ਉਹਦੇ ਵਿਚ ਮਾਨ ਸਾਹਿਬ ਦਾ ਵੀ ਕੋਈ ਕੰਟਰੀਬਿਊਸ਼ਨ ਹੈਗਾ ਆ ਜੀ, ਤੇ ਜੇ ਕੋਈ ਗਿਆ ਹੈਗਾ ਜੇ ਉਹਨਾਂ ਦੇ ਵੱਲੋਂ ਕੋਈ ਇਸ ਤਰੀਕੇ ਨਾਲ, ਉਹ ਕਹਿੰਦੇ ਹੁੰਦੇ ਨਾ ਜੀ ਚਾਣਕਿਆ ਨੀਤੀ ਇਹ ਕਹਿੰਦੀ ਹੈਗੀ ਆ ਕਿ ਜੇ ਕੋਈ ਸੱਜਣ ਵੀ ਆਪਣੇ ਆਪ ਨੂੰ ਮਤਲਬ ਜਿਹੜਾ ਹੈਗਾ ਆ ਦੁਖੀ ਕਰਦਾ ਹੋਵੇ ਨਾ ਤੇ ਉਹਨੂੰ ਕਹਿੰਦੇ ਕਿਸੇ ਨਾ ਕਿਸੇ ਮੁਸੀਬਤ ਚ ਪਾ ਦਿਓ।
0: ਬਿਲਕੁਲ ਹੈ ਜੀ,
1: ਤਾਂ ਕਿ ਉਹ ਆਪਣੀ ਮੁਸੀਬਤ ਚ ਉਲਝਿਆ ਰਹੇ ਤੁਹਾਨੂੰ ਨਾ ਪਰੇਸ਼ਾਨ ਕਰੇ।
0: ਪਰੇਸ਼ਾਨ ਕਰੇ ਜੀ, ਬਿਲਕੁਲ, ਨਾਲੇ ਹਾਂਜੀ ਸਿਮਰਨਜੀਤ ਸਿੰਘ ਮਾਨਦੀਆਂ ਤਾਂ ਜ਼ਿਆਦਾ ਤਾਰਾ ਜੋੜਦੀਆਂ ਨੇ ਜੀ ਉੱਧਰ ਬੀਜੇਪੀ ਦੇ ਨਾਲ।
1: ਮੈਂ ਇਸ ਖਬਰ ਨੂੰ ਉਹ ਜਿਹੜੀ ਪਿੱਛੇ ਵਿਵਾਦ ਹੋਇਆ ਥੋੜੇ ਦਿਨ ਪਹਿਲਾਂ ਉਸ ਐਂਗਲ ਨਾਲ ਦੇਖ ਕੇ ਜਿਹੜਾ ਹੈਗਾ ਵਿਊ ਦੇ ਰਿਹਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੋ ਸਕਦਾ।
1: ਬਾਕੀ ਜਿਹੜਾ ਹੈਗਾ ਆ ਮੈਂ ਹੋਰ ਵੀ ਬੇਨਤੀ ਕਰਦੇ ਆ ਕਿ ਹਾਂ ਜੀ ਵੀ ਸਾਡੇ ਤੇ ਮੈਂ ਕੋਈ ਮਤਲਬ ਕਿਸੇ ਜਿਹੜਾ ਆ ਪੱਤਰਕਾਰੀ ਦਾ ਕੋਈ ਐਕਸਪਰਟ ਤਾਂ ਨਹੀਂ, ਬਤੌਰ ਕਾਲਰ ਆਪਣਾ ਵਿਊ ਪੁਆਇੰਟ ਰੱਖਦਾ ਹੁੰਦਾ ਆ ਜੀ, ਤੇ ਇਸ ਕਰਕੇ ਸਾਡੇ ਤੋਂ ਕੋਈ ਜਿਹੜੀ ਹੈਗੀ ਐਕਸਪਰਟੀਜ਼ ਦੀ ਉਮੀਦ ਨਾ ਰੱਖੋ, ਨਾ ਅਸੀਂ ਏਦਾਂ ਦਾ ਕੋਈ ਦਾਅਵਾ ਹੀ ਕਰਦੇ ਆ, ਕਿਉਂਕਿ ਕਈ ਕਈ ਚੈਨਲਾਂ ਤੇ ਇਸ ਚੀਜ਼ ਦਾ ਜ਼ਿਕਰ ਹੁੰਦਾ ਆ ਤੇ ਇਹ ਦੱਸ ਦਈਏ ਕਿ ਬਤੌਰ ਕਾਲਰ ਹੀ ਆਉਂਦੇ ਹੈਗੇ ਆ, ਤੇ ਐਵੇਂ ਕੋਈ ਬਹੁਤਾ ਮਾਇੰਡ ਕਰਨ ਦੀ ਲੋੜ ਨਹੀਂ ਹੁੰਦੀ ਇਸ ਕਰਕੇ। ਹਾਂਜੀ ਬਿਲਕੁਲ ਜੀ ਬਿਲਕੁਲ, ਰੂਹ ਦੀ ਖੁਰਾਕ ਆ ਜੀ, ਸਾਡਾ ਤਾਂ ਇੱਕੋ ਹੀ ਸਲੋਗਨ ਹੁੰਦਾ ਆ ਜੀ, ਸਾਡੇ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ ਜੀ, ਕੱਲੇ ਆਏ ਤੇ ਕੱਲੇ ਜਾਣਾ, ਹੋਕਾ ਦਿੰਦਾ ਯਾਰ ਟਵਾਣਾ, ਹਾਂਜੀ ਅਸੀਂ ਤਾਂ ਉਹ ਤੇ ਹੀ ਜਿਹੜਾ ਹੈਗਾ ਪਹਿਰਾ ਦਿੰਦੇ ਆ ਜੀ।
0: ਹਾਂਜੀ
1: ਜੀ ਸਰ, ਪਰ ਅੱਛਾ ਹੋਰ ਕੋਈ ਖਬਰ ਜੀ
0: ਹੋਰ
1: ਪ੍ਰਗਟ
0: ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਮਦਦ ਦੀ ਵੀ ਗੱਲ ਕੀਤੀ ਸੀ, ਹਾਂਜੀ ਪਹਿਲਾਂ ਵੀ ਕੀਤੀ ਸੀ
1: ਸਰ, ਚੱਲ ਗਿਆ ਇਹਨਾਂ ਨੇ ਭੇਜ ਵੀ ਦਿੱਤੀ ਹੋਣੀ ਸਰ, ਇਸ ਗੱਲੋਂ ਸਰਕਾਰ ਇਹ ਸਰਕਾਰ ਪ੍ਰਮਟ ਰਹੀ ਹੈ, ਇਹਨਾਂ ਨੇ ਤਾਂ ਤੁਰਕੀ ਨੂੰ ਸਭ ਤੋਂ ਪਹਿਲਾਂ ਭੇਜ ਦਿੱਤੀ ਸੀ ਜਿਹਨੇ ਅੱਜ ਤੱਕ ਸਾਡਾ ਵਿਰੋਧ ਹੀ ਕੀਤਾ ਸੀ, ਮੁੜ ਕੇ ਭਾਵਾਂ ਉਹਨੇ ਸਾਡੇ ਤੇ ਜਿਹੜਾ ਹੈਗਾ ਆ ਪਾਕਿਸਤਾਨ ਦੀ ਮਦਦ ਕੀਤੀ ਆਪਰੇਸ਼ਨ ਸੰਧੂਰ ਦੌਰਾਨ, ਪਰ ਆਪਾਂ ਉੱਥੇ ਵੀ ਜਦੋਂ ਭੂਚਾਲ ਆਇਆ ਸੀ ਉਦੋਂ ਵੀ ਸਭ ਤੋਂ ਪਹਿਲਾਂ ਜਹਾਜ਼ ਉੱਥੇ, ਉਹ ਹੈਰਾਨ ਹੋ ਗਏ ਸੀ, ਉਹਨਾਂ ਦੀ ਆਪਣੀਆਂ ਜਿਹੜੀਆਂ ਡਿਸਾਸਟਰ ਮਸ਼ੀਨਰੀ ਅਜੇ ਨਹੀਂ ਸੀ ਪਹੁੰਚੀ, ਤੇ ਜਦੋਂ ਇੱਥੇ ਇਹਨਾਂ ਦਾ ਜਹਾਜ਼ ਰਾਹਤ ਸਮੱਗਰੀ ਲੈ ਕੇ ਪਹੁੰਚ ਵੀ ਗਿਆ ਸੀਗਾ,
0: ਪਹੁੰਚ ਗਿਆ ਸੀ ਬਿਲਕੁਲ,
1: ਇਸ ਕਰਕੇ ਇਹੋ ਜਿਹੇ ਕੰਮ ਤੋਂ ਮੋਦੀ ਸਾਹਿਬ ਪਿੱਛੇ ਨਹੀਂ ਰਹਿੰਦੇ। ਬਾਕੀ ਜਿਹੜਾ ਹੈਗਾ ਆ ਹਰ ਇੱਕ ਬੰਦੇ ਦਾ ਗ੍ਰਾਫ ਕਿਤੇ ਚੜ੍ਹਦਾ ਵੀ ਹੁੰਦਾ ਤੇ ਕਿਤੇ ਡਾਊਨਫਾਲ ਵੀ ਆਉਂਦਾ ਹੁੰਦਾ, ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਜੀ।
0: ਬਿਲਕੁਲ ਜੁੜੇ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ ਥੋੜੀ। ਹਾਂਜੀ ਸਤਿ ਸ੍ਰੀ ਅਕਾਲ,
1: ਚਰਨ ਵੰਦਨਾ, ਹਾਂਜੀ ਚਰਨ ਵੰਦਨਾ ਕਰਕੇ ਜਾਂਦੇ ਆ ਜੀ। ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ,
0: ਜੀ ਆਨੂ ਜੀ
1: ਸ਼ੌਂਕ
0: ਨਾਲ ਤੇ ਕੋਈ ਵੀ ਚੀਜ਼, ਤੇ ਇੱਕ ਹੁੰਦੀ ਹੈ ਪਿੱਛੇ ਡਾਂਗ ਹੋਵੇ, ਤੇ ਤੀਸਰੀ ਗੱਲ ਆ ਜਾਂਦੀ ਨਾਲ ਉਹ ਵੀ ਜੋੜ ਲੈਣਾ ਕਿਸੇ ਚੀਜ਼ ਦਾ ਲਾਲਚ ਦਿੱਤਾ ਹੁੰਦਾ ਜਾਂ ਲਾਲਚ ਦੇ ਉੱਤੇ ਇੱਕ ਬੰਦਾ ਕੰਮ ਕਰਦਾ, ਤਿੰਨੇ ਤਰ੍ਹਾਂ ਦੇ ਕੰਮ ਆ, ਪਰ ਆਪਣਾ ਜਿਹੜਾ ਇੱਕ ਸ਼ੌਂਕ ਆ ਸ਼ੌਂਕ ਹੀ ਪਗਾਉਂਦੇ ਆ ਜੀ, ਬਿਲਕੁਲ ਹੈ ਜੀ।
1: ਨਹੀਂ ਰਿਟਰਨ ਨਹੀਂ, ਰਿਟਰਨ ਚ ਕੁਛ ਨਹੀਂ ਆਉਣਾ ਵੀਰ ਜੀ, ਇਹਨਾਂ ਵਾਲਾ ਨੋਟਿਸ ਦੀ ਕਾਪੀ ਤੁਹਾਨੂੰ ਭੇਜੂਗਾ।
0: ਕਹਿੰਦੇ ਸਪੋਰਟਰ ਸਾਡੇ ਸਪੋਰਟਰਾਂ ਨੂੰ ਭੇਜਣਗੇ ਦੇਣੇ ਤੇ ਕਹਿੰਦੇ ਉਹਨਾਂ ਨੇ ਇਹਨਾਂ ਤੋਂ ਕੀ ਮਿਲਣਾ, ਕਹਿੰਦੇ ਦੇਖ ਲੋ।
1: ਬਿਲਕੁਲ ਜੀ, ਦੁਆਬਾ ਰੇਡੀਓ ਦੇ ਜਿਹੜੇ ਹੈਗੇ ਕਰਤਾ ਧਰਤਾ ਉਹਨਾਂ ਨੂੰ ਭੇਜੂ ਜਿਹੜੇ ਕਸ਼ਮੀਰ ਘੁੰਮਣ ਗਏ ਆ, ਦੇਖੋ ਸਹੀ ਤੁਸੀਂ, ਹਾਂਜੀ ਸਾਨੂੰ ਕੱਲਿਆਂ ਨੂੰ ਛੱਡ ਕੇ ਸਾਨੂੰ ਛੁੱਟੀਆਂ ਹੈ ਨੀ ਸੀ, ਸਾਨੂੰ ਵੀ ਤਾਂ ਨਾਲ ਲੈ ਕੇ ਜਾਣਾ ਚਾਹੀਦਾ ਸੀ, ਮੈਨੂੰ ਤਾਂ ਮੈਂ ਤਾਂ ਇੱਥੇ ਬੈਠਾ।
0: ਕਿਆ ਬਾਤ ਹੈ,
2: ਅਗਲੇ ਸਾਲ ਲੈ ਕੇ ਜਾਣਗੇ ਰਾਜਨ ਜੀ, ਅਜੇ ਦੋਵੇਂ ਬੰਦੇ
1: ਹੋਏ। ਚਲੋ ਇੱਦਾਂ ਦੀ
0: ਅਗਲੀ ਵਾਰੀ ਸੈਣੀ ਦਾ ਤੁਹਾਨੂੰ ਸਪਾਂਸਰ ਕਰ ਦੇਣਾ ਹੈ,
1: ਕੱਲ ਨੂੰ ਆ ਹੀ ਜਾਣਾ, ਕੱਲ ਨੂੰ ਆ ਜਾਣਗੇ ਤੇ ਦੇਖ ਲੈਣੇ ਆ ਜੀ,
0: ਬਜਟ ਤਿਆਰ ਕਰਦੇ ਆ ਜੀ। ਹਾਂਜੀ
2: ਹਰ ਕੰਮ ਬਜਟ ਦੇ ਹਿਸਾਬ ਨਾਲ ਕਰਨਾ ਚਾਹੀਦਾ, ਜੇ ਬਜਟ ਤੋਂ ਉੱਪਰ ਜਾਏਗਾ ਫਿਰ ਠੀਕ ਹੋ ਜਾਣਾ।
0: ਨਾਲੇ ਸੈਣੀ ਸਾਹਿਬ ਉਹ ਟੈਸਟ ਕਰਨ ਗਏ ਨੇ ਐਤਕੀ ਕਸ਼ਮੀਰ ਦਾ, ਕਿੰਨਾ ਕੁ ਮਤਲਬ ਕਿ ਬਜਟ ਲੱਗ ਜਾਂਦਾ ਆ, ਤੇ ਅਗਲੀ ਵਾਰੀ ਹੁਣ ਤੁਹਾਨੂੰ ਪੂਰੀ ਹੈ ਨਾ ਬਜਟ ਦੇ ਵਿੱਚ ਪਾਵਾਂਗੇ ਤੁਹਾਨੂੰ ਵਿੱਚ ਨਾਲ ਜੀ।
1: ਚਲੋ ਦੇਖ ਲੈਣੇ ਹੈਗੇ ਜੀ, ਇਹ ਨਾ ਕਹਿਣ ਅਗਲੇ ਸਾਲ ਆ ਕੇ।
2: ਮਾਂ ਸਾਹਿਬ ਤੁਸੀਂ ਗੱਲ ਕਰਦੀ ਹੋ, ਵੈਸੇ ਵੀ ਚਲੋ ਇਹਦਾ ਸਾਰੇ ਪਾਸੇ ਹੀ ਹੁੰਦਾ, ਕਿਸੇ ਨੂੰ ਮਾਂ ਬਾਪ ਹੀ ਕਿਸੇ ਨੂੰ ਸਵਾਦੀ ਹੁੰਦੀ,
0: ਬਿਲਕੁਲ ਹੈ ਜੀ।
2: ਉਹਨਾਂ ਦੇ ਆਪਣੇ ਖਾਸ ਮਿੱਤਰ ਪੂਰੇ ਸਪੋਰਟਰ ਨੇ
0: ਜੀ,
2: ਕਿਸੇ ਨਾਲ ਸੰਬੰਧ ਰੱਖਣੇ ਚਾਹੀਦੇ ਨੇ, ਮਾੜੇ ਮੋਟੇ ਸੈਂਟਰ ਵੀ ਕਹਿੰਦਾ ਹੱਥ ਪੈਂਦਾ ਚਾਹੀਦਾ
0: ਜੀ,
2: ਤਾਂ ਹੀ ਚੱਲਦੀ ਰਹੂ ਕਹਿੰਦਾ। ਮੈਨੂੰ ਪਤਾ ਮੇਰੀ ਫੋਟੋ ਭੇਜੀ ਸੀ, ਮੈਂ ਉਦੋਂ ਵੀ ਕਮੈਂਟ ਕੀਤਾ ਸੀਗਾ। ਇਹ ਤਾਂ ਭਾਈ ਹਰ ਬੰਦਾ ਆਪਦੇ ਹਿਸਾਬ ਨਾਲ ਲੋੜ, ਨਾਲੇ ਇਹ ਤਾਂ ਇੰਨੀ ਯੋਗਤਾ ਹੈ ਹੀ ਨੀ ਸੀ ਇਹ ਵੀ
0: ਪਰ ਇੱਕ ਚੀਜ਼ ਔਜਲਾ ਸਾਹਿਬ ਮੈਂ ਸੋਚਦਾ ਕਿ ਇਹਨਾਂ ਨੇ ਅਮੈਰੀਕਨ ਸਿਟੀਜ਼ਨਸ਼ਿਪ ਜਿਹੜੀ ਆ ਉਹ ਵਾਪਸ ਕਰ ਦਿੱਤੀ ਆ, ਜਿੱਦਾਂ ਏਦਾਂ ਸੈਣੀ ਸਾਹਿਬ ਇੰਡੀਅਨ ਕਾਨੂੰਨ ਦੇ ਉੱਤੇ ਏਦਾਂ ਵਰਕਆਊਟ ਚ ਕਰ ਸਕਦੇ ਆ? ਗ੍ਰੀਨ ਕਾਰਡ ਸੀ, ਅੱਛਾ ਜੀ,
2: ਉਦੋਂ ਗ੍ਰੀਨ ਕਾਰਡ ਸੀ
0: ਜੀ।
2: ਉਹੀ ਤਾਂ ਗੱਲ, ਉਦੋਂ ਪਹਿਲਾਂ ਕੋਈ ਇਹਨੇ ਜਾਣਦਾ ਸੀ?
0: ਨਾ ਜੀ ਨਾ, ਬਿਲਕੁਲ
2: ਕੋਈ ਜਾਣਦਾ ਸੀ
0: ਜੀ,
2: ਇੱਥੇ ਵੀ ਨਹੀਂ ਸੀ ਪਤਾ ਵੀ ਸਾਡੇ ਸਰਕਾਰ ਦਾ ਮੁਖੀ ਕੌਣ
0: ਸੀ। ਬਿਲਕੁਲ ਹੈ, ਬਿਲਕੁਲ ਹੈ, ਮੁਨਤਾਹਾ ਸਾਹਿਬ ਦਾ ਚਲੋ ਉਹ ਗੱਲ ਆਪਾਂ ਕਰ ਨਹੀਂ ਸਕਦੇ, ਮੇਰੇ ਸਾਹਮਣੇ ਫੋਟੋ ਘੁੰਮ ਤਸਵੀਰ ਘੁੰਮ ਜਾਂਦੀ ਹੈ ਜੀ। ਬਿਲਕੁਲ, ਤਾਂ ਟੀਵੀ ਤੇ ਰਹਿ ਦੇਖ ਕੇ ਬੰਦਾ ਹੈਰਾਨ ਪਰੇਸ਼ਾਨ ਹੋ ਜਾਂਦਾ ਵੀ ਆ ਉਹੀ ਹੁੰਦਾ ਜੀ ਜੀ ਜੀ ਬਿਲਕੁਲ ਹੈ ਜੀ ਜੀ। ਬਿਲਕੁਲ ਹੈ ਜੀ, ਬਿਲਕੁਲ ਨਾ ਜੀ, ਨਹੀਂ ਜੀ।
2: ਬਾਕੀ ਆ ਜਿਹੜੀ ਵੀਡੀਓ ਆ ਇਹ ਤਾਂ ਸਾਰਿਆਂ ਦੀ ਲੋਟ ਆ ਗਈ।
0: ਬਿਲਕੁਲ ਹੈ ਜੀ,
2: ਇਹਦਾ ਚੋਣਾਂ ਤੱਕ ਚੱਲੂਗਾ ਮੇ
0: ਜੀ ਜੀ ਜੀ,
2: ਇਹਦਾ ਚੋਣਾਂ ਤੱਕ ਹੁਣ ਇਹ ਐਂ ਰੁਕੂਗਾ ਕੰਮ, ਤੇ ਇਹਦੇ ਵਿੱਚੋਂ ਦੇਖੋ ਵੀ ਮੜਾਈ ਕਿਹੜਾ ਕੱਢਦਾ
0: ਜੀ।
1: ਹੁਣ ਪਾਣੀ ਬਿਲਕੁਲ ਜੀ, ਅਜੇ ਅਰਦਾਸ ਵਾਲੀ ਕਹਿੰਦੇ ਆ ਰਹੀ ਆ।
2: ਹਾਂ ਬਾਬਾ ਤਾਂ ਲਿਖਿਆ ਵੀ ਥੱਲੇ, ਮੈਂ ਜਗਵੰਤ ਦੀ ਥੱਲੇ ਲਿਖਿਆ ਹੀ ਜਾ ਕੇ, ਮੈਂ ਵੀਰੇ ਥੋੜਾ ਹੌਲੀ ਚੱਲਦਾ ਸੀ ਯਾਰ
0: ਜੀ, ਬਿਲਕੁਲ। ਪਰ ਇੱਕ ਪੱਖ ਹੋਰ ਸੈਣੀ ਸਾਹਿਬ ਇਹਦੇ ਵਿੱਚ ਦੱਸਿਓ, ਜਿੱਦਾਂ ਸਵਾਤੀ ਮਾਲੀਵਾਲ ਦਾ ਉਹਨਾਂ ਨੇ ਖੁੱਲ ਕੇ ਉਹਨੇ ਜ਼ਿਕਰ ਕਰ ਦਿੱਤਾ ਕਿ ਕਿਤੇ ਨਾ ਕਿਤੇ ਕੇਂਦਰ ਨੂੰ ਵੀ ਮਤਲਬ ਕਿ ਇਹਦੇ ਵਿੱਚ ਉਹਨਾਂ ਦੀ ਸਪੋਰਟ ਜਾਂ ਉਹਨਾਂ ਦੀ ਹਿਫਾਜ਼ਤ ਦੇ ਲਈ ਕੁਝ ਨਾ ਕੁਝ ਕਰਨਾ ਪਵੇਗਾ।
2: ਸਵਾਤੀ ਮਾਲੀਵਾਲ ਵਾਲੀ ਗੱਲ ਆ ਨਾ, ਸਵਾਤੀ ਮਾਲੀਵਾਲ
0: ਮਾਲੀਵਾਲ
2: ਮਾਲੀਵਾਲ ਕੀ ਹੈ, ਉਹਨੇ ਜਗਮਨ ਸਮਰੇ ਨਾਲ ਉਦੋਂ ਲਿੰਕ ਕਰਿਆ ਹੋਣਾ, ਅਜੇ ਉਹ ਭਾਜਪਾ ਚ ਨਹੀਂ ਗਈ
0: ਹੋਣੀ, ਉਦੋਂ ਆਪ ਚ ਹੀ ਸੀ, ਆਪ ਚ ਹੀ ਸੀ ਹਾਂਜੀ, ਆਪ ਚ ਜੀ ਜੀ
1: ਹਾਂਜੀ ਹਾਂਜੀ, ਕੁੱਟੀ ਵੀ ਸਰ ਉਦੋਂ ਇਸੇ ਕਰਕੇ ਸੀ,
2: ਉਹਦੀ ਉਹਨੇ ਆਪਦੀ ਸੇਫਟੀ ਲਈ ਆਪਦੇ ਕੋਲ ਰੱਖਣ ਤੋਂ ਬਿਨਾਂ ਜਿਹੜੀ ਉਹਦਾ ਕੁੱਟ ਕਟਾਪਾ ਵੀ ਹੋਇਆ ਇਸੇ ਗੱਲਾਂ ਕਰਕੇ ਹੋਇਆ, ਉਦੋਂ ਕੇਜਰੀਵਾਲ ਦਾ ਵੀ ਸਵਾਲ ਹੋਣਾ
0: ਜੀ,
2: ਤੇ ਉਹਨੇ ਤਾਂ ਹੀ ਫਿਰ ਉਹਨੇ ਕਿਸੇ ਨੂੰ ਭੇਜ ਦੀ, ਹੋ ਸਕਦਾ ਫਿਰ ਉਹਦਾ ਇਹਦੇ ਨਾਲ ਵੀ ਸੰਬੰਧ ਹੋਵੇ ਜਗਵੰਤ ਨਾਲ ਵੀ ਰੱਖਣ
0: ਜੀ।
1: ਹਾਂਜੀ ਹਾਂਜੀ
0: ਜੀ,
2: ਫਿਰ ਉਹਨੇ ਉੱਥੋਂ ਕੱਢਤੀ ਆ ਉਹ
0: ਜੀ,
2: ਉਹ ਤਾਂ ਆਪ ਕਹਿ ਰਿਹਾ। ਹੁਣ ਦੇਖੋ ਤੁਸੀਂ ਇੱਥੇ ਇੱਥੇ ਹੀ ਕਹਿ ਰਿਹਾ ਕਿ ਇਸ ਗੱਲ ਦਾ ਜਵਾਬ ਦਿੱਤਾ ਕਿਸੇ ਨੇ ਵੀ ਆਮ ਆਦਮੀ ਪਾਰਟੀ ਦੇ ਵੀ ਭਾਈ
0: ਬਿਲਕੁਲ ਬਿਲਕੁਲ ਜੀ, ਉਹ ਤਾਂ ਹੈ ਹੀ ਕਹਿੰਦਾ ਇੰਡੀਆ ਦੀ ਆ, ਜਰਨੈਲ ਸਿੰਘ ਉਹਨਾਂ ਦੇ ਆਪਣੇ ਪੱਤਰਕਾਰਾਂ ਦੇ ਜਿਹੜੇ ਨੇ ਉਹਨਾਂ ਦੇ ਕਮਰੇ ਦੀ ਦੱਸਦੇ ਆ।
1: ਵੈਸੇ ਵੀ ਮਾਲੀਵਾਲ ਦਾ ਜਿਹੜਾ ਹੈਗਾ ਆ ਵਰਸ਼ਨ ਤਾਂ ਉਹ ਆਪ ਹੀ ਦੇ ਗਿਆ ਨਾ, ਵੀ ਉਹਨੂੰ ਵੱਧ ਤੋਂ ਵੱਧ ਇਹੀ ਪੁੱਛਣਾ ਸੀ ਨਾ ਜੀ, ਉਹਦੇ ਕੋਲ ਕਿੱਥੋਂ ਆਈਆਂ, ਉਹ ਕਹਿੰਦਾ ਉਹਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀ, ਉਹ ਤਾਂ ਇਹੀ ਕਹੂਗੀ ਨਾ ਜੀ ਮੈਨੂੰ ਜਰਨੈਲ ਸਿੰਘ ਨੇ ਦਿੱਤੀਆਂ ਸੀਗੀਆਂ ਤੇ ਇਹ ਉਹਦਾ ਦੋਸਤ ਸੀਗਾ ਭਗਵੰਤ ਮਾਨ ਦਾ, ਮੈਂ ਕਿਹਾ ਭਾਈ ਇਹਦੇ ਬਾਰੇ ਵੈਰੀਫਾਈ ਕਰ ਲਾ ਤੇ ਮੈਂ ਇਸ ਕਰਕੇ ਇਹਨੂੰ ਫੜਾਤੀਆਂ ਸੀ, ਮੈਨੂੰ ਕੀ ਪਤਾ
0: ਜੀ। ਬਿਲਕੁਲ ਹੈ ਜੀ,
1: ਠੀਕ ਹੈ ਜੀ, ਹਾਂ ਭਾਈ ਇਹਨੂੰ ਪਤਾ ਕਰ ਵੀ ਇਹਦੇ ਕੋਲ ਵੀ ਇਹਦੀਆਂ ਜੈਨੂਆਂ ਨੇ ਵੀ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਠੀਕ ਨਹੀਂ ਹੁੰਦੀਆਂ, ਬਸ ਏਦਾਂ ਕਰਕੇ ਨਾਲੇ ਤਾਂ ਮੈਂ ਤਾਂ ਇਹਦੇ ਭਲੇ ਵਾਸਤੇ ਹੀ ਕੀਤਾ ਸੀ
0: ਜੀ,
1: ਇਸ ਕਰਕੇ ਉਹਦਾ ਵਰਸ਼ਨ ਵੀ ਤਾਂ ਦੇ ਗਿਆ ਨਾ ਉਹ।
0: ਹਾਂਜੀ ਬਿਲਕੁਲ, ਨਾਲ ਕਲੀਅਰ ਵੀ ਕਰ ਗਿਆ, ਸੇਫ ਕਰ ਗਿਆ ਉਹਨਾਂ ਨੂੰ ਨਾਲ। ਬਿਲਕੁਲ ਹੈ,
1: ਹਾਂਜੀ ਹਾਂਜੀ ਹਾਂਜੀ ਬਿਲਕੁਲ
0: ਜੀ,
1: ਬਿਲਕੁਲ ਜੀ ਬਿਲਕੁਲ।
0: ਸੁੱਚਾ ਸਿੰਘ ਛੋਟੇਪੁਰ ਹੁਣੀ ਹੋ ਗਏ, ਪੰਜਾਬ ਦੇ ਕਿੰਨੇ ਲੀਡਰ ਨੇ, ਦਿੱਲੀ ਦੇ ਕਿੰਨੇ ਨੇ,
2: ਛੋਟੇਪੁਰ ਦਾ ਵੀ ਦੇਖਿਓ ਜੀ, ਸਾਰਾ ਕੁਝ ਉਹੀ ਹੈ ਜਿਹੜੀ ਖੇਡੇ ਖੇਡਦੇ ਖੇਡ ਕੇ ਅੱਗੇ ਆਏ ਨਾ ਹੁਣ ਇਹਨਾਂ ਦੀ ਉਹੀ ਖੇਡ ਮੁੜ ਕੇ ਗਲ ਪੈਣ ਲੱਗ ਗਈ ਮੱਕੜੀ ਜਾਲ ਜਿਹੜਾ ਬੁਣਿਆ ਜਿਵੇਂ ਰਾਜੇ ਜੀ ਕਹਿੰਦੇ ਹੁੰਦੇ ਨੇ ਨਾ
0: ਜੀ
2: ਇਹ ਮੱਕੜੀ ਜਾਲ ਇਹਨਾਂ ਨੇ ਅੰਦਰ ਬਹਿ ਕੇ
0: ਬੁਣਿਆ
2: ਜੀ
0: ਫਸ ਗਏ ਜੀ
2: ਜਿਹੜੀ ਕਰਤੂਤਾਂ ਕੀਤੀ ਅਸੀਂ ਲੋਕਾਂ ਨੂੰ ਫਸਾਉਣ ਲਈ ਉਹਦੇ ਵਿੱਚ ਆਪ ਫਸ ਗਏ
0: ਜੀ
1: ਬਾਕੀ ਮੈਂ ਤਾਂ ਸੋਚ ਰਿਹਾ ਸੀਗਾ ਮੈਂ ਕਿਹਾ ਔਜਲਾ ਸਾਹਿਬ ਕਹਿੰਦੇ ਵੀ ਇਹਨਾਂ ਨੇ ਲੋਕਾਂ ਨੂੰ ਫਸਾਇਆ ਮੈਂ ਕਿਹਾ ਜੀ ਇਸ ਕਰਕੇ ਹੈਗਾ ਆ ਮੈਂ ਕਿਹਾ ਪਿੱਛੇ ਮੁਕੱਦਰ ਜੀ ਦੀ ਜੇ ਕਾਲ ਆ ਗਈ ਤੇ ਉਹਨਾਂ ਨੇ ਕਹਿਣਾ ਆਪਣੇ ਕਾਲੇ ਕੋਟ ਵਾਲੇ ਬਾਈ ਜੀ ਵੀ ਇਹਨਾਂ ਕਰਕੇ ਫਸੇ ਸੀ
0: ਜੀ
1: ਇਸ ਕਰਕੇ ਮੈਨੂੰ ਵੀ ਮਹਿਸੂਸ ਹੋ ਰਿਹਾ ਵੀ ਆਪਾਂ ਵੀ ਭਾਈ ਫਸੇ ਵਾ ਆਪਾਂ ਵੀ ਧੋਖਾ ਖਾਧਾ ਇਸ ਕਰਕੇ ਪਰ ਆਪਣੀ ਇੰਟੈਂਸ਼ਨ ਜਿਹੜੀ ਸੀ ਉਹ ਇਹ ਸੀਗੀ ਵੀ ਯਾਰ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਦੇ ਆ ਪਿੱਛੇ ਸਾਡੇ ਪੰਜਾਬ ਨੂੰ ਜਿਹੜਾ ਹੈਗਾ ਆ ਬਹੁਤ ਸਰ ਹੁਣ ਤਾਂ ਜਿਹੜਾ ਹੈਗਾ ਆ ਵੀ ਅੱਗੇ ਅਸੀਂ ਜੇ 20 ਫੁੱਟ ਦੇ ਖਾਈ ਚ ਡਿੱਗੇ ਸੀ ਨਾ ਜੀ ਹੁਣ 40 ਫੁੱਟ ਚੱਲ ਗਏ ਆ ਥੱਲੇ
0: ਬਿਲਕੁਲ
1: ਹਾਂਜੀ
0: ਘੱਟੋ ਘੱਟ ਉਹ ਇੱਥੇ ਘੁੰਮਦੇ ਗਏ ਨੇ ਦੇਖਦੇ ਗਏ ਨੇ ਉਹ ਕਿਤੇ ਨਾ ਕਿਤੇ ਚੇਂਜ ਆਵੇਗੀ ਇਸੇ ਉਮੀਦ ਦੇ ਨਾਲ ਹੀ ਕੀਤਾ ਸੀ ਸਾਰਿਆਂ ਨੂੰ ਇਹੀ ਉਮੀਦ ਸੀ ਚਾਹੇ ਉਹ ਇੰਡੀਆ ਚ ਸੀ ਤੇ ਚਾਹੇ ਇੱਥੇ ਵਾਲੇ ਸੀਗੇ ਜੀ
1: ਹੁਣ ਤਾਂ ਬਿਲਕੁਲ ਜੀ ਹੁਣ ਤਾਂ ਸਿਚੁਏਸ਼ਨ ਸਰ ਜਿੱਥੇ ਤੱਕ ਪਹੁੰਚ ਗਈ ਆ ਨਾ ਜੀ ਕੋਈ ਮਸੀਹਾ ਹੀ ਆਊਗਾ ਤੇ ਇੱਥੇ ਜਿਹੜਾ ਹੈਗਾ ਆ ਪੰਜਾਬ ਨੂੰ ਕੱਢ ਸਕਦਾ ਆ ਅਦਰਵਾਈਜ਼ ਜਿਹੜਾ ਆ ਬਾਕੀ ਆ ਜਿਹੜੇ ਮਾਰਕੀਟ ਚ ਤੁਰੇ ਫਿਰਦੇ ਆ ਇਹਨਾਂ ਤੋਂ ਤਾਂ ਉਮੀਦ ਕਿਸੇ ਕੋਲ ਨੀ ਗੀ ਜੀ
0: ਬਿਲਕੁਲ
1: ਬਾਕੀ ਗੋਡ ਨੋਸ ਜੀ ਠੀਕ ਆ ਜੀ ਸ਼ੁਭ ਛਾਵਾਂ ਜੀ ਥੈਂਕ ਯੂ ਸਰ ਸਮਾਂ ਦੇਣ ਲਈ
0: ਧੰਨਵਾਦ ਜੀ ਸਤਿ ਸ਼੍ਰੀ ਅਕਾਲ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਲਵਾਂ ਬੇਲੇ ਨਾਲ ਹੀ ਹਜੂਰ ਸਾਹਿਬ ਦਾ ਜਿਹੜਾ ਪਿਛਲੇ ਦਿਨਾਂ ਚੋਂ ਚਲੋ ਚਰਚਾ ਛਿੜੀ ਹੋਈ ਆ ਜਾਂ ਬਿਆਨਬਾਜ਼ੀ ਉਹਦੇ ਵਿਚ ਵੀ ਆ ਰਹੀ ਹੈ ਤੇ ਹੁਣ ਵੀ ਆਪਾਂ ਧੁੰਮਾ ਸਾਹਿਬ ਦੀ ਜਾਂ ਹੋਰ ਸਾਰਿਆਂ ਦੀ ਗੱਲ ਕਰਕੇ ਹਟੇ ਆ ਉਹਦੇ ਵਿਚ ਬਿਆਨ ਆ ਗਿਆ ਕਿ ਹਜੂਰ ਸਾਹਿਬ ਸੰਬੰਧੀ ਨਵਾਂ ਬਿੱਲ ਜਿਹੜਾ ਲਿਆਉਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਮਹਾਰਾਸ਼ਟਰ ਸਰਕਾਰ ਜੀ ਇਹ ਜਿਹੜੀ ਗੱਲ ਨਸ਼ਰ ਹੋ ਗਈ ਹੈ ਤੇ ਦੂਸਰੀ ਖਬਰ ਨਾਲ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਆਪਣੇ ਪੰਜਾਬ ਸਰਕਾਰ ਜਿਹੜੀ ਹੈ 1500 ਕਰੋੜ ਦਾ ਜਿਹੜਾ ਨਵਾਂ ਕਰਜ਼ਾ ਚੁੱਕੇਗੀ ਪੰਜਾਬ ਸਰਕਾਰ ਜੀ ਤੇ ਪਹਿਲੀ ਤਿਮਾਹੀ ਦੇ ਵਿਚ ਹੀ ਕਰਜ਼ੇ ਦਾ ਅੰਕੜਾ 7800 ਕਰੋੜ ਤੋਂ ਨੂੰ ਜਿਹੜਾ ਪੁੱਜਿਆ ਜੀ ਚਰਨਜੀਤ ਭੁੱਲਰ ਹੋਣਾਂ ਦੀ ਰਿਪੋਰਟ ਆ ਗਈ ਹੈ ਜੀ
1: ਹਾਂਜੀ ਇਹ ਤਾਂ ਹਫਤੇ ਬਾਅਦ ਖਬਰ ਕਰਨੀ ਹੁੰਦੀ ਹੈਗੀ ਹੈ ਜੀ ਵੀ ਇੰਨਾ ਚੱਕ ਲਿਆ ਜੀ ਇੰਨਾ ਚੱਕ ਰਿਹਾ ਹੋਰ ਕਿੱਥੋਂ ਕਰਨਾ ਹੈਗਾ ਜੀ ਆ ਜਿਹੜੀਆਂ ਲੋਕ ਮਿਲਣੀਆਂ ਹੁੰਦੀਆਂ ਖਰਚੇ ਨੀ ਹੁੰਦੇ ਮੁੱਖ ਮੰਤਰੀ ਦਾ ਤਾਂ ਆਮ ਚੱਲਦਾ ਆ ਮੁੱਖ ਮੰਤਰੀ ਦਾ ਆਪਣਾ ਖਰਚਾ ਕਿੰਨਾ ਆ ਜੀ
0: ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਇਹ ਕਰਜ਼ਾ ਤਾਂ ਇਹਨਾਂ ਨੇ ਚੱਕਣਾ ਹੀ ਆ ਜੀ ਬਾਕੀ ਸਰ ਜੇ ਡਰਾਫਟ ਨੀ ਆਇਆ ਹੈਗਾ ਅਜੇ ਤੱਕ ਉਹ ਕਹਿੰਦੇ ਅਸੀਂ ਸਲਾਹ ਕਰਾਂਗੇ ਤੇ ਪੰਜਾਬ ਚ ਜਿਹੜੀਆਂ ਇਹ ਖਬਰਾਂ ਉੱਡ ਰਹੀਆਂ ਹੈਗੀਆਂ ਜੀ ਵੀ ਉਹ 16 ਮੈਂਬਰੀ ਕਮੇਟੀ ਦੇ ਵਿਚੋਂ 11 ਮੈਂਬਰ ਜਿਹੜੇ ਆ ਉਹਨਾਂ ਨੇ ਆਪ ਨੋਮੀਨੇਟ ਕਰਨੇ ਆ ਹਾਂਜੀ 12 ਆਪ ਨੋਮੀਨੇਟ ਕਰਨੇ ਆ ਇਹ ਖਬਰਾਂ ਫਿਰ ਕਿੱਥੋਂ ਚੱਲ ਰਹੀਆਂ ਹੈਗੀਆਂ ਜੇ ਡਰਾਫਟ ਹੀ ਨੀ ਆਇਆ ਹੈਗਾ ਤੇ ਉਹ ਸਾਰੇ ਕਿਆਫੇ ਆ ਜੀ ਫਿਰ ਮਤਲਬ ਜਿਹੜਾ ਹੈਗਾ
0: ਇਹ ਜਿਹੜੀ ਖਬਰ ਲੱਗੀ ਆ ਸੈਣੀ ਸਾਹਿਬ ਇਹ ਜਾਣਕਾਰੀ ਜਿਹੜੀ ਦਿੱਤੀ ਹੈ ਭਾਜਪਾ ਦੇ ਆਗੂ ਆ ਆਰ ਪੀ ਸਿੰਘ ਉਹਨਾਂ ਨੇ ਨਵੀਂ ਦਿੱਲੀ ਦੇ ਵਿਚ ਇਹ ਜਾਣਕਾਰੀ ਦਿੱਤੀ ਹੈ ਜੀ ਮੰਤਰੀ ਦਵਿੰਦਰ ਫੜਨਵੀਸ ਦੇ ਨਾਲ ਮੁਲਾਕਾਤ ਕਰਕੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਉਹਨਾਂ ਸਾਹਮਣੇ ਉਹਨਾਂ ਨੇ ਰੱਖੀਆਂ ਨੇ ਜੀ
1: ਹਾਂਜੀ ਤੇ ਇਹ ਤਾਂ ਪਹਿਲਾਂ ਵੀ ਸਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਵਾਂ ਡਰਾਫਟ ਲਿਆਉਣ ਵਾਸਤੇ ਸਿੱਖ ਵਿਦਵਾਨਾਂ ਨਾਲ ਜਿਹੜੀ ਹੈਗੀ ਆ ਚਰਚਾ ਕਰ ਰਹੇ ਹਾਂ
0: ਜੀ
1: ਠੀਕ ਹੈ ਜੀ ਇਹਨਾਂ ਦਾ ਪਹਿਲਾ ਕੁਐਸਚਨ ਹੀ ਇਹ ਹੋਣਾ ਚਾਹੀਦਾ ਸੀ ਜੀ ਵੀ ਤੁਸੀਂ ਕਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਹੈਗੀਆਂ ਉਸ ਪੁਰਾਣੇ ਐਕਟ ਦੇ ਵਿੱਚ ਜਿਹਨੂੰ ਤੁਸੀਂ ਉਹਨੂੰ ਅਬੋਲਿਸ਼ ਕੀਤਾ ਤੇ ਰਿਮੂਵ ਕਰਨਾ ਚਾਹੁੰਦੇ ਆ ਜੀ ਠੀਕ ਹੈ ਜੀ ਦੂਜਾ ਇਹ ਆ ਕਿ ਭਾਈ ਸਾਡੀ ਜਿਹੜੀ ਰੀਪ੍ਰਜੈਂਟੇਸ਼ਨ ਜਿਹੜੀ ਹੈਗੀ ਆ ਵੀ ਉਹ ਉੱਥੇ ਜਿਹੜਾ ਕੰਟਰੋਲ ਜਿਹੜਾ ਹੈਗਾ ਆ ਉਹ ਉੱਥੇ ਦੀ ਕਮੇਟੀ ਦਾ ਹੀ ਰਹਿਣਾ ਚਾਹੀਦਾ ਹੈਗਾ ਆ ਇਹ ਨੀ ਲੱਗਣਾ ਚਾਹੀਦਾ ਵੀ ਹਾਂ ਵੀ ਸਰਕਾਰੀ ਕੰਟਰੋਲ ਥੱਲੇ ਆ ਜੀ ਵੀ ਨਹੀਂ ਤਾਂ ਇਹਦੇ ਨਾਲ ਸਿੱਖ ਜਿਹੜੀਆਂ ਹੈਗੀਆਂ ਸੰਸਥਾਵਾਂ ਇਹਨਾਂ ਦੇ ਵਿੱਚ ਜਿਹੜੇ ਬੰਦੇ ਹੈਗੇ ਆ ਉਹਨਾਂ ਦੀਆਂ ਫੀਲਿੰਗ ਹਰਟ ਹੋਣਗੀਆਂ ਜੀ
0: ਬਿਲਕੁਲ
1: ਸੋ ਇਸ ਕਰਕੇ ਹਾਂਜੀ ਵੀ ਪੰਥ ਦੀਆਂ ਫੀਲਿੰਗ ਜਿਹੜੀਆਂ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਬਣਾਓ
0: ਜੀ
1: ਜੇ ਇਸ ਤਰੀਕੇ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕੇ ਸਾਰੇ ਉੱਥੇ ਜਿਹੜੇ ਰਿਹਾਇਸ਼ ਰੱਖਦੇ ਹੈਗੇ ਆ ਜੀ ਉਹਨਾਂ ਬੰਦਿਆਂ ਦੇ ਨਾਲ ਜਿਹੜਾ ਆ ਗੱਲਬਾਤ ਕਰਕੇ ਕੋਈ ਐਕਟ ਬਣਦਾ ਹੈਗਾ ਆ ਤੇ ਮੇ ਵੀ ਉਹਦੇ ਨਾਲ ਉਹ ਬੈਟਰ ਵੀ ਬਣ ਜਾਏ ਜਿਹੜਾ ਪਹਿਲਾਂ ਪ੍ਰਬੰਧ ਸੀਗਾ ਚੱਲਦਾ ਪਿਆ
0: ਪਰ ਜੋ ਹਾਲਾਤ ਪੰਜਾਬ ਦੇ ਵਿਚ ਬਣੇ ਨੇ ਸਤਿਕਾਰ ਐਕਟ ਚਲੋ ਉਹ ਇਹਦੇ ਨਾਲ ਮਿਲਦਾ ਜੁਲਦਾ ਨਹੀਂ ਹੈ ਪਰ ਕਿਤੇ ਨਾ ਕਿਤੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਜਾਂ ਬੀਜੇਪੀ ਦੇ ਤਾਂ ਕਿਤੇ ਕਿਤੇ ਉਹ ਇੰਨੇ ਕੁ ਤਾਂ ਸੁਚੇਤ ਹੈਗੇ ਆ ਕਿ ਵਿਵਾਦ ਨਾ ਛਿੜੇ ਜਾਂ ਪੰਜਾਬ ਦੇ ਵਿਚ ਚੋਣਾਂ ਵੀ ਲੜਨੀਆਂ 2027 ਦੀਆਂ ਕਿਤੇ ਰਲ ਮਿਲ ਕੇ ਰਾਏ ਮਸ਼ਵਰਾ ਕਰਕੇ ਹੀ ਇਹਨੂੰ ਚੀਜ਼ ਨੂੰ ਹੱਲ ਕਰ ਲਿਆ ਜਾਵੇ
1: ਮੈਨੂੰ ਟਾਈਮਿੰਗ ਦੀ ਨੀ ਸਮਝ ਆਈ ਸਰ ਉੱਥੇ ਪੰਗਾ ਲੈਣ ਵਾਸਤੇ
0: ਜੀ,
1: ਟਾਈਮਿੰਗ ਨਹੀਂ ਇਹਨਾਂ ਦੀ ਸਹੀ ਜੀ, ਕਿਉਂਕਿ ਉਹ ਜੋ ਮਰਜ਼ੀ ਕਰ ਲੈਣ ਜੀ। ਗੱਲ ਤਾਂ ਇਹ ਹੈਗੀ ਆ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਨਾ ਚੇਂਜ ਜਿਹੜੀ ਆ ਉਹ ਕਰਦੇ ਹੈਗੇ ਨਾ ਜੀ, ਉਹਦੇ ਪ੍ਰੋਜ਼ ਐਂਡ ਕੌਨਸ ਹੁੰਦੇ ਜ਼ਰੂਰ ਹੈਗੇ ਆ ਜੀ, ਤੇ ਉਹਦਾ ਇਫੈਕਟ ਜਿਹੜਾ ਹੈਗਾ ਇਹਨਾਂ ਨੂੰ ਇੱਥੇ ਭੁਗਤਣਾ ਪੈ ਸਕਦਾ ਜੀ। ਸੋ ਇਸ ਕਰਕੇ ਮੈਂ ਸਮਝ ਨਹੀਂ ਸਕਿਆ ਵੀ ਉਧਰੋਂ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਤੇ ਤੁਸੀਂ ਉਹ ਨੰਦੇੜ ਸਾਹਿਬ ਵਾਲਾ ਜਿਹੜਾ ਹੈਗਾ ਐਕਟ ਉਹਦੇ ਤੇ
0: ਛੇੜ ਕੇ
1: ਮਤਲਬ ਅਬੋਲਿਸ਼ ਕਰਕੇ ਨਵਾਂ ਲਿਆਉਣ ਜੀ ਛੇੜ ਕੇ ਬਹਿ ਗਏ ਜੀ। ਮੈਨੂੰ ਤਾਂ ਰਾਜਨੀਤੀ ਸਮਝ ਨਹੀਂ ਆਈ ਜੀ। ਮੈਂ ਕੱਲ ਵੀ ਔਜਲਾ ਸਾਹਿਬ ਹੋਣਾ ਨਾਲ ਵੀ ਵਿਚਾਰ ਕਰਦਾ ਸੀ ਆਫ ਦਾ ਏਅਰ, ਵੀਰ ਜੀ ਵੀ ਭਾਜਪਾ ਵਾਲਿਆਂ ਨੂੰ ਸਮਝ ਹੈ ਨੀ ਗੀ ਜੀ ਪੰਜਾਬ ਦੀ ਪੂਰੀ ਤਰ੍ਹਾਂ, ਹਾਂਜੀ ਮੇਰੇ ਨਾਲ ਸਹਿਮਤ ਹੈ ਨੀ, ਕਹਿੰਦੇ ਪਤਾ ਉਹਨਾਂ ਨੂੰ ਸਭ ਕੁਛ ਆ। ਮੈਂ ਜੇ ਪਤਾ ਆ ਇਹ ਗੱਲ ਤੇ ਫਿਰ ਇਹੋ ਜਿਹੇ ਕੰਮ ਕਿਉਂ ਕਰਦੇ ਆ ਜਿਹਦੇ ਨਾਲ ਜਿਹੜਾ ਹੈਗਾ ਪਤਾ ਤੁਹਾਨੂੰ ਸਰ, ਕੋਈ ਵੀ ਨੋ ਡਾਊਟ ਜਿੱਦਾਂ ਖੇਤੀ ਕਾਨੂੰਨ ਦੇ ਵਿੱਚ ਵੀ ਇਹ ਕਹਿੰਦੇ ਸੀਗੇ ਵੀ ਕਿਸਾਨਾਂ ਦੇ ਫਾਇਦੇ ਵਾਸਤੇ ਆ, ਹੁਣ ਪਹਿਲਾਂ ਇਹੋ ਜਿਹਾ ਕੰਮ ਸੀਗਾ ਬਈ ਜਿਸ ਬੰਦੇ ਦਾ ਫਾਇਦਾ ਕਰਦੇ ਉਹ ਅਗਲਾ ਹੱਥ ਜੋੜਦਾ ਕਹਿੰਦਾ ਨਾ ਬਈ ਤੂੰ ਮੇਰਾ ਫਾਇਦਾ ਨਾ ਕਰ।
0: ਹੁਣ ਵੀ ਦੇਖੋ ਜਿਹੜਾ ਅਮਰੀਕਾ ਤੇ ਇੰਡੀਆ ਦੀ ਡੀਲ ਹੋ ਰਹੀ ਹੈ ਉਹਦੇ ਵਿਚ ਵੀ ਤਾਂ ਕਿਤੇ ਨਾ ਕਿਤੇ ਘਿਰਨਗੇ, ਹੁਣ ਇਹਦਾ ਮੁੱਦਾ ਫਿਰ ਉੱਠ ਜਾਣਾ ਜੀ, ਹੁਣ ਸ਼ੁਰੂ ਹੋ ਜਾਣਾ।
1: ਉਹ ਇੱਥੇ ਸਾਡੇ ਜਿਹੜਾ ਇਹ ਐਨਰਜੀ ਵੇਸਟ ਕਰਨ ਵਾਲਾ ਕੰਮ ਹੈਗਾ ਹੈ ਭਾਰਤ ਸਾਹਿਬ, ਜਦ ਇਹ ਜਦ ਇੰਟਰਨੈਸ਼ਨਲ ਟ੍ਰੀਟੀਜ਼ ਹੋ ਜਾਂਦੀਆਂ ਹੈਗੀਆਂ ਆ ਉਹ ਸਾਰਾ ਕੁਛ ਤਾਂ ਹੋ ਚੁੱਕਾ ਜੀ, ਉਹਦੇ ਵਿੱਚ ਤਬਦੀਲੀ ਕਿੱਦਾਂ ਹੋ ਜਾਊਗੀ ਤੇ ਤਬਦੀਲੀ ਕਿੱਦਾਂ ਹੋ ਸਕਦੀ ਹੈ ਮੈਨੂੰ ਦੱਸ ਦਿਓ ਜੀ।
0: ਜੀ
1: ਠੀਕ ਹੈ ਜੀ, ਹਾਂਜੀ ਉਹ ਜ਼ਰੂਰ ਹੈਗਾ ਕਿ ਜਿਹੜੀਆਂ ਗੱਲਾਂ ਮੈਚਿਓਰ ਹੋਣ ਵਾਲੀਆਂ ਹੈਗੀਆਂ ਉਹ ਤੇ ਉਹ ਡੇਅਰੀ ਪ੍ਰੋਡਕਟ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੈਗੇ ਜੀ, ਉਹਦੇ ਸੇਫ ਗਾਰਡ ਵੀ ਰੱਖੇ ਹੋਣਗੇ ਕੋਈ, ਠੀਕ ਹੈ ਜੀ, ਇਹਨਾਂ ਨੂੰ ਬਿਠਾ ਕੇ ਸਮਝਾ ਦੇਣ ਵੀ ਭਾਈ ਤੁਹਾਡਾ ਕੁਛ ਨੀ ਨੁਕਸਾਨ ਹੋਣ ਦਿੰਦੇ ਜੀ।
0: ਚਲੋ ਖਾਣ ਪੀਣ ਦੇ ਮੁੱਦੇ ਤੇ ਹੋਈ ਆ ਤਾਂ ਹੁਣ ਦੇਖੋ ਜਿੰਨਾ ਇੰਡੀਆ ਦੇ ਵਿੱਚੋਂ ਜਾਂ ਪਾਕਿਸਤਾਨ ਦੇ ਵਿੱਚੋਂ ਜਿੰਨਾ ਕਹਿ ਲੋ ਕਿ ਮੀਟ ਵਗੈਰਾ ਆਉਂਦਾ, ਖਾਸ ਕਰਕੇ ਇੰਗਲੈਂਡ ਦੇ ਵਿੱਚ ਮੈਂ ਜਾ ਕੇ ਦੇਖਿਆ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਨਾਰਮਲ ਮੀਟ ਮਿਲਦਾ ਹੀ ਨਹੀਂਗਾ, ਉੱਥੇ ਸਾਰਾ ਕੁਝ ਹੀ ਹਲਾਲ ਆਉਂਦਾ। ਇੱਥੇ ਤੱਕ ਕਿ ਜਿਹੜਾ ਇੰਡੀਆ ਦੇ ਵਿੱਚ ਉਹ ਚੀਜ਼ ਆਉਂਦਾ ਨਾ ਜੀ ਪਨੀਰ ਆਉਂਦਾ ਉਹ ਵੀ ਹਲਾਲ ਦੇ ਨਾਂ ਦੇ ਉੱਤੇ ਵਿਕਦਾ ਜੀ, ਤੇ ਕਿਹੜੀਆਂ ਗੱਲਾਂ ਕਰਦੇ ਆ ਅਸੀਂ ਜੀ ਉਹ ਚੀਜ਼ ਦੇ ਵਿੱਚ।
1: ਮਹਾਰਾਜ ਸਾਹਿਬ ਸਾਡੇ ਅਵਾਰਾ ਇੱਕ ਬਿੱਲੀ ਆ, ਉਹ ਤਿੰਨ ਉਹਨੇ ਬੱਚੇ ਦੇ ਤੇ ਅਸੀਂ ਉਹ ਤਿੰਨ ਉਹ ਵੀ ਬਲੂੜੇ ਜਿਹੇ ਬਣ ਗਏ ਆ ਜੀ।
0: ਜੀ
1: ਸਵਾਲ ਇਹ ਹੈਗਾ ਕਿ ਅੱਗੇ ਤਾਂ ਜਿਹੜਾ ਇਹ ਅੱਧਾ ਕਿਲੋ ਦੁੱਧ ਮੈਂ ਪਾ ਦਿੰਦਾ ਸੀ, ਦੋ ਗਲਾਸ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਜਾਂ ਦੁਪਹਿਰੇ ਪਾ ਦੇਣਾ, ਹੁਣ ਉਹ ਜਿਹੜਾ ਹੈਗਾ ਬਲੂੜੇ ਵੀ ਨਾਲ ਖਾਣ ਨੂੰ ਹੋ ਜਾਂਦੇ, ਉਧਰੋਂ ਦੁੱਧ ਵਾਲਿਆਂ ਨੇ ਜਿਹੜਾ ਆ ਦੁੱਧ ਅੱਧਾ ਕਰ ਦਿੱਤਾ ਵੀ ਭਾਈ ਮੱਝਾਂ ਦੁੱਧ ਸੁਕਾ ਗਈਆਂ ਜੀ, ਮੈਂ ਲਿਆਉਣਾ ਨਾਲ ਪੈਕਟ ਦੁੱਧ, ਤੁਸੀਂ ਯਕੀਨ ਕਰਿਓ ਵੀ ਪੈਕਟ ਵਾਲਾ ਦੁੱਧ ਮੈਂ ਸਵੇਰੇ ਪਾਉਣਾ ਗਰਮ ਕਰਕੇ ਤੇ ਉਹ ਬਿੱਲੀ ਨੀ ਪੀਂਦੀ
0: ਬਿਲਕੁਲ ਉਹਨੂੰ, ਕਿਉਂਕਿ ਜਾਨਵਰ ਚ ਦੇਖੋ ਪੁਰਾਣੇ ਸਮਿਆਂ ਦੇ ਵਿੱਚ ਸੈਣੀ ਸਾਹਿਬ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਜਦੋਂ ਜਾਣੂ ਨਹੀਂ ਸੀ ਨਾ ਬੰਦਾ ਵਿਅਕਤੀ ਤਾਂ ਨਾਲ ਬੱਕਰੀ ਰੱਖਦੇ ਹੁੰਦੇ ਸੀ ਜੀ, ਉਹ ਇਸੇ ਕੰਮ ਲਈ ਹੁੰਦੀ ਸੀ ਕਿਉਂਕਿ ਜ਼ਹਿਰੀਲੀਆਂ ਜਾਂ ਪੋਇਜ਼ਨ ਵਾਲੀ ਕੋਈ ਵੀ ਬੇਰੀ ਹੋ ਗਈ ਜਾਂ ਕੋਈ ਪੱਤਾ ਹੋ ਗਿਆ ਜਾਂ ਕੁਛ ਇਸ ਤਰ੍ਹਾਂ ਦੀ ਚੀਜ਼ ਤੇ ਉਹਨੂੰ ਉਹ ਮੂੰਹ ਨਹੀਂ ਜਾਨਵਰ ਲਾਉਂਦਾ ਜੀ।
1: ਸਰ ਮੈਂ ਮਤਲਬ ਜਿਹੜਾ ਹੈਗਾ ਸਵੇਰੇ ਪੈਕਟ ਵਾਲਾ ਜਦੋਂ ਗਰਮ ਕਰਕੇ ਪਾਉਣਾ, ਮੈਂ ਤਿੰਨ ਵਾਰੀ ਟੈਸਟ ਕਰ ਚੁੱਕਾ ਹੈਗਾ ਆ ਜੀ, ਮੁੜ ਕੇ ਮੈਂ ਜਿਹੜਾ ਉਥੋਂ ਮੱਝ ਦਾ ਲਿਆਂਦਾ ਹੁੰਦਾ ਆ ਤਾਜ਼ਾ, ਉਹ ਮੈਨੂੰ ਪਾਉਣਾ ਪੈਂਦਾ ਤੇ ਉਹ ਇੱਦਾਂ ਟੁੱਟ ਕੇ ਪੈਂਦੀਆਂ, ਤਾਜ਼ਾ ਚੋਇਆ ਆਇਆ ਹੁੰਦਾ ਉਹ ਪੀ ਲੈਂਦੀਆਂ ਹੈਗੀਆਂ, ਦੂਜਾ ਪੈਕਟ ਵਾਲਾ ਦੁੱਧ ਤਾਂ
0: ਹੁਣ
1: ਪੈਕਟ ਵਾਲਾ ਅਸੀਂ ਇਨਸਾਨ ਉੱਪਰ ਪੈਕਟ ਵਾਲਾ ਦੁੱਧ ਪੀ ਰਹੇ ਹੈਗੇ ਜੀ,
0: ਕਿਉਂਕਿ ਉਹਦੇ ਵਿੱਚ ਹੈਗਾ ਜੀ ਕੁਛ ਨਾ ਕੁਛ ਤਾਂ ਫਰਕ ਹੋਊਗਾ। ਪੈਕ ਕੀਤਾ ਜਾਂਦਾ ਨਾ ਉਹਦੇ ਵਿੱਚ ਘੱਟੋ ਘੱਟ ਨੀ ਜਿਹੜਾ ਡੇਟ ਵਧਾਉਣ ਦੇ ਲਈ ਉਹਨੂੰ ਜਾਂ ਉਹਨੂੰ ਪੈਸਟੀਸਾਈਜ਼ ਕੀਤਾ ਜਾਂਦਾ ਹੈ, ਉਹਨੂੰ ਚੰਗੀ ਤਰ੍ਹਾਂ ਬਾਲਿਆ ਜਾਂਦਾ ਜਾਂ ਦੁੱਧ ਕਰੀਮ ਕੱਢ ਲਈ ਜਾਂਦੀ ਆ, ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਛੋਟਾ ਮੋਟਾ ਕੋਈ ਨਾ ਕੋਈ ਜਦੋਂ ਉਹਦੀ ਸੀਲ ਬੰਦ ਪੈਕਟ ਕੀਤਾ ਜਾਂਦਾ ਤੇ ਉਹਦੀ ਜਦੋਂ ਹਵਾ ਉਹਨੂੰ ਬਾਹਰ ਕੱਢੀ ਜਾਂਦੀ ਹੈ ਤੇ ਉਸ ਵੇਲੇ ਉਹਨੂੰ ਕੁਝ ਨਾ ਕੁਝ ਕੋਈ ਗੈਸ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਜ਼ਰੂਰ ਪਾਈ ਜਾਂਦੀ ਹੈ ਉਹਨੂੰ ਪ੍ਰੋਡਕਸ਼ਨ ਕਰਨ ਦੇ ਲਈ ਜੀ, ਤੇ ਉਹ ਫਿਰ ਜਾਨਵਰ ਨੂੰ ਜਿਹੜੀ ਹੈ
1: ਜਿਹੜਾ ਮੁਕੰਦਰ ਵੀਰ ਜੀ ਦੱਸਦੇ ਸੀਗੇ ਵੀ ਇੱਥੇ ਜਿਹੜਾ ਹੈਗਾ ਆ ਮੱਛੀਆਂ ਜਿਹਨੂੰ ਫਰੈਸ਼ ਰੱਖਣ ਵਾਸਤੇ ਜਿਹੜੀ ਉਹਤੇ ਜੈਲ ਲਾਈ ਜਾਂਦੀ ਹੈਗੀ ਸੀ, ਉਹਦਾ ਟੱਚ ਦਿੱਤਾ ਜਾਂਦਾ ਹੈਗਾ ਵੀ ਖਰਾਬ ਨਾ ਹੋ ਸਕੇ ਲੰਬੇ ਸਮੇਂ ਤੱਕ।
0: ਆਮ ਕਹਿ ਲੋ ਕਿ ਜਿਹੜੇ ਛੋਟੇ ਜਿਹੜੇ ਕਾਰੋਬਾਰੀ ਨੇ ਉਹ ਥੋੜਾ ਬਹੁਤਾ ਇੱਦਾਂ ਕਰਦੇ ਹੋਣਗੇ, ਪਰ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਫੈਕਟਰੀਆਂ ਨੇ ਜਾਂ ਉਹ ਜ਼ਰੂਰ ਉਹ ਗੈਸ ਵਗੈਰਾ ਯੂਜ਼ ਕਰਦੇ ਆ ਸੈਂਸ,
1: ਪਰ ਗੱਲ ਤਾਂ ਇਹ ਹੈਗੀ ਆ ਉਹ ਤਾਂ ਸੁੰਘਦੇ ਆ ਨਾਲ ਹੀ ਉਹਨੂੰ ਪਤਾ ਲੱਗ ਜਾਂਦਾ ਇਹ ਪੈਕਟ ਵਾਲਾ ਆ।
0: ਕਦੇ ਤੁਸੀਂ ਇਹਨਾਂ ਪੈਕਟ ਦੀ ਮੈਨੂੰ ਫੋਟੋ ਖਿੱਚ ਕੇ ਭੇਜਿਓ, ਚਲੋ ਤੁਹਾਡੇ ਇੱਥੇ ਨਹੀਂ ਇੰਨਾ ਗੌਰ ਦਿੱਤਾ ਜਾਂਦਾ, ਮੇਰਾ ਥੋੜਾ ਵਾਹ ਵਾਸਤਾ ਫੂਡ ਇੰਡਸਟਰੀ ਦੇ ਨਾਲ ਆ, ਉਹਦੇ ਉੱਤੇ ਕੋਡ ਵਗੈਰਾ ਲਿਖੇ ਹੁੰਦੇ ਆ ਈ ਕੁਝ ਕਰਕੇ ਇੱਦਾਂ ਕਰਕੇ, ਸ਼ਾਇਦ ਇੰਡੀਆ ਦੇ ਵਿੱਚ ਹੋਰ ਭਾਸ਼ਾ ਦੇ ਵਿੱਚ ਹੋਣਗੇ, ਤਾਂ ਮੈਨੂੰ ਭੇਜਿਓ ਜ਼ਰੂਰ ਮੈਂ ਚੈੱਕ ਕਰਾਂਗਾ ਜੀ।
1: ਮੈਂ ਅਮੋਲ ਦਾ ਲਿਆਉਣਾ ਸਰ, ਸਟੈਂਡਰਡ ਦੀ ਕੰਪਨੀ ਆ,
0: ਨਹੀਂ ਨਹੀਂ ਕੋਈ ਵੀ ਹੋਵੇ ਜੀ, ਇੱਥੇ ਵੀ ਹੁਣ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਹੜਾ ਫੂਡ ਤਿਆਰ ਕਰਦੀਆਂ ਨੇ, ਪਰ ਬਕਾਇਦਾ ਉਹਦੇ ਉੱਤੇ ਕੋਡ ਲਿਖੇ ਹੁੰਦੇ ਆ ਵੀ ਇਹਦੇ ਵਿੱਚ ਕਿਹੜੀ ਚੀਜ਼ ਦਾ, ਉਹਦੇ ਉੱਤੇ ਜਿੱਦਾਂ ਕਹਿ ਲਓ ਕਿ ਉਹਦੇ ਵਿੱਚ ਕਹਿ ਲਓ ਖੰਡ ਹੈ ਜਾਂ ਲੂਣ ਹੈ ਜਾਂ ਇੱਦਾਂ, ਉਹ ਤਾਂ ਸਿੱਧਾ ਲਿਖਿਆ ਹੁੰਦਾ, ਪਰ ਜਿਹੜੀ ਗੈਸ ਹੈ ਜਾਂ ਕੁਝ ਐਸੇ ਪ੍ਰੋਡਕਟ ਨੇ ਜਿਹੜੇ ਉਹਨੂੰ ਪ੍ਰਪੇਅਰ ਕਰਨ ਦੇ ਲਈ ਪਾਏ ਆ ਜਾਂ ਉਹਨੂੰ ਖਰਾਬ ਨਾ ਹੋਵੇ ਜਲਦੀ, ਡੇਟ ਐਕਸਪਾਇਰ ਨਾ ਹੋਵੇ ਜਲਦੀ, ਤਾਂ ਉਹ ਜਿਹੜੇ ਗੈਸ ਵਗੈਰਾ ਹੁੰਦੇ ਉਹ ਈ ਕੋਡ ਦੇ ਵਿੱਚ ਲਿਖੇ ਹੁੰਦੇ ਆ ਜੀ, ਤੇ ਉਹਨੂੰ ਤੁਸੀਂ ਗੂਗਲ ਦੇ ਉੱਤੇ ਵੀ ਚੈੱਕ ਕਰ ਸਕਦੇ ਹੋ, ਜੇ ਉਹਦੇ ਉੱਤੇ ਕੋਈ ਕੋਡ ਹੋਏਗਾ ਤਾਂ ਉਹਨੂੰ ਗੂਗਲ ਦੇ ਉੱਤੇ ਉਹ ਹੀ ਕੋਡ ਨੂੰ ਲਿਖ ਕੇ ਤੇ ਸਰਚ ਕਰ ਲਿਓ, ਤੁਹਾਨੂੰ ਸਾਰਾ ਵਿਕੀਪੀਡੀਆ ਸਾਹਮਣੇ ਆ ਜਾਣਾ ਵੀ ਇਹ ਕੀ ਚੀਜ਼ ਆ ਜੀ।
1: ਮੈਂ ਤਾਂ ਕਹਿੰਦਾ ਜੀ ਉਹ ਦੇਖੋ ਮੈਂ ਲਿਆਉਣਾ ਵੀ ਫੈਟ ਵਾਲਾ ਹੈਗਾ ਆ, ਉਹ ਅੱਛੇ ਮਲਾਈ ਵੀ ਆ ਜਾਂਦੀ ਹੈ ਦੁੱਧ ਵੀ, ਸਾਨੂੰ ਇਨਸਾਨਾਂ ਨੂੰ ਨੀ ਪਤਾ ਲੱਗਦਾ, ਫਰਕ ਨੀ ਪਤਾ ਲੱਗਦਾ, ਜਾਨਵਰ ਇੰਨਾ ਸੈਂਸਿਟਿਵ ਚੀਜ਼ ਆ ਕਿ ਉਹ ਮਿੰਟ ਚ ਪਤਾ ਲੱਗ ਜਾਂਦਾ ਉਹਨੂੰ ਕੋਈ, ਹਾਂ ਜੀ ਇਹ ਤਾਜ਼ਾ ਚੋ ਕੇ ਆਇਆ ਤੇ ਆਹ ਜਿਹੜਾ ਪੈਕਟ ਵਾਲਾ ਜੀ।
0: ਬਿਲਕੁਲ ਹੈ ਜੀ,
1: ਇਸ ਕਰਕੇ ਹੈਗਾ ਵੀ ਜੇ ਸਾਨੂੰ ਚੰਗੀ ਚੀਜ਼ ਮਿਲੂਗੀ ਪੈਸੇ ਖਰਚ ਕੇ
0: ਜੀ,
1: ਤੇ ਅਸੀਂ ਕਿਉਂ ਨੀ ਤਰਜੀਹ ਦਿਆਂਗੇ ਉਸ ਚੀਜ਼ ਨੂੰ ਜੀ।
0: ਬਿਲਕੁਲ,
1: ਕਮ ਸੇ ਕਮ ਚੀਜ਼ ਤਾਂ ਪਿਓਰ ਮਿਲੂਗੀ, ਇੱਥੇ ਪਤਾ ਨੀ ਯੂਰੀਆ ਘੋਲ ਘੋਲ ਬਣਾਈ ਜਾਂਦੇ ਹੈਗੇ ਜੀ, ਕਿੰਨੀ ਡਿਮਾਂਡ ਹੈਗੀ ਉਹਨੇ, ਪਰ ਇਹ ਸਭ ਸਾਡੇ ਤਾਂ ਛੋਟੇ ਪਿੰਡ ਹੈਗੇ ਆ, ਨਾਲ ਵੱਡਾ ਪਿੰਡ ਹੈਗਾ ਜੀ, ਤੇ ਉਹ ਮਤਲਬ ਪਿੰਡਾਂ ਦੇ ਵਿੱਚ ਜਿੰਨੀ ਡਿਮਾਂਡ ਹੈਗੀ ਉਹਦੇ ਹਿਸਾਬ ਨਾਲ ਤਾਂ ਚੌਥਾ ਹਿੱਸਾ ਕੀ ਮੈਂ ਪੰਜਵਾਂ ਹਿੱਸਾ ਵੀ ਹੈ ਨੀ ਗਾ
0: ਜੀ। ਮੈਂ ਕਈ ਵਾਰੀ ਚਲੋ ਪਹਿਲਾਂ ਵੀ ਗੱਲ ਕੀਤੀ ਆ, ਜਿਸ ਹਿਸਾਬ ਦੇ ਨਾਲ ਕੱਲੇ ਪੰਜਾਬ ਦੇ ਵਿੱਚ ਪਨੀਰ ਦੀ ਜ਼ਰੂਰਤ ਆ, ਦੇਖੋ ਹੁਣ ਪੰਜਾਬ ਦੇ ਵਿੱਚ ਤਾਂ ਉਹ ਡਿਮਾਂਡ ਪੂਰੀ ਵੀ ਨੀ ਕਰ ਸਕਦੇ ਉਸ ਹਿਸਾਬ ਦੇ ਨਾਲ, ਪਹਿਲਾਂ ਦੇਖੋ ਹਰ ਦੂਜੇ ਘਰ ਦੇ ਵਿੱਚ ਮੱਝਾਂ ਗਾਵਾਂ ਸਾਰਾ ਕੁਝ ਹੁੰਦਾ ਸੀ, ਅੱਜ ਦੇਖ ਲਓ ਤਾਂ ਮੈਨੂੰ ਲੱਗਦਾ ਹਰ ਦਸਵੇਂ ਘਰ ਦੇ ਬਾਅਦ ਜਾ ਕੇ ਕਿਤੇ ਕੋਈ ਨਾ ਕੋਈ ਮੱਝ ਗਾਂ ਕਿਸੇ ਦੇ ਟਾਵੀ ਟਾਵੀ ਹੋਊਗੀ, ਤੇ ਤੁਸੀਂ ਦੇਖ ਲਓ ਪੂਰਾ ਜਿਹੜਾ ਦਿੱਲੀ ਤੱਕ ਦਾ ਦੁੱਧ ਜਾਂ ਪਨੀਰ ਪੂਰਾ ਕਰਦੇ ਨੇ, ਕਿੱਥੋਂ ਕਰਦੇ ਨੇ ਜੀ ਉਹ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਸਾਰਾ ਕੁਝ ਆਹ ਹੀ ਹੈ ਜੀ, ਚੱਲੀ ਜਾ ਰਿਹਾ ਜੀ।
0: ਬਿਲਕੁਲ ਜੀ
1: ਜੀ ਸਰ, ਥੈਂਕ ਯੂ ਸਰ, ਸਮਾਂ ਦੇਣ ਲਈ ਧੰਨਵਾਦ ਜੀ, ਸਤਿ ਸ੍ਰੀ ਅਕਾਲ।
0: ਐਡਵੋਕੇਟ ਰਾਜਨ ਸੈਣੀ ਜੀ ਸ਼ੁਕਰੀਆ ਜੀ, ਧੰਨਵਾਦ ਜੀ, ਤੇ ਨਾਲ ਜੁੜਨ ਦੇ ਲਈ ਤੇ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ। ਦੋ ਦੋਸਤੋ ਜਾਂਦੇ ਜਾਂਦੇ ਜਿਹੜੀਆਂ ਹੋਰ ਦੋ ਚਾਰ ਖਬਰਾਂ ਨੇ ਉਹਨਾਂ ਦੀ ਆਪਾਂ ਉਹਨਾਂ ਨੂੰ ਪੂਰਾ ਕਰਕੇ ਫਿਰ ਆਪਾਂ ਅੱਜ ਦੇ ਨਾਵਲ ਕਿਤਾਬ ਵੱਲ ਨੂੰ ਚੱਲਦੇ ਹਾਂ, ਤੇ ਸਿਲਸਿਲਾ ਕਿਤੇ ਰਹੀ ਨਾ ਜਾਵੇ। ਪਿਛਲੇ ਹਫ਼ਤੇ ਵੀ ਜਿਹੜਾ ਮੈਂ ਤਾਂ ਛੁੱਟੀ ਲੈ ਲਈ ਸੀ ਪਿਛਲੇ ਹਫ਼ਤੇ, ਕੁਝ ਕਾਰਨਾਂ ਦੇ ਕਰਕੇ ਮੈਂ ਸਾਂਝਾ ਨਹੀਂ ਕਰ ਪਾਇਆ ਤੇ ਨਾ ਹੀ ਪ੍ਰੋਗਰਾਮ ਕਰ ਪਾਏ, ਤੇ ਅੱਜ ਜਿਹੜਾ ਕੋਸ਼ਿਸ਼ ਰਹੇਗੀ ਤੁਹਾਨੂੰ ਜਿਹੜਾ ਕੁਝ ਚੈਪਟਰ ਜਿਹੜੇ ਉਹਦੇ ਸੁਣਾਈਏ ਜ਼ਰੂਰ। ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ, ਤੇ ਕਹਿੰਦੇ ਨੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ, ਉਹ ਆਪਣੇ ਆਪ ਕਹਿੰਦੇ ਬਣਾਉਣੀ ਜਾਂ ਗਾਉਣੀ ਗਾਉਣੀ ਪੈਂਦੀ ਆ ਬਾਬਿਓ, ਤੇ ਅਗਾਉਣੀ ਪੈਂਦੀ ਸ਼ਾਇਦ ਲਿਖਣਾ ਸੀ। ਤੇ ਭਾਰਜ ਵਾਲੇ ਪਾਸੇ ਹਾਂਜੀ, ਥੋੜੀ ਜਿਹੀ ਇਧਰੋਂ ਫੋਨ ਦੇ ਉੱਤੋਂ ਜੀ ਆਵਾਜ਼ ਡਾਊਨ ਸੀ ਤਾਂ ਕਰਕੇ ਸ਼ਾਇਦ ਲੱਗਦਾ ਹੋਏਗਾ, ਔਜਲਾ ਸਾਹਿਬ ਥੋੜਾ ਡੂੰਘਾਈ ਦੇ ਵਿੱਚੋਂ ਬੋਲਦੇ ਸੀ ਕਿਉਂਕਿ ਵੋਲੀਅਮ ਘੱਟ ਸੀਗਾ, ਇਧਰੋਂ ਮੈਂ ਅਪ ਕੀਤਾ ਹੁਣ। ਤੇ ਲੋ ਦੋਸਤੋ ਜੇ ਕਾਲ ਕਰਨੀ ਚਾਹੁੰਦੇ ਹੋ ਸੰਖੇਪ ਦੇ ਵਿੱਚ ਤਾਂ ਕਰ ਸਕਦੇ ਹੋ, ਨਾਲ ਨਾਲ ਖਬਰਾਂ ਸਾਂਝੀਆਂ ਕਰ ਲੈਂਦੇ ਹਾਂ ਦੋ ਚਾਰ, ਤੇ ਨਾਲ ਹੀ ਫਿਰ ਆਪਾਂ ਕਿਤਾਬ ਦੇ ਉੱਤੇ ਅੱਧਾ ਘੰਟਾ ਲਾਉਂਦੇ ਹਾਂ, ਤੇ ਗੱਲਬਾਤ ਤੁਹਾਨੂੰ ਫਿਰ ਉਹਦੇ ਵਿੱਚੋਂ ਵੀ ਕਿਤਾਬ ਪੰਜਾਬ ਮਾਊਂਟਬੈਟਨ ਤੋਂ ਜਿਹੜਾ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੀ ਗੱਲਬਾਤ ਕਰ ਰਹੇ ਹਾਂ, ਕਿੱਦਾਂ ਕਿੱਦਾਂ ਕਿਹੜੇ ਕਿਹੜੇ ਸਮੇਂ ਦੇ ਉੱਤੇ ਜਿਹੜੀਆਂ ਤਬਦੀਲੀਆਂ ਆਈਆਂ ਨੇ। ਤੇ ਮਾਲ ਭੈਣ ਜੀ ਕਹਿੰਦੇ ਆ ਤੁਸੀਂ ਅਮਰੀਕਾ ਨੂੰ ਯਾਦ ਕਰ ਹੀ ਲੈਂਦੇ ਹੋ ਹਰ ਰੋਜ਼ ਸੈਣੀ ਸਾਹਿਬ, ਯਾਨੀ ਕਿ ਡਾਲਰ ਦੀ ਗੱਲ ਹੋਈ ਹੈ, ਤੇ ਨਾਲੇ ਲਿਖਦੇ ਨੇ ਕਿ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ ਜੀ, ਕੁਦਰਤ ਨੇ ਹਰ ਚੀਜ਼ ਦੇ ਵਿੱਚ, ਹਰ ਵਿਅਕਤੀ, ਹਰ ਪੰਛੀ, ਹਰ ਪਸ਼ੂ ਦੇ ਵਿੱਚ ਕੁਝ ਨਾ ਕੁਝ ਗੁਣ ਪਾਇਆ ਹੋਇਆ ਜੀ। ਤੇ ਵੈਨਜ਼ੂਏਲਾ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਆਪਾਂ ਭਾਰਤ ਦੇ ਨਾਲ ਰਿਸ਼ਤੇ ਕਾਇਮ ਕਰਨ ਦੇ ਲਈ ਤਿਆਰ ਹੈ ਇਰਾਨ, ਪਾਕ ਨਿਜ਼ਾਦ ਦਾ ਜਿਹੜਾ ਬਿਆਨ ਆਇਆ ਜੋ ਕਿ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਲਈ ਦਿੱਲੀ ਪੁੱਜੇ ਹੈ ਇਰਾਨ ਦੇ ਪੈਟਰੋਲੀਅਮ ਮੰਤਰੀ। ਕੀ ਕਹਿੰਦੇ ਆ ਇਰਾਨ ਦੇ ਪੈਟਰੋਲੀਅਮ ਮੰਤਰੀ ਮੋਹਸਿਨ ਪਾਕ ਨਿਜ਼ਾਦ ਬ੍ਰਿਕਸ ਮੈਂਬਰ ਦੇਸ਼ਾਂ ਦੇ ਦਰਮਿਆਨ ਊਰਜਾ ਸਹਿਯੋਗ ਦੇ ਨਾਲ ਸੰਬੰਧਿਤ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਦਿੱਲੀ ਪੁੱਜੇ ਹੈ। ਆਪਣੇ ਇਸ ਦੌਰੇ ਦੇ ਦੌਰਾਨ ਜਿਹੜੇ ਨੇ ਪਾਕ ਨਿਜ਼ਾਦ ਨੇ ਕਿਹਾ ਕਿ ਇਰਾਨ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿੱਚ ਸੰਬੰਧ ਜਿਹੜਾ ਕਾਇਮ ਕਰਨ ਦੇ ਲਈ ਤਿਆਰ ਹੈ, ਤੇ ਇਰਾਨ ਤੇ ਭਾਰਤ ਵਿਚਕਾਰ ਸਦੀਆਂ ਤੋਂ ਇਤਿਹਾਸਕ ਰਿਸ਼ਤੇ ਰਹੇ ਨੇ। ਇਸ ਸਮੇਂ ਮੈਂ ਇੱਥੇ ਬ੍ਰਿਕਸ ਦੇ ਮੈਂਬਰਾਂ ਦੇ ਲਈ ਜਿਹੜਾ ਕਰਵਾਏ ਜਾ ਰਹੇ ਬ੍ਰਿਕਸ ਊਰਜਾ ਮੰਤਰੀਆਂ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆਇਆ। ਮੈਂ ਦੇਖਾਂਗਾ ਕਿ ਅਸੀਂ ਇਨ੍ਹਾਂ ਸੈਸ਼ਨਾਂ ਦੇ ਦੁਵੱਲੇ ਸੈਸ਼ਨਾਂ ਦੇ ਵਿੱਚ ਤੇ ਸਮੁੱਚੇ ਤੌਰ ਦੇ ਉੱਤੇ ਕਾਨਫਰੰਸ ਦੇ ਵਿੱਚ ਕੀ ਜਿਹੜੇ ਗੱਲਬਾਤ ਕਰਦੇ ਹਾਂ। ਅਸੀਂ ਹੁਣ ਭਾਰਤ ਦੇ ਨਾਲ ਆਰਥਿਕ ਖੇਤਰਾਂ ਦੇ ਵਿਚ ਹਰ ਤਰ੍ਹਾਂ ਦੇ ਸੰਬੰਧ ਬਣਾਉਣ ਦੇ ਲਈ ਤਿਆਰ ਹਾਂ ਤੇ ਖਾਸ ਕਰਕੇ ਭਾਰਤ ਦੇ ਵਿਚ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਸੰਬੰਧੀ ਤੇ ਉਨ੍ਹਾਂ ਮੁੱਦਿਆਂ ਦੇ ਬਾਰੇ ਕੋਈ ਟਿੱਪਣੀ ਕਰ ਸਕਦਾ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਜਾਵੇਗੀ ਜਾਂ ਹੋਵੇਗੀ। ਕਾਲੀਬਾਫ ਨੇ ਅਮਰੀਕਾ ਦੇ ਦਾਅਵੇ ਨੂੰ ਖਾਰਜ ਕੀਤਾ ਕਿ ਇਸ ਦਾਅਵੇ ਨੂੰ ਇਰਾਨ ਦੇ ਮੁੱਖ ਵਾਰਤਾਕਾਰ ਮੁਹੰਮਦ ਬਾਗੇਰ ਕਾਲੀਬਾਫ ਨੇ ਕਿਹਾ ਕਿ ਅਮਰੀਕਾ ਦੇ ਦਾਅਵੇ ਬਿਲਕੁਲ ਝੂਠੇ ਨੇ ਕਿ ਇਰਾਨ ਆਪਣੇ ਖਾਤਿਆਂ ਦੇ ਵਿਚੋਂ ਬਹਾਲ ਕੀਤੇ ਗਏ ਫੰਡਾਂ ਦੀ ਵਰਤੋਂ ਅਮਰੀਕੀ ਖੇਤੀਬਾੜੀ ਉਤਪਾਦਾਂ ਨੂੰ ਖਰੀਦਣ ਦੇ ਲਈ ਕਰੇਗਾ। ਕਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਦੇ ਉੱਤੇ ਜਿਹੜਾ ਪਾਈ ਪੋਸਟ ਦੇ ਵਿਚ ਕਿਹਾ ਕਿ ਅਮਰੀਕਾ ਸਿਰਫ ਜੀ ਐਮ ਓ ਸੋਇਆਬੀਨ ਟੁੱਟੇ ਹੋਏ ਵਾਅਦੇ ਅਤੇ ਬੇਕਾਰ ਦੀਆਂ ਗੱਲਾਂ ਹੀ ਜਿਹੜਾ ਬਰਾਮਦ ਕਰਦਾ ਹੈ। ਤੇ ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈ ਹੈ ਜੋ ਕਿ ਹਸਪਤਾਲਾਂ ਦੇ ਬੁਰੇ ਹਾਲਾਤ ਨੇ। ਹਸਪਤਾਲਾਂ ਦੇ ਵਿਚ ਬੈੱਡ ਸੰਕਟ ਬਣਿਆ ਹੋਇਆ, ਐਮਰਜੈਂਸੀ ਰੂਮਾਂ ਦੇ ਵਿਚ ਲੰਬੀਆਂ ਉਡੀਕਾਂ ਜਾਰੀ ਨੇ। ਕੈਨੇਡਾ ਦੇ ਹਸਪਤਾਲਾਂ ਦੇ ਵਿਚ ਐਮਰਜੈਂਸੀ ਸੇਵਾਵਾਂ ਦੇ ਲਈ ਮਰੀਜ਼ਾਂ ਦੀ ਉਡੀਕ ਹੁਣ ਪਹਿਲਾਂ ਨਾਲੋਂ ਵੀ ਜਿਹੜਾ ਹੋਰ ਲੰਬੀ ਹੋ ਗਈ ਹੈ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਾਮੇਸ਼ਨ CIHI ਦੀ ਨਵੀਂ ਰਿਪੋਰਟ ਦੇ ਮੁਤਾਬਕ 2024 ਤੇ 25 ਦੇ ਦੌਰਾਨ ਹਸਪਤਾਲ ਦੇ ਵਿਚ ਦਾਖਲ ਹੋਏ ਹਰ 10 ਦੇ ਵਿਚੋਂ ਇਕ ਮਰੀਜ਼ ਨੂੰ ਐਮਰਜੈਂਸੀ ਰੂਮ ਦੇ ਵਿਚ 48 ਘੰਟੇ ਤੋਂ ਵੱਧ ਉਡੀਕ ਕਰਨੀ ਪਈ ਹੈ। ਇਹ 2018 ਤੇ 19 ਦੇ ਮੁਕਾਬਲੇ 12 ਘੰਟੇ ਹੋਰ ਵੱਧ ਗਈ ਹੈ, ਜਦੋਂ ਔਸਤ ਉਡੀਕ ਸਮਾਂ 36 ਘੰਟੇ ਸੀ। ਕੈਨੇਡਾ ਦੇ ਵਿਚ ਲਗਭਗ 17% ਹਰ 5 ਦੇ ਵਿਚੋਂ ਇਕ ਬਾਲਗਾਂ ਦੇ ਕੋਲ ਕੋਈ ਪੱਕਾ ਫੈਮਿਲੀ ਡਾਕਟਰ ਜਿਹੜਾ ਪਰਿਵਾਰਕ ਡਾਕਟਰ ਨਹੀਂ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੋਲ ਜਿਹੜਾ ਡਾਕਟਰ ਨੇ ਉਨ੍ਹਾਂ ਨੂੰ ਵੀ ਸ਼ਾਮ ਦੇ ਸਮੇਂ ਜਾਂ ਵੀਕਐਂਡ ਦੇ ਉੱਤੇ ਸਮੇਂ ਸਿਰ ਇਲਾਜ ਨਹੀਂ ਮਿਲਦਾ। ਮਾਹਰਾਂ ਤੇ ਟੈਸਟਾਂ ਜਿਵੇਂ ਕਿ MRI ਜਾਂ ਫਿਰ CT ਸਕੈਨ ਲਈ ਮਰੀਜ਼ਾਂ ਨੂੰ ਮਹੀਨਾ ਬੱਧੀ ਜਿਹੜੀ ਉਡੀਕ ਕਰਨੀ ਪੈਂਦੀ ਹੈ। ਨਤੀਜੇ ਵਜੋਂ ਜਦੋਂ ਮਰੀਜ਼ ਜਾਂ ਮਰੀਜ਼ਾਂ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਹੈ ਤਾਂ ਉਨ੍ਹਾਂ ਦੇ ਕੋਲ ਐਮਰਜੈਂਸੀ ਵਾਰਡ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। CIHI ਦੇ ਜਿਹੜੇ ਅੰਕੜੇ ਦੱਸਦੇ ਨੇ ਕਿ ਐਮਰਜੈਂਸੀ ਵਾਰਡ ਦੇ ਵਿਚ ਸਭ ਤੋਂ ਵੱਡੀ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਡਾਕਟਰ ਮਰੀਜ਼ ਦੀ ਗੰਭੀਰ ਹਾਲਤ ਦੇ ਕੇ ਉਸ ਨੂੰ ਹਸਪਤਾਲ ਦੇ ਵਿਚ ਦਾਖਲ ਐਡਮਿਟ ਕਰਨ ਦਾ ਫੈਸਲਾ ਲੈਂਦੇ ਨੇ। ਹਸਪਤਾਲਾਂ ਦੇ ਮੁੱਖ ਜਿਹੜੇ ਵਾਰਡਾਂ ਦੇ ਵਿਚ ਬੈੱਡ ਬਿਸਤਰੇ ਖਾਲੀ ਨਾ ਹੋਣ ਦੇ ਕਾਰਨ ਦਾਖਲ ਕੀਤੇ ਗਏ ਮਰੀਜ਼ਾਂ ਨੂੰ ਕਈ ਕਈ ਦਿਨ ਐਮਰਜੈਂਸੀ ਦੇ ਸਟੈਚਰਾਂ ਦੇ ਉੱਤੇ ਹੀ ਕੱਟਣੇ ਪੈਂਦੇ ਨੇ। ਸਾਲ 2024-25 ਦੇ ਅੰਕੜਿਆਂ ਮੁਤਾਬਕ ਦਾਖਲ ਹੋਣ ਵਾਲੇ ਹਰ 10 ਦੇ ਵਿਚੋਂ ਇਕ ਮਰੀਜ਼ ਨੂੰ ਹਸਪਤਾਲ ਦੇ ਅੰਦਰ ਬੈੱਡ ਮਿਲਣ ਲਈ 48 ਘੰਟਿਆਂ ਯਾਨੀ ਕਿ 2 ਦਿਨਾਂ ਤੋਂ ਵੱਧ ਸਮਾਂ ਉਡੀਕ ਕਰਨੀ ਪਈ ਹੈ, ਜੋ ਕਿ ਸਾਲ 2018-19 ਦੇ ਮੁਕਾਬਲੇ 45% ਵੱਧ ਗਈ ਹੈ। ਇਹ ਰਿਪੋਰਟ ਦੇ ਵਿਚ ਸਾਹਮਣੇ ਆਇਆ ਕਿ ਐਮਰਜੈਂਸੀ ਦਾ ਸਟਾਫ ਇਕੋ ਵੇਲੇ ਦੋਹਰੀ ਜਿੰਮੇਵਾਰੀ ਨਿਭਾਉਣ ਦੇ ਲਈ ਮਜਬੂਰ ਹੈ। ਉਨ੍ਹਾਂ ਮਰੀਜ਼ਾਂ ਦੀ ਵੀ ਦੇਖਭਾਲ ਕਰ ਰਹੇ ਨੇ ਜੋ ਪਹਿਲਾਂ ਹੀ ਦਾਖਲ ਨੇ ਤੇ ਬੈੱਡ ਦੀ ਉਡੀਕ ਕਰ ਰਹੇ ਹਨ ਤੇ ਨਾਲ ਹੀ ਬਾਹਰੋਂ ਆ ਰਹੇ ਨਵੇਂ ਗੰਭੀਰ ਮਰੀਜ਼ਾਂ ਨੂੰ ਵੀ ਸੰਭਾਲ ਕਰਦੇ ਨੇ। ਲੌਂਗ ਟਰਮ ਕੇਅਰ ਜਿਹੜੀ ਹੈ LTC ਅਤੇ ਹੋਮ ਕੇਅਰ ਦੀ ਘਾਟ ਬਣੀ ਹੋਈ ਹੈ। ਹਸਪਤਾਲਾਂ ਦੇ ਵਾਰਡਾਂ ਦੇ ਵਿਚ ਬੈੱਡ ਖਾਲੀ ਨਾ ਹੋਣ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਥੇ ਮੌਜੂਦ ਬਜ਼ੁਰਗ ਅਤੇ ਪੁਰਾਣੀਆਂ ਬਿਮਾਰੀਆਂ ਦੇ ਨਾਲ ਪੀੜਤ ਮਰੀਜ਼ਾਂ ਨੂੰ ਅੱਗੇ ਲੌਂਗ ਟਰਮ ਕੇਅਰ ਜਿਹੜੀ ਆ ਬਜ਼ੁਰਗਾਂ ਦੇ ਸੰਭਾਲ ਕੇਂਦਰਾਂ ਜਾਂ ਹੋਮ ਕੇਅਰ ਘਰ ਦੇ ਵਿਚ ਦੇਖਭਾਲ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਸਿਸਟਮ ਦੇ ਵਿਚ ਅੱਗੇ ਰਸਤਾ ਸਾਫ਼ ਨਾ ਹੋਣ ਕਰਕੇ ਪੂਰੀ ਪ੍ਰਣਾਲੀ ਪਿੱਛੇ ਜਿਹੜੀ ਵੱਲ ਜਾਮ ਹੋ ਰਹੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਮਿਊਨਿਟੀ ਕੇਅਰ ਫੈਮਿਲੀ ਡਾਕਟਰਾਂ ਦੀ ਉਪਲਬਧਤਾ ਤੇ ਬਜ਼ੁਰਗਾਂ ਦੀ ਸੰਭਾਲ ਦੇ ਪ੍ਰਬੰਧਾਂ ਚ ਸੁਧਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਤੇ ਇਹ ਬੋਝ ਅਤੇ ਮਰੀਜ਼ਾਂ ਦੀ ਖੱਜਲ ਖੁਆਰੀ ਇਸੇ ਤਰ੍ਹਾਂ ਜਿਹੜੀ ਹੈ ਜਾਰੀ ਤੇ ਬਰਕਰਾਰ ਰਹੇਗੀ। ਇਸੇ ਤਰ੍ਹਾਂ ਕੈਨੇਡਾ ਦੇ ਵਿਚ ਨਾਮ ਰੋਸ਼ਨ ਕੀਤਾ ਫਿਰ ਕੈਲਗਰੀ ਦੇ ਵਿਚ ਸਾਡੇ ਲੋਕਾਂ ਨੇ। ਕੈਲਗਰੀ ਦੇ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰੀ ਵਸੂਲੀ ਦੇ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ ਤੇ 16 ਮੁਲਜ਼ਮ ਜਿਹੜੇ ਨੇ ਨਾਮਜ਼ਦ ਕੀਤੇ ਹੈ। ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਦੇ ਵਿਚ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜਬਰੀ ਵਸੂਲੀ ਜਿਹੜੀ ਹੈ ਉਹਦੀ ਲੜੀ ਨੂੰ ਤੋੜਨ ਦੇ ਲਈ ਕੈਲਗਰੀ ਪੁਲਿਸ ਨੇ ਜਿਹੜਾ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਇਸ ਮਾਮਲੇ ਦੇ ਨਾਲ ਜੁੜੇ 16 ਮੁਲਜ਼ਮਾਂ ਦੀਆਂ ਜਿਹੜੀਆਂ ਤਸਵੀਰਾਂ ਤੇ ਉਨ੍ਹਾਂ ਦੀ ਪਛਾਣ ਜਨਤਕ ਕਰ ਦਿੱਤੀ ਹੈ। ਪੁਲਿਸ ਇਸ ਸਬੰਧੀ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਹੈ। ਕੈਲਗਰੀ ਪੁਲਿਸ ਦੇ ਸੁਪਰੀਡੈਂਟ ਜੈਫ ਬੈਲ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਮੁਲਜ਼ਮ ਜਿਹੜੇ ਨੇ ਭਾਈਚਾਰੇ ਦੇ ਵਿਚ ਵੱਖ ਵੱਖ ਨਾਮਾਂ ਜਾਂ ਉਪਨਾਮਾਂ ਦੀ ਵਰਤੋਂ ਕਰਦੇ ਨੇ ਤੇ ਕੁਝ ਸ਼ੱਕੀਆਂ ਦੇ ਕੋਲ ਵੱਖ ਵੱਖ ਦੇਸ਼ਾਂ ਦੇ ਦਸਤਾਵੇਜ਼ ਹੋਣ ਕਾਰਨ ਉਨ੍ਹਾਂ ਦੀ ਅਸਲ ਪਛਾਣ ਛੁਪੀ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਜਾਰੀ ਕੀਤੀਆਂ ਤਸਵੀਰਾਂ ਦੇ ਵਿਚੋਂ ਕਿਸੇ ਵੀ ਵਿਅਕਤੀ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਨੇ ਤਾਂ ਤੁਰੰਤ ਸੰਪਰਕ ਕੀਤਾ ਜਾਵੇ। ਪੁਲਿਸ ਦੇ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੇ ਵਿਚ ਜਰਨੈਲ ਸਿੰਘ, ਸ਼ਮਸ਼ੇਰ ਸਿੰਘ ਜੋਸ਼ੀ, ਕਰਨਬੀਰ ਸਿੰਘ, ਅਮਨਦੀਪ ਸਿੰਘ ਸਿੱਧੂ, ਅਨੁਰਾਗ ਸਿੰਘ, ਤੇਜਿੰਦਰ ਸਿੰਘ, ਅਰਸ਼ਦੀਪ ਮੱਲੀ, ਹਰਮਨ ਗਿੱਲ, ਸੰਦੀਪ ਸਿੰਘ, ਦਕਸ਼ ਗੌਤਮ ਤੇ ਆਕਾਸ਼ਦੀਪ ਸਿੰਘ, ਗਗਨਦੀਪ ਸਿੰਘ ਗੱਗੀ, ਪਰਵਿੰਦਰ ਸਿੰਘ, ਤਰਨਵੀਰ ਸਿੰਘ ਅਤੇ ਗੁਰ ਕਿਰਨ ਧਾਲੀਵਾਲ ਸ਼ਾਮਲ ਨੇ। ਇਨ੍ਹਾਂ ਸਾਰਿਆਂ ਦੇ ਖਿਲਾਫ਼ ਧਮਕੀਆਂ ਦੇਣ ਅਤੇ ਫਰੋਤੀਆਂ ਜਿਹੜਾ ਆਪਣਾ ਮੰਗਣ ਦੇ ਦੋਸ਼ ਹੇਠ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ। ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ 2025 ਤੋਂ ਹੁਣ ਤੱਕ ਕੈਲਗਰੀ ਦੇ ਵਿਚ ਜਬਰੀ ਵਸੂਲੀ ਦੇ ਨਾਲ ਸੰਬੰਧਿਤ 49 ਘਟਨਾਵਾਂ ਸਾਹਮਣੇ ਆ ਚੁੱਕੀਆਂ, ਜਿਨ੍ਹਾਂ ਦੇ ਵਿਚੋਂ 19 ਮਾਮਲਿਆਂ ਦੇ ਵਿਚ ਘਰਾਂ, ਵਪਾਰਕ ਅਧਾਰਿਆਂ ਜਾਂ ਗੱਡੀਆਂ ਦੇ ਉਤੇ ਗੋਲੀਆਂ ਚਲਾਈਆਂ ਗਈਆਂ। ਸਾਲ 2026 ਦੇ ਪਹਿਲੇ 60 ਦਿਨਾਂ ਦੇ ਅੰਦਰ ਹੀ ਜਬਰੀ ਵਸੂਲੀ ਦੇ ਨਾਲ ਜੁੜੀਆਂ 9 ਗੋਲੀਬਾਰੀ ਦੀਆਂ ਵਾਰਦਾਤਾਂ ਹੋਈਆਂ ਨੇ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਜਿਹੜਾ ਹੈ ਬਿਆਨ ਕਰਦੀਆਂ ਨੇ। ਤੇ ਹੁਣ ਤੱਕ ਇਸ ਮਾਮਲੇ ਦੇ ਵਿਚ 16 ਵਿਅਕਤੀਆਂ ਦੇ ਵਿਰੁੱਧ 56 ਅਪਰਾਧਿਕ ਦੋਸ਼ ਜਿਹੜੇ ਨੇ ਆਇਦ ਕੀਤੇ ਜਾ ਚੁੱਕੇ ਐ, ਚਾਰਜ ਲਾਤੇ ਨੇ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਅਮਰੀਕਾ ਦੇ ਵਿਚ ਜਾਲੀ ਸ਼ਰਨ ਕੇਸ ਪਾਉਣ ਵਾਲੇ ਜਿਹੜੇ ਨੇ ਭਾਰਤੀ ਵਕੀਲ ਤੇ ਕਾਰਵਾਈ ਹੋਈ ਐ, $2,50,000 ਦਾ ਉਨ੍ਹਾਂ ਨੂੰ ਜੁਰਮਾਨਾ ਲੱਗਿਆ। ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤੌਰ ਦੇ ਉਤੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਨਾਲ ਨਾਲ ਜਾਲੀ ਸ਼ਰਨ ਦੇ ਕੇਸ ਦਾਇਰ ਕਰਨ ਦੇ ਕਥਿਤ ਮਾਮਲੇ ਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਵਕੀਲ ਤੋਂ $2,50,000 ਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਨੋਦ ਦੋਦਾਮਣੀ ਦਾ ਨਾਂ ਦਾ ਜਿਹੜਾ ਇਹ ਇਸ ਵਕੀਲ ਤੇ 32 ਇਮੀਗ੍ਰੇਸ਼ਨ ਮਾਮਲਿਆਂ ਚ ਕੁੱਲ 64 ਜਾਲੀ ਦਸਤਾਵੇਜ਼ ਦਾਇਰ ਕਰਨ ਦਾ ਦੋਸ਼ ਹੈ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਅਨੁਸਾਰ ਜੁਰਮਾਨੇ ਦੀ ਵਸੂਲੀ ਦੇ ਲਈ ਵਿਨੋਦ ਦੋਦਾਮਣੀ ਨੂੰ 5 ਵੱਖ ਵੱਖ ਨੋਟੇ ਜਾਰੀ ਕੀਤੇ ਗਏ ਨੇ। ਹੋਮਲੈਂਡ ਸਿਕਿਉਰਿਟੀ ਦੇ ਅਨੁਸਾਰ ਉਹ ਸਾਰੇ ਪ੍ਰਵਾਸੀ ਜਿਨ੍ਹਾਂ ਦੇ ਵਕੀਲ ਨੇ ਕੇਸ ਦਾਇਰ ਕੀਤੇ ਸਨ ਉਹ ਲੋਕ ਭਾਰਤੀ ਨੇ। ਹੁਣ ਜਦੋਂ ਇਸ ਸਥਾਨਕ ਇਮੀਗ੍ਰੇਸ਼ਨ ਵਕੀਲ ਨੂੰ ਜੁਰਮਾਨਾ ਲਗਾਇਆ ਗਿਆ ਤਾਂ ਇਹ ਸਪਸ਼ਟ ਹੈ ਕਿ ਉਸਦੇ ਸਾਰੇ ਮੁਵੱਕਲ ਜਿਹੜੇ ਨੇ ਲਈ ਦੇਸ਼ ਨਿਕਾਲਾ ਦੇ ਹੁਕਮ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹੋਣਗੇ। ਜਿਨ੍ਹਾਂ ਲੋਕਾਂ ਦੇ ਕੋਲ ਇਸ ਸਮੇਂ ਉਸ ਨਾਲ ਕੇਸ ਹਨ ਉਨ੍ਹਾਂ ਨੂੰ ਵੀ ਅਮਰੀਕਾ ਛੱਡਣ ਦੀ ਤਿਆਰੀ ਸ਼ੁਰੂ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵਕੀਲ ਵਿਨੋਦ ਦੋਦਾਮਣੀ ਨੇ ਜਿਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਜਾਲੀ ਦਸਤਾਵੇਜ਼ ਦਾਇਰ ਕੀਤੇ ਨੇ ਉਹ ਸ਼ਰਨ ਦੇ ਨਾਲ ਸੰਬੰਧਿਤ ਨੇ ਤੇ DHS ਵੱਲੋਂ ਦਿੱਤੇ ਗਏ ਬਿਆਨ ਦੇ ਅਨੁਸਾਰ ਇਹ ਸਥਾਨਕ ਵਕੀਲ ਸਾਰੇ ਮਾਮਲਿਆਂ ਦੇ ਵਿਚ ਇਕੋ ਜਿਹੀ ਕਹਾਣੀ ਬਣਾਉਂਦਾ ਸੀ ਤੇ ਪੇਸ਼ ਕੀਤੇ ਗਏ ਸਬੂਤ ਵੀ ਜਿਹੜਾ ਲਗਭਗ ਇਕੋ ਜਿਹੇ ਹੀ ਸਨ। ਆਖਰੀ ਖ਼ਬਰ ਲਈਏ ਤੇ ਪਾਕਿਸਤਾਨ ਤੋਂ ਖ਼ਬਰ ਹੈ, ਬਲੂਚਿਸਤਾਨ ਤੋਂ, ਉਥੇ ਵੀ ਇਹੋ ਕੁਝ ਵਾਪਰ ਰਿਹਾ। ਮਹਰੰਗ ਬਲੋਚ ਕੌਣ ਹੈ ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿਚ ਇਕ ਫੌਜੀ ਦੇ ਕਤਲ ਦੇ ਮਾਮਲੇ ਦੇ ਵਿਚ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ ਤੇ ਲੋਕ ਪ੍ਰਦਰਸ਼ਨ ਕਰ ਰਹੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿਚ ਲੋਕਾਂ ਨੂੰ ਜਬਰੀ ਲਾਪਤਾ ਕੀਤੇ ਜਾਣ ਦੇ ਮਾਮਲਿਆਂ ਦੇ ਖਿਲਾਫ਼ ਲੰਮੇ ਸਮੇਂ ਤੋਂ ਮੁਹਿੰਮ ਚਲਾ ਰਹੀ ਜਿਹੜੀ ਮਨੁੱਖੀ ਹੱਕਾਂ ਦੀ ਕਾਰਕੁਨ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਗਈ ਹੈ। ਔਰਤ ਹੈ ਜੀ, ਬੜੀ ਖੂਬਸੂਰਤ ਹੈ, ਬਲੋਚ ਲੋਕ ਬਹੁਤ ਖੂਬਸੂਰਤ ਨੇ ਜਿਵੇਂ ਕਸ਼ਮੀਰੀ ਲੋਕ। ਬਲੋਚ ਯਾਕਜੇਤੀ ਕਮੇਟੀ BYC ਦੀ ਆਗੂ ਡਾਕਟਰ ਮਹਰੰਗ ਬਲੋਚ ਅਤੇ ਉਨ੍ਹਾਂ ਦੇ ਸਾਥੀ ਕਾਰਕੁਨ ਸਿਬਗ ਤੁਲਹਾ ਨੂੰ ਕਤਲ ਅਤੇ ਅੱਤਵਾਦ ਦੇ ਇਲਜ਼ਾਮਾਂ ਦੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ। ਉਹ ਜਿਹੜੇ ਨੇ ਉਨ੍ਹਾਂ ਦੋਵਾਂ ਦੇ ਉਤੇ ਇਲਜ਼ਾਮ ਲੱਗੇ ਹੈ ਕਿ ਉਨ੍ਹਾਂ ਨੇ ਇਕ ਭੀੜ ਨੂੰ ਭੜਕਾਇਆ ਹੈ ਜਿਸ ਨੇ ਨੀਮ ਫੌਜੀ ਫੋਰਸ ਦੇ ਜਵਾਨ ਸ਼ਬੀਰ ਅਹਿਮਦ ਦੇ ਜਿਹੜਾ ਉਤੇ ਜਾਨਲੇਵਾ ਹਮਲਾ ਕੀਤਾ ਜਿਸ ਕਰਕੇ ਉਸਦੀ ਮੌਤ ਹੋਈ। ਸੁਣਵਾਈ ਦੌਰਾਨ ਕਾਰਕੁਨਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਤੇ ਮੁਕੱਦਮੇ ਦਾ ਬਾਈਕਾਟ ਜਿਹੜਾ ਕੀਤਾ। ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿਚ ਗ੍ਰਿਫ਼ਤਾਰ ਆਗੂ 12 ਜੂਨ ਤੋਂ ਜਿਹੜਾ ਜ਼ਿਲ੍ਹਾ ਜੇਲ੍ਹ ਦੇ ਵਿਚ ਧਰਨੇ ਦੇ ਉਤੇ ਬੈਠੇ ਹੋਏ ਨੇ। ਇਕ ਸੁਰੱਖਿਆ ਅਧਿਕਾਰੀ ਨੇ ਡਾਕਟਰ ਮਹਰੰਗ ਬਲੋਚ ਦੇ ਉਤੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਬੰਦਰਗਾਹ ਸ਼ਹਿਰ ਗਵਾਦਰ ਦੇ ਵਿਚ ਸਾਲ 2024 ਦੇ ਦੌਰਾਨ ਹੋਏ ਮੁਜ਼ਾਹਰੇ ਦੇ ਵਿਚ ਬਹੁਤ ਭੜਕਾਊ ਭਾਸ਼ਣ ਦਿੱਤਾ ਸੀ ਜਿਸ ਤੋਂ ਬਾਅਦ 30 ਤੋਂ 40 ਲੋਕਾਂ ਨੇ ਸੁਰੱਖਿਆ ਬਲਾਂ ਦੇ ਇਕ ਵਾਹਨ ਦੇ ਉਤੇ ਡੰਡਿਆਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ। ਅਧਿਕਾਰੀਆਂ ਦਾ ਦਾਅਵਾ ਹੈ ਕਿ ਸੁਰੱਖਿਆ ਜਿਹੜੇ ਮੁਲਾਜ਼ਮ ਸ਼ਬੀਰ ਅਹਿਮਦ ਆਪਣੇ ਸਾਥੀਆਂ ਤੋਂ ਵੱਖ ਹੋ ਗਏ ਸਨ ਤੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਕੁਆਇਟਾ ਦੀ ਇਕ ਐਂਟੀ ਟੈਰਰਿਜ਼ਮ ਅਦਾਲਤ ਨੇ ਕਿਹਾ ਕਿ ਡਾਕਟਰ ਮਹਰੰਗ ਬਲੋਚ ਅਤੇ ਸਿਬਗ ਤੁਲਹਾ ਬਲੋਚ ਯਾਕਜੇਤੀ ਕਮੇਟੀ ਦੀ ਗੈਰ ਕਾਨੂੰਨੀ ਸਭਾ ਦੇ ਵਿਚ ਸਰਗਰਮ ਸਨ ਤੇ ਫੈਡਰਲ ਕਾਂਸਟੇਬੁਲਰੀ ਦੇ ਅਧਿਕਾਰੀ ਨੂੰ ਮਾਰੇ ਜਾਣ ਦੇ ਵਿਚ ਉਨ੍ਹਾਂ ਦਾ ਮਕਸਦ ਇਕੋ ਹੀ ਸੀ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਸ਼ਬੀਰ ਅਹਿਮਦ ਦੇ ਵਾਰਸਾਂ ਨੂੰ $2,00,000 ਪਾਕਿਸਤਾਨੀ ਰੁਪਏ $719 ਮੁਆਵਜ਼ੇ ਦੇ ਵਜੋਂ ਦੇਣ ਦੇ ਵੀ ਹੁਕਮ ਜਿਹੜੇ ਦਿੱਤੇ ਹੋਏ ਨੇ। ਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਲਾਈਨਾਂ ਖੁੱਲੀਆਂ ਨੇ ਤੇ ਤੁਹਾਡੇ ਸੁਨੇਹੇ ਵੀ ਆਖਰ ਦੇ ਵਿੱਚ ਲਵਾਂਗਾ। ਬਹੁਤ ਸਾਰੇ ਸੁਨੇਹੇ ਤੁਹਾਡੇ ਆਏ ਨੇ ਦੋਸਤਾਂ ਦੇ ਤੇ ਨਵੇਂ ਦੋਸਤ ਵੀ ਜੁੜੇ ਆ ਬਾਈ ਜੀ, ਸਾਰੇ ਸ਼ੁਕਰੀਆ, ਧੰਨਵਾਦ ਹੈ। ਤੇ ਜਿਹਦੇ ਵਿੱਚ ਚਲੋ ਰਾਜਨ ਸੈਣੀ ਜੀ, ਦਵਿੰਦਰ ਭਾਰਤ ਜੀ UAE ਤੋਂ, ਤੇ ਮਾਨ ਸੁਰਿੰਦਰ ਜੀ, ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਸਾਡੇ ਸ਼ਹਿਰ ਵੱਲ ਨੂੰ ਆ ਰਹੇ ਆ, ਜੀਆਂ ਨੂੰ ਜੀ ਸਵਾਗਤ ਹੈ ਜੀ। ਤੇ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਆ, ਗੁਰੀਮਾਨ ਜੀ ਜੁੜੇ ਹੋਏ ਨੇ, ਜੱਟ ਵੀ ਕਹਿੰਦੇ ਇੱਥੇ ਹੀ ਹੁੰਦਾ ਹੈ ਅਤੇ ਸੁਣ ਵੀ ਰਿਹਾ ਕਹਿੰਦੇ ਜੀ, ਜੀਆਂ ਨੂੰ ਜੀ ਬਾਈ ਜੀ। ਤੇ ਸਾਰੇ ਭਰਾਵਾਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਹੈ। ਤੇ ਅੱਗੇ ਕਹਿੰਦੇ ਨੇ ਉਹ ਬਾਬਾ ਜੀ ਇਹਨੇ ਇਹ ਇੰਨੇ ਯੋਗਾ ਕਹਿੰਦੇ ਕਿੱਥੇ ਹੈ, ਭਾਂਡ ਨੇ ਕਹਿੰਦੇ ਗੱਲ ਕੀਤੀ ਹੈ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਜੁੜਿਆ, ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਵੈਨਜੁਏਲਾ ਦੇ ਹਾਲਾਤਾਂ ਦੇ ਉੱਤੇ ਲਿਖਿਆ ਕਿ ਕਹਿੰਦੇ ਵੈਨਜੁਏਲਾ ਦੇ ਹਾਲਾਤ ਤਾਂ ਕਹਿੰਦੇ ਬਹੁਤ ਮਾੜੇ ਨੇ, 1 ਲੱਖ ਤੱਕ ਦੀਆਂ ਮੌਤਾਂ ਹੋ ਸਕਦੀਆਂ ਨੇ, ਗੁਰੀਮਾਨ ਜੀ ਲਿਖਦੇ ਆ। ਤੇ ਜਗਮਨ ਹੋਲੀ ਚੱਲ ਰਿਹਾ, ਔਜਲਾ ਸਾਹਿਬ ਲਿਖਦੇ ਆ ਕਿ ਆ ਰਹੇ ਜੀ ਤੁਹਾਡੇ ਸ਼ਹਿਰ ਵੱਲ। ਤੇ

ਪੱਤਰਕਾਰਾਂ ਤੋਂ ਅੱਗੇ ਲੰਘ ਗਏ। ਨਹੀਂ ਜੀ ਥੱਲੇ ਹੀ ਰਹੀਏ ਤਾਂ ਚੰਗਾ ਆ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਰਜਿੰਦਰ ਕੁਮਾਰ ਜੀ ਬਹੁਤ ਵਧੀਆ ਵਿਚਾਰ ਨੇ ਸੈਣੀ ਸਾਹਿਬ ਤੁਹਾਡੇ, ਤੇ ਕੱਲ ਆ ਜਾਣਗੇ ਜੀ। ਕਹਿੰਦੇ ਮੁਕੱਦਰ ਜੀ ਪੱਕੀ ਗੱਲ ਹੈ ਸੈਣੀ ਬਾਈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਮੁਕੱਦਰ ਜੀ। ਔਜਲਾ ਬਾਈ ਜੀ ਐਵੇਂ ਲੱਗਦਾ ਜਿਵੇਂ ਬੜੇ ਡੂੰਘੇ ਜੇ ਬੋਲਦੇ ਹੋ ਜੀ। ਉਹ ਮੇਰੇ ਵੱਲੋਂ ਸੀ ਜੀ ਪ੍ਰੋਬਲਮ, ਤੇ ਉਹਨੂੰ ਦਰੁਸਤ ਕਰ ਲਿਆ ਗਿਆ। ਰਜਿੰਦਰ ਜੀਰਾ ਜੀ ਕਹਿੰਦੇ ਆ ਔਜਲਾ ਸਾਹਿਬ ਦੀ ਆਵਾਜ਼ ਤਾਂ ਇਦਾਂ ਲੱਗਦਾ ਜਿਵੇਂ ਗੁਸਲਖਾਨੇ ਦੇ ਵਿਚ ਬੋਲਦੇ ਜੀ। ਉਹ ਉਹਨਾਂ ਵੱਲੋਂ ਸਾਰਾ ਠੀਕ ਸੀ ਜੀ। ਉਹਨਾਂ ਲਿਖਿਆ ਵੀ ਭਾਰਜ ਵਾਲੇ ਪਾਸਿਓਂ ਕੋਈ ਸਮੱਸਿਆ ਸੀ। ਮਾਲ ਜੀ ਕਹਿੰਦੇ ਸਾਡੇ ਨਾਲੋਂ ਜਾਨਵਰ ਸਮਝਦਾਰ ਨੇ। ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਪੈਕਟ ਵਾਲਾ ਦੁੱਧ ਹੀ ਤਾਂ ਕਹਿੰਦੇ ਵਿਕਾਸ ਹੈ। ਤੇ ਜੀ ਔਜਲਾ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਤੇ ਕੁਦਰਤੀ ਚੀਜ਼ ਕਦੇ ਪੈਸੇ ਨਾਲ ਨਹੀਂ ਮਿਲਦੀ, ਉਹ ਆਪਣੇ ਆਪ ਉਗਾਉਣੀ ਜਾਂ ਗਾਉਣੀ ਪੈਂਦੀ ਹੈ ਬਾਬਿਓ। ਤੇ ਮੁਕੱਦਰ ਜੀ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਿਲਕੁਲ ਠੀਕ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ। ਲਓ ਦੋਸਤੋ, ਇਹ ਸੀ ਤੁਹਾਡੇ ਸਾਰਿਆਂ ਦੋਸਤਾਂ ਦੇ ਸੁਨੇਹੇ। ਤੇ ਅੱਗੇ ਹੁਣ ਆਪਾਂ ਗੱਲ ਕਰਦੇ ਆਂ ਨਾਵਲ ਦੀ, ਤੇ ਨਾਵਲ ਦੀ ਬਾਤ ਪਾਉਂਦੇ ਆਂ ਜਿਹੜੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਸਾਂਝ ਨਹੀਂ ਪਾ ਸਕਿਆ ਸੀ ਤੇ ਖਬਰਾਂ ਨੂੰ ਇੱਥੇ ਸਮੇਟਦੇ ਆਂ। ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਇਹ ਨਾਵਲ ਦੀ ਜਿਹੜੀ ਸਮਾਪਤੀ ਕੀਤੀ ਸੀ। ਜਦੋਂ ਪਿਛਲੇ ਦਿਨਾਂ ਦੇ ਵਿੱਚ ਲੜੀਵਾਰ ਭਾਗ 6 ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਸੀ, ਤੇ ਉਹਦੇ ਵਿੱਚ ਜਦੋਂ ਆਪਾਂ ਪਿੱਛੇ ਝਾਤ ਮਾਰਦੇ ਹਾਂ ਤਾਂ 1730 ਦੇ ਵਿੱਚ ਸੁਲਤਾਨਪੁਰ ਦੇ ਜਿਹੜੇ ਫੌਜਦਾਰ ਦੀ ਮੌਤ ਹੋ ਜਾਂਦੀ ਹੈ ਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ। ਆਪਣੀ ਕਾਬਲੀਅਤ ਦੱਸ ਕੇ ਜਿਹੜਾ ਸੀ ਅਰਜ ਕਰਦਾ ਹੈ ਕਿ ਖਾਲੀ ਥਾਂ ਦੇ ਉੱਤੇ ਉਸ ਨੂੰ ਤੈਨਾਤ ਕੀਤਾ ਜਾਵੇ। ਜ਼ਕਰੀਆ ਖਾਨ ਨੇ ਕਿਹਾ ਕਿ ਕੋਈ ਜਾਮਣ ਦੇ ਜਾਣੀ ਕਿ ਕੋਈ ਉਦਾਹਰਣ ਦੇ ਕਾਹਦੇ ਲਈ ਤੈਨੂੰ ਕੀਤਾ ਜਾਵੇ। ਤੇ ਲਾਲਾ ਸ੍ਰੀ ਨਿਵਾਸ ਨੇ ਜਾਮਣੀ ਉਹਦੀ ਫਿਰ ਦਿੱਤੀ ਸੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਫਿਰ ਉਹ ਅਦੀਨਾ ਬੇਗ ਖਾਨ ਜਿਹੜਾ ਹੋ ਗਿਆ, ਅਦੀਨਾ ਬੇਗ ਖਾਨ ਹੋ ਗਿਆ ਉਹਦਾ ਨਾਮ ਦੇ ਨਾਲ ਲੱਗਣ ਲੱਗ ਗਿਆ। ਤੇ ਸ੍ਰੀ ਨਿਵਾਸ ਨੂੰ ਜਿਹੜਾ ਉਹਨੇ ਆਪਣਾ ਸਹਾਇਕ ਰੱਖ ਲਿਆ ਸੀ ਤੇ ਉਸਦੇ ਫਾਰਸੀ ਜਾਣ ਦੇ ਭਰਾ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਜਿਹੜਾ ਮੁੰਸ਼ੀ ਲਾ ਲਿਆ। ਅਦੀਨਾ ਦੇ ਕੰਮ ਦੇ ਵਿੱਚ ਉਦੋਂ ਵਿਘਨ ਪੈ ਗਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਜਿਹੜਾ ਸੀ ਪਲੇਗ ਪੈ ਜਾਂਦੀ ਹੈ, ਪਲੇਗ ਦੀ ਬਿਮਾਰੀ ਹੋ ਜਾਂਦੀ ਹੈ, ਉੱਥੇ ਫੈਲਰ ਗਈ ਸੀ। ਤੇ ਨਾਦਰ ਦੇ ਹਮਲੇ ਤੋਂ ਪਹਿਲਾਂ ਤੇ ਪਿੱਛੋਂ ਉਹਨੇ ਆਪਣੀ ਯੋਗਤਾ ਸਾਬਤ ਕੀਤੀ ਤੇ ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ ਉੱਥੇ, ਤੇ ਕੁਝ ਜੰਗੀ ਕੈਦੀ ਪੈਸੇ ਦੇ ਕੇ ਜਿਹੜਾ ਛੁਡਵਾਏ ਗਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਪਦਿਆਂ ਹੋਇਆਂ ਜ਼ਕਰੀਆ ਖਾਨ ਨੇ ਜਿਹੜਾ ਸੀ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਜਿਹੜਾ ਹਾਕਮ ਥਾਪ ਦਿੱਤਾ ਤੇ ਕਿਹਾ ਕਿ ਸਿੱਖਾਂ ਦੇ ਨਾਲ ਤੂੰ ਸਿੰਝ। ਤੇ ਜਲਦੀ ਹੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਹੈ ਹੁਣ, ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਰਹੀ ਹੈ ਤੇ ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਜਿਹੜਾ ਸੀ ਤੋੜ ਕੇ ਰੱਖ ਦਿੱਤਾ ਸੀ ਉਹਨੂੰ ਤੇ ਪੰਜਾਬ ਤੇ ਹਿੰਦੁਸਤਾਨ ਨੂੰ, ਤੇ ਦੂਜੀ ਵਾਰ ਫਿਰ ਪਤਾ ਨਹੀਂ ਸੀ ਫਿਰ ਕਦੋਂ ਹੱਲਾ ਹੋ ਜਾਵੇਗਾ। ਦਿਨੋ ਦਿਨ ਮਰਾਠੇ ਤਕੜੇ ਹੁੰਦੇ ਗਏ ਤੇ ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ ਤੇ ਇਸੇ ਧਰਤੀ ਦੇ ਜਾਏ ਨੇ। ਉਹਨਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਸੀ ਤੇ ਫਿਰ ਉਹਨਾਂ ਨੇ ਗੁਰੂਆਂ ਤੋਂ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਸੀ। ਉਹ ਸਮਝ ਗਿਆ ਅੱਗੇ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੋਲ ਦੇ ਜਿਹੜਾ ਸੀ ਬਣਾਉਣਾ ਪਵੇਗਾ, ਬਰਾਬਰਤਾ ਦੇ ਨਾਲ ਚੱਲਣਾ ਪਵੇਗਾ। ਉਹਨੇ ਦੇਖ ਲਿਆ ਸੀ ਕਿ ਜਲਦ ਹੀ ਫਿਰ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ ਤੇ ਸੰਗਠਿਤ ਨੇ ਇੱਕ ਦੂਜੇ ਨਾਲ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਚੁੱਪ ਚਪੀਤੇ ਕੁਝ ਕਰ ਨਹੀਂ ਰਿਹਾ। ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਜਾਂਦਾ ਕਿ ਭਾਈ ਸਿੱਖਾਂ ਵਿਰੁੱਧ ਐਕਸ਼ਨ ਲੈ, ਐਵੇਂ ਨਾ ਬੈਠਾ ਰਹੇ ਹੱਥ ਤੇ ਉੱਤੇ ਹੱਥ ਧਰ ਕੇ। ਉਹਨੇ ਫਿਰ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਤੇ ਅਸੀਂ ਕੁਝ ਨਾ ਕੁਝ ਕਰਨ ਜਾ ਰਹੇ ਹਾਂ। ਸਿੱਖਾਂ ਨੇ ਉਸਦੇ ਕੋਲ ਜਿਹੜਾ ਸੀਗਾ ਫਿਰ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਕੜੀਆ ਭੇਜਿਆ ਸੀ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਤੇਜ਼ ਤਰਾਰ ਜਿਹੜਾ ਆਦਮੀ ਸੀ ਤੇ ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਰਲ ਗਿਆ ਫਿਰ ਉਹ ਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਨੂੰ ਕੂਚ ਕਰ ਗਏ ਤੇ ਉੱਥੇ ਹੀ ਸਟੇਟ ਦੇ ਲਈ ਮੁਸ਼ਕਲਾਂ ਜਿਹੜੀਆਂ ਫਿਰ ਖੜੀਆਂ ਕਰਨ ਲੱਗ ਪਏ। ਇੱਥੇ ਦੋਸਤੋ ਆਪਾਂ ਸਮਾਪਤੀ ਕੀਤੀ ਸੀ ਤੇ ਅੱਜ ਦਾ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਗੱਲਬਾਤ ਆਪਾਂ ਅੱਗੇ ਕਰਨ ਜਾ ਰਹੇ ਹਾਂ।
ਤੇ ਇਸ ਸਮੇਂ ਦੇ ਵਿੱਚ ਦੋਸਤੋ ਮੈਂ ਕਾਲ ਨਹੀਂ ਲੈ ਪਾਵਾਂਗਾ ਤੇ ਆਖਰ ਦੇ ਵਿੱਚ ਤੁਹਾਡਾ ਸਵਾਗਤ ਰਹੇਗਾ ਜੇ ਤੁਸੀਂ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ ਪਲੱਸ 358

1976 ਰੋਨੀਬਰ ਸਟੂਡੀਓ ਦਾ ਨੰਬਰ ਹੈ ਤੇ ਇਸ ਕਿਤਾਬ ਦੇ ਕੁਝ ਚੈਪਟਰ ਪੜ੍ਹ ਕੇ ਸਾਂਝ ਪਾ ਕੇ ਤੇ ਉਸ ਤੋਂ ਬਾਅਦ ਤੁਹਾਡੀ ਫੋਨ ਲਾਈਨ ਜ਼ਰੂਰ ਤੁਹਾਡੇ ਲਈ ਖੋਲ ਦਿੱਤੀ ਜਾਵੇਗੀ। ਤੇ ਲੋ ਫਿਰ ਆਪਾਂ ਕਰਦੇ ਹਾਂ ਅਗਸ ਅੱਗੇ ਇਹ ਗੱਲਬਾਤ ਕਿੱਥੇ ਜਾ ਕੇ ਸਮਾਪਤ ਹੁੰਦੀ ਹੈ, ਕਿੱਥੇ ਮੁੱਕਦੀ ਹੈ, ਕੀ ਕੁਝ ਅੱਗੇ ਬਣਦਾ ਹੈ ਤੇ ਕੀ ਸੌਦੇਬਾਜ਼ੀਆਂ ਹੁੰਦੀਆਂ ਨੇ ਤੇ ਪੰਜਾਬ ਕਿੱਥੇ ਖੜਦਾ ਹੈ। ਲੋ ਦੋਸਤੋ ਗੱਲਬਾਤ ਕਰਦੇ ਹਾਂ ਅੱਜ ਚੈਪਟਰ ਸੱਤਵਾਂ ਭਾਗ ਸੱਤਵਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਆਪਣੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਸੱਤਵਾਂ।

ਨਾਦਰ ਸ਼ਾਹ ਲਾਹੌਰ ਦਾ ਖਜ਼ਾਨਾ ਖਾਲੀ ਕਰ ਗਿਆ ਤੇ ਫੌਜੀਆਂ ਨੂੰ ਤਨਖਾਹ ਦੇਣ ਜੋਗੇ ਪੈਸੇ ਨਹੀਂ ਸਨ। ਜ਼ਕਰੀਆ ਖਾਨ ਨੇ ਆਪਣਾ ਦੀਵਾਨ ਜਸਪਤ ਰਾਏ ਜਿਹੜਾ ਸੀ ਗ੍ਰਿਫ਼ਤਾਰ ਕਰਕੇ ਉਹਦੇ ਭਰਾ ਲਖਪਤ ਨੂੰ ਕਿਹਾ ਕਿ ਨਾਜ਼ੀਮਾਂ ਨੂੰ ਕਹਿ ਕਿ ਮਾਮਲੇ ਦਾ ਬਕਾਇਆ ਜਮ੍ਹਾਂ ਕਰਵਾਉਣ। ਪਰ ਕਿੱਥੇ,

ਜਸਪਤ ਰਾਏ ਤਾਂ ਰਿਹਾ ਰਿਹਾ ਹੋ ਗਿਆ, ਪਰ ਅਦੀਨਾ ਬੇਗ ਦੇ ਕੋਲ ਜਮ੍ਹਾਂ ਕਰਵਾਉਣ ਦੇ ਲਈ ਪੈਸੇ ਨਹੀਂ ਸਨ, ਸੋ ਉਹਨੇ ਅਦੀਨੇ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਕਰੀਆ ਖਾਨ ਨੇ ਆਪਣਾ ਦੂਜਾ ਬੇਟਾ ਸ਼ਾਹ ਨਵਾਜ਼ ਅਦੀਨੇ ਦੀ ਥਾਂ ਜਲੰਧਰ ਦਾ ਨਾਜ਼ਮ ਲਾ ਦਿੱਤਾ ਤੇ ਅਦੀਨਾ ਬੇਗ ਨੂੰ ਤਸੀਹੇ ਵੀ ਦਿੱਤੇ ਗਏ, ਪਰ ਉਹ ਸਟੇਟ ਦਾ ਵਫ਼ਾਦਾਰ ਰਿਹਾ। ਸ੍ਰੀ ਨਿਵਾਸ ਤੇ ਭਵਾਨੀ ਦਾਸ ਨੇ ਫਿਰ ਜਿਹੜਾ ਸੀ ਵਿਚੋਲਗੀ ਕਰਕੇ ਉਹਨੂੰ ਜਿਹੜਾ ਸੀ ਸ਼ਾਹ ਨਵਾਜ਼ ਦਾ ਡਿਪਟੀ ਲਵਾ ਦਿੱਤਾ। ਉਹਨਾਂ ਦਿਨਾਂ ਦੇ ਉੱਤੇ ਪੰਜਾਬ ਦੇ ਹਾਲਾਤ ਬਾਰੇ ਇੱਕ ਹੋਰ ਪੱਖ ਜਾਂ ਪੱਖੋਂ ਜਾਣਨਾ ਜ਼ਰੂਰੀ ਹੈ। ਉਹ ਕੀ ਹੈ? ਜਿਸ ਬੰਦੇ ਨੇ ਹਕੂਮਤ ਦੇ ਵਿੱਚ ਉੱਪਰ ਚੜ੍ਹਨ ਦਾ ਯਤਨ ਕੀਤਾ, ਉੱਪਰ ਜਾਣ ਦਾ, ਉਸਨੂੰ ਕੈਦ, ਤਸੀਹੇ, ਅਸਧਾਰਨ ਮੌਤ ਦਾ ਸਾਹਮਣਾ ਕਰਨਾ ਪਵੇਗਾ। ਆਪਣਾ ਮਤਲਬ ਕੱਢਣ ਦੇ ਲਈ ਦਗੇਬਾਜ਼ੀ ਆਮ ਹਥਿਆਰ ਸੀ। ਕੈਦੀ ਜੇਲ੍ਹ ਦੇ ਵਿੱਚੋਂ ਭੱਜ ਸਕਦਾ ਸੀ, ਕਾਤਲ ਖੁਦ ਕਤਲ ਹੋ ਸਕਦਾ ਸੀ। ਅਦੀਨਾ ਬੇਗ ਖਤਰੇ ਝੱਲ ਕੇ ਦਿਨ ਰਾਤ ਜਿਹੜਾ ਸੀ ਹਿੰਦੂਆਂ ਤੇ ਸਿੱਖਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦਾ ਸੀ। ਇਸ ਤਰ੍ਹਾਂ ਦੇ ਹੋਰ ਬੰਦੇ ਵੀ ਅਦੀਨੇ ਵਰਗੇ ਹੋਣਗੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਨਹੀਂ ਹੈ, ਕਿਉਂਕਿ ਖੇਤਾਂ ਦੇ ਵਿੱਚ, ਦਰਿਆਵਾਂ ਦੇ ਘਾਟਾਂ ਤੇ, ਮਲਾਹ ਬਾਜ਼ਾਰਾਂ ਕਾਰਖਾਨਿਆਂ ਦੇ ਵਿੱਚ ਕੰਮ ਕਰਦੇ ਲੋਕ, ਦਫ਼ਤਰਾਂ ਦੇ ਕਰਿੰਦੇ, ਅਨੇਕ ਧਰਮਾਂ ਜਾਤਾਂ ਪਿਛੋਕੜਾਂ ਦੇ ਲੋਕ ਸਨ ਤੇ ਇਹਨਾਂ ਦੇ ਨਾਲ ਤਾਲਮੇਲ ਜਿਹੜਾ ਰੱਖਣਾ ਪੈਣਾ ਸੀ। 1745 ਦੇ ਵਿੱਚ ਜ਼ਕਰੀਆ ਖਾਨ ਦੀ ਮੌਤ ਹੋ ਗਈ। ਸਿੱਖਾਂ ਦੇ ਉੱਪਰ ਸਖਤੀਆਂ ਕੀਤੀਆਂ ਠੀਕ, ਪਰ ਉਹ ਕਾਬਲ ਹਾਕਮ ਸੀ ਜਿਸ ਨੇ ਨਾਦਰ ਸ਼ਾਹ ਤੋਂ ਲਾਹੌਰ ਦੇ ਲੋਕਾਂ ਦੀ ਜਾਨ ਬਚਾਈ। ਤਿੰਨ ਦਿਨ ਕਿਸੇ ਘਰ ਦਾ ਦੀਵਾ ਨਹੀਂ ਸੀ ਬਲਿਆ। ਉਸਦੀ ਅਰਥੀ ਪਿੱਛੇ ਹਜ਼ਾਰਾਂ ਪੰਜਾਬੀ ਵਿਰਲਾਪ ਕਰਦੇ ਗਏ ਸੀ। ਸਮਕਾਲੀ ਹਿੰਦੂ ਇਤਿਹਾਸਕਾਰ ਆਨੰਦ ਰਾਮ ਮੁਖਲੀਸ ਨੇ ਇਹੋ ਹੀ ਲਿਖਿਆ, ਕਹਿੰਦਾ ਕਿ ਜਿੱਥੇ ਜ਼ਕਰੀਆ ਖਾਨ, ਉਸਦੀ ਪਤਨੀ, ਮਾਪੇ ਤੇ ਹੋਰ ਰਿਸ਼ਤੇਦਾਰ ਦਫਨਾਏ ਗਏ, ਅੱਜ ਉਸ ਕਬਰਿਸਤਾਨ ਦੇ ਵਿੱਚ ਉੱਲੂ ਬੋਲਦੇ ਨੇ। ਉਸ ਥਾਂ ਦੇ ਉੱਤੇ ਇੱਕ ਮੀਨਾਰ ਜਿਹੜਾ ਹੈ ਜਿੱਥੇ ਜ਼ਕਰੀਆ ਖਾਨ ਦੀ ਕੁਆਰੀ ਭੈਣ ਸ਼ਰਫ ਅਲ ਨਿਸਾ ਆਪਣੇ ਸਾਹਮਣੇ ਖੰਜਰ ਰੱਖ ਕੇ ਹਰ ਰੋਜ਼ ਇੱਕ ਘੰਟਾ ਕੁਰਾਨ ਦਾ ਪਾਠ ਕਰਿਆ ਕਰਦੀ ਸੀ। ਮੌਤ ਤੋਂ ਪਹਿਲਾਂ ਨਿਸ਼ਾਨੇ ਇੱਛਾ ਦੱਸੀ ਸੀ ਕਿ ਮੇਰੀ ਕਬਰ ਉੱਪਰ ਗੁੰਬਦ ਨਾ ਬਣਾਇਆ ਜਾਵੇ, ਮੇਰੇ ਨਾਲ ਕਬਰ ਦੇ ਵਿੱਚ ਮੇਰਾ ਹੀਰਿਆਂ ਜੜਿਆ ਖੰਜਰ ਤੇ ਕੁਰਾਨ ਦਫ਼ਨ ਕੀਤੇ ਜਾਣ। ਬਿਲਕੁਲ ਹੀ ਇਕਬਾਲ ਨੇ ਇਸ ਕੁੜੀ ਤੇ ਮਰਸੀਆ ਲਿਖਿਆ ਸੀ, ਜੋ ਕਰ ਸਕਦਾ ਸੀ ਪਰ ਕੀਤਾ ਨਹੀਂ। ਜ਼ਕਰੀਆ ਖਾਨ ਮੁਗਲਾਂ ਤੇ ਇਰਾਨੀਆਂ ਦੋਵਾਂ ਤੋਂ ਆਪਣੀ ਖੁਦ ਮੁਖਤਿਆਰੀ ਦਾ ਐਲਾਨ ਕਰ ਸਕਦਾ ਸੀ, ਕਿਉਂਕਿ ਨਾਦਰ ਸ਼ਾਹ ਨੇ 1747 ਚ ਕਤਲ ਹੋ ਜਾਣਾ ਸੀ ਤੇ ਆਸਫ ਜਾਹ ਨੇ ਦੱਖਣ ਦੇ ਵਿੱਚ ਆਪਣੀ ਆਜ਼ਾਦ ਰਿਆਸਤ ਦਾ ਐਲਾਨ ਕਰ ਦਿੱਤਾ ਸੀ। ਅਵਧ ਦੇ ਵਿੱਚ ਸਾਦਤ ਖਾਨ ਨੇ ਇਹੋ ਹੀ ਕੀਤਾ ਤੇ ਜ਼ਕਰੀਆ ਖਾਨ ਜਿਹੜਾ ਸੀ ਉਹਨੇ ਉਹਨਾਂ ਵਾਂਗ ਨਾ ਕੀਤਾ ਜਿੱਦਾਂ ਉਹਨੇ ਕੀਤਾ ਸੀ। ਉਸਦੇ ਦਿਲ ਦੇ ਵਿੱਚ ਇਹ ਖਿਆਲ ਕਦੇ ਆਇਆ ਕਿ ਨਾ, ਪਤਾ ਨਹੀਂ ਲੱਗਦਾ ਹੈ ਕੀ ਹੋਇਆ। ਕਮਜ਼ੋਰ ਹਕੂਮਤਾਂ ਦੀ ਅਧੀਨਗੀ ਦੀ ਥਾਂ ਖੁਦ ਮੁਖਤਾਰ ਜ਼ਕਰੀਆ ਮਾਮਲਾ ਬਾਹਰ ਜਾਣੋਂ ਵੀ ਜਿਹੜਾ ਰੋਕ ਲੈਂਦਾ ਹੈ ਵੀ ਭਾਈ ਅੰਦਰ ਖਾਤੇ ਹੀ ਸੁਲਝਾ ਲਿਆ ਜਾਵੇ। ਸਿੱਖਾਂ ਨੂੰ ਕੁਸ਼ਲਤਾ ਦੇ ਨਾਲ ਦਬਾ ਵੀ ਸਕਦਾ ਸੀ ਤੇ ਜ਼ਕਰੀਆ ਖਾਨ ਦੀ ਮੌਤ ਮਗਰੋਂ ਉਸਦੇ ਬੰਦਿਆਂ ਯਈਆ ਖਾਨ ਤੇ ਸ਼ਾਹ ਨਵਾਜ਼ ਵਿਚਕਾਰ ਖੂਨੀ ਟੱਕਰ ਹੋ ਗਈ। ਬਾਦਸ਼ਾਹ ਮੁਹੰਮਦ ਸ਼ਾਹ ਦੋਹਾਂ ਨੂੰ ਨਫ਼ਰਤ ਕਰਦਾ ਸੀ ਕਿਉਂਕਿ ਨਾਦਰ ਦੀ ਤਾਬਿਆਦਾਰੀ ਦੇ ਵਿੱਚ ਚਲੇ ਗਏ ਸਨ ਉਹ, ਤੇ ਮੁਹੰਮਦ ਸ਼ਾਹ ਤਾਂ ਆਪਣੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੇ ਖੰਭ ਵੀ ਜਿਹੜਾ ਕੁਤਰਨ ਦਾ ਇੱਛੁਕ ਸੀ, ਜਿਹਦੀ ਭੈਣ ਜ਼ਕਰੀਆ ਖਾਨ ਦੀ ਜਿਹੜਾ ਸੀ ਬੇਗਮ ਸੀ। ਵੱਡਾ ਬੇਟਾ ਯਈਆ ਕਮਰੂਦੀਨ ਦੀ ਧੀ ਦਾ ਪਤੀ ਸੀ। ਕਮਰੂਦੀਨ ਨੇ ਜਿਹੜੀ ਸਲਾਹ ਦਿੱਤੀ ਝਿਜਕਦਿਆਂ ਮੁਹੰਮਦ ਸ਼ਾਹ ਨੇ ਮੰਨ ਹੀ ਲਈ। ਕਮਰੂਦੀਨ ਖੁਦ ਦੇਖੇ ਲਾਹੌਰ ਦਾ ਸੂਬੇਦਾਰ ਕਿਸ ਨੂੰ ਲਾਉਣਾ ਹੈ ਤੇ ਯਈਆ ਨੂੰ ਉਸਦਾ ਡਿਪਟੀ ਲਾਇਆ ਜਾਵੇ ਤੇ ਛੋਟੇ ਸ਼ਾਹ ਨਮਾਜ਼ ਨੂੰ ਜਿਹੜਾ ਸੀਗਾ ਸ਼ਾਹ ਨਵਾਜ਼ ਨੂੰ ਜਲੰਧਰ ਦਾ ਨਾਜ਼ਮ ਲਾਓ। ਛੋਟੇ ਨੂੰ ਕੁਝ ਰਕਮ ਤੇ ਹੀਰੇ ਵੀ ਦਿੱਤੇ ਗਏ। ਇੱਕ ਜਲੰਧਰ, ਦੂਜਾ ਲਾਹੌਰ, ਇੱਕ ਦੂਜੇ ਦੇ ਦੁਸ਼ਮਣ ਦੋਵਾਂ ਭਰਾਵਾਂ ਦੇ ਨਾਲ ਕੰਮ ਕਰਨਾ ਅਦੀਨਾ ਬੇਗ ਦੇ ਲਈ ਖਤਰਨਾਕ ਸੀ, ਪਰ ਉਹ ਸਕੀਮਾਂ ਲੜਾਉਂਦਾ ਰਿਹਾ, ਯੁਕਤਾਂ ਕਰਦਾ ਰਿਹਾ ਤੇ ਜਦੋਂ ਯਈਆ ਨੇ ਅਦੀਨਾ ਬੇਗ ਨੂੰ ਕਿਹਾ ਕਿ ਸਿੱਖਾਂ ਦੇ ਖਿਲਾਫ ਸਖਤੀ ਵਰਥ ਤਾਬਿਆਦਾਰੀ ਦਿਖਾਉਂਦਿਆਂ 1746 ਦੀਆਂ ਗਰਮੀਆਂ ਦੇ ਵਿੱਚ
ਉਹਨੇ ਫਿਰ ਸਖਤੀ ਕੀਤੀ। ਪਰ ਜਦੋਂ ਦੋਵੇਂ ਭਰਾ ਹਥਿਆਰ ਚੁੱਕਣ ਉੱਤੇ ਜਿਹੜਾ ਉੱਤਰ ਆਏ ਤਾਂ ਦੀਨਾ ਬੇਗ ਨੇ ਛੋਟੇ ਦੀ ਮਦਦ ਕੀਤੀ ਤੇ ਵੱਡਾ ਗ੍ਰਿਫਤਾਰ ਕਰ ਲਿਆ ਗਿਆ। ਸਤੰਬਰ 1747 ਦਾ ਸਮਾਂ ਉਹਦੇ ਵਿੱਚ ਜਈਆ ਖਾਨ ਨੇ ਜਿਹੜਾ ਸੀ ਜੇਲੋਂ ਭੱਜ ਕੇ ਆਪਣੇ ਮਾਮੇ ਕਮਰੂਦੀਨ ਦੇ ਕੋਲ ਦਿੱਲੀ ਪੁੱਜ ਗਿਆ। ਸ਼ਾਹ ਨਵਾਜ਼ ਡਰ ਗਿਆ ਕਿ ਹੁਣ ਵੱਡੀ ਮੁਸੀਬਤ ਟੁੱਟ ਸਕਦੀ ਹੈ ਅੱਗੇ। ਉਹਨੇ ਅਦੀਨਾ ਬੇਗ ਤੋਂ ਸਲਾਹ ਮੰਗੀ। ਅਦੀਨਾ ਬੇਗ ਨੇ ਕਿਹਾ ਕਿ ਤੂੰ ਪ੍ਰਧਾਨ ਮੰਤਰੀ ਦਾ ਭਾਣ ਜਾਏ ਕੇਵਲ, ਤੇਰਾ ਭਰਾ ਉਸਦਾ ਜਵਾਈ ਵੀ ਹੈਗਾ, ਸਮਝਿਆ ਤੂੰ? ਉਥੋਂ ਤੈਨੂੰ ਸਜ਼ਾ ਨਾ ਮਿਲੀ ਨਾ ਤਾਂ ਇਹ ਹੋ ਹੀ ਨਹੀਂ ਸਕਦਾ, ਇੱਦਾਂ ਕਿੱਦਾਂ ਹੋ ਜਾਓ? ਤੇਰੇ ਵਾਸਤੇ ਕੇਵਲ ਇੱਕ ਰਸਤਾ ਬਚਿਆ ਜੇ, ਉਹ ਹੈ ਅਹਿਮਦ ਸ਼ਾਹ ਅਬਦਾਲੀ, ਅਫਗਾਨ ਯੋਧਾ, ਜਿਸਨੇ ਨਾਦਰ ਸ਼ਾਹ ਦੇ ਕਈ ਇਲਾਕਿਆਂ ਦੇ ਉੱਤੇ ਵੀ ਕਬਜ਼ਾ ਕਰ ਲਿਆ, ਤੇ ਤੂੰ ਉਹਦੀ ਸ਼ਰਨ ਦੇ ਵਿੱਚ ਚਲਿਆ ਜਾ ਦੁਸ਼ਮਣ ਦੀ। 1738 ਤੇ 39 ਦੇ ਹੱਲੇ ਵੇਲੇ ਉਹ ਹਿੰਦੁਸਤਾਨ ਦੇ ਵਿੱਚ ਨਾਦਰ ਸ਼ਾਹ ਦੇ ਨਾਲ ਆਇਆ ਸੀ ਜੋ ਜ਼ਮੀਨੀ ਹਕੀਕਤਾਂ ਤੋਂ ਵਾਕਫ ਸੀ। ਸ਼ਾਹ ਨਮਾਜ਼ ਨੇ ਆਪਣਾ ਜਿਹੜਾ ਸੀ ਦੂਤ ਇਹ ਲਿਖ ਕੇ ਅਬਦਾਲੀ ਦੇ ਕੋਲ ਭੇਜਿਆ, ਕਹਿੰਦਾ ਕਿ ਤਾਜ ਬਾਦਸ਼ਾਹ ਦੇ ਸੀਸ ਉੱਪਰ ਵਜ਼ੀਰੀ ਸ਼ਾਹ ਨਮਾਜ਼ ਨੂੰ ਇਹ ਵੀ ਖੁਸ਼ ਕਰਨ ਦੇ ਲਈ ਲਿਖਿਆ ਕਿ ਸ਼ਾਹ ਨਮਾਜ਼ ਸ਼ੀਆ ਹੋ ਗਿਆ। ਅਦੀਨਾ ਬੇਗ ਨੇ ਬੜੇ ਸੰਤੁਲਨ ਦੇ ਨਾਲ ਪੱਤੇ ਸੁੱਟਣੇ ਸਨ ਤੇ ਦਿੱਲੀ ਦਰਬਾਰ ਦੇ ਵਿੱਚ ਵਫ਼ਾਦਾਰੀ ਸਾਬਤ ਕਰਨ ਵਾਸਤੇ ਉਹਨੇ ਮੁਖਬਰੀ ਕੀਤੀ। ਕਮਰੂਦੀਨ ਨੂੰ ਦੱਸ ਦਿੱਤਾ ਗਿਆ ਕਿ ਸ਼ਾਹ ਨਮਾਜ਼ ਅਹਿਮਦ ਸ਼ਾਹ ਅਬਦਾਲੀ ਤੋਂ ਮਦਦ ਮੰਗ ਰਿਹਾ। ਕਮਰੂਦੀਨ ਨੇ ਆਪਣੇ ਭਾਣਜੇ ਨੂੰ ਕਿਹਾ, ਸਾਡਾ ਖਾਨਦਾਨ ਭਾਰਤ ਦੇ ਬਾਦਸ਼ਾਹਾਂ ਦਾ ਵਫ਼ਾਦਾਰ ਰਿਹਾ ਤੇ ਕਦੀ ਗਦਾਰੀ ਨਹੀਂ ਕੀਤੀ ਹੈ। ਨਾਲ ਇਹ ਵੀ ਕਿਹਾ ਕਿ ਤੈਨੂੰ ਲਾਹੌਰ ਦੇ ਨਾਲ ਨਾਲ ਕਾਬਲ, ਕਸ਼ਮੀਰ, ਸਿੰਧ ਅਤੇ ਮੁਲਤਾਨ ਦੇ ਸਕਦੇ ਹਾਂ। ਦੋਵੇਂ ਸੁਨੇਹਿਆਂ ਨੇ ਅਸਰ ਕੀਤਾ ਉਹਦੇ ਤੇ ਅਬਦਾਲੀ ਹਿੰਦ ਤੇ ਚੜਾਈ ਲਈ ਤਿਆਰ ਹੋ ਜਾਂਦਾ। ਸ਼ਾਹ ਨਵਾਜ਼ ਅਬਦਾਲੀ ਵਿਰੁੱਧ ਜੰਗ ਲੜਨ ਦੇ ਲਈ ਤਿਆਰ ਹੋ ਗਿਆ। ਜਨਵਰੀ 1728 ਦੇ ਵਿੱਚ ਅਬਦਾਲੀ ਨੇ ਹਮਲਾ ਕੀਤਾ। ਸ਼ਾਹ ਨਵਾਜ਼ ਅਤੇ ਅਦੀਨਾ ਬੇਗ ਨੇ ਥੋੜੀ ਦੇਰ ਰੋਕਿਆ ਪਰ ਫਿਰ ਰਾਤੋ ਰਾਤ ਦਿੱਲੀ ਜਿਹੜਾ ਭੱਜ ਗਏ। 10 ਹੱਲਿਆਂ ਦੇ ਵਿੱਚ ਅਬਦਾਲੀ ਦਾ ਇਹ ਪਹਿਲਾ ਹਮਲਾ ਸੀ। ਉਹ 1748 ਦੇ ਵਿੱਚ ਕੇਵਲ 26 ਸਾਲਾਂ ਦਾ ਸੀ। ਪਖਤੂਨਾ ਦੇ ਅਬਦਾਲੀ ਜਾਂ ਦੁਰਾਨੀ ਕਬੀਲਿਆਂ ਦੇ ਵਿੱਚੋਂ ਸੀ। ਕਦਾਵਰ ਰੋਬਦਾਬ ਵਾਲਾ ਜਵਾਨ ਸੀ ਤੇ ਆਪਣੇ ਸਿਪਾਹੀਆਂ ਦੇ ਨਾਲ ਘੁਲ ਮਿਲ ਜਾਂਦਾ ਸੀ ਪਰ ਉਸਦੀ ਸ਼ਾਨ ਅਸਧਾਰਨ ਸੀ। ਨਾਦਰ ਸ਼ਾਹ ਦੀ ਮੌਤ ਉਪਰੰਤ ਉਸਦੇ ਕਬੀਲੇ ਨੇ ਸਰਬਸੰਮਤੀ ਦੇ ਨਾਲ ਉਸਨੂੰ ਪਖਤੂਨ ਇਲਾਕੇ ਦਾ ਹਾਕਮ ਚੁਣ ਲਿਆ। ਭੱਜਣ ਵੇਲੇ ਸ਼ਾਹ ਨਵਾਜ਼ ਆਪਣੇ ਸਭ ਹਥਿਆਰ, ਤੋਪਾਂ, ਬੰਦੂਕਾਂ, ਰਾਕਟ, ਹਾਥੀ, ਘੋੜੇ ਛੱਡ ਗਿਆ ਤੇ ਜਿਹੜੇ ਅਬਦਾਲੀ ਦੇ ਕਬਜ਼ੇ ਦੇ ਵਿੱਚ ਆ ਗਏ। ਲਾਹੌਰੋਂ ਉਹਨੇ ਆਪਣਾ ਸਿੱਕਾ ਚਲਾਇਆ ਤੇ ਪੰਜਾਬ ਦੇ ਹਾਕਮਾਂ ਨੂੰ ਕਿਹਾ, ਆ ਕੇ ਨਜ਼ਰਾਨਾ ਭੇਂਟ ਕਰੋ ਤੇ ਭਵਿੱਖ ਦੇ ਵਿੱਚ ਮਾਮਲਾ ਦੇਣ ਦੀ ਲਿਖਤ ਕਰੋ ਸਾਡੇ ਨਾਲ। ਜਦੋਂ ਨਜ਼ਰਾਨਾ ਦੇ ਕੇ ਲਾਹੌਰ ਵਾਸੀਆਂ ਨੇ ਬਖਸ਼ਣ ਦੇ ਲਈ ਅਰਜ਼ ਕੀਤੀ ਤੇ ਬਖਸ਼ ਦਿੱਤੇ, 40 ਦਿਨ ਲਾਹੌਰ ਕਿਆਮ ਕਰਨ ਬਾਅਦ ਉਸਨੇ ਦਿੱਲੀ ਦਾ ਰੁਖ ਕੀਤਾ। ਨਾਦਰ ਸ਼ਾਹ ਦੇ ਹਮਲੇ ਤੋਂ 9 ਸਾਲ ਬਾਅਦ ਅਬਦਾਲੀ ਦਾ ਮੁਕਾਬਲਾ ਦਿੱਲੀ ਕਿਵੇਂ ਕਰ ਸਕੇਗੀ, ਇਹ ਸਵਾਲ ਖੜਾ ਸੀ। ਪਰ ਸਰਹੰਦ ਤੋਂ 9 ਮੀਲ ਦੂਰ ਮਾਣੂਪੁਰ ਵਿਖੇ ਸਖ਼ਤ ਮੁਕਾਬਲਾ ਹੁੰਦਾ ਹੈ। ਸਖ਼ਤ ਮੁਕਾਬਲਾ ਦਿਖਾ ਕੇ ਹੈਰਾਨ ਕਰ ਦਿੱਤਾ। ਸ਼ਹਿਜ਼ਾਦਾ ਅਹਿਮਦ ਅਤੇ ਬੁੱਢਾ ਕਮਰੂਦੀਨ ਖੁਦ ਫੌਜਾਂ ਦੀ ਕਮਾਨ ਸੰਭਾਲ ਰਹੇ ਸਨ। ਰਾਜਪੂਤਾਂ ਨੇ ਤੇ ਰੋਹੇਲਿਆਂ ਨੇ ਸੈਨਾਵਾਂ ਭੇਜੀਆਂ। ਦਰਅਸਲ ਅਬਦਾਲੀ 40 ਦਿਨ ਜਦੋਂ ਲਾਹੌਰ ਬੈਠਾ ਰਿਹਾ, ਦਿੱਲੀ ਵਾਲੇ ਜੰਗੀ ਤਿਆਰੀ ਕਰਦੇ ਰਹੇ। ਸ਼ਾਹ ਨਵਾਜ਼ ਜਦੋਂ ਦਿੱਲੀ ਪੁੱਜਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਪਰ ਜੇਲ੍ਹ ਦੇ ਵਿੱਚੋਂ ਭੱਜ ਗਿਆ। ਫਿਰ ਉਹ ਇਸ ਦੇ ਨਾਲ ਵੀ ਜਿਹੜਾ ਸੀ ਨਵੀਂ ਸਿਰਦਰਦੀ ਪੈਦਾ ਹੋ ਗਈ। ਕਮਰੂਦੀਨ ਦੇ ਗੋਡੇ ਦੇ ਵਿੱਚ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ ਪਰ ਮੌਤ ਦਾ ਭੇਦ ਨਹੀਂ ਖੋਲਿਆ। ਇਹ ਹੁਣ ਆਪਾਂ ਕਈ ਵਾਰੀ ਸੋਚ ਰਹੇ ਯਾਰ ਗੋਡੇ ਦੇ ਵਿੱਚ ਗੋਲੀ ਲੱਗਣ ਨਾਲ ਮੌਤ ਕਿੱਦਾਂ ਹੋ ਗਈ, ਕਿਉਂਕਿ ਸਾਡੀ ਲੱਤਾਂ ਦੇ ਵਿੱਚ ਕੁਝ ਐਸੀਆਂ ਨਰਵ ਹੁੰਦੀਆਂ ਨੇ ਜੋ ਸਿੱਧੀਆਂ ਸਾਡੇ ਬ੍ਰੇਨ ਦੇ ਨਾਲ ਜਾਂ ਦਿਲ ਦੇ ਨਾਲ ਜੁੜਦੀਆਂ ਨੇ ਤੇ ਉਹਦੇ ਖੂਨ ਵਹਿਣ ਦੇ ਨਾਲ ਜ਼ਿਆਦਾ ਫਿਰ ਉਹ ਮੌਤ ਹੋ ਜਾਂਦੀ ਹੈ। ਸ਼ਹਿਜ਼ਾਦਾ ਅਹਿਮਦ ਪੂਰੀ ਬਹਾਦਰੀ ਨਾਲ ਲੜਿਆ ਤੇ ਇੰਨੀ ਉਮੀਦ ਨਹੀਂ ਸੀ ਤੇ ਅਦੀਨਾ ਬੇਗ 2 ਵਾਰ ਜ਼ਖਮੀ ਹੋ ਗਿਆ ਪਰ ਪਿੱਛੇ ਨਹੀਂ ਹਟਿਆ। ਇਸ ਸਭ ਕੁਝ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਮੁਈਨੁਲ ਮੁਲਕ ਸੀ, ਜਿਸ ਨੂੰ ਮੀਰ ਮੰਨੂ ਕਿਹਾ ਜਾਂਦਾ। ਵਜ਼ੀਰ ਕਮਰੂਦੀਨ ਦਾ ਬੇਟਾ
ਬਚੀ ਫੌਜ ਲੈ ਕੇ ਫਿਰ ਅਬਦਾਲੀ ਖੈਬਰ ਵਾਲੇ ਪਾਸੇ ਵਾਪਸ ਨੱਠ ਤੁਰਿਆ। ਪੁਰਾਣੀ ਆਦਤ ਅਨੁਸਾਰ ਸਿੱਖ ਉਸਦੇ ਜਿਹੜਾ ਲਸ਼ਕਰ ਦੇ ਪਿਛਲੇ ਪਾਸੇ ਹੱਲਾ ਬੋਲ ਕੇ ਤੇ ਕੋਹਰਾਮ ਮਚਾਉਂਦੇ ਤੇ ਅਬਦਾਲੀ ਦੀ ਹਾਰ ਦੇ ਨਾਲ ਪੰਜਾਬ ਮੁੜ ਮੁਗਲਾਂ ਦੇ ਨਾਲ ਜੁੜ ਗਿਆ। ਮੀਰ ਮੰਨੂ ਨੂੰ ਇਨਾਮ ਦੇ ਵਜੋਂ ਪੰਜਾਬ ਦਾ ਸੂਬੇਦਾਰ ਲਾ ਦਿੱਤਾ ਗਿਆ। ਸਹੀ ਇਨਾਮ ਮਿਲਿਆ। ਇਸ ਜੰਗ ਤੋਂ ਮਹੀਨੇ ਬਾਅਦ ਬਾਦਸ਼ਾਹ ਦਾ ਦੇਹਾਂਤ ਹੋ ਗਿਆ ਤੇ ਉਸਦਾ ਸ਼ਹਿਜ਼ਾਦਾ ਅਹਿਮਦ ਬਿਨਾਂ ਕਿਸੇ ਨੂੰ ਮਾਰੇ ਜਾਂ ਅੰਨਾ ਕਰੇ ਗੱਦੀ ਦੇ ਉੱਤੇ ਬੈਠ ਗਿਆ। ਪਰ ਗੱਦੀ ਕੋਲ ਨਾ ਸ਼ਾਨ ਸੀ ਤੇ ਨਾ ਦੌਲਤ ਤੇ ਨਾ ਤਾਕਤ ਸੀ। ਮੁਗਲ ਪਠਾਨ ਜਿਹੜੇ ਸਨ ਟੱਕਰ ਦੇ ਵਿੱਚੋਂ ਸਿੱਖਾਂ ਨੂੰ ਵਧੇਕ ਫਾਇਦਾ ਹੋਇਆ। ਮਾਲਵੇ ਦੇ ਵਿੱਚ ਹਰੋ ਸਿੰਘ ਤੇ ਕਰੋੜਾ ਸਿੰਘ, ਜਲੰਧਰ ਦੁਆਬ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਬਾਰੀ ਦੁਆਬ ਦੇ ਵਿੱਚ ਲੱਜਾ ਸਿੰਘ ਤੇ ਹਰੀ ਸਿੰਘ, ਰਚਨਾ ਦੁਆਬ ਦੇ ਵਿੱਚ ਚੜਤ ਸਿੰਘ ਸਰਗਰਮ ਹੋ ਕੇ ਮੈਦਾਨਾਂ ਦੇ ਵਿੱਚ ਵਿਚਰਨ ਲੱਗ ਪਏ। ਜੂਨ 1748 ਦਾ ਸਮਾਂ, ਉਹਦੇ ਵਿੱਚ ਗੱਦੀ ਸੰਭਾਲਣ ਪਿੱਛੋਂ ਮੀਰ ਮੰਨੂ ਨੇ ਸਿੱਖਾਂ ਦੇ ਖਿਲਾਫ਼ ਕਾਰਵਾਈ ਵਿੱਢੀ। ਮਾਣੂਪੁਰ ਦੀ ਜਿੱਤ ਦੇ ਨਸ਼ੇ ਦੇ ਵਿੱਚ ਉਹ ਗਲਤਾਨ ਸੀ। ਸਿੱਖਾਂ ਨੇ ਵੀ ਪਿੱਛੇ ਹਟਣ ਦੇ ਵਿੱਚ ਅਕਲਮੰਦੀ ਸਮਝੀ ਸੀ, ਪਰ ਉਨ੍ਹਾਂ ਨੇ ਜਲੰਧਰ ਦੇ ਅਦੀਨਾ ਬੇਗ ਦੇ ਨਾਲ ਇੱਕ ਜ਼ਬਾਨੀ ਸਮਝੌਤਾ ਕਰ ਲਿਆ। ਦਿਖਾਵੇ ਦੇ ਵਜੋਂ ਸਿੱਖਾਂ ਖਿਲਾਫ਼ ਕਾਰਵਾਈਆਂ ਕਰ ਰਿਹਾ ਸੀ, ਪਰ ਅੰਦਰੋਂ ਸਿੱਖਾਂ ਦੇ ਖਿਲਾਫ਼ ਨਹੀਂ ਸੀ। ਉਹ ਕੀ ਕਰ ਸਕਦਾ ਸੀ? ਸਿੱਖ ਆਪਣੀ ਧਰਤੀ ਦੇ ਉੱਤੇ ਫਿਰ ਰਹੇ ਸਨ, ਤੁਰ ਫਿਰ ਰਹੇ ਸੀ ਤੇ ਪੂਰੇ ਤੇਜ ਤਰਾਰ ਸਨ। ਮੁਗਲ ਚਿਹਰਾ ਪੀਲਾ ਪੈ ਚੁੱਕਿਆ ਸੀ। ਮੀਰ ਮੰਨੂ ਦਾ ਦੀਵਾਨ ਕੌੜਾ ਮੱਲ ਗੁਰੂ ਨਾਨਕ ਦੇਵ ਜੀ ਦਾ ਨਾਮ ਲੇਵਾ ਸੀ। ਮੀਰ ਮੰਨੂ ਅਦੀਨਾ ਬੇਗ ਨੂੰ ਹੁਕਮ ਦੇ ਰਿਹਾ ਸੀ ਕਿ ਸਿੱਖਾਂ ਦੇ ਵਿਰੁੱਧ ਕਾਰਵਾਈ ਕਰ। ਆਖਰ ਉਸ ਨੂੰ ਐਕਸ਼ਨ ਲੈਣਾ ਹੀ ਪੈ ਗਿਆ। 1748 ਦੀਆਂ ਗਰਮੀਆਂ ਵਿੱਚ ਉਹਨੇ ਜਿਹੜਾ ਕਾਰਵਾਈ ਕੀਤੀ, 600 ਸਿੰਘਾਂ ਦੀਆਂ ਜਾਨਾਂ ਗਈਆਂ, ਪਰ ਅਦੀਨਾ ਬੇਗ ਨੂੰ ਪਿੱਛੇ ਜਿਹੜਾ ਹਟਣਾ ਪਿਆ। ਬਰਸਾਤਾਂ ਪਿੱਛੋਂ ਸਿੱਖ ਫਿਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ। ਅੰਮ੍ਰਿਤਸਰ ਦੇ ਵਿੱਚ ਰਾਮ ਰੋਣੀ ਨਾਂ ਦਾ ਕਿਲਾ ਉਸਾਰ ਲਿਆ ਗਿਆ। ਇਹ ਦੇਖ ਕੇ ਮੀਰ ਮੰਨੂ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਦੇ ਵੱਲ ਚੱਲ ਪਿਆ ਤੇ ਅਦੀਨਾ ਬੇਗ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਇੱਧਰ ਆ। ਸਿੱਖ ਰਾਮ ਰੋਣੀ ਕਿਲੇ ਦੇ ਵਿੱਚ ਘਿਰ ਗਏ ਤੇ ਜਾਨੀ ਨੁਕਸਾਨ ਹੋਣ ਲੱਗ ਪਿਆ। ਜੱਸਾ ਸਿੰਘ ਰਾਮਗੜੀਆ ਅਦੀਨਾ ਬੇਗ ਦੇ ਵੱਲੋਂ ਸਿੱਖਾਂ ਦੇ ਖਿਲਾਫ਼ ਲੜ ਰਿਹਾ ਸੀ। ਕਿਲੇ ਦੇ ਅੰਦਰ ਫਸੇ ਸਿੱਖ ਜੱਸਾ ਸਿੰਘ ਨੂੰ ਆਪਣੇ ਨਾਲ ਰਲਾਉਣ ਦੇ ਵਿੱਚ ਕਾਮਯਾਬ ਹੋ ਗਏ। ਦੀਵਾਨ ਕੋੜਾ ਮੱਲ ਨੇ ਮੀਰ ਮੰਨੂ ਨੂੰ ਸਮਝਾਇਆ ਕਿ ਸਿੱਖਾਂ ਨੂੰ ਖਤਮ ਕਰਨ ਦੀ ਨੀਤ ਛੱਡ ਕੇ ਉਨ੍ਹਾਂ ਦੇ ਨਾਲ ਸੁਲਾਹ ਮਸ਼ਵਰਾ ਕਰੇ ਤੇ ਇੱਕ ਤਰ੍ਹਾਂ ਸਮਝੌਤਾ ਕਰ ਲਵੇ, ਸੁਲਾਹ ਕਰ ਲਓ। ਮੀਰ ਮੰਨੂ ਨੇ ਪੱਟੀ ਪਰਗਣੇ ਦਾ ਜਿਹੜਾ ਚੌਥਾ ਹਿੱਸਾ ਮਾਮਲਾ ਦੇਣ ਦੀ ਜਿਹੜੀ ਪੇਸ਼ਕਸ਼ ਕਰ ਦਿੱਤੀ ਤੇ ਸਿੱਖ ਮੰਨ ਗਏ। ਹਾਲਾਂਕਿ ਅਦੀਨਾ ਬੇਗ ਸਿੱਖਾਂ ਦੇ ਨਾਲ ਮੇਲਜੋਲ ਕਰਦਾ ਰਹਿੰਦਾ ਸੀਗਾ, ਪਰ ਕੌੜਾ ਮੱਲ ਦੀ ਇਸ ਸਲਾਹ ਦਾ ਉਹਨੇ ਜਿਹੜਾ ਸੀ ਡਟ ਕੇ ਵਿਰੋਧ ਕੀਤਾ, ਕਿਉਂਕਿ ਉਹ ਕੌੜਾ ਮੱਲ ਦਾ ਸ਼ਰੀਕ ਸੀ। ਉਹਦੀ ਚੜ੍ਹਤ ਨਹੀਂ ਚਾਹੁੰਦਾ ਸੀ ਉਹ ਕਿ ਅੱਗੇ ਵਧੇ। ਲੱਗਦਾ ਸੀ ਕਿ ਸਿੱਖ ਸੰਤੁਸ਼ਟ ਹੋ ਗਏ ਨੇ, ਪਰ ਮਾਰਚ 1748 ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ। ਸਾਰੀਆਂ ਸਿੱਖ ਮਿਸਲਾਂ ਨੇ ਇਕੱਠੀਆਂ ਹੋ ਕੇ ਦਲ ਖਾਲਸਾ ਬਣਾ ਲਿਆ, ਜਿਸਦਾ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਥਾਪ ਦਿੱਤਾ ਗਿਆ। ਆਲੂਵਾਲੀਆ ਨੇ ਐਲਾਨ ਕੀਤਾ ਕਿ ਪੰਜਾਬ ਸਿੱਖਾਂ ਦਾ ਹੈ, ਪੰਜਾਬ ਉੱਪਰ ਅਸੀਂ ਰਾਜ ਕਰਾਂਗੇ। ਸਾਲ ਬਾਅਦ ਦਸੰਬਰ 1749 ਦੇ ਵਿੱਚ ਅਬਦਾਲੀ ਨੇ ਫਿਰ ਪੰਜਾਬ ਦੇ ਉੱਤੇ ਹੱਲਾ ਬੋਲਿਆ ਤੇ ਨਾਦਰ ਸ਼ਾਹ ਦੇ ਚਾਰ ਪਰਗਣਿਆਂ ਦਾ ਮਾਮਲਾ ਮੰਗਿਆ। ਮੀਰ ਮੰਨੂ ਦਿੱਲੀ ਦਾ ਸੂਬੇਦਾਰ ਸੀ, ਉਹਨੇ ਅਬਦਾਲੀ ਦੇ ਵਿਰੁੱਧ ਚਨਾਹ ਦੇ ਦੱਖਣ ਵੱਲ ਫੌਜਾਂ ਤੈਨਾਤ ਕਰ ਦਿੱਤੀਆਂ, ਪਰ ਦਿੱਲੀ ਸਰਕਾਰ ਨੇ ਮਾਮਲਾ ਤਾਰਨਾ ਠੀਕ ਨਾ ਸਮਝਿਆ, ਸੋ ਅਬਦਾਲੀ ਪਰਤ ਗਿਆ। 2 ਸਾਲ ਦੇ ਬਾਅਦ ਦਸੰਬਰ 1751 ਦਾ ਸਮਾਂ, ਉਹਦੇ ਵਿੱਚ ਅਬਦਾਲੀ ਫਿਰ ਪੰਜਾਬ ਪੁੱਜ ਜਾਂਦਾ ਹੈ ਤੇ 4 ਮਹੀਨੇ ਲਾਹੌਰ ਘੇਰੀ ਰੱਖਿਆ। ਅਬਦਾਲੀ ਦੇ ਕੋਲ ਅਸਲੇ ਦੀ ਘਾਟ ਸੀ, ਮੀਰ ਮੰਨੂ ਨੂੰ ਦਿੱਲੀ ਤੋਂ ਮਦਦ ਨਾ ਮਿਲੀ ਤੇ ਇਸ ਕਰਕੇ ਉਹ ਲੰਮੀ ਸਿਰਦਰਦੀ ਦਾ ਭੋਗ ਨਾ ਪਾ ਸਕਿਆ। ਲਾਹੌਰ ਦੁਆਲੇ 50 ਮੀਲ ਦੇ ਵਿਆਸ ਵਿੱਚ ਅਫਗਾਨਾਂ ਨੇ ਪੂਰੀ ਤਬਾਹੀ ਮਚਾਈ ਹੋਈ ਸੀ। ਸ਼ਹਿਰ ਦੇ ਅੰਦਰ ਨਾ ਆਟਾ ਨਾ ਦੀਵਾ, ਘੋੜੇ ਝੌਂਪੜੀਆਂ ਦੀਆਂ ਛੱਤਾਂ ਤਾਂ ਫੁੱਸ ਜਿਹੜਾ ਸੀ ਫੂਸ ਚਿੱਥਦੇ ਰਹੇ, ਘੋੜੇ ਜਿਹੜੇ ਸਨ ਜਾਂ ਜਾਨਵਰ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜੋ ਛੱਤਾਂ ਪਾਈਆਂ ਜਾਂਦੀਆਂ ਸੀ ਘਾਹ ਫੂਸ ਦੀਆਂ ਪਾਈਆਂ ਜਾਂਦੀਆਂ ਸੀ। ਦੀਵਾਨ ਕੋੜਾ ਮੱਲ ਨੇ ਸਲਾਹ ਦਿੱਤੀ ਕਿ ਸਾਡੇ ਕੋਲ ਫੌਜਾਂ ਘੱਟ ਨੇ, ਦਿੱਲੀ ਤੋਂ ਮਦਦ ਨਹੀਂ ਮਿਲ ਰਹੀ ਹੈ। ਉਧਰ ਅਬਦਾਲੀ ਨੂੰ ਪਤਾ ਹੈ ਕਿ ਗਰਮੀਆਂ ਆ ਰਹੀਆਂ ਨੇ ਤੇ ਘੋੜਿਆਂ ਦੇ ਚਾਰੇ ਵਾਸਤੇ, ਖਾਣ ਪੀਣ ਦੇ ਵਾਸਤੇ, ਜਾਣੀ ਚਾਰਾ ਜਿਹੜਾ ਚਾਰੇ ਵਾਸਤੇ ਮੈਦਾਨਾਂ ਦੇ ਵਿੱਚ ਕੱਖ ਨਹੀਂ ਹੈ। ਉਹ ਜੋ ਦਿਓਗੇ ਮੰਨ ਜਾਏਗਾ
ਰਾਜੀਨਾਮਾ ਕਰ ਲਵੋ। ਅਦੀਨਾ ਬੇਗ ਨੇ ਇਸ ਸਲਾਹ ਦਾ ਡਟ ਕੇ ਵਿਰੋਧ ਕੀਤਾ ਭੀ ਮੈਂ ਨਹੀਂ ਕਰਦਾ। ਉਹ ਇਸ ਗੱਲੋਂ ਵੀ ਜਿਹੜਾ ਨਾਰਾਜ਼ ਸੀ ਕਿ ਮੀਰ ਮੰਨੂ ਨੇ ਕੋੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਉਹਨੇ ਜਿਹੜਾ ਕਿਹਾ ਕਿ ਬਿਲਕੁਲ ਗਲਤ, ਅਬਦਾਲੀ ਵਿਰੁੱਧ ਜੰਗ ਲੜੋ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਅਰਾਈ ਲੜਾਈ ਦੌਰਾਨ ਕੋੜਾ ਮੱਲ ਨੂੰ ਕਤਲ ਕਰਵਾਉਣਾ ਚਾਹੁੰਦਾ ਸੀ। ਕੀ ਪਤਾ ਅਦੀਨਾ ਹਮੇਸ਼ਾ ਵਾਸਤੇ ਅਫਗਾਨ ਆਫ਼ਤ ਨੂੰ ਮੁਕਾਉਣੀ ਚਾਹੁੰਦਾ ਹੋਵੇ। ਮੀਰ ਮੰਨੂ ਨੇ ਜਲੰਧਰ ਦੇ ਫੌਜਦਾਰ ਦੀ ਗੱਲ ਮੰਨ ਲਈ ਤੇ ਯੁੱਧ ਹੋ ਗਿਆ। ਯੁੱਧ ਹੋਇਆ, ਮੀਰ ਮੰਨੂ ਹਾਰਿਆ ਪਰ ਕੋੜਾ ਮੱਲ ਦਾ ਕਤਲ ਹੋ ਗਿਆ। ਜਦੋਂ ਅਦੀਨਾ ਬੇਗ ਨੇ ਦੇਖਿਆ ਕਿ ਕੋੜਾ ਮੱਲ ਖਤਮ ਹੈ ਤਾਂ ਬਦਨੀਤ ਦੇ ਨਾਲ ਉਹਨੇ ਫੌਜਾਂ ਨੂੰ ਪਿੱਛੇ ਹਟਣ ਦਾ ਹੁਕਮ ਦੇ ਦਿੱਤਾ। ਮੀਰ ਮੰਨੂ ਦੇ ਕੋਲ ਹਾਰ ਮੰਨਣ ਤੋਂ ਇਲਾਵਾ ਕੋਈ ਚਾਰਾ ਹੋਰ ਨਹੀਂ ਸੀ ਬਚਿਆ। ਮਾਣੂਪੁਰ ਯੁੱਧ ਦਾ ਜਿਹੜਾ ਸੀ ਆਪਣਾ ਮਾਣੂਪੁਰ ਯੁੱਧ ਦਾ ਵਿਜਈ ਜਾਣੀ ਕਿ ਜੇਤੂ ਆਤਮ ਵਿਸ਼ਵਾਸੀ ਮੀਰ ਮੰਨੂ ਦੋ ਬੰਦਿਆਂ ਦੇ ਨਾਲ ਅਬਦਾਲੀ ਦੇ ਕੈਂਪ ਦੇ ਵਿੱਚ ਗਿਆ ਤੇ ਫਾਰਸੀ ਦੇ ਵਿੱਚ ਇਹ ਗੱਲਬਾਤ ਕਰਦਾ ਹੈ। ਕਹਿੰਦਾ ਹੈ, ਅਬਦਾਲੀ ਤੂੰ ਸ਼ੁਰੂ ਦੇ ਵਿੱਚ ਸਮਰਪਣ ਕਿਉਂ ਨਹੀਂ ਕੀਤਾ? ਉਹਨੂੰ ਸਵਾਲ ਕਰਦਾ ਹੈ ਤੇ ਮੰਨੂ ਜਵਾਬ ਦਿੰਦਾ ਹੈ, ਉਦੋਂ ਮੇਰਾ ਮਾਲਕ ਕੋਈ ਹੋਰ ਸੀ, ਮੈਂ ਉਸਦਾ ਤਾਬਿਆਦਾਰ ਸਾਂ। ਅਬਦਾਲੀ ਫਿਰ ਪੁੱਛਦਾ ਕਿ ਤੇਰਾ ਮਾਲਕ ਤੇਰੀ ਮਦਦ ਲਈ ਕਿਉਂ ਨਾ ਬੋੜਿਆ ਫਿਰ? ਤੇ ਮੰਨੂ ਜਵਾਬ ਦਿੰਦਾ ਹੈ, ਮੇਰਾ ਮਾਲਕ ਜਾਣਦਾ ਸੀ ਮੈਨੂੰ ਕਿਸੇ ਦੀ ਮਦਦ ਨਹੀਂ ਚਾਹੀਦੀ ਤੇ ਮੈਂ ਆਪਣਾ ਫਰਜ਼ ਨਿਭਾ ਸਕਦਾ। ਅਬਦਾਲੀ ਕਹਿੰਦਾ ਕਿ ਜੇ ਤੂੰ ਜਿੱਤ ਜਾਂਦਾ ਕੀ ਕਰਦਾ ਫਿਰ? ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਮੈਂ ਤੁਹਾਡਾ ਸਿਰ ਕੱਟ ਕੇ ਦਿੱਲੀ ਆਪਣੇ ਮਾਲਕ ਦੇ ਕੋਲ ਪੇਸ਼ ਕਰਦਾ ਜੇ ਮੈਂ ਜਿੱਤਦਾ। ਅਬਦਾਲੀ ਕਹਿੰਦਾ ਹੈ ਕਿ ਹੁਣ ਤੂੰ ਮੇਰੇ ਰਹਿਮੋ ਕਰਮ ਦੇ ਉੱਤੇ ਹੈ, ਤੇਰੇ ਨਾਲ ਕੀ ਸਲੂਕ ਕਰਾਂ ਫਿਰ ਮੈਂ? ਤੇ ਮੰਨੂ ਜਵਾਬ ਦਿੰਦਾ ਹੈ, ਕਹਿੰਦਾ ਕਿ ਜੇ ਤੂੰ ਦੁਕਾਨਦਾਰ ਹੈ ਮੈਨੂੰ ਵੇਚ ਦੇ, ਫਰੋਤੀ ਮੰਗ। ਜੇ ਜਲਾਦ ਹੈ ਮੈਨੂੰ ਕਤਲ ਕਰ ਦੇ, ਤੇ ਜੇ ਬਾਦਸ਼ਾਹ ਹੈ ਤਾਂ ਮਿਹਰਬਾਨ ਹੋ ਕੇ ਬਖਸ਼ ਦੇ। ਤਿੰਨ ਆਪਸ਼ਨਾਂ ਦੇ ਦਿੱਤੀਆਂ। ਗੁਫ਼ਤਗੂ ਖਤਮ ਹੋਈ ਤਾਂ ਅਬਦਾਲੀ ਨੇ ਸਮਰਪਣ ਕਰਦੇ ਮਨੂ ਨੂੰ ਸ਼ਾਂਤੀ ਦੇ ਨਾਲ ਛਾਤੀ ਦੇ ਨਾਲ ਲਾ ਲਿਆ। ਉਹ ਖੁਸ਼ ਹੋ ਗਿਆ ਉਹਦੇ ਤੋਂ ਤੇ ਆਪਣੀ ਦਸਤਾਰ ਉਹਦੇ ਸਿਰ ਦੇ ਉੱਤੇ ਰੱਖ ਦਿੱਤੀ ਤੇ ਐਲਾਨ ਕਰ ਦਿੱਤਾ ਕਿ ਮਨੂ ਪੰਜਾਬ ਦਾ ਅਫਗਾਨ ਸੂਬੇਦਾਰ ਹੈ। ਮੀਰ ਮਨੂ ਜਿੱਥੇ ਸੀ ਉੱਥੇ ਰਿਹਾ। ਪੰਜਾਬ ਹਿੰਦੁਸਤਾਨ ਤੋਂ ਵੱਖ ਹੋ ਕੇ ਅਫਗਾਨਿਸਤਾਨ ਦੇ ਵਿੱਚ ਚਲਿਆ ਗਿਆ ਤੇ ਦੁਰਾਨੀ ਦਾ ਦੂਤ ਦਿੱਲੀ ਦੇ ਬਾਦਸ਼ਾਹ ਦੇ ਕੋਲ ਗਿਆ ਤੇ ਅਬਦਾਲੀ ਦੇ ਵੱਲੋਂ ਜਿੱਤੇ ਇਲਾਕਿਆਂ ਉੱਪਰ ਮਨਜ਼ੂਰੀ ਦੀ ਮੋਹਰ ਲਵਾ ਲਿਆ। ਅਬਦਾਲੀ ਕੰਧਾਰ ਦਾ ਰੁੱਖ ਕਰਨ ਲੱਗਿਆ ਪਰ ਰਾਸਤੇ ਦੇ ਵਿੱਚ ਸੁਖਜੀਵਨ ਮੱਲ ਨੂੰ ਕਸ਼ਮੀਰ ਦਾ ਸੂਬੇਦਾਰ ਲਾਇਆ ਗਿਆ। ਗੁਰਦਾਸਪੁਰ ਦੇ ਉੱਤਰ ਵੱਲ ਜਿਹੜਾ ਸੀ 8 ਆਪਣੇ ਮੀਲ ਦੂਰ ਅਦੀਨਾ ਬੇਗ ਨੇ ਉਪਜਾਊ ਜ਼ਮੀਨ ਜਿਹੜੀ ਸੀ ਵਿੱਚ ਅਦੀਨਾ ਨਗਰ ਵਸਾ ਲਿਆ, ਜਿਹਨੂੰ ਸ਼ਾਇਦ ਅਦੀਨਾ ਨਗਰ ਵੀ ਕਹਿੰਦੇ ਆ। ਤੇ ਮਨੂ ਨੂੰ ਕਮਜ਼ੋਰ ਦੇਖ ਕੇ ਸਿੱਖਾਂ ਦੇ ਹੌਸਲੇ ਵੱਧ ਗਏ। ਉਹਨਾਂ ਦੇ ਹਮਲਿਆਂ ਦੇ ਵਿੱਚ ਤੇਜ਼ੀ ਆ ਗਈ। ਅਦੀਨਾ ਬੇਗ ਨੂੰ ਹੁਕਮ ਮਿਲਿਆ ਜਲੰਧਰ ਦੁਆਬ ਦੇ ਵਿੱਚ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲੰਧਰ ਦੁਆਬ ਦੇ ਵਿੱਚ ਇਹਨਾਂ ਨੂੰ ਸਿੱਧੇ ਕਰੋ ਭਾਈ, ਲਾਹੌਰ ਦਰਬਾਰ ਦੇ ਵਿੱਚ ਆਪਣੀ ਦਗੇਬਾਜ਼ੀ ਛੁਪਾਉਣ ਦੇ ਲਈ, ਭਰੋਸਾ ਬਣਾਉਣ ਦੇ ਲਈ ਸਖਤੀ ਕਰ ਦਿੱਤੀ। ਮਾਖੋਵਾਲ ਬਹੁਤ ਸਿੱਖ ਕਤਲ ਕਰ ਦਿੱਤੇ ਗਏ। ਚੁਸਤੀ ਦੇ ਨਾਲ ਉਹਨੇ ਅੰਦਰ ਖਾਤੇ ਸਿੱਖਾਂ ਦੇ ਨਾਲ ਇੱਕ ਸਮਝੌਤਾ ਵੀ ਕੀਤਾ ਕਿ ਜੇ ਉਹ ਹੱਲੇ ਕਰਨੇ ਬੰਦ ਕਰ ਦੇਣ ਤਾਂ ਮੈਂ ਕੁਝ ਨਹੀਂ ਕਹਾਂਗਾ। ਪਿੱਛੋਂ ਜਾ ਕੇ ਇੱਕ ਅੰਗਰੇਜ਼ ਖੋਜੀ ਨੇ ਲਿਖਿਆ ਕਿ ਮਾਖੋਵਾਲ ਦੀ ਲੜਾਈ ਦੇ ਵਿੱਚ ਅਦੀਨੇ ਨੇ ਰਾਮਗੜੀਆ ਮਿਸਲ ਆਪਣੀ ਸਹਾਇਤਾ ਦੇ ਲਈ ਰੱਖੀ। ਇਨ੍ਹਾਂ ਸਿੱਖ ਸਿਪਾਹੀਆਂ ਨੂੰ ਬਕਾਇਦਾ ਤਨਖਾਹ ਮਿਲਦੀ ਸੀ। ਮਨੂ ਨੇ ਯਾਲਮਾਨਾ ਨੀਤੀ ਜਾਰੀ ਰੱਖੀ ਤੇ ਉਸਨੂੰ ਖੁਸ਼ ਕਰਨ ਦੇ ਲਈ ਗਾਹੇ ਬਗਾਹੇ ਅਦੀਨਾ 40-50 ਬੰਦੀ ਸਿੱਖ ਜਿਹੜਾ ਸੀ ਭੇਜ ਦਿੰਦਾ। ਸੂਬੇਦਾਰ ਉਹਨਾਂ ਨੂੰ ਕਤਲ ਕਰਵਾ ਦਿੰਦਾ ਤੇ ਨਵੰਬਰ 1753 ਨੂੰ ਅਚਾਨਕ ਮਨੂ ਮਰ ਗਿਆ। ਸ਼ਾਇਦ ਉਹਨੂੰ ਜ਼ਹਿਰ ਦਿੱਤਾ ਗਿਆ। ਮਨੂ ਦੀ ਵਿਧਵਾ ਨੇ ਆਪਣਾ 2 ਸਾਲ ਦਾ ਬੇਟਾ ਗੱਦੀ ਦੇ ਉੱਤੇ ਬਿਠਾ ਤਾ, ਉਹ ਵੀ ਮਰ ਗਿਆ। ਸਾਫ਼ ਹੈ ਉਹਨੂੰ ਵੀ ਜ਼ਹਿਰ ਦਿੱਤਾ ਗਿਆ ਹੋਣਾ। ਮਨੂ ਕਿਹਾ ਕਿ ਗੱਦੀ ਦੀ ਲੜਾਈ ਹਰ ਪਿੱਛੇ ਸੀ, ਅੱਜ ਕੁਰਸੀ ਦੀ ਲੜਾਈ ਚੱਲ ਰਹੀ ਹੈ। ਮਨੂ ਦੀ ਵਿਧਵਾ ਸੁਰੈਯਾ ਨੇ ਹਕੂਮਤ ਦੇ ਉੱਤੇ ਹੱਕ ਜਤਾਇਆ ਕਿ ਮੈਂ ਹੁਣ ਬੈਠਾਂਗੀ। ਇਸ ਨੂੰ ਮੁਰਾਦ ਬੇਗਮ ਵੀ ਕਿਹਾ ਜਾਂਦਾ ਸੀ, ਮੁਗਲਾਨੀ ਬੇਗਮ ਵੀ। ਤੇ ਬਿਹਾਰ ਦੇ ਵਿੱਚ ਇਹਨੂੰ ਜਿਹੜਾ ਸੀ ਸ਼ਹਾਨਾ ਸ਼ਾਨ ਤੇ ਰਾਜ ਕਰਨ ਦੀ ਪ੍ਰਬਲ ਇੱਛਾ। ਉਹਨੇ ਦਿੱਲੀ ਅਤੇ ਕੰਧਾਰ ਦੋਹੀ ਥਾਈ ਦੂਤ ਭੇਜੇ ਤਾਂ ਕਿ ਮਾਨਤਾ ਮਿਲ ਸਕੇ। ਤੁਰਕ ਜਰਨੈਲ ਭਿਖਾਰੀ ਖਾਨ ਜਿਹੜਾ ਸੀ ਲਾਹੌਰ ਮਨੂ ਦਾ ਸਲਾਹਕਾਰ ਰਿਹਾ, ਉਹਨੇ ਵਿਰੋਧਤਾ ਕਰ ਦਿੱਤੀ। ਬੇਗਮ ਨੇ ਭਿਖਾਰੀ ਖਾਨ ਕੈਦ ਕਰ ਲਿਆ
ਤੇ ਅਬਦਾਲੀ ਨੇ ਦਖਲ ਦੇਣ ਦੀ ਲੋੜ ਨਾ ਸਮਝੀ। ਦਿੱਲੀ ਹਕੂਮਤ ਵੈਸੇ ਵੀ ਕਮਜ਼ੋਰ ਸੀ। ਦਿੱਲੀ ਦੇ ਵਿੱਚ ਤੁਰਕ ਤੇ ਇਰਾਨੀ ਦਰਬਾਰੀ ਆਪੋ ਦੇ ਵਿੱਚ ਖਹਿ ਰਹੇ ਨੇ। ਤੁਰਕ ਵਜ਼ੀਰ ਸਫਦਰ ਜੰਗ ਇਸ ਗੱਲੋਂ ਦੁਖੀ ਸੀ ਕਿ ਬਾਦਸ਼ਾਹ ਇੱਕ ਖੁਸਰੇ ਜਾਵੇਦ ਖਾਨ ਨੂੰ ਲੋੜੋਂ ਵੱਧ ਸਿਰ ਚੜਾਈ ਜਾਂਦਾ, ਕਿਉਂਕਿ ਜਾਵੇਦ ਉਸਦੀ ਮਾਂ ਉਧਮ ਬਾਈ ਦੀ ਪਸੰਦ ਸੀ। ਗੁੱਸੇ ਦੇ ਵਿੱਚ ਆ ਕੇ ਜੰਗ ਨੇ ਜਿਹੜਾ ਸੀ ਜਾਵੇਦ ਨੂੰ ਛੁਰਾ ਮਾਰ ਕੇ ਮਾਰ ਸੁੱਟਿਆ। ਵਜ਼ੀਰ ਨੂੰ ਹਟਾ ਦਿੱਤਾ ਗਿਆ ਤੇ ਜੰਗ ਨੇ ਬਗਾਵਤ ਕਰ ਦਿੱਤੀ ਤਾਂ ਉਹਦੇ ਵਿਰੋਧੀਆਂ ਨੇ ਮਰਾਠੇ ਸੱਦ ਲਏ। ਮਰਾਠਿਆਂ ਦੀ ਮਦਦ ਦੇ ਨਾਲ ਤੁਰਕਾਂ ਨੇ ਜੰਗ ਦੀ ਬਗਾਵਤ ਤਾਂ ਦਬਾ ਲਈ, ਪਰ ਹੁਣ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਬਾਦਸ਼ਾਹ ਆ ਗਿਆ। ਜੂਨ 1754 ਦੇ ਵਿੱਚ ਬਾਦਸ਼ਾਹ ਅਹਿਮਦ ਸ਼ਾਹ ਉਤਾਰ ਕੇ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬਿਠਾ ਦਿੱਤਾ ਗਿਆ। ਇਹ ਕੰਮ ਤੁਰਕ ਵਜ਼ੀਰ ਗਾਜ਼ੀ ਉਦੀਨ ਰਾਹੀਂ ਹੋਇਆ ਸੀ, ਜਿਸ ਨੂੰ ਇਮਾਦੁਲ ਮੁਲਕ ਕਿਹਾ ਜਾਂਦਾ ਸੀ। ਸਾਜਿਸ਼ ਅਤੇ ਅਫਰਾ ਤਫਰੀ ਜਿਵੇਂ ਦਿੱਲੀ ਦੇ ਵਿੱਚ ਸੀ, ਉਵੇਂ ਲਾਹੌਰ ਦੇ ਵਿੱਚ ਵੀ ਚੱਲ ਰਿਹਾ ਸੀ। ਆਚਰਨ ਪੱਖੋਂ ਬੇਗਮ ਠੀਕ ਨਾ ਰਹੀ। ਲਾਹੌਰ ਦਾ ਜੀ ਜੀ ਜਾਣਦਾ ਸੀਗਾ, ਬੱਚਾ ਬੱਚਾ ਜਿਵੇਂ ਕਿ ਜਾਣਦਾ ਸੀ ਕਿ ਕਿਸ ਅਫਸਰ ਦੇ ਨਾਲ ਉਸਦਾ ਰੋਮਾਂਸ ਚੱਲ ਰਿਹਾ। ਇੱਕ ਹੋਰ ਮੁਸ਼ਫੁੱਟ ਗਬਰੂ ਤਹਮਸ ਬੇਗ ਖਾਨ ਮਸਕੀਨ ਸੀਗਾ, ਜਿਸ ਦੇ ਉੱਤੇ ਬੇਗਮ ਦਾ ਦਿਲ ਆ ਗਿਆ ਤੇ ਪਿਆਰ ਕਰਨ ਲੱਗ ਪਈ। ਖੁਸਰਿਆਂ ਰਾਹੀਂ ਵੱਡੇ ਅਫਸਰਾਂ ਦੇ ਕੋਲ ਫੁਰਮਾਨ ਪੁੱਜਦੇ। ਇਹੋ ਜਿਹੀਆਂ ਸੂਚਨਾਵਾਂ ਦਿੱਲੀ ਪੁੱਜੀਆਂ ਤਾਂ ਤੁਰਕਾਂ ਨੇ ਲਾਹੌਰ ਰਹਿੰਦੇ ਹੋਏ ਇੱਕ ਉਜ਼ਬੇਕ ਅਫਸਰ ਖਵਾਜਾ ਮਿਰਜ਼ਾ ਖਾਨ ਨੂੰ ਬੇਗਮ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣ ਦੇ ਲਈ ਕਹਿ ਦਿੱਤਾ, ਜੋ ਮਨੂ ਦੇ ਨਾਲ ਕੰਮ ਕਰਦਾ ਰਿਹਾ ਸੀ। ਪਰ ਅਬਦਾਲੀ ਨੇ ਫੌਜੀ ਟੁਕੜੀ ਬੇਗਮ ਦੀ ਮਦਦ ਵਾਸਤੇ ਭੇਜੀ, ਜਿਸਦੇ ਨਾਲ ਸੱਤਾ ਜਿਹੜਾ ਬਚ ਗਈ। ਭਿਖਾਰੀ ਖਾਂ ਨੂੰ ਕਤਲ ਕਰ ਦਿੱਤਾ ਤੇ ਕਾਤਲਾਂ ਦੇ ਵਿੱਚ ਬੇਗਮ ਖੁਦ ਸ਼ਾਮਲ ਸੀ। ਅਬਦੁੱਲਾ ਖਾਨ ਬੇਗਮ ਦਾ ਮਾਮਾ ਬੇਗਮ ਵੱਲੋਂ ਅਬਦਾਲੀ ਦੇ ਵੱਲ ਦੂਤ ਸੀ ਤੇ ਉਹਨੂੰ ਜਿਹੜਾ ਸੀ ਲੱਗਾ ਕਿ ਇਸ ਬਦਤਮੀਜ਼ ਭਾਣਜੀ ਦੇ ਨਾਲੋਂ ਤਾਂ ਚੰਗਾ ਮੈਂ ਹੀ ਕਹਿੰਦਾ ਰਾਜ ਸੰਭਾਲ ਲਵਾਂ, ਤੇ ਉਹਨੇ ਬੇਗਮ ਗ੍ਰਿਫ਼ਤਾਰ ਕਰ ਲਈ। ਫਿਰ ਪੰਜਾਬ ਦੇ ਵਡੇਰੇ ਹਿੱਸੇ ਲਾਹੌਰ ਦੇ ਕੰਟਰੋਲ ਦੇ ਵਿੱਚੋਂ ਨਿਕਲ ਗਏ। ਅੰਮ੍ਰਿਤਸਰ, ਬਟਾਲਾ ਤੇ ਪਠਾਨਕੋਟ, ਅੱਪਰ ਬਾਰੀ ਦੁਆਬ ਉੱਤੇ ਸਿੱਖਾਂ ਦਾ ਬੋਲਬਾਲਾ ਹੋ ਗਿਆ। ਦਿੱਲੀ ਲਾਹੌਰ ਜੋ ਹੋ ਰਿਹਾ ਉਸਦਾ ਅਦੀਨਾ ਬੇਗ ਨੇ ਵੀ ਲਾਹਾ ਲਿਆ। ਦਿੱਲੀ ਲਾਹੌਰ ਦੇ ਵਿੱਚ ਉਥਲ ਪੁਥਲ ਸੀ, ਪਰ ਅਦੀਨਾ ਬੇਗ ਦਾ ਦੁਆਬਾ ਸ਼ਾਂਤ ਵਸ ਰਿਹਾ ਸੀ ਤੇ ਪ੍ਰਜਾ ਸੰਤੁਸ਼ਟ ਸੀ। ਵੱਡੇ ਜ਼ਿਮੀਂਦਾਰ, ਵਪਾਰੀ, ਕਾਸ਼ਤਕਾਰ ਉਸਦੇ ਕੰਟਰੋਲ ਦੇ ਵਿੱਚ ਸਨ। ਅਪ੍ਰੈਲ 1755 ਦਾ ਸਮਾਂ ਆ ਜਾਂਦਾ। ਉਹਦੇ ਵਿੱਚ ਜਮਨਾ ਦੇ ਪੂਰਬ ਦੇ ਵਿੱਚ ਵਸਦੇ ਰੋਹੇਲੇ ਸਰਹੰਦ ਅਤੇ ਦੁਆਬੇ ਦੇ ਕੁਝ ਇਲਾਕਿਆਂ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਕਰਨ ਲੱਗ ਪਏ। ਅਦੀਨਾ ਬੇਗ ਨੇ ਫਟਾਫਟ 50,000 ਘੋੜ ਸਵਾਰ ਤੇ ਇੰਨੇ ਹੀ ਪੈਦਲ ਫੌਜੀ ਤਿਆਰ ਕਰ ਲਏ ਤੇ ਦਿਲਚਸਪ ਗੱਲ ਇਹ ਵੀ ਕਿ ਸਿੱਖ ਵੀ ਉਸਦੀ ਫੌਜ ਦੇ ਵਿੱਚ ਸਨ। ਇਸ ਤਾਕਤਵਰ ਸੈਨਾ ਨੇ ਰੋਹੇਲੇ ਉਖਾੜ ਦਿੱਤੇ। ਇਹ ਦੇਖ ਕੇ ਕਿ ਆਲਮਗੀਰ ਦੂਜੇ ਨੇ ਉਹਨੂੰ ਸਰਹੰਦ ਦਾ ਇਲਾਕਾ ਵੀ ਦੇ ਦਿੱਤਾ ਤੇ ਸੂਬੇਦਾਰ ਦਾ ਖਿਤਾਬ ਵੀ। ਪਹਾੜੀ ਰਾਜਿਆਂ ਨੇ ਉਸਦੀ ਈਨ ਮੰਨ ਲਈ। ਹੁਣ ਲਾਹੌਰ ਦੇ ਉੱਤੇ ਕਬਜ਼ਾ ਕਰਨਾ ਬਾਕੀ ਸੀ, ਜਿਸ ਉੱਪਰ ਅਦੀਨਾ ਬੇਗ ਦੀ ਦੇਰ ਤੋਂ ਨਜ਼ਰ ਸੀ ਬਹੁਤ ਸਮੇਂ ਤੋਂ ਕਿ ਉਹਨੂੰ ਦੱਬਣਾ ਹੈ। ਬਹੁਤ ਆਸਾਨੀ ਦੇ ਨਾਲ ਅਬਦੁੱਲਾ ਖਾਨ ਨੇ ਹਥਿਆਰ ਸੁੱਟ ਦਿੱਤੇ, ਕਿਉਂਕਿ ਉਸਦੇ ਅਫਸਰ ਵਫ਼ਾਦਾਰ ਨਹੀਂ ਸਨ ਤੇ ਸਰਦੀਆਂ ਤੱਕ ਲਗਭਗ ਪੂਰੇ ਪੰਜਾਬ ਦੇ ਉੱਪਰ ਉਸਦੀ ਮਾਲਕੀ ਹੋ ਗਈ। ਸਿੱਖਾਂ ਨੂੰ ਨਾਲ ਰੱਖਿਆ, ਪਰ ਜਲਦੀ ਹੀ ਗੜਬੜ ਹੋ ਗਈ। ਅਦੀਨਾ ਦੇ ਹਮਲੇ ਸਦਕਾ ਮੁਗਲਾਨੀ ਬੇਗਮ ਮਾਮੇ ਦੀ ਕੈਦ ਦੇ ਵਿੱਚੋਂ ਨਿਕਲ ਕੇ ਅਫਗਾਨਾਂ ਤੋਂ ਮਦਦ ਲੈਣ ਲਈ ਚਲੀ ਗਈ ਤੇ ਜਰਨੈਲ ਜਹਾਨ ਖਾਨ ਦੀ ਕਮਾਨ ਹੇਠਾਂ ਬਦਾਲੀ ਨੇ ਲਾਹੌਰ ਸੈਨਾ ਭੇਜ ਕੇ ਬੇਗਮ ਨੂੰ ਸੂਬੇਦਾਰੀ ਦਵਾ ਦਿੱਤੀ। ਉਸਦਾ ਮਾਮਾ ਡਿਪਟੀ ਲਾ ਦਿੱਤਾ ਗਿਆ ਤੇ ਸਾਦਿਕ ਖਾਨ ਸਰਹਿੰਦ ਭੱਜ ਗਿਆ। ਖਵਾਜਾ ਮਿਰਜ਼ਾ ਨੂੰ ਬੰਦੀ ਬਣਾ ਕੇ ਕੰਧਾਰ ਲੈ ਗਏ। ਦੁਆਬੇ ਦੇ ਸਿੱਖਾਂ ਨੇ ਹਿਸਾਬ ਲਾਉਣੇ ਜਾਰੀ ਰੱਖੇ ਕਿ ਉਨ੍ਹਾਂ ਦੀ ਤਾਕਤ ਅਦੀਨੇ ਮੁਕਾਬਲੇ ਕਿੰਨੀ ਕੁ ਹੈ। ਨਵੰਬਰ 1755 ਦੇ ਵਿੱਚ ਬਿਆਸ ਕਿਨਾਰੇ ਫਤਿਹਾਬਾਦ ਦਾ ਇਲਾਕਾ ਦਬਾਅ ਪਾ ਕੇ ਜੱਸਾ ਸਿੰਘ ਆਲੂਵਾਲੀਆ ਨੇ ਲੈ ਲਿਆ ਤੇ ਹੁਣ ਉਨ੍ਹਾਂ ਨੇ ਡਕੈਤੀਆਂ ਦਾ ਕੰਮ ਛੱਡ ਕੇ ਹਕੂਮਤ ਕਰਨੀ ਸੀ, ਸਟੇਟ ਵਿਰੁੱਧ ਬਗਾਵਤ ਕਰਨੀ ਸੀ। ਆਪਣੇ ਮਾਮੇ ਦੀ ਦਖਲ ਅੰਦਾਜ਼ੀ ਤੋਂ ਪਰੇਸ਼ਾਨ ਬੇਗਮ ਨੇ ਆਖਰੀ ਪੱਤਾ ਖੇਡਿਆ। ਉਹਨੇ ਦਿੱਲੀ ਦੇ ਤੁਰਕ ਵਜ਼ੀਰ ਇਮਾਦੁਲ ਮੁਲਕ ਨੂੰ ਲਾਹੌਰ ਆਉਣ ਦਾ ਸੱਦਾ ਦਿੱਤਾ ਤੇ ਕਿਹਾ
ਉਸ ਦੇ ਨਾਲ ਮੈਂ ਆਪਣੀ ਸ਼ਹਿਜ਼ਾਦੀ ਦਾ ਨਿਕਾਹ ਜਿਹੜਾ ਪੜਾਉਣਾ ਚਾਹੁੰਦੀ ਹਾਂ। ਇਸ ਮਾਮੇ ਨੂੰ ਵੀ ਇੱਥੋਂ ਦਫ਼ਾ ਕਰੋ। ਵਜ਼ੀਰ ਨੇ ਸੱਦਾ ਪ੍ਰਵਾਨ ਕੀਤਾ, ਪਰ ਉਹਦੇ ਆਪਣੇ ਕਾਰਨ ਸਨ ਜਿਹੜੇ ਸੀ, ਮਜਬੂਰੀਆਂ ਸੀ ਕੋਈ, ਤੇ ਬੇਗਮ ਦੇ ਆਪਣੇ। ਉਹਦੀ ਬਹੁਤ ਸੋਹਣੀ ਬੇਗਮ ਦਿੱਲੀ ਦਰਬਾਰ ਦੇ ਅਸਰ ਰਸੂਖ ਵਾਲੇ ਬੰਦੇ ਦੀ ਬੇਟੀ ਸੀ। ਵਜ਼ੀਰ ਨੂੰ ਜਿਹੜਾ ਸੀ ਬੇਗਮ ਦੀ ਧੀ ਦੇ ਵਿਚ ਇੰਨੀ ਰੁਚੀ ਨਹੀਂ ਸੀ ਜਿੰਨੀ ਉਸਦੀ ਦੌਲਤ ਦੇ ਵਿਚ ਸੀ। ਉਸਦੇ ਦੋ ਇਰਾਦੇ ਸਨ, ਇੱਕ ਤਾਂ ਬੇਗਮ ਨੂੰ ਦਿੱਲੀ ਲਿਜਾਏਗਾ ਚਾਹੇ ਸਖਤੀ ਵਰਤਣੀ ਪਵੇ ਤੇ ਚਾਹੇ ਨਰਮੀ। ਦੂਜੇ ਸੀਗਾ ਕਿ ਦਿਲ ਦੇ ਵਿਚ ਉਹਦੇ ਕਿ ਦਿੱਲੀ ਦੀ ਵਫ਼ਾਦਾਰੀ ਨਿਭਾਉਂਦਿਆਂ ਲਾਹੌਰ ਨੂੰ ਦਿੱਲੀ ਦੇ ਨਾਲ ਜੋੜੇਗਾ ਤੇ ਜਿਹੜਾ ਬੇਗਮ ਦੇ ਕਾਰਨ ਬਦਨਾਮ ਹੋ ਰਿਹਾ ਸੀ। ਕਿਤੇ ਅਫਗਾਨਾਂ ਨੂੰ ਭਿਣਕ ਨਾ ਪੈ ਜਾਏ ਤੇ ਉਹਨੇ ਇਉਂ ਹੀ ਦਿਖਾਵਾ ਕੀਤਾ ਜਿਵੇਂ ਸਤਲੁਜ ਵੱਲ ਸ਼ਿਕਾਰ ਖੇਡਣ ਜਾ ਰਿਹਾ, ਤੇ ਉਹਨੇ ਇਹ ਵੀ ਸੋਚ ਰੱਖਿਆ ਸੀ ਕਿ ਕਿਸੇ ਵਫ਼ਾਦਾਰ ਬੰਦੇ ਨੂੰ ਲਾਹੌਰ ਸੌਂਪਿਆ ਜਾਏ ਜਿਹੜਾ ਅਫਗਾਨਾਂ ਨੂੰ ਨਫ਼ਰਤ ਕਰਦਾ ਹੋਵੇ। ਉਹ ਸੀ ਅਦੀਨਾ ਬੇਗ। ਉਹਨੇ ਅਦੀਨੇ ਦੇ ਕੋਲ ਸਰਹੰਦ ਤੋਂ ਦੂਤ ਭੇਜਿਆ ਤੇ ਅਦੀਨੇ ਨੇ ਕਿਹਾ, ਇੱਥੇ ਸਰਹਿੰਦ ਰੁਕੋ, ਅੱਗੇ ਨਾ ਆਉਣਾ। ਲਾਹੌਰੋਂ 125 ਮੀਲ ਪੂਰਬ ਦੇ ਵੱਲ ਉਹ ਮਾਛੀਵਾੜੇ ਰੁਕ ਗਿਆ। ਫੌਜ ਨੂੰ ਬਰਾਤ ਦੀ ਸ਼ਕਲ ਦੇ ਵਿਚ ਲਾਹੌਰ ਲਿਜਾਇਆ ਗਿਆ ਜਿੱਥੇ ਬੇਗਮ ਅਤੇ ਉਸਦਾ ਮਾਮਾ ਸਵਾਗਤ ਕਰਨਗੇ। ਮਾਮੇ ਨੇ ਇੰਨੀ ਵੱਡੀ ਫੌਜ ਦੇਖੀ ਤਾਂ ਖਤਰਾ ਤਾੜ ਕੇ ਜੰਮੂ ਦੀਆਂ ਪਹਾੜੀਆਂ ਦੇ ਵੱਲ ਨੂੰ ਭੱਜ ਤੁਰਿਆ। ਸਕੀਮ ਕਾਮਯਾਬ ਰਹੀ। ਬੇਗਮ ਨੇ ਵਿਆਹ ਦੀਆਂ ਰਸਮਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਤੇ ਸੁਗਾਤਾਂ ਦੀ ਹਨੇਰੀ ਲਿਆ ਦਿੱਤੀ ਤੇ ਆਪਣੀ ਧੀ ਵਜ਼ੀਰ ਦੇ ਕੈਂਪ ਦੇ ਵਿਚ ਭੇਜ ਦਿੱਤੀ। 3 ਹਫ਼ਤਿਆਂ ਬਾਅਦ 28 ਮਾਰਚ 1756 ਦਾ ਸਮਾਂ ਬੇਗਮ ਗ੍ਰਿਫ਼ਤਾਰ ਕਰਕੇ ਵਜ਼ੀਰ ਅੱਗੇ ਪੇਸ਼ ਕੀਤੀ ਗਈ। ਬੇਗਮ ਨੇ ਉੱਚੀ ਆਵਾਜ਼ ਦੇ ਵਿਚ ਬੁਰਾ ਭਲਾ ਕਿਹਾ ਪਰ ਵਸ ਨਾ ਚੱਲਿਆ। ਮਾਂ ਧੀ ਨੂੰ ਦਿੱਲੀ ਲੈ ਗਏ। ਅਦੀਨਾ ਲਾਹੌਰ ਦਾ ਵਾਇਸਰਾਏ ਥਾਪਿਆ ਗਿਆ। ਉਹਨੂੰ ਪਤਾ ਸੀ ਕਿ ਅਬਦਾਲੀ ਬੁਰਾ ਮਨਾਏਗਾ ਤੇ ਇਸ ਦੇ ਲਈ ਹਕੂਮਤ ਜਲੰਧਰੋਂ ਚਲਾਏਗਾ, ਲਾਹੌਰੋਂ ਨਹੀਂ। ਅਜੇ ਅਦੀਨਾ ਆਪਣਾ ਪ੍ਰਬੰਧ ਠੀਕ ਕਰਨ ਹੀ ਲੱਗਿਆ ਸੀ ਕਿ ਅਕਤੂਬਰ 1756 ਦੇ ਵਿਚ ਅਫਗਾਨ ਫੌਜਾਂ ਲਾਹੌਰ ਆ ਉਤਰਦੀਆਂ। ਬੇਗਮ ਦਾ ਮਾਮਾ ਹੱਥ ਤੇ ਹੱਥ ਧਰੀ ਥੋੜਾ ਬੈਠਾ ਸੀ। ਜੰਮੂ ਤੋਂ ਉਹ ਕੰਧਾਰ ਚਲਿਆ ਗਿਆ ਤੇ ਅਬਦਾਲੀ ਤੋਂ ਫੌਜਾਂ ਲੈ ਆਇਆ ਤੇ ਉਸਨੂੰ ਰਸਮੀ ਤੌਰ ਦੇ ਉੱਤੇ ਸੂਬੇਦਾਰ ਜਿਹੜਾ ਸੌਂਪ ਦਿੱਤਾ, ਥਾਪ ਕੇ ਉਜ਼ਬੇਕ ਖਵਾਜਾ ਮਿਰਜ਼ਾ ਡਿਪਟੀ ਲਾ ਦਿੱਤਾ ਗਿਆ ਜਿਸਨੇ ਜ਼ਕਰੀਆ ਖਾਨ ਦੇ ਨਾਲ ਕੰਮ ਕੀਤਾ ਸੀ ਤੇ ਸਾਲ ਤੋਂ ਕੰਧਾਰ ਦੇ ਵਿਚ ਬੰਦੀ ਰਹਿ ਰਿਹਾ ਸੀ। ਦਿੱਲੀ ਦੇ ਵਜ਼ੀਰ ਦੇ ਨਾਲ ਮਿਲ ਕੇ ਜੋ ਅਦੀਨੇ ਨੇ ਕੀਤਾ ਉਸ ਦੇ ਕਾਰਨ ਗੁਸੈਲੇ ਅਫਗਾਨਾਂ ਨੇ ਲਾਹੌਰ ਦੀ ਬੁਰੀ ਲੁੱਟਮਾਰ ਕੀਤੀ ਤੇ ਬਹੁਤ ਸਾਰੇ ਵਸਨੀਕ ਦੂਰ ਦੁਰਾਡੇ ਦੌੜ ਗਏ ਸਨ ਤੇ ਪਰ ਅਬਦੁੱਲਾ ਖਾਨ ਅਤੇ ਮਿਰਜ਼ਾ ਸਹੀ ਹਕੂਮਤ ਨਾ ਚਲਾ ਸਕੇ ਕਿਉਂਕਿ ਸਿੱਖ ਲਗਾਤਾਰ ਨੁਕਸਾਨ ਕਰ ਰਹੇ ਸਨ। 1756 ਦੇ ਵਿਚ ਸਾਲ ਖਤਮ ਹੋਣ ਜਾ ਰਿਹਾ ਸੀ। ਆਲਮਗੀਰ ਦੂਜਾ ਸੋਚ ਰਿਹਾ ਸੀ ਕਿ ਮੇਰਾ ਵਡੇਰਾ ਆਲਮਗੀਰ ਔਰੰਗਜ਼ੇਬ ਅੱਧੀ ਸਦੀ ਰਾਜ ਕਰ ਗਿਆ ਸੀ, ਹੁਣ ਕੌਣ ਇਸ ਹਕੂਮਤ ਦੀ ਵਾਗ ਫੜੇਗਾ। ਉਸ ਨੂੰ ਅਬਦਾਲੀ ਦਾ ਖਿਆਲ ਆ ਗਿਆ ਤੇ ਅਬਦਾਲੀ ਨੇ ਲਾਹੌਰੀਆਂ ਦੇ ਨਾਲ ਬੁਰੀ ਕੀਤੀ ਸੀ ਪਰ ਲਾਹੌਰ ਦੇ ਵਿਚ ਉਸੇ ਦਾ ਵਜ਼ੀਰ ਨੇ ਜਿਹੜਾ ਅਬਦੁੱਲਾ ਦੇ ਨਾਲ ਮਿਲ ਕੇ ਖੁਦ ਮੁਸੀਬਤ ਸਹੇੜੀ। ਤੁਰਾਨੀਆਂ ਦੇ ਵਿਰੁੱਧ ਲੜ ਕੇ ਇਰਾਨੀ ਅੱਗੇ ਵੀ ਜਿਹੜਾ ਸੀ ਭਾਰਤ ਦੀ ਹਕੂਮਤ ਚਲਾਉਂਦੇ ਰਹੇ ਨੇ। ਹੁਣ ਵੀ ਜੇ ਇਹ ਬਚ ਸਕਦੀ ਹੈ ਤਾਂ ਅਫਗਾਨ ਬਚਾ ਸਕਦੇ ਹੈ। ਰੋਹੇਲਾ ਬਾਗੀ ਨਜੀਬ ਉਹਦੇ ਦੌਲਾ ਕਦੀ ਮੁਗਲ ਸੂਬੇਦਾਰ ਰਿਹਾ ਸੀ। ਇਹ ਪਖਤੂਨੀ ਦੇਸ਼ ਦੇ ਵਿਚ ਜੰਮਿਆ ਪਲਿਆ ਪਰ ਜਵਾਨ ਹੋਣ ਦੇ ਉੱਤੇ ਦਿੱਲੀ ਦੇ ਉੱਤਰ ਪੂਰਬ ਦੇ ਵਿਚ ਵਸ ਗਿਆ। ਉਸ ਨੂੰ ਵੀ ਅਬਦਾਲੀ ਦਾ ਖਿਆਲ ਆਇਆ ਕਿ ਸਥਿਰ ਸਰਕਾਰ ਉਸੇ ਦੀ ਹੋ ਸਕਦੀ ਹੈ। ਬਾਦਸ਼ਾਹ ਤੇ ਉਸਦੇ ਬਾਗੀ ਜਿਹੜੇ ਸਨ, ਰੋਹੇਲਾ ਨੇ ਅਬਦਾਲੀ ਨੂੰ ਸੱਦਾ ਭੇਜਿਆ। ਇੱਕ ਤੀਜਾ ਹੋਰ ਵੀ ਸੀ, ਵਜ਼ੀਰ ਦੀ ਬੱਦੀ ਕੀਤੀ ਤੇ ਮੁਗਲਾਨੀ ਬੇਗਮ ਜਿਹੜੀ ਬੇਸ਼ੱਕ ਵਜ਼ੀਰ ਦੀ ਸੱਸ ਸੀ ਪਰ ਲਾਚਾਰ, ਜਦੋਂ ਬੱਦੀ ਬਣਾਈ ਤਾਂ ਲਾਹੌਰ ਉਦੋਂ ਜਿਹੜਾ ਸੀ ਉਸਦੇ ਖਿਆਲ ਦੇ ਵਿਚ ਅਬਦਾਲੀ ਆਇਆ ਸੀ। ਸ਼ਤਰੰਜ ਖੇਡਣ ਦੇ ਵਿਚ ਉਹ ਕਿਹੜਿਆ ਕੱਚੀ ਸੀਗੀ। ਉਹਨੇ ਗੁਪਤ ਖੱਤ ਜਿਹੜਾ ਸੀ ਅਬਦਾਲੀ ਨੂੰ ਭੇਜਣ ਦਾ ਪ੍ਰਬੰਧ ਕਰ ਲਿਆ ਤੇ ਮੈਂ ਧੋਖੇ ਦਾ ਜਿਹੜਾ ਸ਼ਿਕਾਰ ਹੋ ਕੇ ਲੁੱਟੀ ਗਈ ਹਾਂ। ਕਰੋੜਾਂ ਦੀ ਨਕਦੀ ਅਤੇ ਸਮਾਨ ਮੇਰੇ ਮਰਹੂਮ ਸਹੁਰੇ ਕਮਰੂਦੀਨ ਦੇ ਮਹਿਲ ਦੇ ਵਿਚ ਕਿੱਥੇ ਕਿੱਥੇ ਦੱਬਿਆ ਹੋਇਆ ਹੈ ਇਸਦਾ ਕੇਵਲ ਮੈਨੂੰ ਹੀ ਪਤਾ ਹੈ। ਪੜਛੱਤੀਆਂ ਕਹਿੰਦੀ ਹੈ ਕਿ ਪੜਛੱਤੀਆਂ ਦੇ ਉੱਤੇ ਵਿਚ ਸੋਨੇ ਚਾਂਦੀ ਦੇ ਅੰਬਾਰ ਨੇ ਦਿੱਲੀ ਦੇ ਬਾਦਸ਼ਾਹ ਵਜ਼ੀਰਾਂ ਤੇ ਦਰਬਾਰੀਆਂ ਦੇ ਵਿਚ ਸਖ਼ਤ ਮਤਭੇਦ ਨੇ। ਇਸ ਵੇਲੇ ਹਮਲਾ ਕਰ ਦਿਓ ਤੇ ਕਰੋੜਾਂ ਦਾ ਭਾਰਤੀ ਖਜ਼ਾਨਾ ਤੁਹਾਡੇ ਹੱਥ ਲੱਗੇਗਾ। ਅੰਦਰੋਂ ਮਤਲਬ ਕਿ ਉਹਨੂੰ ਧੋਖਾ ਦੇਣ ਦੀ ਚਾਲ ਸੀ।
ਲਾਲਚ ਦਿੱਤਾ ਗਿਆ। ਬਾਦਸ਼ਾਹ ਤੇ ਨਜ਼ੀਬ ਨਾਲੋਂ ਅਬਦਾਲੀ ਦੇ ਬੇਗਮ ਵਧੀਕ ਨੇੜੇ ਸੀ। ਅਬਦਾਲੀ ਨੂੰ ਟੁੱਟਦੀ ਜਾਂਦੀ ਮੁਗਲ ਹਕੂਮਤ ਬਣਾਉਣ ਦੇ ਵਿਚ ਕੀ ਦਿਲਚਸਪੀ ਸੀ? ਉਸ ਨੂੰ ਤਾਂ ਦੌਲਤ ਦੇ ਨਾਲ ਸਰੋਕਾਰ ਸੀ। ਅਫਗਾਨਿਸਤਾਨ ਦੀ ਪ੍ਰਜਾ ਤੇ ਅਬਦਾਲੀ ਦੇ ਦੁਸ਼ਮਣ ਜਾਣ ਜਾਣਗੇ ਕਿ ਉਹ ਕਿੰਨਾ ਤਾਕਤਵਰ ਹੈ। 15 ਨਵੰਬਰ 1756 ਨੂੰ ਉਹਨੇ ਸਿੰਧ ਪਾਰ ਕੀਤਾ ਤੇ ਜੇਲਮ ਅਤੇ ਸਿੰਧ ਪਾਰ ਕਰਦਿਆਂ 20 ਦਸੰਬਰ ਨੂੰ ਗੁਜਰਾਤ ਹੋ ਕੇ ਲਾਹੌਰ ਪੁੱਜ ਗਿਆ। ਉਸਦਾ ਜਰਨੈਲ ਜਹਾਨ ਖਾਨ ਅਦੀਨਾ ਬੇਗ ਨੂੰ ਸਬਕ ਸਿਖਾਉਣ ਦੇ ਲਈ ਤੁਰ ਪਿਆ। ਅਦੀਨਾ ਭੱਜ ਕੇ ਪਹਿਲਾਂ ਹਾਂਸੀ ਦੇ ਰੇਗਿਸਤਾਨ ਦੇ ਵਿਚ ਜਾ ਛੁਪਿਆ, ਪਰ ਜਿੱਥੋਂ ਫਿਰ ਇਥੋਂ ਖਤਰਾ ਸੀਗਾ ਤੇ ਫਿਰ ਕਾਂਗੜਾ ਦੀਆਂ ਪਹਾੜੀਆਂ ਦੇ ਵਿਚ ਲੁਕ ਗਿਆ। 10 ਜਨਵਰੀ 1757 ਨੂੰ ਸਤਲੁਜ ਪਾਰ ਕੀਤਾ। ਰੋਕਣ ਵਾਲਾ ਕੋਈ ਹੈ ਹੀ ਨਹੀਂ ਸੀ, ਮੇਰਾ ਮੁਕਾਬਲਾ ਕਰਨ ਵਾਲਾ ਕੋਈ ਕਿਉਂ ਨਹੀਂ? ਇਸ ਗੱਲ ਤੋਂ ਅਬਦਾਲੀ ਖਿੱਚ ਗਿਆ ਕਿ ਮੇਰੇ ਨਾਲ ਕੋਈ ਟੱਕਰ ਲੈਣ ਵਾਲਾ ਹੀ ਨਹੀਂ ਆਇਆ। ਅਸਲ ਦੇ ਵਿਚ ਦਿੱਲੀ ਦੇ ਵਿਚ ਲੁੱਟ ਮਚਾਉਣ ਦੇ ਲਈ ਕੋਈ ਬਹਾਨਾ ਚਾਹੀਦਾ ਸੀ। ਇਹ ਬਰਬਾਦੀ 28 ਜਨਵਰੀ ਨੂੰ ਸ਼ੁਰੂ ਹੋਈ। ਗੁੱਸੇ ਦਾ ਕਾਰਨ ਹੋਰ ਸੀ ਤੇ ਨਿਕਲਿਆ ਕੁਝ ਕਿਸੇ ਦੇ ਉੱਤੇ। ਲਾਹੌਰ ਜਿਹੜਾ ਸੀਗਾ, ਲਾਹੌਰੋਂ ਉਸਨੇ 14 ਜਨਵਰੀ ਨੂੰ ਦਿੱਲੀ ਦੂਤ ਭੇਜ ਕੇ 2 ਕਰੋੜ ਰੁਪਇਆ, ਬਾਦਸ਼ਾਹ ਦੀ ਸ਼ਹਿਜਾਦੀ ਅਤੇ ਸਰਹੰਦ ਸਮੇਤ ਪੱਛਮ ਦੇ ਵੱਲ ਦਾ ਸਾਰਾ ਇਲਾਕਾ ਮੰਗਿਆ ਸੀ, ਜਿਸਦਾ ਕੋਈ ਜਵਾਬ ਨਹੀਂ ਆਇਆ। ਵਜ਼ੀਰ ਨੇ ਅਬਦਾਲੀ ਦੇ ਨਾਲ ਗੱਲ ਕਰਨ ਦੇ ਲਈ ਮੁਗਲਾਨੀ ਬੇਗਮ ਨੂੰ ਕਰਨਾਲ ਭੇਜਿਆ ਕਿ ਗੁੱਸਾ ਸ਼ਾਂਤ ਕਰੇ। ਨਜੀਬ 16 ਜਨਵਰੀ ਨੂੰ ਮਿਲਿਆ ਤੇ 20 ਜਨਵਰੀ ਨੂੰ ਇਮਾਦ ਉਦ ਦੌਲਾ ਖੁਦ ਪੇਸ਼ ਹੋ ਗਿਆ। ਬਾਦਸ਼ਾਹ ਨੇ ਉਸ ਤੋਂ ਵਜ਼ੀਰੀ ਖੋਹ ਲਈ ਤੇ ਮਜ਼ਾਕ ਉਡਾਇਆ ਉਹਦਾ। ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇੱਕ ਤਾਂ ਵੀ ਦੁਸ਼ਮਣ ਦਾ ਵਿਰੋਧ ਨਾ ਕਰ ਸਕੇ, ਉਹਨੇ ਸਵਾਲ ਕੀਤਾ ਕਿਉਂ? ਉਸ ਨੂੰ ਆਪਣੇ ਕਾਰਵਾਂ ਦੇ ਨਾਲ ਤੋਰ ਲਿਆ। ਦਿੱਲੀ ਪੁੱਜ ਕੇ ਜਦੋਂ ਦਰਬਾਰੀਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਖਜ਼ਾਨਾ ਕਿੱਥੇ ਹੈ, ਤੇ ਬਾਦਸ਼ਾਹ ਗਰਮ ਹੋ ਗਿਆ ਅੱਗਿਓ ਗੁੱਸੇ ਦੇ ਵਿਚ। ਕਮਰੂਦੀਨ ਦੇ ਬੇਟੇ ਇੰਤਜ਼ਾਮ ਉਦ ਦੌਲਾ ਜੋ ਸਾਬਕ ਵਜ਼ੀਰ ਸੀ, ਉਹਨੂੰ ਖਜ਼ਾਨਾ ਪੁੱਛਿਆ ਤਾਂ ਉਹਨੇ ਕਿਹਾ ਇਸ ਵੇਲੇ ਜੋ ਮੇਰੇ ਹੱਥ ਦੇ ਵਿਚ ਮੁੰਦਰੀ ਪਾਈ ਹੋਈ ਹੈ ਇਹਨੂੰ ਛੱਡ ਕੇ ਮੈਨੂੰ 1 ਰੁਪਏ ਦਾ ਵੀ ਪਤਾ ਨਹੀਂ ਕਿੱਥੇ ਹੈ। ਅਬਦਾਲੀ ਨੇ ਕਿਹਾ ਅੱਜ ਸ਼ਾਮ ਤੱਕ 1 ਕਰੋੜ ਰੁਪਏ ਦਾ ਨਾ ਦਿੱਤਾ, ਨਾ ਦਿੱਤੇ ਤਾਂ ਤਸੀਹੇ ਦੇਣੇ ਸ਼ੁਰੂ ਕਰਾਂਗੇ। ਇੰਤਜ਼ਾਮ ਨੇ ਆਪਣੇ ਪਿਤਾ ਦੀ ਵਿਧਵਾ ਦੇ ਵੱਲ ਉਂਗਲ ਕਰਕੇ ਕਿਹਾ ਇਹਨਾਂ ਨੂੰ ਪਤਾ ਹੋਣਾ ਖਜ਼ਾਨਾ ਕਿੱਥੇ ਹੈ। ਪ੍ਰਧਾਨ ਮੰਤਰੀ ਦੀ ਨੂੰਹ ਜਿਹੜੀ ਸੀ ਸ਼ੋਲਾਪੁਰੀ, ਵਜ਼ੀਰ ਦੀ ਪਤਨੀ ਤੇ ਵਜ਼ੀਰ ਦੀ ਮਾਂ ਸੀ। ਉਸ ਨੂੰ ਹੁਕਮ ਹੋਇਆ ਜੇ ਖਜ਼ਾਨਾ ਨਾ ਦੱਸਿਆ ਤਾਂ ਨੋਹਾਂ ਦੇ ਵਿਚ ਕਿੱਲ ਠੋਕ ਦਿਆਂਗੇ ਇਹਨਾਂ ਦੇ। ਉਸਨੇ ਦੱਸ ਦਿੱਤਾ ਡਰ ਕੇ। 6 ਘੰਟਿਆਂ ਦੀ ਖੁਦਾਈ ਦੇ ਬਾਅਦ ਜਿਹੜਾ ਸੀ ਫਿਰ 16 ਲੱਖ ਕੀਮਤ ਦੇ ਸਿੱਕੇ, ਸੋਨੇ, ਚਾਂਦੀ ਦੀਆਂ ਗਾਗਰਾਂ ਮਿਲ ਗਈਆਂ। ਇੰਤਜ਼ਾਮ ਅਤੇ ਹੋਰ ਦਰਬਾਰੀਆਂ ਦੇ ਖਜ਼ਾਨੇ ਵੀ ਪੁੱਟ ਲਏ ਗਏ। ਇੰਨੇ ਨਾਲ ਸਬਰ ਨਹੀਂ ਆਇਆ। ਅਬਦਾਲੀ ਨੇ ਹਰੇਕ ਘਰ ਨੂੰ ਟੈਕਸ ਲਾਇਆ। ਦਿੱਲੀ ਵਾਰਡਾਂ ਦੇ ਵਿਚ ਵੰਡੀ ਗਈ। ਘਰਾਂ ਦੀ ਗਿਣਤੀ ਮਿਣਤੀ ਹੋਈ। ਟੈਕਸ ਉਗਰਾਹੀ ਵਕਤ ਤਸੀਹਾਂ ਦੌਰਾਨ ਮੌਤਾਂ ਹੋਈਆਂ, ਬਲਾਤਕਾਰ ਹੋਏ। ਮੁਗਲਾਨੀ ਬੇਗਮ ਦੱਸਦੀ ਰਹੀ ਕਿ ਕਿਸ ਦਰਬਾਰੀ ਦੇ ਕੋਲ ਕਿੰਨੀ ਦੌਲਤ ਹੈ ਤੇ ਕਿੰਨੀਆਂ ਕੁਵਾਰੀਆਂ ਕੁੜੀਆਂ ਨੇ। ਜਦੋਂ 20 ਫਰਵਰੀ 1757 ਨੂੰ ਮੁਗਲਾਨੀ ਬੇਗਮ ਨੇ ਜਿਹੜਾ ਸੀ ਆਪਣੇ ਵੱਲੋਂ ਹੀਰਿਆਂ ਦੇ ਭਰੇ ਥਾਲ ਭੇਂਟ ਕੀਤੇ ਤਾਂ ਅਬਦਾਲੀ ਨੇ ਖੁਸ਼ ਹੋ ਕੇ ਕਿਹਾ ਹੁਣ ਤੱਕ ਤੂੰ ਮੇਰੀ ਧੀ ਸੈਂ, ਅੱਗੋਂ ਨੂੰ ਮੈਂ ਤੈਨੂੰ ਆਪਣਾ ਪੁੱਤ ਸਮਝਾਂਗਾ। ਅਬਦਾਲੀ ਦਾ ਦਿਲ ਜਿੱਤ ਚੁੱਕੀ ਬੇਗਮ ਨੇ ਹੁਣ ਇਮਾਦੁਲ ਮੁਲਕ ਦੇ ਵੱਲ ਧਿਆਨ ਦੇਣ ਦੇ ਲਈ ਕਿਹਾ। ਅਬਦਾਲੀ ਨੇ ਉਸ ਨੂੰ ਕਿਹਾ ਆਪਣੇ ਖਜ਼ਾਨੇ ਦਿਖਾ। ਵਜ਼ੀਰ ਨੇ ਗਿੜ ਗਿੜਾ ਕੇ ਕਿਹਾ ਮੈਂ ਗਰੀਬ ਆਦਮੀ ਹਾਂ ਜੀ। ਬਾਦਸ਼ਾਹ ਨੇ ਉਸਦੀ ਸ਼ਰੇਆਮ ਬੇਇੱਜ਼ਤੀ ਕੀਤੀ, ਉਸਦੇ ਨੌਕਰਾਂ ਨੂੰ ਕੁਟਾਪਾ ਚਾੜਿਆ ਤੇ ਹੁਕਮ ਦਿੱਤਾ ਹੁਣ ਸਭ ਦੇ ਸਾਹਮਣੇ ਮੁਗਲਾਨੀ ਬੇਗਮ ਦੀ ਧੀ ਦੇ ਨਾਲ ਨਿਕਾਹ ਪੜ। ਫਰਵਰੀ 2021 ਦੀ ਰਾਤ ਨਿਕਾਹ ਹੋਇਆ। ਅਬਦਾਲੀ ਹਾਜ਼ਰ ਸੀ ਤੇ ਜੋੜੀ ਨੂੰ ਤੋਹਫੇ ਦਿੱਤੇ ਗਏ। ਇਮਾਦੁਲ ਮੁਲਕ ਦੀ ਵਜ਼ੀਰੀ ਬਹਾਲ ਕੀਤੀ ਤੇ ਹੁਕਮ ਦਿੱਤਾ ਕਿ ਪਹਿਲੀ ਇਮਾਦੁਲ ਦੀ ਸੋਹਣੀ ਲਾਮਿਸਾਲ ਗੰਨਾ ਬੇਗਮ ਮੁਗਲਾਨੀ ਬੇਗਮ ਨੂੰ ਦਾਸੀ ਦੇ ਵਜੋਂ ਦਿੱਤੀ ਜਾਵੇ। ਇੱਕ ਤਰ੍ਹਾਂ ਦੇ ਨਾਲ ਇਮਾਦੁਲ ਦੀ ਨੇਕ ਚੱਲਣੀ ਦੀ ਜ਼ਮਾਨਤ ਜਿਹੜੀ ਹੋਵੇਗੀ। ਇਮਾਦੁਲ ਦੀਆਂ ਹੋਰ ਵੀ ਬੇਗਮਾਂ ਸਨ। ਹੁਕਮ ਹੋਇਆ ਕਿ ਇਹਨਾਂ ਨੂੰ ਤਲਾਕ ਦੇ। ਅਫਗਾਨ ਜਰਨੈਲਾਂ ਨੂੰ ਹੁਕਮ ਹੋਇਆ ਕਿ ਦਿੱਲੀ ਦੇ ਦੱਖਣ ਦੇ ਵੱਲ ਕਾਇਮ ਹੋਈ ਸੂਰਜਮੱਲ ਦੀ ਰਿਆਸਤ ਲੁੱਟੋ ਤੇ ਮੁਗਲਾਂ ਦੀ ਪੁਰਾਣੀ ਰਾਜਧਾਨੀ ਆਗਰਾ ਤੇ ਕਬਜ਼ਾ ਕਰ ਲਓ। ਆਗਰੇ ਦੇ ਸੂਬੇਦਾਰ ਫਾਜ਼ਿਲ ਖਾਨ ਨੇ ਸਖ਼ਤ ਮੁਕਾਬਲਾ ਕੀਤਾ, ਜਿਸਦੇ ਕਾਰਨ ਹੌਲਨਾਕ ਕਤਲੇਆਮ ਅਤੇ ਲੁੱਟਾਂ ਖੋਹਾਂ ਹੋਈਆਂ। ਲਤੀਫ਼ ਦੇ ਸ਼ਬਦਾਂ ਦੇ ਵਿਚ ਮਥੁਰਾ
ਬ੍ਰਿੰਦਾਵਨ, ਆਗਰੇ ਹਿੰਦੂ ਵਸੋਂ ਉੱਤੇ ਇਸ ਕਾਰਨ ਜ਼ੁਲਮ ਢਾਇਆ ਗਿਆ ਕਿ ਉਨ੍ਹਾਂ ਆਪਣੀ ਇੱਜ਼ਤ ਅਤੇ ਧਰਮ ਬਚਾਉਣ ਦਾ ਯਤਨ ਕਿਉਂ ਕੀਤਾ। ਬਲਬਗੜ੍ਹ ਦਾ ਕਿਲਾ ਬਾਦਸ਼ਾਹ ਨੇ ਖੁਦ ਘੇਰਿਆ। ਦੱਖਣ ਦੀ ਮੁਹਿੰਮ ਦੇ ਉੱਤੇ ਮੁਗਲਾਨੀ ਬੇਗਮ ਨੂੰ ਆਪਣੇ ਨਾਲ ਲੈ ਗਿਆ ਸੀ। ਸਫ਼ਰ ਦੌਰਾਨ ਵਾਅਦਾ ਕੀਤਾ ਕਿ ਜਲੰਧਰ ਦੁਆਬ ਜੰਮੂ ਕਸ਼ਮੀਰ ਦੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਦੇਵੇਗਾ। ਹੈਜਾ ਫੁੱਟ ਪੈਣ ਦੇ ਕਾਰਨ ਮੁਹਿੰਮ ਰੋਕਣੀ ਪੈ ਗਈ। ਲਾਸ਼ਾਂ ਕਾਰਨ ਜਮਨਾ ਦਾ ਪਾਣੀ ਲਾਲ ਹੋ ਗਿਆ ਤੇ ਇਹੋ ਹੀ ਪਾਣੀ ਪੀਣ ਵਾਸਤੇ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਦੀਆਂ ਖ਼ਬਰਾਂ ਆਉਣ ਲੱਗ ਪਈਆਂ ਤੇ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਨੇ ਵਾਪਸ ਜਾਣ ਦਾ ਫੈਸਲਾ ਲੈ ਲਿਆ। ਲੁੱਟ ਦਾ ਮਾਲ ਇੰਨਾ ਜ਼ਿਆਦਾ ਸੀ ਕਿ ਹਰੇਕ ਹਾਥੀ, ਊਠ, ਘੋੜਾ, ਖੱਚਰ ਲੱਦਿਆ ਹੋਇਆ ਸੀ, ਜਿਸਦੇ ਕਰਕੇ ਸਿਪਾਹੀ ਨੂੰ ਪੈਦਲ ਤੁਰਨਾ ਪਿਆ। ਸਿਪਾਹੀਆਂ ਨੂੰ ਤੇ ਅਬਦਾਲੀ ਦੇ ਹਿੱਸੇ ਦੀ ਲੁੱਟ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਲੈ ਗਿਆ। 16 ਸਾਲਾਂ ਦੀ ਜਿਹੜੀ ਸੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਪੜਾ ਕੇ ਲੈ ਗਿਆ ਤੇ 400 ਬਾਂਦੀਆਂ ਲਿਜਾ ਰਿਹਾ ਸੀ ਤੇ ਪਰ ਝਕਾਨੀ ਦੇ ਕੇ ਬਾਂਦੀਆਂ ਭੱਜ ਨਿਕਲੀਆਂ। ਕੂਚ ਤੋਂ ਪਹਿਲਾਂ ਆਲਮਗੀਰ ਜਿਹੜਾ ਸੀ ਦੂਜੇ ਦੀ ਸ਼ਹਿਜ਼ਾਦੀ ਜ਼ੋਹਰਾ ਬੇਗਮ ਅਬਦਾਲੀ ਦੇ ਜਿਹੜਾ ਸੀ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਸਦੀ ਬਾਦਸ਼ਾਹੀ ਜਿਹੜੀ ਸੀ ਉਸਨੂੰ ਮੋੜ ਦਿੱਤੀ। ਬੇਇੱਜ਼ਤੀ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਰਨੈਲ ਥਾਪ ਦਿੱਤਾ ਗਿਆ। ਵਾਪਸ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕੀਤੇ ਤੇ ਸਮਾਨ ਲੁੱਟਿਆ, ਉਸਦੇ ਕਾਫਲੇ ਦੀ ਜੰਜੀਰ ਤੋੜੀ ਤੇ ਕੁਦਰਤੀ ਹੀ ਹੈ ਫਿਰ ਬਾਦਸ਼ਾਹ ਦਾ ਪਾਰਾ ਚੜ੍ਹ ਗਿਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਪੰਜਾਬ ਕਿਤਾਬ ਦੇ ਵਿੱਚੋਂ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 7। ਲਿਖਤ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਆਪਣੇ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 7 ਇੱਥੇ ਹੀ ਕਰਦੇ ਹਾਂ ਸਮਾਪਤ ਤੇ ਅਗਲੇ ਦਿਨਾਂ ਦੇ ਵਿੱਚ ਇੱਥੋਂ ਹੀ ਅਗਲੇ ਲੜੀਵਾਰ ਭਾਗ ਵੱਲ ਨੂੰ ਆਪਾਂ ਜਿਹੜਾ ਅੱਗੇ ਕਦਮ ਵਧਾਵਾਂਗੇ ਤੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਇੱਥੇ ਇਸ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਤੇ ਤਕਰੀਬਨ ਸਾਰੇ ਸਾਂਝੇ ਕਰ ਹੀ ਦਿੱਤੇ ਆ ਤੇ ਦੋਸਤ ਜਿਹੜੇ ਨੇ ਖ਼ਬਰਾਂ ਵਗੈਰਾ ਜ਼ਿਆਦਾ ਪਸੰਦ ਕਰਦੇ ਆ ਜੀ ਤੇ ਇਸ ਤਰ੍ਹਾਂ ਦੀ ਗੱਲਬਾਤ ਵੈਸੇ ਆਪਾਂ ਹਰ ਵੀਕਐਂਡ ਦੇ ਉੱਤੇ ਕਰਦੇ ਹਾਂ ਸ਼ੁਰੂ ਹੋਣ ਤੋਂ ਪਹਿਲਾਂ ਫਰਾਈਡੇ ਵਾਲੇ ਦਿਨ ਨੂੰ ਕਿਤਾਬਾਂ ਦੇ ਵਿੱਚੋਂ ਚੈਪਟਰ ਸੁਣਾਉਂਦੇ ਆ ਤੁਹਾਡੇ ਲਈ ਤੇ ਜਿਸ ਨੂੰ ਤੁਸੀਂ ਅੱਜ ਤੱਕ 25-30-32 ਕਿਤਾਬਾਂ ਜਿਹੜੀਆਂ ਨੇ ਆਡੀਓ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਤੇ ਪਿਛਲੇ ਸਮੇਂ ਤੋਂ ਸਾਲ ਤੋਂ ਜਿਹੜਾ ਵੀਡੀਓ ਦੇ ਰੂਪ ਦੇ ਵਿੱਚ ਵੀ ਨਾਲ ਨਾਲ ਸਾਂਝ ਪਾ ਰਹੇ ਹਾਂ ਤੇ ਕੁਝ ਬਹੁਤ ਸਾਰੇ ਦੋਸਤ ਕਿਤਾਬਾਂ ਨੂੰ ਪਸੰਦ ਕਰਦੇ ਆ ਤੇ ਉਡੀਕ ਵੀ ਕਰਦੇ ਆ ਕਦੋਂ ਅਗਲਾ ਚੈਪਟਰ ਆਉਣਾ ਹੈ ਤੇ ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਨੂੰ ਵੱਖ ਕਰਕੇ ਵੀ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਲੱਭਣ ਦੀ ਜ਼ਰੂਰਤ ਨਾ ਪਵੇ ਤੇ ਯੂਟਿਊਬ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੇ ਓਫੀਸ਼ੀਅਲ ਉਹਦੇ ਉੱਤੇ ਜਾ ਕੇ ਤੁਸੀਂ ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਕਿਤਾਬਾਂ ਸੁਣ ਸਕਦੇ ਹੋ ਤੇ ਲਾਈਵ ਕਿਤਾਬਾਂ ਤੇ ਉਹਦੇ ਵਿੱਚ ਯੂਟਿਊਬ ਦੇ ਵਿੱਚ ਅਵੇਲੇਬਲ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ, ਹੋਰ ਸਾਰਾ ਸਿਲਸਿਲਾ ਵੀ ਹੈ ਉਹਦੇ ਵਿੱਚ ਤੇ ਹਰ ਤਰ੍ਹਾਂ ਦਾ ਪ੍ਰੋਗਰਾਮ ਤੁਹਾਨੂੰ ਮਿਲ ਜਾਏਗਾ ਜਿਸ ਤਰ੍ਹਾਂ ਤੁਸੀਂ ਸੁਣਨਾ ਪਸੰਦ ਕਰਦੇ ਹੋ, ਕਰ ਸਕਦੇ ਹੋ, ਸੁਣ ਸਕਦੇ ਹੋ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ ਜੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਉਡੀਕ ਰਹੇਗੀ ਤੇ ਸ਼ੰਮੀ ਜੀ ਤੇ ਮਹਿਫਲ ਮਿੱਤਰਾਂ ਦੀ ਲੈ ਕੇ ਹੋਣਗੇ ਹਾਜ਼ਰ, ਉਮੀਦ ਪੂਰੀ ਹੈ। ਬਾਕੀ ਦੇਖਦੇ ਹਾਂ ਕੀ ਅਪਡੇਟ ਆਉਂਦੀ ਹੈ ਤੇ ਮੈਨੂੰ ਦਿਓ ਗਿਆ। ਹੈਵ ਏ ਨਾਈਸ ਵੀਕਐਂਡ ਸਾਰਿਆਂ ਨੂੰ, ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੁਹਾਡੇ ਲਈ, ਉਸਨੂੰ ਤੁਸੀਂ ਕਰੋ ਇੰਜੋਏ ਤੇ ਮੈਨੂੰ ਦਿਓ ਗਿਆ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਜੀ।

ದ್ವಾಪ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਅੱਗ ਚ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਨਾਲ ਦੀ ਨਾਲ ਖੁੱਲੀਆਂ ਗੱਲਾਂ ਬਾਤਾਂ ਤੇ ਸਿਲਸਿਲਾ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਤੇ ਚਲੰਤ ਮਾਮਲੇ ਜਿਹੜੇ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ। ਕਾਫੀ ਜਿਹੜਾ ਉਲਝਣਾ ਭਰਿਆ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਨਵੀਂ ਤੋਂ ਨਵੀਂ ਕੁਝ ਨਾ ਕੁਝ ਵੀਡੀਓ ਆ ਰਹੀ ਹੈ ਤੇ ਹੋਰ ਸਾਰੀਆਂ ਮਸਲੇ ਸੁਲਝਣ ਦੀ ਬਜਾਏ ਉਲਝ ਰਹੇ ਨੇ। ਅੱਜ 25 ਜੂਨ ਦੋਸਤੋ ਤੇ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਆ। ਫਿਰ ਸਭ ਤੋਂ ਪਹਿਲਾਂ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ। ਸ਼ਾਮ ਦੇ 7:06 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਇਸ ਵਕਤ 12:06 ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:06 ਦਾ ਘੜੀਆਂ ਦੇ ਉੱਤੇ ਸਮਾਂ ਹੈ ਜੀ। ਭਾਰਤ ਦੇ ਵਿਚ ਰਾਤ ਦੇ 9:36 ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਯੂਕੇ ਦੇ ਵਿਚ ਸ਼ਾਮ ਦੇ 5:06 ਕੈਲੀਫੋਰਨੀਆ ਤੋਂ ਬਾਅਦ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਘੜੀਆਂ ਦੇ ਉੱਤੇ ਸ਼ਾਮ ਦੇ 6:07 ਦੇ ਉੱਤੇ 7 ਦਾ ਸਮਾਂ ਹੋ ਚੁੱਕਿਆ ਤੇ ਲਓ ਦੋਸਤੋ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਨਾਲ ਮਿਲਾਵੋ ਤੇ ਕੱਲ ਦੇ ਪ੍ਰੋਗਰਾਮ ਨੂੰ ਤੁਸੀਂ ਹੁੰਗਾਰਾ ਭਰਿਆ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਦੋਸਤਾਂ ਦੇ ਬਾਅਦ ਦੇ ਵਿਚ ਵੀ ਮੈਸੇਜ ਆਏ ਉਨ੍ਹਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਪਸੰਦ ਕਰਨ ਦੇ ਲਈ ਤੇ ਅੱਜ ਵੀ ਉਮੀਦ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਸਾਥ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਸ਼ੁਰੂਆਤ ਦੇ ਵਿਚ ਜਿਨ੍ਹਾਂ ਨੇ ਮਾਈਕ ਸਹਾਇਤਾ ਕਰਦੇ ਨੇ, ਸਪੋਰਟ ਕਰਦੇ ਨੇ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ ਜ਼ਰੂਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਕਿਵੇਂ ਪਹੁੰਚ ਰਿਹਾ। ਨਾਲ ਨਾਲ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਭ ਦੋਸਤਾਂ ਨੂੰ, ਪਰਿਵਾਰ ਨੂੰ ਜੀ। ਤੇ ਅੱਗੇ ਵੱਧਦੇ ਆ ਫਿਰ ਅੱਜ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ ਦੇ ਨਾਲ ਜਾਣ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 25 ਜੂਨ 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ? ਨਸ਼ਈ ਦਾ ਚਿਹਰਾ ਕਹਿੰਦੇ ਜਿਹੜਾ ਨਸ਼ਾ ਬੰਦਾ ਕਰਦਾ ਹੈ ਕੋਈ ਵੀ ਹੋਵੇ, ਨਸ਼ਈ ਦਾ ਚਿਹਰਾ ਤਾਂ ਉਸਦੀ ਮਾਂ ਨੂੰ ਕਹਿੰਦੇ ਵੀ ਚੰਗਾ ਨਹੀਂ ਲੱਗਦਾ। ਅੱਜ ਦਾ ਇਹ ਸੁਨੇਹਾ ਹੈ, ਇਹਨਾਂ ਚੀਜ਼ਾਂ ਨੂੰ ਛੱਡਣਾ ਚਾਹੀਦਾ ਹੈ ਤੇ ਹਸਮੁੱਖ ਚਿਹਰੇ ਫੁੱਲਾਂ ਵਾਂਗੂ ਖਿਲਣੇ ਚਾਹੀਦੇ ਹੈ। ਹਰ ਕਿਸੇ ਨੂੰ ਖੁਸ਼ੀ ਦੇਵੇ, ਪਰਿਵਾਰ ਦੇ ਵਿਚ ਵੀ, ਰਿਸ਼ਤੇਦਾਰ ਦੇ ਵਿਚ, ਦੋਸਤਾਂ ਮਿੱਤਰਾਂ ਦੇ ਵਿਚ ਵੀ। ਇਹ ਸਾਨੂੰ ਜਿਹੜਾ ਘੱਟੋ ਘੱਟ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ, ਆਪਣੇ ਪ੍ਰਤੀ ਵੀ, ਆਪਣੀ ਸਿਹਤ ਦੇ ਪ੍ਰਤੀ ਵੀ, ਆਪਣੀ ਦਿਮਾਗੀ ਹਾਲਤ ਦੇ ਪ੍ਰਤੀ ਵੀ, ਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਪਰਿਵਾਰਾਂ ਦੇ ਲਈ ਉਹਨਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਤੇ ਬੰਦਾ ਫਿਰ ਕਦੇ ਵੀ ਨਾ ਗਲਤ ਜਿਹੜੇ ਰਸਤਿਆਂ ਦੇ ਉੱਤੇ ਨਹੀਂ ਤੁਰਦਾ। ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਤੇ ਅੱਜ ਦੇ ਵਿਚਾਰ ਦੇ ਵਿਚ ਦੋਸਤੋ ਚੱਲਦੇ ਆਂ ਤੇ 25 ਜੂਨ 1658 ਦੇ ਵਿਚ ਤੁਹਾਨੂੰ ਲੈ ਚੱਲਦਾ ਜਦੋਂ ਔਰੰਗਜ਼ੇਬ ਮੁਗਲ ਬਾਦਸ਼ਾਹ ਨੇ ਆਪਣੇ ਪਿਤਾ ਸ਼ਾਹਜਹਾਨ ਖਾਨ ਨੂੰ ਕਿਲੇ ਦੇ ਵਿਚ ਕੈਦ ਕਰਾ ਕੇ ਰਾਜਗੱਦੀ ਜਿਹੜੀ ਸੰਭਾਲ ਲਈ ਸੀ ਅੱਜ ਦੇ ਦਿਹਾੜੇ ਦੇ ਉੱਤੇ 1658 ਦੇ ਵਿਚ। 1932 ਦੇ ਵਿਚ ਲੰਡਨ ਦੇ ਵਿਚ ਭਾਰਤ ਤੇ ਇੰਗਲੈਂਡ ਰਿਕਾਰਡ ਜਿਹੜਾ ਸੀ ਪਹਿਲਾ ਟੈਸਟ ਮੈਚ ਹੋਇਆ ਸੀ ਤੇ 1950 ਦੇ ਵਿਚ ਉੱਤਰੀ ਤੇ ਦੱਖਣੀ ਕੋਰੀਆ ਚ ਘਰੇਲੂ ਜੰਗ ਸ਼ੁਰੂ ਹੁੰਦੀ ਹੈ। 1975 ਦੇ ਵਿਚ ਅਲਾਹਾਬਾਦ ਹਾਈ ਕੋਰਟ ਨੇ ਰਾਜ ਨਰਾਇਣ ਦੀ ਜਿਹੜੀ ਸੀ ਪਟੀਸ਼ਨ ਮਨਜੂਰ ਕਰਕੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਤੇ ਉਸਨੇ ਜਿਹੜਾ ਸੀ ਅਸਤੀਫਾ ਦੇਣ ਦੀ ਥਾਂ ਦੇ ਉੱਤੇ ਅਗਲੇ ਦਿਨ ਐਮਰਜੈਂਸੀ ਲਾ ਦਿੱਤੀ ਸੀ। ਐਮਰਜੈਂਸੀ ਦਾ ਜ਼ਿਕਰ ਵੀ ਕਰਦੇ ਅੱਜ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ ਤੇ ਬੱਚਿਆਂ ਨੂੰ ਵੀ ਜਿਹੜਾ ਉਹ ਚੈਪਟਰ ਪੜ੍ਹਾਉਣ ਦੀ ਜਿਹੜੀ ਤਿਆਰੀ ਹੋ ਗਈ ਹੈ। ਤੇ ਦੂਸਰੇ ਪਾਸੇ ਗੱਲ ਕਰਦੇ ਆ ਹਰ ਵਰੇ ਸੰਸਾਰ ਦੇ ਵਿਚ $600 ਅਰਬ ਦੇ ਨਸ਼ਿਆਂ ਦਾ ਜਿਹੜਾ ਵਪਾਰ ਹੁੰਦਾ ਹੈ ਜੋ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਤੀਸਰੇ ਨੰਬਰ ਦੇ ਉੱਤੇ ਆਉਂਦਾ ਹੈ। ਐਡੀ ਵੱਡੀ ਇੰਡਸਟਰੀ ਹੈ ਤੇ ਭਾਈ ਕਿਹਨੇ ਰੋਕਣੀ ਹੈ? ਤਾਂ ਅਗਲੇ ਕਹਿਣਗੇ ਵੀ ਬੱਲੇ ਬੱਲੇ ਕਰਾਵਾਂਗੇ ਤੇ ਆਪਾਂ ਕਾਹਤੋਂ ਪਿੱਛੇ ਹਟਣਾ ਹੈ ਇਹਦੇ ਵਿੱਚੋਂ। ਹਰ ਸਾਲ ਸੰਸਾਰ ਦੇ ਵਿਚ $600 ਅਰਬ ਦੇ ਨਸ਼ਿਆਂ ਦਾ ਵਪਾਰ ਹੁੰਦਾ ਹੈ ਤੇ ਪੈਟਰੋਲੀਅਮ ਤੇ ਹਥਿਆਰਾਂ ਤੋਂ ਬਾਅਦ ਇਹ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਡੀ ਇੰਡਸਟਰੀ ਆਉਂਦੀ ਹੈ।
2012 ਦੇ ਵਿੱਚ ਭਾਰਤ ਦੇ ਵਿੱਚ 33 ਲੱਖ ਮੌਤਾਂ ਇਕੱਲੀ ਸ਼ਰਾਬ ਪੀਣ ਦੇ ਨਾਲ ਹੋਈਆਂ। ਦੁਨੀਆਂ ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਭਾਰਤ ਦਾ ਸ਼ਰਾਬ ਪੀਣ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਚੌਥਾ ਸਥਾਨ ਆਉਂਦਾ ਹੈ। 2014 ਦੇ ਵਿੱਚ ਭਾਰਤ ਦੇ 9.5 ਕਰੋੜ ਲੋਕ ਜਿਹੜੇ ਸਨ ਸਿਰਫ ਸ਼ਰਾਬ ਦੇ ਪੱਕੇ ਆਦੀ ਤੇ 30% ਲੋਕ ਜਿਹੜੇ ਨੇ ਰੋਜ਼ਾਨਾ ਸ਼ਰਾਬ ਪੀਂਦੇ ਨੇ। ਦੇਸ਼ ਦੇ ਵਿੱਚ ਪੰਜਾਬ ਦਾ ਸ਼ਰਾਬ ਪੀਣ ਦੇ ਵਿੱਚ ਚੌਥਾ ਨੰਬਰ ਆਉਂਦਾ ਹੈ, ਜਦਕਿ ਪਹਿਲਾ ਕਰਨਾਟਕ ਹੈ। 1873 ਨੂੰ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬੀ ਲੋਕ ਜਿਹੜੇ ਨੇ ਦੁੱਧ, ਘਿਓ ਤੇ ਲੱਸੀ ਜ਼ਿਆਦਾ ਪੀਂਦੇ ਨੇ, ਜਦਕਿ ਸ਼ਰਾਬ ਬਹੁਤ ਘੱਟ ਲੈਂਦੇ ਨੇ। 1947 ਦੇ ਵਿੱਚ ਪੰਜਾਬ ਸਰਕਾਰ ਨੂੰ ਠੇਕਿਆਂ ਤੋਂ 3 ਕਰੋੜ ਰੁਪਏ ਆਮਦਨ ਹੋਈ ਸੀ। ਸਾਲ 2016 ਤੇ 2017 ਦੇ ਠੇਕੇ ਖੋਲਣ ਸਮੇਂ 47,035 ਅਰਜ਼ੀਆਂ ਤੋਂ 146 ਕਰੋੜ ਰੁਪਏ ਆਮਦਨ ਹੋਈ। ਪੰਜਾਬ ਦੇ ਵਿੱਚ ਲਗਭਗ 6,587 ਠੇਕੇ ਦੇਸੀ ਤੇ 3,579 ਅੰਗਰੇਜ਼ੀ ਠੇਕੇ ਨੇ। 2015 ਤੇ 2016 ਦੇ ਵਿੱਚ 4,797 ਕਰੋੜ ਤੇ 2017-18 ਦੇ ਵਿੱਚ 4,305 ਕਰੋੜ ਰੁਪਏ ਠੇਕੇ ਬੋਲੀ ਦੇ ਉੱਤੇ ਚੜੇ ਸਨ। 2018 ਦੇ ਵਿੱਚ ਸਾਲ ਦੇ ਦੌਰਾਨ ਸਭ ਤੋਂ ਵੱਧ ਅਰਜ਼ੀਆਂ ਊਸ਼ਾ ਸਿੰਘਲ ਹੁਣਾਂ ਨੇ 1,054, ਡਿੰਪੀ ਮਲਹੋਤਰਾ ਦੀਆਂ 611 ਸਨ ਤੇ 38,000 ਅਰਜ਼ੀਆਂ ਦੇ ਵਿੱਚੋਂ 4,200 ਔਰਤਾਂ ਦੀਆਂ ਸਨ, ਜਿਸਦੇ ਵਿੱਚ ਹਰਵਿੰਦਰ ਸਿ੘ ਸਰਨਾ ਦੀ ਲੜਕੀ ਜਸਦੀਪ ਕੌਰ ਨੇ ਵੀ 636 ਅਰਜ਼ੀਆਂ ਦਿੱਤੀਆਂ ਸੀ ਠੇਕੇ ਲੈਣ। ਹੁਣ ਵੀ ਸ਼ਰਾਬ ਦੇ ਠੇਕੇ ਲੈਣ ਦੇ ਵਿੱਚ ਔਰਤਾਂ ਦੀ ਗਿਣਤੀ ਪਹਿਲੇ ਨੰਬਰ ਦੇ ਉੱਤੇ ਜਿਹੜੀ ਹੈ ਨਾਲੋਂ ਵਧੇਰੇ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਸ਼ਰਾਬ ਦਾ ਹੈ। ਪ੍ਰਾਹੁਣਚਾਰੀ, ਵਿਆਹ, ਖੁਸ਼ੀ ਤੇ ਪਾਰਟੀਆਂ ਦੇ ਵਿੱਚ ਅੰਡਾ ਮੀਟ ਭਾਵੇਂ ਨਾ ਹੋਵੇ, ਉੱਥੇ ਸ਼ਰਾਬ ਜ਼ਰੂਰ ਹੋਵੇਗੀ। ਪੰਜਾਬੀ ਬੀਅਰ, ਅੰਗਰੇਜ਼ੀ, ਦੇਸੀ, ਵਿਦੇਸ਼ੀ, ਰੂੜੀ ਮਾਰਕਾ ਸਭ ਹਜ਼ਮ ਕਰ ਲੈਂਦੇ ਨੇ, ਕਿਉਂਕਿ ਇਹਨਾਂ ਦੀ ਇਮਿਊਨਿਟੀ ਬਹੁਤ ਹੈ ਜੀ। ਸ਼ਰਾਬ, ਇਹਨਾਂ ਨੂੰ ਤਾਂ ਕਰੋਨਾ ਨੇ ਵੀ ਨਹੀਂ ਕੁਛ ਕਿਹਾ। ਸ਼ਰਾਬ ਇੱਕ ਹੁਣ ਪ੍ਰਵਾਨਿਤ ਨਸ਼ਾ ਬਣ ਚੁੱਕਿਆ। ਪੰਜਾਬ ਦੇ ਇੱਕ ਸਾਬਕਾ ਸਿਹਤ ਮੰਤਰੀ ਤਾਂ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਸਨ। ਉਨ੍ਹਾਂ ਦੀ ਦਲੀਲ ਹੈ ਕਿ ਜਿਹੜੀ ਚੀਜ਼ ਲੋਕਾਂ ਦੀ ਸਿਹਤ ਦੇ ਲਈ ਮਾੜੀ ਹੋਵੇ ਉਹ ਆਪ ਸਰਕਾਰ ਕਿਵੇਂ ਵੇਚ ਸਕਦੀ ਹੈ। ਸ਼ਰਾਬ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਰਕਾਰ ਨੇ ਪਿੰਡ ਪਿੰਡ ਠੇਕੇ ਖੋਲੇ, ਇਨ੍ਹਾਂ ਦੀਆਂ ਅੱਗੇ ਕਈ ਜੜੀਆਂ ਬ੍ਰਾਂਚਾਂ ਬਣ ਗਈਆਂ। ਪੰਚਾਇਤੀ ਚੋਣਾਂ ਤੋਂ ਲੈ ਕੇ MLA, MP, ਕਲੱਬਾਂ, ਯੂਨੀਅਨਾਂ ਦੀਆਂ ਚੋਣਾਂ ਦੇ ਵਿੱਚ ਪਾਬੰਦੀ ਦੇ ਬਾਵਜੂਦ ਸ਼ਰਾਬ ਵੰਡੀ ਤੇ ਪਿਆਈ ਜਾਂਦੀ ਹੈ। ਕੁਝ ਗੀਤਕਾਰਾਂ ਵੱਲੋਂ ਵੀ ਸ਼ਰਾਬ ਤੇ ਅਸ਼ਲੀਲਤਾ ਨੂੰ ਪ੍ਰਮੋਟ ਕਰਨ ਦੇ ਲਈ ਗੀਤ ਗਾਏ ਜਾ ਰਹੇ ਨੇ, ਜਿਵੇਂ ਦਾਰੂ ਤਾਂ ਨਾਲ ਜੱਟ ਦੇ ਸਵਰਗਾਂ ਤੱਕ ਜਾਏਗੀ, ਬਾਈ ਅਮਰਜੀਤ ਮਿਸ ਪੂਜਾ ਹੋਣਾ ਦਾ ਗੀਤ ਹੈ, ਤੇ ਪਊਏ ਜਿੱਡੇ ਕੱਦ ਵਾਲੀਏ ਡੋਲ ਗਈ ਹੈ ਦੇਸੀ ਦਾ ਡਰਾਮਣੀ, ਅੰਮ੍ਰਿਤ ਮਾਨ ਹੋਣਾ ਦਾ ਗੀਤ ਹੈ। ਸ਼ਰਾਬ ਦੀ ਬੇਲੋੜੀ ਵਰਤੋਂ ਦੇ ਨਾਲ ਇੱਕ ਪੁਰਾਣੇ ਗੀਤ ਵਿੱਚ ਤੈਨੂੰ ਪੀਣਗੇ ਨਸੀਬਾਂ ਵਾਲੇ, ਨੀ ਦਾਰੂ ਦੀ ਹੈ ਬੰਦ ਬੋਤਲੇ, ਤੇ ਬੇਲੋੜੀ ਵਰਤੋਂ ਦੇ ਨਾਲ ਦਿਲ ਦੇ ਦੌਰੇ, TB, ਮਾਨਸਿਕ ਪਰੇਸ਼ਾਨੀਆਂ ਆਦਿ ਰੋਗ, ਘਰਾਂ ਦੇ ਵਿੱਚ ਲੜਾਈ ਝਗੜੇ, ਤਲਾਕ, ਬਲਾਤਕਾਰ, ਐਕਸੀਡੈਂਟ, ਖੁਦਕੁਸ਼ੀ, ਆਰਥਿਕ ਹਾਲਤ ਕਮਜ਼ੋਰ ਹੋਣੇ ਆਦਿ ਹੋਣ ਤੋਂ ਇਲਾਵਾ ਸਮਾਜ ਦੇ ਵਿੱਚ ਇੱਜ਼ਤ ਮਾਣ ਜਿਹੜਾ ਘਟਦਾ ਹੈ। ਸ਼ਰਾਬ ਦੂਜੇ ਨਸ਼ੇ ਲਾਉਣ ਦਾ ਜਿਹੜਾ ਦਰਵਾਜ਼ਾ ਹੈ, ਸਭ ਤੋਂ ਵੱਧ ਬੱਚਿਆਂ ਉੱਪਰ ਮਾੜਾ ਅਸਰ ਪੈਂਦਾ ਹੈ। ਪਿਛਲੀ ਸਰਕਾਰ ਵੱਲੋਂ ਨਸ਼ਾ ਵਿਰੋਧੀ ਦਿਵਸ ਤੇ ਜਿਹੜਾ ਸੀ ਮੁਲਾਜ਼ਮਾਂ ਨੂੰ ਸਹੁੰ ਖਵਾਈ ਗਈ ਸੀ, ਪਤਾ ਨਹੀਂ ਕਿੰਨਿਆਂ ਨੇ ਸਹੁੰ ਨਿਭਾਈ ਹੈ। ਉਂਝ ਤਾਂ ਸ਼ਰਾਬੀ ਹਰ ਰੋਜ਼ ਦੀ ਸਹੁੰ ਖਾਂਦੇ ਨੇ ਵੀ ਅੱਜ ਛੱਡ ਦੇਣੀ ਹੈ, ਪਰ ਹਰ ਰੋਜ਼ ਹੀ ਨਸ਼ਿਆਂ ਦੇ ਕਾਰਨ ਮੌਤਾਂ, ਲੜਾਈ ਝਗੜਿਆਂ ਦੀ ਗਿਣਤੀ ਵੱਧ ਰਹੀ ਹੈ। ਜਿੰਨਾ ਚਿਰ ਨਸ਼ਿਆਂ ਦੇ ਵੱਡੇ ਦੋ ਸਮਗਲਰਾਂ ਤੇ ਸਿਆਸਤਦਾਨਾਂ ਦੇ ਗੱਠਜੁੜ ਦੇ ਖਿਲਾਫ਼ ਸਖ਼ਤੀ ਨਹੀਂ ਹੁੰਦੀ, ਉਨਾ ਚਿਰ ਕੋਈ ਫਰਕ ਨਹੀਂ ਪੈਣਾ। ਪੰਜਾਬ ਅੰਦਰ ਕੁੱਲ ਨੌਜਵਾਨ ਵਰਗ ਦਾ 67% ਅੱਜ ਨਸ਼ਿਆਂ ਦਾ ਆਦੀ ਹੈ। ਨਸ਼ਾ ਅਮੀਰ ਘਰਾਂ ਦੇ ਕਾਕਿਆਂ ਲਈ ਸ਼ੌਕ ਤੇ ਗਰੀਬਾਂ ਦੇ ਲਈ ਕੰਗਾਲੀ ਦਾ ਕਾਰਨ ਬਣ ਰਿਹਾ। ਅੱਜ ਕੱਲ੍ਹ ਸ਼ਰਾਬ, ਭੰਗ ਆਦਿ ਤੋਂ ਇਲਾਵਾ ਸੁਲਫਾ, ਕੈਪਸੂਲ, ਟੀਕੇ, ਗੋਲੀਆਂ, ਕੋਕੀਨ, ਸਮੈਕ, ਚਰਸ, ਇਸ ਤੋਂ ਇਲਾਵਾ ਮਰੀਆਂ ਹੋਈਆਂ ਛਿਪਕਲੀਆਂ, ਆਇਓਡੈਕਸ, ਬੂਟ ਪਾਲਿਸ਼, ਝੂਨੇ ਦੀ ਗੈਸ ਵੀ ਜਿਹੜੀ ਹੈ, ਜਾਂ ਇੱਕ ਸਲੋਸ਼ਨ ਆਉਂਦਾ ਹੁੰਦਾ ਸੀ ਆਪਾਂ ਜਿਹੜਾ ਜੋੜਨ ਦੇ ਲਈ, ਉਹ ਚਮੜਾ ਵਗੈਰਾ ਜਾਂ ਸੀਟਾਂ ਵਗੈਰਾ ਜਿਹੜੇ ਜੋੜਦੇ ਨੇ, ਸਪੰਚ ਵਗੈਰਾ ਨੂੰ ਲਾਉਂਦੇ ਆ, ਉਹਦਾ ਵੀ ਕਾਫ਼ੀ ਜਿਹੜਾ ਸਮੈਲ ਹੁੰਦੀ ਹੈ ਉਹ ਵੀ ਲੈਂਦੇ ਰਹੇ ਨੇ, ਉਹ ਵੀ ਸ਼ਾਮਲ ਨੇ। ਤੇ ਉੱਚੇ ਸਮਾਜ ਦੇ ਪੱਛਮੀ ਸਭਿਅਤਾ ਦਾ ਵਿਖਾਵਾ ਕਰਨ ਦੇ ਲਈ ਔਰਤਾਂ ਵੀ ਨਸ਼ਿਆਂ ਦੇ ਵੱਲ ਪ੍ਰੇਰਿਤ ਹੁੰਦੀਆਂ ਜਾ

1500 ਤੋਂ ਲੈ ਕੇ 2000 ਰੁਪਏ ਦਾ ਜਿਹੜਾ ਖਰਚਾ ਨਸ਼ਈ ਕਿੱਥੋਂ ਕਰਦੇ ਨੇ। ਅਸੀਂ ਰੋਜ਼ਾਨਾ ਮਾਰਧਾੜ, ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਖਬਰਾਂ ਦੇ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ। ਜ਼ਿਆਦਾਤਰ ਇਹਨਾਂ ਨਸ਼ਈਆਂ ਦੇ ਵੱਲੋਂ ਹੁੰਦੀਆਂ ਨੇ ਤੇ ਸਮੈਕ ਦੀ ਵਰਤੋਂ ਕਰਨ ਵਾਲੇ ਬਹੁਤ ਘੱਟ ਉਮਰ ਭੋਗਦੇ ਨੇ। ਬਾਕੀ ਇਹਨੂੰ ਆਪਾਂ ਕੰਟੀਨਿਊ ਕਰਾਂਗੇ ਕੱਲ ਨੂੰ। ਤੇ ਲੋ ਦੋਸਤੋ, ਇਹ ਨੇ ਜੀ ਹਾਲਾਤ ਦੁਨੀਆਦਾਰੀ ਤੇ। ਤੇ ਅੱਗੇ ਚੱਲਦੇ ਹਾਂ, ਵਿਸ਼ਵ ਕੱਪ ਦੀ ਗੱਲ ਕਰਦੇ ਹਾਂ। ਫੀਫਾ ਵਰਲਡ ਕੱਪ ਦੀ 25 ਤਰੀਕ ਤੇ 26 ਤਰੀਕ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ। ਕਾਫੀ ਫਸਮਾਂ ਮੈਚ ਕੱਲ ਰਿਹਾ ਕੈਨੇਡਾ ਦਾ ਤੇ ਆਪਣਾ ਸਵਿਟਜ਼ਰਲੈਂਡ ਦਾ, ਤੇ ਜਿੱਤਦੇ ਜਿੱਤਦੇ ਹਾਰਨ ਵਾਲਾ ਕੰਮ ਸੀ ਸਵਿਟਜ਼ਰਲੈਂਡ ਦਾ, ਪਰ ਕਾਫੀ ਜਿਹੜਾ ਬਾਅਦ ਦੇ ਵਿੱਚ ਜਦੋਂ 2 ਗੋਲ ਹੋ ਗਏ ਕੈਨੇਡਾ ਦੇ ਵੱਲ, ਸਵਿਟਜ਼ਰਲੈਂਡ ਜੇਤੂ ਹੋਣ ਲੱਗਿਆ, ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਹੱਥਾਂ ਪੈਰਾਂ ਦੀ ਪਈ ਹੈ। ਫੀਫਾ ਵਿਸ਼ਵ ਕੱਪ ਜਿਹੜਾ 226 ਦੇ ਗਰੁੱਪ ਸਟੇਜ ਦੇ ਮੁਕਾਬਲੇ ਹੁਣ ਬਹੁਤ ਹੀ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਚੁੱਕੇ ਹੈ। 25 ਜੂਨ ਨੂੰ ਖੇਡੇ ਗਏ ਹਾਈ ਵੋਲਟੇਜ ਮੈਚਾਂ ਦੇ ਵਿਚ ਕਈ ਵੱਡੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ ਨੇ। ਮੋਰੋਕੋ ਨੇ ਜਿਹੜਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਹੈਤੀ ਨੂੰ 4-2 ਦੇ ਵੱਡੇ ਫਰਕ ਦੇ ਨਾਲ ਹਰਾਇਆ, ਜਦਕਿ ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਦੀ ਕਰਾਰੀ ਮਾਤ ਦੇ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਜਿਹੜੀ ਪੇਸ਼ ਕੀਤੀ ਹੈ। ਦੂਜੇ ਪਾਸੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੈੱਕ ਗਣਰਾਜ ਨੂੰ 3-0 ਦੇ ਨਾਲ ਹਰਾਇਆ, ਜਦਕਿ ਦੱਖਣੀ ਅਫਰੀਕਾ ਨੇ ਦੱਖਣੀ ਕੋਰੀਆ ਤੇ ਜਿਹੜਾ ਸੀ 1-0 ਦੀ ਬੇਹੱਦ ਰੋਮਾਂਚਕ ਅਤੇ ਮਹੱਤਵਪੂਰਨ ਜਿੱਤ ਜਿਹੜੀ ਦਰਜ ਕਰ ਲਈ ਹੈ। ਇਸ ਦੇ ਨਾਲ ਹੀ ਗਰੁੱਪ ਈ ਹੈ ਜਿਹੜਾ ਤੇ ਐਫ ਵਿਚ ਵੀ ਨਾਕਆਊਟ ਗੇੜ ਦੇ ਲਈ ਜੰਗ ਤੇਜ਼ ਹੋ ਗਈ ਤੇ ਜਰਮਨੀ ਦੀ ਟੀਮ ਪਹਿਲਾਂ ਹੀ ਅਗਲੇ ਦੌਰ ਦੇ ਵਿਚ ਜਗ੍ਹਾ ਪੱਕੀ ਕਰ ਚੁੱਕੀ ਹੈ, ਪਰ ਇਕਵਾਡੋਰ ਦੇ ਲਈ ਅਗਲੇ ਸਫ਼ਰ ਦੀ ਜਿਹੜੀ ਉਮੀਦ ਜਿਉਂਦੀ ਰੱਖਣ ਦੇ ਲਈ ਜਰਮਨੀ ਨੂੰ ਟੱਕਰ ਦੇਣਾ ਬੇਹੱਦ ਜ਼ਰੂਰੀ ਸੀ। ਟਿਊਨੇਸ਼ੀਆ ਦੇ ਖਿਲਾਫ਼ ਨੀਦਰਲੈਂਡ ਦੀ ਜਿਹੜੀ ਟੀਮ ਹੈ ਉਹ ਵੀ ਮਜ਼ਬੂਤ ਇਰਾਦਿਆਂ ਦੇ ਨਾਲ ਉਤਰੀ ਹੈ, ਜਦਕਿ ਜਪਾਨ ਤੇ ਸਵੀਡਨ ਵਿਚਕਾਰ ਖੇਡਿਆ ਗਿਆ ਮੈਚ ਇਸ ਹਫ਼ਤੇ ਦੇ ਸਭ ਤੋਂ ਮਨੋਰੰਜਕ ਮੁਕਾਬਲਿਆਂ ਦੇ ਵਿਚੋਂ ਇਕ ਜਿਹੜਾ ਰਿਹਾ ਦੱਸਿਆ ਜਾ ਰਿਹਾ, ਕਿਉਂਕਿ ਦੋਵੇਂ ਟੀਮਾਂ ਨਾਕਆਊਟ ਦੀ ਸਿੱਧੀ ਜਿਹੜੀ ਹੈ ਟਿਕਟ ਦੇ ਲਈ ਲੜ ਰਹੀਆਂ ਨੇ। ਤੇ ਮੇਜ਼ਬਾਨ ਅਮਰੀਕਾ USA ਨੇ ਵੀ ਜਿਹੜਾ ਤੁਰਕੀ ਦੇ ਖਿਲਾਫ਼ ਆਪਣੀ ਜਿੱਤ ਦੀ ਲੈਅ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਪੂਰੀ ਜਾਨ ਜਿਹੜੀ ਲਗਾਈ ਹੋਈ ਹੈ। ਅੱਜ ਦੇ ਜਿਹੜੇ 26 ਜੂਨ ਦੇ ਮੈਚ ਨੇ, ਕੱਲ੍ਹ ਦੇ ਜਿਹੜੇ ਹੋਣ ਵਾਲੇ ਨੇ, ਉਨ੍ਹਾਂ ਦੇ ਵਿਚ ਨਾਰਵੇ ਬਨਾਮ ਫਰਾਂਸ ਦਾ ਗਰੁੱਪ ਦਾ ਜਿਹੜਾ ਮੈਚ ਹੋਣਾ ਹੈ ਬੋਸਟਨ ਸਟੇਡੀਅਮ ਦੇ ਵਿਚ, ਤੇ ਸੈਨੇਗਲ ਬਨਾਮ ਇਰਾਕ ਦਾ ਮੈਚ ਟੋਰਾਂਟੋ ਸਟੇਡੀਅਮ ਦੇ ਵਿਚ, ਉਰਗਵੇ ਬਨਾਮ ਸਪੇਨ ਦਾ ਮੈਚ ਜਿਹੜਾ ਗੁਆਡਾ ਲਹਾਰਾ ਸਟੇਡੀਅਮ ਮੈਕਸੀਕੋ ਦੇ ਵਿਚ ਹੋਣਾ ਹੈ, ਤੇ ਕੇਪ ਵਰਡੇ ਬਨਾਮ ਸਾਊਦੀ ਅਰਬ, ਤੇ ਫਿਰ ਉਨ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਕੇਪ ਵਰਡੇ, ਜਿਨ੍ਹਾਂ ਨੇ ਆਪਣੀ ਸਪੇਨ ਨੂੰ ਜਿਹੜਾ ਹੱਥਾਂ ਪੈਰਾਂ ਦੀ ਪਾ ਦਿੱਤੀ। ਹਿਊਸਟਨ ਸਟੇਡੀਅਮ ਦੇ ਵਿਚ ਅਮਰੀਕਾ ਚ ਮੈਚ ਹੋਣਾ ਹੈ, ਤੇ ਮਿਸਰ ਬਨਾਮ ਇਰਾਨ, ਸਿਆਟਲ ਸਟੇਡੀਅਮ ਦੇ ਵਿਚ ਜਿਹੜਾ ਜਿੱਥੇ ਪੰਜਾਬੀਆਂ ਦੀ ਭਰਮਾਰ ਹੈ ਉਥੇ ਮੈਚ ਜਿਹੜਾ ਅਮਰੀਕਾ ਦੇ ਵਿਚ ਹੋਵੇਗਾ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਤੇ ਕੱਲ ਦੀਆਂ ਜਿਹੜੀਆਂ ਫੀਫਾ ਵਰਲਡ ਕੱਪ ਦੀਆਂ ਗੱਲਾਂ ਬਾਤਾਂ, ਤੇ ਕਹਿੰਦੇ ਨੇ ਆਪਣੇ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆਪ ਹੀ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ, ਕਿਹਾ ਬਾਤ ਹੈ ਜੀ। ਲੋ ਦੋਸਤੋ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਅੱਜ ਦਾ ਸਿਲਸਿਲਾ ਕੀ ਹੈ, ਬਹੁਤ ਸਾਰੇ ਸਵਾਲ ਮਨ ਦੇ ਵਿਚ ਉੱਠੇ ਆ, ਉਹਨਾਂ ਦਾ ਵੀ ਜ਼ਿਕਰ ਕਰਦੇ ਹਾਂ ਨਾਲ ਨਾਲ, ਤੇ ਫਿਰ ਨਾਲ ਨਾਲ ਲਾਈਨਾਂ ਵੀ ਤੁਹਾਡੀਆਂ ਕਾਲਸ ਵੀ ਲਵਾਂਗੇ, ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੀ ਗੱਲ ਕਰਦੇ ਹਾਂ। ਟੱਪੀਆਂ ਹੱਦਾਂ ਨੇ ਸੀਐਮ ਮਾਨ ਸਾਹਿਬ ਨੇ, ਤੇ ਧਰਮ ਸੰਕਟ ਦੇ ਵਿਚ ਅੜ ਗਈ ਹੈ ਜੀ ਸਿਆਸਤ, ਤੇ ਜੋੜ ਲੈ ਸਿਰ ਕਿਸਾਨ ਜਥੇਬੰਦੀਆਂ ਨੇ, ਦੇਖਦੇ ਹਾਂ ਅੱਗੇ ਕਿੱਥੇ ਜਾ ਕੇ ਨਿਬੜਦੀ ਹੈ। ਕਹਿੰਦੇ ਨੇ ਕਿ ਜਦੋਂ ਸੱਚ ਨੂੰ ਸਬੂਤਾਂ ਦੀ ਲੋੜ ਪੈ ਜਾਵੇ ਤਾਂ ਸਮਾਜ ਖਤਰੇ ਦੇ ਵਿਚ ਹੁੰਦਾ ਹੈ, ਕਿ ਉਹ ਜੇ ਖਤਰਿਆਂ ਚ ਹੁੰਦਾ ਹੈ ਉਹਦਾ ਜ਼ਿਕਰ ਕਰਦੇ ਹਾਂ। ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਦੁਨੀਆਂ ਦੇ ਵਿਚ ਕੀ ਹੋ ਰਿਹਾ, ਸਵਾਲ ਇਹ ਹੈ ਕਿ ਅਸੀਂ ਕੀ ਬਣ ਕੀ ਰਹੇ ਹਾਂ ਜਾਂ ਕਰ ਕੀ ਰਹੇ ਹਾਂ। ਇੱਕ ਪਾਸੇ ਧਰਮ ਦੇ ਨਾਂ ਦੇ ਉੱਤੇ ਸਿਆਸਤ ਹੈ ਤੇ ਦੂਜੇ ਪਾਸੇ ਸਿਆਸਤ ਦੇ ਨਾਂ ਦੇ ਉੱਤੇ ਧਰਮ। ਇੱਕ ਪਾਸੇ ਬੇਅਦਬੀ ਰੋਕਣ ਦੇ ਕਾਨੂੰਨ ਬਣ ਰਹੇ ਨੇ ਤੇ ਦੂਜੇ ਪਾਸੇ ਇਨਸਾਨੀਅਤ ਦੀ ਬੇਅਦਬੀ ਰੁਕਦੀ ਨਹੀਂ। ਕਿਤੇ ਵੀਡੀਓ ਅਸਲੀ ਹੈ ਜਾਂ ਨਕਲੀ ਹੈ ਇਸ ਦੀ ਲੜਾਈ ਹੈ, ਤੇ ਕਿਤੇ ਸੱਚ ਅਸਲੀ ਹੈ ਜਾਂ ਨਕਲੀ ਹੈ ਇਹ ਪਤਾ ਨਹੀਂ ਲੱਗ ਰਿਹਾ। ਕਿਤੇ ਤਖ਼ਤਾਂ ਦੀ ਖੁਦਮੁਖਤਿਆਰੀ ਦਾ ਸਵਾਲ ਖੜਾ ਹੈ ਤੇ ਕਿਤੇ ਲੋਕਤੰਤਰ ਦੀ ਆਜ਼ਾਦੀ ਦਾ। ਕਿਤੇ ਹਥਿਆਰਾਂ ਦੇ ਜ਼ਖੀਰੇ ਫੜੇ ਜਾ ਰਹੇ ਨੇ ਤੇ ਕਿਤੇ ਨਫ਼ਰਤ ਦੇ ਜ਼ਖੀਰੇ ਅਜੇ ਵੀ ਖੁੱਲ੍ਹੇ ਘੁੰਮ ਰਹੇ ਨੇ। ਸਵਾਲ ਇਹ ਵੀ ਹੈ ਕਿ ਅਸੀਂ ਧਰਮ ਬਚਾ ਰਹੇ ਹਾਂ ਜਾਂ ਧਰਮ ਦੇ ਨਾਂ ਦੇ ਉੱਤੇ ਆਪਣੇ ਅਹੰਕਾਰ ਨੂੰ ਬਚਾ ਰਹੇ ਹਾਂ। ਕਿ ਅਸੀਂ ਕਾਨੂੰਨ ਬਣਾ ਰਹੇ ਹਾਂ
ਜਾਂ

0: ਆਪਣੇ ਹਿਸਾਬ ਦੇ ਨਾਲ ਸੱਚ ਦੀ ਪਰਿਭਾਸ਼ਾ। ਅੱਜ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਇਨਸਾਨੀਅਤ ਹਾਰ ਗਈ ਤਾਂ ਜਿੱਤ ਕਿਸ ਦੀ ਹੋਏਗੀ। ਇਤਿਹਾਸ ਗਵਾਹ ਹੈ ਕਿ ਆਸਥਾ ਦੇ ਨਾਂ ਦੇ ਉੱਤੇ ਜੰਗਾਂ ਵੀ ਹੋਈਆਂ ਨੇ ਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਕੁਰਬਾਨੀਆਂ ਵੀ। ਕਿ ਰੱਬ ਤੱਕ ਪਹੁੰਚਣ ਦਾ ਰਾਹ ਇਨਸਾਨਾਂ ਦੇ ਦਿਲਾਂ ਦੇ ਵਿੱਚੋਂ ਲੰਘਦਾ ਹੈ ਜਾਂ ਸਿਰਫ਼ ਧਾਰਮਿਕ ਪਹਿਚਾਨਾਂ ਦੇ ਵਿੱਚੋਂ? ਦੇਖਦੇ ਹਾਂ ਅੱਜ ਦੀ ਚਰਚਾ ਕਿੱਥੇ ਜਿਹੜੀ ਹੈ ਨਿਬੜਦੀ ਹੈ, ਤੇ ਆਓ ਫਿਰ ਰਲ ਮਿਲ ਕੇ ਕਰਾਂਗੇ ਅੱਜ ਚਰਚਾ, ਇੱਕ ਖੁੱਲੀ ਚਰਚਾ ਆਸਥਾ ਬਨਾਮ ਇਨਸਾਨੀਅਤ ਦੀ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖ਼ਬਰਾਂ ਦੇ ਨਾਲ। ਅੱਜ ਦੀਆਂ ਖ਼ਬਰਾਂ ਕੀ ਕਹਿੰਦੀਆਂ? ਅਕਾਲ ਤਖ਼ਤ ਸਾਹਿਬ ਦੇ ਵੱਲੋਂ ਅਧਿਕਾਰਤ ਪੱਤਰ ਜਾਰੀ ਕਰਕੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ ਜਿਹੜਾ ਭੇਜੇ ਗਏ ਨੇ, ਉਹਨਾਂ ਨੂੰ ਈਮੇਲ ਵਟਸਐਪ ਵੀ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਖਾਲਸਾ ਪੰਥ ਦੇ ਨਾਲ ਰਾਏ ਅਤੇ ਸਹਿਮਤੀ ਤੋਂ ਬਿਨਾਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰਤ ਸੋਧ ਐਕਟ 2026 ਦੇ ਸਬੰਧ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਦੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਮੂਹ ਸਿੱਖ ਮੈਂਬਰਾਂ ਤੇ ਸੂਬਾ ਸਰਕਾਰ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਦੇ ਲਈ ਅਧਿਕਾਰਤ ਤੌਰ ਦੇ ਉੱਤੇ ਆਫੀਸ਼ੀਅਲ ਜਿਹੜੇ ਨੇ ਪੱਤਰ ਜਾਰੀ ਕੀਤੇ ਜਾ ਚੁੱਕੇ ਐ। ਸਕੱਤਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਪੰਜਾਬ ਵਿਧਾਨ ਸਭਾ ਦੀ ਅਧਿਕਾਰਤ ਵੈਬਸਾਈਟ ਜਿਹੜੀ ਹੈ www.punjabassembly.government.india.gov.in ਉੱਤੇ ਜਿਹੜਾ ਦਰਜ ਉਨ੍ਹਾਂ ਦੇ ਈਮੇਲ ਪਤਿਆਂ ਤੇ ਮੋਬਾਈਲ ਨੰਬਰਾਂ ਦੇ ਉੱਤੇ ਵਟਸਐਪ ਦੇ ਰਾਹੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਪੱਤਰ ਮਿਤੀ 17 ਜੂਨ 2026 ਨੂੰ ਭੇਜੇ ਜਾ ਚੁੱਕੇ ਐ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਹੁਣਾਂ ਨੂੰ ਪੱਤਰ ਮਿਤੀ 23 ਜੂਨ 2026 ਨੂੰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸਮੂਹ ਵਿਧਾਇਕਾਂ ਤੇ ਮੰਤਰੀਆਂ ਨੂੰ ਉਨ੍ਹਾਂ ਦੇ ਸੰਪਰਕ ਨੰਬਰਾਂ ਦੇ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਦੇ ਵੱਲੋਂ ਫੋਨ ਕਰਕੇ ਵੀ ਜਾਣਕਾਰੀ ਦੇ ਦਿੱਤੀ ਗਈ ਐ। ਉਨ੍ਹਾਂ ਨੂੰ ਅਧਿਕਾਰਤ ਪੱਤਰ ਵੀ ਭੇਜੇ ਗਏ ਨੇ। ਬਗੀਚਾ ਸਿੰਘ ਉਨ੍ਹਾਂ ਕਿਹਾ ਕਿ ਕਾਨੂੰਨੀ ਸੋਧ ਦੇ ਨਾਲ ਸਬੰਧਤ ਮਾਮਲੇ ਦੇ ਉੱਤੇ ਵਿਚਾਰ ਤੇ ਪੱਖ ਸੁਣਨ ਦੇ ਲਈ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ 29 ਜੂਨ 2026 ਨੂੰ ਸਵੇਰੇ 11 ਵਜੇ ਸ੍ਰੀ ਅੰਮ੍ਰਿਤਸਰ ਸਥਿਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ। ਇਸ ਤੋਂ ਇਲਾਵਾ ਕੈਬਨਿਟ ਦੇ ਗੈਰ ਸਿੱਖ ਮੰਤਰੀਆਂ ਨੂੰ ਵੀ ਪੱਤਰ ਭੇਜੇ ਗਏ ਨੇ, ਜਿਨ੍ਹਾਂ ਨੂੰ ਇਸ ਮਾਮਲੇ ਦੇ ਉੱਤੇ 29 ਜੂਨ ਤੋਂ ਪਹਿਲਾਂ ਆਪਣਾ ਲਿਖਤੀ ਪੱਖ ਜਿਹੜਾ ਭੇਜਣ ਦੇ ਲਈ ਆਖਿਆ ਗਿਆ ਸੀਗਾ ਜੀ। ਉਹ ਦੇਖਦੇ ਹਾਂ ਕੀ ਭੇਜਦੇ ਨੇ। ਦੂਸਰੇ ਪਾਸੇ ਜਿਵੇਂ ਕਿ ਉਪਰ ਆਪਾਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਐਮਰਜੈਂਸੀ ਦੀ ਗੱਲ ਕੀਤੀ ਹੈ, ਤੇ ਦੂਸਰੇ ਪਾਸੇ ਦੁਨੀਆਂ ਚੰਦ ਤੇ ਪਹੁੰਚ ਰਹੀ ਹੈ ਤੇ ਸਾਡੇ ਨਫ਼ਰਤ ਦਾ ਪਹਾੜ ਜਿਹੜਾ ਅਜੇ ਵੀ ਪੜਾਇਆ ਜਾ ਰਿਹਾ ਹੈ। ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਵੱਡੀ ਚੁਣੌਤੀ ਸੀ। ਵਿਦਿਆਰਥੀਆਂ ਨੂੰ ਇਸ ਦੇ ਬਾਰੇ ਜਾਣਨਾ ਕਹਿੰਦੇ ਜ਼ਰੂਰੀ ਹੈ। NCERT ਨੇ ਇਹ ਗੱਲਬਾਤ ਕਹੀ ਹੈ। ਭਾਜਪਾ ਨੇ ਐਮਰਜੈਂਸੀ ਨੂੰ ਸੰਵਿਧਾਨਕ ਇਤਿਹਾਸ ਦਾ ਜਿਹੜਾ ਕਾਲਾ ਅਧਿਆਇ ਦੱਸਿਆ। ਇੰਦਰਾ ਗਾਂਧੀ ਦੇ ਦੌਰ ਦੀਆਂ ਜਿਹੜੀਆਂ ਘਟਨਾਵਾਂ ਦਾ ਵੀ ਜਿਹੜਾ ਜ਼ਿਕਰ ਕੀਤਾ। NCERT ਜਿਹੜੀ ਹੈ ਐਮਰਜੈਂਸੀ ਚੈਪਟਰ ਕਲਾਸ 9 ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਨੇ ਕਲਾਸ 9 ਜਿਹੜੀ ਹੈ ਉਹਦੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚ ਐਮਰਜੈਂਸੀ ਦੇ ਦੌਰ ਦੇ ਬਾਰੇ ਇੱਕ ਚੈਪਟਰ ਸ਼ਾਮਲ ਕੀਤਾ। ਭਾਈ ਵਿਗਿਆਨ ਪੜ੍ਹਾਉਣੀ ਹੈ ਕਿ ਇਹਦੇ ਵਿੱਚ ਕਿਹੜਾ ਵਿਗਿਆਨੀ ਜਿਹੜਾ ਪ੍ਰਯੋਗ ਕੱਢਣਾ ਵਿੱਚੋਂ, ਜਿਹਦੇ ਵਿੱਚ ਇਸ ਨੂੰ ਭਾਰਤੀ ਲੋਕਤੰਤਰ ਸਾਹਮਣੇ ਜਿਹੜਾ ਆਈਆਂ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿੱਚੋਂ ਇੱਕ ਦੱਸਿਆ ਗਿਆ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਉਨ੍ਹਾਂ ਨੇ NCERT ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਮਰਜੈਂਸੀ ਦੇ ਕਾਰਨਾਮਿਆਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਸ ਸਮੇਂ ਦੀਆਂ ਘਟਨਾਵਾਂ ਨੂੰ ਸਮਝਣਾ ਚਾਹੀਦੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਸਥਿਤੀ ਮੁੜ ਪੈਦਾ ਨਾ ਹੋਵੇ। ਇਹ ਵਿਸ਼ਾ ਸਾਲ 2007 ਦੇ ਵਿੱਚ ਤਤਕਾਲੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਜਿਹੜਾ UPA ਸਰਕਾਰ ਦੇ ਕਾਰਜਕਾਲ ਦੇ ਦੌਰਾਨ 12ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਸੀ, ਪਰ ਪਹਿਲੀ ਵਾਰ ਇਸ ਨੂੰ 9ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੇ ਵਿੱਚ ਸ਼ਾਮਲ ਕੀਤਾ ਗਿਆ। ਸਮਾਜਿਕ ਵਿਗਿਆਨ ਦੀ ਨਵੀਂ ਕਿਤਾਬ ਜਿਹੜੀ ਹੈ ਅੰਡਰਸਟੈਂਡਿੰਗ ਸੋਸਾਇਟੀ ਇੰਡੀਆ ਐਂਡ ਬਿਓਂਡ ਦੇ ਵਿੱਚ ਐਮਰਜੈਂਸੀ ਦੇ ਬਾਰੇ ਅਧਿਆਇ ਦੇ ਵਿੱਚ ਲਿਖਿਆ ਗਿਆ ਕਿ 1975 ਤੋਂ 1977 ਦੇ ਦਰਮਿਆਨ ਲਗਾਈ ਗਈ ਐਮਰਜੈਂਸੀ ਭਾਰਤੀ ਲੋਕਤੰਤਰ ਦੇ ਲਈ ਇੱਕ ਵੱਡੀ ਚੁਣੌਤੀ ਸੀ। ਕਿਤਾਬ ਦੇ ਮੁਤਾਬਕ 1970 ਦੇ ਦਹਾਕੇ ਦੀ ਸ਼ੁਰੂਆਤ ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੇ ਪ੍ਰਤੀ ਲੋਕਾਂ ਦੇ ਵਿੱਚ ਨਾਰਾਜ਼ਗੀ ਵੱਧ ਰਹੀ ਸੀ। ਬੇਰੋਜ਼ਗਾਰੀ, ਮਹਿੰਗਾਈ ਅਤੇ ਕਥਿਤ ਕੁਸ਼ਾਸਨ ਦੇ ਦੋਸ਼ਾਂ ਦੇ ਕਾਰਨ ਦੇਸ਼ ਭਰ ਦੇ ਵਿਚ ਵੱਡੇ ਪੱਧਰ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਅਧਿਆਇ ਦੇ ਵਿਚ ਦਰਜ ਹੈ ਕਿ ਜੂਨ 1975 ਦੇ ਵਿਚ ਸਰਕਾਰ ਨੇ ਅੰਦਰੂਨੀ ਅਸ਼ਾਂਤੀ ਦਾ ਹਵਾਲਾ ਦੇ ਕੇ ਦੇਸ਼ ਦੇ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੇ ਦੌਰਾਨ ਬਹੁਤ ਸਾਰੇ ਮੌਲਿਕ ਅਧਿਕਾਰ ਮੁਅੱਤਲ ਕਰ ਦਿੱਤੇ ਗਏ, ਪ੍ਰੈਸ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ, ਕਈ ਰਾਜਨੀਤਿਕ ਆਗੂਆਂ ਅਤੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਅੱਜ ਜੋ ਹਾਲਾਤ ਨੇ ਦੁਨੀਆਂ ਦੇ ਉੱਤੇ ਜਾਂ ਇੰਡੀਆ ਦੇ ਵਿਚ, ਉਹ ਵੀ ਤਾਂ ਕਿਤੇ ਨਾ ਕਿਤੇ ਪੜਾਉਣੇ ਪੈਣਗੇ ਫਿਰ ਆਉਣ ਵਾਲੇ ਸਮਿਆਂ ਦੇ ਵਿਚ, ਕਿ ਮੀਡੀਆ ਨੂੰ ਕਿੱਦਾਂ ਕਾਬੂ ਕੀਤਾ ਹੈ, ਕੀ ਗੱਲ ਕਹਿਣੀ ਹੈ ਕੀ ਨਹੀਂ ਕਹਿਣੀ ਹੈ, ਹੋਰ ਸਾਰੀਆਂ ਚੀਜ਼ਾਂ, ਕਿਵੇਂ ਰਾਮ ਮੰਦਰ ਬਣਿਆ ਜਾਂ ਹੋਰ ਸਾਰੀਆਂ ਚੀਜ਼ਾਂ। ਧਰਮਿੰਦਰ ਪ੍ਰਧਾਨ ਹੋਣਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਐਨ ਸੀ ਈ ਆਰ ਟੀ ਦੇ ਬਿਲਕੁਲ ਸਹੀ ਫੈਸਲਾ ਕੀਤਾ ਤੇ ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਐਮਰਜੈਂਸੀ ਦੇ ਦੌਰ ਦੀਆਂ ਘਟਨਾਵਾਂ ਦੇ ਬਾਰੇ ਪੜ੍ਹਨਾ ਤੇ ਸਮਝਣਾ ਚਾਹੀਦਾ ਹੈ ਤਾਂ ਜੋ ਭਵਿੱਖ ਦੇ ਵਿਚ ਅਜਿਹੇ ਹਾਲਾਤ ਦੁਬਾਰਾ ਨਾ ਕਹਿੰਦੇ ਬਣਨ। ਦੂਸਰੇ ਪਾਸੇ ਭਾਜਪਾ ਆਗੂ ਦੇ ਪੁੱਤਰ ਦੇ ਕੋਲੋਂ AK-47 ਦੇ ਸਹਿਤ ਜਿਹੜਾ ਨਾਲ 26 ਹਥਿਆਰ ਮਿਲਣ ਤੋਂ ਬਾਅਦ ਪਾਰਟੀ ਕੁਝ ਲੈ ਸਕਦੀ ਹੈ ਫੈਸਲਾ ਵੱਡਾ ਦੇਖਦੇ ਆਂ। ਭਾਜਪਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ SSC ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ ਦੇ ਪੁੱਤਰ ਰੋਹਨ ਖੋਸਲਾ ਦੀ ਹਥਿਆਰ ਤਸਕਰੀ ਦੇ ਮਾਮਲੇ 'ਚ ਗ੍ਰਿਫ਼ਤਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਪਾਰਟੀ ਦੀ ਕਮੇਟੀ ਤੇ ਮੀਟਿੰਗ ਕਰੇਗੀ, ਜਿਸ ਦੇ ਵਿਚ ਸ਼ਿਵ ਕੁਮਾਰ ਦੇ ਸੰਗਠਨ ਦੇ ਵਿਚ ਭਵਿੱਖ ਦੇ ਬਾਰੇ ਫੈਸਲਾ ਜਿਹੜਾ ਲਿਆ ਜਾ ਸਕਦਾ ਹੈ। ਰੋਹਨ ਖੋਸਲਾ ਨੂੰ 19 ਜੂਨ ਨੂੰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਜਿਹੜਾ SSOC ਤੇ ਬਾਰਡਰ ਸੁਰੱਖਿਆ ਬਲ ਜਿਹੜਾ BSF ਦੇ ਵੱਲੋਂ ਸਾਂਝੇ ਅਪਰੇਸ਼ਨ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਸੁਰੱਖਿਆ ਏਜੰਸੀਆਂ ਨੇ ਉਸਦੇ ਕੋਲੋਂ AK-47 ਅਸਾਲਟ ਰਾਈਫਲ ਦੇ ਸਮੇਤ 26 ਆਧੁਨਿਕ ਹਥਿਆਰ ਬਰਾਮਦ ਕੀਤੇ ਸਨ। ਪੁੱਛਗਿੱਛ ਦੇ ਦੌਰਾਨ ਇਹ ਵੀ ਜਿਹੜਾ ਸਾਹਮਣੇ ਆਇਆ ਕਿ ਉਹ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਕਰ ਚੁੱਕਿਆ ਹੈ। ਫਿਲਹਾਲ ਉਹ ਹੋਰ ਜਿਹੜਾ ਜਾਂਚ ਦੇ ਲਈ ਪੁਲਿਸ ਰਿਮਾਂਡ ਦੇ ਉੱਤੇ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹੋਣਾ ਨੇ ਕਿਹਾ ਕਿ ਭਾਵੇਂ ਸ਼ਿਵ ਕੁਮਾਰ ਪਿਛਲੇ ਜਿਹੜਾ ਕਈ ਮਹੀਨਿਆਂ ਤੋਂ ਪਾਰਟੀ ਗਤੀਵਿਧੀਆਂ ਦੇ ਵਿਚ ਸਰਗਰਮ ਨਹੀਂ ਸਨ, ਪਰ ਇੰਨੇ ਗੰਭੀਰ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਦੇ ਲਈ ਇਸ ਨੂੰ ਅਣਡਿੱਠਾ ਨਹੀਂ ਛੱਡਿਆ ਜਾ ਸਕਦਾ। ਫਿਲਹਾਲ ਭਾਜਪਾ ਦੇ ਵੱਲੋਂ ਸ਼ਿਵ ਕੁਮਾਰ ਦੇ ਖਿਲਾਫ਼ ਕਿਸੇ ਕਾਰਵਾਈ ਦਾ ਐਲਾਨ ਨਹੀਂ ਕੀਤਾ ਗਿਆ ਤੇ ਪਾਰਟੀ ਦੀ ਕੋਰ ਕਮੇਟੀ ਇਸ ਮਾਮਲੇ ਦੇ ਉੱਤੇ ਅੱਜ ਵਿਚਾਰ ਵਟਾਂਦਰਾ ਕਰੇਗੀ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਵਿਵਾਦ ਵੀ ਛਿੜਿਆ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਤੇ ਨਿਸ਼ਾਨਾ ਸਿੱਧਦਿਆਂ ਦੋਸ਼ ਲਾਇਆ ਕਿ ਘਟਨਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੇਨਕਾਬ ਕਰਦੀ ਹੈ। ਧਾਲੀਵਾਲ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕੌਮੀ ਜਨਰਲ ਸਕੱਤਰ ਤਰੁਣ ਝੁੱਗ ਤੋਂ ਜਿਹੜਾ ਪੁੱਛਿਆ ਕਿ ਪਾਰਟੀ ਆਪਣੇ ਅੰਦਰਲੇ ਅਪਰਾਧਿਕ ਤੱਤਾਂ ਦੇ ਖਿਲਾਫ਼ ਕਾਰਵਾਈ ਕਰੇਗੀ, ਪਰ ਇਹਦੇ ਵਿਚ ਧਾਲੀਵਾਲ ਸਾਹਿਬ ਇਹ ਜੋ ਵਾਰਦਾਤਾਂ ਪੰਜਾਬ ਚ ਹੋ ਰਹੀਆਂ ਨੇ ਉਹਦਾ ਵੀ ਤਾਂ ਹਵਾਲਾ ਦੇ ਸਕਦੇ ਸੀ ਕਿ ਚੋਣਾਂ ਦਾ ਹੀ ਸਾਰਾ ਕੁਝ ਦੀਦਾ ਹੈ, ਪਿਛਲੇ 4 ਸਾਲਾਂ ਦੇ ਵਿਚ ਕੀ ਕੁਝ ਵਾਪਰਿਆ। ਉਨ੍ਹਾਂ ਸਰਹੱਦੀ ਸੁਰੱਖਿਆ ਦੇ ਉੱਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ BSF ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਹੋਣ ਦੇ ਬਾਵਜੂਦ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵਿਚ ਪਹੁੰਚ ਰਹੇ ਨੇ। ਧਾਲੀਵਾਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦ ਦੇ ਉੱਤੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਵਾਰ ਵਾਰ ਕੀਤੀ ਗਈ ਪਰ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਵਿਸਤਾਰ ਦੇ ਵਿਚ ਖ਼ਬਰ ਹੈ ਵਾਇਰਲ ਵੀਡੀਓ ਵਿਵਾਦ ਦੀ। ਪੰਜਾਬ ਦੇ 2 ਪੁਲਿਸ ਅਧਿਕਾਰੀਆਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ ਤੇ ਗ੍ਰਿਫ਼ਤਾਰੀ ਦੇ ਸੰਕੇਤ ਆ ਚੁੱਕੇ ਹੈ। ਗੁਰੂਗ੍ਰਾਮ ਪੁਲਿਸ ਨੇ 2 ਪੰਜਾਬ ਪੁਲਿਸ ਅਧਿਕਾਰੀਆਂ ਦੀ CCTV ਫੁਟੇਜ ਹਾਸਲ ਕੀਤੀ ਹੈ ਜੋ ਕਥਿਤ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਇੱਕ ਵਿਵਾਦਤ ਵੀਡੀਓ ਦੀ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਨ ਲਈ ਇੱਥੇ ਇੱਕ ਹੋਟਲ ਦੇ ਵਿਚ ਗਏ ਸਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਪੁਲਿਸ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਦੀ ਜਿਹੜੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਪੰਜਾਬ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਹੈ। ਇਹ ਘਟਨਾਕ੍ਰਮ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਦੇ ਕਾਰਨ ਪੈਦਾ ਹੋਏ ਸਿਆਸੀ ਤੂਫਾਨ ਦੇ ਦਰਮਿਆਨ ਸਾਹਮਣੇ ਆਇਆ ਜਿਸ ਨੂੰ ਲੈ ਕੇ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 15 ਜੂਨ ਨੂੰ ਮਾਨ ਦੇ ਖਿਲਾਫ਼ ਇੱਕ ਆਦੇਸ਼ ਜਾਰੀ ਕੀਤਾ ਸੀ। ਇਹ ਆਦੇਸ਼ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਦਾਅਵਾ ਕਰਨ ਤੋਂ ਬਾਅਦ ਜਾਰੀ ਕੀਤਾ ਸੀ ਕਿ ਉਹ ਵੀਡੀਓ ਜਿਸ ਦੇ ਵਿਚ ਮਾਨ ਵਰਗਾ ਦਿਖਣ ਵਾਲਾ ਇਕ ਵਿਅਕਤੀ ਹੈ 2 ਫੋਰੈਂਸਿਕ ਲੈਬਾਰਟਰੀਆਂ ਦੁਆਰਾ ਅਸਲੀ ਪਾਈ ਗਈ ਸੀ ਇਹ ਵੀਡੀਓ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਝੂਠਾ ਪ੍ਰਚਾਰ ਹੈ। ਪੰਜਾਬ ਆਪ ਨੇ ਜਿਹੜਾ ਵੀ ਦਾਅਵਾ ਕੀਤਾ ਸੀ ਕਿ 2 ਲੈਬਾਂ ਦੇ ਦੁਆਰਾ ਕੀਤੇ ਗਏ ਫੋਰੈਂਸਿਕ ਟੈਸਟਾਂ ਤੋਂ ਪਤਾ ਚੱਲਿਆ ਕਿ ਕਥਿਤ ਇਤਰਾਜ਼ਯੋਗ ਵੀਡੀਓ ਦੇ ਵਿਚ ਦਿਖਾਈ ਦੇਣ ਵਾਲਾ ਵਿਅਕਤੀ ਮੁੱਖ ਮੰਤਰੀ ਨਹੀਂ ਸੀ। ਅਧਿਕਾਰੀਆਂ ਨੇ ਦਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਟਲ ਦੇ ਐਂਟਰੀ ਰਜਿਸਟਰ ਤੋਂ ਜਿਹੜਾ ਜਾਣਕਾਰੀ ਹਾਸਲ ਕਰ ਲਈ ਹੈ ਤੇ ਜਿੱਥੇ ਪੁਲਿਸ ਅਧਿਕਾਰੀ ਹਾਲ ਹੀ ਦੇ ਵਿਚ ਠਹਿਰੇ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੀ ਮੌਜੂਦਗੀ ਸਿਰਫ ਇਕ ਇਤਫਾਕ ਨਹੀਂ ਹੈ ਸਗੋਂ ਇਕ ਜਿਹੜਾ ਇਹ ਡੂੰਘੀ ਸਾਜ਼ ਦਾ ਹਿੱਸਾ ਹੋ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਇਨ੍ਹਾਂ ਦੋ ਅਧਿਕਾਰੀਆਂ ਨੂੰ ਜਲਦੀ ਹੀ ਜਾਂਚ ਦੇ ਵਿਚ ਸ਼ਾਮਲ ਹੋਣ ਲਈ ਰਸਮੀ ਤੌਰ ਦੇ ਉਤੇ ਤਲਬ ਕੀਤਾ ਜਾਵੇਗਾ। ਅਸੀਂ ਹੋਟਲ ਦੇ ਵਿਚ ਉਨ੍ਹਾਂ ਦੇ ਜਾਣ ਦੇ ਉਦੇਸ਼ ਨੂੰ ਜਿਹੜਾ ਸਪਸ਼ਟ ਕਰਨਾ ਚਾਹੁੰਦੇ ਹਾਂ ਤੇ ਇਹ ਵੀ ਨਿਰਧਾਰਿਤ ਕਰਨਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਦਾ ਜਿਹੜਾ ਇਸ ਮਾਮਲੇ ਦੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਿਹੜਾ ਮੁਲਜ਼ਮਾਂ ਦੇ ਨਾਲ ਜਿਹੜਾ ਕੀ ਸੰਬੰਧ ਹੈ। ਉਨ੍ਹਾਂ ਨੂੰ ਇਸ ਕੇਸ ਦੇ ਵਿਚ ਸਹਿ ਮੁਲਜ਼ਮ ਬਣਾਉਣ ਦਾ ਫੈਸਲਾ ਉਨ੍ਹਾਂ ਦੇ ਜਵਾਬਾਂ ਅਤੇ ਪੁੱਛਗਿੱਛ ਦੇ ਦੌਰਾਨ ਮਿਲੇ ਸਬੂਤਾਂ ਦੇ ਆਧਾਰ ਦੇ ਉਤੇ ਲਿਆ ਜਾਏਗਾ। ਜੇ ਉਨ੍ਹਾਂ ਦੇ ਵਿਰੁੱਧ ਠੋਸ ਸਬੂਤ ਮਿਲੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦੈ। ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੇ ਸ਼ਿਕਾਇਤਕਰਤਾ ਜਸਪ੍ਰੀਤ ਉਰਫ ਜੱਸੀ ਨੂੰ ਇਕ ਸੁਰੱਖਿਅਤ ਘਰ ਦੇ ਵਿਚ ਤਬਦੀਲ ਕਰ ਦਿੱਤਾ ਗਿਐ ਜਿੱਥੇ ਸੀਨੀਅਰ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹੈ। ਪੁਲਿਸ ਜਿਹੜੇ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ ਕਿ ਰਿਪੋਰਟ ਕਿੱਥੇ ਅਤੇ ਕਿਵੇਂ ਤਿਆਰ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਇਹ ਵੀ ਜਿਹੜਾ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਜਿਹੜਾ ਪ੍ਰਿੰਟ ਆਊਟ ਕਿੱਥੋਂ ਪ੍ਰਾਪਤ ਕੀਤੇ ਤੇ ਲੈਬ ਦੀ ਈਮੇਲ ਆਈਡੀ ਮੋਹਰਾਂ ਦੀ ਵਰਤੋਂ ਅਤੇ ਹੋਰ ਸਬੰਧਤ ਜਾਣਕਾਰੀ ਦੇ ਬਾਰੇ ਵੀ ਪੁੱਛਿਆ ਜਾਵੇਗਾ। ਇਕ ਸੀਨੀਅਰ ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਜਾਲੀ ਜਿਹੜੀ ਰਿਪੋਰਟ ਨੂੰ ਤਿਆਰ ਕਰਨ ਦੇ ਵਿਚ ਕੋਈ ਹੋਰ ਵੀ ਸ਼ਾਮਲ ਸੀ। ਦੂਸਰੇ ਪਾਸੇ ਕਦੇ ਸਿਆਸੀ ਭਾਈਵਾਲ ਰਹੇ ਰਾਘਵ ਚੱਡਾ ਹੁਣਾਂ ਨੇ ਭਗਵੰਤ ਮਾਨ ਦਾ ਅਸਤੀਫਾ ਮੰਗਿਆ। ਰਾਘਵ ਚੱਡਾ ਨੇ ਵੀਰਵਾਰ ਨੂੰ ਦੋਸ਼ ਲਾਇਆ ਅੱਜ ਕਿ ਪੰਜਾਬ ਸਰਕਾਰ ਨੇ ਉਸ ਅਸਲੀ ਵੀਡੀਓ ਨੂੰ ਲੁਕਾਉਣ ਦੇ ਲਈ ਇਕ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਤੇ ਜਿਸ ਨੂੰ ਉਹ ਬਿਆਨ ਕਰਦੇ ਨੇ। ਚੱਡਾ ਨੇ ਮਾਨ ਦੇ ਤੁਰੰਤ ਜਿਹੜਾ ਅਸਤੀਫੇ ਦੀ ਮੰਗ ਕੀਤੀ ਤੇ ਮੰਗ ਕੀਤੀ ਹੈ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਦੇ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ਼ ਹੀ ਦਰਜ ਕੀਤੀ ਜਾਵੇ। ਪ੍ਰੈਸ ਨੂੰ ਸੰਬੋਧਨ ਕਰਦਿਆਂ ਚੱਡਾ ਨੇ ਦਾਅਵਾ ਕੀਤਾ ਕਿ ਕਥਿਤ ਫੋਰੈਂਸਿਕ ਰਿਪੋਰਟ ਜਿਹੜੀ ਹੈ ਵੀਡੀਓ ਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਜਿਹੜਾ ਪੈਦਾ ਕਰਨ ਦੇ ਲਈ ਬਣਾਈ ਗਈ ਸੀ ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਜਿਹੜਾ ਮਜ਼ਬੂਤ ਕੀਤਾ ਹੈ ਕਿ ਇਹ ਅਸਲੀ ਹੈ। ਦੂਸਰੇ ਪਾਸੇ ਮਾਨ ਸਾਹਿਬ ਅੱਜ ਨਵਾਂ ਮਖੌਟਾ ਪੇਸ਼ ਕਰ ਗਏ ਨੇ। ਜਗਮਨ ਸਮਰਾ ਨੇ ਮਾਸਕ ਲਗਵਾ ਕੇ ਕਹਿੰਦੇ ਕਿਸੇ ਤੋਂ ਫੇਕ ਵੀਡੀਓ ਬਣਵਾਈ ਹੈ। ਭਗਵੰਤ ਮਾਨ ਸਾਹਿਬ ਨੇ ਅੱਜ ਕਾਨਫਰੰਸ ਵੀ ਕੀਤੀ ਹੈ ਪ੍ਰੈਸ ਤੇ ਉਹਦਾ ਵੀ ਤੁਹਾਨੂੰ ਸੁਣਾਉਂਦੇ ਹਾਂ ਕੁਝ ਪਲ ਅੰਸ਼ ਤੇ ਮਜੀਠੀਆ ਸਾਹਿਬ ਵੀ ਫਿਰ ਤੋਂ ਜਿਹੜੇ ਨੇ ਮੈਦਾਨ ਦੇ ਵਿਚ ਉਤਰ ਆਏ ਉਹਦਾ ਅੰਸ਼ ਵੀ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਕ ਵੀਡੀਓ ਜਨਤਕ ਕਰਕੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਖਿਲਾਫ਼ ਬਣਾਈ ਗਈ ਜਾਲੀ ਵੀਡੀਓ ਜਗਮਨ ਸਮਰਾ ਦੇ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਦੇ ਵਿਚ ਜਿਸ ਵਿਅਕਤੀ ਦੇ ਕੋਲੋਂ ਮੇਰੀ ਭੂਮਿਕਾ ਨਿਭਾਈ ਗਈ ਹੈ ਉਸਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਇਸ ਮੌਕੇ ਕਾਰ ਦੇ ਵਿਚ ਬੈਠੇ ਜਗਮਨ ਸਮਰਾ ਦੀ ਇਕ ਵੀਡੀਓ ਵੀ ਜਨਤਕ ਕੀਤੀ ਹੈ ਤੇ ਜਿਸ ਦੇ ਵਿਚ ਵਿਖਾਇਆ ਗਿਆ ਕਿ ਜਗਮਨ ਸਮਰਾ ਵੱਲੋਂ ਮਾਸਕ ਦੀ ਡਿਲੀਵਰੀ ਹਾਸਲ ਕੀਤੀ ਗਈ ਹੈ ਤੇ ਮਾਸਕ ਨੂੰ ਆਪਣੇ ਹੱਥ ਉਤੇ ਚੜਾ ਕੇ ਕਹਿੰਦੇ ਹੋਟਲ ਦੇ ਵਿਚ ਲੈ ਕੇ ਜਾ ਰਿਹਾ। ਉਨ੍ਹਾਂ ਕਿਹਾ ਕਿ ਹੋਟਲ ਦੇ ਕਮਰੇ ਦੇ ਵਿਚ ਗੁਰੂ ਸਾਹਿਬ ਦੀਆਂ ਤਸਵੀਰਾਂ ਨਹੀਂ ਹੁੰਦੀਆਂ। ਪਰ ਇਹਦੇ ਵਿਚ ਇਕ ਗੱਲ ਹੋਰ ਦੱਸੀ ਜੇ ਇਨ੍ਹਾਂ ਮੁਲਕਾਂ ਦੇ ਵਿਚ ਮਾਸਕ ਬਣਾਇਆ ਗਿਆ ਤੇ ਉਹਦੀ ਤਾਂ ਪੈਕਿੰਗ ਹੀ ਚੰਗੀ ਤਰ੍ਹਾਂ ਐਨ ਪੂਰੀ ਪਈ ਉਹ ਡਿਸਟਰੋਏ ਨਾ ਹੋਵੇ ਕਿਤੇ ਡੈਮੇਜ ਨਾ ਹੋਵੇ। ਜਦੋਂ ਤਾਜ਼ਾ ਤਾਜ਼ਾ ਬਣਿਆ ਹੁੰਦਾ ਤਾਂ ਅਗਲੇ ਸਾਰਾ ਕੁਝ ਕਰਕੇ ਦਿੰਦੇ ਆ ਭਾਈ ਹੱਥ ਚ ਥੋੜੀ ਵੜਾਉਂਦੇ ਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀਡੀਓ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣਗੇ ਤਾਂ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਾ ਕੇ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਦੇ ਵਿਚ ਅੱਖਾਂ ਨਹੀਂ ਬਣਦੀਆਂ। ਇਸੇ ਕਰਕੇ ਜਾਲੀ ਵੀਡੀਓ ਦੇ ਵਿਚ ਅੱਖਾਂ ਉਤੇ ਐਨਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੰਬੰਧਤ ਵੀਡੀਓ ਦੇ ਵਿਚ ਉਨ੍ਹਾਂ ਦੀ ਠੋਡੀ ਸਾਫ਼ ਹੈ ਤੇ ਜਦੋਂ ਕਿ ਉਨ੍ਹਾਂ ਦੇ 5 ਸਾਲ ਦੀ ਉਮਰ ਤੋਂ ਇਕ ਨਿਸ਼ਾਨ ਬਣਿਆ ਹੋਇਐ। ਇਸੇ ਤਰ੍ਹਾਂ ਸੰਬੰਧਤ ਵਿਅਕਤੀ ਦਾ ਕੱਦ ਵੀ ਉਨ੍ਹਾਂ ਤੋਂ ਕਹਿੰਦੇ 2 ਫੁੱਟ ਉੱਚਾ ਹੈ। ਮੇਰੇ ਖਿਲਾਫ਼ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੇ ਬਣਾਇਆ ਕਹਿੰਦੇ ਸਾਂਝਾ ਮੋਰਚਾ। ਭਗਵੰਤ ਮਾਨ ਇਸ ਮੌਕੇ ਉਨ੍ਹਾਂ ਨਾਨਕ ਨਾਮ ਲੇਵਾ ਨੂੰ ਜਿਹੜੀ ਹੈ ਸੰਗਤ ਹੈ ਉਹਨੂੰ ਅਪੀਲ ਕੀਤੀ ਹੈ ਕਿ ਇਹ ਸਾਰੀ ਸਾਜ਼ਿਸ਼ ਉਨ੍ਹਾਂ ਨੂੰ ਧਾਰਮਿਕ ਤੌਰ ਦੇ ਉੱਤੇ ਬਦਨਾਮ ਕਰਨ ਦੇ ਲਈ ਰਚੀ ਗਈ ਹੈ ਕਿਉਂਕਿ ਸਿਆਸੀ ਤੌਰ ਦੇ ਉੱਤੇ ਵਿਰੋਧੀ ਪਾਰਟੀਆਂ ਦੇ ਕੋਲ ਕਹਿਣ ਨੂੰ ਕੁਝ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਵੀਡੀਓ 2018 ਤੇ 19 ਦੀ ਹੋਣ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਜਦੋਂ ਕਿ ਉਹ ਤਾਂ 2016 ਤੋਂ ਬਾਅਦ ਕਦੇ ਕਹਿੰਦੇ ਕੈਨੇਡਾ ਹੀ ਨਹੀਂ ਗਏ। ਮੁੱਖ ਮੰਤਰੀ ਦਾ ਬਿਆਨ ਮੁੱਖ ਮੰਤਰੀ ਨੇ ਜਿਹੜਾ ਕਿਹਾ ਕਿ ਵੀਡੀਓ ਕਿਸ ਦੇ ਕਹਿਣ ਦੇ ਉੱਤੇ ਬਣਾਈ ਗਈ ਹੈ ਇਸਦਾ ਪ੍ਰੋਡਿਊਸਰ ਅਤੇ ਡਾਇਰੈਕਟਰ ਕੌਣ ਹੈ ਇਸਦਾ ਵੀ ਜਿਹੜਾ ਜਲਦੀ ਹੀ ਖੁਲਾਸਾ ਕੀਤਾ ਜਾਏਗਾ। ਨਾਲ ਕਿਹਾ ਕਿ ਜਗਮਨ ਸਮਰਾ ਉਨ੍ਹਾਂ ਦਾ ਕਦੇ ਦੋਸਤ ਨਹੀਂ ਰਿਹਾ। ਸਿਰਫ਼ ਇਕ ਵਾਰ ਜਦੋਂ ਉਹ ਪੀ ਪੀ ਪੀ ਪਾਰਟੀ ਦੇ ਵਿਚ ਸਨ ਉਦੋਂ ਉਨ੍ਹਾਂ ਨੂੰ ਉਹ ਜਿਹੜਾ ਮਿਲੇ ਸਨ, ਚਲੋ ਮਾਨਤਾ ਗਏ ਮਿਲੇ ਸਨ। ਉਨ੍ਹਾਂ ਕਿਹਾ ਕਿ ਉਹ ਬਲੈਕ ਮੇਲਰ ਹੈ ਤੇ ਉਨ੍ਹਾਂ ਖਿਲਾਫ਼ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਵੱਲੋਂ ਬਣਾਏ ਗਏ ਸਾਂਝੇ ਮੋਰਚੇ ਦੇ ਵੱਲੋਂ ਹੀ ਵੀਡੀਓ ਬਣਾਈ ਹੋ ਸਕਦੀ ਹੈ। ਕਿਆ ਬਾਤ ਹੈ ਜੀ। ਐਸ ਜੀ ਪੀ ਸੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੇ ਨਿਸ਼ਾਨੇ ਸਾਧੇ ਹੈ। ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜਦੋਂ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸਨ ਤੇ ਉਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਦੇ ਬਾਈਕਾਟ ਕਰਨ ਦਾ ਜਿਹੜਾ ਗੁਰਦੁਆਰਿਆਂ ਦੇ ਬਾਹਰ ਬੋਰਡ ਕਿਉਂ ਨਹੀਂ ਲਗਾਏ ਗਏ? ਜਿਹੋ ਜਿਹੇ ਬੋਰਡ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਈਕਾਟ ਕਰਨ ਦੇ ਲਗਵਾਏ ਜਾ ਰਹੇ ਨੇ। ਉਨ੍ਹਾਂ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਦਾ ਬਾਈਕਾਟ ਕਰਨ ਦੇ ਬਿਆਨ ਦੇ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਕਾਂਗਰਸ ਨੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਇਆ ਹੋਵੇ, ਤਖ਼ਤ ਉੱਤੇ ਤੋਪਾਂ ਚਲਾਈਆਂ ਹੋਣ, ਉਹ ਕਾਂਗਰਸ ਅੱਜ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕਰੇ, ਇਹ ਗੱਲ ਸਮਝ ਤੋਂ ਬਾਹਰ ਹੈ। ਅਕਾਲੀ ਦਲ ਖੁਦ ਬੇਅਦਬੀ ਦਾ ਦੋਸ਼ੀ ਹੈ ਤੇ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਉਂਦਾ ਰਿਹਾ ਤੇ ਉਹ ਕਿਵੇਂ ਉਨ੍ਹਾਂ ਨੂੰ ਕਹਿੰਦੇ ਗਲਤ ਠਹਿਰਾ ਸਕਦਾ? ਉਨ੍ਹਾਂ ਭਾਜਪਾ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਜਿਹੜੀ ਹੈ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੀ ਭਾਜਪਾ ਨੇ ਇੰਦਰਾ ਗਾਂਧੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਸਲਾਹ ਦਿੱਤੀ ਸੀ, ਉਹ ਭਾਜਪਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਕਿਵੇਂ ਕਰ ਸਕਦੀ ਹੈ? ਤੇ ਉਨ੍ਹਾਂ ਕਿਹਾ ਕਿ ਦਰਅਸਲ ਸਾਰੀਆਂ ਪਾਰਟੀਆਂ ਉਨ੍ਹਾਂ ਦੇ ਵੱਲੋਂ ਕੀਤੇ ਜਾ ਸਮਾਜਿਕ, ਆਰਥਿਕ ਤੇ ਧਾਰਮਿਕ ਕੰਮਾਂ ਤੋਂ ਪਰੇਸ਼ਾਨ ਨੇ। ਉਨ੍ਹਾਂ ਨੂੰ ਕੋਈ ਪੰਜਾਬੀ ਮੂੰਹ ਨਹੀਂ ਲਾ ਰਿਹਾ, ਜਿਸ ਕਾਰਨ ਉਹ ਕਹਿੰਦੇ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਸਾਜ਼ਿਸ਼ਾਂ ਰਚ ਰਹੇ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਮਰਪਣ ਕਹਿੰਦੇ ਹਾਂ ਮੈਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਹਨ ਤੇ ਉਨ੍ਹਾਂ ਦੇ ਸਰਵਉੱਚਤਾ ਪ੍ਰਵਾਨ ਕਰਦੇ ਨੇ ਤੇ ਜੇਕਰ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਦੁਬਾਰਾ ਤਖ਼ਤ ਦੇ ਉੱਤੇ ਬੁਲਾਏਗਾ ਤਾਂ ਨਿਰਸੰਕੋਚ ਕਹਿੰਦੇ ਜਾਣ ਦੇ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਹਿ ਕੇ ਆਏ ਸਨ ਕਿ ਇਸ ਵੀਡੀਓ ਦੇ ਵਿਚ ਮੈਂ ਨਹੀਂ ਹਾਂ, ਕੋਈ ਹੋਰ ਹੈ, ਤੇ ਅੱਜ ਵੀ ਜਿਹੜਾ ਉਹ ਇਸੇ ਗੱਲ ਦੇ ਉੱਤੇ ਕਾਇਮ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੇ ਪੰਜਾਬੀਆਂ ਦੇ ਲਈ ਅਨੇਕਾਂ ਕੰਮ ਕੀਤੇ ਨੇ ਤੇ ਇਸੇ ਕਰਕੇ ਅੱਜ ਵੀ ਲੋਕ ਉਨ੍ਹਾਂ ਦੇ ਨਾਲ ਖੜੇ ਨੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾ ਦੇ ਕਹਿਣ ਦੇ ਉੱਤੇ ਮੇਰੇ ਖਿਲਾਫ਼ ਫਤਵੇ ਜਾਰੀ ਕਰਵਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਯੁੱਧ ਦੀ ਗੱਲ ਕਰਦਾ ਹੈ ਪਰ ਉਹ ਤਾਂ ਹਮੇਸ਼ਾ ਧਰਮ ਦੇ ਵਿਰੁੱਧ ਕਹਿੰਦੇ ਰਹੇ ਨੇ। ਦੂਸਰੇ ਪਾਸੇ ਕਾਨੂੰਨੀ ਕਾਰਵਾਈ ਤੇ ਹੋਰ ਸਵਾਲ ਖੜੇ ਹੋਏ ਹੈ। ਗੁੜਗਵਾਓ ਜਿਹੜਾ ਵਿਖੇ ਦਰਜ ਹੋਏ ਪਰਚੇ ਦੇ ਸੰਬੰਧ ਚ ਸਵਾਲ ਦੇ ਜਵਾਬ ਦੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਈਡੀ ਅਤੇ ਪੁਲਿਸ ਨੂੰ ਭੇਜ ਕੇ ਤੇ ਦਬਾਅ ਦੇ ਕੇ ਲੈਬਾਰਟਰੀਆਂ ਵਾਲਿਆਂ ਅਤੇ ਹੋਰਨਾਂ ਤੋਂ ਗਲਤ ਬਿਆਨਬਾਜ਼ੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਗਮਨ ਸਮਰਾ ਦੇ ਨਾਲ ਸੰਬੰਧਿਤ ਸਮੁੱਚੀ ਤਾਜ਼ਾ ਵੀਡੀਓ ਪੁਲਿਸ ਦੇ ਕੋਲ ਭੇਜੀ ਜਾਏਗੀ ਤੇ ਉਨ੍ਹਾਂ ਦੇ ਖਿਲਾਫ਼ ਸਖ਼ਤ ਜਿਹੜਾ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਭਾਰਤ ਲਿਆਉਣ ਦੇ ਲਈ ਵੀ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਚ ਉਹ ਤਾਂ ਕਿੰਨਾ ਚਿਰ ਹੋ ਗਿਆ ਜੀ, ਤੁਹਾਡੇ ਪਿੱਛੇ ਹੱਥ ਧੋ ਕੇ ਪਿਆ ਤੇ ਉਦੋਂ ਬੁਲਾ ਲੈਣਾ ਸੀ। ਮੁੱਖ ਮੰਤਰੀ ਨੇ ਬੇਅਦਬੀ ਕਾਨੂੰਨ ਦੇ ਮਾਮਲੇ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤੇ ਗਏ ਸਿੱਖ ਵਿਧਾਇਕਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਣ ਸਬੰਧੀ ਜਿਹੜਾ ਕਿਹਾ ਕਿ ਇਸ ਦੇ ਬਾਰੇ ਵਿਧਾਨ ਸਭਾ ਦੀ ਕਮੇਟੀ ਫੈਸਲਾ ਲਵੇਗੀ। ਲਓ ਦੋਸਤੋ, ਇੱਕ ਦੋ ਅੰਸ਼ ਤੁਹਾਨੂੰ ਸੁਣਾਉਂਦੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਸੀਐਮ ਮਾਨ ਸਾਹਿਬ ਕੀ ਕਹਿੰਦੇ ਆ ਅੱਜ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ, ਉਨ੍ਹਾਂ ਦੀ ਗੱਲ ਸੁਣਦੇ ਆ।
1: ਕਿ ਉਹ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁਕਮ ਜਾਂ ਆਦੇਸ਼ ਜਾਰੀ ਕਰਦੇ ਨੇ ਜਿਹਦੇ ਨਾਲ ਮੈਨੂੰ ਧਾਰਮਿਕ ਤੌਰ ਤੇ ਬਦਨਾਮ ਕੀਤਾ ਜਾ ਸਕੇ, ਜਦਕਿ ਜਿੰਨੇ ਕੰਮ ਪੰਜਾਬ ਦੇ ਲੋਕਾਂ ਦੇ ਸਮਾਜਿਕ, ਆਰਥਿਕ ਤੇ ਧਾਰਮਿਕ ਵੀ ਜਿੰਨੇ ਅਸੀਂ ਕੀਤੇ ਆ, ਇਹ ਸਰਕਾਰ ਨੇ ਕੀਤੇ ਆ, ਉਹਨੇ ਕਿਸੇ ਨੇ ਨਹੀਂ ਕੀਤੇ ਪਹਿਲਾਂ। ਭਾਵੇਂ ਉਹ ਬੇਅਦਬੀ ਦਾ ਕਾਨੂੰਨ ਹੋਵੇ ਜਿਹਦੇ ਵਿਚ ਸਖ਼ਤ ਸਜ਼ਾਵਾਂ ਰੱਖੀਆਂ ਗਈਆਂ ਨੇ, ਭਾਵੇਂ ਉਹ ਪਾਲਕੀ ਸਾਹਿਬ ਦੀਆਂ ਸਾਰੀਆਂ ਜਿਹੜੇ ਉਹਦਾ ਟੈਕਸ ਲੱਗਦਾ ਸੀ ਪਾਲਕੀ ਸਾਹਿਬ ਵਾਲੀ ਗੱਡੀ ਤੇ ਉਹ ਮਾਫ਼ ਕਰਨ ਦਾ ਹੋਵੇ, ਭਾਵੇਂ ਅਨੰਦਪੁਰ ਸਾਹਿਬ ਦੇ ਵਿਚ ਵਿਧਾਨ ਸਭਾ ਲੈ ਕੇ ਜਾਣੀ ਹੋਵੇ ਗੁਰੂ ਸਾਹਿਬ ਦੇ ਚਰਨਾਂ ਦੇ ਵਿਚ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਤੇ, ਭਾਵੇਂ ਉਹ 3 ਪਵਿੱਤਰ ਸ਼ਹਿਰਾਂ ਦਾ ਦਰਜਾ ਹੋਵੇ, ਉਹ ਇਨ੍ਹਾਂ ਚੀਜ਼ਾਂ ਦਾ ਮੁਕਾਬਲਾ ਆਪ ਤਾਂ ਕਰ ਨਹੀਂ ਸਕਦੇ। ਹੁਣ ਉਹ ਸਾਰੀਆਂ ਪਾਰਟੀਆਂ ਰਲ ਕੇ ਸਿਰਫ ਮੇਰੇ ਪਿੱਛੇ ਪੈ ਗਈਆਂ, ਕਿ ਬਸ ਭਗਵੰਤ ਮਾਨ ਨੂੰ ਟਾਰਗੇਟ ਕਰੋ ਕਿਵੇਂ ਨਾ ਕਿਵੇਂ ਝੂਠੀ ਸੱਚੀ ਵੀਡੀਓ ਬਣਾ ਕੇ ਇਹਨੂੰ ਫਿਰ ਲੋਕਾਂ ਦੇ ਦਿਮਾਗ ਚ ਪਾ ਦੋ ਤਾਂ ਕਿ ਲੋਕ ਭਗਵੰਤ ਮਾਨ ਨੂੰ ਨਫ਼ਰਤ ਕਰਨ ਲੱਗ ਜਾਣ। ਇਹ ਪੋਸੀਬਲ ਨਹੀਂ ਹੋਊਗਾ ਜੀ, ਕਿਉਂਕਿ ਮੈਂ ਪੁੱਛਣਾ ਚਾਹੁੰਦਾ ਐਸ ਜੀ ਪੀ ਸੀ ਨੂੰ ਪੁੱਛਣਾ ਚਾਹੁੰਦਾ ਅੱਜ ਕਿ ਉਹ ਗੁਰਦੁਆਰਾ ਸਾਹਿਬਾਂ ਦੇ ਅੱਗੇ ਬੋਰਡ ਲਾ ਰਹੇ ਨੇ ਕਿ ਆਦੇਸ਼ ਹੈ ਅਕਾਲ ਤਖ਼ਤ ਸਾਹਿਬ ਦਾ ਜਿਹਨੂੰ ਮੈਂ ਸਰਵਉੱਚ ਮੰਨਦਾ, ਸਾਰੀ ਦੁਨੀਆ ਮੰਨਦੀ ਹੈ ਕਿ ਜੀ ਭਗਵੰਤ ਮਾਨ ਦਾ ਬਾਈਕਾਟ ਕਰੋ, ਇਹਦੇ ਮੂੰਹ ਨੂੰ ਮੂੰਹ ਨਾ ਲਾਓ। ਇਹੀ ਬੋਰਡ ਜਿਹੜੇ ਉਹ ਸੁਖਬੀਰ ਬਾਦਲ ਦੇ ਕਿਉਂ ਨਹੀਂ ਲੱਗੇ ਜੀ, ਜਿਸ ਵੇਲੇ ਉਹ ਤਨਖਾਹੀਆ ਕਰਾਰ ਸੀਗਾ। ਜਿੰਨੇ ਬੰਦੇ ਵੀ ਸੁਖਬੀਰ ਬਾਦਲ ਦੇ ਨਾਲ ਜਿਹੜੇ 2 ਦਸੰਬਰ ਨੂੰ ਹਾਂਜੀ ਹਾਂਜੀ ਕਰਦੇ ਸੀ, ਉਹਨਾਂ ਦੇ ਬੋਰਡ ਕਿਉਂ ਨਹੀਂ ਲੱਗੇ ਜੀ ਕਿ ਜੀ ਇਹ ਬੇਅਦਬੀਆਂ ਦੇ ਦੋਸ਼ੀ ਨੇ, ਇਹ ਗੋਲੀਆਂ ਚਲਾਉਣ ਵਾਸਤੇ ਜ਼ਿੰਮੇਵਾਰ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਪਾਣੀ ਦੀਆਂ ਪਛਾੜਾਂ ਸਿੱਟੀਆਂ ਗਈਆਂ, ਇਹ ਉਹਦੇ ਜ਼ਿੰਮੇਵਾਰ ਨੇ। ਇਹਨਾਂ ਨੂੰ ਮੂੰਹ ਨਾ ਲਾਇਓ, ਇਹਨਾਂ ਦਾ ਬਾਈਕਾਟ ਕਰੋ, ਇਹ ਉਦੋਂ ਕਿਉਂ ਨਹੀਂ ਲੱਗੇ ਜੀ ਬੋਰਡ? ਇਹ ਤਾਂ ਸਿੱਧ ਹੁੰਦਾ ਜਦੋਂ ਐਸ ਜੀ ਪੀ ਸੀ ਦਾ ਪ੍ਰਧਾਨ ਆਪ ਹੀ ਕਹਿ ਦਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਨਹੀਂ, ਮੈਂ ਤਾਂ ਸੁਖਬੀਰ ਬਾਦਲ ਦਾ ਸਿਪਾਹੀ ਹਾਂ। ਫਿਰ ਉੱਥੋਂ ਤੋਂ ਪਤਾ ਲੱਗ ਹੀ ਜਾਂਦਾ ਕਿ ਉਹ ਕਿਹਦੇ ਉਹਨਾਂ ਦੇ ਆਕਾ ਕਿਹੜੇ ਨੇ। ਸੋ ਇਹ ਵੀਡੀਓ ਜਿਹੜੀ ਹੈ, ਮੈਂ ਉਹਦੇ ਚ ਜਿਸ ਵੇਲੇ ਮੈਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਸੀ, ਮੈਂ ਗਿਆ ਸੀ, ਇੱਕ ਨਵਾਣੇ ਸਿੱਖ ਦੇ ਤੌਰ ਤੇ ਮੈਂ ਗਿਆ ਸੀ। ਅੱਜ ਵੀ ਜੇ ਮੈਨੂੰ ਕਿਤੇ ਬੁਲਾਇਆ ਜਾਊਗਾ ਮੈਂ ਹਾਜ਼ਰ ਹੋਊਂਗਾ ਉੱਥੇ। ਮੈਂ ਅਕਾਲ ਤਖ਼ਤ ਦੀ ਸਰਵ ਉੱਚਤਾ ਨੂੰ ਕਦੇ ਵੀ ਮੈਂ ਕੋਈ ਚੁਣੌਤੀ ਨਹੀਂ ਦੇ ਸਕਦਾ, ਨਾ ਹੀ ਮੇਰੀ ਔਕਾਤ ਹੈ ਇਸ ਤਰ੍ਹਾਂ ਦੀ। ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਵਿੱਚੋਂ, ਮੈਂ ਤਾਂ ਕਹਿੰਦਾ ਸੀ ਲਾਈਵ ਕਰ ਦੋ, ਉਦੋਂ ਲਾਈਵ ਬਾਰੇ ਕਹਿੰਦੇ ਸੀ ਤੁਸੀਂ, ਮੈਂ ਤਾਂ ਬੇਨਤੀ ਕੀਤੀ ਸੀ, ਕਹਿੰਦੇ ਲਾਈਵ ਨਹੀਂ ਕਰ ਸਕਦੇ ਅਸੀਂ, ਸਿਰਫ ਰਿਕਾਰਡਿੰਗ 5 ਸਿੰਘ ਸਾਹਿਬਾਨਾਂ ਵਾਸਤੇ ਰੱਖੀ ਹੈ, ਤੇ ਹੁਣ ਉਹ ਰਿਲੀਜ਼ ਵੀ ਕਰਨ ਲੱਗ ਗਏ ਉਹਦੇ ਵਿੱਚੋਂ ਐਡੀਟਡ ਜਿਹੜਾ ਪੋਰਸ਼ਨ ਹੈ। ਤੇ ਉਹਦੇ ਵਿੱਚ ਵੀ ਮੈਂ ਇਹੀ ਕਹਿਣਾ ਕਿ ਜਿੱਥੋਂ ਮਰਜ਼ੀ ਜਾਂਚ ਕਰਾ ਲਿਓ ਜੀ, ਇਹ ਵੀਡੀਓ ਚ ਮੈਂ ਨਹੀਂ ਹੈਗਾ। ਉਸ ਬੰਦੇ ਦੀ ਜਿਹੜਾ ਵੀਡੀਓ ਦੇ ਵਿੱਚ ਹੈ, ਉਹਦੀ ਸਰੀਰਕ ਬਾਡੀ ਦਾ ਸਟਰਕਚਰ ਮੇਰੇ ਬਣਾਇਆ ਉਹਨਾਂ ਨੇ, ਭੁੱਲ ਗਏ। ਇੱਕ ਉਹ ਮਾਸਕ ਲਾਇਆ ਹੋਇਆ ਤੇ ਮਾਸਕ ਨਜ਼ਰ ਆਉਂਦਾ ਹੈ। ਅਜਿਹਾ ਇਸ ਵੀਡੀਓ ਚ ਦੇਖਿਓ
0: ਜੀ ਦੋਸਤੋ, ਮਾਸਕ ਦਿਖਾਇਆ ਗਿਆ ਤੇ ਅੱਜ ਵੀਡੀਓ ਦਾ ਕਾਫੀ ਚਰਚਾ ਦੇ ਵਿਚ ਰਿਹਾ, ਤੇ ਦੂਸਰੇ ਪਾਸੇ ਇਕ ਛੋਟਾ ਜਿਹਾ ਕਲਿਪ ਹੋਰ ਤੁਹਾਨੂੰ ਸੁਣਾਉਂਦੇ ਆ, ਆਪਣੇ ਬਿਕਰਮ ਮਜੀਠੀਆ ਸਾਹਿਬ ਕੀ ਕਹਿੰਦੇ ਆ।
2: ਲੇਟ ਦਾ ਕਾਰਨ ਵੀ ਹੈ ਕਿਉਂਕਿ ਅੱਜ ਸਾਡੇ, ਮੈਂ ਸਮਝਦਾ ਕਿ ਸਾਡੇ ਮੁੱਖ ਮੰਤਰੀ ਭਗਵੰਤ, ਇਹਨਾਂ ਨੂੰ ਵਾਸਤੇ ਵੀ ਕੋਈ ਸਪੈਸ਼ਲ ਅਵਾਰਡ ਰਾਸ਼ਟਰਪਤੀ ਸਾਹਿਬ ਨੂੰ ਕਹਿੰਦੇ ਆ ਤਿਆਰ ਕਰਨ, ਔਰ ਸਾਰੀ ਪਾਰਟੀਆਂ ਨੂੰ ਵੀ ਮੈਂ ਕਹਿੰਦਾ ਕਿ ਕੋਈ ਰੈਕਮੈਂਡ ਕਰੀਏ ਕਿ ਜਿਹੜਾ ਸਭ ਤੋਂ ਝੂਠਾ ਜੇ ਕੋਈ ਮੁੱਖ ਮੰਤਰੀ ਇਸ ਧਰਤੀ ਤੇ ਹੈ, ਜਾਂ ਆਪਦੇ ਬਿਆਨ ਰੋਜ਼ ਬਦਲਦਾ, ਜਾਂ ਆਈ ਵਾਰੀ ਆਪਦੀ ਗੱਲ ਤੋਂ ਬੋਲ ਕੇ ਫਿਰ ਮੁੱਕਰ ਜਾਂਦਾ, ਜਾਂ ਸਮਰਸੌਲਟ ਮਾਰਦਾ, ਉਹ ਇੱਕੋ ਹੀ ਹੈ ਭਗਵੰਤ। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਭਗਵੰਤ ਦੀ ਹੁਣ ਕਿਹੜੀ ਗੱਲ ਸੱਚੀ ਮੰਨੀਏ। ਜਦੋਂ ਇਹ ਵੀਡੀਓ ਆਈ, ਇਹ ਵੀਡੀਓ ਬਾਰੇ ਇਹਨੇ ਜਾ ਕੇ, ਪਹਿਲੀ ਗੱਲ ਵੀਡੀਓ ਆਈ ਕਿਹਦੇ ਕੋਲੋਂ? ਆਪੋਜੀਸ਼ਨ ਪਾਰਟੀ ਨੇ ਨਹੀਂ ਦਿੱਤੀ ਜੀ ਇਹ ਵੀਡੀਓ, ਪਹਿਲਾਂ ਇਹਦਾ ਗੱਲ ਸਮਝ ਲਓ। ਇਹਦੇ ਜਿਗੜੀ ਯਾਰ, ਇਹਦਾ ਬੈਸਟ ਫਰੈਂਡ ਜਿਹੜਾ, ਜਿਹਦੇ ਨਾਲ ਇਹ ਉੱਠਦਾ ਬੈਠਦਾ ਸੀ, ਖਾਂਦਾ ਪੀਂਦਾ ਸੀ, ਸੌਂਦਾ ਸੀ, ਕੈਨੇਡਾ ਅਮਰੀਕਾ ਦੇ ਟੂਰ ਕਰਦਾ ਸੀ, ਇਹਦਾ ਕੈਸ਼ੀਅਰ ਸੀ, ਇਹਦਾ ਪੀਏ ਸੀ, ਮਤਲਬ ਆਲ ਇਨ ਵਨ ਸੀ ਜਗਮਨ ਸਮਰਾ, ਉਹ ਬੰਦਾ ਇਹ ਵੀਡੀਓ ਲੈ ਕੇ ਆਇਆ ਅਕਤੂਬਰ, ਮੈਨੂੰ ਲੱਗਦਾ 21 ਜਾਂ 23 ਤਰੀਕ।
0: ਜੀ ਦੋਸਤੋ, ਲੋ ਇਹ ਸਨ ਜੀ ਕੁਝ ਵਿਚਾਰ ਮਜੀਠੀਆ ਸਾਹਿਬ ਦੇ, ਤੇ ਆਪਾਂ ਗੱਲਬਾਤ ਕਰਦੇ ਹਾਂ ਹੁਣ ਅੱਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਇਹਨਾਂ ਨੂੰ ਜੀ ਸਵਾਗਤ ਹੈ ਜੀ।
3: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਇਹਨਾਂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ?
3: ਹਾਲ ਚਾਲ ਠੀਕ ਹੈ। ਪਹਿਲਾਂ ਮੈਨੂੰ ਇਹ ਦੱਸੋ ਅੱਜ ਮੇਰੀ ਆਵਾਜ਼ ਠੀਕ ਹੈ ਜੀ?
0: ਆਵਾਜ਼ ਤਾਂ ਗੱਜਦੀ ਹੈ ਪੂਰੀ ਦੀ।
3: ਨੈਟਵਰਕ ਠੀਕ ਹੈ ਜੀ?
0: ਬਹੁਤ ਵਧੀਆ ਜੀ।
3: ਮੈਂ ਕਿਹਾ ਕੱਲ ਵਾਲੇ ਜਿਹੜੇ ਹੈਗੇ ਫਿਰ ਗੁਨਾਹ ਬਖਸ਼ਾਈਏ ਨਾ ਜੀ।
0: ਕੱਲ ਤਾਂ ਦੇਖੋ ਸਿੱਧੀ ਕਾਲ ਲਾਈ ਤਾਂ ਉਹ ਤਾਂ ਉਹਦੇ ਤੋਂ ਵੀ ਭੈੜੀ ਨਿਕਲੀ ਸੀ।
3: ਪਤਾ ਹੀ ਨੀ ਸੀ ਜੀ, ਨੈਟਵਰਕ ਹੀ ਹੈਨੀ ਸੀਗਾ ਜੀ ਬਿਲਕੁਲ
0: ਜੀ ਜੀ
3: ਜੀ। ਭਾਰੇ ਸਾਹਿਬ, ਭਾਰੇ ਸਾਹਿਬ ਪਹਿਲਾਂ ਤਾਂ ਜਨਾਬ ਨੇ ਜਿਹੜਾ ਹੈਗਾ ਆ ਐਮਰਜੈਂਸੀ ਦੀ ਗੱਲ ਕੀਤੀ ਵੀ ਐਮਰਜੈਂਸੀ ਅੱਜ ਦੇ ਦਿਨ ਲੱਗੀ ਸੀ ਜੀ।
0: ਜੀ
3: ਸਰ, ਵੈਸੇ ਤਾਂ ਜਿਹੜਾ ਹੈਗਾ ਆ ਐਸਾ ਕੋਈ ਦਿਨ ਨਹੀਂ ਹੁੰਦਾ ਜਿੱਦਣ ਕੋਈ ਮਹੱਤਵਪੂਰਨ ਘਟਨਾ ਨਾ ਘਟੀ ਹੋਵੇ,
0: ਘਟੀ ਹੋਵੇ ਜੀ ਬਿਲਕੁਲ।
3: ਕੁਛ ਇੱਕ ਚਲੋ ਸਾਨੂੰ ਨਾ ਪਤਾ ਹੋਊਗੀ ਜੀ, ਵੈਸੇ ਤਾਂ ਜਾਣਕਾਰ ਕਹਿੰਦੇ ਆ ਕਿ ਧਰਤੀ ਦੇ ਉੱਤੇ ਜਿੱਥੇ ਵੀ ਅਸੀਂ ਕਦਮ ਰੱਖਦੇ ਹੈਗੇ ਆ, ਇੱਕ ਕਦਮ ਰੱਖਦੇ ਆ ਵੀ ਲਗਭਗ 1300 ਬੰਦੇ ਦੀ ਥੱਲੇ ਕਵਰ ਆ
0: ਜੀ।
3: ਵੀ ਜਦੋਂ ਦੀ ਧਰਤੀ ਬਣੀ ਹੈਗੀ ਏ, ਇਸ ਧਰਤੀ ਦੇ ਵਿਚ ਪਤਾ ਨੀ ਕਿੰਨਾ ਕ ਬੰਦਾ ਸਮਾ ਚੁੱਕਾ ਆ
0: ਜੀ।
3: ਸੋ ਇਸ ਕਰਕੇ ਜਿਹੜਾ ਇਹ ਐਮਰਜੈਂਸੀ ਦਾ ਦੌਰ ਆ। ਭਾਰਤ ਸਾਹਿਬ ਤੁਸੀਂ ਸ਼ਾਇਦ ਨਹੀਂ ਦੇਖਿਆ ਹੋਊਗਾ, ਮੈਨੂੰ ਥੋੜੀ ਬਚਪਨ ਦੀ ਮਾੜੀ ਮਾੜੀ
0: ਸੋਚੀ ਜੀ। ਹਾਂਜੀ ਬਿਲਕੁਲ, ਉਸ ਤੋਂ ਬਾਅਦ ਛੋਟਾ ਸੀ।
3: ਓਕੇ ਓਕੇ, ਹਾਂਜੀ ਹਾਂਜੀ ਹਾਂਜੀ। ਤੇ ਉਹ ਅਸੀਂ ਦੇਖਿਆ ਜੀ ਉਸ ਵੇਲੇ ਜਿਹੜਾ ਹੈਗਾ ਆ, ਪਰ ਸਭ ਅਸੀਂ ਬੱਚੇ ਸੀ ਦੇ ਵੱਲੋਂ ਨਾ ਗੱਲਾਂ ਹੁੰਦੀਆਂ ਸੀ, ਉਹ ਗੱਲਾਂ ਸੁਣਦੇ ਸੀ, ਫਲਾਨੇ ਨੂੰ ਵੀ ਚੱਕ ਕੇ ਲੈ ਗਏ, ਉਹ ਟਿੰਪਰੇ ਨੂੰ ਚੱਕ ਕੇ ਲੈ ਗਏ, ਕੋਈ ਕਿਤੇ ਲੁਕਿਆ ਆਇਆ ਸੀ ਜੀ, ਜਿਹੜਾ ਕੋਈ ਇਸ ਤਰੀਕੇ ਨਾਲ ਕੋਈ ਪੋਲੀਟੀਕਲ ਲੀਡਰ ਹੁੰਦੇ ਸੀਗੇ ਉਹ ਏਦਾਂ ਕਰਕੇ ਵੀ। ਬਟ ਇੰਨਾ ਆ ਜੀ ਵੀ ਦੁਕਾਨਦਾਰ ਪੂਰਾ ਤੋਲਣ ਲੱਗ ਪਏ ਸੀ, ਜੇ ਬੱਚਿਆ ਚੀਜ਼ ਲੈਣ ਜਾਵੇ ਤੇ ਬੱਚੇ ਨੂੰ ਚੀਜ਼ ਪੂਰੀ ਮਿਲੂਗੀ, ਜੇ ਬਜ਼ੁਰਗ ਜਾਵੇ ਤੇ, ਮਤਲਬ ਕਈ ਬੰਦੇ ਐਪਰੀਸ਼ੀਏਟ ਕਰਦੇ ਸੀ। ਪਤਾ ਨਾ ਐਮਰਜੈਂਸੀ ਲੱਗੀ ਹੈਗੀ, ਕਰ ਸਕਦਾ ਕੋਈ ਤੋਲ ਦੇ ਵਿੱਚ ਹੇਰਾ ਫੇਰੀ?
0: ਬਿਲਕੁਲ।
3: ਤੇ ਇਸ ਕਰਕੇ ਮੈਂ ਉਸ ਚੀਜ਼ ਨੂੰ ਦੇਖਦਾ ਹੈਗਾ ਆ। ਬਾਕੀ ਜਿਹੜਾ ਹੈਗਾ ਆ, ਚਲੋ ਕੰਸਟੀਟਿਊਸ਼ਨਲ ਰਾਈਟਸ ਜਿਹੜੇ ਹੈਗੇ ਆ ਸਸਪੈਂਡ ਹੋਣੇ ਜਾਂ ਕਰਟੇਲ ਹੋਣੇ ਉਹ ਤਾਂ ਮਾੜੇ ਆ
0: ਜੀ। ਉਹ ਇੰਦਰਾ ਗਾਂਧੀ ਦੀ ਚੀਜ਼ਾਂ ਨੂੰ ਚੰਗਾ ਕਹਿ ਵੀ ਨਹੀਂ ਸਕਦੇ, ਮਾੜਾ ਵੀ ਨਹੀਂ ਕਹਿ ਸਕਦੇ ਜੀ। ਸਮੇਂ ਦੇ ਨਾਲ ਜੋ ਜੋ ਹਾਲਾਤ ਬਣੇ ਉਸ ਤਰ੍ਹਾਂ ਦਾ ਵਾਪਰਿਆ, ਪਰ ਹੈਰਾਨਗੀ ਇਹ ਹੁੰਦੀ ਹੈ ਕਿ ਇੱਕ ਆਪਣਾ ਸਿਆਸੀ ਫਾਇਦਾ ਲੈਣ ਦੇ ਲਈ ਬੱਚਿਆਂ ਨੂੰ ਜਿਹੜਾ ਉਹ ਪੋਲੀਟਿਕਸ, ਗੰਦੀ ਪੋਲੀਟਿਕਸ ਦੇ ਵਿੱਚ ਘੜੀਸਣਾ ਜਾਂ ਚੈਪਟਰ ਲਾਉਣੇ ਇਹਨਾਂ ਚੀਜ਼ਾਂ ਦੇ। ਉਹ ਚੈਪਟਰ ਲਾਉਣਾ ਤਾਂ ਤੁਸੀਂ ਲਾਓ ਭਾਈ 1947 ਦੀ ਵੰਡ ਦਾ ਲਾਓ।
3: ਪਰ ਸਭ ਇੱਕ ਵਾਰੀ ਨਾ ਕਿਸੇ ਮੀਟਿੰਗ ਚ ਬੈਠੇ
0: ਜੀ,
3: ਬਹੁਤ ਵੱਡਾ ਨੇਤਾ ਸੀਗਾ ਜੀ ਅੱਜ ਦੀ ਰੂਲਿੰਗ ਪਾਰਟੀ ਦਾ, ਬੀਜੇਪੀ ਦਾ ਜੀ। ਹਾਂਜੀ, ਮੈਂ ਮਤਲਬ ਉਹਦੀ ਵਰਡਿੰਗ ਦੀ ਮਤਲਬ ਬੋਲੂਗਾ, ਮੈਂ ਮਤਲਬ ਉਹ ਚੀਜ਼ ਨਾਲ ਸਹਿਮਤ ਹੋਵਾਂ ਜਾਂ ਨਾ ਸਹਿਮਤ ਹੋਵਾਂ
0: ਜੀ,
3: ਉਹਨਾਂ ਜੀ ਕੋਈ ਮਤਲਬ ਜਿਹੜਾ ਹੈਗਾ ਆ, ਉਹਨੇ ਉਹ ਅਪਲੇ ਕੀਤੀ ਵੀ ਆਈ ਡਿਕਲੇਅਰ ਐਮਰਜੈਂਸੀ ਜਿਹੜੀ ਹੈਗੀ ਨਾ ਜੀ
0: ਜੀ।
3: ਹਾਂਜੀ, ਉਹ ਵਰਡਿੰਗ ਜਿਹੜੀ ਹੈਗੀ ਆ ਉਹ ਰਿਕਾਰਡਡ ਵਰਡਿੰਗ ਸੀ, ਉਹ ਮਤਲਬ ਏਦਾਂ ਕਰਕੇ ਕਹਿੰਦਾ ਵਟ ਇਨ ਵਟ ਇਨ ਨੌਨਸੈਂਸ ਲੇਡੀ ਜਨਰਲ, ਇਜ਼ ਇਟ ਟੂ ਬੀ ਡਿਕਲੇਅਰਡ। ਹਾਂਜੀ, ਕੋਈ ਗਲਤ ਕੰਮ ਕਰਨਾ ਆ ਉਹਨੂੰ ਕਿਤੇ ਡਿਕਲੇਅਰ ਕਰਨ ਦੀ ਲੋੜ ਹੁੰਦੀ ਆ? ਮੈਂ ਸਟਨ ਰਹਿ ਗਿਆ
0: ਜੀ।
3: ਅੱਜ ਰਿਜ਼ਲਟ ਪਤਾ ਲੱਗਦਾ ਆ ਵੀ ਇਹਨਾਂ ਦੀ ਮਾਨਸਿਕਤਾ ਕੀ ਸੀ,
0: ਕਿੱਥੇ ਖੜੀ।
3: ਬਿਲਕੁਲ ਨਾ ਜੀ, ਅੱਜ ਜਿਹੜਾ ਹੈਗਾ ਆ ਉਸ ਹਾਲਾਤ ਨਾਲੋਂ ਵੀ ਜ਼ਿਆਦਾ ਅੱਜ ਪੰਜਾਬ ਚ ਵੀ ਸਾਡੇ ਹੈਗਾ, ਤੁਸੀਂ ਬੋਲ ਨੀ ਸਕਦੇ ਫਰੀਲੀ
0: ਜੀ,
3: ਤੁਹਾਨੂੰ ਜਿਹੜੇ ਉਹਦੇ ਕੰਸੀਕੁਐਂਸਿਸ ਭੁਗਤਣੇ ਪੈ ਜਾਣਗੇ
0: ਜੀ,
3: ਪਰ ਤੁਸੀਂ ਲੋਕਤੰਤਰ ਇੰਜੋਏ ਕਰ ਰਹੇ
0: ਬਿਲਕੁਲ
3: ਠੀਕ ਹੈ ਜੀ। ਉਹ ਮਤਲਬ ਜਿਹੜਾ ਹੈਗਾ ਤੁਸੀਂ ਦੇਖੋ ਨਾ ਵੀ ਉਹਦੇ ਤਾਂ ਡਿਕਲੇਅਰ ਕਰਕੇ ਤੁਹਾਡੇ ਰਾਈਟਸ ਸਸਪੈਂਡ ਕੀਤੇ, ਇਹਨਾਂ ਨੇ ਤੁਹਾਡੇ ਰਾਈਟਸ ਵੈਸੇ ਹੀ ਜਿਹੜੇ ਹੈਗੇ ਖਤਮ ਕਰ ਦਿੱਤੇ ਹੈਗੇ, ਤੇ ਤੁਹਾਨੂੰ ਬਿਨਾਂ ਦੱਸੇ ਬਿਨਾਂ ਪੁੱਛੇ।
0: ਅੱਜ ਦੇਖੋ ਜੋ ਹਾਲਾਤ ਨੇ ਉਹ ਕੀ ਹੋ ਰਿਹਾ, ਬਾਹਰਲੇ ਮੁਲਕ ਵੀ ਰੋਲਾ ਪਾ ਰਹੇ ਨੇ। ਰੈੱਡ ਲਾਈਨ ਦੇ ਵਿੱਚ ਇੰਡੀਆ ਦੀ ਗੱਲ ਆਉਂਦੀ ਹੈ, ਘੱਟ ਕਮਿਊਨਿਟੀਆਂ ਦੇ ਨਾਲ ਜੋ ਵਿਹਾਰ ਹੋ ਰਿਹਾ, ਤਾਂ ਫਿਰ ਕੱਲ ਨੂੰ ਤਾਂ ਜਦੋਂ ਹੋਰ ਪਾਰਟੀਆਂ ਆਉਣਗੀਆਂ, ਜਦੋਂ ਇਹ ਚੀਜ਼ ਬੀਜੇਪੀ ਦਾ ਸ਼ਾਸਨ ਜਾਂ ਰਾਜ ਕਰਨ ਦੀ ਨੀਤੀ ਅਗਲੇ ਪੰਨੇ ਦਰਜ ਕਰਵਾਉਣਗੇ, ਫਿਰ ਇਹਨਾਂ ਨੂੰ ਵੀ ਤਾਂ ਹੋਏਗਾ ਹੀ ਕਿ ਭਾਈ ਇਹ ਕਾਹਤੋਂ ਕਰਨ ਲੱਗੇ ਹੋ।
3: ਭਾਰੇ ਸਾਹਿਬ, ਮਜੋਰਟੀ ਕਲਾਸ ਦਾ ਇਸ ਤਰੀਕੇ ਨਾਲ ਹੁੰਦਾ
0: ਜੀ,
3: ਮੈਂ ਕਹਿੰਦਾ ਹੈਗਾ ਆ ਵੀ ਇੱਕ ਹਸਬੰਡ ਵਾਈਫ ਵਾਲਾ ਜਿਹੜਾ ਹੈਗਾ ਆ ਵੀ ਮੰਨ ਲਓ ਰਿਸ਼ਤਾ ਹੋਏਗਾ
0: ਜੀ,
3: ਹਾਂਜੀ ਮਜੋਰਟੀ ਕਲਾਸ ਦਾ ਤੇ ਮਨੋਰਟੀ ਕਲਾਸ ਦਾ
0: ਜੀ।
3: ਹੁਣ ਉਹ ਹਸਬੰਡ ਦਾ ਆਪਣੀ ਵਾਈਫ ਨਾਲ ਜਿੰਨਾ ਮਰਜ਼ੀ ਪਿਆਰ ਹੋਵੇ, ਜੋ ਮਰਜ਼ੀ ਹੋਵੇ
0: ਜੀ,
3: ਪਰ ਜੇ ਵਾਈਫ ਨੂੰ ਮਹਿਸੂਸ ਹੁੰਦਾ ਹੈਗਾ ਆ ਕਿ ਆਈ ਐਮ ਨੋਟ ਇਨ ਸੇਫ ਇਨ ਹਿਜ ਹੈਂਡਸ
0: ਜੀ,
3: ਇਹ ਮੇਰੀ ਪ੍ਰੋਟੈਕਸ਼ਨ ਨਹੀਂ ਕਰ ਰਿਹਾ, ਮੈਨੂੰ ਐਕਸਪਲੋਇਟ ਕਰ ਰਿਹਾ ਆ
0: ਜੀ,
3: ਹੁਣ ਗੱਲ ਇਹ ਹੈਗੀ ਆ ਵੀ ਜੇ ਤਾਂ ਉਹ ਬੰਦਾ ਜਿਹੜਾ ਹੈਗਾ ਆ ਵੀ ਵਾਕਈ ਪ੍ਰੋਟੈਕਟ ਕਰਦਾ ਹੋਵੇ
0: ਜੀ,
3: ਫੇਰ ਜਿਹੜਾ ਹੈਗਾ ਆ ਇਹ ਵਿਚਾਰ ਓਹਦੇ ਮਨ ਚ ਕਿਉਂ ਆਇਆ ਜੀ? ਤਾਂ ਕਹਿ ਸਕਦੇ ਆ ਜੀ ਭਰਮ ਆ ਜੀ, ਐਵੇਂ ਇਨਸਿਕਿਉਰਿਟੀ ਫੀਲ ਕਰਦੀ ਆ ਜੀ। ਬਟ ਜੇ ਓਹਦੇ ਬੰਦੇ ਦੇ ਆਪਣੇ ਐਕਟ ਐਂਡ ਐਕਸ਼ਨ ਇਸ ਤਰੀਕੇ ਦੇ ਹੋਣ ਤੇ ਫੇਰ ਜਿਹੜੀ ਮਨੋਰਟੀ ਕਲਾਸ ਇਨਸਿਕਿਉਰ ਫੀਲ ਕਰੂਗੀ ਤੇ ਵਿਦੇਸ਼ਾਂ ਵਿਚ ਤਾਂ ਗੱਲਾਂ ਹੋਣਗੀਆਂ, ਫਿਰ ਤਰੀਕੇ ਦੇ ਵਿਚ ਤਾਂ ਗੱਲਾਂ ਹੋਣਗੀਆਂ ਹੀ ਹੋਣਗੀਆਂ।
0: ਬਿਲਕੁਲ ਹੈ ਜੀ।
3: ਹੁਣ ਉਹ ਬਾਹਰਲੇ ਮੁਲਕਾਂ ਦੇ ਵਿਚ ਗੱਲਾਂ ਤਾਂ ਹੁੰਦੀਆਂ ਜੀ। ਮੈਂ ਕਹਿੰਦਾ ਹੈਗਾ ਜੀ ਅਸੀਂ ਬਿਲਕੁਲ ਜੀ ਤੁਹਾਡੇ ਮਨ ਚ ਕੁਛ ਨੀ ਹੈਗਾ ਜੀ, ਮੈਜੋਰਟੀ ਕਲਾਸ ਦੇ ਮਨ ਚ ਕੁਛ ਨੀ ਹੈ ਜੀ, ਇੱਥੇ ਮੁਸਲਮਾਨ ਵੀ ਸੁਰੱਖਿਅਤ ਆ, ਇੱਥੇ ਸਿੱਖ ਵੀ ਸੁਰੱਖਿਅਤ ਆ, ਇੱਥੇ ਜਿਹੜੇ ਹੈਗੇ ਆ ਉਹ ਨਿਊਜ਼ੀਲੈਂਡ ਵਾਲੇ ਬੈਠੇ ਹਰਨੇਕ ਸਿੰਘ ਹੁਣੀ ਕਹਿੰਦੇ ਹੈਗੇ ਆ ਵੀ ਜੀ ਤੋ ਹੋਰ ਕੁਛ ਨੀ, ਇਹ ਲਾਡ ਨੀ ਰੱਖੀ ਹੈ, ਇਹਨਾਂ ਦੇ ਅਖੇ ਡੰਡਾ ਫਿਰਨਾ ਚਾਹੀਦਾ ਤਾਂ ਕਰਕੇ। ਬਟ ਸਹੀ ਨਹੀਂ, ਸਹੀ ਉਹ ਉਹਨਾਂ ਦੀ ਵਰਡਿੰਗ ਹੀ ਬੋਲ ਰਿਹਾ, ਮੈਂ ਆਪਣੇ ਕੋਲੋਂ ਕੁਛ ਨੀ ਬੋਲ ਰਿਹਾ
0: ਜੀ।
3: ਹਾਂਜੀ ਉਹ ਬਟ ਇਹ ਆ ਕਿ ਜੇ ਇੱਥੇ ਰਹਿੰਦੀ ਮਨੋਰਟੀ ਜਿਹੜੀ ਹੈਗੀ ਆ ਉਹ ਆਪਣੇ ਆਪ ਨੂੰ ਇਨਸਿਕਿਉਰ ਮਹਿਸੂਸ ਕਰੇ ਔਰ ਕਿਤੇ ਆ ਕੇ ਜਿਹੜਾ ਹੈਗਾ ਆ ਵੀ ਉਹ ਰਿਫਲੈਕਟ ਵੀ ਹੁੰਦੀ ਹੋਵੇ
0: ਜੀ,
3: ਫਿਰ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਵੀ ਹਾਂਜੀ ਵੀ ਕੁਛ ਨਾ ਕੁਛ ਤਾਂ ਭਾਈ ਗਲਤ ਹੋ ਹੀ ਰਿਹਾ ਹੈਗਾ, ਤੁਸੀਂ ਉਹਦੇ ਵੱਲ ਧਿਆਨ ਦੇ ਲਓ।
0: ਕਿਉਂਕਿ ਉਹ ਇਹਦੇ ਵਿੱਚ ਇਹ ਆ ਨਾ ਕਿ ਉਹ ਸਟੇਟ ਦੀ ਫਿਰ ਗੱਲ, ਜਿੱਦਾਂ ਕਲੋਨੀਆਂ ਸੀਗੀਆਂ ਪਹਿਲਾਂ ਸਟੇਟ ਦੀ ਗੱਲ ਆ ਗਈ, ਸਟੇਟ ਫਿਰ ਕਿਤੇ ਨਾ ਕਿਤੇ ਜੋ ਇੰਡੀਆ ਦੀ ਕਹਿ ਲਓ ਅਜੇ ਵੀ ਉਹ ਸੋਚ ਆ ਜਾਂ ਇੱਕ ਜਿਹੜੀ ਤੜ ਆ ਕਹਿ ਲਓ ਉਹ ਦਿਖਾਉਂਦੇ ਰਹਿੰਦੇ ਆ ਕਿ ਸਟੇਟ ਵੀ ਇੱਕ ਮਤਲਬ ਕਿ ਅਸੀਂ ਵੀ ਕੁਝ ਹੈਗੇ ਆ ਨਾ, ਉਹ ਸਟੇਟ ਸ਼ੋ ਕਰਦੇ ਆ।
3: ਭਾਰੀ ਸਾਹਿਬ ਉਹ ਗੱਲ ਤੁਹਾਡੀ ਠੀਕ ਹੈਗੀ ਆ ਜੀ, ਗੱਲ ਇਹ ਹੈਗੀ ਆ ਕਿ ਤੁਸੀਂ ਦੇਖੋ ਨਾ ਜਦੋਂ ਨਾ ਇਹ ਬੀਜੇਪੀ ਸਰਕਾਰ ਆਈ ਹੈਗੀ ਜੀ, ਕਾਂਗਰਸ ਰਾਜ ਕਰਦੀ ਸੀ, ਬਿਲਕੁਲ ਠੀਕ ਗੱਲ ਹੈਗੀ ਆ ਜੀ, ਉਹਨਾਂ ਨੇ ਜਿਸ ਟਾਈਮ ਤੇ ਜਿਹੜੀਆਂ ਗਲਤੀਆਂ ਕੀਤੀਆਂ ਉਹਦੇ ਕੰਸੀਕੁਐਂਸਿਸ ਭੁਗਤੇ ਹੋਣਗੇ ਜੀ। ਬਟ ਓਵਰਆਲ ਜਿਹੜਾ ਹੈਗਾ ਜੀ ਤੇ ਉਹਨਾਂ ਦਾ ਨਾ ਸੈਕੂਲਰ ਰਾਜ ਰਿਹਾ ਹੈਗਾ ਆ, ਇੱਦਾਂ ਦੀ ਕੋਈ ਗੱਲ ਨਹੀਂ ਸੀ ਹੁੰਦੀ, ਨਾ ਓਦਾਂ ਨੇਸ਼ਨ ਦਾ ਕਰੈਕਟਰ ਵੀ ਸੈਕੂਲਰ ਰਿਹਾ ਹੈਗਾ
0: ਜੀ।
3: ਜਿੱਦਾਂ ਹੀ ਇਹ ਆਏ ਹੈਗੇ ਜੀ
0: ਸਕਦੇ ਸੀ, ਫਿਰ ਉਹ ਤਾਂ ਪੂਰਾ ਦੇਸ਼ ਹੀ ਫਿਰ ਅੱਗ ਦੇ ਵਿਚ ਜਾਣਾ ਸੀ।
3: ਭਾਰੇ ਸਾਹਿਬ ਇਹ ਤਾਂ ਉਸ ਟਾਈਮ ਦਾ ਜਿਹੜੇ ਬੰਦੇ ਹੈਗੇ ਆ ਨਾ ਵੀ ਉੱਥੇ ਉਸ ਵੇਲੇ ਕੀ ਹਾਲਾਤ ਸੀ, ਕੀ ਕਿਸ ਤਰੀਕੇ ਦੇ ਸੀ, ਕਿਉਂਕਿ ਕੁਛ ਇੱਕ ਚੀਜ਼ਾਂ ਹੁੰਦੀਆਂ ਇਮੈਜੀਨੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਆ, ਪਰ ਐਕਚੁਅਲੀ ਹੋ ਸਕਦਾ ਕੁਛ ਵੀ ਨਾ ਹੁੰਦਾ ਹੋਵੇ, ਹੋ ਸਕਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੋਵੇ
0: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਚੀਜ਼ਾਂ ਤੁਸੀਂ ਬਿਲਕੁਲ ਅਲੱਗ ਰੱਖ ਲਓ ਜੀ। ਸਵਾਲ ਤਾਂ ਇਹ ਹੈਗਾ ਇੱਥੇ ਜਿੱਦਾਂ ਹੀ ਬੀਜੇਪੀ ਸਰਕਾਰ ਆਈ ਇੱਥੇ ਗਊ ਰਕਸ਼ਕ ਦਲ ਉਹ ਪਤਾ ਹੀ ਨੀ ਕਿੱਥੋਂ
0: ਆ ਗਿਆ
3: ਹੈ ਜੀ, ਉਹ ਉੱਥੇ ਜਿਹੜਾ ਹੈਗਾ ਉਹ ਗੱਡੀਆਂ ਦੇ ਵਿੱਚ ਜਿਹੜੀ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਵੱਡੇ ਵੱਡੇ ਦਾਤਰ ਹੈ ਜੀ, ਫਿਰ ਜਿਹੜਾ ਹੈਗਾ ਉਹ ਦਾਤਰ ਤਾਂ ਜਿਹੜੇ ਹੋਣੇ ਉਹ ਪੰਜ ਸੱਤ ਮਸਲਮੈਨ ਜਿਹੜੇ ਹੁੰਦੇ ਉਹਨਾਂ ਕੋਲ ਹੁੰਦੇ ਸੀ, ਇੱਕ ਉਹਨਾਂ ਦਾ ਭਾਜੀ ਹੁੰਦਾ ਸੀਗਾ ਉਹਦੇ ਕੋਲੋਂ ਵੀ ਜਿਹੜਾ ਹੈਗਾ ਪਿਸਟਲ ਹੁੰਦਾ
0: ਜੀ,
3: ਉਹ ਟਰੱਕ ਘੇਰ ਲਏ ਆ ਜੀ। ਮਤਲਬ ਇਹ ਹੈਗਾ ਕਿ ਲਾ ਐਂਡ ਆਰਡਰ ਦੀ ਕੋਈ ਨਾਂ ਦੀ ਚੀਜ਼ ਹੈ ਸਹੀ
0: ਜੀ,
3: ਤੂੰ ਸਾਨੂੰ ਹੂ ਆਥੋਰਾਈਜ਼ਡ ਯੂ, ਤੁਹਾਨੂੰ ਕਿੰਨੇ ਆਥੋਰਾਈਜ਼ ਕੀਤਾ, ਉਹ ਇੱਕ ਚੀਜ਼ ਹੁੰਦੀ ਆ ਵੀ ਅੰਡਰ ਦਾ ਕਰਟਨ ਜਿਹੜਾ ਆ ਨਾ ਜੀ ਵੀ ਜਦੋਂ ਰਾਜਸੀ ਸ਼ਕਤੀ ਜਿਹੜੀ ਉਭਰਦੀ ਆ ਉਹ ਕੱਲਾ ਜਿਹੜਾ ਹੈਗਾ ਸਿਸਟਮ ਨਾਲ ਨੀ ਚੱਲਦੀ, ਉਹਦੇ ਥੱਲੇ ਗੁੰਡੇ ਵੀ ਹੁੰਦੇ ਆ
0: ਜੀ। ਬਿਲਕੁਲ ਬਿਲਕੁਲ, ਜਿਵੇਂ ਦੇਖੋ ਜ਼ਿਕਰ ਕਰਕੇ ਹਟਿਆ ਸ਼ੁਰੂ ਦੇ ਵਿਚ ਸੈਣੀ ਸਾਹਿਬ ਕਿ ਕਹਿੰਦੇ ਆ ਨਸ਼ਾ ਖਤਮ ਕਰ ਦੋ, ਹਰ ਮੁਲਕ ਕਹਿੰਦਾ ਵੀ ਨਸ਼ਾ ਖਤਮ ਕਰੀਏ ਕੰਟਰੋਲ ਕਰੀਏ, ਤਾਂ ਕਿ ਟਰੰਪ ਵੀ ਜਾਂ ਜੋ ਹਾਲਾਤ ਬਣਾਏ ਉਹਨੇ ਭਈ ਸਾਰਾ ਕੁਝ ਕੀਤਾ ਨਸ਼ਾ ਖਤਮ ਕਰਨ ਦੇ ਲਈ, ਭਈ ਤੁਸੀਂ ਆਪਣਾ ਇਧਰੋਂ ਕੈਨੇਡਾ ਤੋਂ ਜਾਂ ਮੈਕਸੀਕੋ ਤੋਂ ਨਸ਼ਾ ਆ ਰਿਹਾ, ਹੁਣ ਦੇਖੋ ਦੁਨੀਆਂ ਦਾ ਸਭ ਤੋਂ ਚੌਥੇ ਨੰਬਰ ਦਾ ਵੱਡਾ ਵਪਾਰ ਹੈ ਜੀ, ਤੇ ਉਹਨੂੰ ਕਿੱਦਾਂ ਬੰਦ ਕਰ ਦੇਣਗੇ ਜੀ?
3: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ, ਉਹ ਤਾਂ ਚਲੋ ਲੀਗਲ ਜਿਹੜਾ ਹੈਗੀਆਂ ਚੀਜ਼ਾਂ ਲੀਗਲ ਤੇ ਇਲੀਗਲ ਦੇ ਸਪੈਨ ਚ ਆ ਜਾਂਦੀਆਂ ਨਾ ਜੀ
0: ਜੀ।
3: ਮੈਨੂੰ ਤਾਂ ਇਹ ਆ ਰਿਹਾ ਸੀ ਜੀ ਜਨਾਬ ਵੀ ਰਿਪੋਰਟ ਕਰਦੇ ਸੀ ਸ਼ਰਾਬ ਦੇ ਉੱਤੇ ਪਹਿਲਾਂ ਆਉਂਦਿਆਂ ਨਾਲ ਹੀ
0: ਜੀ,
3: ਹਾਂਜੀ, ਤੇ ਜਦੋਂ ਤੁਸੀਂ ਕਰ ਰਹੇ ਸੀ ਤੇ ਮੈਂ ਕਿਹਾ ਹੁਣ ਜਦੋਂ ਭਾਰਤ ਸਾਹਿਬ ਨੇ ਸਪੋਂਸਰਡ ਕਹਿਣਾ ਨਾ ਸਿਕੰਦਰ ਸਿੰਘ ਔਜਲਾ ਹੈਂਜੀ ਏਦਾਂ ਕਰਕੇ, ਮੈਂ ਕਹਿਣਾ ਜੀ ਲੀਕਰ ਸਟੋਰ ਤੇ ਬੈਠੇ ਅਗਰਬੱਤੀ ਦੇ ਦੁਕਾਨ ਨਹੀਂ ਕਰਦੇ ਤੁਸੀਂ ਦੱਸੋ ਤਾਂ।
0: ਨਹੀਂ ਉਹ ਕੱਲਾ ਉਹ ਹੀ ਨੀ ਵੇਚਦੇ, ਉਹਦੇ ਉੱਤੇ ਵੈਸੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਹੈ, ਉਹ ਕਿਹੜੀ ਬੋਤਲ ਨਹੀਂ ਲਿਖਿਆ ਜੀ?
3: ਭਾਰਤ ਸਾਹਿਬ ਤੁਸੀਂ ਆ ਜਿਹੜੀ ਗੱਲ ਕਰਦੇ ਹੈਗੇ ਨਾ ਇਹ ਸੰਸਾਰ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨਾਲ ਹੀ ਚੱਲਦਾ
0: ਹੈ, ਚੱਲਦਾ ਜੀ ਬਿਲਕੁਲ,
3: ਇਕਾਨਮੀ ਇਹਨਾਂ ਚੀਜ਼ਾਂ ਨਾਲ ਹੀ ਚੱਲਦੀ ਹੈ,
0: ਚੱਲਦੀ ਹੈ,
3: ਖਾਣ ਪੀਣ ਵਾਲਾ ਖਾਣ ਪੀਣ ਵਾਲਾ ਬੰਦਾ ਜਿਹੜਾ ਹੈਗਾ ਆ ਜੀ, ਉਹ ਸੂਮ ਨੀ ਹੁੰਦਾ, ਪਰਿਵਾਰ ਚ ਵੀ ਚੰਗਾ ਹੁੰਦਾ, ਉਹ ਦੋ ਪੈਸੇ ਪਰਿਵਾਰ ਤੇ ਖਰਚਣ ਲੱਗੇ ਚੀਕਾਂ ਨੀ ਮਾਰਦਾ ਜੀ।
0: ਬਿਲਕੁਲ ਹੈ ਜੀ,
3: ਤੁਸੀਂ ਮੇਰੀ ਗੱਲ ਨੋਟ ਕਰ ਲਓ, ਪਰਖ ਕਰ ਲਏ ਉਹ ਕਿਤੇ ਕਿ ਜਿਹੜਾ ਬੰਦਾ ਖਾਂਦਾ ਪੀਂਦਾ ਨੀ ਨਾ ਹੋਊਗਾ ਜੀ, ਉਹਦੇ ਪਰਿਵਾਰ ਦਾ ਬੱਚਾ ਜਿਹੜਾ ਹੈਗਾ ਨਾ ਕੋਈ ਕੱਪ ਮਤਲਬ ਆਪਣਾ ਕੋਈ ਕੱਪ ਵੀ ਜਿਹੜਾ ਹੈਗਾ ਆ ਉਹ ਟੁੱਟ ਜਾਊਗਾ, ਉਹ ਘਰ ਦੇ ਵਿੱਚ ਹੰਗਾਮਾ ਖੜਾ ਕਰ ਦੂ ਜੀ। ਜੇ ਗਿਰਾਨੀ ਕੋਲ ਕੋਈ ਨੁਕਸਾਨ ਹੋ ਜਾਏ ਤੇ ਉਹਦੇ ਤੇ ਹੰਗਾਮਾ ਖੜਾ ਕਰ ਦੂ। ਇਸ ਕਰਕੇ ਮੈਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰਦਾ ਆ, ਇਹ ਜਿਹੜੇ ਬੰਦੇ ਹੁੰਦੇ ਆ ਇਹ ਮਤਲਬ ਥੋੜੇ ਜੇ ਸੋਫਟ ਹਾਰਟਡ ਹੁੰਦੇ ਹੈਗੇ ਆ, ਦੂਜੇ ਦੀਆਂ ਫੀਲਿੰਗ ਵੀ ਸਮਝਦੇ ਆ, ਨਾਲੇ ਵੀ ਸੋਚ ਲੈਂਦੇ ਯਾਰ ਜੇ ਆਪਾਂ ਸ਼ਾਮ ਨੂੰ ਬਹਿ ਜਾਂਦੇ ਤੇ ਇੰਨਾ ਨੁਕਸਾਨ ਤਾਂ ਵੈਸੇ ਹੀ ਕਰ ਦੇਣਾ ਸੀ, ਜੇ ਆਪਣੇ ਬੱਚੇ ਨੇ ਕਰਤਾ ਜਾਂ ਵਾਈਫ ਨੇ ਕਰ ਦਿੱਤਾ ਤੇ ਤਾਂ ਕਿਹੜੀ ਗੱਲ ਹੋ ਗਈ, ਠੀਕ ਹੀ ਹੋ ਗਿਆ, ਸਗੋਂ ਉਲਟਾ ਚਲਾਉਂਦੇ ਠੀਕ ਹੀ ਹੋ ਗਿਆ, ਹੋਰ ਲੈ ਆਉਂਗੇ ਇੰਨੀ ਗੱਲ ਕਹਿੰਦੇ ਇਹ ਜੀ ਹੋ।
0: ਬਿਲਕੁਲ,
3: ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਵੇਸ਼ਾ ਕੰਡੈਮ ਨਾ ਕਰਿਆ ਕਰੋ, ਇਹਦੇ ਗੁਣ ਵੀ ਦੇਖੋ।
0: ਨਹੀਂ ਨਹੀਂ ਕੰਡੈਮ ਨਹੀਂ ਕਰਦੇ, ਚਲੋ ਏਦਾਂ ਦੀ ਗੱਲ ਨੀ, ਮੈਂ ਤਾਂ ਓਨ ਏਅਰ ਵੀ ਕਹਿੰਦਾ, ਮੈਂ ਵੀ ਕਿਤੇ ਕਿਤੇ ਲਾ ਲਈਦੀ ਆ, ਕਰ ਲਈਦਾ, ਏਦਾਂ ਦੀ ਗੱਲ ਨੀ ਗੀ। ਕੋਈ ਦਿਨ ਹੋ ਗਿਆ, ਤਿਉਹਾਰ ਹੋ ਗਿਆ, ਜਾਂ ਜਿੱਦਣ ਮਨ
3: ਹੋਇਆ ਪੰਜੀ ਸੱਤੀ ਸਾਲ
0: ਕਹਾਣੀ ਪਈ ਆ, ਹਾਂ ਭਾਈ ਪੀਣੀ ਪੀਣੀ ਆ, ਰੋਜ਼ ਹੀ ਪੀਣੀ, ਉਹ ਕੰਮ ਨੀ ਗਾ ਜੀ।
3: ਠੀਕ ਹੈ ਜੀ, ਠੀਕ ਹੈ, ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ ਜੀ, ਚੰਗੀ ਚੀਜ਼ ਹੁੰਦੀ ਹੈ ਜੀ, ਕਿਤੇ ਨਾ ਕਿਤੇ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ। ਐਨੀਵੇ ਹੁਣ ਆ ਜੀ ਜੀ ਮਾਨ ਸਾਹਿਬ ਦੀ
0: ਜੀ,
3: ਪਰ ਇਹ ਸਭ ਬੜਾ ਦਿਲ ਕਰਦਾ ਮਾਨ ਸਾਹਿਬ ਤੇ ਯਕੀਨ ਕਰ ਲਈਏ
0: ਜੀ,
3: ਹਾਂਜੀ,
0: ਪਰ ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ।
3: ਪਰ ਸਵਾਲ ਇਹ ਹੈਗਾ ਆ ਕਿ ਜੋ ਡਿਫੈਂਸ ਤੁਸੀਂ ਅੱਜ ਦਿੰਦੇ ਹੈਗੇ ਆ ਉਹ ਕੱਲ ਕਿਉਂ ਨੀ ਦਿੱਤਾ,
0: ਜਦੋਂ ਸਾਹਮਣੇ ਬੈਠੇ ਜੀ ਜੱਥੇਦਾਰ ਸਾਹਿਬ ਦੇ, ਉਦੋਂ ਹੀ ਨਹੀਂ ਦਿੱਤਾ,
3: ਉਦੋਂ ਕਿਉਂ ਨਹੀਂ ਦਿੱਤਾ
0: ਜੀ,
3: ਜੋ ਕੱਲ ਦੇ ਰਹੇ ਸੀ ਉਹ ਪਹਿਲਾਂ ਕਿਉਂ ਨਹੀਂ ਦਿੱਤਾ ਜੀ।
0: ਜੀ,
3: ਔਰ ਜੇ ਇਹ ਡਿਫੈਂਸ ਤੁਹਾਡੇ ਕੋਲ ਮੌਜੂਦ ਹੈਗਾ ਸੀ ਤੇ ਫਿਰ ਜਿਹੜਾ ਹੈਗਾ ਇਸ ਵੀਡੀਓ ਦੀ ਟੈਸਟਿੰਗ ਕਿਉਂ ਕਰਾਉਣ ਚੱਲ ਗਏ ਸੀ ਵੀ ਮੈਂ ਹੈ ਨੀ ਵਿੱਚ
0: ਜੀ,
3: ਤੁਹਾਨੂੰ ਤਾਂ ਪਤਾ ਹੀ ਹੋਊਗਾ ਨਾ, ਤੁਸੀਂ ਤਾਂ ਕੌਨਫੀਡੈਂਟ ਸੀ ਨਾ ਵੀ ਮੈਂ ਤਾਂ ਹੈ ਨੀ ਗਾ
0: ਜੀ,
3: ਠੀਕ ਹੈ ਜੀ, ਇਹਦਾ ਮਤਲਬ ਮੇਰੀ ਬੋਡੀ ਦਾ ਮਾਸਕ ਲਾਇਆ ਹੋਊਗਾ ਜਾਂ ਬਟ ਨੈਚੁਰਲ ਆ ਤੇ ਮੇਰਾ ਜਿਹੜਾ ਹੈਗਾ, ਠੀਕ ਹੈ
0: ਜੀ,
3: ਇੱਕ ਪਾਸੇ ਤੁਸੀਂ ਨਾਲ ਲਓ ਜੇ ਨਾ ਕਹਿੰਦੇ ਅੱਖਾਂ ਨੀ ਬਣਦੀਆਂ ਤਾਂ ਕਰਕੇ ਜਿਹੜਾ ਹੈਗਾ ਆ ਤੇ ਉਹਨੇ ਬੰਦੇ ਨੇ ਚਸ਼ਮਾ ਲਾ ਲਿਆ ਤੇ ਇਹ ਦੇਖ ਨੀ ਰਹੇ ਹੈਗੇ ਆ ਕਿ ਜਿਹੜਾ ਮਾਸਕ ਜਗਮਨ ਸ਼ਾਹ ਉਹ ਸਮਰੇ ਦੇ ਹੱਥ ਫੜਾਇਆ ਆ ਉਹਦੀਆਂ ਅੱਖਾਂ ਵੀ ਹੈਗੀਆਂ, ਹਾਂਜੀ ਸਰ, ਇਹ ਐਕਸਪਰਟ ਹੈਗੇ ਆ, ਇਹ ਐਕਸਪਰਟ ਹੈਗੇ ਆ ਸਰ, ਨਹੀਂ ਇਹ ਕੁਦਰਤ ਆ, ਕੁਦਰਤ ਬੜੀ ਵੱਡੀ ਚੀਜ਼ ਹੁੰਦੀ ਸਰ,
0: ਬਿਲਕੁਲ
3: ਕੁਦਰਤ ਹੀ ਬੰਦੇ ਕੋਲੋਂ ਜਿਹੜਾ ਹੈਗਾ ਜੇ ਸੱਚਾਈ ਸਾਹਮਣੇ ਲਿਆਉਣ ਤੇ ਆ ਜਾਏ ਨਾ ਕੁਦਰਤ
0: ਜੀ,
3: ਇਹ ਸਰ ਲੋਕੀ ਕਿਉਂ ਅਰਦਾਸ ਕਰਦੇ ਹੈਗੇ ਇਹ ਦਾਤੇ ਆ ਪੜਦੇ ਢੱਕੇ ਰੱਖੀ
0: ਜੀ, ਚੁੱਪ ਕਰਕੇ ਬੈਠੇ ਰਹੋ ਆਰਾਮ
3: ਨਾਲ। ਇਹ ਤਾਂ ਹੁਣ ਦੋ ਚੀਜ਼ਾਂ ਆ, ਅੱਜ ਇਹ ਟੁੱਟ ਗਏ ਕਿਉਂਕਿ ਜਿਹੜੇ ਨਾਲ ਵਾਲੇ ਸੀਗਾ ਉਹ ਸਾਥ ਛੱਡ ਗਏ,
0: ਅੱਜ
3: ਕੀ ਕਹਿ ਰਹੇ ਹੈਗੇ ਆ ਕਿ ਮੈਂ ਮਤਲਬ ਜਿਹੜਾ ਹੈਗਾ ਜੇ ਅਕਾਲ ਤਖ਼ਤ ਮੈਨੂੰ ਬੁਲਾਊਗਾ ਮੈਂ ਜਾਣ ਨੂੰ ਤਿਆਰ ਆ, ਤੇ ਮਹਾਰਾਜ ਜਥੇਦਾਰ ਤੋਂ ਉੱਥੇ ਫੇਰ ਉਹੀ ਬੈਠਾ ਹੋਣਾ ਜਿਹਨੂੰ ਤੁਸੀਂ ਕੱਲ ਤੱਕ ਗਾਲਾਂ ਕੱਢਦੇ ਹਟੇ,
0: ਬਿਲਕੁਲ
3: ਹਾਂਜੀ,
0: ਬਾਦਲਾਂ ਦਾ ਲੱਗਿਆ ਕਹਿੰਦੇ,
3: ਤੁਹਾਡੀ ਬਾਦਲਾਂ ਦਾ ਲੱਗਿਆ ਆ, ਤੁਹਾਡੀ ਆਈ ਟੀ ਟੀਮ ਜਿਹੜੀ ਹੈਗੀ ਆ ਉਹਨੇ ਕੀ ਨੀ ਕਿਹਾ ਜਥੇਦਾਰ ਨੂੰ, ਹਾਂਜੀ ਤੁਸੀਂ ਜਿਹੜਾ ਹੈਗਾ ਕਰੈਕਟਰ ਅਸੈਸੀਨੇਸ਼ਨ ਕਰਨ ਲੱਗਿਆ ਤਾਂ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਕਿਸੇ ਦਾ ਜਿਹੜਾ ਆ ਜਾਂ ਤੁਹਾਡਾ ਆਈ ਟੀ ਵਿੰਗ ਜਿਹੜਾ ਆ ਕੋਈ ਘੱਟ ਨੀ ਕਰਦਾ ਕਿਸੇ ਦਾ
0: ਜੀ, ਜਿੱਦਾਂ ਦੇ ਦੇਖੋ ਜਥੇਦਾਰ ਸਾਹਿਬ ਬੋਲੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਬਿਆਨ ਆਇਆ ਇਸ ਚੀਜ਼ ਦੇ ਉੱਤੇ, ਤੁਸੀਂ ਜਿੰਨੀ ਸਿਆਸਤ ਹੈ ਜਾਂ ਉਹ ਸਾਰੀ ਖੇਡਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿੱਚ ਕਾਂਗਰਸ ਨੂੰ ਜਾਂ ਸਭ ਤੋਂ ਪਹਿਲਾਂ ਸੁਖਬੀਰ ਬਾਦਲ ਹੋਣਾ ਨੂੰ ਅਕਾਲੀ ਦਲ ਨੂੰ ਲਿਆ ਰਹੇ ਹੋ ਉਹਦੇ ਵਿੱਚ ਖਿੱਚ ਰਹੇ ਹੋ ਤੇ ਉਹ ਆਪਣੇ ਜਥੇਦਾਰ ਸਾਹਿਬ ਵੀ ਤਾਂ ਚੁੱਪ ਕਰਕੇ ਬੈਠੇ ਨੇ ਨਾ ਉਦਣ ਦੇ,
3: ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਜੀ, ਪਰ ਸਭ ਹਰ ਇੱਕ ਚੀਜ਼ ਦੀ ਸੈਂਟੀਟੀ ਹੁੰਦੀ ਆ, ਕੁਛ ਨਾ ਕੁਛ ਸੈਂਟੀਟੀ ਜੁੜੀ ਹੁੰਦੀ ਹੈਗੀ ਆ ਉਸ ਚੀਜ਼ ਦੇ ਨਾਲ
0: ਜੀ।
3: ਕੱਲ ਨਾ ਜੀ, ਕੱਲ ਰਾਤ ਸੁਖਦੇਵ ਸਿੰਘ ਭੌਰ ਹੋਣਾ ਨੇ ਇੱਕ ਪ੍ਰੋਗਰਾਮ ਕੀਤਾ ਜੀ ਉਹਨਾਂ ਨਾਲ, ਹਮੀਰ ਸਿੰਘ ਹੋਣਾ ਨਾਲ
0: ਜੀ,
3: ਸਰ ਉਹਨਾਂ ਦਾ ਵਿਊ ਪੁਆਇੰਟ ਜਿਹੜਾ ਹੈਗਾ ਆ ਦੇਖ ਕੇ ਮੈਂ ਮਤਲਬ ਇੰਪ੍ਰੈਸ ਹੋਇਆ, ਮੈਂ ਟੋਟਲੀ ਜਨਾਬ ਨੂੰ ਦੱਸਦਾ
0: ਜੀ,
3: ਉਹਨਾਂ ਨੇ ਕਿਹਾ ਜੱਜ ਚੰਗਾ ਆ ਜੱਜ ਮਾੜਾ ਆ, ਜਦੋਂ ਸੀਟ ਤੇ ਬੈਠਾ ਉਹ ਜੱਜ ਆ, ਫੈਸਲਾ ਉਹਦਾ ਲਾਗੂ ਹੋਣਾ,
0: ਬਿਲਕੁਲ
3: ਹਾਂਜੀ, ਦੂਜੀ ਗੱਲ ਇਹ ਹੈਗੀ ਆ ਕਿ ਅਸੀਂ ਵੀ ਭਾਰਤ ਸਭਾ ਅਸੀਂ ਕੋਰਟ ਦੇ ਵਿੱਚ ਕੰਮ ਕਰਦੇ ਹੈਗੇ ਨਾ, ਜੇ ਕੋਈ ਬੰਦਾ ਜਿਹੜਾ ਹੈਗਾ ਕੋਰਟ ਦੇ ਵਿੱਚ ਉੱਚੀ ਬੋਲਦਾ ਹੈਗਾ ਨਾ ਜੀ, ਸਾਨੂੰ ਮਹਿਸੂਸ ਹੁੰਦਾ ਉਹ ਇਸ ਕਰਕੇ ਕਿ ਅੱਜ ਇਹ ਚੇਅਰ ਦੀ ਰਿਸਪੈਕਟ ਨਹੀਂ ਕਰਦਾ ਤੇ ਕੱਲ ਨੂੰ ਇਹਨੇ ਸਾਡੀ ਵੀ ਨਹੀਂ
0: ਕਰਨੀ ਸੀ। ਬਿਲਕੁਲ,
3: ਜੇ ਤੁਸੀਂ ਆਪਣੇ ਇੰਸਟੀਟਿਊਸ਼ਨ ਦੀ ਰਿਸਪੈਕਟ ਨਹੀਂ ਕਰੋਗੇ ਕੱਲ ਨੂੰ ਤੁਸੀਂ ਧਰਮ ਦੀ ਕੀ ਕਰੋਗੇ ਜੀ?
0: ਬਿਲਕੁਲ ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਦੋਂ ਤੁਸੀਂ ਇੰਸਟੀਟਿਊਸ਼ਨ ਦੇ ਉੱਤੇ ਜੀ ਜੈਸੇ ਘਰ ਬਾਦਲਾ ਦਾ ਲਾਇਆ ਆ ਤੇ ਫਲਾਨਾ, ਹੁਣ ਅੱਜ ਜਿਹੜਾ ਹੈਗਾ ਆ ਇਹਨਾਂ ਨੇ ਦੇਖਿਆ ਤੇ ਹੁਣ ਫਿਰ ਟਵਿਸਟ ਕਰ ਗਏ ਹੈਗੇ। ਮਜੀਠੀਆ ਸਾਹਿਬ ਦਾ ਕਹਿਣ ਦਾ ਮਤਲਬ ਵੀ ਸੀ ਵੀ ਜਿਰਗਟ ਨਾਲੋਂ ਵੀ ਵੱਧ ਰੰਗ ਬਦਲ।
0: ਇਹਦੇ ਵਿੱਚ ਕਿਤੇ ਨਾ ਕਿਤੇ ਸੈਣੀ ਸਾਹਿਬ ਇਹ ਜਿਹੜਾ ਟਵਿਸਟ ਕੀਤਾ ਜੋ ਕਿ ਹਰਿਆਣੇ ਦੇ ਵੱਲੋਂ ਕਾਰਵਾਈ ਕੀਤੀ ਗਈ, ਐਫ ਆਈ ਆਰ ਕੀਤੀ ਗਈ, ਜਾਂ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਦੋ ਅਧਿਕਾਰੀ ਉੱਥੇ ਮਿਲ ਕੇ ਆਏ ਆ, ਹੋਟਲ ਦੇ ਵਿੱਚ ਗੱਲਬਾਤ ਹੋਈ ਹੈ, ਉਹਨਾਂ ਨੂੰ ਅਰੈਸਟ ਕਰਨਾ ਚਾਹੁੰਦੇ, ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਅਥਾਰਟੀ ਨਹੀਂ ਦੇਣੀ ਇੱਕ ਸੂਬੇ ਨੂੰ ਜਾਂ ਸਰਹੱਦ ਦੇ ਉੱਤੇ ਹੱਦ ਦੇ ਉੱਤੇ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ, ਤਾਂ ਉਹ ਕੀ ਦੇ ਨਹੀਂ ਰਹੀ?
3: ਨਹੀਂ ਭਾਰਤ ਸਾਹਿਬ ਉਹਨਾਂ ਨੇ ਦੇਣੀ ਵੀ ਨਹੀਂ, ਇਹਨਾਂ ਨੇ ਕੋਪਰੇਟ ਵੀ ਨਹੀਂ ਕਰਨਾ। ਇਸ ਕਰਕੇ ਜਿਹੜਾ ਹੈਗਾ ਕੇਸ ਉਹਨਾਂ ਨੇ ਹਰਿਆਣਾ ਸਰਕਾਰ ਨੇ ਲਿਖ ਕੇ ਦੇ ਦੇਣਾ ਕਿ ਸੀਬੀਆਈ ਕੋਲ ਚਲ ਜਾਣਾ ਜੀ, ਇਹਨਾਂ ਨੂੰ ਇਹ ਵੀ ਖਤਰਾ ਪੈ ਗਿਆ ਹੁਣ,
0: ਤਾਂ ਹੀ ਕਰਕੇ ਫਿਰ ਇਹ ਚੀਜ਼ਾਂ ਸਾਹਮਣੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ।
3: ਸੀਬੀਆਈ ਨੂੰ ਦੇਖੋ, ਸੀਬੀਆਈ ਜਿਹੜੀ ਹੈਗੀ ਜਦੋਂ ਕੇਸ ਲੈ ਲਿਆ ਨਾ ਜੀ, ਫਿਰ ਉਹ ਕਿਸੇ ਸਟੇਟ ਦੇ ਵਿੱਚ ਵੀ ਜਾ ਕੇ ਉਹ ਇਨ ਵਿਊ ਆਫ ਦੈਟ ਜਿਹੜਾ ਕੇਸ ਆ ਉਹ ਜਾ ਸਕਦੀ ਹੈ
0: ਜੀ,
3: ਉਹ ਕਿਤੇ ਵੀ ਆਲਰੇਡੀ ਜਾ ਸਕਦੀ ਹੈਗੀ ਜੀ। ਹੁਣ ਕੇਸ ਐਟ ਦਾ ਜੇ ਐਟ ਦਾ ਰਿਕੁਐਸਟ ਆਫ ਸਟੇਟ ਆਫ ਹਰਿਆਣਾ ਉਹ ਲੈ ਰਹੇ ਹੈਗੇ ਕੇਸ, ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾਂਦਾ ਹੈਗਾ ਹੋਮ ਮਿਨਿਸਟਰੀ ਦੁਆਰਾ, ਤੇ ਉਹ ਜਿੱਦਾਂ ਮਰਜ਼ੀ ਉਹ ਭਾਵੇਂ ਆਈ ਪੀ ਐਸ ਅਫਸਰ ਹੋਵੇ ਚਾਹੇ ਜਿੱਦਾਂ ਮਰਜ਼ੀ ਹੋ ਜਾਏ, ਉਹ ਕਿਸੇ ਨੂੰ ਵੀ ਪੁੱਛਤਾਛ ਕਰਕੇ ਇਫ ਦੇ ਫਾਊਂਡ ਵੀ ਇਹਦੀ ਅਰੈਸਟ ਜ਼ਰੂਰੀ ਆ ਤੇ ਉਹ ਅਰੈਸਟ ਵੀ ਕਰ ਸਕਦੇ ਆ ਜੀ। ਇਹ ਤਾਂ ਸਰ ਜੇ ਮਤਲਬ ਜਿਹੜਾ ਹੈਗਾ ਆ ਸੈਂਟਰ ਇਸ ਚੀਜ਼ ਦੀ ਤਸਦੀਕ ਕਰਨ ਤੇ ਆ ਜਾਣਾ ਜੀ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਨਾ ਉਹ ਸੜਕ ਤੇ ਆਜੂ ਜੀ।
0: ਬਿਲਕੁਲ ਜੀ,
3: ਪਰ ਇਹ ਆ ਵੀ ਹੁਣ ਦੇਖੋ ਵੀ ਸੈਂਟਰ ਕਿਸ ਐਕਸਟੈਂਟ ਤੱਕ ਜਿਹੜਾ ਹੈਗਾ ਆ, ਕਿਉਂਕਿ ਉਹਨਾਂ ਨੇ ਆਪਣਾ ਪੈਮਾਨੇ ਨਾਲ ਤੋਲਣਾ ਹੁੰਦਾ ਜੀ ਕਿ ਸਾਡੇ ਕੀਤਿਆਂ ਜਿਹੜਾ ਹੈਗਾ ਆ ਫਿਰ ਲਾਭ ਕਿਹਨੂੰ ਹੁੰਦਾ ਹੈਗਾ ਜੀ, ਤੇ ਸਾਨੂੰ ਹੁੰਦਾ ਲਾਭ, ਕਿਤੇ ਕਾਂਗਰਸਾਂ ਨੀ ਇਹਦਾ ਫਰੂਟ ਇੰਜੋਏ ਕਰ ਲਿਓ
0: ਜੀ।
3: ਸੋ ਇਸ ਕਰਕੇ ਜਿਹੜਾ ਇੰਸਟੀਟਿਊਸ਼ਨ ਆ, ਇੱਕ ਨਿਰਮਲ ਸਿੰਘ ਹੋਣੀ ਆ ਉਹ ਈਡੀ ਵਾਲੇ ਆਏ ਸੀ, ਉਹਨਾਂ ਦਾ ਵੀ ਪ੍ਰੋਗਰਾਮ ਜਿਵੇਂ ਦੇਖਿਆ ਸੀ, ਉਹਨਾਂ ਦਾ ਵੀ ਸਰ ਵਰਸ਼ਨ ਇਹ ਸੀਗਾ ਕਿ ਸਰਕਾਰਾਂ ਜਿਹੜੀਆਂ ਇੰਸਟੀਟਿਊਸ਼ਨਾਂ ਨੂੰ ਜਿਹੜੀਆਂ ਨਾ ਮਤਲਬ ਉਹ ਓਨੀ ਕੁ ਢਿੱਲ ਦਿੰਦੀਆਂ ਹੈਗੀਆਂ ਜਿੰਨੇ ਕੁ ਜਿਹੜਾ ਹੈਗਾ ਆ ਉਹ ਕੰਮ ਕਰਕੇ ਇੱਕ ਟੈਰਰ ਕ੍ਰੀਏਟ ਕਰ ਸਕਣ, ਇਹਨੂੰ ਐਜ਼ ਅ ਸਵੋਰਡ ਯੂਜ਼ ਕਰਦੀਆਂ ਜੀ।
0: ਬਿਲਕੁਲ
3: ਹਾਂਜੀ, ਉਹ ਇੰਡੀਪੈਂਡੈਂਟਲੀ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਬਈ
0: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਅੱਜ ਜਿਹੜਾ ਹੈਗਾ, ਕਿਉਂਕਿ ਜੇ ਸਰ ਇਹਨਾਂ ਦਾ ਜਿਹੜਾ ਅੱਜ ਵਾਲਾ ਵਰਸ਼ਨ ਹੈ ਨਾ ਉਹ ਕੰਮ ਕਰ ਜਾਂਦਾ, ਪਰ ਜੇ ਇਹਨਾਂ ਨੇ ਰਿਪੋਰਟ ਵਾਲਾ ਆਹ ਖੇਡ ਖੇਡੀ ਨਾ ਹੁੰਦੀ,
0: ਨਾ ਹੁੰਦੀ
3: ਕੀ ਤੁਹਾਡੇ ਆਫਿਸ ਕੇ ਤੁਹਾਡੇ ਕੋਈ ਤੁਹਾਡੇ ਆਫਿਸਰ, ਤੁਸੀਂ ਕਿਉਂ ਨੀ ਤੁਹਾਡੀਆਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਮਾਨਤਾ ਪ੍ਰਾਪਤ ਲੈਬ ਹੈਗੀਆਂ ਉਹਨਾਂ ਤੇ ਕਿਉਂ ਨੀ ਰਿਲਾਈ ਅਪੋਨ ਕੀਤਾ ਜੀ?
0: ਜੀ
3: ਤੁਸੀਂ ਜੋ ਗੁੜਗਾਵਾਂ ਨੂੰ ਚਲ ਗਏ ਜਾਂ ਉਧਰ ਨੂੰ ਚਲ ਗਏ, ਤੁਸੀਂ ਪੰਜਾਬ ਚ ਆਪਣੀਆਂ ਲੈਬ ਤੇ ਕਰਾਉਂਦੇ ਜੀ?
0: ਜੀ
3: ਠੀਕ ਨੇ ਜੀ, ਜੇ ਤੁਸੀਂ ਜਿਹੜਾ ਹੈਗਾ ਵੀ ਆਹ ਲਓ ਜੀ ਤੁਸੀਂ ਅਸੀਂ ਜਿਹੜੀ ਆਹ ਚੀਜ਼ ਪੇਸ਼ ਕਰਨੀ ਚਾਹੁੰਦੇ ਸੀ ਇਹਦੇ ਵਿੱਚ ਹੈ, ਉਹ ਜਿਹੜੇ ਬੰਦੇ ਨੇ ਹੁਣ ਮਜ਼ੇ ਵਾਲੀ ਗੱਲ ਜਿਹੜੀ ਆ ਕਿ ਜਿਹੜੀ ਗੱਲ ਅੱਜ ਮਾਨ ਸਾਹਿਬ ਕਹਿ ਰਹੇ ਆ ਇਹਨਾਂ ਦੀ ਰਿਪੋਰਟ ਦੇ ਵਿੱਚ ਜਿਹੜੇ 1191 ਐਂਗਲ ਬਣਾਏ ਸੀਗੇ ਤੇ ਉਹਨੇ ਐਂਗਲਾਂ ਤੋਂ ਰਿਪੋਰਟ ਦਿੱਤੀ ਸੀ ਉਹਨੂੰ ਕਿਤੇ ਮਾਸਕ ਨਜ਼ਰ ਹੀ ਨਹੀਂ ਆਇਆ ਜੀ। ਪਰ ਮੈਨੂੰ ਇਹ ਬਹੁਤ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਜੀ ਇਸ ਵੀਡੀਓ ਦਾ, ਇਹ ਸਰ ਅੱਜ ਕੱਲ ਐਡੀਟਿੰਗ ਹੋ ਜਾਂਦੀ ਆ ਜੀ, ਤੇ ਉਹ ਮਤਲਬ ਉਹਦੇ ਉੱਤੇ ਜਿੱਦਾਂ ਮਤਲਬ ਹੈਗਾ ਨਾ ਜੀ ਉਸ ਓਨੇ ਪੋਰਸ਼ਨ ਨੂੰ ਰੈਡਿਸ਼ ਕਰਕੇ ਤੇ ਉਹਤੇ ਕਲਰ ਕਰਕੇ ਉਹ ਕਰ ਦਿੰਦੇ ਆ ਜੀ, ਟੈਕਨੀਕ ਵਾਲੇ ਜਿੱਦਾਂ ਹੈਗੇ ਆ ਉਹ ਬਣਾ ਦਿੰਦੇ ਹੈਗੇ ਡਾਊਟਫੁਲ ਜੀ ਤੇ ਲੋਕਾਂ ਨੂੰ। ਇਹ ਸਰ ਹੁਣ ਜਿਹੜਾ ਹੈਗਾ ਆ ਲੋਕਾਂ ਦੇ ਅੱਖਾਂ ਚ ਘੱਟਾ ਪਾਉਣ ਵਾਲੀ ਗੱਲ ਹੈਗੀ ਆ, ਤੇ ਸਮਝਦਾਰ ਲੋਕ ਤਾਂ ਇਹ ਵੀ ਕਹਿੰਦੇ ਹੈਗੇ ਆ ਕਿ ਚਲੋ ਇਹ ਪਹਿਲਾਂ ਇਹ ਤੇ ਜ਼ੋਰ ਲਾ ਲਓ ਜਿੰਨਾ ਜਾਣਾ ਤੇ ਅਗਲੀ ਵੀ ਅਗਲੇ ਰਜੀਤ ਕਰਨ ਵਾਲੀ ਆ ਜੀ, ਜਿਹੜੀ ਅਰਦਾਸ ਦੀ ਬੇਅਦਬੀ ਕੀਤੀ ਆ।
0: ਬਿਲਕੁਲ,
3: ਸੋ ਇਸ ਕਰਕੇ ਉਹ ਪਹਿਲਾਂ ਹੀ ਟੈਸਟ ਕਰਾ ਲਓ ਜਿਹੜੀਆਂ ਜਿਹੜੀਆਂ ਕਰਾਉਣੀਆਂ ਜੀ। ਤੇ ਸਰ ਇਹ ਮਾਨ ਸਾਹਿਬ ਨੂੰ ਇਸ ਪਿੱਚ ਤੇ ਨਹੀਂ ਸੀ ਖੇਡਣਾ ਚਾਹੀਦਾ, ਉਦਣ ਹੀ ਜਾ ਕੇ ਕਹਿਣਾ ਸੀ ਜੀ ਮੈਨੂੰ ਨੀ ਪਤਾ ਮੈਂ ਕਮੇਡੀਅਨ ਰਿਹਾ ਹੈਗਾ, ਹੈ ਪਤਾ ਨੀ ਕੀ ਕੁਛ ਕਰਾ ਲੈਂਦੇ ਹੈਗੇ ਆ ਜੀ, ਤੇ ਉਸ ਵੇਲੇ ਤਾਂ ਲੋਕੀ ਹੱਸ ਕੇ ਚੱਲ ਜਾਂਦੇ ਹੈਗੇ ਆ ਜੀ, ਤੇ ਸਾਨੂੰ ਬਾਅਦ ਚ ਬਸ ਇਹ ਆ ਮੈਨੂੰ ਇੰਨਾ ਯਾਦ ਆ ਵੀ ਜੋ ਇਹ ਡਿਫੈਂਸ ਲੈਂਦੇ ਹੈਗੇ ਇਹਦੇ ਵਿੱਚ ਮੈਂ ਹੈ ਨੀ ਗਾ ਜੀ, ਪਰ ਫਿਰ ਵੀ ਕਿਉਂਕਿ ਇਹ ਮੇਰੀ ਸ਼ਕਲ ਵੀ ਹੈਗੀ ਆ ਤਾਂ ਵੀ ਇਹ ਮੇਰੇ ਸਮਾਜ ਨੇ ਮੇਰੀ ਝੋਲੀ ਪਾਉਣੀ ਹੈਗੀ ਆ, ਤੁਸੀਂ ਮੈਨੂੰ ਜਿਹੜਾ ਹੈਗਾ ਆ ਵੀ ਮੇਰੀ ਬੇਨਤੀ ਆ ਵੀ ਮੇਰੀ ਮਾਫ਼ੀ ਦੀ ਅਰਦਾਸ ਕਰੋ ਤੇ ਤੁਸੀਂ ਜਿਹੜੀ ਮੈਨੂੰ ਜੇ ਸਜ਼ਾ ਲਾਉਣੀ ਹੈ ਸਜ਼ਾ ਲਾਓ ਹੈ ਜੀ, ਬਾਕੀ ਮੈਂ ਤੁਹਾਡੇ ਤੋਂ ਬਾਹਰਾ ਥੋੜਾ ਜਾ, ਮੈਂ ਜੋ ਮਰਜ਼ੀ ਬਣ ਜਾਵਾਂ ਪਰ ਅਲਟੀਮੇਟਲੀ ਤਾਂ ਮੈਂ ਸਿੱਖ ਹੀ ਰਹਿਣਾ। ਇੱਥੇ ਗੱਲ ਮੁੱਕ ਜਾਂਦੀ ਸੀ ਜੀ। ਤੁਸੀਂ ਤੇ ਚੱਲੇ ਹੈਗੇ ਵੀ ਹਾਂ ਠੀਕ ਹੈ ਜੀ, ਉਹ ਹੁਣ ਜਿਹੜਾ ਹੈਗਾ ਉਹ ਹੁਣ ਸਰ ਮਾਲਵੇ ਦਾ ਇੱਕ ਜਿਹੜੇ ਹੈਗੇ ਆ ਕਿ ਮਾਲਵੇ ਦੇ ਵਿੱਚ ਇਹਨਾਂ ਦੇ ਨਾਂ ਦੇ ਬੋਰਡ ਲੱਗਣ ਲੱਗ ਪਏ, ਹਿੱਲੇ ਤਾਂ ਤਾਂ ਆ ਜੀ
0: ਜੀ
3: ਓਪਰੇਟ ਕਰਦਾ ਪਿਆ ਆ ਜਿਹੜਾ ਇਹ ਕਹਿੰਦੇ ਆ ਵੀ ਮੈਨੂੰ ਹੁਣ ਵੀ ਬੁਲਾਲਣ, ਮੈਂ ਹੁਣ ਵੀ ਜਾਣ ਨੂੰ ਤਿਆਰ ਆ।
0: ਉਧਰੋਂ
3: ਜਥੇਦਾਰ ਸਾਹਿਬ ਤੱਕ ਵੀ ਸੁਨੇਹ ਲੱਗਦੇ ਹੋਣਗੇ ਵੀ ਹਾਂ ਜੀ ਵੀ ਤੁਸੀਂ ਕੱਲ ਨੂੰ ਧਿਰ ਬਣਦੇ ਹੈਗੇ ਆ ਜੀ, ਉਹ ਕੁਛ ਨਾ ਕੁਛ ਕਰਦੇ ਹੋਣਗੇ ਜੀ, ਬਟ ਇਹ ਹੈਗਾ ਇਟ ਇਜ਼ ਟੂ ਲੇਟ। ਉਹ ਤਾਂ 5 ਮਹੀਨੇ ਤੁਹਾਨੂੰ ਉਡੀਕਦੇ ਰਹੇ, ਉਹਨਾਂ ਨੇ ਤੁਹਾਨੂੰ ਕਿਹਾ ਤੁਸੀਂ ਕਾਨੂੰਨ ਚ ਸੋਧ ਕਰ ਲਓ, ਤੁਸੀਂ ਹੰਕਾਰਾ ਹੀ ਇੱਦਾਂ ਹੈਗੇ ਜੀ ਮੈਂ ਨੀ ਕਰਦਾ ਜੀ। ਉਹ ਪਤਾ ਨੀ ਸਾਨੂੰ ਇਹ ਨੀ ਸਮਝ ਆਉਂਦੀ ਕਿ ਇਹਨਾਂ ਨੂੰ ਸ਼ਾਬਾਸ਼ੀ ਕਿਹੜਾ ਬੰਦਾ ਸ਼ਾਬਾਸ਼ੀ ਦੇਈ ਜਾਂਦਾ ਜੀ ਜਿਹੜੇ ਇਹ ਕੰਮ ਲੜਾਉਂਦੇ ਪਏ ਸਾਰੇ ਸਾਹਿਬ। ਉਹਦੇ ਵਿੱਚੋਂ ਦੱਸੋ ਪੰਜਾਬ ਦਾ ਕੀ ਲਾਭ ਆ ਜੀ?
0: ਬਿਲਕੁਲ ਹੈ ਜੀ,
3: ਪੰਜਾਬ ਦਾ ਕੀ ਫਾਇਦਾ ਹੋਇਆ ਜੀ ਉਸ ਚੀਜ਼ ਦੇ ਨਾਲ?
0: ਕੁਛ ਨੀ ਜੀ, ਕਲੈਸ਼ ਹੀ
3: ਜਿੱਦਣ ਇਹਨਾਂ ਨੇ ਸਰ ਪਹਿਲਾ ਜਿਹੜਾ ਹੈਗਾ ਆ ਉਹ ਵਿਧਾਨ ਸਭਾ ਦੇ ਵਿੱਚ, ਹੁਣ ਵਿਧਾਨ ਸਭਾ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਲਾ ਲਈ, ਉਹ ਤੁਹਾਨੂੰ ਕੌਣ ਕਹਿੰਦਾ ਯਾਰ ਵੀ ਤੁਸੀਂ ਵਿਧਾਨ ਸਭਾ ਅਨੰਦਪੁਰ ਲਾ ਲਓ?
0: ਜਿੱਥੇ ਬਣੀਆਂ ਉੱਥੇ ਲਾਓ,
3: ਉਹ ਸਿੱਖੀ ਦਾ ਘਰ ਹੈਗਾ, ਤੁਹਾਡੀ ਵਿਧਾਨ ਸਭਾ ਲਾਉਣ ਨਾਲ ਉਹਦੀ ਇੰਪੋਰਟੈਂਸ ਵੱਧ ਜਾਣੀ ਆ। ਉਹ ਗੁਰੂ ਸਾਹਿਬ ਨੇ ਉੱਥੇ ਖਾਲਸਾ ਸਾਜਿਆ ਆ, ਤੂੰ ਵਿਧਾਨ ਸਭਾ ਨਾ ਜਿੱਥੇ ਮਰਜ਼ੀ ਲਾ, ਜਿੱਦਾਂ ਮਰਜ਼ੀ ਤੇਰੀ ਵਿਧਾਨ ਸਭਾ ਲਾਉਣ ਨਾਲ ਕੀ ਹੋਇਆ? ਬੋਲਿਆ ਤਾਂ ਤੁਸੀਂ ਫੇਰ ਝੂਠੀ ਉੱਥੇ
0: ਜੀ
3: ਹਾਂਜੀ। ਤੁਸੀਂ ਆਪਣਾ ਜਿਹੜਾ ਹੈਗਾ ਇਹ ਝੂਠ ਝਾੜ ਬੋਲਣਾ ਜਿਹੜਾ ਹੈਗਾ ਉਹ ਦੂਰ ਚੰਡੀਗੜ੍ਹ ਹੀ ਰੱਖ ਲਓ ਤੁਸੀਂ। ਇਹ ਤਾਂ ਸਿੱਖ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ, ਉਹ ਪਵਿੱਤਰਤਾ ਮਨ ਚ ਹੁੰਦੀ ਹੈਗੀ, ਪਵਿੱਤਰਤਾ ਉੱਥੇ ਗੁਰੂ ਸਾਹਿਬ ਦੇ ਚਰਨ ਪਏ ਆ, ਪਵਿੱਤਰਤਾ ਉਹ ਹੈਗਾ ਹੀ ਆ ਜੀ। ਉਹ ਤਾਂ ਤੁਹਾਡੇ ਕਹਿਣ ਨਾਲ ਥੋੜਾ ਹੋ ਜਾਣਾ ਹੈਗਾ, ਤੁਸੀਂ ਨਾ ਵੀ ਕਹੋ, ਤੁਸੀਂ ਪਵਿੱਤਰ ਸ਼ਹਿਰ ਵੀ ਕਹਿ ਲਓ ਤਾਂ ਵੀ ਜਿਹੜਾ ਹੈਗਾ ਆ ਉੱਥੇ ਗੁਰੂ ਸਾਹਿਬ ਦੇ ਚਰਨਾਂ ਦੀ।
0: ਨਾਲੇ ਸੈਣੀ ਸਾਹਿਬ ਦੇਖੋ, ਗੁਰੂ ਸਾਹਿਬਾਂ ਨੇ ਜਿਹੜੀਆਂ ਜਗ੍ਹਾਵਾਂ ਸਥਾਪਿਤ ਕੀਤੀਆਂ ਨਾ ਉਹਨਾਂ ਨੇ ਦੁਬਾਰਾ ਮੁੜ ਕੇ ਨੀ ਦੇਖਿਆ, ਉਹ ਜਦੋਂ ਛੱਡ ਦਿੱਤੀਆਂ ਤਾਂ ਛੱਡ ਦਿੱਤੀਆਂ, ਤੁਸੀਂ ਤਾਂ ਆਪਣੀ ਕੁਰਸੀ ਛੱਡ ਕੇ ਰਾਜੀ ਨੀ।
3: ਦੂਜੀ ਗੱਲ ਭਾਰੇ ਸਾਹਿਬ, ਇਹਨਾਂ ਚੀਜ਼ਾਂ ਦਾ ਆਊਟਪੁੱਟ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਹੀ ਕੀਤਾ ਨਾ, ਖਰਚਿਆ ਹੀ
0: ਬਿਲਕੁਲ
3: ਹੁਣ। ਅੱਛਾ, ਬਾਕੀ ਸਰਕਾਰਾਂ ਵੀ ਮਤਲਬ ਖਰਚ ਦੀਆਂ ਸੀ ਟੈਕਸ ਪੇਅਰ ਦਾ ਪੈਸਾ, ਉਹ ਕੋਈ ਨਾ ਕੋਈ ਕੰਸਟਰਕਟਿਵ ਵੇ ਤੇ ਖਰਚ ਦੀਆਂ ਸੀ, ਚੱਲ ਕੋਈ ਵਿਰਾਸਤ ਖਾਲਸਾ ਬਣਾ ਤਾ ਜੀ ਨਾਲ ਏਦਾਂ ਕਰਕੇ, ਨਾਲੇ ਆਪਣੀ ਬੰਦੇ ਬੰਦੇ ਕਰਾ ਲਈ, ਨਾਲੇ ਟਿਕਟ ਲਾ ਤੀ ਉੱਥੇ, ਪੈਸੇ ਜਿਹੜੇ ਆਉਣ ਲੱਗ ਪਏ ਸਰਕਾਰ ਨੂੰ ਹੈਂਜੀ। ਕੁਛ ਚੀਜ਼ ਜਿਹੜੀ ਹੈਗੀ ਤੇ ਹਾਂ ਜੀ, ਤੇ ਉਹ ਸਰਕਾਰਾਂ ਇਹ ਦੇਖਦੀਆਂ ਸੀ ਵੀ ਅਸੀਂ ਜਦੋਂ ਛੱਡ ਕੇ ਜਾਵਾਂਗੇ ਜਾਂ ਚੱਲ ਜਾਵਾਂਗੇ ਤੇ ਸਾਡੇ ਨਾਂ ਦੇ ਉੱਤੇ ਕੀ ਯਾਦ ਰੱਖਿਆ ਜਾਊਗਾ, ਵੀ ਆਹ ਚੀਜ਼ਾਂ ਕੈਰੋਂ ਸਾਹਿਬ ਨੇ ਦੇਖੋ ਕਿੰਨੀ ਪ੍ਰੋਗਰੈਸ ਕੀਤੀ ਹੈਗੀ, ਪੀ ਜੀ ਆਈ ਸਾਰਾ ਕੁਛ ਜਿਹੜਾ ਹੈਗਾ ਆ ਇੱਥੇ ਹੈਗਾ ਹੈਂਜੀ। ਹੁਣ ਅਕਾਲੀਆਂ ਦੇ ਬੀਜਾ ਬਠਿੰਡੇ ਜਦੋਂ ਏਮਸ ਦੀ ਗੱਲ ਹੋਊਗੀ ਤੇ ਅਕਾਲੀਆਂ ਦਾ ਹੀ ਨਾਂ ਚੱਲੂਗਾ।
0: ਬਿਲਕੁਲ
3: ਤੁਸੀਂ ਤਾਂ 16 ਮੈਡੀਕਲ ਕਾਲਜ ਗਏ ਸੀਗੇ ਜੀ, ਪਤਾ ਨੀ ਅੱਜ ਤੱਕ ਜਿਹੜਾ ਹੈਗਾ ਜਾਂ ਕਿੰਨਿਆਂ ਦੇ ਲਿੰਟਰ ਪੈ ਗਿਆ ਕਿ ਨਹੀਂ ਪੈ ਗਿਆ
0: ਜੀ
3: ਹਾਂਜੀ। ਉਹ ਸਾਰੀਆਂ ਉੱਥੇ ਉਹਦੇ ਆਲੇ ਦੁਆਲੇ ਝੋਨਾ ਲੱਗਾ ਆ ਜੀ, ਉਹ ਜਿੱਥੇ ਇਹਨਾਂ ਨੇ ਨਾ ਜੀ ਵਸਤੂ ਵਾਲੇ ਰੱਖਿਆ ਆਇਆ ਸੀ ਜੀ, ਉਹ ਉੱਥੇ ਮੀਂਹ ਪੱਥਰ ਦੇ ਨਾਲ ਆਲੇ ਦੁਆਲੇ ਝੋਨਾ ਲੱਗਾ ਆ
0: ਜੀ।
3: ਤੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਦੀਆਂ ਕਹਿਣ ਦੀ ਗੱਲ ਹੈਗੀ ਆ ਜੀ।
0: ਬਿਲਕੁਲ,
3: ਬਾਕੀ ਭਾਰਤ ਸਾਹਿਬ ਇਸ ਖਬਰ ਦੇ ਉੱਤੇ ਤਾਂ ਵਾਇੰਡ ਅਪ ਇਹਨੂੰ ਇਸੇ ਚੀਜ਼ ਤੇ ਕਰਦੇ ਹੈਗੇ ਆ ਵੀ ਮਾਨ ਸਾਹਿਬ ਸਾਡਾ ਬਹੁਤ ਦਿਲ ਕਰਦਾ ਆ ਤੁਹਾਡੇ ਤੇ ਯਕੀਨ ਕਰਨ ਨੂੰ, ਪਰ ਕੀ ਕਰੀਏ ਵੀ ਤੁਹਾਡੀ ਕੱਲ ਵਾਲੀ ਗੱਲ ਤੇ ਜੇ ਯਕੀਨ ਕਰੀਏ ਤੇ ਅੱਜ ਵਾਲੀ ਝੂਠੀ ਹੋ ਜਾਂਦੀ ਆ, ਤੇ ਜੇ ਅੱਜ ਵਾਲੀ ਤੇ ਯਕੀਨ ਕਰੀਏ ਤੇ ਕੱਲ ਵਾਲੀ ਝੂਠੀ ਹੋ ਜਾਂਦੀ ਆ, ਤੇ ਉਹਦੇ ਤੇ ਕੱਲ ਵਾਲੀ ਤੇ ਤਾਂ ਪਹਿਲਾਂ ਹੀ ਪਰਚਾ ਦਰਜ ਹੈਗਾ ਆ, ਇੱਥੇ ਹੁਣ ਪਤਾ ਨੀ ਕੀ ਕਾਰਵਾਈ ਹੁੰਦੀ ਆ ਜੀ, ਦੇਖ ਲੈਂਦੇ ਆ ਸਰ।
0: ਬਿਲਕੁਲ
3: ਹਾਂਜੀ
0: ਜੀ। ਤੇ ਸੈਣੀ ਸਾਹਿਬ, ਵੈਸੇ ਦੇਖਿਆ ਜਾਵੇ ਹਰ ਚੀਜ਼ ਦੇ ਵਿੱਚ ਹੀ ਸਿਆਸਤ ਹੀ ਚੱਲ ਰਹੀ ਆ, ਤਾਂ ਦੇਖੋ ਭਾਜਪਾ ਦਾ ਅੰਮ੍ਰਿਤਸਰ ਤੋਂ ਇੱਕ ਜਿਹੜਾ ਫੜਿਆ ਗਿਆ ਤਾਂ ਉਹਦੇ ਵਿੱਚ AK-47 ਤੇ ਹੋਰ ਜਿਹੜੇ ਐਡਵਾਂਸ ਜਿਹੜੇ ਨੇ ਵੈਪਨ ਨੇ ਉਹ ਫੜੇ ਗਏ ਨੇ, ਪਰ ਉਹਦੇ ਵਿੱਚ ਵੀ ਧਾਲੀਵਾਲ ਸਾਹਿਬ ਦੇਖੋ ਆਮ ਆਦਮੀ ਪਾਰਟੀ ਦੇ ਨੇ ਮੇਰੇ ਖਿਆਲ ਵੀ, ਤੇ ਉਹ ਕਹਿੰਦੇ ਨੇ ਭਾਈ ਵੀ ਅਸੀਂ ਤਾਂ ਬਥੇਰਾ ਕਿਹਾ ਭਾਈ, ਮਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਇੱਥੇ ਜਿਹੜੇ ਡਰੋਨ ਜਿਹੜੇ ਐਂਟੀ ਡਰੋਨ ਪ੍ਰਣਾਲੀ ਦੀ ਮੰਗ ਕੀਤੀ ਸੀ ਵਾਰ ਵਾਰ, ਪਰ ਕਹਿੰਦੇ ਕੇਂਦਰ ਸਰਕਾਰ ਜਿਹੜੀ ਆ ਸਹਿਯੋਗ ਨਹੀਂ ਕਰਦੀ ਇਸ ਕਰਕੇ, ਤੇ 2027 ਦੀਆਂ ਚੋਣਾਂ ਲੱਗ ਗਏ ਨੇ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਸੂਬੇ ਦੇ ਵਿੱਚ ਖਲਬਲੀ ਮਚਾਉਣਾ ਜਾਂ ਵੋਟਾਂ ਨੂੰ ਡਿਸਟਰਬ ਕਰਨ ਦੇ ਲਈ ਕਹਿੰਦੇ ਇਹ ਸਾਰਾ ਕੁਝ ਹੋ ਰਿਹਾ, ਤੇ ਭਾਈ 4.5 ਸਾਲਾਂ ਦੇ ਵਿੱਚ ਕਿੰਨੇ ਥਾਣਿਆਂ ਦੇ ਉੱਤੇ ਕਿੰਨੇ ਜਿਹੜੇ ਵਪਾਰੀ ਨੇ ਉਹਨਾਂ ਦੇ ਉੱਤੇ ਜਾਂ ਸਾਰਾ ਕੁਝ ਹੋ ਗਿਆ, ਉਦੋਂ ਤਾਂ ਹਥਿਆਰ ਨਜ਼ਰ ਨਹੀਂ ਆਏ ਜੀ।
3: ਭਾਰੇ ਸਾਹਿਬ ਇੱਦਾਂ ਆ ਵੀ ਜੇ ਤੁਹਾਡੀ ਗੱਲ ਨਹੀਂ ਮੰਨੀ ਉਹਨਾਂ ਨੇ ਜਾਂ ਨਹੀਂ ਸੁਣੀ ਹੈਗੀ, ਤੁਸੀਂ ਹੋ ਤੁਸੀਂ ਤੁਹਾਡੀ ਪਾਰਟੀ ਤਾਂ ਧਰਨਿਆਂ ਤੋਂ ਉੱਠੀ ਪਾਰਟੀ ਆ, ਚੁੱਪ ਕਰਕੇ ਕੈਬਨਿਟ ਜਾ ਕੇ ਤੇ ਬਾਹਰ ਧਰਨਾ ਲਾ ਦਿੰਦੇ ਹੋਮ ਮਿਨਿਸਟਰ ਦੇ, ਸਾਡੇ ਤੋਂ ਉੱਥੇ ਆਹ ਲਾ ਕੇ ਥਾਣਿਆਂ ਤੇ ਹਮਲਾ ਹੋਣ ਡਿਆ ਤੇ ਤੁਸੀਂ ਸਾਨੂੰ ਆਹ ਚੀਜ਼ ਨਹੀਂ ਦਿੰਦੇ ਹੈਗੇ, ਐਂਟੀ ਡ੍ਰੋਨ ਸਿਸਟਮ ਨਹੀਂ ਦਿੰਦੇ। ਹਾਂਜੀ, ਉਹ 50 ਕਿਲੋਮੀਟਰ ਤਾਂ ਵੈਸੇ BSF ਕੋਲ ਆ ਜੀ,
0: ਬਿਲਕੁਲ
3: ਠੀਕ ਹੈ ਜੀ। ਅੱਛਾ, ਉਹ 50 ਕਿਲੋਮੀਟਰ ਤੋਂ ਅੱਗੇ ਨਿਕਲੇ ਆਉਂਦਾ ਹੈਗਾ ਤੇ ਤੁਹਾਡੀ ਹੈਗੀ ਹੈ ਸ਼ੁਰੂ ਹੋ ਜੂਗੀ ਜੁਰਿਸਡਿਕਸ਼ਨ
0: ਜੀ,
3: ਤੁਸੀਂ ਕਿੰਨੇ ਕੁ ਅਟੈਂਟਿਵ ਹੈਗੇ ਆ ਉਹ ਪਤਾ ਲੱਗ ਜਾਂਦਾ ਜੀ।
0: ਜੀ
3: ਪਰ ਸਾਹਿਬ ਇਹ ਤਾਂ ਇੱਕ ਬੰਦਾ ਫੜਿਆ ਆ, ਇਕੱਲਾ ਹੀ ਥੋੜਾ ਹੋਊਗਾ, ਹੋਰ ਇੱਦਾਂ ਦੇ ਕਰੇ ਬਾਰਡਰ ਤੇ ਕਿੰਨੇ ਬਾਰਡਰ ਤੇ ਬੈਠੇ ਆ ਜੀ, ਜਿਹੜੇ ਤੁਸੀਂ ਦੇਖੋ ਤਾਂ ਸਹੀ ਇੰਨਾ ਅਸਲਾ ਆ ਚੁੱਕਾ ਹੈਗਾ ਜੀ, ਉਧਰੋਂ ਵੀ ਆਇਆ ਹੈਗਾ, BJP ਰੂਲਡ ਸਟੇਟ ਦੇ ਵਿੱਚੋਂ ਵੀ ਆਉਂਦਾ ਹੈਗਾ, ਮੱਧ ਪ੍ਰਦੇਸ਼ ਤੋਂ ਉੱਥੋਂ ਵੀ ਬਣ ਕੇ ਆਉਂਦਾ ਹੈ ਜੀ।
0: ਜੀ
3: ਵੱਡੀ ਗੱਲ ਇਹ ਹੈਗੀ ਆ, ਤੇ ਇਹਨਾਂ ਨੇ ਕਿੰਨੀ ਕੁ ਵਾਰੀ ਜਿਹੜਾ ਹੈਗਾ ਆ ਤੁਹਾਡੇ, ਜਦੋਂ ਹੁਣ ਤਾਂ ਚਲੋ ਜਿਹੜੇ 6 ਤੁਹਾਡੇ ਰਾਜ ਸਭਾ ਵਾਲੇ ਚੱਲ ਗਏ, ਉਧਰਲੇ ਪਾਸੇ ਬਾਕੀ ਹਜੇ ਵੀ ਤਾਂ ਹੈਗਾ ਹੀ ਆ, ਉੱਥੇ MP ਤਾਂ ਤੁਹਾਡੇ ਹੈਗੇ ਹੀ ਆ,
0: ਬਿਲਕੁਲ।
3: ਹਾਂਜੀ, ਉੱਥੇ ਉਹਨਾਂ ਨੇ ਗੱਲ ਨੀ ਕੀਤੀ, ਮੀਤ ਹੇਰ ਨੇ ਕਿਉਂ ਨੀ ਗੱਲ ਕੀਤੀ, ਪਾਰਲੀਮੈਂਟ ਚ ਖੜੇ ਹੋ ਕੇ ਗੱਲ ਕਰੋ ਤੁਸੀਂ
0: ਜੀ,
3: ਉਹ ਤਾਂ ਸੈਸ਼ਨ ਚੱਲਦਾ ਹੀ ਰਹਿੰਦਾ ਨਾ ਜੀ, ਉੱਥੇ ਉੱਥੇ ਤਾਂ ਗੱਲ ਕਰੋ ਤੁਸੀਂ,
0: ਬਿਲਕੁਲ
3: ਜੀ। ਭਾਈ ਆ ਦੇਖੋ ਜੀ ਤੁਹਾਡੇ ਹਾਲਾਤ ਆ,
0: ਸੀਚੇਵਾਲ ਸਾਹਿਬ ਇਨਸਾਨੀਅਤ ਦੇ ਕਦਰਦਾਰ ਨੇ, ਕੁਦਰਤ ਦੇ ਕਦਰਦਾਰ ਨੇ, ਉਹਨਾਂ ਦਾ ਤਾਂ ਫਰਜ਼ ਬਣਦਾ ਇਹ ਗੱਲ ਪਹਿਲਾਂ ਰੱਖਣ ਪਈ, ਇੰਨਾ ਕੁਝ ਹੋ ਰਿਹਾ ਜੀ ਸਾਡੇ ਸੂਬੇ ਚ, ਤੁਹਾਡੇ ਸੂਬਿਆਂ ਚੋਂ ਆਹ ਚੀਜ਼ਾਂ ਆ ਰਹੀਆਂ ਨੇ, ਇਹਨਾਂ ਨੂੰ ਬੰਦ ਕਰੋ ਭਾਈ।
3: ਪਰ ਸਾਹਿਬ ਮੈਨੂੰ ਇੱਕ ਸਿਆਸਤਦਾਨ ਨੇ ਕਿਹਾ ਸੀਗਾ
0: ਜੀ,
3: ਮੈਂ ਕਿਹਾ, ਉਹ ਮੈਨੂੰ ਕਹਿੰਦਾ, ਉਹ ਕਿਸੇ ਅੱਗੇ MP ਦਾ ਹੈਗਾ ਸੀਗਾ ਜੀ ਨੇੜੇ, ਉਹ ਮੈਨੂੰ ਕਹਿੰਦਾ ਵੀ ਸੈਣੀ ਸਾਹਿਬ ਤੁਹਾਨੂੰ ਕੀ ਦੱਸੀਏ, ਇਹ ਤਾਂ ਪਾਣੀਪਤ ਅੱਗੇ ਜਾ ਕੇ ਜਿਹੜਾ ਹੈਗਾ, ਜਿਹੜਾ ਵੀ ਜ਼ਬਾਨ ਬਾਤ ਹੋਣੀ ਸ਼ੁਰੂ ਹੋ ਜਾਂਦੀ ਆ, ਹੈਗੀ ਵੀ ਉੱਥੇ ਜਾ ਕੇ ਹਿੰਦੀ ਬੋਲਣੀ ਪੈਣੀ ਆ, ਅੰਗਰੇਜ਼ੀ ਬੋਲਣੀ ਪੈਣੀ ਆ, ਹਾਲੇ ਕਿ ਕਹਿੰਦਾ ਉੱਥੇ ਗੱਲ ਪੰਜਾਬੀ ਚ ਵੀ ਹੋ ਸਕਦੀ ਆ ਜਿੱਦਾਂ ਮਰਜ਼ੀ, ਕਹਿੰਦਾ ਉੱਥੇ ਤੁਸੀਂ ਕਹਿੰਦਾ ਜੋ ਮਰਜ਼ੀ ਕਰ ਲਓ, ਕਦੀ ਵੀ ਤੁਹਾਨੂੰ ਪ੍ਰਾਈਮ ਮਿਨਿਸਟਰੀ ਜਿਹੜੀ ਹੈਗੀ ਨਾ, ਭਾਈ ਪ੍ਰਾਈਮ ਵਧੀਆ ਮਿਨਿਸਟਰੀ ਜਿਹੜੀ ਆ ਉਹ ਪੰਜਾਬ ਵਾਲਿਆਂ ਦੇ ਖਾਤੇ ਚ ਨਹੀਂ ਆਊਗੀ। ਮੈਂ ਕਿਹਾ ਉਹ ਕਿਉਂ, ਕਹਿੰਦਾ ਉਹ ਲੈ ਕੇ ਜਾਂਦੇ ਸਾਊਥ ਵਾਲੇ
0: ਜੀ,
3: ਜਿਹਨਾਂ ਦੀ ਇੰਗਲਿਸ਼ ਤੇ ਵੀ ਕਮਾਂਡ ਆ, ਜਿਹਨਾਂ ਦੀ ਮਤਲਬ ਮੈਥ ਤੇ ਵੀ ਕਮਾਂਡ ਹੈਗੀ ਆ, ਹਾਂਜੀ ਉਹ ਮਤਲਬ ਇਹ ਚੀਜ਼ਾਂ ਜਿਹੜੀਆਂ ਹੱਲੇ ਹੈਗੀਆਂ, ਕਹਿੰਦਾ ਸਾਡੇ ਬੰਦੇ ਜਿਹੜੇ ਹੈਗੇ ਆ ਇੱਥੇ ਜਿਹੜੀਆਂ ਗੱਲਾਂ ਕਰ ਸਕਦੇ ਆ, ਨਾਰੇ ਲਾ ਸਕਦੇ ਹੈਗੇ ਆ, ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਤਿਆਰੀ ਕਰਕੇ ਬੋਲਣਾ ਜਿਹੜਾ ਆ, ਉਹ ਕਹਿੰਦਾ ਵੀ ਕੁਛ ਹੋਰ ਗੱਲ ਹੈਗੀ ਆ।
0: ਦੇਖੋ ਆਪਣੇ ਕਿੰਨੇ ਹੋਣਹਾਰ ਲੋਕ ਨੇ, ਮੈਂ ਚਲੋ ਕਿਸੇ ਦੀ ਹਮਾਇਤ ਨਹੀਂ ਕਰਦਾ, ਅਰਥ ਸ਼ਾਸਤਰੀ ਨੇ, ਕਿਸਾਨੀ ਮੁੱਦਿਆਂ ਦੇ ਉੱਤੇ ਸ਼ਰਮਾ ਸਾਹਿਬ ਨੇ, ਕਿੰਨੇ ਵਿਦਵਾਨ ਨੇ ਆਪਣੇ ਕਹਿ ਸਕਦੇ, ਜਿਹੜੇ ਧਾਕੜ ਕਹਿ ਸਕਦੇ ਆ ਕਿ ਪੂਰੇ ਪੁਆਇੰਟਾਂ ਦੇ ਨਾਲ ਜਥੇਬੰਦੀਆਂ ਜਿਹੜੀਆਂ ਨੇ ਆਪਣੀਆਂ ਪੰਜਾਬ ਦੀਆਂ ਕਿਸਾਨੀ ਦੀਆਂ, ਉਹਦੇ ਵਿੱਚ ਬੁਲਾਰੇ ਜਿਹੜੇ ਨੇ, ਕਿੰਨੇ ਉਹ ਤਰਕ ਦੇ ਨਾਲ ਤੇ ਕਿੰਨੇ ਅੰਕੜਿਆਂ ਦੇ ਨਾਲ ਗੱਲ ਕਰਦੇ ਆ, ਕਿ ਉਹਨਾਂ ਲੋਕਾਂ ਨੂੰ ਨੀ ਭੇਜਣਾ ਚਾਹੀਦਾ ਕਿ ਸਿਰਫ ਪੈਸਾ ਹੀ ਜਿਹੜਾ ਹੈ ਪੈਸਾ ਲੈ ਕੇ ਉਹਨੂੰ ਦੇਖ ਕੇ ਭੇਜ ਦਿੱਤਾ ਜਾਵੇ।
3: ਪਰ ਸਾਹਿਬ ਉਮੀਦ ਤਾਂ ਸੀ ਇਹਨਾਂ ਦੀ ਪਾਰਟੀ ਤੋਂ ਵੀ ਹਾਂ ਜੀ ਕੋਈ ਹਟ ਕੇ ਕੰਮ ਕਰਨਗੇ, ਕੋਈ ਮਤਲਬ ਕੋਈ ਟੈਲੈਂਟਡ ਬੰਦੇ ਜਿਹੜੇ ਹੈਗੇ ਆ ਉੱਥੇ ਭੇਜਣਗੇ ਜੀ, ਇੰਟੈਲੀਜੈਂਟ ਬੰਦੇ ਜਾਣਗੇ, ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਨਗੇ ਜੀ,
0: ਵਿਦ
3: ਫੈਕਟਸ ਐਂਡ ਫਿਗਰਸ,
0: ਬਿਲਕੁਲ
3: ਤੇ ਉਹ ਆਪਣੇ ਆਪ ਉਹਦੇ ਨਾਲ ਕੋਈ ਹੱਲ ਹੋਊਗਾ ਜੀ। ਬਟ ਇਹਨਾਂ ਦਾ ਜਿਹੜਾ ਹੈਗਾ ਤੁਹਾਨੂੰ ਦੱਸਿਆ ਤਾਂ ਹੈਗਾ ਜੀ, ਇਹ ਤਾਂ ਹਾਨੀ ਜੀ ਕਿਸੇ ਕੰਮ ਦੇ ਨਹੀਂ ਨਿਕਲੇ ਜੀ, ਹੁਣ ਤਾਂ ਇਹ ਵੀ ਕਾਊਂਟਰ ਹੁਣ ਜਿਹੜਾ ਧਾਲੀਵਾਲ ਸਾਹਿਬ ਦਾ ਜਿਹੜਾ ਹੈਗਾ ਆ, ਜਿਹਨਾਂ ਨੂੰ ਅਕਸਰ ਟਮਾਟਰ ਮੰਤਰੀ ਵੀ ਕਹਿੰਦੇ ਆ, ਉਹਨਾਂ ਦਾ ਤਾਂ ਵੈਸੇ ਏਦਾਂ ਹੀ ਹੈ ਜੀ, ਆਹ ਲੋਕਾਂ ਵਾਸਤੇ ਜਿਹੜੇ ਕਾਊਂਟਰ ਅਟੈਕ ਕਰਨ ਦੀ ਗੱਲ ਆ, ਬਾਕੀ ਓਦਾਂ ਸਰ ਪਤਾ ਨਹੀਂ ਹੈਗਾ ਜੀ ਵੀ ਚਲੋ ਇੱਕ ਬੰਦੇ ਤੋਂ ਰਿਕਵਰੀ ਹੋਈ ਆ, ਖਰੀ ਏਦਾਂ ਦੇ ਕਿੰਨੇ ਹੈਗੇ ਆ ਜੀ
0: ਇਹਦੇ
3: ਸਰ, ਇਹ ਜੇ ਕਿਤੇ ਹਾਲਾਤ ਖਰਾਬ ਹੋ ਗਏ ਇੰਨਾ ਅਸਲਾ ਜਿਹੜਾ ਹੈਗਾ ਬਣੂਗਾ ਕੀ ਪੰਜਾਬ ਦਾ
0: ਜੀ, ਬਿਲਕੁਲ
3: ਸਰ। ਪਰ ਸਾਹਿਬ ਤੁਸੀਂ ਯਕੀਨ ਕਰੋ ਇਸ ਵੇਲੇ ਪੰਜਾਬ ਚ ਉਹ ਬੰਦੇ ਬੈਠੇ ਹੈਗੇ ਆ ਵੀ ਜਿਹੜੇ ਕਿਸੇ ਕਾਰਨ ਵਸ਼ ਬਾਹਰਲੇ ਕੰਟਰੀਆਂ ਦੇ ਵਿੱਚ ਮੂਵ ਨਹੀਂ ਕਰ ਸਕੇ
0: ਜੀ,
3: ਅਦਰਵਾਈਜ਼ ਜੇ ਕਿਸੇ ਦਾ ਸਰਦਾ ਆ ਜਾਂ ਕਿਸੇ ਦਾ ਜ਼ਰੀਆ ਹੈਗਾ ਆ ਤੇ ਉਹ ਨਿਕਲ ਰਿਹਾ ਛੇਤੀ ਤੋਂ ਛੇਤੀ, ਬਿਜ਼ਨਸਮੈਨ ਤਾਂ ਨਿਕਲ ਰਿਹਾ ਹੈਗਾ ਆ ਜੀ, ਬਿਜ਼ਨਸਮੈਨ ਤਾਂ ਇੱਥੋਂ ਬਿਜ਼ਨਸ, ਤੁਸੀਂ ਯਕੀਨ ਕਰੋ ਅੱਗੇ ਮਤਲਬ ਜਿਹੜੇ ਹੈਗੇ ਆ ਯੂਪੀ ਬਿਹਾਰ ਤੋਂ ਬੰਦੇ ਆਉਂਦੇ ਹੁੰਦੇ ਸੀਗੇ, ਇੱਥੇ ਸਾਡਾ ਉਦਯੋਗ ਜਿਹੜਾ ਹੈਗਾ ਆ ਹੁਣ ਉੱਥੇ ਨੂੰ ਜਾ ਰਿਹਾ
0: ਜੀ,
3: ਪੰਜਾਬੀਆਂ ਨੂੰ ਹੱਡ ਹਰਾਮੀ ਬਣਾ ਦਿੱਤਾ ਹੈਗਾ ਜੀ, 1000 ਰੁਪਈਆ ਆਊਗਾ ਤਾਂ ਇਹ ਹੋਊਗਾ ਜੀ ਫਰੀ ਵੀਜ਼ ਦੇ ਉੱਤੇ ਜੀ, ਤੇ ਨਾ ਤਾਂ ਇੱਥੇ ਲੇਬਰ ਮਿਲਦੀ ਆ ਜੀ ਤੇ ਨਾ ਸਿਕਿਓਰਡ ਐਟਮੋਸਫੀਅਰ ਮਿਲਦਾ ਹੈਗਾ, ਇਸ ਕਰਕੇ ਬਿਜ਼ਨਸ ਵੀ ਦੂਜੀਆਂ ਸਟੇਟਾਂ ਚ ਸ਼ਿਫਟ ਹੋ ਰਿਹਾ ਜੀ,
0: ਚਲੇ ਗਿਆ ਜੀ ਬਿਲਕੁਲ।
3: ਸਿਰ ਜੋੜ ਲਏ ਹੈਗੇ ਜੀ ਪੀ ਉਹ ਇਸ ਚੀਜ਼ ਦੇ ਮੁੱਦੇ ਤੇ ਪੀ ਆ ਜਿਹੜੀ ਅਮੇਰਿਕਾ ਨਾਲ ਡੀਲ ਹੋਈ ਆ ਇਹਦੇ ਮੁੱਦੇ ਤੇ ਕੀ ਕੰਸੀਕੁਐਂਸ ਸਰ ਜਦੋਂ ਡੇਅਰੀ ਪ੍ਰੋਡਕਟ ਕਹਿੰਦੇ ਆ ਨਾ ਜੀ ਇਹਨਾਂ ਦੀ ਵੀ ਜਾਨ ਨਿਕਲਦੀ ਹੈਗੀ ਇੱਥੇ ਤੇ ਭਾਈ ਇੱਥੇ ਬਣੂਗਾ ਕੀ
0: ਬਿਲਕੁਲ ਹੈ ਜੀ
3: ਤੇ ਤੂੰ ਇਸ ਕਰਕੇ ਜਿਹੜਾ ਇਹ ਜੀ ਕੁਛ ਇੱਕ ਚੀਜ਼ਾਂ ਇਹ ਵੀ ਵਿਚਾਰਨ ਵਾਲੀਆਂ ਗੱਲ ਹੈਗੀ ਆ ਵੀ ਡੇਅਰੀ ਪ੍ਰੋਡਕਟ ਤੁਸੀਂ ਕਹਿ ਤਾਂ ਦਿੱਤਾ ਇੱਕ ਪਾਸੇ ਤੁਹਾਡੇ ਜਿਹੜੇ ਹੈਗੇ ਆ ਉੱਥੇ ਦੇ ਮਤਲਬ ਖੁਰਾਕ ਪਸ਼ੂਆਂ ਦੀ ਉੱਥੇ ਨੌਨ ਵੈਜ ਵੀ ਦੇ ਦਿੱਤਾ ਜਾਂਦਾ ਹੈਗਾ ਪਸ਼ੂਆਂ ਨੂੰ ਫੇਰ ਜਿਹੜਾ

0: ਆਉਂਦੇ ਆ ਉਨਾ ਚਿਰ ਕੋਈ ਵੀ ਫਸਲ ਕੋਈ ਵੀ ਫਲ ਨਹੀਂ ਲੱਗ ਸਕਦਾ ਦਰਖਤ ਨੂੰ ਕੋਈ ਫੁੱਲ ਨਹੀਂ ਖਿੜ ਸਕਦਾ ਜੀ
1: ਪਰ ਬੇਨਤੀ ਇਹ ਹੈਗੀ ਆ ਇਹਦਾ ਤੁਸੀਂ ਮਨ ਨੂੰ ਗੱਲ ਹੁੰਦੀ ਆ ਮੈਂ ਅੱਜ ਤੱਕ ਜਿਹੜਾ ਹੈਗਾ ਨੋਨ ਵੈਜ ਮੈਂ ਨੋਨ ਵੈਜ ਨਹੀਂ ਖਾਧਾ ਜੀ ਠੀਕ ਹੈ ਜੀ ਉਹ ਮੈਨੂੰ ਕਿਸੇ ਨੇ ਜਿਹੜਾ ਹੈਗਾ ਫਿਸ਼ ਆਇਲ ਦੇ ਕੈਪਸੂਲ ਭੇਜ ਦਿੱਤੇ ਸੱਜਣ ਮਿੱਤਰ ਦਾ ਸਰ ਮੈਂ ਚਾਹ ਕੇ ਵੀ ਨਹੀਂ ਖਾ ਸਕਿਆ ਤੇ ਮੈਂ ਮਤਲਬ ਕਿਸੇ ਗਾਂ ਆਪਣੇ ਸੱਜਣ ਨੂੰ ਦੇ ਤੇ ਵੀ ਯਾਰ ਤੁਸੀਂ ਨੋਨ ਵੈਜ ਯੂਜ਼ ਕਰ ਰਹੇ ਮੈਂ ਹੈਗਾ ਤੇ ਤੂੰ ਲੈ ਲੈ
0: ਮੈਂ ਚਾਹੁੰਦਾ ਸੀ ਮੈਂ ਆਪਣੀ ਵੀ ਸੁਣਾਉਂਦਾ ਤੁਹਾਨੂੰ ਮੈਂ ਬਹੁਤ ਔਖਾ ਹੋਇਆ ਸੀ ਜਦੋਂ ਮੈਂ ਨਵਾਂ ਨਵਾਂ ਇੱਥੇ ਆਇਆ ਚਲੋ ਸਾਰੀ ਉਮਰ ਜਿਹੜਾ ਬੀਫ ਨਹੀਂ ਖਾਧਾ ਸੀ ਕਦੇ ਵੀ ਤਾਂ ਉਹ ਕੀ ਹੋਇਆ ਉਹ ਸੱਜਣ ਲੈ ਆਏ ਜੀ ਮਤਲਬ ਕਿ ਪੂਛ ਤੇ ਪਹਿਲੀ ਯਾਰੀ ਜੀ ਤੇ ਉਹ ਜਦੋਂ ਨਾ ਮੈਂ ਬੁਰਕੀ ਭਰਾਂ ਤਰੀ ਦੇ ਨਾਲ ਤੇ ਮੋਰੇ ਮੇਰੇ ਮੋਰੇ ਪੂਰੇ ਦਾ ਪੂਰਾ ਬੀਫ ਆ ਕੇ ਖੜਾ ਹੋ ਜਾ ਕਰੇ ਜੀ ਉਹ ਮੈਂ ਕਿਹਾ ਭਰਾਵਾ ਲੈ ਜਾਓ ਚੱਕ ਮੇਰੀ ਖਾਂਦਾ ਇਹਨੂੰ ਹਾਲਾਤ ਬਣਦੇ ਨੇ ਜੀ ਏਦਾਂ ਦੇ ਬਿਲਕੁਲ ਜਿਹੜੀ ਚੀਜ਼ ਕਦੇ ਨਾ ਖਾਧੀ ਹੋਵੇ ਨਾ ਪਹਿਲਾਂ
1: ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਨਿਕਲੇ ਹੁੰਨੇ
0: ਜੀ
1: ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਬੈਟਰ ਕਰਦੀ ਆਇਆ ਜੀ
0: ਬਿਲਕੁਲ
1: ਹੋਰ ਕੋਈ ਭਾਈ ਸਾਹਿਬ ਖਬਰ ਹੈ ਤੇ ਲੈ ਲਓ ਜੀ ਹਾਂਜੀ
0: ਸੈਣੀ ਸਾਹਿਬ ਜਿਹੜਾ ਹਜ਼ੂਰ ਸਾਹਿਬ ਐਕਟ 1956 ਦਾ ਰੋਲਾ ਪਿਆ ਆ ਉਹਦੇ ਵਿੱਚ ਕਾਫੀ ਜਿਹੜੀ ਅੱਜ ਸਿਆਸੀ ਵੀ ਸ਼ਖਸੀਅਤਾਂ ਤੇ ਸਿੱਖ ਸ਼ਖਸੀਅਤਾਂ ਦੇ ਵੀ ਜਿਹੜੇ ਬਿਆਨ ਆਏ ਆ ਮਹਾਰਾਸ਼ਟਰ ਸਰਕਾਰ ਦੀ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਿਹੜਾ ਐਕਟ ਜਿਹੜਾ 1956 ਨੂੰ ਉਹ ਰੱਦ ਕਰਨ ਤੇ ਇਸ ਦੀ ਥਾਂ ਨਵਾਂ ਕਾਨੂੰਨ ਲਿਆਉਣ ਸੰਬੰਧੀ ਤਜਵੀਜ਼ ਰੱਦ ਕਰ ਦਿੱਤੀ ਹੈ ਤੇ ਇਹ ਫੈਸਲਾ ਪੰਜ ਪਿਆਰਿਆਂ ਸੀਨੀਅਰ ਧਾਰਮਿਕ ਅਹਿਲਕਾਰਾਂ ਤੇ ਵੱਖ ਵੱਖ ਸਿੱਖ ਧਾਰਮਿਕ ਸੰਸਥਾਵਾਂ ਨੇ ਜਿਹੜੇ ਨੁਮਾਇੰਦੇ ਹੈ ਉਨ੍ਹਾਂ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ ਤੇ ਇਹਦੇ ਵਿਚ ਸੁਖਬੀਰ ਸਿੰਘ ਬਾਦਲ ਹੋਣਾ ਦਾ ਵੀ ਅੱਜ ਬਿਆਨ ਲੱਗਿਆ ਤੇ ਇਸੇ ਤਰ੍ਹਾਂ ਬੁੱਢਾ ਦਲ ਤੋਂ ਜਿਹੜੇ ਨੇ ਆਪਣੇ ਇੱਕ ਮਿੰਟ ਜੀ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਦੇ ਵੀ ਜਿਹੜਾ ਬਿਆਨ ਆਏ ਨੇ ਤੇ ਕੰਗ ਹੁਣਾਂ ਦੇ ਆਪਣੇ ਮਾਲਵਿੰਦਰ ਸਿੰਘ ਕੰਗ ਹੁਣਾਂ ਦਾ ਤੇ ਇਸੇ ਤਰ੍ਹਾਂ ਆਪਣੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਹੁਣਾਂ ਦਾ ਵੀ ਇਹ ਬਿਆਨ ਆਇਆ ਇਹਦੇ ਵਿਚ ਇਹਨੂੰ ਰੱਦ ਕੀਤਾ ਜਾਵੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਜਿਹੜਾ ਉਹਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਉਹਨਾਂ ਨੇ ਵੀ ਇਸ ਨੂੰ ਜਿਹੜਾ ਇਹਦਾ ਵਿਰੋਧ ਕੀਤਾ ਹੈ ਜੀ
1: ਭਾਰੇ ਸਾਹਿਬ ਗੱਲ ਏਦਾਂ ਹੈਗੀ ਆ ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਉਦੋਂ ਬੋਲੀਆਂ ਆ ਜਦੋਂ ਮੀਡੀਆ ਨੇ ਇਹਨਾਂ ਨੂੰ ਲਾਹਨਤਾਂ
0: ਪਾਈਆਂ ਜੀ ਬਿਲਕੁਲ
1: ਐਕਚੁਅਲੀ ਇਹ ਜਿਹੜਾ ਹੈਗਾ ਮੁੱਦਾ ਚੱਕਿਆ ਮੀਡੀਆ ਨੇ
0: ਜੀ
1: ਮੀਡੀਆ ਨੇ ਮੁੱਦਾ ਚੱਕ ਕੇ ਦੱਸਿਆ ਵੀ ਭਾਈ ਉਹਨਾਂ ਨੇ ਜਿਹੜਾ ਹੈਗਾ ਵੀ ਪੁਰਾਣਾ ਐਕਟ ਜਿਹੜਾ ਆ ਉਹ ਅਬੋਲਿਸ਼ ਕਰ ਦਿੱਤਾ
0: ਜੀ
1: ਤੇ ਉਹ ਨਵਾਂ ਐਕਟ ਲਿਆਉਣ ਲੱਗੇ ਹੈਗੇ ਆ ਜੀ
0: ਜੀ
1: ਹੁਣ ਪੁਰਾਣਾ ਅਬੋਲਿਸ਼ ਕਰ ਦਿੱਤਾ ਨਵੇਂ ਦਾ ਜੇ ਡਰਾਫਟ ਆਇਆ ਕੋਈ ਨੀ ਸਰ
0: ਜੀ
1: ਜਦ ਤੱਕ ਨਵਾਂ ਜਿਹਾ ਡਰਾਫਟ ਆਉਂਦਾ ਨੀ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰ ਨਹੀਂ ਸਕਦੇ ਕਿਉਂਕਿ ਲਕੀਰ ਤੇ ਫਕੀਰ ਬਟ ਜੇ ਪੁਰਾਣਾ ਉਹਨਾਂ ਨੇ ਅਬੋਲਿਸ਼ ਕੀਤਾ ਆ ਤੇ ਬਟ ਨੈਚੁਰਲ ਆ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈਗੀ ਆ ਵੀ ਉੱਥੇ ਦੀ ਸਰਕਾਰ ਦੀ ਇੰਟਰਫੇਰੈਂਸ ਜ਼ਿਆਦਾ ਵਧਾਉਣ ਦੀ ਹੋਏਗੀ ਉੱਥੇ ਜਾਂ ਕੰਟਰੋਲ ਆਪਣੇ ਹੱਥ ਚ ਲੈਣ ਦੀ ਹੋਏਗੀ ਜੀ
0: ਜੀ
1: ਸੋ ਇਸ ਕਰਕੇ ਲੈਟ ਅਸ ਸੀ ਕੀ ਡਰਾਫਟ ਆਉਂਦਾ ਹੈਗਾ ਜੀ
0: ਬਿਲਕੁਲ
1: ਉਹ ਤੋਂ ਬਾਅਦ ਪ੍ਰਤੀਕਿਰਿਆ ਦੇਵਾਂਗੇ ਬਟ ਇਹ ਆ ਜੀ ਕਿ ਜੇ ਉਹਨੂੰ ਅਬੋਲਿਸ਼ ਵੀ ਕਰਨਾ ਸੀ ਤੇ ਸਿੱਖ ਸੰਸਥਾਵਾਂ ਨਾਲ ਸਲਾਹ ਕਰ ਲੈਂਦੇ ਐਸ ਜੀ ਪੀ ਸੀ ਨਾਲ ਸਲਾਹ ਕਰ ਲੈਂਦੇ ਇਹ ਚੇਂਜਡ ਹੈਗਾ ਆ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਉਹਨਾਂ ਨੂੰ ਕੌਨਫੀਡੈਂਸ ਚ ਲੈ ਲੈਂਦੇ ਉਸ ਤੋਂ ਬਾਅਦ ਡਰਾਫਟ ਬਣਾ ਕੇ ਪਹਿਲਾਂ ਇਹਨੂੰ ਅਬੋਲਿਸ਼ ਕਰਨ ਵਾਲੀ ਖਬਰ ਪਹਿਲਾਂ ਕਿਉਂ ਆਈ ਹੈਗੀ ਆ ਪਹਿਲਾਂ ਇਹਨਾਂ ਦਾ ਡਰਾਫਟ ਨਵੇਂ ਦਾ ਆ ਜਾਂਦਾ ਔਰ ਸਾਰਿਆਂ ਧਿਰਾਂ ਨੂੰ ਮਨਜ਼ੂਰ ਹੋ ਕੇ ਤੇ ਫਿਰ ਨਾਲ ਹੀ ਅਬੋਲਿਸ਼ ਕਰ ਦਿੰਦੇ ਤੇ ਨਾਲ ਹੀ ਦੂਜਾ ਪਾਸ ਕਰ ਲੈਂਦੇ ਇੰਡੀ ਕਾਹਲੀ ਕੀ ਸੀ
0: ਬਿਲਕੁਲ
1: ਇਹਦੇ ਵਿੱਚ ਇੱਦਾਂ ਲੱਗਦਾ ਹੈਗਾ ਆ ਕਿ ਸਰਕਾਰ ਦੀ ਮਹਿਲਾ ਫਾਈਡ ਆ ਇਹਨਾਂ ਨੂੰ ਇਹ ਹੋਣਾ ਆ ਕਿ ਜੇ ਇਸ ਚੀਜ਼ ਦਾ ਰੌਲਾ ਪੈ ਗਿਆ ਤੇ ਫਿਰ ਜਿਹੜਾ ਆ ਹੋ ਸਕਦਾ ਆ ਵੀ ਪੋਲੀਟੀਕਲੀ ਨੁਕਸਾਨ ਹੋਵੇ ਜੀ ਇਸ ਕਰਕੇ ਇਹਨਾਂ ਨੇ ਜਿਹੜਾ ਆ ਇਹ ਕੰਮ ਕੀਤਾ ਜੀ ਤੇ ਉਹ ਜਿੱਦਾਂ ਡਰਾਫਟ ਜਿੱਦਾਂ ਇੱਥੇ ਨੀ ਸੀ ਪਤਾ ਲੱਗਿਆ ਉਦਾਂ ਹੀ ਉੱਥੇ ਡਰਾਫਟ ਨੀ ਆ ਰਿਹਾ ਜਿਹ ਤੋਂ ਸ਼ੰਕਾ ਜਿਹੜੀ ਆ ਹੋਰ ਗਹਿਰੀ ਹੁੰਦੀ ਜਾਂਦੀ ਆ ਜੀ
0: ਤੇ ਸੈਣੀ ਸਾਹਿਬ ਰਾਮ ਮੰਦਰ ਮਾਮਲਾ ਜਿਹੜਾ ਜੀ ਉਹ ਡੋਨੇਸ਼ਨ ਦਾ ਮਾਮਲਾ ਹੈ ਉਹਦੇ ਵਿਚ ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਜਿਹੜਾ 29 ਜੂਨ ਨੂੰ ਮਾਮਲਾ ਰੱਖਣ ਦੇ ਨਿਰਦੇਸ਼ ਦੇ ਦਿੱਤੇ ਹੈ ਸੁਪਰੀਮ ਕੋਰਟ ਨੇ ਜਿਹੜਾ ਸੀ ਵੀਰਵਾਰ ਨੂੰ ਇੱਕ ਪਟੀਸ਼ਨ ਅੱਜ ਜਿਹੜੀ ਹੈ ਉਹਨੂੰ ਕਿਹਾ ਕਿ ਅਯੁੱਧਿਆ ਦੇ ਵਿਚ ਰਾਮ ਮੰਦਰ ਦੇ ਲਈ ਜਿਹੜਾ ਮਿਲੇ ਦਾਨ ਦੇ ਵਿਚ ਕਥਿਤ ਹੇਰ ਫੇਰ ਦੇ ਮਾਮਲੇ ਚ ਐਫ ਆਈ ਆਰ ਦਰਜ ਕਰਨ ਤੇ ਨਿਰਪੱਖ ਤੇ ਸਮਾਬੰਧ ਜਿਹੜੀ ਹੈ ਜਾਂਚ ਦੀ ਮੰਗ ਵਾਲੀ ਆਪਣੀ ਪਟੀਸ਼ਨ ਦਾ 29 ਜੂਨ ਨੂੰ ਅਦਾਲਤ ਦੇ ਵਿਚ ਜ਼ਿਕਰ ਕਰੇ ਇਹ ਜਿਹੜਾ ਮਾਮਲਾ ਜਸਟਿਸ ਆਪਣੇ ਇੱਕ ਮਿੰਟ ਜੀ ਜਸਟਿਸ

0: ਬੀਵੀ ਨਗਾਰਥਨਾ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੇ ਬੈਂਚ ਅੱਗੇ ਜਿਹੜਾ ਜ਼ਰੂਰੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਜੀ, ਤੇ ਉਨ੍ਹਾਂ ਨੇ ਆਰਡਰ ਕਰ ਦਿੱਤਾ ਕਿ ਭਾਈ 29 ਤਰੀਕ ਨੂੰ ਇਹ ਪੇਸ਼ ਕੀਤਾ ਜਾਵੇ। ਵੈਸੇ ਰੱਬ ਦੇ ਘਰ ਇਹੋ ਕੁਝ ਹੋ ਰਿਹਾ ਜੀ, ਰੱਬ ਨੂੰ ਜਿਹਨੂੰ ਮੰਨਦੇ ਆ ਉਹਦੇ ਉਹਨੂੰ ਹੀ ਕੁੰਡੀ ਲਾਈ ਜਾਂਦੇ ਆ ਜੀ ਫੰਡਿੰਗ ਦੇ ਵਿੱਚੋਂ ਹੀ।
1: ਬਿਲਕੁਲ ਜੀ ਬਿਲਕੁਲ, ਜਸਟਿਸ ਡੀਵੀ ਨਾਗਰਤਨਾ ਹੋਣਾ ਜੀ। ਹਾਂਜੀ ਠੀਕ ਹੈ ਠੀਕ ਹੈ ਜੀ। ਹਾਂਜੀ ਸਰ, ਗੱਲ ਏਦਾਂ ਹੈਗੀ ਆ ਜੀ ਕਿ ਜਿਹਨਾਂ ਦੇ ਉੱਤੇ ਦੋਸ਼ ਲੱਗਦੇ ਆ ਉਹ ਵੀ ਕਹਿੰਦੇ ਹੋਣਗੇ ਜੀ ਕਿ ਜਿੱਦਾਂ ਲਾਲੂ ਪ੍ਰਸ਼ਾਦ ਕਹਿੰਦਾ ਸੀਗਾ ਜੀ ਕਿ ਜਿਸ ਕਾ ਹਮਨੇ ਚਾਰਾ ਖਾਇਆ ਵੋ ਤੋ ਬੋਲਤੇ ਨਹੀਂ, ਹੈਂਜੀ ਵੋ ਤੋ ਆਜ ਵੀ ਹਮੇ ਚਾਟਤੇ ਹੈ ਕਹਿੰਦਾ। ਇਹ ਜਿਹੜਾ ਹੈਗਾ ਐਵੇਂ ਰੌਲਾ ਪਾਈ ਜਾਂਦੇ ਆ ਜੀ, ਨਾ ਦੇਖੋ ਆਪਾਂ ਨਾ ਪੰਜੀ ਮੱਥਾ ਟੇਕਿਆ ਤੇ ਨਾ ਸਾਡਾ ਕੁਛ ਗਿਆ ਜੀ, ਨਾ ਪੰਜਾਬ ਮੈਨੂੰ ਮੈਂ ਦਾਵੇ ਨਾਲ ਕਹਿੰਦਾ ਨਾ ਪੰਜਾਬੀਆਂ ਨੇ ਕੋਈ ਉੱਥੇ ਮੱਥਾ ਟੇਕਿਆ ਤੇ ਨਾ ਉਹਨਾਂ ਦਾ ਕੁਛ ਗਿਆ। ਉਹ ਰਾਮ ਭਗਤਾਂ ਦਾ ਰਾਮ ਦੇ ਨਾਂ ਤੇ ਚੜੇ ਆ, ਰਾਮ ਭਗਤਾਂ ਨੇ ਖਾਧੇ ਆ ਜੀ। ਸਰ ਵੱਡੀ ਗੱਲ ਤੇ ਹੈਗੀ ਇਹ ਤਾਂ ਲੜਾਈ ਕਿਸੇ ਦੀ, ਅਸੀਂ ਐਵੇਂ ਆਪਣੀ ਗੱਲ ਪਵਾ ਲਈ। ਅੱਛਾ ਜੀ ਮੈਂ ਕਹਿੰਦਾ ਹੈਗਾ ਵੀ ਚੜਾਉਣ ਵਾਲਾ ਤੇ ਖਾਣ ਵਾਲਾ ਦੋਨੇ ਖੜੇ ਕਰ ਦਿਓ, ਤੇ ਸਾਡੇ ਵਰਗਾ ਰੌਲਾ ਪਾਉਣ ਵਾਲਾ ਉਹ ਅਲੱਗ ਖੜਾ ਕਰ ਦਿਓ। ਉਹ ਕਹੂਗਾ ਵੀ ਮੈਂ ਤੇਰੇ ਫੇਵਰ ਦੀ ਗੱਲ, ਤੇਰਾ ਪੈਸਾ ਚੜਾਇਆ ਇਹ ਚੱਕ ਕੇ ਲੈ ਆ ਜਿਹੜਾ ਤੂੰ ਰਾਮ ਜੀ ਨੂੰ। ਉਹ ਕਹੂਗਾ ਤੇਰਾ ਢਿੱਡ ਦੁਖਦਾ ਹੈਗਾ ਆ, ਕਿਉਂਕਿ ਉਹ ਤਾਂ ਅੰਦਰੋਂ ਉਹਨਾਂ ਦੀ
0: ਅੰਦਰੋਂ ਬਿਲਕੁਲ
1: ਹਾਂਜੀ ਪੈਸਾ ਮੇਰਾ ਗਿਆ, ਖਾਧਾ ਇਸ ਮੇਰੇ ਭਰਾ ਦੇ ਹੈਗਾ ਆ, ਰਾਮ ਜੀ ਸਾਡੇ ਆ, ਤੁਸੀਂ ਕੀ ਲੱਗਦੇ ਆ
0: ਜੀ
1: ਫੇਰ ਇਸ ਕਰਕੇ ਜਿਹੜਾ ਹੈਗਾ। ਹਾਂਜੀ ਸੋ ਇਸ ਕਰਕੇ ਪਰ ਸਭ ਕੁਛ ਇੱਕ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤੇ ਉਹਦੇ ਉੱਤੇ ਤਾਂ ਇਹੀ ਕਹਿਣਾ ਪੈਂਦਾ ਵੀ ਕਰਨਗੇ ਸੋ ਭਰਨਗੇ ਤੂੰ ਕਿਉਂ ਭਇਓ ਉਦਾਸ, ਹਾਂਜੀ ਤੇ ਬਾਕੀ ਇਹ ਤਾਂ ਸਰ ਲੁੱਟ ਜਿਹੜੀ ਆ ਫੜ ਹੋ ਗਈ ਆ ਜਾਂ ਮਤਲਬ ਪੁਆਇੰਟ ਆਊਟ ਹੋਈ ਆ, ਫਿਰ ਇਹ ਕਿੱਥੇ ਕਿੱਥੇ ਕੌਣ ਕੌਣ ਲੁੱਟੀ ਜਾਂਦਾ ਭਗਵਾਨ ਦੇ ਨਾਂ ਤੇ, ਹਾਂਜੀ ਇੱਥੇ ਤਾਂ ਲੋਟੀ ਭਗਵਾਨ ਦੇ ਨਾਂ ਤੇ ਹੁੰਦੀ ਹੈਗੀ ਆ ਜੀ, ਸਾਰੇ ਹੀ ਕਰਦੇ ਆ। ਉਹ ਜੇ ਉਹ ਚੰਪਤ ਰਾਏ ਜਿਹੜਾ ਚੰਪਤ ਲਾ ਗਿਆ ਤਾਂ ਵੀ ਹੋ ਗਿਆ ਜੀ।
0: ਬਿਲਕੁਲ ਹੈ ਜੀ, ਲੋ ਆਪਾਂ ਔਜਲਾ ਸਾਹਿਬ ਤੋਂ ਸੁਣਦੇ ਆ। ਹਾਂਜੀ ਸਤਿ ਕੀ ਕਹਿੰਦੇ ਨੇ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
2: ਸਰੋਤਿਆਂ ਜੀ,
0: ਸਤਿ ਸ੍ਰੀ ਅਕਾਲ
2: ਰਾਜਨ ਜੀ। ਅਸੀਂ ਤਾਂ ਫਿਰ ਪੰਗਾ ਤਾਂ ਲੈਨੇ ਆ ਨਾ, ਅਸੀਂ ਹਨੂਮਾਨ ਦੀ ਲਾਦ ਹੈ
1: ਰੁਪਿਆ
2: ਚੜਿਆ ਕਿ ਨਹੀਂ ਚੜਿਆ ਹੁਣ ਤਾਂ ਗੱਲ ਲੱਭਣੀ ਚਾਹੀਦੀ। ਤੁਸੀਂ ਆਹ ਦੇਖੋ ਕੋਈ ਕਹਿੰਦੇ ਐਪਸਪੋਰਟ ਦੀ ਮੂਵੀ ਹੈ ਜਾਂ ਕਿਤੇ ਦੀ ਹੈ, ਉਹ ਕਹਿ ਰਿਹਾ ਕਿ ਮੂਵੀ ਦਿੱਲੀ ਦੀ ਹੈ। ਜਦੋਂ ਮਾਨ ਸਾਹਿਬ ਐਮ ਪੀ ਸੀ ਉੱਥੇ ਨੂੰ ਕੋਈ ਜਵਾਬ ਦੇ ਰਿਹਾ ਉਸ ਗੱਲ ਦਾ ਜੀ? ਕੋਈ
0: ਨਾ ਜੀ, ਉਹਨਾਂ ਦਾ ਜ਼ੋਰ ਲੱਗਿਆ ਸਾਬਤ ਕਰਨ ਨੂੰ ਕਿ ਭਾਈ ਇਹ ਐਕਸਪੋਰਟ ਦੀ ਆ ਤੇ ਐਕਸਪੋਰਟ ਦੀ ਆ ਤੇ ਉਹ ਕਹਿੰਦੇ ਦਿੱਲੀ ਦੀ ਆ ਜੀ।
1: ਅਸੀਂ ਤਾਂ ਆਪ ਵੀਰ ਜੀ ਇਹ ਗੱਲ ਕਹਿੰਦੇ ਹੈਗੇ ਆ ਵੀ ਸਾਡਾ ਬਹੁਤ ਦਿਲ ਕਰਦਾ ਆ ਤੇ ਮਾਨ ਸਾਹਿਬ ਜੋ ਕਹਿੰਦੇ ਆ ਉਹ ਗੱਲ ਸੱਚ ਹੋਵੇ, ਮਾਨ ਸਾਹਿਬ ਸੱਚੇ ਹੋਣ, ਪਰ ਕਰੀਏ ਕਿ ਜਿਹੜਾ ਅੱਜ ਸੱਚ ਦੱਸਦੇ ਹੈਗੇ ਉਹ ਕੱਲ ਵਾਲਾ ਜਿਹੜਾ ਝੂਠ ਹੋ ਜਾਂਦਾ, ਜਿਹੜਾ ਕੱਲ ਵਾਲਾ ਤੇ ਡਿਪੈਂਡ ਕਰਦੇ ਤੇ ਅੱਜ ਵਾਲਾ ਝੂਠ ਹੋ ਜਾਂਦਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਸਮਝਿਆ ਨੀ, ਪਤਾ ਨੀ ਇਹਨਾਂ ਦਾ ਸਟੈਂਡ ਹੀ ਝੂਠ ਵਾਲਾ ਹੋ ਗਿਆ। ਇਸ ਕਰਕੇ ਝੂਠ ਇਹਦਾ ਮਤਲਬ ਇਹ ਆ ਵੀ ਜੋ ਜਥੇਦਾਰ ਸਾਹਿਬ ਕਹਿੰਦੇ ਉਹੀ ਸੱਚ ਆ, ਬਾਕੀ ਸਭ ਝੂਠ ਹੀ ਆ ਜੀ।
2: ਮੈਂ ਉਹੀ ਗੱਲ ਕਰਦਾ ਵੀ ਉਸ ਗੱਲ ਦਾ ਕੋਈ ਜਵਾਬ ਦੇਣ ਦੀ ਕੋਸ਼ਿਸ਼ ਨੀ ਕਰ ਰਿਹਾ। ਮੈਂ ਉਨੇ ਤਾਂ ਗਿਆ ਨੀ ਉੱਥੇ, ਕੈਨੇਡਾ ਨੀ ਗਿਆ ਮੈਂ। ਉਹ ਤਾਂ ਕਹਿ ਰਿਹਾ ਕਿ ਇਹ ਤਾਂ ਹੈ ਹੀ ਦਿੱਲੀ ਦੀ ਹੈ, ਜਦੋਂ ਐਮ ਪੀ ਸੀ ਉਹਦੇ ਕਮਰੇ ਦੀ ਬਣੀ ਹੋਈ ਹੈ
0: ਜੀ।
1: ਬਿਲਕੁਲ ਜੀ ਬਿਲਕੁਲ ਬਿਲਕੁਲ, ਦੇਖੋ ਕੋਈ ਬੰਦਾ ਇਸ ਗੱਲ ਦੇ ਉੱਤੇ ਕੰਸਿਡਰ ਨੀ ਕਰਦਾ, ਕੋਈ ਇਹਨਾਂ ਦਾ ਆਗੂ ਉਸ ਗੱਲ ਤੇ ਪ੍ਰਤੀਕਿਰਿਆ ਨੀ ਦਿੰਦਾ ਵੀ ਜਰਨੈਲ ਸਿੰਘ ਦੇ ਕਮਰੇ ਦੀ ਆ, ਇੱਥੇ ਦਿੱਲੀ ਦੀ ਹੈਗੀ ਆ। ਉਸ ਵੇਲੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਇਹਦੇ ਸ਼ੁਰੂ ਹੋਈ ਸੀਗੀ ਚੜ ਤੇ ਉਸ ਵੇਲੇ ਜਿਹੜਾ ਹੈਗਾ ਇਹਨਾਂ ਨੇ ਉਹਦੇ ਕਮਰੇ ਦੇ ਵਿੱਚ ਰਹੇ ਆ
0: ਜੀ।
1: ਐਮ ਐਲ ਏ ਹੋਸਟਲ ਦੀ ਆ, ਜਰਨੈਲ ਸਿੰਘ ਇਸ ਦੁਨੀਆਂ ਚ ਨਹੀਂ ਹੈਗੀ। ਉਹਨੇ ਇਹ ਦਿੱਤੀ ਹੈਗੀ ਉਹਨੂੰ ਸਵਾਤੀ ਮਾਲੀਵਾਲ ਨੂੰ, ਸਵਾਤੀ ਮਾਲੀਵਾਲ ਨੇ ਜਗਮਨ ਸਮਰੇ ਨੂੰ ਦਿੱਤੇ, ਉਹਨੂੰ ਕਿਹਾ ਸਰ ਵੀ ਮੇਰਾ ਨਾਂ ਨਾ ਲਈ ਵੀ ਜੇ ਮੇਰਾ ਨਾਂ ਲਿਆ ਤੇ ਮੇਰੀ ਸਿਕਿਉਰਿਟੀ ਨੂੰ ਖਤਰਾ ਹੋ ਜਾਊਗਾ।
0: ਉਹ ਮੈਨੇ ਥੋੜਾ ਥੋੜਾ ਯਾਦ ਹੁੰਦਾ ਭਾਜੀ ਦੇ, ਸ਼ਾਇਦ ਯਾਦ ਹੋਵੇ, ਉਹ ਅਸਲ ਦੇ ਵਿੱਚ ਜੁੱਤੀ ਵੀ ਤਾਂ ਮੇਰੇ ਖਿਆਲ ਨਾਲ ਇਹਨਾਂ ਨੇ ਆਪਣੇ ਕੇਜਰੀਵਾਲ ਤੇ ਕਹਿੰਦੇ ਤੇ ਸਿੱਟੀ ਸੀ
2: ਉਹ
1: ਚਿਦੰਬਰਮ ਤੇ ਉਹਦਾ ਪੱਤਰਕਾਰ ਸੀਗਾ ਜੀ ਇਹ।
0: ਹਾਂਜੀ ਪੱਤਰਕਾਰ ਸੀ, ਆਮ ਆਦਮੀ ਪਾਰਟੀ ਦੇ ਸ਼ਾਮਲ ਹੋਇਆ
1: ਸਿੱਟੀ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਰਿਵਾਰਡ ਦੇ ਵਿੱਚ ਉਹਨੂੰ ਟਿਕਟ ਦੇ ਕੇ
0: ਟਿਕਟ ਦਿੱਤੀ ਸੀ।
2: ਫਿਰ ਐਮ ਐਲ ਏ ਬਣਿਆ ਸੀ, ਦੂਜੀ ਗੇੜੀ ਨੂੰ ਟਿਕਟ ਨੀ ਸੀ ਦਿੱਤੀ, ਫਿਰ ਇਹ ਉਸ ਚੱਕਰ ਚ ਇਹਨੇ ਕੋਈ ਨਾ ਕੋਈ ਮੂਵੀ ਬਣਾਈ ਹੈ
0: ਜੀ।
2: ਉਹ ਤਾਂ ਕਹਿੰਦਾ ਕੇਜਰੀਵਾਲ ਦੀ ਵੀ ਇਸੇ ਕਮਰੇ ਦੀਆਂ ਮੂਵੀਆਂ ਨੇ
0: ਜੀ,
2: ਉਹ ਤਾਂ ਇਹ ਵੀ ਕਹਿ ਰਿਹਾ ਜਗਮਨ, ਕਿਉਂਕਿ ਕੇਜਰੀਵਾਲ ਵੀ ਆਪਾਂ ਪਤਾ ਅੰਦਰ ਖਾਤੇ ਹੁਣ ਭਗਵੰਤ ਮਾਨ ਤੇ ਦਬਾਅ ਬਣਾ ਰਹੇ ਨੇ ਪੂਰਾ
0: ਜੀ। ਮੈਨੂੰ ਲੱਗਦਾ ਕਿ ਇਹਨਾਂ ਦਾ ਕੀਤਾ ਆਪਣਿਆਂ ਦਾ ਕੀਤਾ ਕਰਾਇਆ ਜੀ, ਉਹ ਭਈ ਉਹ ਮੇਰੇ ਕੱਦ ਤੋਂ ਉੱਪਰ ਨਾ ਚੱਲ ਜਾਵੇ ਮਾਨ ਕਿਤੇ, ਉਹ ਕਿਤੇ ਨਾ ਕਿਤੇ ਇਹ ਵੀ ਕੰਢੀ ਹੋ ਸਕਦੀ।
2: ਪਰ ਸਾਹਿਬ ਜਿਹੜੀਆਂ ਸੀੜੀਆਂ ਮੈਂ ਵਰਤ ਕੇ ਤਾਂ ਚੜਿਆ ਨਾ
0: ਜੀ,
2: ਤੇ ਉਹ ਸੀੜੀਆਂ ਮੇਰੇ ਲਈ ਕੋਈ ਹੋਰ ਵੀ ਵਰਤ ਸਕਦਾ ਹੈ,
0: ਵਰਤ ਸਕਦਾ ਜੀ, ਬਿਲਕੁਲ ਹੈ ਜੀ, ਬਿਲਕੁਲ।
2: ਇਹ ਮੂਵੀ ਵਾਲੀ ਪਾਰਟੀ ਸੀਗੀ, ਦੂਜੇ ਨੂੰ ਥੱਲੇ ਲਾਉਂਦੇ ਸੀ ਭਾਈ, ਫਿਰ ਜੇ ਮੈਂ ਮੇਰੇ ਪਿੱਛੇ ਵੀ ਕੋਈ ਖੜਾ ਬਣਾ ਹੀ ਰਿਹਾ ਹੋਣਾ ਹੈ,
0: ਬਿਲਕੁਲ ਹੈ ਜੀ,
2: ਜੇ ਮੈਂ ਭਾਰਤ ਦੀ ਬਣਾ ਰਿਹਾ ਤਾਂ ਰਾਜ ਨੇ ਮੇਰੇ ਪਿੱਛੇ ਵੀ ਬਣਾਏ ਨੇ,
0: ਬਿਲਕੁਲ ਬਿਲਕੁਲ
1: ਬਿਲਕੁਲ ਜੀ ਬਿਲਕੁਲ। ਇਹ ਚੀਜ਼
2: ਦਾ ਨਾਲ ਰਹਿੰਦਾ, ਹੁਣ ਅਸੀਂ ਆ ਦੁਆਬਾ ਰੇਡੂਆ ਜੁੜੇ ਆ, ਟਵਾਣਾ ਰੇਡੂਆ ਜੁੜੇ ਆ, ਜੇ ਅਸੀਂ ਆਪਦਾ ਰੇਡੂਆ ਚਲਾਵਾਂਗੇ ਭਾਈ, ਚਲਾ ਵੀ ਰਹੇ ਨੇ ਬੰਦੇ, ਤੇ 100 ਨੀ ਤਾਂ 70 ਦਾ ਕੁਝ ਸਿੱਖਿਆ ਹੀ ਆ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਜੇ ਨਾਲ ਰਹੇ ਸੁਣਿਆ ਕਰਿਆ
0: ਜੀ।
2: ਸੋ ਇਸ ਕਰਕੇ ਭਾਈ ਉਹਨਾਂ ਨੇ ਵੀ ਜੇ ਮੂਵੀਆਂ ਬਣਾਈਆਂ ਨੇ ਤੇ ਉਹਨਾਂ ਨੇ ਨਾਲ ਰਹਿੰਦੀਆਂ ਨੇ ਵੀ ਸਾਰਾ ਕੁਝ ਸਿੱਖਿਆ ਵੀ ਭਾਈ ਅੱਜ ਇਹ ਫਲਾਨੇ ਦੀ ਮੂਵੀ ਬਣਾ ਕੇ ਉਹਨੂੰ ਐਂ ਡੋਮਲਾਈਜ਼ ਕਰ ਰਹੇ ਨੇ
0: ਜੀ,
2: ਤੇ ਉਹਦੇ ਲਈ ਆਹ ਕੱਲ ਲਈ ਰੱਖ ਰਹੇ ਨੇ ਵੀ ਕੱਲ ਨੂੰ ਐਂ ਕਰੂਗਾ, ਤਾਂ ਫਿਰ ਅਗਲੇ ਨੇ ਆਪਦੇ ਕੋਲ ਵੀ ਬਣਾ ਕੇ ਰੱਖ ਲਈ ਹੋਣੀਆਂ ਨੇ
0: ਜੀ,
2: ਨੈਚੁਰਲੀ ਹੈ ਨਾ,
0: ਕਿਉਂਕਿ ਉਹ ਕਹਿਣਗੇ ਪਏ ਇਹਨੂੰ ਬਦਨਾਮ ਹੀ ਇੰਨਾ ਕਰ ਦੇ, ਓਦਾਂ ਇਹਨੂੰ ਲਾ ਨੀ ਸਕਦੇ, ਕਿੰਨਾ ਉਹ ਹਰ ਵੇਲੇ ਹੋਸਪਿਟਲ ਭੱਜ ਜਾਂਦਾ ਸੀ।
2: ਹੁਣ ਮਾਨ ਸਾਹਿਬ ਹਸਪਤਾਲ ਨੀ ਜਾ ਰਹੇ, ਹੁਣ ਹਰੇਕ ਜਗ੍ਹਾ ਹਰੇਕ ਪਿੰਡ ਮਿਲਣੀ ਕਰ ਰਹੇ,
0: ਬਿਲਕੁਲ ਹੈ ਜੀ,
2: ਹੁਣ ਕੋਈ ਬਿਮਾਰ ਨੀ ਹੈਗੇ
0: ਜੀ,
1: ਕਿਤੇ ਕੇਜਰੀਵਾਲ ਨਾ ਹਸਪਤਾਲ ਮੰਨ ਕੇ ਬਹਿ ਜਾਏ ਤੇ ਮੈਨੂੰ ਦੁਖੀ ਬਹੁਤ ਲੱਗਾ।
2: ਮਾਨ ਸਾਹਿਬ ਨੂੰ ਇੱਕ ਗੱਲ ਹੋਰ ਵੀ ਲੱਗਦੀ ਹੈ, ਉਹ ਕੱਲਾ ਅੱਜ ਵਾਲੀ ਗੱਲ ਤੇ ਨਹੀਂ ਰਹੇ, ਉਹ ਉਸ ਪਹੇ ਨੂੰ ਵੀ ਰੋ ਰਹੇ ਨੇ,
0: ਅਜੇ
2: ਉਹਨਾਂ ਨੂੰ ਪਤਾ ਹੋਣਾ ਹੁਣ ਵੀ ਕਿੱਥੇ ਕਿੱਥੇ ਕੀ ਪਿਆ,
0: ਇਹਨੂੰ ਲਾ ਨੀ ਸਕਦੇ ਕਿਸੇ ਨੂੰ ਅੱਗੇ ਲਾ ਨੀ ਸਕਦੇ।
2: ਮਾਨ ਸਾਹਿਬ ਇੱਕ ਗੱਲ ਹੋਰ ਤੋਂ ਵੀ ਡਰ ਰਹੇ ਨੇ ਵੀ ਉਹ
1: ਉਹਨਾਂ
2: ਨੂੰ ਫਿਕਰ ਹੋਰ ਖਾ ਰਿਹਾ,
0: ਫਿਕਰ
2: ਨੀ ਇਹ ਮੂਵੀ ਦਾ,
0: ਬਿਲਕੁਲ ਹੈ ਜੀ,
2: ਹੋਰ ਬਹੁਤ ਕੁਛ, ਜਿਵੇਂ ਉਹਦੀ ਉਹਨਾਂ ਦੀ ਵਾਈਫ ਦਾ ਪੜ੍ਹ ਕੇ ਦੇਖੋ ਤੁਸੀਂ, ਉਹ ਕਹਿੰਦੀ ਵੀ ਜਿਹੜੇ ਆਲੇ ਦੁਆਲੇ ਜਿਹੜੇ ਇਹਦੇ ਉਦੋਂ ਵੀ ਦੋਸਤ ਸੀ ਤੇ ਅੱਜ ਵੀ ਨੇ, ਉਹੀ ਦੱਸਦੇ ਨੇ ਵੀ ਇਹ ਕੀ ਕਰਤੂਤਾਂ ਕਰਦਾ ਰਿਹਾ,
0: ਬਿਲਕੁਲ ਹੈ ਜੀ।
2: ਗੱਲ ਖਲਾਰਾ ਖਾਸਾ ਪਿਆ ਹੋਇਆ, ਗੱਲ ਇਹ ਆ ਵੀ ਹੁਣ ਜੇ ਇਹਨੂੰ ਲਾਉਣਗੇ ਵੀ ਤਾਂ ਵੀ, ਅੱਛਾ ਜਿਹੜੇ ਮਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਵੀ ਮੇਰੀਆਂ ਫੋਟੋਆਂ ਲਾ ਰਹੇ ਨੇ
0: ਜੀ,
2: ਦੇਖੋ ਇੱਥੇ ਮੈਂ ਉਹਨਾਂ ਦੀ ਇਸ ਬਿਆਨ ਨਾਲ ਐਗਰੀ ਨਹੀਂ ਕਰਦਾ ਵੀ ਸੁਖਵੀਰ ਦੀਆਂ ਕਿਉਂ ਨਹੀਂ ਲਾਈਆਂ
0: ਜੀ,
2: ਜਦੋਂ ਸੁਖਵੀਰ ਨੂੰ ਤਨਖਾਹੀਆਂ ਕਰਾਰ ਦਿੱਤਾ ਉਹਨੇ ਮੁੜ ਕੇ ਕੋਈ ਕਾਲ ਤੱਕ ਤੇ ਰਿਐਕਟ ਤਾਂ ਕੀਤਾ ਹੀ ਨਹੀਂ,
0: ਕੁਛ ਕੇ ਵੀ ਨਹੀਂ ਮੁੜ ਕੇ ਕੋਈ ਗੱਲ ਕੋਈ ਬਿਆਨ,
2: ਉਹਨਾਂ ਨੇ ਕੋਈ ਬਿਆਨ ਤਾਂ, ਮੈਂ ਨਹੀਂ ਕਹਿੰਦਾ ਸੁਖਵੀਰ ਸਹੀ ਸੀ, ਮੈਂ ਅੱਜ ਵੀ ਮੈਂ ਤਾਂ ਚਲੋ ਬਹੁਤ ਆਪਾਂ ਉਹਦੇ ਨਾਲ ਸਹਿਮਤ ਕਦੇ ਵੀ ਨਹੀਂ ਰਹੇ,
0: ਬਿਲਕੁਲ ਹੈ ਜੀ,
2: ਪਰ ਉਹਨਾਂ ਨੇ ਉਹਨਾਂ ਜਾਂ ਕਿਸੇ ਵੀ ਬੰਦੇ ਨੇ ਕੋਈ ਰਿਐਕਟ ਕੀਤਾ
0: ਨਹੀਂ ਜੀ,
2: ਤੇ ਇਹਨਾਂ ਦੀ ਬੀਬੀ ਅੱਜ ਜਸੇਦਾਰ ਨੂੰ ਕੀ ਕਹਿ ਰਹੀ ਆ, ਅੰਮ੍ਰਿਤਸਰ ਵਾਲੀ, ਉਹ ਅੰਮ੍ਰਿਤਸਰ ਵਾਲੀ ਇੱਕ ਮੋਗੇ ਵਾਲੀ ਆ, ਉਹ
1: ਹਾਂ ਜੀ,
2: ਕੁਰਸੀ ਪਿੱਛੇ ਬੈਠੇ ਨੇ ਵੀ ਗਾਹਾਂ ਨੂੰ ਸਾਡੀ ਟਿਕਟ ਲੱਗ ਗਈ ਆ, ਬਸ
0: ਉਹ ਗਰਾਊਂਡ ਬਣਾ ਰਹੇ ਨਾ, 27 ਦੀ ਗਰਾਊਂਡ ਬਣਾ ਰਹੇ ਆ, ਹੋਰ ਕੁਛ
2: ਉਹ ਜੇ ਹੁਣ ਮਾਨ ਸਾਹਿਬ ਇਹ ਕਹਿੰਦੇ ਨੇ, ਹੁਣ ਤੁਸੀਂ ਤਾਂ ਹੁਣ ਹੌਲੀ ਹੌਲੀ ਕਹਿ ਰਹੇ ਹੋ ਅਸੀਂ ਮੀਟਿੰਗ ਕਰਾਂਗੇ, ਅਸੀਂ ਸਲਾਹ ਕਰਾਂਗੇ, ਪਹਿਲਾਂ ਕਹਿੰਦੀ ਅਸੀਂ ਜਾਣਾ ਜੀ, ਸਾਨੂੰ ਬਦਨਾਮ ਕਰਦੇ ਨੇ
0: ਜੀ,
2: ਉਹ ਭਾਈ ਤੁਹਾਡੀਆਂ ਫੋਟੋਆਂ ਤਾਂ ਕਰਕੇ ਲੱਗੀਆਂ ਜੇ ਉਦਣੇ ਕਹਿੰਦੇ ਜੀ ਹਾਂਜੀ ਅਸੀਂ ਆਵਾਂਗੇ ਕੱਲ ਤੱਕ ਤੇ ਨਵਾਣੇ ਸਿੱਖ ਹੋ ਕੇ ਆਵਾਂਗੇ
0: ਜੀ,
2: ਸੁਖਵੀਰ ਹੋਣਾ ਨੇ ਤਾਂ ਕੋਈ ਬਿਆਨ ਨਹੀਂ ਦਿੱਤਾ ਸੀ,
0: ਉਹਨਾਂ ਨੇ ਕਹਿੰਦੇ ਹਾਂਜੀ
2: ਸਾਨੂੰ ਸਭ ਨੂੰ ਆਵਾਂਗੇ ਅਸੀਂ ਆਵਾਂਗੇ,
0: ਬਿਲਕੁਲ ਉਹਨਾਂ ਨੇ ਭੁਗਤਿਆ ਜੋ ਲੱਗਾ ਸੀਗਾ ਸਾਰਾ ਕੁਝ ਕੀਤਾ
2: ਹਨਾ
0: ਜੀ,
2: ਫਿਰ ਤੁਸੀਂ ਬਿਆਨਬਾਜੀ ਤੁਸੀਂ ਉਹਨੂੰ ਜਸਟੀਫਾਈ ਕਰਨ ਲੱਗ ਗਏ, ਉਦੋਂ ਗਾਹਾਂ ਹੋਰ ਗਾਹਾਂ ਕਰਨ ਲੱਗ ਗਏ
0: ਜੀ,
2: ਫਿਰ ਜੇ ਹੁਣ ਤੁਸੀਂ ਗਾਹਾਂ ਕੋਈ ਕਰੇਂਗੇ ਫਿਰ ਗਾਹਾਂ ਤੋਂ ਕੁਛ ਹੋਊਗਾ ਹੀ ਨਾ,
0: ਬਿਲਕੁਲ ਹੈ ਜੀ,
2: ਹੁਣ ਜਦੋਂ ਆ ਕੇ ਸੀਬੀਆਈ ਨੇ ਇੱਕ ਵਾਰੀ ਘਰ ਚੱਕੇ ਅਫਸਰ ਦੇ, ਅਫਸਰ ਦਾ ਤੋਤੇ ਵਾਂਗੂ ਬੋਲ ਦੇਣਾ, ਅਫਸਰ ਕੀ ਦੇ ਨੇ, ਅਫਸਰ ਤਾਂ ਉਹਦੇ ਨੇ ਜਿਹਦੇ ਨਾਲ ਹੁੰਦੇ ਨੇ, ਜਿਹਦੀ ਸਰਕਾਰ ਹੁੰਦੀ ਹੈ,
0: ਬਿਲਕੁਲ ਹੈ ਜੀ।
2: ਇਹ ਭੱਲਾ ਸਾਹਿਬ ਕਹਿੰਦੇ ਜੀ ਕਹਿੰਦਾ 5 ਸਾਲ ਸਲੂਟ ਮਾਰਦੇ ਰਹਿੰਦੇ ਨੇ, ਉਹੀ 5 ਸਾਲ ਬਾਅਦ ਹੱਥਾਂ ਤੁੱਕ ਲਾ ਕੇ ਉਹੀ ਚੱਕ ਲੈਂਦੇ ਨੇ
0: ਜੀ,
2: ਜਿਹੜੇ ਨਾਲ ਬਾਡੀਗਾਰਡ ਹੁੰਦੇ ਨੇ
0: ਜੀ,
2: ਵੀ ਇਹ ਤਾਂ ਉਹਦੇ ਪੱਬੂ ਨੇ ਭਾਈ ਜਿਹਦੀ ਸਰਕਾਰ ਹੈ
0: ਜੀ,
2: ਹੁਕਮ ਦੇ ਵਧੇ ਹੋਏ ਨੇ,
0: ਬਿਲਕੁਲ ਹੈ।
2: ਸੋ ਜਿਹੜੀ ਗੱਲ ਦੇ ਜਵਾਬ ਆ ਉਹ ਬਾਰ ਬਾਰ ਇੱਕ ਗੱਲ ਕਹਿ ਰਿਹਾ ਕਿ ਭਾਈ ਇਹ ਤਾਂ ਦਿੱਲੀ ਦੀ ਹੈ ਮੂਵੀ, ਐਪੀਸੋਡ ਦੀ ਦੱਸੀ ਜਾਂਦੇ ਨੇ
0: ਜੀ,
2: ਮਾਨ ਸਾਹਿਬ ਐਪੀਸੋਡ ਰਹੇ ਹੋਣੇ ਨਾ ਹੋਟਲ ਚ ਜੀ,
0: ਬਿਲਕੁਲ ਹੈ ਜੀ, ਬਿਲਕੁਲ,
2: ਤੇ ਇਹਨਾਂ ਨੂੰ ਉਹ ਨਾ ਡਰ ਵੀ ਕੋਈ ਉੱਥੋਂ ਕੋਈ ਹੋਰ ਨਾ ਆ ਜਾਵੇ
0: ਜੀ।
1: ਵੱਡੀ ਗੱਲ ਹੈ ਵੀਰ ਜੀ, ਪੈਰਲਲ ਵੀ ਕੰਮ ਚੱਲਦਾ, ਮਾਨ ਸਾਹਿਬ ਝੁਕ ਗਏ ਤੇ ਉਹ ਅੰਮ੍ਰਿਤਸਰ ਵਾਲੀ ਦੇਖੋ ਉਹ ਜੋ ਇਹ ਬੋਲਦੇ ਸੀ ਉਹ ਬੋਲਣ ਲੱਗ ਪਏ ਜੀ,
2: ਨਕੋਦਰ ਆਲੀ ਮਾਨ ਨੇ ਇੰਦਰਜੀਤ ਕੌਰ ਮਾਨ ਬਾਕੀ ਦੇਖੋ ਜੀ ਕੀ ਹੈ ਕੀ ਨਹੀਂ ਹੋ ਰਿਹਾ ਇਹ ਪਰ ਬਹੁਤਾ ਨੀ ਜਿਵੇਂ ਅਕਾਲੀਆਂ ਦੇ ਗਲ ਪਈ ਹੋਈ ਹੈ ਜੇ ਉਨਾ ਨਹੀਂ ਵੀ ਤੇ ਸਾਡੀ ਕੌਮ ਨਾਲ ਜੁੜਿਆ ਸਾਡੇ ਭਾਵਨਾ ਨਾਲ ਜੁੜਿਆ ਮਸਲਾ ਇਹ ਅਸਰ ਕਰੂਗਾ ਇਹਨਾਂ ਦੀ ਗੱਲ ਯਾਦ ਰੱਖਿਓ ਅੱਜ ਸਰਕਾਰ ਹੈ ਸਾਰਾ ਕੁਛ ਹੈ ਚੀਜ਼ਾਂ ਕਈ ਦੱਬ ਵੀ ਜਾਂਦੀਆਂ ਨੇ ਤੇ ਤੁਸੀਂ ਦੇਖੋ ਜਦੋਂ ਅਕਾਲੀਆਂ ਦਾ ਉਹਨਾਂ ਨੇ ਏਦੂ ਵੱਡਾ ਕਾਂਡ ਸੀ ਤੇ ਅਕਾਲੀ ਚੰਡੀਗੜ੍ਹ ਤੋਂ ਨਹੀਂ ਨਿਕਲੇ
0: ਬਿਲਕੁਲ ਹੈ ਜੀ ਬਿਲਕੁਲ
2: ਨਾਲੇ ਸਰਕਾਰ ਸੀ
0: ਜੀ
2: ਉਹਦਾ ਨਤੀਜਾ ਅੱਜ ਤੱਕ ਭੁਗਤ ਰਹੇ ਨੇ
0: ਬਿਲਕੁਲ ਹੈ ਜੀ
2: ਤੁਸੀਂ ਉਦਣੇ ਆਹ ਗੱਲ ਕਹਿੰਦੇ ਸੀ ਭਾਈ ਠੀਕ ਹੈ ਜੀ ਅਸੀਂ ਨਵਾਣੇ ਸਿੱਖਾਂ ਨੂੰ ਜਾਏਂਗੇ ਮੈਂ ਤੇ ਜਾਣੇ ਅਣਜਾਣੇ ਚ ਗਲਤੀ ਹੋ ਗਈ ਹੁਣ ਤਾਂ ਉਹ ਕੰਮ ਹੋਊਗਾ ਨਾ 100 ਛਿੱਤਰ 100 ਗੰਢੇ ਵਾਲੇ ਕੰਮ ਕਰ ਰਹੇ ਨੇ ਕੀ ਕਰ ਰਹੇ ਨੇ
0: ਬਿਲਕੁਲ
2: ਔਰ ਉਧਰ ਨੂੰ ਵੱਧ ਰਹੇ ਨੇ ਮਾਨ ਸਾਹਿਬ
1: ਹੁਣ ਹਾਂਜੀ ਹੁਣ ਇਹ ਚਾਹੁੰਦੇ ਹੈਗੇ ਕਿ ਸਮੇਂ ਨੂੰ ਸੱਦ ਲੈਣ ਤੇ ਉਹਨਾਂ ਨੇ ਹੁਣ ਸੱਦਣਾ
0: ਨੇ ਜੀ
2: ਬਸ
1: ਇਹਨੂੰ ਥੋੜਾ ਸੱਦਣਾ ਹੈਗਾ ਤੈਨੂੰ ਕਦ ਨੀ ਸੱਦਣਾ ਹੁਣ ਉਹਨਾਂ ਨੇ ਤੈਨੂੰ ਦੇਖ ਲਿਆ ਅਗਲਿਆਂ ਨੇ ਤੈਨੂੰ ਸਜ਼ਾ ਲਾਤੀ ਹੈਗੀ ਆ ਵੀ ਤੈਨੂੰ ਦੱਸ ਦਿੱਤਾ ਵੀ ਹਾਂ ਜੀ
0: ਜੀ
2: ਠੀਕ ਹੈ ਜੀ
0: ਥੈਂਕ ਯੂ ਅਜਨਾ ਸਾਹਿਬ ਸ਼ੁਕਰੀਆ ਥੈਂਕ ਯੂ
1: ਸ਼ੁਕਰੀਆ ਵੀਰ ਜੀ ਸ਼ੁਕਰੀਆ
0: ਜੀ ਆਪਣੇ ਸੈਣੀ ਸਾਹਿਬ ਕੁਝ ਹੋਰ ਕਹਿਣਾ ਚਾਹੋਗੇ
1: ਨਹੀਂ ਸਰ ਮਿਹਰਬਾਨੀ ਸਰ ਸ਼ੁਕਰੀਆ ਜੀ
0: ਜੀ ਖਬਰਾਂ ਦੇ ਵੱਲ ਨੂੰ ਵੱਧਦਾ ਫਿਰ ਆਪਾਂ ਕੁਝ ਗੱਲਾਂ ਬਾਤਾਂ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਨਾਲ ਕਰਨ ਵਾਲੀਆਂ ਵੀ ਤੇ ਉਹਦਾ ਵੀ ਜ਼ਿਕਰ ਕਰਨ ਦੀ ਕੋਸ਼ਿਸ਼ ਰਹੇਗੀ ਤੇ ਧਰਮ ਦੀ ਗੱਲ ਹੋਈ ਹੈ ਉਹਦੇ ਉੱਤੇ ਇੱਕ ਆਰਟੀਕਲ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਅੱਗੇ ਜਾ ਕੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਥੋੜਾ ਜਿਹਾ ਚੱਲਦੇ ਆ ਤੇ ਹਜ਼ੂਰ ਸਾਹਿਬ ਦੀ ਵੀ ਗੱਲ ਕਰ ਲਈ ਆਪਾਂ ਸਾਰਾ ਕੁਝ ਕਰ ਹੀ ਲਿਆ ਤਕਰੀਬਨ ਕੰਪਲੀਟ ਤੇ ਗੱਲ ਕਰਦੇ ਆ ਇੰਡੀਆ ਦੀ ਥੋੜੀ ਜਿਹੀ ਪਾਸਪੋਰਟ ਦੇ ਬਾਰੇ ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ ਨਾਗਰਿਕਤਾ ਦਾ ਸਬੂਤ ਨਹੀਂ ਸਰਕਾਰ ਇਹ ਕਹਿੰਦੀ ਹੈ ਸਰਕਾਰ ਨੇ ਬੁੱਧਵਾਰ ਨੂੰ ਸਪਸ਼ਟ ਕੀਤਾ ਕਿ ਭਾਰਤੀ ਪਾਸਪੋਰਟ ਮੁੱਖ ਤੌਰ ਦੇ ਉੱਤੇ ਇੱਕ ਯਾਤਰਾ ਦਸਤਾਵੇਜ਼ ਹੈ ਤੇ ਇਸ ਨੂੰ ਨਾਗਰਿਕਤਾ ਦਾ ਸਬੂਤ ਨਹੀਂ ਮੰਨਿਆ ਜਾਣਾ ਚਾਹੀਦਾ ਇੱਕ ਅਜਿਹਾ ਬਿਆਨ ਜਿਸ ਨੇ ਬਹਿਸ ਛੇੜ ਦਿੱਤੀ ਹੈ ਸਿਆਸੀ ਪ੍ਰਤੀਕਿਰਿਆਵਾਂ ਖਿੱਚੀਆਂ ਨੇ ਮੀਡੀਆ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਜਿਹੜੇ ਨੇ ਅਧਿਕਾਰੀਆਂ ਨੇ ਪਾਸਪੋਰਟ ਸੇਵਾ ਦਿਵਸ ਦੇ ਉੱਤੇ ਮੌਕੇ ਤੇ ਭਾਰਤ ਦੇ ਪਾਸਪੋਰਟ ਅਤੇ ਗਤੀਸ਼ੀਲਤਾ ਇਕੋ ਸਿਸਟਮ ਦੇ ਵਿੱਚ ਵਿਕਾਸ ਨੂੰ ਦਰਸਾਉਂਦੇ ਹੋਏ ਇਹ ਸਪਸ਼ਟ ਕਰਨ ਦੀ ਜਿਹੜੀ ਹੈ ਸਪਸ਼ਟੀਕਰਨ ਦਿੱਤਾ ਹੈ ਅਧਿਕਾਰੀਆਂ ਨੇ ਕਥਿਤ ਤੌਰ ਦੇ ਉੱਤੇ ਕਿਹਾ ਕਿ ਇੱਕ ਜਿਹੜਾ ਪਾਸਪੋਰਟ ਵਿਦੇਸ਼ ਦੇ ਵਿੱਚ ਯਾਤਰਾ ਕਰਨ ਵੇਲੇ ਇੱਕ ਭਾਰਤੀ ਨਾਗਰਿਕ ਦੀ ਕੌਮੀਅਤ ਨੂੰ ਜਿਹੜਾ ਪ੍ਰਮਾਣਿਤ ਕਰਦਾ ਹੈ ਪਰ ਇਹ ਆਪਣੇ ਆਪ ਦੇ ਵਿੱਚ ਨਾਗਰਿਕਤਾ ਦਾ ਜਿਹੜਾ ਇੱਕ ਦਸਤਾਵੇਜ਼ ਨਹੀਂ ਹੈ ਨਿਊਜ਼ ਰਿਪੋਰਟਾਂ ਦੇ ਵਿੱਚ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਪਾਸਪੋਰਟ ਸਿਰਫ਼ ਵਿਆਪਕ ਤਸਦੀਕ ਜਿਹੜੀ ਹੈ ਤੇ ਕਈ ਸਰਕਾਰੀ ਏਜੰਸੀਆਂ ਨੂੰ ਸ਼ਾਮਲ ਕਰਨ ਵਾਲੀ ਜਿਹੜੀ ਪੜਤਾਲ ਤੋਂ ਬਾਅਦ ਜਾਰੀ ਕੀਤੇ ਜਾਂਦੇ ਨੇ ਹਾਲਾਂਕਿ ਉਨ੍ਹਾਂ ਨੇ ਜ਼ੋਰ ਦਿੱਤਾ ਹੈ ਕਿ ਦਸਤਾਵੇਜ਼ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਯਾਤਰਾ ਦੀ ਸਹੂਲਤ ਦੇਣਾ ਅਤੇ ਵਿਦੇਸ਼ਾਂ ਦੇ ਵਿੱਚ ਪਛਾਣ ਸਥਾਪਿਤ ਕਰਨਾ ਹੈ ਇਹ ਸਪਸ਼ਟੀਕਰਨ ਨਾਗਰਿਕਤਾ ਸਥਾਪਿਤ ਕਰਨ ਦੇ ਲਈ ਕਿਹੜੇ ਦਸਤਾਵੇਜ਼ਾਂ ਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਇਸ ਦੇ ਬਾਰੇ ਚੱਲ ਰਹੀ ਜਨਤਕ ਬਹਿਸ ਦੇ ਵਿਚਕਾਰ ਆਇਆ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਕਈ ਅਦਾਲਤੀ ਫੈਸਲਿਆਂ ਨੇ ਇਹ ਮੰਨਿਆ ਕਿ ਇਹ ਜਿਹੜਾ ਆਪਣਾ ਆਧਾਰ ਕਾਰਡ ਹੈਗਾ ਵੋਟਰ ਪਛਾਣ ਪੱਤਰ ਪੈਨ ਕਾਰਡ ਤੇ ਹੋਰ ਰਿਕਾਰਡ ਆਪਣੇ ਆਪ ਦੇ ਵਿੱਚ ਨਾਗਰਿਕਤਾ ਦਾ ਜਿਹੜਾ ਨਿਰਣਾਇਕ ਜਿਹੜਾ ਸਬੂਤ ਨਹੀਂ ਨੇ ਇੱਕ ਹੋਰ ਰਿਪੋਰਟ ਦੇ ਵਿੱਚ ਨੋਟ ਕੀਤਾ ਗਿਆ ਕਿ ਜਨਮ ਤੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਕੋਈ ਵੀ ਇੱਕ ਵਿਆਪਕ ਤੌਰ ਦੇ ਉੱਤੇ ਪ੍ਰਮਾਣਿਤ ਨਾਗਰਿਕਤਾ ਦਸਤਾਵੇਜ਼ ਨਹੀਂ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਾਗਰਿਕਤਾ ਦੇ ਜਿਹੜਾ ਦਾਅਵੇ ਅਕਸਰ ਨਾਗਰਿਕਤਾ ਐਕਟ ਦੇ ਤਹਿਤ ਰਿਕਾਰਡਾਂ ਅਤੇ ਕਾਨੂੰਨੀ ਵਿਵਸਥਾਵਾਂ ਦੇ ਸੁਮੇਲ ਦੇ ਦੁਆਰਾ ਹੀ ਨਿਰਧਾਰਿਤ ਕੀਤੇ ਜਾਂਦੇ ਨੇ MEA ਦੀਆਂ ਜਿਹੜੀਆਂ ਨੇ ਟਿੱਪਣੀਆਂ ਨੇ ਸਿਆਸੀ ਆਲੋਚਨਾ ਵੀ ਜਿਹੜੀ ਭੜਕਾਈ ਹੈ ਸ਼ਿਵ ਸੈਨਾ ਦੇ ਜਿਹੜੇ ਨੇਤਾ ਨੇ ਆਦਿਤਿਆ ਠਾਕਰੇ ਨੇ ਸਪਸ਼ਟੀਕਰਨ ਦੇ ਪਿੱਛੇ ਦੇ ਤਰਕ ਦੇ ਸਵਾਲ ਉਠਾਏ ਨੇ ਤੇ ਪੁੱਛਦੇ ਹੋਏ ਕਿਹਾ ਕਿ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਕੀਤੀ ਗਈ ਪੁਲਿਸ ਤਸਦੀਕ ਆਪਣੀ ਮਹੱਤਤਾ ਗੁਆ ਦੇਵੇਗੀ ਜੇ ਪਾਸਪੋਰਟ ਨੂੰ ਨਾਗਰਿਕਤਾ ਦਾ ਜਿਹੜਾ ਸਬੂਤ ਨਹੀਂ ਮੰਨਿਆ ਜਾਂਦਾ। ਸਰਕਾਰ ਨੇ ਹਾਲਾਂਕਿ ਬਰਕਰਾਰ ਰੱਖਿਆ ਕਿ ਪਾਸਪੋਰਟ ਇਕ ਸੁਰੱਖਿਅਤ ਅਤੇ ਸਖ਼ਤੀ ਦੇ ਨਾਲ ਤਸਦੀਕ ਜਿਹੜਾ ਕੀਤਾ ਯਾਤਰਾ ਦਸਤਾਵੇਜ਼ ਬਣਿਆ ਹੋਇਆ। ਅਧਿਕਾਰੀਆਂ ਨੇ ਚਿੱਪ ਆਧਾਰਿਤ ਈ ਪਾਸਪੋਰਟਾਂ ਦੀ ਸ਼ੁਰੂਆਤ ਤੇ ਦੇਸ਼ ਭਰ ਦੇ ਵਿਚ ਪਾਸਪੋਰਟ ਸੇਵਾਵਾਂ ਨੂੰ ਜਿਹੜਾ ਆਧੁਨਿਕ ਬਣਾਉਣ ਦੇ ਲਈ ਚੱਲ ਰਹੇ ਯਤਨਾਂ ਨੂੰ ਵੀ ਉਜਾਗਰ ਕੀਤਾ ਹੈ। ਦੂਸਰੇ ਪਾਸੇ ਪੀਐਮ ਮੋਦੀ ਨੂੰ ਮਿਲਣ ਮਗਰੋਂ ਐਮਾਜ਼ੋਨ ਦੇ ਵੱਲੋਂ 13 ਅਰਬ ਡਾਲਰ ਦਾ ਹੋਰ ਨਿਵੇਸ਼ ਕੀਤਾ ਗਿਆ। ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਐਂਡੀ ਜੈਸੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ ਤੇ 2030 ਤੱਕ ਭਾਰਤ ਦੇ ਵਿਚ ਏਆਈ ਤੇ ਕਲਾਊਡ ਇਨਫਰਾਸਟਰਕਚਰ ਜਿਹੜਾ ਦੇ ਵਿਸਤਾਰ ਦੇ ਲਈ ਵਾਧੂ 13 ਅਰਬ ਅਮਰੀਕਨ ਡਾਲਰ ਨਿਵੇਸ਼ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੈਸੀ ਨੇ ਭਾਰਤ ਪ੍ਰਤੀ ਕੰਪਨੀ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਨਵੇਂ ਨਿਵੇਸ਼ ਦੇ ਨਾਲ 2026 ਤੋਂ 2030 ਦੇ ਦਰਮਿਆਨ ਜਿਹੜਾ ਦੇਸ਼ ਦੇ ਵਿਚ ਐਮਾਜ਼ਾਨ ਦਾ ਕੁੱਲ ਪੂੰਜੀ ਨਿਵੇਸ਼ 48 ਅਰਬ ਡਾਲਰ ਜਿਹੜਾ ਤੱਕ ਪਹੁੰਚ ਜਾਵੇਗਾ। ਕੰਪਨੀ ਦੇ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇਹ ਨਿਵੇਸ਼ ਭਾਰਤ ਦੇ ਵਿਚ ਏਆਈ ਅਤੇ ਕਲਾਊਡ ਇਨਫਰਾਸਟਰਕਚਰ ਦੇ ਵਿਸਤਾਰ ਦੇ ਲਈ 2026 ਤੋਂ 2030 ਦੇ ਦੌਰਾਨ ਐਮਾਜ਼ਾਨ ਦੇ ਕੁੱਲ ਨਿਵੇਸ਼ ਨੂੰ 21 ਅਰਬ ਡਾਲਰ ਤੋਂ ਵੱਧ ਕਰ ਦੇਵੇਗਾ, ਜਿਸ ਦੇ ਨਾਲ ਕੰਪਨੀ ਦੇਸ਼ ਦੇ ਵਿਚ ਸਭ ਤੋਂ ਵੱਡੇ ਵਿਸ਼ਵ ਪੱਧਰੀ ਏ ਆਈ ਅਤੇ ਕਲਾਊਡ ਨਿਵੇਸ਼ਕਾਂ ਦੇ ਵਿਚ ਸ਼ਾਮਲ ਹੋ ਜਾਵੇਗੀ। ਦੂਸਰੇ ਪਾਸੇ ਇੰਡੀਆ ਅਮਰੀਕਾ ਜਿਹੜੀ ਹੈ ਵੱਲੋਂ ਵਪਾਰ ਸਮਝੌਤੇ ਵੱਲ ਪੇਸ਼ਕਦਮੀ ਕੀਤੀ ਹੈ। ਅਹਿਮ ਪਹਿਲੂਆਂ ਦੇ ਉੱਤੇ ਨਜ਼ਰਸਾਨੀ ਹੋਈ ਹੈ ਤੇ 2 ਰੋਜ਼ਾ ਮੰਤਰੀ ਪੱਧਰ ਦੀ ਗੱਲਬਾਤ ਸਮਾਪਤ ਹੋ ਗਈ ਹੈ। ਭਾਰਤ ਅਤੇ ਅਮਰੀਕਾ ਨੇ ਮੰਤਰੀ ਪੱਧਰ ਦੀ 2 ਰੋਜ਼ਾ ਬੈਠਕ ਦੇ ਦੌਰਾਨ ਅੰਤਰਮ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਦੇ ਉੱਤੇ ਪੇਸ਼ਕਦਮੀ ਦੇ ਬਾਰੇ ਸਮੀਖਿਆ ਕੀਤੀ ਹੈ ਤੇ ਬਾਜ਼ਾਰ ਜਿਹੜਾ ਪਹੁੰਚ ਡਿਜੀਟਲ ਵਪਾਰ ਅਤੇ ਗੈਰ ਟੈਰਿਫ ਰੁਕਾਵਟਾਂ ਵਰਗੇ ਅਹਿਮ ਪਹਿਲੂਆਂ ਦੇ ਉੱਤੇ ਚਰਚਾ ਹੋਈ ਹੈ। ਦੋਵਾਂ ਮੁਲਕਾਂ ਦਾ ਟੀਚਾ ਵਾਸ਼ਿੰਗਟਨ ਦੇ ਵੱਲੋਂ ਲਾਏ ਗਏ ਅਸਥਾਈ ਜਿਹੜਾ 10% ਟੈਰਿਫ ਦੇ ਲਈ 24 ਜੁਲਾਈ ਤੱਕ ਦੀ ਨਿਰਧਾਰਿਤ ਮਿਆਦ ਖਤਮ ਹੋਣ ਤੋਂ ਪਹਿਲਾਂ ਸਮਝੌਤੇ ਨੂੰ ਅੰਤਮ ਰੂਪ ਦੇਣਾ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦੇ ਅਧਿਕਾਰਤ ਵਫਦ ਦੀ ਨੁਮਾਇੰਦਗੀ ਕਰ ਰਹੇ ਜੇਮੀਸਨ ਗਰੇਅਰ 22 ਜੂਨ ਤੋਂ ਨਵੀਂ ਦਿੱਲੀ ਦੇ ਵਿਚ ਨੇ। ਗਰੇਅਰ ਨੇ ਜਿਹੜਾ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਦੇ ਨਾਲ ਦਵੱਲੇ ਵਪਾਰ ਸਮਝੌਤੇ BTA ਦੇ ਪਹਿਲੇ ਗੇੜ ਦੇ ਬਾਰੇ ਚਰਚਾ ਕੀਤੀ ਹੈ ਤੇ ਵਣਜ ਮੰਤਰਾਲੇ ਨੇ ਬਿਆਨ ਦੇ ਵਿਚ ਕਿਹਾ ਕਿ ਦੋਵੇਂ ਮੰਤਰੀ ਹੁਣ ਤੱਕ ਕਈ ਗੇੜਾਂ ਦਾ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਇਸ ਦੇ ਵਿਚ ਦਵੱਲੇ ਵਪਾਰ ਸਮਝੌਤੇ ਦੇ ਅਹਿਮ ਪਹਿਲੂਆਂ ਦੀ ਵਿਆਪਕ ਜਿਹੜੀ ਹੈ ਸਮੀਖਿਆ, ਵਧੀ ਹੋਈ ਮਾਰਕੀਟ ਪਹੁੰਚ, ਡਿਜੀਟਲ ਵਪਾਰ, ਸਪਲਾਈ ਚੇਨ ਲਚਕਤਾ, ਗੈਰ ਟੈਰਿਫ ਰੁਕਾਵਟਾਂ ਨੂੰ ਘਟਾਉਣਾ ਤੇ ਰਣਨੀਤਿਕ ਖੇਤਰਾਂ ਦੇ ਵਿਚ ਸਹਿਯੋਗ ਦਾ ਘੇਰਾ ਵਧਾਉਣਾ ਆਦਿ ਸ਼ਾਮਲ ਨੇ। ਬਿਆਨ ਦੇ ਮੁਤਾਬਕ ਦੋਵਾਂ ਧਿਰਾਂ ਨੇ ਹਾਲੀਆ ਮਹੀਨਿਆਂ ਦੇ ਦੌਰਾਨ ਇਸ ਪਾਸੇ ਅਹਿਮ ਪ੍ਰਗਤੀ ਕੀਤੀ ਹੈ। ਗੱਲਬਾਤ ਦੇ ਦੌਰਾਨ ਦੋਵਾਂ ਮੰਤਰੀਆਂ ਨੇ ਅਜਿਹੇ ਵਪਾਰ ਸਮਝੌਤੇ ਬਾਰੇ ਆਪਣੀ ਵਚਨਬੱਧਤਾ ਦੁਹਰਾਈ ਹੈ ਜੋ ਸੰਤੁਲਿਤ ਵਪਾਰਕ ਤੌਰ ਦੇ ਉਤੇ ਅਰਥਪੂਰਨ ਹੋਵੇ ਤੇ ਦੋਵਾਂ ਮੁਲਕਾਂ ਦੇ ਕਾਰੋਬਾਰਾਂ, ਕਿਸਾਨਾਂ, ਕਾਮਿਆਂ ਅਤੇ ਖਪਤਕਾਰਾਂ ਦੇ ਲਈ ਠੋਸ ਲਾਭ ਮੁਹੱਈਆ ਕਰਵਾਵੇ। ਇਸ ਤੋਂ ਪਹਿਲਾਂ ਅੱਜ ਦਿਨੇ ਜਿਹੜਾ ਗੋਇਲ ਹੁਣਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਵਿਚ ਕਿਹਾ ਕਿ ਦੋਵਾਂ ਧਿਰਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੀ ਪ੍ਰਗਤੀ ਦੇ ਉਤੇ ਨਜ਼ਰਸਾਨੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਮੈਂ ਰਾਜਦੂਤ ਗ੍ਰੀਰਰ ਦੀ ਲੀਡਰਸ਼ਿਪ ਅਤੇ ਦੋਵਾਂ ਧਿਰਾਂ ਵੱਲੋਂ ਆਪਣੀ ਗੱਲਬਾਤ ਨੂੰ ਉਸਾਰੂ ਤਰੀਕੇ ਦੇ ਨਾਲ ਅੱਗੇ ਲਿਜਾਣ ਦੇ ਲਈ ਕੀਤੇ ਜਾ ਰਹੇ ਟਿਕਾਊ ਯਤਨਾਂ ਦੀ ਤਾਰੀਫ ਕਰਦਾ। ਦੋਵੇਂ ਮੁਲਕ ਇਤਿਹਾਸਕ ਵਪਾਰ ਸਮਝੌਤੇ ਦੇ ਬਹੁਤ ਨੇੜੇ ਦੱਸੇ ਜਾ ਰਹੇ ਨੇ। ਵਾਸ਼ਿੰਗਟਨ ਵਿਚੋਂ ਜਿਹੜਾ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਇਤਿਹਾਸਕ ਦੁਵੱਲੇ ਵਪਾਰ ਸਮਝੌਤੇ ਨੂੰ ਸਿਰੇ ਚਾੜਨ ਦੇ ਬਹੁਤ ਨੇੜੇ ਨੇ। ਇਸੇ ਸਮਝੌਤੇ ਦੇ ਤਹਿਤ ਆਪਸੀ ਅਤੇ ਇਕ ਦੂਜੇ ਦੇ ਲਈ ਲਾਹੇਵੰਦ ਸ਼ਰਤਾਂ ਤਹਿਤ ਅਮਰੀਕੀ ਵਸਤਾਂ ਦੇ ਲਈ 1.4 ਅਰਬ ਦੀ ਆਬਾਦੀ ਵਾਲੇ ਭਾਰਤੀ ਬਾਜ਼ਾਰ ਦਾ ਰਾਹ ਖੁੱਲ੍ਹ ਜਾਏਗਾ। ਅਮਰੀਕਾ ਦੇ ਉਪ ਸਹਾਇਕ ਜਿਹੜੇ ਨੇ ਵਿਦੇਸ਼ ਮੰਤਰੀ ਆਪਣੇ ਬੈਂਥਨੀ ਪਾਉਲੋਸ ਮੋਰੀਸਨ ਨੇ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ਼ ਦੇ ਬਾਰੇ ਫਾਊਂਡੇਸ਼ਨ FIIDS ਦੇ ਵੱਲੋਂ ਕੈਪੀਟਲ ਹਿੱਲ ਅਮਰੀਕੀ ਸੰਸਦ ਦੇ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਤੀਜਾ ਮੁਖੀ ਰਿਸ਼ਤੇ ਨੂੰ ਜਿਹੜਾ ਅੱਗੇ ਵਧਾ ਰਹੇ ਨੇ। ਇਕ ਮਿੰਟ ਹੋਲਡ ਰੱਖਣਾ ਆਪਣੇ ਮੁਕੱਦਰ ਜੀ। ਸੰਯੁਕਤ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕੀਤਾ ਜਾ ਰਿਹਾ ਤੇ ਤਜਵੀਜ਼ਤ ਸਮਝੌਤੇ ਦੇ ਖਿਲਾਫ਼ ਵੱਖ ਵੱਖ ਥਾਈਂ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਸਮਝੌਤੇ ਦੇ ਤਜਵੀਜ਼ਤ ਖਰੜੇ ਨੂੰ ਕਿਸਾਨਾਂ ਦੇ ਲਈ ਮੌਤ ਦੇ ਵਾਰੰਟ ਦਸਿਆ। ਕਿਸਾਨਾਂ ਨੇ ਲੰਘੇ ਦਿਨ ਵੀ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਧਰਨਾ ਲਾ ਕੇ ਤਜਵੀਜ਼ਿਤ ਸਮਝੌਤੇ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਭਾਰਤ ਦੌਰੇ ਦੇ ਉੱਤੇ ਆਏ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗਰੀਰਰ ਸਣੇ ਪੂਰੇ ਵਫਦ ਨੂੰ ਵਾਪਸ ਭੇਜਣ ਸਬੰਧੀ ਵੀ ਨਾਰੇ ਲਾਏ ਸਨ। ਲੋ ਦੋਸਤੋ, ਇਸ ਦੇ ਨਾਲ ਹੀ ਕੈਨੇਡਾ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ, ਜਿੱਥੋਂ ਲਾਊਡ ਸਪੀਕਰ ਤੇ ਅਜ਼ਾਨ ਦੇ ਪ੍ਰਸਾਰਣ ਮਗਰੋਂ ਰੈਜ਼ੀਨਾ ਦੇ ਵਿਚ ਤਣਾਅ ਵਧਿਆ। ਨਿਯਮਾਂ ਦੇ ਤਹਿਤ ਮਿਲਿਆ ਪਰਮਿਟ ਤੇ ਸ਼ਹਿਰ ਦੇ ਵਿਚ ਹਰ ਸਾਲ ਜਾਰੀ ਹੁੰਦੇ ਨੇ ਇਹ ਪਰਮਿਟ ਤੇ ਅਜਿਹੇ 100 ਤੋਂ ਵੱਧ ਆਗਿਆ ਪੱਤਰ ਦੱਸੇ ਜਾਂਦੇ ਆ, ਪਰ ਫਿਰ ਵੀ ਵਿਵਾਦ ਜਿਹੜਾ ਛਿੜਿਆ ਤੇ ਹਰ ਪਾਸੇ ਧਰਮ ਦਾ ਹੀ ਰੋਲਾ ਹੈ ਜਿੱਥੇ ਮਰਜ਼ੀ ਦੇਖ ਲਓ। ਤੇ ਮੁਕੱਦਰ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਇਸ ਖ਼ਬਰ ਨੂੰ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਜੀ ਆਨੂ ਜੀ, ਕੀ ਹਾਲ ਚਾਲ ਨੇ ਜਨਾਬ?
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
0: ਠੀਕ ਠਾਕ ਜੀ, ਲੰਘਿਆ ਹੋ ਜੀ, ਕੀ ਕਹਿਣਾ ਚਾਹੋਗੇ?
3: ਉਹ ਕਹਿੰਦਾ ਕਹਿੰਦਾ ਤਾਂ ਹੈਗਾ ਸਿੱਧੂ ਮੂਸੇਵਾਲਾ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ, ਹੈ
0: ਜੀ,
3: ਸੱਚ ਬੋਲੇਗਾ ਤਾਂ ਮਿਲੂ 295
0: ਜੀ,
3: ਹੈ ਤੇ ਕਰੇਗਾ ਤਰੱਕੀ ਬਹੁਤ ਹੇਟ ਮਿਲੂਗੀ,
0: ਹੇਟ ਮਿਲੂਗੀ ਜੀ।
3: ਉਹ ਮੈਂ ਤਾਂ ਨਾ ਚਲੋ ਆ ਗੱਲ ਮੈਂ ਲੇਟ ਸੀ ਥੋੜਾ ਜਿਹਾ ਪਿੱਛੋਂ ਸੁਣਦਾ ਆਉਂਦਾ ਪਿਆ ਸੀ, ਆਪਣਾ ਸੈਣੀ ਬਾਈ ਜੋਧਰਾ ਬਾਈ ਜੀ ਲੱਗੇ ਹੋਏ ਸੀ ਗੱਲ ਕਰਨ
0: ਜੀ,
3: ਤੇ ਉਹ ਮੈਂ ਤਾਂ ਮੈਨੂੰ ਤਾਂ ਹੋਰ ਤਾਂ ਨੀ ਮੈਨੂੰ ਸਮਝ ਆਉਂਦੀ, ਚਲੋ ਆਪਾਂ ਰੱਬ ਦੀ ਗੱਲ ਕਰਦੇ ਪਏ ਸੀ ਵੀ ਰੱਬ ਜਿਵੇਂ ਬਾਬੇ ਨਾਨਕ ਨੇ ਵੀ ਕਿਹਾ ਸੀ, ਹੁਣ ਗੱਲ ਤਾਂ ਉਹੀ ਹੈ ਨਾ ਵੀ ਹੁਣ ਅੱਜ ਜੇ ਅਸਲ ਚ ਨਾ ਜੇ ਤਾਂ ਤਰਕ ਨਾਲ ਜੋੜਦੇ ਆ ਫਿਰ ਦੁਕਾਨਦਾਰੀਆਂ ਚੱਲਦੀਆਂ ਨੇ, ਜੇ ਕਰਾਮਾਤਾਂ ਨਾਲ ਜੋੜਦੇ ਆ ਫਿਰ ਉਹੀ ਗੱਲ ਦੁਕਾਨਦਾਰੀਆਂ ਚੱਲਦੀਆਂ ਨੇ,
0: ਹੈਂ
3: ਜੇ ਤਰਕ ਨਾਲ ਜੋੜ ਦਾਂਗੇ ਮੇਰੇ ਵਰਗੇ ਨੂੰ ਕੋਈ ਕਹਿ ਦੂ ਵੀ ਯਾਰ ਤੂੰ ਆਪਣੇ ਘਰ ਉਹੀ ਗੱਲ ਆਪਣਾ ਕੰਮ ਕਰ, ਚਲੋ ਜੇ ਨਾਮ ਜਪਣਾ ਜਪ ਤੇ ਆਪਣੀ ਮਿਹਨਤ ਕਰ ਵੀ ਤੂੰ ਕੀ ਲੈਣਾ ਉਹੀ ਗੱਲ ਇਧਰ ਉਧਰ ਫਿਰ ਕੇ
0: ਜੀ,
3: ਤੇ ਫਿਰ ਉੱਥੇ ਕੌਣ ਜਾਊ ਉਹੀ ਗੱਲ। ਬਾਬੇ ਨਾਨਕ ਨੇ ਵੀ ਕਿਹਾ ਸੀ ਵੀ ਏਤੀ ਮਾਰ ਪਈ ਕਰ ਲਾਣੇ ਤੈਂ ਕਿਉਂ ਦਰਦ ਨਾ ਆਇਆ ਹੈ,
0: ਬਿਲਕੁਲ।
3: ਉਹ ਭਗਤ ਸਿੰਘ ਨੇ ਵੀ ਉਹੀ ਬਾਬੇ ਨਾਨਕ ਵਾਲੀ ਗੱਲ ਕਹੀ ਵੀ ਜਦੋਂ ਰੱਬਾ ਹੈਗਾ ਤੇ ਫਿਰ ਆ ਜਿੰਨਾ ਦੁਨੀਆਂ ਦੇ ਜ਼ੁਲਮ ਜੋ ਅਤਿਆਚਾਰ ਹੋਣ ਦਿਆ ਮਾਤੜ ਨਾਲ ਤੇ ਫਿਰ ਤੂੰ ਕਰਦਾ ਕਿਉਂ ਨੀ ਕੁਛ, ਹੈ
0: ਪਾਕਿਸਤਾਨ ਬਾਰੇ ਬਾਈਆਂ ਨੇ ਵੀ ਇੱਕ ਨਾ ਕਵਿਤਾ ਲਿਖੀ ਸੀ ਮੇਰੇ ਖਿਆਲ ਨਾਲ ਕਿ ਕਲਾਮ ਲਿਖਿਆ ਸੀ ਸ਼ਾਇਦ, ਰੱਬਾ ਥੱਲੇ ਆ ਤੈਨੂੰ ਪੈਣਗੇ ਜੱਬ ਲਗਭਗ ਏਦਾਂ ਕਰਕੇ ਸੀ।
3: ਹਾਂ ਨਹੀਂ ਬਿਲਕੁਲ
0: ਜੀ,
3: ਕੋਈ ਸ਼ੱਕ ਨੀ ਵੀ ਜੇ ਹੁਣ ਉਹੀ ਗੱਲ ਵੀ ਜੇ ਰੱਬ ਦਾ ਕੰਮ ਇਹੀ ਹੈ ਵੀ ਉਹ ਮੰਨ ਲਓ ਵੀ ਉੱਤੇ ਗਿਆਨ ਹੀ ਉਹਨੇ ਨਫਾ ਨੁਕਸਾਨ ਕੋਈ ਦੇਣਾ ਜਾਂ ਜੋ ਮੰਨ ਲਓ ਲਿਖਿਆ ਜ਼ਿਆਦਾਤਰ ਚੀਜ਼ਾਂ ਦੇ ਵਿੱਚ ਜਾਂ ਜੋ ਲੌਜਿਕ ਦਿੰਦੀ ਹੈ ਜਨਤਾ
0: ਜੀ,
3: ਤੇ ਉਹ ਇੱਥੇ ਵਾਲੇ ਜੋ ਕੁਛ ਕਰੀ ਆਉਂਦੇ ਨੇ ਤੁਸੀਂ ਦੇਖ ਲਓ ਵੀ ਰੋਜ਼ ਦੀ ਰੋਜ਼ ਕਿੰਨੇ ਜ਼ੁਲਮ ਮੰਨ ਲਓ ਮਾਤੜਦੇ ਹੁੰਦੇ ਨੇ, ਕਿੰਨੇ ਰੇਪ ਕਈ ਕੁਛ ਹੁੰਦਾ, ਉਹਨਾਂ ਨੂੰ ਸਜ਼ਾ ਕੌਣ ਦਊ ਜੀ? ਉਹ ਰੱਬ ਚੁੱਪ ਕਿਤੇ ਵੇਖੀ ਜਾਂਦਾ ਉੱਤੇ ਬੈਠਾ ਤੇ ਉਹ ਫਿਰ ਮੁੜ ਕੇ ਜਦੋਂ ਜ਼ਿਆਦਾਤਰ ਤਾਂ ਵੇਖੋ ਰੱਬ ਨੂੰ ਵਰਤਦੇ ਇਹ ਗੱਲ ਇਹ ਚੱਕਰ ਇਹ ਆ ਵੀ ਜਿਹੜੇ ਨਾ ਇਹ ਮੰਨ ਲਓ ਪੈਸੇ ਟਕੇ ਵਾਲੇ ਲਾ ਲਓ ਜਾਂ ਦੂਜੇ ਲਾ ਲਓ ਵੀ ਇਹ ਜਿਹੜੇ ਉਹ ਮਹਾਰਾਸ਼ਟਰ ਵਾਲਾ ਸੀ ਬਾਬਾ ਉਹ ਹੁਣ ਉਹ ਵੀ ਗੱਲ ਕਿੰਨੀਆਂ ਉਹ ਲੇਡੀਜ਼ ਨਾਲ ਉਹਨੇ ਉਹ ਕਰਤਾ
0: ਜੀ,
3: ਤੇ ਰੱਬ ਨੂੰ ਵਰਤਣ ਵਾਲੇ ਇਹੀ ਨੇ
0: ਜੀ,
3: ਰੱਬ ਦੇ ਨਾਂ ਤੇ ਵਰਤਦੇ ਨੇ ਜੀ ਇਹ।
0: ਆ ਦੇਖੋ ਆਪਣੇ ਸ਼ਿਵਕਰਨ ਗਰੇਵਾਲ ਬਾਈ ਜੀ ਨੇ ਇੱਕ ਕਵਿਤਾ ਚਲੋ ਗੱਲਾਂ ਬੁੱਲੇ ਦੇ ਨਾਲ ਪਾਈ ਹੈ, ਸਾਬਰ ਅਲੀ ਸਾਬਰ ਉਹਨਾਂ ਦੀ ਲਿਖੀ ਹੈ, ਚਲੋ ਦੋ ਕਲਾਈਨਾਂ ਸਾਂਝੀਆਂ ਕਰਦਾ ਤੁਸੀਂ ਗੱਲ ਵੀ ਉਹੀ ਕਰਦੇ ਹੋ। ਕਹਿੰਦੇ ਕਿ ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜੀ ਮੈਂ ਵਿਚਕਾਰੇ ਖਲੋਤਾ, ਜਨਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਵਿੱਚੋਂ ਕਿਸਰਾ ਨਿਕਲੇ ਚੋਰ
3: ਨਹੀਂ ਉਹੀ ਗੱਲ ਹੈ ਜਿਹੜੇ ਹੁਣ ਰਾਮ ਮੰਦਰ ਵਾਲੇ ਮਸਲੇ ਨੇ ਸਾਰੇ ਉਹੀ ਨੇ ਵੀ ਹੁਣ ਜੇ ਰੱਬ ਬੈਠਾ ਤਾਂ ਫਿਰ ਇਹਨਾਂ ਨੂੰ ਡੱਕਦਾ ਕਿਉਂ ਨੀ
0: ਜੀ,
3: ਇਹ ਤਾਂ ਉਸੇ ਉਹੀ ਗੱਲ ਰੱਬ ਦੇ ਘਰ ਚੋਂ ਹੀ ਇਹ ਚੋਰੀ ਕਰੀ ਜਾਂਦੇ ਨੇ
0: ਜੀ,
3: ਗੱਲ ਉਹੀ ਹੈ ਭਾਰਜ ਬਾਈ ਜੀ ਕਿਸੇ ਨੇ ਨੀ ਡੱਕਣਾ, ਰੱਬ ਦੇ ਨਾਂ ਤੇ ਲੁੱਟ ਕਰਨੀ ਬੜੀ ਸੌਖੀ ਹੈ ਉਹੀ ਗੱਲ ਹੈ, ਤੇ
0: ਬਿਲਕੁਲ
3: ਜਿਹੜੀ ਸਾਡੀ ਤਾਂ ਮੈਂ ਕਿੰਨੀ ਵਾਰੀ ਕਹਿ ਲਿਆ ਵੀ ਸਾਡੀ ਸਿੱਖੀ ਤਾਂ ਹੈ ਹੀ ਇਹਦੇ ਚ ਕੋਈ ਕਰਾਮਾਤ ਦਾ ਕੋਈ ਕੰਸੈਪਟ, ਜੇ ਕਰਾਮਾਤ ਦਾ ਕੰਸੈਪਟ ਹੁੰਦਾ ਫਿਰ ਤਾਂ ਜੋ ਹਿੰਦੂ ਧਰਮ ਦੇ ਵਿੱਚ ਚੱਲੀ ਜਾਂਦਾ ਸੀ ਤੇ ਉਹ ਚੱਲੀ ਹੋਈ ਜਾਂਦਾ, ਫਿਰ ਬਾਬੇ ਨਾਨਕ ਨੂੰ ਕੀ ਲੋੜ ਸੀ ਉਹਦੇ ਉੱਤੇ ਲੌਜਿਕ ਦੇਣ ਦੀ ਵੀ ਜੇ ਤੂੰ ਬ੍ਰਾਹਮਣੀ ਬਾਹਮਣ ਜਾਇਆ ਤਾਂ ਆਣ ਵਾਟ ਕਿਉਂ ਨਾ ਆਇਆ ਜਾਂ ਹੋਰ ਕਈ ਚੀਜ਼ਾਂ ਨੇ ਵੀ ਜੇ ਤੂੰ ਵਾਕਈ ਵੱਖਰਾ ਦੁਨੀਆਂ ਤੋਂ ਫਿਰ ਤੂੰ ਕੋਈ ਵੱਖਰਾ ਰਾਹ ਨੀ ਆਇਆ ਜਾਂ ਹੋਰ ਕਿੰਨੇ ਲੌਜਿਕ ਨੇ ਉਹਦੇ ਉੱਤੇ, ਜਿਹੜਾ ਜਿਹੜਾ ਉਹ ਹਰਿਦੁਆਰ ਜਾ ਕੇ ਬ੍ਰਾਹਮਣ ਪਾਣੀ ਦੇਣ ਦੇ ਸੀ ਸੂਰਜ ਨੂੰ ਤੇ ਗੁਰੂ ਨਾਨਕ ਦੇਵ ਆਪਣੇ ਖੇਤਾਂ ਨੂੰ ਦੇਣ ਲੱਗ ਗਏ ਪਾਣੀ। ਪਰ ਉਹ ਗੱਲ ਉਹੀ ਹੈ ਬਾਈ ਜੀ, ਇਹਦੇ ਇਹਦੇ ਬਿਨਾਂ ਇਹਨਾਂ ਦੀ ਦੁਕਾਨਦਾਰੀ ਨੀ ਚੱਲਦੀ। ਇਹ ਤਾਂ ਹੁਣ ਮੈਂ ਕਿੰਨੀ ਵਾਰੀ ਇਹ ਗੱਲ ਕਹੀ ਹੈ ਵੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਭਾਰਤ ਬਾਈ ਜੀ, ਆਪਾਂ ਕਹਿ ਦਿੰਦੇ ਹਾਂ ਵੀ ਸਾਡਾ ਵੱਖਰਾ ਧਰਮ ਹੈ ਜੀ, ਹੁਣ ਵੀ ਚਲੋ ਸਾਰੇ ਹੀ ਕਹੀ ਜਾਂਦੇ ਨੇ, ਪਰ ਅਸੀਂ ਤਾਂ ਹੁਣ ਉਦੋਂ ਵੀ ਥੱਲੇ ਆ ਗਏ। ਸਾਰਾ ਕੁਛ ਅਸੀਂ ਜੋ ਜਿੱਥੋਂ ਬਾਬਾ ਨਾਨਕ ਕੱਢ ਕੇ ਲਿਆਇਆ ਸੀ, ਆ ਜਿਹੜੀ ਕੁੱਕੀ ਗਿੱਲ ਦੀ ਖਿਲਾਫਤ ਕਰਦੇ ਨੇ, ਉਹ ਇਹੀ ਗੱਲ ਕਹਿੰਦਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਫੁੱਲ ਸੁੱਟਣ ਜਿਹੜੀ ਹੁਣ ਬਾਬੇ ਨਾਨਕ ਨੇ ਆਰਤੀ ਕੀਤੀ ਸੀ, ਮੈਨੂੰ ਇੱਕ ਦਿਨ ਚਲੋ ਮੈਂ ਨਾਂ ਨੀ ਲੈਂਦਾ ਆਪਣੀ ਪਿਆਰੇ ਸੱਜਣ ਨੇ, ਕਈ ਵਾਰੀ ਇਹ ਹੁੰਦਾ ਵੀ ਪਿੰਡਾਂ ਦੀ ਗੱਲ ਹੁੰਦੀ ਆ, ਕਈ ਵਾਰੀ ਉਹਦੇ ਜੋ ਤੁਹਾਨੂੰ ਪਤਾ ਹੀ ਹੈ ਕਿਵੇਂ ਉਹ ਚੱਲਦਾ, ਤੇ ਉਹ ਮੈਨੂੰ ਉਹਨਾਂ ਨੇ ਵੀਡੀਓ ਭੇਜੀ ਉਹੀ ਗੱਲ ਹੈ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਰਤੀ ਜਗਾ ਕੇ ਮੋਮਬੱਤੀਆਂ ਤੇ ਉੱਥੇ ਫੁੱਲ ਸੁੱਟੀ ਜਾਣ ਤੇ ਆਰਤੀ ਕਰੀ ਜਾਣ। ਪਰ ਹੁਣ ਮੈਨੂੰ ਦੱਸੋ ਵੀ ਜਿਹੜੀ ਬਾਬੇ ਨਾਨਕ ਨੇ ਆਰਤੀ ਕੀਤੀ ਸੀ ਵੀ ਉਹ ਭਾਵ ਖੰਡਨ ਆਰਤੀ ਗਗਨ ਮੈਂ ਥਾਲ ਰਵਚੰਦ ਦੀਪਕ ਬਣੇ, ਉਹ ਆਰਤੀ ਸੀ ਕਿ ਇਹ ਆਰਤੀ ਸੀ ਜਿਹੜੀ ਇਹ ਕਰਦੇ ਪਏ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ?
0: ਬਿਲਕੁਲ ਹੈ ਜੀ।
3: ਤੇ ਤੁਸੀਂ ਉਹਨਾਂ ਨੇ ਉਹਨਾਂ ਜਿਹੜੇ ਉਹ ਜਿਹੜੇ ਉਹਨਾਂ ਦੇ ਪਖੰਡ ਸੀ ਉਹਨਾਂ ਨੂੰ ਭੰਡਿਆ ਸੀ ਨਾ ਵੀ ਇਹ ਤਾਂ ਨਹੀਂ ਹੁੰਦਾ
0: ਜੀ,
3: ਤੇ ਉਹ ਹੁਣ ਕੀ ਹੋਣ ਦਿਆ ਸਾਡੇ? ਉਹੀ ਗੱਲ ਦਰਬਾਰ ਸਾਹਿਬ ਦੀ ਜਿਹੜੀ ਕੁੱਕੀ ਗੱਲ ਇਹੀ ਤਾਂ ਗੱਲ ਕਹਿੰਦਾ ਵੀ ਉੱਥੇ ਤੁਸੀਂ ਲੱਸੀ ਨਾਲ ਧੋਈ ਆਉਂਦੇ ਹੋ, ਉੱਥੇ ਵੀ ਜਿਹੜੇ ਤੁਸੀਂ ਰੋਜ਼ ਮੋਢਾ ਦੇਣ ਵਾਲੇ ਨੇ ਉਹੀ ਹੁੰਦੇ ਨੇ, ਕਿਸੇ ਦੂਜੇ ਦੀ ਵਾਰੀ ਨੀ ਆਉਣ ਦਿੰਦੇ ਤੁਸੀਂ, ਵੀ ਬਣਾ ਕੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੀ ਲੱਗਣਾ ਕਿਸੇ ਨੇ, ਵੀ ਜਦੋਂ ਕਿ ਉਦੋਂ ਤੋਂ ਪੜ੍ਹ ਕੇ ਗਿਆਨ ਲੈਣਾ ਸੀ ਗੁਰੂ ਗ੍ਰੰਥ ਸਾਹਿਬ ਤੋਂ
0: ਜੀ,
3: ਹੈਂ। ਤੇ ਇਹਨਾਂ ਨੇ ਬਣਾ ਤਾ ਵੀ ਗੁਰੂ ਗ੍ਰੰਥ ਸਾਹਿਬ ਨੇ ਵੀ ਨੇੜੇ ਨੀ ਜਾਣਾ, ਉੱਤੇ ਰੁਮਾਲੇ ਪਾ ਤੇ ਸਾਰਾ ਕੁਛ ਕਰਤਾ, ਉਹੀ ਗੱਲ ਵੀ ਤੁਸੀਂ ਦੂਰ ਰਹਿਣਾ। ਗੱਲ ਤਾਂ ਉਹੀ ਉਹਨਾਂ ਨੇ ਗੁਰਬਾਣੀ ਲਿਖੀ ਹੋਈ ਇਸੇ ਕਰਕੇ ਸੀ ਵੀ ਗਿਆਨ ਲੈਣ ਵਾਸਤੇ
0: ਜੀ,
3: ਹੈਂ। ਇਹਨਾਂ ਨੇ ਉਹੀ ਗੱਲ ਵੀ ਜੇ ਮੰਨ ਲਓ ਉਹਨੂੰ ਪੜ੍ਹਨ ਦੀ ਜਾਂ ਸਮਝਣ ਦਾ ਕੋਈ ਯਤਨ ਕਰੂਗਾ ਤੇ ਫਿਰ ਉਹ ਪੁਜਾਰੀਆਂ ਦੇ ਪਿੱਛੇ ਨੀ ਤੁਰੂਗਾ, ਉਹੀ ਗੱਲ ਵੀ ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੂਗਾ, ਗੁਰਬਾਣੀ ਤਾਂ ਜੀਵਨ ਜਾਚ ਹੈ। ਚਲੋ ਮੈਂ ਜਿਹੜੀਆਂ ਗੱਲਾਂ ਕਰਨ ਦਿਆਂ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਮੈਂ ਕੋਈ ਵੱਖਰੀ ਨੀ ਗੱਲ ਕਰਨ, ਪਰ ਗੱਲ ਇਹ ਵੀ ਇਹਨਾਂ ਨੇ ਉਹੀ ਗੱਲ, ਇਹ ਪੁਜਾਰੀਆਂ ਦੀ ਦੁਕਾਨ ਨੀ ਨਾ ਚੱਲਦੀ ਬਾਈ ਜੀ, ਭਾਵੇਂ ਕਿਸੇ ਵੀ ਧਰਮ ਚ ਨੀ, ਮੈਂ ਇਹ ਨੀ ਕਹਿੰਦਾ ਰਾਮ ਮੰਦਿਰ ਚ ਚੱਲਦੀ ਪਈ ਜਾਂ ਭਾਵੇਂ ਹੋਰ ਹੈ, ਇਹ ਚੱਲਦੀ ਹੋਈ ਕਰਾਮਾਤਾਂ ਦੇ ਨਾਂ ਤੇ।
0: ਬਿਲਕੁਲ ਹੈ ਜੀ,
3: ਇਸ ਕਰਕੇ ਵੀ ਇਹ ਤਾਂ ਹੁਣ ਆਪਾਂ ਕਹਿਣ ਨੂੰ ਕਹਿ ਦਿੰਦੇ ਵੀ ਸਾਡਾ ਵੱਖਰਾ ਧਰਮ ਜਾਂ ਕੁਛ, ਅਸੀਂ ਤਾਂ ਉਸੇ ਕੱਚੀ ਰੱਸੀ ਨਾਲ ਉਹ ਜਿਵੇਂ ਉਹਨੇ ਰਣਜੀਤ ਬਾਵੇ ਨੇ ਕਿਹਾ ਸੀ ਵੀ ਭੁੱਖਿਆਂ ਨੂੰ ਉਹ ਕੀ ਉਹ ਗਾਣਾ ਗਾਇਆ ਸੀ ਜਿਹਦੇ ਉੱਤੇ ਕੇਸ ਵੀ ਹੋ ਗਿਆ ਸੀ ਉਹਦਾ
0: ਜੀ ਆਪਣਾ, ਹਾਂਜੀ ਮੇਰਾ ਕੀ
3: ਕੁਛ, ਉਹਨੇ ਗਾਇਆ ਸੀ ਨਾ ਹਾਂ ਮੇਰਾ ਕੀ ਕੁਛ, ਤਾਂ ਹਾਂ ਉਹਦੇ ਦੇਖ ਲਓ ਤੁਸੀਂ ਉਹਨੇ ਕੋਈ ਗੱਲ ਗਲਤ ਥੋੜੀ ਕਹੀ ਸੀ, ਜਿਹੜੇ ਹੁਣ ਤੁਸੀਂ ਦੇਖੋ ਵੀ ਉਸੇ ਦੀਵਾਲੀ ਦੇ ਰਾਮ ਮੰਦਿਰ ਦੇ ਵਿੱਚ ਮੰਨ ਲਓ ਦੀਵੇ ਜਲਦੇ ਹੁੰਦੇ ਨੇ ਅਯੋਧਿਆ ਦੇ ਵਿੱਚ, ਤੇ ਉੱਥੋਂ ਹੀ ਉਹ ਗਰੀਬ ਜਨਤਾ ਉਹ ਬੁਝੇ ਹੋਏ ਦੀਵਿਆਂ ਚੋਂ ਤੇਲ ਕੱਢ ਕੇ ਜਾਂਦੀ ਹੈ
0: ਜੀ,
3: ਤੇ ਆਪਾਂ ਜੇ ਹੁਣ ਸੋਚੀਏ ਹੀ ਨਾ ਤਾਂ ਫਿਰ ਬਾਈ ਜੀ ਉਹੀ ਗੱਲ ਹੈ ਵੀ ਅਸੀਂ ਤੁਰੇ ਚੱਲੀਏ ਕਰਾਮਾਤਾਂ ਦੇ ਪਿੱਛੇ, ਵੀ ਇੱਕ ਪਾਸੇ ਬੰਦਾ ਭੁੱਖਾ ਬੈਠਾ, ਇੱਕ ਪਾਸੇ ਅਸੀਂ ਦੁੱਧ ਜਾਂ ਕੱਚੀ ਲੱਸੀ ਰੋੜੀ ਤੁਰੇ ਜਾਂਦੇ ਹਾਂ
0: ਜੀ,
3: ਤੇ ਫਿਰ ਇਨਸਾਨ ਜੇ ਭੁੱਖਾ ਬੈਠਾ ਤੇ ਫਿਰ ਉਹ ਪੱਥਰਾਂ ਦੇ ਉੱਤੇ ਰੋੜਨ ਦਾ ਤਾਂ ਉਹਦਾ ਤਾਂ ਕੋਈ ਤੁੱਕ ਨਹੀਂ ਬਣਦਾ
0: ਬਾਈ, ਨਹੀਂ ਬਣਦਾ,
3: ਪਰ ਇੱਥੇ ਸੁਣਨ ਵਾਲਾ ਕੋਈ ਨੀ ਨਾ ਬਾਈ ਜੀ, ਗੱਲ ਉਹੀ ਹੈ ਵੀ ਉਹ ਸਭ ਉਹਦੇ ਬਿਨਾਂ ਨਾ ਇਹਨਾਂ ਦੀ ਦੁਕਾਨਾਂ ਚੱਲਣ ਤੇ ਨਾ ਕੋਈ ਗੱਲ ਹੋਵੇ।
0: ਬਿਲਕੁਲ ਹੈ ਜੀ,
3: ਠੀਕ ਆ ਭਾਰਤ ਬਾਈ ਜੀ, ਮੈਂ ਤਾਂ ਇੰਨੀ ਕੋਈ ਗੱਲ ਕਰਨੀ ਸੀ, ਅੱਗੇ
0: ਜਾ ਕੇ ਗੱਲ ਕਰੂੰਗਾ, ਇੱਕ ਆਰਟੀਕਲ ਮੇਰੇ ਕੋ ਹੈਗਾ, ਮੈਂ ਕੱਲ ਦਾ ਕੋਸ਼ਿਸ਼ ਕਰ ਰਿਹਾ ਇਹਨੂੰ ਸਾਂਝ ਪਾਵਾਂ, ਜੇ ਜਾ ਕੇ ਜਾਂਦੇ ਜਾਂਦੇ ਪਾਵਾਂਗਾ, ਆਸਤਾ ਬਨਾਮ ਇਨਸਾਨ ਤੇ ਜ਼ਰੂਰ,
3: ਬਿਲਕੁਲ ਨਹੀਂ ਏਦਾਂ ਦੇ ਟੋਪਿਕ ਤੇ ਹੋਣੀ ਵੀ ਚਾਹੀਦੀ ਹੈ ਗੱਲ ਬਾਈ ਜੀ, ਆਸਤਾ ਇਨਸਾਨ ਸਭ ਤੋਂ ਵੱਡਾ ਧਰਮ ਹੀ ਇਨਸਾਨੀਅਤ ਹੈ, ਸਾਡੇ ਬਾਬੇ ਨਾਨਕ ਨੇ ਗੱਲ ਹੀ ਇਨਸਾਨੀਅਤ ਦੀ ਕੀਤੀ ਹੈ ਬਾਈ
0: ਜੀ,
3: ਉਸ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੈਗੀ।
0: ਬਿਲਕੁਲ ਹੈ, ਅਗਲੀ ਗੱਲ ਕੁਝ ਖਬਰਾਂ ਇੱਕ ਦੋ ਹੋਰ ਨੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਤੁਹਾਡੇ ਨਾਲ ਇੱਕ ਆਰਟੀਕਲ ਸਾਂਝਾ ਕਰਦੇ ਹਾਂ, ਆਸਤਾ ਬਨਾਮ ਇਨਸਾਨੀਅਤ। ਤੇ ਕੈਨੇਡਾ ਲਾਊਡ ਸਪੀਕਰ ਦਾ ਰੋਲਾ ਜੋ ਪੈ ਗਿਆ, ਕੈਨੇਡਾ ਜਿਹੜੀ ਗੱਲ ਹੈ ਉਹਦੇ ਵਿੱਚ ਇੱਕ ਮਿੰਟ ਜੀ, ਹਾਂਜੀ, ਕੈਨੇਡਾ ਦੇ ਸਸਕੈਚਵਨ ਸੂਬੇ ਦੀ ਰਾਜਧਾਨੀ ਰੈਜੀਨਾ ਦੇ ਵਿੱਚ ਸਥਿਤ ਇੱਕ ਮਸਜਿਦ ਨੂੰ ਜਨਤਕ ਤੌਰ ਦੇ ਉੱਤੇ ਅਜ਼ਾਨ ਦਾ ਪ੍ਰਸਾਰਣ ਕਰਨ ਤੋਂ ਬਾਅਦ ਨਫ਼ਰਤ ਅਤੇ ਧਮਕੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਡਾਊਨਟਾਊਨ ਸਥਿਤ ਰੈਜੀਨਾ ਸਿਟੀ ਜਾਮੀਆਂ ਮਸਜਿਦ ਦੇ ਵੱਲੋਂ ਹਾਲ ਹੀ ਦੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਲਾਊਡ ਸਪੀਕਰ ਦੇ ਰਾਹੀਂ ਬਾਹਰ ਅਜ਼ਾਨ ਜਿਹੜੀ ਸੀ ਨਮਾਜ਼ ਦਾ ਸੱਦਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਤੋਂ ਤੁਰੰਤ ਬਾਅਦ ਮਸਜਿਦ ਪ੍ਰਬੰਧਕਾਂ ਨੂੰ ਫੋਨ ਜਿਹੜਾ ਈਮੇਲ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਨਫ਼ਰਤ ਭਰੇ ਜਿਹੜੇ ਸੰਦੇਸ਼ ਅਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਘਟਨਾ ਨੇ ਸਥਾਨਕ ਭਾਈਚਾਰੇ ਦੇ ਵਿੱਚ ਡੂੰਘੀ ਚਿੰਤਾ ਪੈਦਾ ਕੀਤੀ। ਮਸਜਿਦ ਦੇ ਨਿਰਦੇਸ਼ਕ ਐਮ ਅਨੀਸੁਰ ਰਹਿਮਾਨ ਹੋਣਾ ਨੇ ਸਪਸ਼ਟ ਕੀਤਾ ਕਿ ਅਜ਼ਾਨ ਰੋਜ਼ਾਨਾ 5 ਵਾਰ ਨਹੀਂ ਬਲਕਿ ਹਫ਼ਤੇ ਦੇ ਵਿਚ ਸਿਰਫ 1 ਵਾਰ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਮਹਿਜ 2-3 ਮਿੰਟ ਲਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਸਜਿਦ ਨੇ ਇਹ ਵੀ ਜਿਹੜਾ ਕਾਰਵਾਈ ਸ਼ਹਿਰ ਦੇ ਨਿਯਮਾਂ ਤਹਿਤ ਜਿਹੜਾ ਪੁਲਿਸ ਅਤੇ ਪ੍ਰਸ਼ਾਸਨ ਤੋਂ ਜਿਹੜਾ ਬਕਾਇਦਾ ਪ੍ਰਵਾਨਗੀ ਲੈ ਕੇ ਹੀ ਸ਼ੁਰੂ ਕੀਤੀ ਸੀ। ਰਹਿਮਾਨ ਦੇ ਮੁਤਾਬਕ ਬਹੁਤ ਸਾਰੇ ਲੋਕਾਂ ਦੇ ਵਿਚ ਇਹ ਗਲਤ ਫਹਿਮੀ ਪੈਦਾ ਹੋ ਗਈ ਸੀ ਕਿ ਅਜ਼ਾਨ ਰੋਜ਼ਾਨਾ ਕਈ ਵਾਰ ਉੱਚੀ ਆਵਾਜ਼ ਦੇ ਵਿਚ ਚਲਾਈ ਜਾਏਗੀ ਜਿਸ ਦੇ ਕਾਰਨ ਇਹ ਨਕਾਰਾਤਮਕ ਨੈਗੇਟਿਵ ਜਿਹੜੀ ਪ੍ਰਤੀਕਿਰਿਆ ਵਧੀ ਹੈ। ਅਸੀਂ ਇੱਥੇ ਕਿਸੇ ਨੂੰ ਪਰੇਸ਼ਾਨ ਕਰਨ ਲਈ ਨਹੀਂ ਬਲਕਿ ਆਪਸੀ ਸਾਂਝ ਗੱਲਬਾਤ ਤੇ ਆਪਣੀ ਪਰੰਪਰਾ ਦੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਕਹਿੰਦੇ ਹਾਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਰਜ਼ੀਨਾ ਪੁਲਿਸ ਜਿਹੜੀ ਹੈ ਸਰਵਿਸ RPS ਨੇ ਸਖ਼ਤ ਰੁੱਖ ਅਖਤਿਆਰ ਕੀਤਾ ਤੇ ਪੁਲਿਸ ਚੀਫ ਲੋਰੀਡੀ ਲੋਰੀਲੀ ਡੇਵਿਸ ਨੇ ਕਿਹਾ ਕਿ ਸਮਾਜ ਦੇ ਵਿਚ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਹੈ ਤੇ ਪੁਲਿਸ ਨੇ ਮੁਸਲਿਮ ਭਾਈਚਾਰੇ ਦੇ ਇਕੱਠ ਵਾਲੀਆਂ ਥਾਵਾਂ ਤੇ ਮਸਜਿਦਾਂ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਲੀਆਂ ਧਮਕੀਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਕੈਨੇਡਾ ਦੇ ਸਖ਼ਤ ਨਫ਼ਰਤੀ ਅਪਰਾਧ ਕਾਨੂੰਨਾਂ ਹੇਟ ਕ੍ਰਾਈਮਸ ਜਿਹੜਾ ਹੈ ਦੇ ਤਹਿਤ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਮਸਜਿਦ ਨੂੰ ਦਿੱਤਾ ਗਿਆ ਪਰਮਿਟ ਨਿਯਮਾਂ ਦੇ ਅਨੁਸਾਰ ਹੈ ਜੋ 10 July 2026 ਤੱਕ ਵੈਧ ਰਹੇਗਾ। ਇਸ ਤੋਂ ਬਾਅਦ ਸਿਟੀ ਕੌਂਸਲ ਤੇ ਪੁਲਿਸ ਦੇ ਵੱਲੋਂ ਇਸ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਇਹ ਵੀ ਹੈ ਕਿ ਸ਼ਹਿਰ ਦੇ ਵੱਲੋਂ ਹਰ ਸਾਲ ਵੱਖ ਵੱਖ ਕਮਿਊਨਿਟੀ ਗਰੁੱਪਾਂ ਨੂੰ ਅਜਿਹੇ 100 ਤੋਂ ਵੱਧ ਪਰਮਿਟ ਜਾਰੀ ਕੀਤੇ ਜਾਂਦੇ ਹੈ। ਦੂਜੇ ਪਾਸੇ ਯੂਨੀਵਰਸਿਟੀ ਆਫ਼ ਰਜ਼ੀਨਾ ਦੇ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਕਿਸੇ ਵੱਡੇ ਸਮਾਜਿਕ ਸੰਵਾਦ ਦੇ ਅਜਿਹੀਆਂ ਧਾਰਮਿਕ ਪ੍ਰਥਾਵਾਂ ਨੂੰ ਜਿਹੜਾ ਜਨਤਕ ਤੌਰ ਦੇ ਉੱਤੇ ਵਧੇਰੇ ਦ੍ਰਿਸ਼ਮਾਨ ਬਣਾਉਣ ਦੇ ਨਾਲ ਕਈ ਵਾਰ ਪੱਖਪਾਤ ਵੱਧ ਸਕਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੋਸ਼ੀ ਪੰਜਾਬੀ ਟੈਕਸੀ ਡਰਾਈਵਰ ਦੇ ਵੀਜ਼ੇ ਦੇ ਉੱਤੇ ਵਿਵਾਦ ਛਿੜ ਗਿਆ। ਸਰਕਾਰ ਤੇ ਟ੍ਰਿਬਿਊਨਲ ਆਹਮੋ ਸਾਹਮਣੇ ਹੋ ਗਿਆ। ਆਸਟ੍ਰੇਲੀਆ ਦੇ ਵਿਚ ਇਮੀਗ੍ਰੇਸ਼ਨ ਨੀਤੀਆਂ ਤੇ ਅਦਾਲਤੀ ਫੈਸਲਿਆਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਤੇ ਭਾਰਤੀ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਜਗਦੀਪ ਸਿੰਘ ਹੋਣਾ ਦੇ ਮਾਮਲੇ ਨੇ ਸਰਕਾਰ ਤੇ ਪ੍ਰਸ਼ਾਸਕੀ ਅਪੀਲ ਟ੍ਰਿਬਿਊਨਲ ਨੂੰ ਆਹਮੋ ਸਾਹਮਣੇ ਖੜਾ ਕਰ ਦਿੱਤਾ ਹੈ। ਮਹਿਲਾ ਯਾਤਰੀ ਦੇ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਦੋਸ਼ ਹੇਠ ਜਗਦੀਪ ਸਿੰਘ ਦਾ ਵੀਜ਼ਾ ਰੱਦ ਦਾ ਜਿਹੜਾ ਕੇਸ ਅਦਾਲਤ ਦੇ ਵਿਚ ਹੈ। ਤਤਕਾਲੀ ਇਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਨੇ ਇਸ ਮਾਮਲੇ ਨੂੰ ਜਨਤਕ ਸੁਰੱਖਿਆ ਲਈ ਖਤਰਾ ਮੰਨਦਿਆਂ ਜਗਦੀਪ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਸੀ, ਪਰ ਇਮੀਗ੍ਰੇਸ਼ਨ ਟ੍ਰਿਬਿਊਨਲ ਦੀ ਮੈਂਬਰ ਮਿਰੀਅਮ ਹੋਲਮਜ਼ ਨੇ ਫੈਸਲਾ ਪਲਟ ਦਿੱਤਾ ਤੇ ਜਗਦੀਪ ਸਿੰਘ ਨੂੰ ਆਸਟ੍ਰੇਲੀਆ ਦੇ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਇਕ ਕਮਜ਼ੋਰ ਮਹਿਲਾ ਦੇ ਨਾਲ ਗੰਭੀਰ ਜਿਨਸੀ ਦੁਰਵਿਹਾਰ ਕਰਨ ਦੇ ਬਾਵਜੂਦ ਜਗਦੀਪ ਨੂੰ ਰਾਹਤ ਮਿਲ ਗਈ ਸੀ, ਪਰ ਮਾਮਲਾ ਇੱਥੇ ਨਹੀਂ ਰੁਕਿਆ। ਟ੍ਰਿਬਿਊਨਲ ਜਿਹੜਾ ਉਹਦੇ ਕਾਰਜਕਾਰੀ ਪ੍ਰਧਾਨ ਜਸਟਿਸ ਜੌਨ ਲੋਗਨ ਨੇ ਬਾਅਦ ਦੇ ਵਿਚ ਸਿੰਘ ਦੀ ਅਰਜ਼ੀ ਦੇ ਉੱਤੇ ਉਸਨੂੰ ਇਕ ਨਵਾਂ ਅਸਥਾਈ ਵੀਜ਼ਾ ਜਾਰੀ ਕੀਤਾ, ਜਿਸ ਦੇ ਕਾਰਨ ਸਰਕਾਰ ਨੂੰ ਸਖ਼ਤ ਰੁੱਖ ਅਪਣਾਉਣ ਦੇ ਲਈ ਮਜਬੂਰ ਹੋਣਾ ਪੈ ਗਿਆ। ਇਮੀਗ੍ਰੇਸ਼ਨ ਮੰਤਰੀ ਦੇ ਪ੍ਰਤੀਨਿਧੀ ਨੇ ਤੁਰੰਤ ਜਗਦੀਪ ਨੂੰ ਜਾਰੀ ਹੋਇਆ ਨਵਾਂ ਵੀਜ਼ਾ ਵੀ ਰੱਦ ਕਰ ਦਿੱਤਾ ਤੇ ਜਗਦੀਪ ਨੂੰ ਮੁੜ ਹਿਰਾਸਤ ਦੇ ਵਿਚ ਭੇਜ ਦਿੱਤਾ ਗਿਆ ਜਿੱਥੇ ਉਹ ਦੇਸ਼ ਨਿਕਾਲੇ ਦੀ ਉਡੀਕ ਕਰ ਰਿਹਾ। ਇਸ ਮਾਮਲੇ ਤੋਂ ਇਲਾਵਾ ਟ੍ਰਿਬਿਊਨਲ ਤੇ ਕਈ ਗੰਭੀਰ ਅਪਰਾਧਾਂ ਦੇ ਵਿਚ ਸ਼ਾਮਲ ਦੋਸ਼ੀ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਦੇ ਇਲਜ਼ਾਮ ਲੱਗੇ ਨੇ ਤੇ ਜਿਸ ਦੇ ਕਾਰਨ ਇਮੀਗ੍ਰੇਸ਼ਨ ਵਿਭਾਗ ਤੇ ਟ੍ਰਿਬਿਊਨਲ ਵਿਚਾਲੇ ਤਕਰਾਰ ਪੈਦਾ ਹੋਣ ਦੇ ਚਲਦਿਆਂ ਸਥਿਤੀ ਸਰਕਾਰ ਜਿਹੜੀ ਹੈ ਲਈ ਚਿੰਤਾਜਨਕ ਬਣੀ ਹੋਈ ਹੈ। ਨਸ਼ਾ ਤਸਕਰਾਂ ਦੇ ਟਿਕਾਣਿਆਂ ਤੋਂ ਕਰੋੜਾਂ ਦੀ ਨਗਦੀ ਮਿਲੀ ਹੈ। ਬੰਦੂਕਾਂ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਕੈਨੇਡਾ ਤੋਂ ਖ਼ਬਰ ਹੈ, ਡੈਲਟਾ ਦੇ ਵਿਚ ਖੜੇ ਸ਼ੱਕੀ ਟਰੱਕ ਦੇ ਵਿਚੋਂ ਨਸ਼ੇ ਤੇ ਬੰਦੂਕਾਂ ਮਿਲੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਪੁਲਿਸ ਬਲਾਂ ਦੀ ਸਾਂਝੀ ਐਕਸ਼ਨ ਟੀਮ ਨੇ ਲੰਬੀ ਜਾਂਚ ਤੋਂ ਬਾਅਦ ਨਸ਼ਾ ਤਸਕਰੀ ਦੇ ਵੱਡੇ ਮਾਮਲੇ ਦੀ ਪੈੜ ਨੱਪਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਠਿਕਾਣਿਆਂ ਦੀ ਤਲਾਸ਼ੀ ਦੇ ਦੌਰਾਨ $15 ਲੱਖ ਕਰੰਸੀ ਨੋਟ, ਕਰੀਬ 10 ਕਰੋੜ ਰੁਪਏ, ਕਈ ਮਾਰੂ ਹਥਿਆਰ, ਵੱਡੀ ਮਾਤਰਾ ਦੇ ਵਿਚ ਵੱਖ ਵੱਖ ਮਹਿੰਗੇ ਨਸ਼ਿਆਂ ਦੀ ਖੇਪ, ਮਹਿੰਗੀਆਂ ਕਾਰਾਂ, ਟਰੱਕ ਅਤੇ 5 ਆਲੀਸ਼ਾਨ ਘਰ ਆਪਣੇ ਕਬਜ਼ੇ ਦੇ ਵਿਚ ਲਏ ਨੇ। ਕਾਬੂ ਕੀਤੇ ਵਿਅਕਤੀਆਂ ਦੇ ਫਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਕੁਝ ਕਾਨੂੰਨੀ ਅੜਿੱਕਿਆਂ ਦੇ ਕਾਰਨ ਪੁਲਿਸ ਨੇ ਫੜੇ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰਵਾਈ ਨੇ ਸਰੀ ਖੇਤਰ ਦੇ ਵਿਚ ਵਿਕਦੇ ਨਸ਼ੇ ਦਾ ਲੱਕ ਤੋੜ ਦਿੱਤਾ ਹੈ। ਮੀਡੀਆ ਬੁਲਾਰੇ ਜਿਹੜੇ ਨੇ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਹੋਰ ਸੰਪਰਕਾਂ ਦਾ ਪਤਾ ਵੀ ਲਗਾਇਆ ਜਾ ਸਕੇਗਾ। ਵੈਂਕੂਵਰ ਖੇਤਰ ਤੋਂ ਨਸ਼ਿਆਂ ਦੇ ਖਾਤਮੇ ਲਈ ਹੋਰ ਯਤਨ ਕੀਤੇ ਜਾ ਸਕਣ। ਇਸ ਜਾਂਚ ਦਲ ਨੇ ਜਿਹੜਾ ਇਸ ਨੈਟਵਰਕ ਦੀਆਂ ਗਤੀਵਿਧੀਆਂ ਦਾ ਪੂਰਾ ਪਤਾ ਲਾਉਣ ਦੇ ਵਿਚ ਇਕ ਸਾਲ ਦਾ ਸਮਾਂ ਲਿਆ। ਫੜੇ ਗਏ ਨਜਾਇਜ਼ ਮਾਰੂ ਹਥਿਆਰਾਂ ਦੇ ਵਿਚ 27 ਬੰਦੂਕਾਂ ਤੇ ਰਿਵਾਲਵਰਾਂ ਸਮੇਤ ਵੱਡੀ ਗਿਣਤੀ ਗੋਲੀ ਸਿੱਕਾ ਵੀ ਮਿਲਿਆ, ਜਿਸ ਨੂੰ ਉਹ ਕਥਿਤ ਤੌਰ ਉਤੇ ਵੇਚਣ ਦਾ ਧੰਦਾ ਵੀ ਜਿਹੜਾ ਕਰਦੇ ਸਨ। ਫੜੀਆਂ ਗਈਆਂ ਲਗਜ਼ਰੀ ਕਾਰਾਂ ਦੇ ਵਿਚ ਮੁਲਜ਼ਮਾਂ ਨੇ ਅਜਿਹੀਆਂ ਥਾਵਾਂ ਬਣਾਈਆਂ ਸਨ ਜਿਨ੍ਹਾਂ ਦੇ ਉਤੇ ਤਲਾਸ਼ੀ ਮੌਕੇ ਪੁਲਿਸ ਦੀ ਨਜ਼ਰ ਨਹੀਂ ਪੈਂਦੀ ਸੀ। ਪੁਲਿਸ ਨੇ ਸੰਕੇਤ ਦਿੱਤਾ ਕਿ ਨਸ਼ਿਆਂ ਦੇ ਕਾਰੋਬਾਰ ਦੇ ਨਾਲ ਬਣਾਈਆਂ ਜਾਇਦਾਦਾਂ ਹੁਣ ਦੋਸ਼ੀਆਂ ਕੋਲ ਨਹੀਂ ਰਹਿਣਗੀਆਂ ਤੇ ਉਨ੍ਹਾਂ ਦਸਿਆ ਕਿ ਮੁੱਢਲੇ ਤੌਰ ਦੇ ਉਤੇ ਮੁਲਜ਼ਮਾਂ ਦੇ ਵਿਰੁੱਧ ਅਜੇ ਦੋਸ਼ ਆਇਦ ਨਹੀਂ ਕੀਤੇ ਗਏ ਨੇ ਤਾਂ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਹੋਰ ਜਾਣਕਾਰੀ ਦੇ ਆਧਾਰ ਦੇ ਉਤੇ ਅਦਾਲਤ ਦੇ ਵਿਚ ਠੋਸ ਸਬੂਤ ਜਿਹੜੇ ਜੁਟਾਏ ਜਾ ਸਕਣ। ਅਰਥਕੁਇਕ ਆਇਆ ਜੀ, ਕਾਫੀ ਨਿਰਾਸ਼ਾਜਨਕ। ਪ੍ਰਧਾਨ ਮੰਤਰੀ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਤੇ ਅਮਰੀਕਾ ਦੇ ਟਰੰਪ ਸਾਹਿਬ ਵੀ ਕਹਿੰਦੇ ਨੇ ਮਦਦ ਅਸੀਂ ਭੇਜਾਂਗੇ। ਥੋੜਾ ਜਿਹਾ ਕਿਤੇ ਨਾ ਕਿਤੇ ਇਨਸਾਨੀਅਤ ਜਾਗੀ ਹੈ। ਵੈਨਜੁਏਲਾ ਦੇ ਵਿਚ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲ ਆਏ, 32 ਮੌਤਾਂ ਹੋਈਆਂ, 700 ਜ਼ਖਮੀ ਹੋਏ ਆ ਜੋ ਖ਼ਬਰ ਛਪਣ ਤੱਕ ਸੀਗਾ। ਕਰਾਕਸ ਦੇ ਵਿਚ ਤਬਾਹੀ ਮਚੀ ਹੈ। ਵੈਨਜੁਏਲਾ ਦੇ ਵਿਚ ਬੁੱਧਵਾਰ ਸ਼ਾਮ ਨੂੰ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ ਤੇ ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰੀਗਸ ਨੇ ਜਿਹੜਾ ਸੀ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਦੇ ਵਿਚ ਘੱਟੋ ਘੱਟ 32 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 700 ਲੋਕ ਜ਼ਖਮੀ ਨੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮਲਬੇ ਦੇ ਵਿਚ ਬਚਾਅ ਕਾਰਜ ਜਾਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਰਾਜ ਲਾ ਗੁਆਇਰਾ ਦੱਸਿਆ ਜਾ ਰਿਹਾ, ਜਿੱਥੇ ਦਰਜਨਾਂ ਇਮਾਰਤਾਂ ਢਹਿ ਢੇਰੀ ਹੋ ਗਈਆਂ। ਅਮਰੀਕੀ ਭੂ ਵਿਗਿਆਨ ਸਰਵੇਖਣ ਜਿਹੜਾ ਦੇ ਉਹਦੇ ਅਨੁਸਾਰ ਪਹਿਲਾਂ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ ਦੇ ਉਤੇ ਮੋਰੋਨ ਸ਼ਹਿਰ ਤੋਂ ਪੱਛਮ ਦੇ ਵੱਲ 22 ਕਿਲੋਮੀਟਰ ਦੀ ਡੂੰਘਾਈ ਦੇ ਉਤੇ ਆਇਆ। ਇਸ ਦੇ 1 ਮਿੰਟ ਦੇ ਬਾਅਦ ਹੀ 10 ਕਿਲੋਮੀਟਰ ਦੀ ਡੂੰਘਾਈ ਦੇ ਉਤੇ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਮਹਿਸੂਸ ਕੀਤਾ ਗਿਆ। ਇਹ ਇਕ ਸਦੀ ਦੇ ਵਿਚ ਵੈਨਜੁਏਲਾ ਦੇ ਵਿਚ ਆਏ ਸਭ ਤੋਂ ਭਿਆਨਕ ਭੂਚਾਲ ਮੰਨੇ ਜਾ ਰਹੇ ਨੇ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ਿਲ ਦੇ ਐਮਾਜ਼ਾਨ ਖੇਤਰ ਤੱਕ ਵੀ ਜਿਹੜਾ ਇਮਾਰਤਾਂ ਖਾਲੀ ਕਰਵਾਉਣੀਆਂ ਪੈ ਗਈਆਂ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44976 ਨਿਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਆਸਥਾ ਬਨਾਮ ਇਨਸਾਨੀਅਤ ਦੀ। ਤੇ ਮੈਂ ਨਜ਼ਮ ਜਿਹੜੀ ਬੜੀ ਪਿਆਰੀ ਲੱਗੀ ਹੈ ਮੈਨੂੰ, ਸ਼ਿਵ ਕੁਮਾਰ ਗਰੇਵਾਲ ਬਾਈ ਜੀ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾਈ ਹੈ, ਸਾਬਿਰ ਅਲੀ ਸਾਬਰ ਜੀ ਦੀ, ਤੇ ਉਨ੍ਹਾਂ ਦੀ ਨਜ਼ਮ ਆਖਰ ਦੇ ਵਿਚ ਮੈਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਸਭ ਤੋਂ ਪਹਿਲਾਂ ਲਓ ਫਿਰ ਆਪਾਂ ਗੱਲ ਕਰਦੇ ਹਾਂ ਆਸਥਾ ਬਨਾਮ ਇਨਸਾਨੀਅਤ ਦੀ। ਲਖਵਿੰਦਰ ਸਿੰਘ ਰਈਆ ਜੀ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ ਪੰਜਾਬੀ ਟ੍ਰਿਬਿਊਨ ਤੋਂ ਇਹ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ। ਕਹਿੰਦੇ ਨੇ ਕਿ ਕਿਹਾ ਜਾਂਦਾ ਹੈ ਕਿ ਸਾਰੀ ਕਾਇਨਾਤ ਹੀ ਇਕ ਵਿਸ਼ਵਾਸ ਯਕੀਨ ਤੇ ਟਿਕੀ ਹੋਈ ਹੈ। ਇਸ ਵਿਸ਼ਵਾਸ ਅਧੀਨ ਹੀ ਆਪਣੇ ਆਪਣੇ ਹਿੱਸੇ ਆਏ ਫਰਜ਼ ਨਿਭਾਉਣ ਦੇ ਨਾਲ ਜੀਵਨ ਚੱਕਰ ਬਗੈਰ ਕਿਸੇ ਰੋਕ ਟੋਕ ਦੇ ਸਹਿਜ ਭਾਵ ਦੇ ਨਾਲ ਚੱਲ ਰਿਹਾ। ਮਨੁੱਖੀ ਜੀਵਨ ਦੇ ਵਿਚ ਵੀ ਵਿਸ਼ਵਾਸ ਦਾ ਬੜਾ ਮਹੱਤਵ ਹੈ। ਕੁਦਰਤ ਦੇ ਵੱਖ ਵੱਖ ਰੰਗਾਂ ਨੇ ਹਰ ਜੀਵਨ ਤੇ ਵੀ ਬੜਾ ਪ੍ਰਭਾਵ ਪਾਇਆ। ਕੁਦਰਤ ਦੀ ਅਪਰ ਅਪਾਰ ਸ਼ਕਤੀ ਦੇ ਵੱਖ ਵੱਖ ਰੂਪਾਂ ਦਾ ਮਨੁੱਖ ਨੇ ਵੀ ਡੂੰਘਾ ਪ੍ਰਭਾਵ ਕਬੂਲਿਆ, ਜਿਸ ਕਰਕੇ ਮਨੁੱਖ ਵਿਚਲਾ ਕੁਦਰਤ ਪ੍ਰਤੀ ਅਥਾਹ ਵਿਸ਼ਵਾਸ ਹੀ ਆਸਥਾ ਸ਼ਰਧਾ ਦੇ ਵਿਚ ਬਦਲ ਗਿਆ। ਤਰਕ ਭਰਪੂਰ ਤੇ ਵਿਵੇਕ ਵਾਲਾ ਵਿਸ਼ਵਾਸ ਕਰਨ ਵਾਲਾ ਪ੍ਰਾਣੀ ਜਰੇ ਜਰੇ ਦੇ ਵਿਚ ਕੁਦਰਤ ਦੇ ਕਾਦਰ ਦੇ ਪ੍ਰਤੱਖ ਨੂੰ ਰੂਪ ਦਾ ਜਿਹੜਾ ਅਹਿਸਾਸ ਕਰਦਾ ਹੋਇਆ ਇਨਸਾਨੀਅਤ ਦੇ ਪੱਲੇ ਨੂੰ ਘੁੱਟ ਕੇ ਫੜੀ ਰੱਖਦਾ ਹੈ। ਇਸ ਦੇ ਉਲਟ ਤਰਕਹੀਨ ਅੰਧ ਵਿਸ਼ਵਾਸੀ ਪ੍ਰਾਣੀ ਸਿਰਫ ਕਾਮਰਾ ਕਰਮ ਕਾਂਡਾਂ ਦੇ ਵਿਚ ਗਲਤਾਨ ਹੋ ਕੇ ਹੀ ਰਹਿ ਜਾਂਦਾ ਹੈ। ਸਵੈ ਸ਼ਕਤੀ ਦੇ ਅਧੀਨ ਨਿਰੰਤਰ ਚੱਲ ਰਹੀ ਕੁਦਰਤੀ ਪ੍ਰਕਿਰਿਆ ਦੀਆਂ ਵੱਖ ਵੱਖ ਸ਼ਕਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਹੀ ਮਨੁੱਖ ਨੇ ਇਨ੍ਹਾਂ ਸ਼ਕਤੀਆਂ ਨੂੰ ਵਿਸ਼ੇਸ਼ ਪ੍ਰਕਾਰ ਦੇ ਨਾਮ ਦਿੰਦਿਆਂ ਇਨ੍ਹਾਂ ਅਲੌਕਿਕ ਸ਼ਕਤੀਆਂ ਨੂੰ ਸਿਜਦਾ ਪੂਜਾ ਅਰਚਨਾ ਕਰਨ ਦੇ ਹਿੱਤ ਮਨੁੱਖ ਨੇ ਆਪਣੀ ਕਲਪਨਾ ਮਿੱਥ ਦੇ ਅਨੁਸਾਰ ਕਈ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ। ਫਿਰ ਇਹ ਧਾਰਨਾਵਾਂ ਬਣ ਗਈਆਂ ਕਿ ਸਮੇਂ ਸਮੇਂ ਦੇ ਉੱਤੇ ਇਹ ਸ਼ਕਤੀਆਂ ਪ੍ਰਾਣੀਆਂ ਦੇ ਰੂਪ ਦੇ ਵਿਚ ਜਨਮ ਵੀ ਧਾਰ ਲੈਂਦੀਆਂ ਨੇ। ਉੱਤਮ ਗੁਣਾਂ ਦੇ ਧਾਰਨੀ ਵਿਸ਼ੇਸ਼ ਸ਼ਖਸੀਅਤਾਂ ਵਾਲੇ ਪ੍ਰਾਣੀਆਂ ਨੂੰ ਬਹੁਤ ਸਤਿਕਾਰ ਉਪਾਧੀਆਂ ਵਿਸ਼ੇਸ਼ਣਾਂ ਪੀਰ ਪੈਗੰਬਰ ਸੰਤ ਮਹਾਂਪੁਰਸ਼ ਰੱਬੀ ਦੂਤ ਭਗਵਾਨ ਗੁਰੂ ਮਹਾਤਮਾ ਆਦਿ ਦੇ ਨਾਲ ਸੰਬੋਧਨ ਕੀਤਾ ਗਿਆ। ਉਨ੍ਹਾਂ ਦਾ ਵਿਸ਼ੇਸ਼ ਆਦਰ ਮਾਣ ਦਿੱਤਾ ਜਾਣ ਲੱਗ ਪਿਆ। ਇਨ੍ਹਾਂ ਦੇ ਵਿੱਚੋਂ ਕੁਝ ਨੇ ਆਪਣੇ ਆਪ ਨੂੰ ਕੁਦਰਤ ਦੀ ਅਸੀਮ ਸ਼ਕਤੀ ਰੱਬ ਦੇ ਅਧੀਨ ਮੰਨਿਆ ਤੇ ਕੁਝ ਕੁ ਨੇ ਖੁਦ ਨੂੰ ਹੀ ਅਸੀਮ ਸ਼ਕਤੀ ਮੰਨ ਲਿਆ। ਆਪਣੀ ਆਪਣੀ ਮਤ ਦੇ ਅਨੁਸਾਰ ਲੋਕਾਈ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਮਤ ਦੇ ਅਨੁਸਾਰ ਚੱਲਣ ਵਾਲੇ ਲੋਕ ਸਮੂਹਾਂ ਨੂੰ ਵੱਖ ਵੱਖ ਧਰਮਾਂ ਦਾ ਨਾਮ ਦਿੱਤਾ ਜਾਣ ਲੱਗ ਪਿਆ। ਧਰਮ ਸ਼ਬਦ ਨੂੰ ਨਖੇੜ ਕੇ ਧਰਮ ਜਾਣੀ ਕਿ ਧੱਦੇ ਦੇ ਪੈਰ ਦੇ ਵਿੱਚ ਰਾਰਾ ਤੇ ਪਲੱਸ ਮੰਮਾ ਧਰਮ ਧਰਮ ਵੇਖੀਏ ਤਾਂ ਧੱਦੇ ਦੇ ਪੈਰ ਰਾਰਾ ਦਾ ਜਿਹੜਾ ਅਰਥ ਰੱਖਣਾ ਟਿਕਾਉਣਾ ਤੇ ਮੰਮਾ ਮੈਂ ਜਾਣੀ ਕਿ ਮਨ ਧਰਮ ਦਾ ਜਿਹੜਾ ਮਤਲਬ ਇਹੀ ਬਣਦਾ ਹੈ ਪੂਰੇ ਦਾ ਕਿ ਇਨਸਾਨੀਅਤ ਦੇ ਖਾਸ ਸਿਧਾਂਤਕ ਗੁਣਾਂ ਦੇ ਵਿੱਚ ਮਨ ਰੱਖ ਟਿਕਾ ਕਿ ਦੁਨੀਆਂ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਜੀਵਨ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਭਿਆਸ ਤੌਰ ਦੇ ਉੱਤੇ ਕਾਰ ਵਿਹਾਰ ਕਰਦਿਆਂ ਵਿਚਰਨਾ ਹੈ। ਸਰਸਰੀ ਨਜ਼ਰ ਦੇ ਨਾਲ ਘੋਖਿਆ ਜਾਵੇ ਤਾਂ ਲਗਭਗ ਸਭ ਧਰਮਾਂ ਦੇ ਉਪਦੇਸ਼ ਮਨੁੱਖ ਦੀ ਭਲਾਈ ਦੇ ਕੁਦਰਤੀ ਸੰਤੁਲਨ ਬਹਾਲ ਰੱਖਣ ਦਾ ਦਾਅਵਾ ਕਰਦੇ ਹੋਏ ਵੀ ਅਮਲ ਕਰਨ ਨੂੰ ਤਰਜੀਹ ਦਿੰਦੇ ਆ ਰਹੇ ਨੇ। ਪਰ ਤਰਾਸਦੀ ਹੈ ਕਿ ਧਰਮਾਂ ਦੇ ਵਿੱਚ ਪੁੱਠੀ ਮਤ ਮਨਮਤ ਵਾਲਿਆਂ ਦੀ ਵੱਡੀ ਪੱਧਰ ਦੇ ਉੱਤੇ ਹੋ ਚੁੱਕੀ ਘੁਸਪੈਠ ਨੇ ਆਪਣਾ ਉੱਲੂ ਸਿੱਧਾ ਕਰਨ ਦੇ ਲਈ ਅੰਧ ਵਿਸ਼ਵਾਸ ਤੇ ਪਖੰਡਵਾਦ ਨੂੰ ਪੂਰੀ ਤੂਲ ਦਿੱਤੀ ਹੋਈ ਹੈ। ਇੱਕ ਪਾਸੇ ਲਾਲਚ ਦੇਣਾ ਸ਼ੁਰੂ ਕੀਤਾ ਹੋਇਆ ਕਿ ਫਲਾਨੇ ਫਲਾਨੇ ਕਰਮ ਕਾਂਡ ਦੇ ਨਾਲ ਮਨੁੱਖ ਦੀ ਹਰ ਚਾਹਤ ਪੂਰੀ ਹੋ ਸਕਦੀ ਹੈ ਤੇ ਦੂਜੇ ਪਾਸੇ ਅਜਿਹੇ ਕਰਮ ਕਾਂਡ ਨਾ ਕਰਨ ਦੇ ਉੱਤੇ ਮਹਾਂਪਾਪੀ ਬਣ ਜਾਣ ਕਰਕੇ ਵੱਡੀਆਂ ਵੱਡੀਆਂ ਸਜ਼ਾਵਾਂ ਮਿਲਣ ਦਾ ਵੀ ਡਰ ਪੈਦਾ ਕੀਤਾ ਹੋਇਆ। ਸੋ ਅਚੇਤ ਮਨ ਦੇ ਵਿੱਚ ਘੁਸੇੜੇ ਜਾ ਰਹੇ ਕਲਪਿਤ ਇਸ ਲਾਲਚ ਤੇ ਡਰ ਦੇ ਨਾਲ ਆਤਮ ਵਿਸ਼ਵਾਸ ਨੂੰ ਖੋਰਾ ਲਾ ਕੇ ਮਨੁੱਖੀ ਬਿਰਤੀ ਨੂੰ ਅੰਧ ਵਿਸ਼ਵਾਸ ਦੀ ਡੂੰਘੀ ਖੱਡ ਦੇ ਵਿੱਚ ਸੁੱਟਣ ਦਾ ਰੁਝਾਨ ਵੱਡੀ ਪੱਧਰ ਦੇ ਉੱਤੇ ਜਾਰੀ ਹੈ ਜਿਹਦੇ ਵਿੱਚ ਅਨਪੜ੍ਹ ਤਾਂ ਕੀ ਪੜ੍ਹੇ ਲਿਖੇ ਵੀ ਇਸ ਤੋਂ ਨਹੀਂ ਬਚ ਸਕੇ ਤੇ ਬਹੁ ਗਿਣਤੀ ਧਰਮ ਦੇ ਅਸਲ ਅਸੂਲਾਂ ਤੋਂ ਬੇਮੁੱਖ ਹੋ ਕੇ ਤਰਕਹੀਨ ਕਰਮ ਕਾਂਡਾਂ ਦੇ ਸ਼ਿਕਾਰ ਬਣੇ ਹੋਏ ਨੇ। ਇਸ ਤੋਂ ਵੀ ਅੱਗੇ ਜਿਹੜਾ ਸਿਤਮ ਜ਼ਰੀਫੀ ਵੇਖ ਲਓ ਕਿ ਕਈ ਥਾਈਂ ਤਾਂ ਮਨੁੱਖੀ ਸਿਹਤ ਦੇ ਲਈ ਵਰਜਿਤ ਅਜਿਹੇ ਪਦਾਰਥ ਜੋ ਸਿੱਧੇ ਅਸਿੱਧੇ ਤੌਰ ਦੇ ਉੱਤੇ ਨਸ਼ਿਆਂ ਦਾ ਹੀ ਰੂਪ ਹੁੰਦੇ ਨੇ ਵਰਤੇ ਵਰਤਾਏ ਜਾਂਦੇ ਨੇ। ਅੰਨੀ ਸ਼ਰਧਾ ਨੂੰ ਕੈਸ਼ ਕਰਨ ਦੇ ਲਈ ਪਖੰਡੀ ਲੁਟੇਰੇ ਵਰਗ ਨੇ ਸਾਧ ਸੰਤਾਂ ਦੇ ਭੇਜ ਦੇ ਵਿੱਚ ਅਸਲ ਗੁਰਮੁਖ ਫਕੀਰੀ ਸੰਤ ਸਾਧ ਪੁਣੇ ਦੇ ਕਿਰਦਾਰਾਂ ਨੂੰ ਵੀ ਵਿਖਾਵੇ ਅਡੰਬਰਾਂ ਦੀ ਲਿਫਾਫੇਬਾਜ਼ੀ ਦੇ ਨਾਲ ਦਾਗੋ ਦਾਗ ਕੀਤਾ ਹੋਇਆ। ਵਿਗਿਆਨਕ ਖੋਜਾਂ ਦੀ ਜਿਹੜੀ ਵਰਤੋਂ ਕਰਕੇ ਵਿਗਿਆਨਕ ਤੌਰ ਤਰੀਕਿਆਂ ਖਾਸ ਕਰਕੇ ਤਰਕ ਨੂੰ ਹੀ ਭੰਡਣ ਦੇ ਅਕ੍ਰਿਤ ਕਣ ਬੰਨਣੂ ਬੰਨੇ ਜਾ ਰਹੇ ਨੇ। ਸੱਚ ਰੂਪੀ ਸੂਰਜ ਨੂੰ ਝੂਠ ਦੇ ਕੂੜ ਕਬਾੜ ਦੇ ਨਾਲ ਢੱਕਣ ਦੇ ਪੁਰਜ਼ੋਰ ਯਤਨ ਹੋ ਰਹੇ ਨੇ। ਧਰਮ ਦੇ ਨਾਂ ਦੇ ਹੇਠ ਫਿਰਕੂ ਨਫ਼ਰਤਾਂ ਸਿਖਰਾਂ ਤੇ ਹੋਣ ਕਰਕੇ ਸੰਕਟ ਮੋਚਨ ਧਰਮ ਨੂੰ ਹੀ ਸੰਕਟ ਦੇ ਵਿੱਚ ਦੱਸ ਕੇ ਕਿਤੇ ਨਾ ਕਿਤੇ ਦੰਗੇ ਫਸਾਦਾਂ ਦਾ ਸਿਰ ਜਿਹੜਾ ਚੁਕਾਈ ਹੀ ਰੱਖਦੇ ਐ। ਬਦੀ ਉੱਤੇ ਨੇਕੀ ਦੀ ਜਿੱਤ ਦੇ ਜਸ਼ਨ ਜ਼ਰੂਰ ਮਨਾਏ ਜਾਂਦੇ ਨੇ ਪਰ ਬਦੀ ਹੋਰ ਵੀ ਵੱਧ ਰਹੀ ਹੁੰਦੀ ਹੈ। ਇਹ ਸਭ ਕੁਝ ਮਨੁੱਖਤਾ ਦੀ ਸ਼ਰਮ ਹਯਾ ਦੇ ਪਤਨ ਦਾ ਜਿਹੜਾ ਇੱਕ ਵੱਡਾ ਕਾਰਨ ਬਣ ਰਿਹਾ। ਵਿਕਾਸ ਦੇ ਨਾਂ ਦੇ ਉੱਤੇ ਵਿਨਾਸ਼ ਸਹੇੜਦਿਆਂ ਰੁੱਖਾਂ ਦਾ ਬੇਤਹਾਸ਼ਾ ਉਜਾੜਾ ਕਰਕੇ ਧਰਤ ਮਾਂ ਨੂੰ ਸਿਰੋਂ ਨੰਗੀ ਕੀਤਾ ਜਾ ਰਿਹਾ। ਚਿੱਟੇ ਵਜੋਂ ਆਲਮ ਦੇ ਵਿੱਚ ਤਪਸ ਦਾ ਵਧਣਾ ਜਾਰੀ ਹੈ। ਅੰਨੀ ਆਸਥਾ ਦੀ ਆੜ ਦੇ ਵਿੱਚ ਮਨ ਮਤੀਆਂ ਦੇ ਨਾਲ ਧਾਰਮਿਕ ਸਥਾਨਾਂ ਦੇ ਵਿੱਚੋਂ ਕੁਦਰਤੀ ਤੇ ਇਤਿਹਾਸਕ ਸੂਝ ਖਤਮ ਕਰਕੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਨੇ। ਫਿਰ ਇਨ੍ਹਾਂ ਦੇ ਸੰਗ ਮਰਮਰੀ ਫਰਸ਼ਾਂ ਪੱਥਰਾਂ ਦੀ ਦੁੱਧਾਂ ਦੇ ਨਾਲ ਨੁਹਾਈ ਧੁਆਈ ਕਰਵਾਈ ਜਾ ਰਹੀ ਹੈ ਤੇ ਅੰਮ੍ਰਿਤ ਰੂਪੀ ਕੁਦਰਤ ਤੋਹਫੇ ਪਾਣੀ ਦੀ ਬੇਅਦਬੀ ਭਰੀ ਬਰਬਾਦੀ ਕਰਨ ਨੂੰ ਹੀ ਅਸਲ ਆਸਥਾ ਸ਼ਰਧਾ ਮੰਨ ਕੇ ਸੇਵਾ ਕਮਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸੁੱਕੀ ਸਾਫ਼ ਸਫਾਈ ਡਰਾਈ ਕਲੀਨ ਦੀ ਥਾਂ ਵਾਰ ਵਾਰ ਧੁਆਈ ਦੇ ਲਈ ਬੇਹਿਸਾਬਾ ਜਲ ਰੋੜਿਆ ਜਾ ਰਿਹਾ ਹੈ। ਦੁਸਹਿਰੇ ਦੀਵਾਲੀ ਵਰਗੇ ਬਹੁਤ ਸਾਰੇ ਪਾਕ ਪਵਿੱਤਰ ਦਿਨ ਦਿਹਾੜਿਆਂ ਪੂਰਬਾਂ ਦੇ ਉੱਤੇ ਬੇਹੱਦ ਬੇਹੁਦਾ ਸ਼ੋਰ ਸ਼ਰਾਬਾ ਪ੍ਰਦੂਸ਼ਣ ਫੈਲਾਓ ਸਾਧਨਾ ਆਤਿਸ਼ਬਾਜ਼ੀ ਤੇ ਹੋਰ ਕਰਮ ਕਾਂਡਾਂ ਦੇ ਨਾਲ ਸ਼ਾਂਤੀ ਭੰਗ ਕਰਨ ਦੇ ਉੱਤੇ ਤੇ ਵਾਤਾਵਰਣ ਦੇ ਧੂਆਂ ਖਣ ਨੂੰ ਹੀ ਜਿਹੜਾ ਸੇਵਾ ਮੰਨਣਾ ਵੀ ਸੱਚੀ ਸ਼ਰਧਾ ਦੀ ਇੱਕ ਵੱਡੀ ਨਰਾਦਰੀ ਹੈ। ਇੱਥੇ ਹੀ ਬਸ ਨਹੀਂ ਸਗੋਂ ਸਿਆਸਤ ਵੀ ਇਸ ਲੋਕ ਆਸਥਾ ਨੂੰ ਹਰ ਹਾਲਤ ਦੇ ਵਿਚ ਕੈਸ਼ ਕਰਨ ਦੇ ਵਿਚ ਰੁੱਝੀ ਹੋਈ ਹੈ। ਅਦਾਲਤਾਂ ਦੇ ਵੱਲੋਂ ਐਲਾਨੇ ਦੋਸ਼ੀਆਂ ਖੋਤੀ ਬਾਬਿਆਂ ਨੂੰ ਕਿਸੇ ਨਾ ਕਿਸੇ ਬਹਾਨੇ ਕੈਦ ਦੇ ਵਿਚੋਂ ਖੁੱਲਾ ਛੱਡ ਕੇ ਵੋਟਾਂ ਪੱਕੀਆਂ ਕਰਨ ਦੇ ਪੂਰੇ ਯਤਨ ਕੀਤੇ ਜਾਂਦੇ ਨੇ। ਇਕ ਪਾਸੇ ਮਹਾਂਲੰਗਰਾਂ ਦੀਆਂ ਸ਼ੋਸ਼ੇਬਾਜ਼ੀਆਂ ਤੇ ਦੂਜੇ ਪਾਸੇ ਝੂਠ ਮੂਠ ਕੂੜ ਕਬਾੜ ਦੇ ਵਿਚੋਂ ਕੁਝ ਲੱਭ ਕੇ ਢਿੱਡ ਨੂੰ ਝੁਲਕਾ ਦੇਣ ਦੀਆਂ ਝਲਕੀਆਂ ਅਖੋਤੀ ਸਿਆਸਤ ਦੀਆਂ ਗਲਤ ਨੀਤੀਆਂ ਦਾ ਮੂੰਹ ਚੜਾ ਰਹੀਆਂ ਨੇ। ਪਰ ਰਾਜ ਗੱਦੀਆਂ ਦੇ ਉੱਤੇ ਕਾਬਜ਼ ਬਹੁਤ ਸਾਰੀਆਂ ਸ਼ਕਤੀਆਂ ਮਹਾਂਸ਼ਕਤੀਆਂ ਲੂੰਬੜ ਚਾਲਾਂ ਦੇ ਨਾਲ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ ਦੰਗਿਆਂ ਫਸਾਦਾਂ ਜੰਗਾਂ ਯੁੱਧਾਂ ਦੇ ਵਿਚ ਉਲਝਾ ਕੇ ਆਪਣੀਆਂ ਗੱਦੀਆਂ ਨੂੰ ਪੱਕਾ ਕਰਨ ਤੇ ਮਨੁੱਖਤਾ ਦਾ ਸੱਤਿਆ ਨਾਸ਼ ਕਰਨ ਵਾਲੇ ਮਾਰੂ ਹਥਿਆਰਾਂ ਦੀ ਵਿਕਰੀ ਕਰਨ ਦੇ ਹਿੱਤ ਕੋਝੇ ਯਤਨ ਕੀਤੇ ਜਾ ਰਹੇ ਹੈ। ਵੈਸੇ ਪਿੰਡਾਂ ਕਸਬਿਆਂ ਸ਼ਹਿਰਾਂ ਦਾ ਵਿਕਾਸ ਕਰਨਾ ਸਰਕਾਰ ਦਾ ਨੈਤਿਕ ਫਰਜ਼ ਹੁੰਦਾ ਹੈ, ਪਰ ਉਹਦੇ ਉੱਤੇ ਇਹ ਦਾਅਵਾ ਕਰ ਰਹੇ ਨੇ। ਪਰ ਵੱਖ ਵੱਖ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਸਹੂਲਤਾਂ, ਸੜਕਾਂ, ਰੇਲ ਪਹਾੜੀ ਖੇਤਰਾਂ ਚ ਏਅਰਲਿਫਟ, ਮੁਫ਼ਤ ਬੱਸਾਂ, ਗੱਡੀਆਂ ਰਾਹੀਂ ਯਾਤਰਾਵਾਂ ਦੇ ਝਾਂਸੇ ਵੀ ਸ਼ਰਧਾ ਆਸਥਾ ਵੱਟੇ ਵੋਟਾਂ ਵਟੋਰੂ ਇਕ ਰਾਜਨੀਤਿਕ ਵਣਜ ਹੀ ਹੈ, ਜੋ ਰਾਜਨੀਤੀ ਦੇ ਵਿਚ ਵੱਡੇ ਨਿਗਾਰ ਦੀ ਨਿਸ਼ਾਨੀ ਨੇ। ਜਾਣੀ ਕਿ ਸ਼ਕਲ ਮਨੁੱਖ ਦੀ ਪਰ ਕਰਤੂਤ ਪਸ਼ੂ ਦੀ ਦਾ ਵਰਤਾਰਾ ਵਰਤ ਰਿਹਾ ਹੁੰਦਾ ਹੈ। ਕੁਚੱਜੇ ਵਿਹਾਰ ਦੇ ਨਿੱਤ ਜਿਹੜੇ ਨੇ ਵਾਪਰ ਦੇ ਕਾਲੇ ਕਾਰਨਾਮੇ ਅਸਲ ਨਰਕ ਕਲਯੁੱਗ ਦਾ ਭੁਲੇਖਾ ਪਾ ਜਾਂਦੇ ਹੈ, ਪਰ ਇਸਦੇ ਐਨ ਉਲਟ ਕੁਝ ਸੰਪਰਦਾਵਾਂ ਦੇ ਵਿਚ ਸਚਿਆਰਤਾ ਦੇ ਸਭ ਗੁਣਾਂ ਨੂੰ ਆਪਣਾ ਜਿਹੜਾ ਅਪਣਾ ਕੇ ਚੱਲਿਆ ਜਾਂਦਾ ਹੈ ਤੇ ਇਨਸਾਨੀਅਤ ਧਰਮ ਦੇ ਅਸੂਲਾਂ ਦੇ ਉੱਤੇ ਅਭਿਆਸੀ ਪਹਿਰਾ ਦਿੰਦਿਆਂ ਆਪਣੇ ਮਹਾਂਪੁਰਖਿਆਂ ਦੇ ਇਨਸਾਨੀਅਤ ਭਰੇ ਸੱਚੇ ਅਸੂਲਾਂ ਨੂੰ ਇਨਸਾਨੀਅਤ ਭਰੇ ਵਿਹਾਰ ਦੇ ਅਭਿਆਸੀ ਯਤਨਾਂ ਦੇ ਨਾਲ ਸਿਜਦਾ ਕਰ ਰਹੇ ਹੁੰਦੇ ਨੇ। ਬੁੱਧੀਮਾਨੀ ਵਿਦਵਾਨੀ ਦੀ ਅਨੁਸ਼ਾਸਨ ਭਰੀ ਸੇਵਾ ਦੇ ਵਿਚੋਂ ਚੱਜ ਵਿਹਾਰ ਉਪਜਦਾ ਹੈ ਤੇ ਮਨੁੱਖ ਦੀ ਸ਼ਕਲ ਦੇ ਵਿਚ ਇਨਸਾਨੀਅਤ ਦੇ ਚੱਜ ਵਿਹਾਰ ਦੇ ਕਾਰਜ ਸਿਰ ਚੜ ਬੋਲਦੇ ਨੇ। ਕੁਦਰਤ ਦੇ ਨਾਲ ਅਥਾਂ ਪ੍ਰੇਮ ਦੀ ਝਲਕ ਵੀ ਰੂਪਮਾਨ ਹੁੰਦੀ ਹੈ ਤੇ ਜਿਨ੍ਹਾਂ ਨੂੰ ਵੇਖਦਿਆਂ ਤੱਕਦਿਆਂ ਆਨੰਦ ਮਹਿਸੂਸ ਹੋਣ ਲੱਗ ਪੈਂਦਾ ਹੈ। ਇਨਸਾਨੀਅਤ ਦੇ ਧਰਮ ਦੇ ਅਨੁਆਈ ਲੋਕਾਂ ਦੇ ਵਿਚ ਕਿਸੇ ਵੀ ਖਾਸ ਧਰਮ ਪ੍ਰਤੀ ਨਾ ਕੱਟੜਤਾ ਭਰਿਆ ਲਗਾ ਹੁੰਦਾ ਹੈ ਤੇ ਨਾ ਹੀ ਨਫ਼ਰਤ ਹੁੰਦੀ ਹੈ। ਇਹ ਸਾਵੇਪਨ ਦੇ ਮੁਦਈ ਕੁਦਰਤ ਪ੍ਰੇਮੀ ਹੋਣ ਦੇ ਨਾਲ ਨਾਲ ਵਿਕਾਸ ਨੂੰ ਵੀ ਜਿਹੜਾ ਜ਼ਰੂਰ ਅਪਣਾਉਂਦੇ ਨੇ। ਲਓ ਦੋਸਤੋ, ਇਹ ਸੀ ਜੀ ਗੱਲਬਾਤ, ਬਾ ਕਮਾਲ ਗੱਲਬਾਤ, ਮੈਨੂੰ ਤਾਂ ਲੱਗੀ ਹੈ ਬਹੁਤ ਕੁਝ ਸਿਖਾਉਂਦੀ ਹੈ। ਆਸਥਾ ਬਨਾਮ ਇਨਸਾਨੀਅਤ, ਲਖਵਿੰਦਰ ਸਿੰਘ ਰਈਆ ਜੀ ਉਹਨਾਂ ਦੀ ਕਲਮ ਤੇ ਉਹਨਾਂ ਦਾ ਸੰਪਰਕ ਨੰਬਰ 9876647858। ਹੱਲਾ ਸ਼ੇਰੀ ਦਿਆ ਕਰੋ ਇਸ ਤਰ੍ਹਾਂ ਦੀ ਲਿਖਤਾਂ ਨੂੰ ਦੋਸਤੋ ਜ਼ਰੂਰ। ਤੇ ਬਾਕਮਾਲ ਗੱਲਬਾਤ ਉਹਨਾਂ ਦੀ ਆਸਥਾ ਬਨਾਮ ਇਨਸਾਨੀਅਤ, ਬਹੁਤ ਕੁਝ ਸਿਖਾ ਜਾਂਦੀ ਹੈ ਜੀ। ਤੇ ਲੋ ਦੋਸਤੋ, ਇਹ ਆਖਰ ਦੇ ਵਿਚ ਵਾਅਦਾ ਕੀਤਾ ਸੀ ਜਾਂਦੇ ਜਾਂਦੇ ਇਸ ਦੇ ਨਾਲ ਜੁੜੀ ਹੋਈ ਗੱਲਬਾਤ ਤੁਹਾਨੂੰ ਜਿਹੜੀ ਹੈ ਸ਼ਿਵਕਰਨ ਗਰੇਵਾਲ ਬਾਈ ਜੀ, ਸਾਬਰ ਅਲੀ ਸਾਬਰ ਹੁਣਾਂ ਦੀ ਕਲਮ ਦੇ ਵਿਚੋਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦਾ। ਇਹਦੇ ਨਾਲ ਜੁੜਦੀ ਗੱਲਬਾਤ ਹੈ, ਬੁੱਲਿਆ ਮੇਰੀ ਬੁੱਕਲ ਵਿਚੋਂ ਕਿਸਰਾ ਨਿਕਲੇ ਚੋਰ, ਆਲ ਦੁਆਲੇ ਮੁੱਲਾ ਕਾਜ਼ੀ ਮੈਂ ਵਿਚਕਾਰੇ ਖਲੋਤਾ, ਜਰਮ ਧਰਮ ਦਾ ਕੈਦੀ ਬਣ ਕੇ ਪੱਬਾਂ ਭਾਰ ਖਲੋਤਾ, ਸੱਚ ਦਾ ਵੈਰੀ ਢਿੱਡ ਦਾ ਕੁੱਤਾ ਪਹਿਰੇਦਾਰ ਖਲੋਤਾ, ਗਲ ਪਿਆ ਢੋਲ ਜੇ ਲਾਉਣਾ ਚਾਵਾਂ ਪੈ ਜਾਂਦਾ ਏ ਸ਼ੋਰ, ਬੁੱਲਿਆ ਮੇਰੀ ਬੁੱਕਲ ਦੇ ਵਿਚੋਂ ਕਿਸਰਾ ਨਿਕਲੇ ਚੋਰ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਸੱਚ ਨਪੀਚਾ ਸ਼ਰਮਾ ਧਰਮਾਂ ਤੇ ਅਨਾਵਾਂ ਥੱਲੇ, ਧਰਤੀ ਦੇ ਰੱਬ ਆਏ ਪਏ ਨੇ ਆਪ ਬਲਾਵਾਂ ਥੱਲੇ, ਸੂਰਜ ਲੁਕਣ ਮਿਟੀ ਖੇਡੇ ਧੁੱਪਾਂ ਛਾਵਾਂ ਥੱਲੇ, ਆਪਣੀ ਭਲਕ ਦੇ ਆਪ ਹਾਂ ਵੈਰੀ ਸਾਨੂੰ ਦੱਸੇ ਕੌਣ, ਬੁੱਲਿਆ ਕੂੜ ਦੀ ਗੱਡ ਦੇ ਜੂਲੇ ਥੱਲੇ ਧੋਣ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਬੁੱਲਿਆ ਅੱਜ ਪਾ ਪੇੜਿਆਂ ਨੇ ਸਾਡੀ ਅਕਲ ਗਵਾਈ, ਮਨ ਦੇ ਨਹੀਂ ਦਲੀਲਾਂ ਅਕਲੋਂ ਬਾਹਰ ਇਹ ਗੱਲਾਂ ਕਰਦੇ, ਸਾਪਣਾ ਵੇਖਣ ਲੀਹਾਂ ਕੁੱਟਣ ਇਹ ਰੀਤਾਂ ਦੇ ਬਰਦੇ, ਇਨ੍ਹਾਂ ਅੱਗੇ ਕੁਸਕ ਨਾ ਸਕੀਏ ਕਾਫਰ ਹੋਣ ਤੋਂ ਡਰਦੇ, ਡਰ ਦੋਜਖ ਦਾ ਪੂਰੀ ਜਾਵੇ ਸੋਚਾਂ ਦੀ ਡੰਗਿਆਈ ਬੁੱਲਿਆ ਅੱਜ ਪਾਪੇੜਿਆਂ ਨੇ ਸਾਡੀ ਅਕਲ ਗਵਾਈ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਆਹੋ ਆਹੋ ਕਹਿ ਕੇ ਜੇ ਮੈਂ ਵੀ ਟਾਲ ਗਿਆ ਬਲਦਾ ਕਿੰਜ ਰਵੇਗਾ ਜੋ ਤੂੰ ਦੀਵਾ ਬਾਲ ਗਿਆ ਜੇ ਭੇਤ ਨਾ ਖੋਲਾਂ ਤੇ ਫਿਰ ਮੇਰਾ ਹਾਲ ਗਿਆ ਸੱਚ ਦਾ ਮੱਚ ਮਚਾਵਾਂ ਜਾਂ ਫਿਰ ਅਲਫੋਂ ਹੋਵਾਂ ਬੇ ਬੁੱਲਿਆ ਅੱਜ ਵੀ ਕਾਫਰ ਮੈਨੂੰ ਕਾਫਰ ਆਖਣ ਤੇ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਵਾਰ ਰੋਜ਼ੇ ਹੱਜ ਜ਼ਕਾਤ ਨਮਾਜ਼ਾਂ ਬਖਸ਼ਿਸ਼ ਦੇ ਸਭ ਹੀਲੇ ਕਰ ਕਰਕੇ ਬਖਸ਼ਾਈ ਜਾਵਣ ਘੜ ਘੜ ਨਵੇਂ ਵਸੀਲੇ ਅੰਦਰ ਬੈਠਾ ਪਾਪ ਦਾ ਫਨੀਅਰ ਅੰਦਰ ਬੈਠਾ ਪਾਪ ਦਾ ਫਨੀਅਰ ਕਿਹੜਾ ਜੋਗੀ ਕੀਲੇ ਜ਼ੁਲਮਾਂ ਦੇ ਦਰਵਾਜ਼ੇ ਖੁੱਲੇ ਧਰਮਾਂ ਦੇ ਦਰਬਾਰ ਬੁੱਲਿਆ ਲੋਕੀ ਲੁੱਟੀ ਜਾਵਣ ਪੜ ਪੜ ਅਸਤਖਫਾਰ ਆਖਰੀ ਲਿਖਦੇ ਨੇ ਕਿ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਕਿਉਂ ਗੰਗਾ ਵਿੱਚ ਗੋਤੇ ਖਾਈਏ ਕਿਉਂ ਕਰ ਜਾਈਏ ਮੱਕੇ ਮੋਨ ਮੁਨਾ ਕੇ ਫਿਰੀਏ ਕਾਨੂੰ ਰੱਖੀਏ ਪੰਜੇ ਕੱਕੇ ਕਾਫਰ ਕਹੀਏ ਕੁੱਲ ਦੀ ਗੱਲ ਕਰਨ ਤੋ ਜਿਹੜਾ ਡੱਕੇ ਖੂਹ ਦੇ ਡੱਡੂ ਵਰਗਾ ਜੀਵਨ ਕਿਉਂ ਕਰ ਹੋਰ ਹੰਢਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਬੁੱਲਿਆ ਆ ਰਲ ਕੇ ਮੈਂ ਬੇਕੈਦ ਦਾ ਨਾਰਾ ਲਾਈਏ ਸਾਬਰ ਅਲੀ ਸਾਬਰ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਸ਼ਿਵ ਕਰਨ ਗਰੇਵਾਲ ਬਾਈ ਜੀ ਨੇ ਇਹ ਸਾਂਝੀ ਕੀਤੀ ਹੈ ਬਾਕਮਾਲ ਗੱਲਬਾਤ ਤੇ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ ਤੇ ਲਓ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਦੇ ਹਾਂ ਜੇ ਲਾਈਨ ਖੁੱਲੀ ਹੈ ਤੁਹਾਡੇ ਲਈ ਕਾਲ ਕਰਨੀ ਚਾਹੁੰਦੇ ਤਾਂ ਸਵਾਗਤ ਹੈ ਸਮਾਂ ਤਾਂ ਤਕਰੀਬਨ ਆਪਣਾ ਸਮਾਪਤੀ ਵਾਲਾ ਹੋ ਹੀ ਗਿਆ ਹੈ ਪਰ ਜਾਂਦੇ ਜਾਂਦੇ ਜ਼ਰੂਰ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਅੱਗਿਆ ਲੈਂਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਦੋਸਤੋ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਭ ਤੋਂ ਪਹਿਲਾਂ ਦੁਆਬਾ ਪਰਿਵਾਰ ਨੂੰ ਜੀ ਤੇ ਰਾਜਨ ਸੈਣੀ ਜੀ ਨੇ ਵੀ ਸਤਿ ਸ੍ਰੀ ਅਕਾਲ ਭੇਜੀ ਆ ਲਾਈਕ ਨੰਬਰ 3 ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਕਹਿੰਦੇ ਸਤਿ ਸ੍ਰੀ ਅਕਾਲ ਹੈ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਖਬਰਾਂ ਅੱਜ ਰਹਿਣ ਹੀ ਦਿਓ ਕਹਿੰਦੇ ਚੱਕ ਲਓ ਗੌਣ ਪਾਣੀ ਦੀ ਭਾਰਤ ਸਾਹਿਬ ਤੇ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਤੇ ਮੁਕੱਦਰ ਜੀ ਕਹਿੰਦੇ ਅੱਜ ਇਹ ਖਿਆਲ ਕਿਉਂ ਆਇਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸ਼ਰਾਬ ਤੇ ਰਿਪੋਰਟ ਪੇਸ਼ ਕਰਦੇ ਆ ਤੇ ਆਪ ਹੀ ਕਹਿੰਦੇ ਗਾ ਰਹੇ ਸੀ ਜੀ ਮੁਕੱਦਰ ਵੀਰ ਜੀ ਤੇ ਮੁਕੱਦਰ ਜੀ ਕਹਿੰਦੇ ਆ ਕਿ ਸੈਣੀ ਬਾਈ ਜੀ ਸ਼ੰਮੀ ਬਾਈ ਜੀ ਦਾ ਵੀ ਪਤਾ ਲੈ ਲਿਓ ਇੰਨੇ ਲਾਰੇ ਤਾਂ ਕਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਨਹੀਂ ਸੁਣੇ ਸੀਗੇ ਵੇਖੇ ਜਿੰਨੇ ਸ਼ੰਮੀ ਬਾਈ ਨੇ ਲਾਤੇ ਨੇ ਕਹਿੰਦੇ ਜੀ ਲਾਰਾ ਲੱਪਾ ਲਾਈ ਰੱਖਦੀ ਉਹ ਗੀਤ ਬੜਾ ਮਸ਼ਹੂਰ ਹੋਇਆ ਸੀ ਜਦੋਂ ਟੀਨੇਜਰ ਹੁੰਦੇ ਸੀ ਹਨਾ ਚੇਤੇ ਆ ਗਿਆ ਹੋਣਾ ਤੁਹਾਨੂੰ ਤੇ ਮੁਕੱਦਰ ਬਾਈ ਜੀ ਕਹਿੰਦੇ ਆ ਕਿ ਮੈਂ ਥੋੜਾ ਲੇਟ ਹੋ ਗਿਆ ਸੈਣੀ ਬਾਈ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਕੇਸਰ ਕਸ਼ਮੀਰ ਦੇ ਵਿੱਚ ਪਾਇਆ ਜਾਂਦਾ ਮੁਕੱਦਰ ਵੀਰ ਜੀ ਹਾ ਹਾ ਹਾ ਤੇ ਮੁਕੱਦਰ ਜੀ ਕਹਿੰਦੇ ਆ ਇੱਕ ਪੈਗ ਪਹਿਲਾਂ ਫਿਰ ਆਮ ਹੁੰਦੇ ਗਏ ਦਿਨੋ ਦਿਨ ਦਾਰੂ ਦੇ ਗੁਲਾਮ ਹੁੰਦੇ ਗਏ ਹੋਸ਼ ਜਦੋਂ ਆਈ ਮਸ਼ਹੂਰ ਹੋ ਗਏ ਪਰ ਹੁਸਨਾ ਦੇ ਪਾਰਕੂ ਜ਼ਰੂਰ ਹੋ ਗਏ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਵਾਹ ਜੀ ਵਾਹ ਕਿਆ ਬਾਤਾਂ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਸੈਣੀ ਬਾਜੀ ਗ੍ਰੇਟ ਜੀ ਹੱਸ ਰਹੇ ਨੇ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ ਤੇ ਸੁਣ ਰਹੇ ਨੇ ਪ੍ਰੋਗਰਾਮ ਗੁਲਾਬ ਦੇ ਫੁੱਲ ਭੇਜੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਠੇਕੇ ਤੇ ਘਰ ਪਾ ਲੈਣਾ ਮੌਜ ਬਣ ਜਾਣੀ ਨੀ ਔਜਲਾ ਸਾਹਿਬ ਕਹਿੰਦੇ ਨੇ ਰਾਜਨ ਜੀ ਦਾ ਗੁੱਸਾ ਠੀਕ ਹੈ ਇਕੱਲਾ ਸ਼ਰਾਬ ਹੀ ਨਸ਼ਾ ਨਵੀਂ ਹੋਂਦ ਵੀ ਨੇ ਉਸ ਦੀ ਗੱਲ ਕਿਉਂ ਨੀ ਕਰਦੇ ਕਹਿੰਦੇ ਜੀ ਔਜਲਾ ਸਾਹਿਬ ਕਹਿੰਦੇ ਨੇ ਵੀਡੀਓ ਦਿੱਲੀ ਦੀ ਹੈ ਇਹ ਕਿਉਂ ਕੈਨੇਡਾ ਦੀ ਕਹਿ ਰਹੇ ਨੇ ਜੀ ਸਤਨਾਮ ਸਿੰਘ ਜਾਣੀਆਂ ਚਾਲ ਸਾਹਿਬ ਕਹਿੰਦੇ ਭਾਰਜਵੀਰ ਇਹੋ ਜਿਹਾ ਵਿਸ਼ਾ ਸਵੇਰ ਵੇਲੇ ਦਾਏ ਇਸ ਵਕਤ ਕਹਿੰਦੇ ਤੁਹਾਨੂੰ ਸੁਣਨ ਤੋਂ ਪਹਿਲਾਂ ਹੀ ਇਹ ਕੰਮ ਹੋ ਗਿਆ ਜੀ। ਨਹੀਂ ਜੀ ਇੱਥੇ ਹੁਣ ਕੈਨੇਡਾ ਅਮਰੀਕਾ ਵਾਲੇ ਜਿਹੜੇ ਸੁਣਦੇ ਉਹਨਾਂ ਦਾ ਦੁਪਹਿਰ ਹੋਈ ਹੈ ਕਿਤੇ ਤੜਕਾ ਸਵੇਰ ਹੋਈ ਹੈ, ਉਹਨਾਂ ਦੇ ਲਈ ਜ਼ਰੂਰ ਹੋ ਜਾਂਦਾ ਹੈ, ਪਰ ਤੁਹਾਡੇ ਬਿਲਕੁਲ ਹੈ ਜੀ ਇੰਡੀਆ ਦੇ ਵਿੱਚ ਰਾਤ ਦਾ ਸਮਾਂ ਹੋ ਜਾਂਦਾ ਹੈ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜਿਨ੍ਹਾਂ ਦੇ ਕਿਸੇ ਸਮੇਂ ਪੰਜਾਬ ਦੇ ਵਿੱਚ ਅਫੀਮ ਦੇ ਠੇਕੇ ਸਨ ਉਹਨਾਂ ਨੇ ਕਦੇ ਅਫੀਮ ਨੂੰ ਮੂੰਹ ਲਾ ਕੇ ਨਹੀਂ ਸੀ ਦੇਖਿਆ ਜੀ। ਲੀਕਰ ਸਟੋਰ ਵਾਲੇ ਆਪ ਨਹੀਂ ਪੀਂਦੇ, ਬਸ ਵੇਚਦੇ ਫਲਾਉਂਦੇ ਹੀ ਨੇ ਜੀ। ਤੇ

ਬਾਰਿਸ਼ ਕੋ ਉਲਟਾ ਕਰ ਦੇਖੋ ਤੋ ਬਣਤੀ ਕਹਿੰਦੇ ਸ਼ਰਾਬ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਉਹ ਪਰਮਿੰਦਰ ਬੰਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਆਪਣੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀਆਂ ਨੂੰ ਜੀ। ਔਜਲਾ ਸਾਹਿਬ ਕਹਿੰਦੇ ਅਮਰੀਕਾ ਦੇ ਵਿਚ ਤੰਬਾਕੂ ਤੇ ਸ਼ਰਾਬ ਵਾਲੀਆਂ ਕੰਪਨੀਆਂ ਪਾਰਟੀਆਂ ਨੂੰ ਦਾਨ ਤੇ ਟੈਕਸ ਸਭ ਤੋਂ ਵੱਧ ਦਿੰਦੇ ਨੇ ਜੀ। ਬਿਲਕੁਲ ਇਹ ਤਾਂ ਹੈ ਜੀ। ਤੇ ਕਹਿੰਦੇ ਨੇ ਕਿ ਖੰਘ ਦੀ ਦਵਾਈ ਵਾਂਗ। ਪਰਮਿੰਦਰ ਜੀ ਕਹਿੰਦੇ ਆ ਭਾਰਤ ਸਾਹਿਬ ਪੀਂਦੇ ਅਸੀਂ ਆਏ ਗਏ ਤੇ ਹਾਂ ਸੁੱਖ ਦੇ ਨਾਲ ਆਇਆ ਗਿਆ ਸਾਡੇ ਰੋਜ਼ ਹੀ ਰਹਿੰਦਾ ਜੀ ਕਹਿੰਦੇ। ਕਿਆ ਬਾਤ ਹੈ ਜੀ ਪਰਮਿੰਦਰ ਜੀ, ਸਿਰਾਈ ਲਾਤਾ ਜੀ। ਤੇ ਸੁਰਜੀਤ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ। ਜਗਤਾਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ। ਮੁਕੱਦਰ ਜੀ ਗ੍ਰੇਟ ਕਹਿੰਦੇ ਨੇ ਜੀ। ਔਜਲਾ ਸਾਹਿਬ ਲਿਖਦੇ ਨੇ ਪਹਿਲਾਂ 3 ਕੁਇੰਟਲ ਫੀਮ, ਹੁਣ ਡਰੱਗ ਤੇ ਬਹੁਤ ਆਤ ਡਾਲਰ, ਪੰਜਾਬੀ ਦੱਬਦੇ ਕਿੱਥੋਂ ਆ ਕਹਿੰਦੇ ਜੀ। ਬਿਲਕੁਲ ਹੈ ਜੀ। ਇੱਕ ਸਾਲ ਲਾਇਆ ਜੀ ਦੇਖੋ ਇਹ ਸਾਰਾ ਕੁਝ ਫੜਨ ਦੇ ਲਈ, ਕਿਉਂਕਿ ਉੱਥੇ ਬਹੁਤ ਹੈ। ਮੈਂ ਵੀ ਦੇਖ ਕੇ ਆਇਆ, ਇੱਕ ਗਿਆ ਮੌਕਾ ਮਿਲਿਆ ਇੱਕ ਵਾਰੀ ਜਾਣ ਦਾ, ਆਪਣਾ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਸਰੀ ਜਾਂ ਡੈਲਟਾ ਦੇ ਵਿੱਚ ਕਾਫੀ ਇਹ ਰੁਝਾਨ ਹੈਗੇ ਨੇ ਜੀ। ਪਰ ਦੇਖੋ ਉਹਨਾਂ ਦਾ ਵੀ ਧੰਨ ਜ਼ਿਕਰ ਆ, ਇੱਕ ਸਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਉਸ ਤੋਂ ਬਾਅਦ ਪੱਕੇ ਹੱਥੀ ਫਿਰ ਪੱਕੇ ਪੈਰੀ ਜਿਹੜਾ ਹੱਥ ਪਾਇਆ ਜੀ। ਮੁਕੱਦਰ ਜੀ ਕਹਿੰਦੇ ਬਿਲਕੁਲ ਭਾਰਜ ਬਾਈ ਜੀ, ਸਵਰਗ ਅਤੇ ਨਰਕ ਦੇ ਚੱਕਰ ਦੇ ਵਿੱਚ ਸਾਡਾ ਜੀਵਨ ਨਰਕ ਕੀਤਾ ਹੋਇਆ। ਤੇ ਔਜਲਾ ਸਾਹਿਬ ਕਹਿੰਦੇ ਕਿਉਂਕਿ ਅੱਗੇ ਸਵਰਗ ਦੇ ਵਿੱਚ ਜਾਣਾ ਮੁਕੱਦਰ ਵੀਰੇ। ਤੇ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ ਨਿਬੇੜ ਦਿੰਦੇ ਨੇ ਪੰਜਾਬੀ, ਮਾੜੀ ਚੀਜ਼ ਰੱਖਦੇ ਨਹੀਂ। ਤੇ ਔਜਲਾ ਸਾਹਿਬ ਕਹਿੰਦੇ ਇੱਥੋਂ ਕੱਢ ਲਵੋ ਔਖਾ ਸਮਾਂ ਫੇਰ ਨਜ਼ਾਰੇ। ਮੁਕੱਦਰ ਜੀ ਲਿਖਦੇ ਔਜਲਾ ਬਾਈ ਜੀ ਇਸ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਿਆਂ ਨੂੰ ਵੀ ਕੋਈ ਸਜ਼ਾ ਮਿਲੇਗੀ ਜਾਂ ਅਗਲੇ ਜਨਮ ਦਾ ਇੰਤਜ਼ਾਰ ਕਰਨਾ ਪਵੇਗਾ। ਮੁਕੱਦਰ ਬਹੁਤ ਵਧੀਆ ਲਿਖਿਆ ਜੀ ਆਰਟੀਕਲ ਜਿਹੜਾ ਸਾਂਝਾ ਕੀਤਾ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ ਜਿਹਦਾ ਲੋਟ ਲੱਗ ਗਿਆ ਉਹਦਾ ਸਵਰਗ ਹੈ, ਮਿਹਨਤਾਂ ਵਾਲਿਆਂ ਨੂੰ ਤਾਂ ਰੋਜ਼ ਮਾਰ ਜ਼ਿੰਦਗੀ ਨੇ ਹੀ ਕਹਿੰਦੇ ਉਲਝਾ ਲਿਆ ਜੀ। ਮੁਕੱਦਰ ਜੀ ਕਹਿੰਦੇ ਇਸ ਸਮਾਜ ਦੀਆਂ ਰੀਤਾਂ ਰਸਮਾਂ ਨੇ ਬੜੀਆਂ ਜ਼ਿੰਦਗੀਆਂ ਉਜਾੜ ਸੁੱਟੀਆਂ ਨੇ, ਘੁੱਟ ਘੁੱਟ ਕੇ ਮੌਤ ਦਾ ਇੰਤਜ਼ਾਰ ਕਰਨ ਦੇ ਲਈ ਮਜਬੂਰ ਕਰ ਦਿੱਤੀਆਂ ਨੇ। ਬਿਲਕੁਲ ਔਜਲਾ ਬਾਈ ਜੀ ਕਹਿੰਦੇ ਮੁਕੱਦਰ ਜੀ ਆਖਰ ਦੇ ਵਿੱਚ। ਤੇ ਔਜਲਾ ਸਾਹਿਬ ਤੋਂ ਬਾਅਦ ਕੋਈ ਸੁਨੇਹਾ ਨਹੀਂ ਹੈ ਤੇ ਆਪਣੇ ਮੁਕੱਦਰ ਜੀ ਦੇ ਸੁਨੇਹੇ ਨੇ ਦੋ ਆਖਰ ਦੇ ਵਿੱਚ। ਬਹੁਤ ਵਧੀਆ ਗੱਲਬਾਤ ਜੀ। ਤੇ ਸਾਡੇ ਕੋਲ ਸ਼ਾਮ ਵੀ ਖੂਬ ਹੈ ਕਹਿੰਦੇ, ਪਰ ਪਾਸ ਕੁਐਸਚਨ ਮਾਰਕ ਕਰ ਦਿੱਤਾ। ਲਓ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਤੇ ਫਰਾਈਡੇ ਵਾਲਾ ਦਿਨ ਹੈ ਤੇ ਕੱਲ੍ਹ ਨੂੰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਰਲ ਮਿਲ ਕੇ। ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਵੇ ਪ੍ਰੋਗਰਾਮ, ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਦਿਆ ਕਰੋ। ਇਸੇ ਉਮੀਦ ਦੇ ਨਾਲ ਫਿਰ ਆਗਿਆ ਲੈਂਦੇ ਹਾਂ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਰਲ ਮਿਲ ਕੇ ਬੈਠਾਂਗੇ, ਫਿਰ ਕੋਈ ਨਾ ਕੋਈ ਗੱਲ ਕਰਾਂਗੇ। ਤੇ ਨਾਵਲ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਂਝਾ ਨਹੀਂ ਕਰ ਸਕੇ, ਪਿਛਲੇ ਵੀਕਐਂਡ ਦੇ ਉੱਤੇ ਛੁੱਟੀ ਮਾਰਨੀ ਪੈ ਗਈ ਫਰਾਈਡੇ ਵਾਲੇ ਦਿਨ ਨੂੰ। ਤੇ ਅੱਜ ਜਿਹੜਾ ਫਿਰ ਆਪਾਂ ਅਗਲੇ ਕੱਲ੍ਹ ਨੂੰ ਜਾਣੀ ਕਿ ਫਰਾਈਡੇ ਵਾਲੇ ਦਿਨ ਨੂੰ ਜ਼ਰੂਰ ਰਲ ਮਿਲ ਕੇ ਬਹਿੰਦੇ ਹਾਂ ਤੇ ਨਾਵਲ ਦੀ ਅੱਗੇ ਸਾਂਝ ਪਾਵਾਂਗੇ। ਤੇ ਔਰੰਗਜ਼ੇਬ ਤੋਂ ਮਾਊਂਟਬੈਟਨ ਦਾ ਇਤਿਹਾਸ ਤੁਹਾਨੂੰ ਸੁਣਾਵਾਂਗੇ। ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੇ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਮੁਕੱਦਰ ਜੀ ਗੱਲ ਕਰਕੇ ਗਏ ਸੀ ਇੱਕ ਗੀਤ ਦੀ ਤੇ ਉਹ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ, ਮੇਰਾ ਕੀ ਕਸੂਰ ਜੇ ਮੈਂ ਇਸ ਘਰ ਜੰਮਿਆ। ਤੇ ਉਹ ਗੀਤ ਤੁਹਾਡੇ ਨਾਲ ਰਣਜੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਇੰਜੋਏ ਕਰ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫੀ ਚਾਹਾਂਗਾ ਸਾਰਿਆਂ ਨੂੰ। ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ।

0: ద్వాపర రేడియో.
1: ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 22 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਸਾਡਾ 31ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਪਿਆਰੇ ਸਰੋਤਿਓ, ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੀਵਾਲੀ ਦਾ ਤਿਉਹਾਰ ਮਨਾਇਆ। ਦੀਵਾਲੀ ਦੇ ਤਿਉਹਾਰ ਦੇ ਨਾਲ ਦੀ ਨਾਲ ਤੁਸੀਂ ਜਿਹੜਾ ਆ ਬੰਦੀ ਛੋੜ ਦਿਵਸ ਵੀ ਮਨਾਇਆ। ਇਸ ਤੋਂ ਬਾਅਦ ਤੁਸੀਂ ਵਿਸ਼ਵਕਰਮਾ ਡੇ ਮਨਾਇਆ। ਵਿਸ਼ਵਕਰਮਾ ਡੇ ਦੇ ਨਾਲ ਦੀ ਨਾਲ ਜਿਹੜਾ ਤੁਸੀਂ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ। ਇਸ ਸਮੇਂ ਦੌਰਾਨ ਹੀ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ, ਮੀਂਹ ਦੇ ਨਾਲ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਮੌਸਮ ਦਾ ਮਿਜਾਜ ਬਦਲ ਗਿਆ ਏ। ਗਰਮੀ ਦਾ ਮੌਸਮ ਜਿਹੜਾ ਸਮਾਪਤ ਹੋ ਗਏ ਤੇ ਹੁਣ ਜਿਹੜਾ ਸਰਦੀ ਦਾ ਜਿਹੜਾ ਸ਼ੁਰੂ ਮੌਸਮ ਹੋ ਚੁੱਕਾ ਹੈ। ਇਸ ਸਰਦੀ ਦੇ ਮੌਸਮ ਦਾ ਜਿਹੜਾ ਆ ਸਾਡਾ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਮਨਾਉਣਾ ਹੈ ਤੇ ਇਸ ਮੌਕੇ ਦੇ ਉੱਤੇ ਅਸੀਂ ਅੱਜ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਖਾਮ ਦੇ ਸ਼ਾਇਰ ਗੁਰਪ੍ਰਸ਼ਾਦ ਸਿੰਘ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ। ਗੁਰਪ੍ਰਸ਼ਾਦ ਸਿੰਘ ਜੀ ਜਿਹੜੇ ਨੇ ਇਹਨਾਂ ਨੂੰ ਮੰਗਾ ਮਹਿਮਾਨ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜੇ ਕਿ ਅੱਜ ਕੱਲ ਨਵਾਂ ਸ਼ਹਿਰ ਵਿਖੇ ਜਿਹੜੇ ਸਿਹਤ ਵਿਭਾਗ ਦੇ ਵਿੱਚ ਸੇਵਾ ਨਿਭਾ ਰਹੇ ਨੇ। ਨਾਲ ਦੀ ਨਾਲ ਉਹ ਉਹਨਾਂ ਦਾ ਸਾਹਿਤਕ ਸਫ਼ਰ ਵੀ ਹੈ, ਉਹ ਕਵਿਤਾਵਾਂ ਵੀ ਲਿਖਦੇ ਨੇ। ਅੱਜ ਦੀ ਇਸ ਕਾਮਯਾਬਤ ਦੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਵਾਲੇ ਇੱਕ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰਸ਼ਾਦ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਬਹੁਤ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ।
2: ਮੈਂ ਗੁਰਪ੍ਰਸ਼ਾਦ ਸਿੰਘ ਉਰਫ ਮੰਗਾ ਮਹਿਮਾਨ, ਪਿੰਡ ਮਾਛੀਵਾੜਾ ਖਾਮ, ਸਤਿਗੁਰੂ ਨਾਨਕ ਜੀ ਨੂੰ ਸਮਰਪਿਤ ਇੱਕ ਨਜ਼ਮ ਆਪ ਜੀ ਅੱਗੇ ਪੇਸ਼ ਕਰ ਰਿਹਾ। ਉਮੀਦ ਕਰਦਾ ਕਿ ਆਪ ਜੀ ਨੂੰ ਇੱਕ ਹਫ਼ਤਾ ਜ਼ਰੂਰ ਪਸੰਦ ਆਵੇਗੀ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਦਿਵਸ ਮਨਾਉਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ, ਗੁਰੂਆਂ ਸੰਤਾਂ ਜਾਂ ਭਗਤਾਂ ਨੇ ਜਨਮ ਦਿਵਸ ਕਦ ਸੋਗ ਮਨਾਏ। ਰਿਹੋ ਅਡੋਲ ਤੇ ਮੰਨਿਓ ਭਾਣਾ, ਬਾਬਿਆਂ ਨੇ ਸੀ ਪਾਠ ਪੜਾਏ। ਉਹ ਮਨ ਤਾਂ ਬੰਦੇ ਨੂੰ ਭਰਮਾ ਕੇ ਉਲਟੇ ਸਿੱਧੇ ਨਾਚ ਨਚਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਹੱਕ ਹਲਾਲ ਕਿਹਾ ਸੀ ਖਾਣਾ, ਲੋੜਵੰਦਾਂ ਨੂੰ ਵੀ ਵੰਡ ਆਉਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਨਾਮ ਖੁਦਾ ਦਾ ਭੁੱਲ ਗਏ ਬਾਬਾ, ਵਰਤ ਗਿਆ ਏ ਕਿਹੜਾ ਪਾਣਾ। ਹੱਕ ਪਰਾਇਆ ਲੁੱਟ ਕੇ ਇੱਥੇ ਸੂਰ ਕੋਈ ਤੇ ਗਾਂ ਕੋਈ ਖਾਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸਿਰ ਝੁਕਦਾ ਪਰ ਮਨ ਨਹੀਂ ਝੁਕਦਾ, ਸਿਰ ਝੁਕਦਾ ਪਰ ਮਨ ਨਹੀਂ ਝੁਕਦਾ। ਮਤ ਨੀਵੀ ਮਨ ਉੱਚੇ ਹੋ ਗਏ, ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਝੂਠ ਫਰੇਬ ਕਮਾ ਕੇ ਆਖਣ ਡੁਬਕੀ ਲਾ ਕੇ ਸੁੱਚੇ ਹੋ ਗਏ। ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ, ਬੁੱਲਾ ਆਖੇ ਜੇ ਇੰਜ ਮਿਲਦਾ ਫਿਰ ਤਾਂ ਰੱਬ ਨੂੰ ਹਰ ਕੋਈ ਪਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ, ਸੇਵਾ ਅਤੇ ਪ੍ਰੇਮ ਦਾ ਤੇਰੇ ਘਰ ਵਿੱਚ ਕਰਦਾ ਫਿਰੇ ਦਿਖਾਵਾ। ਪ੍ਰੇਮ ਤੇ ਸੇਵਾ ਵਾਰ ਨਹੀਂ ਕਰਨੀ, ਲਿਖਿਆ ਕਈਆਂ ਨੇ ਬੇਦਾਵਾ। ਵਿੱਚ ਦੁਨੀਆਂ ਦੇ ਸੇਬ ਕਮਾਉਣਾ, ਬਾਬਾ ਥੱਕਿਆ ਹੋਕੇ ਲਾਉਂਦਾ। ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਬਾਣੀ ਸਾਂਝ ਸਵੇਰੇ ਸੁਣਦੀ, ਧਰਮ ਸਥਾਨ ਬਥੇਰੇ ਹੋ ਗਏ। ਕੰਠ ਹੈ ਸਭ ਕੁਝ ਫਿਰ ਵੀ ਬਾਬਾ ਮਨ ਵਿੱਚ ਘੁੱਪ ਹਨੇਰੇ ਹੋ ਗਏ। ਸੱਤ ਸੰਤੋਖ ਵਿਚਾਰ ਦੇ ਬੂਟੇ ਨੂੰ ਕੋਈ ਬਿਰਲਾ ਪਾਣੀ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਊਚ ਨੀਚ ਦੇ ਚੱਕਰਾਂ ਦੇ ਵਿੱਚ ਫਸ ਗਿਆ ਬਾਬਾ ਤੇਰਾ ਲਾਣਾ, ਦੇਖ ਕੇ ਜਾਤਾਂ ਜੋੜੇ ਰਿਸ਼ਤੇ ਹੋ ਗਿਆ ਤੇਰਾ ਸਿੱਖ ਸਿਆਣਾ, ਤੇਰੇ ਘਰ ਵਿੱਚ ਕਰੇ ਡਰਾਮੇ ਭੇਦ ਭਾਵਨਾ ਮੈਂ ਕੋਈ ਚਾਹੁੰਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਤੇਰੇ ਘਰ ਦੀ ਰਾਜਨੀਤੀਆਂ ਦੀ ਸੂਲੀ ਨੇ ਟੰਗ ਲਏ ਬਾਬਾ, ਤੇਰੇ ਘਰ ਵੀ ਰਾਜਨੀਤੀਆਂ ਦੀ ਸੂਲੀ ਤੇ ਟੰਗ ਲਏ ਬਾਬਾ, ਤੇਰੇ ਤੋਂ ਵੱਧ ਸੱਤਾਧਾਰੀਆਂ ਦਾ ਨੇ ਲੋਕੀ ਮੰਨਦੇ ਦਾਬਾ, ਤੇਰੇ ਘਰ ਵਿੱਚ ਆਪਣੀ ਸੋਭਾ ਹਰ ਕੋਈ ਵੱਡਾ ਆਉਣ ਕਰਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਨਸ਼ਿਆਂ ਤੇ ਲੱਚਰ ਗੀਤਾਂ ਨੇ ਐਸੀ ਬਾਬਾ ਅੱਤ ਕਰਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਔਰਤ ਲਈ ਕਈ ਪਾਗਲ ਹੋ ਗਏ ਫਿਰਦੇ ਨੇ ਕਈ ਚਿੱਟਾ ਲਾਈ, ਲੱਖਾਂ ਭੇੜੇ ਡੋਬ ਤੇ ਬਾਬਾ ਤਰਸ ਬਾਵਰਾਂ ਨੂੰ ਨਾ ਆਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਖੂਨ ਪਸੀਨਾ ਲੁੱਟ ਕਈਆਂ ਨੇ ਤੇਰੇ ਦਰ ਤੇ ਲੰਗਰ ਲਾਇਆ, ਦੇਣ ਚੜਾਵੇ ਦਾਤੇ ਨੂੰ ਕਈ ਕਈਆਂ ਆਪਣਾ ਨਾ ਖੁਦਵਾਇਆ, ਸਿਰਫ ਅਡੰਬਰ ਕਰਦਾ ਮੰਗਾ ਨਾ ਕੋਈ ਤੇਰੀ ਗੱਲ ਅਪਣਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਦਿਵਸ ਮਨਾਣੇ ਨਾ ਚਮਕਾਉਣੇ ਸਾਨੂੰ ਸਿਰਫ ਅਡੰਬਰ ਪਾਉਂਦਾ, ਕੌਣ ਹੈ ਮੰਨਦਾ ਬਾਬੇ ਦੀ ਗੱਲ, ਬਾਬੇ ਨੂੰ ਦੱਸ ਕੌਣ ਮਨਾਉਂਦਾ। ਧੰਨਵਾਦ।
1: ਗੁਰਪ੍ਰਸ਼ਾਦ ਸਿੰਘ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਕਿਰਨਜੀਤ ਕੌਰ ਜੀ ਨੂੰ, ਉਹ ਆਉਣ ਤੇ ਆਪਣੀ ਇੱਕ ਕਵਿਤਾ ਜਿਹੜੀ ਆ ਸਰੋਤਿਆਂ ਨਾਲ ਸਾਂਝੀ ਕਰਨ। ਕਿਰਨਜੀਤ ਜੀ ਦੀ ਜੋ ਕਵਿਤਾ ਹੈ ਉਹ ਪਿੰਡ ਦੀ ਔਰਤ ਦੀ ਸਵੇਰ ਕਿਵੇਂ ਸ਼ੁਰੂ ਹੁੰਦੀ ਹੈ ਉਸ ਨਾਲ ਸੰਬੰਧਿਤ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਪਿੰਡ ਦੀ ਔਰਤ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ, ਆਪਣੇ ਮੁਖ ਚੋਂ ਬਾਣੀ ਗਾਉਂਦੀ ਹੈ ਉਹ, ਫਿਰ ਕਿਤੇ ਚਾਹ ਬਣਾਉਂਦੀ ਹੈ ਉਹ, ਚੜ੍ਹੇ ਸੂਰਜ ਤੋਂ ਰੋਟੀ ਕਿਧਰੇ ਲਾਉਂਦੀ ਹੈ ਉਹ, ਦੁਪਹਿਰ ਤੋਂ ਪਹਿਲਾਂ ਵਿਹਲੀ ਹੋ ਕੇ ਗੱਲਾਂ ਫਿਰ ਸੁਣਾਉਂਦੀ ਹੈ ਉਹ, ਪੈਸੇ ਦੇ ਲੈਣ ਦੇਣ ਤੋਂ ਟਾਲਾ ਹੀ ਚਾਹੁੰਦੀ ਹੈ ਉਹ, ਸ਼ਾਮ ਪੈਣ ਤੇ ਉਹੀ ਕੰਮ ਮੁੜ ਦੁਹਰਾਉਂਦੀ ਹੈ ਉਹ, ਕਿਸੇ ਨਾ ਗੱਲ ਦਾ ਉੱਲਾ ਰੱਖਦੀ ਲੜਦੀ ਤਾਂ ਸਭ ਸੁਣਾਉਂਦੀ ਹੈ ਉਹ। ਜਦ ਵੀ ਉਹ ਗੁਰੂ ਦੁਆਰੇ ਮੱਥਾ ਟੇਕੇ ਸਭ ਦਾ ਭਲਾ ਚਾਹੁੰਦੀ ਹੈ ਉਹ, ਕਿਰਨ ਇਹਨਾਂ ਸ਼ਹਿਰੀ ਬੁੜੀਆਂ ਨਾਲੋਂ ਕਿੰਨਾ ਸਾਦਾ ਜੀਵਨ ਜਿਉਂਦੀ ਹੈ ਉਹ। ਸਵੇਰੇ ਉੱਠ ਮਧਾਣੀ ਪਾਉਂਦੀ ਹੈ ਉਹ।
1: ਰਣਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਤੋਂ ਹਰਦੀਪ ਸਿੰਘ ਦੀਪ ਜੀ ਨੂੰ। ਹਰਦੀਪ ਸਿੰਘ ਦੀਪ ਜੀ ਇਸ ਵਾਰ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਨੇ ਜਿਹੜਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਹੈ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਪਿਆਰੇ ਦੋਸਤੋ, ਮੈਂ ਧੰਨਵਾਦੀ ਹਾਂ ਦੁਆਬਾ ਰੇਡੀਓ ਦੇ ਰਹਿਨੁਮਾ ਬਹੁਤ ਹੀ ਸਤਿਕਾਰਯੋਗ ਹਰਬੰਸ ਸਿਓ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮਹਾਨ ਕਵੀ ਦਰਬਾਰ 'ਚ ਤੁਹਾਡੇ ਰੂਬਰੂ ਹੋਣ ਦਾ ਮਾਣ ਬਖਸ਼ਿਆ। ਲੋ ਪੇਸ਼ ਹੈ ਕਿਰਤੀਆਂ, ਮਿਹਨਤ ਕਸ਼ਾਂ ਅਤੇ ਕਮੀਆਂ ਦੇ ਮਹਾਨ ਰਹਿਬਰ ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਪਿਛਲੇ ਦਿਨੀ ਜਨਮ ਦਿਵਸ ਮਨਾਇਆ। ਸੋ ਮੇਰੀ ਰਚਨਾ ਦਾ ਸਿਰਲੇਖ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਦੁਨੀਆ ਦਾ ਕੀ ਹਾਲ ਹੋਣਾ ਸੀ। ਇਸ ਹਾਉ ਭਾਵ ਨੂੰ ਦਰਸਾਉਂਦੀ ਰਚਨਾ ਪੇਸ਼ ਕਰ ਰਹੇ ਹਾਂ। ਸੋ ਲਓ ਜੀ, ਪੇਸ਼ ਹੈ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਸਾਡਾ ਬੇੜਾ ਪਾਰ ਨਾ ਹੁੰਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਨਾ ਕੋਈ ਅੰਬਰਾਂ 'ਤੇ ਹਵਾ ਚੁੱਟਦਾ, ਸਮੁੰਦਰੋਂ ਕੋਈ ਵੀ ਪਾਰ ਨਾ ਹੁੰਦਾ, ਕਈਆਂ ਤਸਲੇ ਕਰਨੀ ਤੇਸੀ ਨਹੀਂ ਸੀ ਹੋਣੀ, ਮਹਿਲ ਮੁਨਾਰੇ ਕੁੱਲੀ 'ਤੇ ਕਾਰਬਾਰ ਨਾ ਹੁੰਦਾ, ਟੋਏ ਟਿੱਬਿਆਂ ਵਾਂਗ ਜੀਵਨ ਹੁੰਦਾ, ਧਰਤੀ ਦਾ ਤਲ ਇਕਸਾਰ ਨਾ ਹੁੰਦਾ, ਚਾਰੇ ਪਾਸੇ ਵੈਰਾਨਗੀ ਹੁੰਦੀ, ਜੇ ਕੋਈ ਔਜ਼ਾਰ ਨਾ ਹੁੰਦਾ, ਜਾਨਵਰਾਂ ਅਤੇ ਡੰਗਰਾਂ ਵਾਂਗੂ ਨੰਗੇ ਫਿਰਦੇ, ਦੁਕਾਨਾਂ ਅਤੇ ਬਾਜ਼ਾਰ ਨਾ ਹੁੰਦਾ, ਨਾ ਤੱਕੜੀ ਨਾ ਵੱਟੇ ਹੁੰਦੇ, ਨਾ ਤੋਲਣ ਦੇ ਲਈ ਕੋਈ ਭਾਰ ਨਾ ਹੁੰਦਾ, ਚੰਡੀਗੜ੍ਹ ਕਦੇ ਨਾ ਸੋਹਣਾ ਲੱਗਦਾ, ਇੱਥੇ ਕੋਈ ਸ਼ਿੰਗਾਰ ਨਾ ਹੁੰਦਾ, ਵਿਹਲਾ ਮਨ ਸ਼ੈਤਾਨ ਹੋਣਾ ਸੀ, ਇੱਥੇ ਕੋਈ ਰੁਜ਼ਗਾਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ, ਜੇ ਬਾਬਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, EVM ਦੀ ਮਸ਼ੀਨ ਨਾ ਬਣਦੀ, ਕਦੇ ਮੋਦੀ ਦਾ ਰਾਜ ਨਾ ਹੁੰਦਾ, ਮਿਊਜ਼ਿਕ ਗੁੰਗਿਆ ਵਾਂਗੂ ਹੋਣਾ ਸੀ, ਜੇ ਜ਼ਿੰਦਗੀ ਦਾ ਸਾਜ਼ ਨਾ ਹੁੰਦਾ, ਨਾ ਕਾਗਜ਼ 'ਤੇ ਮੋਹਰਾਂ ਲੱਗਦੀਆਂ, ਲੋਕ ਰਾਜ ਦੀ ਸਰਕਾਰ ਨਾ ਹੁੰਦੀ, ਨਾ ਕੱਦੂ ਦੀ ਤੁੰਬੀ ਬਣਦੀ, ਜੇ ਟੁਣਕ ਦੀ ਤਾਰ ਨਾ ਹੁੰਦੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਸੀ, ਬਾਬੇ ਨਾਨਕ ਵਾਂਗੂ ਪੈਦਲ ਤੁਰਨਾ ਪੈਂਦਾ ਸੀ, ਲੀਡਰਾਂ ਕੋਲ ਵੀ ਕਾਰ ਨਾ ਹੁੰਦੀ, ਅੱਗੇ ਪਿੱਛੇ ਦੌੜ ਨਾ ਹੁੰਦੀ, ਕਿਸੇ ਦੀ ਜਿੱਤ 'ਤੇ ਹਾਰ ਨਾ ਹੁੰਦੀ, ਮਿਹਨਤੀ ਨਹੀਂ ਸਭ ਵਿਹਲੜ ਹੁੰਦੇ, ਜੇ ਗਿਣਤੀ 1, 2 ਜਾਂ 4 ਨਾ ਹੁੰਦੀ, ਨਾ TV ਨਾ ਫੋਟੋ ਹੁੰਦੀ, ਰੇਡੀਓ ਦੀ ਖਬਰਸਾਰ ਨਾ ਹੁੰਦੀ, ਕਿਸੇ ਦੀ ਕੋਈ ਸਾਰ ਕੀ ਲੈਂਦਾ, ਇੱਥੇ ਕੋਈ ਅਖਬਾਰ ਨਾ ਹੁੰਦੀ, ਲੋਕਾਂ ਵਿੱਚ ਮੋਹ ਮੁਹੱਬਤ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ। ਅਗਲਾ ਬੰਦ ਹੈ ਜੀ, ਇਹ ਦੁਨੀਆ ਸਭ ਜੰਗਲ ਹੁੰਦੀ, ਰੁੱਖੀ ਹੁੰਦੀ, ਭੁੱਖੀ ਹੁੰਦੀ, ਇੱਥੇ ਕਰਨ ਲਈ ਰਿਜ਼ਕ 'ਤੇ ਕਾਰੋਬਾਰ ਨਾ ਹੁੰਦਾ, ਵੱਖਰੇ ਵੱਖਰੇ ਕੰਮ ਨਾ ਹੁੰਦੇ, ਮਿਸਤਰੀ ਤਰਖਾਣ ਅਤੇ ਲੁਹਾਰ ਨਾ ਹੁੰਦਾ, ਜੇ ਖੇਤੀ ਦੇ ਸੰਦ ਨਾ ਹੁੰਦੇ ਤਾਂ ਦੇਸ਼ ਕੋਲ ਅੰਨ ਭੰਡਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੁਨੀਆ ਯਾਰਾ ਕਿਹੋ ਜਿਹੀ ਹੁੰਦੀ, ਕਿਸੇ ਦਾ ਬੇੜਾ ਪਾਰ ਨਾ ਹੁੰਦਾ, ਦੀਪ ਕਿਸੇ ਦੇ ਗੀਤ ਕਿਵੇਂ ਲਿਖਦਾ, ਜੇ ਇੱਥੇ ਹਾਰ ਸ਼ਿੰਗਾਰ ਨਾ ਹੁੰਦਾ, ਜੇ ਬਾਬਾ ਜੀ ਤੁਹਾਡੀ ਅੱਖ 'ਚ ਲਿਹਾਜ਼ ਨਾ ਹੁੰਦੀ ਤਾਂ ਚੁੱਪ ਦਾ ਕਦੇ ਲਿਹਾਜ਼ ਨਾ ਹੁੰਦਾ, ਕਾੜੇ ਪੀ ਪੀ ਦੁਨੀਆ ਮਰ ਮੁੱਕ ਜਾਂਦੀ, ਕਿਸੇ ਦਾ ਦੀਪ ਕੋਈ ਇਲਾਜ ਨਾ ਹੁੰਦਾ, ਜੇ ਜੱਗ 'ਤੇ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਨਾ ਹੁੰਦਾ ਤਾਂ ਸੰਸਾਰ 'ਤੇ ਕਿਸੇ ਦਾ ਬੇੜਾ ਪਾਰ ਨਾ ਹੁੰਦਾ। ਇੱਕ ਵਾਰੀ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਹਿਊ ਜੀ ਦਾ ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਮਿਹਰਬਾਨੀ ਸਰ।
1: ਦੀਪ ਸਿੰਘ ਦੀਪ ਹੁਣਾਂ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ। ਮਨਜੀਤ ਕੌਰ ਜਲੰਧਰੀ ਜੀ ਇਸ ਵਾਰ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ, ਜਿਵੇਂ ਤੂੰ ਨਚਾਉਂਦਾ ਸਾਈਆਂ ਮੈਂ ਨੱਚੀ ਜਾਂਦੀ ਹਾਂ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਹਾਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਹਾਂ। ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ, ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਿਨਾਂ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੇਰੇ ਬਾਝੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਮੀਰਾਂ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆਂ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆਂ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆਂ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ, ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ, ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ, ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ, ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਗੁਜ਼ਾਰਿਸ਼ ਕਰਦਾ, ਉਹ ਆਏ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਸੁਖਰਾਜ ਸਿਕੰਦਰ ਜੀ ਇਸ ਵਾਰ ਆਪਣੀ ਰਚਨਾ ਜੋ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਸਾਰੀ ਰਾਤ ਦੀਵਾ ਬਲਦਾ।
6: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਤੁਹਾਡਾ ਆਪਣਾ ਸੁਖਰਾਜ ਸਿਕੰਦਰ, ਮੈਂ ਦੁਆਬਾ ਰੇਡੀਓ ਤੇ ਹਰਬੰਸੀਊ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਜੀ। ਮੇਰੀ ਅੱਜ ਦੀ ਰਚਨਾ, ਸਾਰੀ ਰਾਤ ਦੀਵਾ ਬਲਦਾ, ਰੋਸ਼ਨੀ ਪਿਆਸੀ, ਮਾਹੀ ਭਰ ਦਿਸ ਗਿਆ ਚਿਹਰੇ ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਮਾਹੀ ਦਾ ਵਿਛੋੜਾ ਨਮਾਣੀ ਜਿੰਦੜੀ ਨੂੰ ਝੋੜਾ, ਹੱਡੀਆਂ ਨੂੰ ਖੋਰਾ, ਸਵਾਹ ਹੋਇਆ ਰੰਗ ਗੋਰਾ, ਮਾਸ ਦੇ ਤੂੰਬੇ ਬਣ ਗਏ ਰੋਜ਼ ਡਿੱਗਦਾ ਥੋੜ੍ਹਾ ਥੋੜ੍ਹਾ, ਹੰਝੂ ਕਿਰਦੇ ਸਾਰ ਬਣਦੇ ਪਤਾਲ ਦੇ ਨਿਵਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਹਿਜਰੇ ਦਾ ਘੇਰਾ, ਹਿਜਰੇ ਦਾ ਘੇਰਾ, ਕਰੂਪ ਹੋਇਆ ਚਿਹਰਾ, ਤਾਰਿਆਂ ਦੀ ਤਕਦੀਰ ਸੁੰਨਾ ਤੱਕ ਦੇ ਵਿਹੜਾ, ਪੂਰਨਮਾਸ਼ੀ ਆਈ ਦਿਲ ਨੇ ਹੂਕ ਸੁਣਾਈ, ਚਕੋਰ ਦੀ ਚੰਦ ਬਿਨਾ ਹੁੰਦੀ ਨਹੀਂ ਖਲਾਸੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਇਸ਼ਕ ਦੀਆਂ ਗਾਗਰਾਂ, ਇਸ਼ਕ ਦੀਆਂ ਗਾਗਰਾਂ ਨੱਕੋ ਨੱਕ ਭਰੀਆਂ, ਕਰਵਾ ਚੌਥ 'ਤੇ ਸੰਪੂਰਨ ਇਬਾਦਤਾਂ ਕਰੀਆਂ, ਹੁਣ ਫਿਰ ਉਹੀ ਉਲਾਰਾ ਔਖੀਆਂ ਘੜੀਆਂ, ਦਿਵਾਲੀ ਤੋਂ ਬਾਅਦ ਲੋਹੜੀ ਚਾਹੇ ਵਿਸਾਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਪਰਦੇਸੀਆਂ ਦੇ ਗੇੜੇ, ਪਰਦੇਸੀਆਂ ਦੇ ਗੇੜੇ ਤਿਉਹਾਰਾਂ ਨਾਲ ਜੁੜਦੇ, ਸਿਕੰਦਰ ਜੇ ਅਨੇਕਾਂ ਚਿਰਾਂ ਪਿੱਛੋਂ ਮੁੜਦੇ, ਇੱਕ ਆਹਦੀ ਕਮਾਈ ਚਾਵਾਂ ਨੂੰ ਅੱਗ ਲਾਈ, ਸਾਡਾ ਕੀ ਦੋਸ਼ ਸੁਰਮੇ ਦਾਨੀ ਨੇ ਗੱਲ ਆਖੀ, ਸਾਰੀ ਰਾਤ ਦੀਵਾ ਬਲਦਾ ਰੋਸ਼ਨੀ ਪਿਆਸੀ। ਮਾਈ ਪਰਦੇਸ ਗਿਆ ਚਿਹਰੇ 'ਤੇ ਉਦਾਸੀ, ਸਾਰੀ ਰਾਤ ਦੀਵਾ ਬਲਦਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਜਿਉਂਦੇ ਵਸਦੇ ਰਹੋ ਜੀ ਸਾਰੇ।
1: ਸਿਕੰਦਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਘ ਜੀ ਨੂੰ। ਬਲਵਿੰਦਰ ਕੌਰ ਸਿੰਘ ਜੀ ਆਪਣੀ ਰਚਨਾ ਵਿੱਚ ਕਹਿੰਦੇ ਨੇ, ਤੂੰ ਕਿੱਥੇ ਗਿਆ ਥਾ ਮੈਂ ਤੈਨੂੰ ਲੱਭਦੀ ਰਹੀ। ਬਲਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
7: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਜੀ, ਤੂੰ ਕਿੱਥੇ ਹੈ, ਤੂੰ ਕਿੱਥੇ ਹੈ ਮੈਂ ਤੈਨੂੰ ਲੱਭਦੀ ਪਈ ਹਾਂ, ਮੈਨੂੰ ਪਤਾ ਤੂੰ ਦੂਰ ਨਹੀਂ, ਮੇਰੇ ਨਾਲ ਹੀ ਹੈ, ਮੇਰੇ ਵਿੱਚ ਹੀ ਮੌਜੂਦ ਹੈ ਤੂੰ, ਫਿਰ ਵੀ ਮੈਂ ਤੈਨੂੰ ਲੱਭਦੀ ਪਈ ਹਾਂ। ਤੂੰ ਦਿਸਦਾ ਨਹੀਂ ਪਰ ਕੀਤਾ ਮਹਿਸੂਸ ਤੂੰ ਜਾਣਾ, ਆਉਂਦੇ ਜਾਂਦੇ ਸਾਹਾਂ ਦੇ ਨਾਲ ਆਪਣਾ ਅਹਿਸਾਸ ਕਰਾਉਂਦਾ, ਤੇਰੇ ਨਾਲ ਹੀ ਮੇਰੀ ਹਸਤੀ ਹੈ, ਬਿਨ ਤੇਰੇ ਮਿੱਟੀ ਦੀ ਢੇਰੀ ਹਾਂ, ਪਤਾ ਮੈਨੂੰ ਤੇਰੇ ਬਾਰੇ, ਹਰ ਕਣ ਦੇ ਵਿੱਚ ਸਮਾਇਆ ਏ, ਹਰ ਜੀਵ ਦਾ ਤੂੰ ਹਮਸਾਇਆ ਏ, ਕੁਝ ਵੀ ਤੇਥੋਂ ਦੂਰ ਨਹੀਂ, ਪਰ ਤੇਰੀ ਮਰਜ਼ੀ ਤੋਂ ਬਿਨਾਂ ਹੁੰਦਾ ਤੇਰਾ ਦਰਸ਼ ਹਜ਼ੂਰ ਨਹੀਂ, ਸਭ ਜਾਣ ਕੇ ਵੀ ਅਣਜਾਣ ਹਮੈਂ, ਲੱਗਦਾ ਬੜੀ ਨਾਦਾਨ ਹਮੈਂ, ਲੱਭਦੀ ਹਾਂ ਤੈਨੂੰ ਦਰ ਦਰ ਤੇ ਮੈਂ, ਨਾ ਦੇਖਿਆ ਅੰਦਰ ਵੜ ਕੇ ਮੈਂ, ਤੈਨੂੰ ਬਾਹਰੋਂ ਵਾਜਾਂ ਮਾਰਦੀ ਹਾਂ, ਵਾਂਗ ਮਿਰਗ ਕਸਤੂਰੀ ਭਾਲਦੀ ਹਾਂ, ਤੈਨੂੰ ਲੱਭਣਾ ਮੇਰੇ ਵੱਸ ਨਹੀਂ, ਤੈਨੂੰ ਵੇਖਣ ਵਾਲੀ ਅੱਖ ਨਹੀਂ, ਤੂੰ ਚਾਹੇ ਤਾਂ ਨਜ਼ਰ ਬਖਸ਼ ਦੇਵੇਂ, ਮੈਂ ਪਾਵਾਂ ਰੱਜ ਦੀਦਾਰ ਤੇਰਾ, ਜਨਮਾਂ ਦੀ ਪਿਆਸੀ ਤੱਤੜੀ ਨੂੰ ਮਿਲ ਜਾਵੇ ਗੂੜਾ ਪਿਆਰ ਤੇਰਾ, ਥਿੰਦ ਲੋਚੇ ਘੜੀ ਸੁਲੱਖਣੀ ਨੂੰ, ਜਦ ਤੂੰ ਰਾਹ ਘਰ ਦਾ ਦਿਖਲਾ ਜਾਵੇਂ, ਮੇਰੀ ਖੋਜ ਨੂੰ ਪੈ ਜੇ ਬੂਰ ਕਦੇ, ਤੇ ਖੁਦ 'ਚੋਂ ਖੁਦਾ ਨਜ਼ਰ ਆਵੇ, ਜ਼ਰੇ ਜ਼ਰੇ ਤੇਰੀ ਝਲਕ ਪਵੇ, ਤੂੰ ਐਸੀ ਮਿਹਰ ਨਜ਼ਰ ਪਾਵੇਂ, ਤੂੰ ਐਸੀ ਮਿਹਰ ਨਜ਼ਰ ਪਾਵੇਂ। ਧੰਨਵਾਦ ਜੀ।
1: ਮਹਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਮਹਿੰਦਰ ਸਿੰਘ ਮਾਨ ਜੀ ਨੂੰ। ਮਹਿੰਦਰ ਸਿੰਘ ਮਾਨ ਜੀ, ਜਿਨ੍ਹਾਂ ਦੀਆਂ ਲਿਖੀਆਂ ਕਈ ਕਿਤਾਬਾਂ ਸਾਡੇ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਉਹ ਆਪਣੀ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਸਿੰਘ ਮਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੁਆਬਾ ਰੇਡੀ ਦੇ ਮੰਚ ਉੱਪਰ।
8: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਹੈ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ, ਪਰ ਇਸ ਉਮਰ 'ਚ ਸਾਨੂੰ ਉਸਦੀ ਕੋਈ ਉਡੀਕ ਨਹੀਂ। ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਦਿਲ ਤਾਂ ਕਰਦਾ ਹੈ ਮਨਾਈਏ ਆਪਣਾ ਜਨਮ ਦਿਹਾੜਾ, ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਪਰ ਸਾਨੂੰ ਲੱਭਦੀ ਹੀ ਆਪਣੀ ਜਨਮ ਤਰੀਕ ਨਹੀਂ। ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ, ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ। ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਉਸ ਨੂੰ ਲੁੱਟ ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ, ਜੇਕਰ ਉਸਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ। ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਅੱਜ ਕੱਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ, ਜਿਨ੍ਹਾਂ ਕਾਪੀ 'ਤੇ ਕਦੇ ਮਾਰੀ ਹੁੰਦੀ ਲੀਕ ਨਹੀਂ। ਗਜ਼ਲ ਦਾ ਮਕਤਾ ਪੇਸ਼ ਹੈ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀ, ਇਸ ਪਿੰਡ ਦੇ ਵਿੱਚ ਮਾਨਾ ਤੇਰਾ ਰਹਿਣਾ ਠੀਕ ਨਹੀਂ। ਇੰਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ, ਹੁਣ ਉਜੜੇ ਗੁਲਸ਼ਨ ਵਿੱਚ ਉਸਦਾ ਆਉਣਾ ਠੀਕ ਨਹੀਂ। ਧੰਨਵਾਦ ਜੀ।
1: ਮਹਿੰਦਰ ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਕਮਲਾ ਸ਼ਰਮਾ ਜੀ ਨੂੰ। ਕਮਲਾ ਸ਼ਰਮਾ ਜੀ ਲਿਖਦੇ ਨੇ, ਲਫ਼ਜ਼ਾਂ ਦੀ ਮਹਿਫਲ ਕਿਵੇਂ ਲਿਖਾਂ ਮੈਂ ਲਫ਼ਜ਼ਾਂ ਦੀ ਮਹਿਫਲ। ਕਮਲਾ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
9: ਮੈਂ ਦੁਆਬਾ ਰੇਡੀਓ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਅੱਜ ਦੀ ਰਚਨਾ ਹੈ ਕਿਵੇਂ ਲਿਖਾਂ। ਲਫ਼ਜ਼ਾਂ ਦੀ ਮਹਿਫਿਲ ਸਜਾਉਣਾ ਚਾਹੁੰਦੀ ਹਾਂ, ਕੜਵੇ ਸੱਚ ਨੂੰ ਅੱਗੇ ਲਿਆਉਣਾ ਚਾਹੁੰਦੀ ਹਾਂ। ਸਮਾਜਿਕ ਸਰੋਕਾਰਾਂ ਤੋਂ ਉੱਪਰ ਉੱਠ ਕੇ ਕੋਈ ਨਵੀਂ ਦੁਨੀਆ ਵਸਾਉਣਾ ਚਾਹੁੰਦੀ ਹਾਂ। ਪਰ ਕਿਵੇਂ ਲਿਖਾਂ ਦਿਲੋਂ ਨਿਕਲੇ ਸ਼ਬਦਾਂ ਦੇ ਬਾਣ ਜੋ ਵੱਜਦੇ ਨੇ ਸਿੱਧੇ ਹਕੂਮਤਾਂ ਤੇ। ਆਮ ਜਨਤਾ ਦੀ ਨਹੀਂ ਸੁਣਵਾਈ ਕੋਈ, ਲਾ ਕੇ ਧਾਰਾ ਕੋਈ ਤੂ ਲੈਂਦੇ ਵਿੱਚ ਕਚਹਿਰੀਆਂ ਦੇ। ਲਿਖ ਲਿਖ ਕੇ ਵਰਕੇ ਫਾੜ ਦਿੰਦੀ ਰੋਗ ਆਪਣੇ ਜਿਸਮ ਨੂੰ ਲਾ ਲੈਂਦੀ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਦੇ ਦਿਓ ਇਲਜ਼ਾਮ ਜਿੰਨਾ ਦੇ ਸਕੋ ਮੈਨੂੰ। ਸਹਿ ਲਾਂਗੀ ਕੌੜਾ ਘੁੱਟ ਭਰ ਕੇ। ਹਾਂ ਕਰਦੀ ਹਾਂ ਕਤਲ ਮੈਂ ਰੋਜ਼ ਤੁਹਾਡਾ, ਭਰ ਭਰ ਕੇ ਵਰਕੇ ਖਿਲਾਫ ਸਿਆਸਤਾਂ ਦੇ। ਫਿਰ ਫਾੜ ਦਿੰਦੀ ਹਾਂ ਇੱਕ ਇੱਕ ਕਰਕੇ ਵਗਦਾ ਖੂਨ ਦੇਖਦੀ ਹਾਂ ਆਪਣੀ ਅੱਖੀ। ਪਰ ਕੀ ਕਰਾਂ ਕਿਸ ਤਰ੍ਹਾਂ ਰੱਖਾਂ ਆਪਣੀਆਂ ਇਹ ਲਿਖਤਾਂ ਦੀ ਕਹਾਣੀ। ਚੀਖਦੀ ਚਲਾਉਂਦੀ ਨਹੀਂ ਸੁਣਵਾਈ ਕੋਈ। ਰੁੱਸ ਜਾਓ ਮੇਰੀ ਕਲਮ ਦੇ ਅੱਖਰੋ, ਰੁੱਸ ਜਾਓ। ਧੰਨਵਾਦ ਜੀ।
1: ਕਮਲਾ ਸ਼ਰਮਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਦੇ ਨੇੜੇ ਵਸਦੇ ਪਿੰਡ ਜੇਠਪੁਰ ਤੋਂ ਗਰਮੇਜ ਜੇਠਪੁਰੀ ਜੀ ਨੂੰ। ਜੇਠਪੁਰੀ ਜੀ, ਆਪਣਾ ਗੀਤ ਲੈ ਕੇ ਹਾਜ਼ਰ ਹੋਵੋ। ਦੁਆਬਾ ਰੇਡੀਓ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅਡੀਕ ਕਰ ਰਹੇ ਨੇ। ਜੀ ਆਇਆਂ।
10: ਹਰਵਾਂਸ ਹਿਉਂ ਭਾਜੀ, ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਗਰਮੇਜ ਜੇਠਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਬਹੁਤ ਦਿਨਾਂ ਤੋਂ ਬਾਅਦ ਇੱਕ ਬਹੁਤ ਹੀ ਪੁਰਾਣਾ ਲਿਖਿਆ ਹੋਇਆ ਗੀਤ ਆਪ ਦੀ ਨਜ਼ਰ ਕਰ ਰਿਹਾ ਹਾਂ। ਗੌਰ ਫਰਮਾਣਾ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ, ਤੂੰ ਕੀ ਦਰਦ ਨੂੰ ਜਾਣੇ ਅਸੀਂ ਬਹੁਤਾ ਦਰਦ ਹੰਡਾ ਬੈਠੇ।

0: ਲੱਗੀ ਤਾਂ ਹੰਝੂ ਪੀਤੇ, ਲੱਗੀ ਭੁੱਖ ਤਾਂ ਗਮ ਹੀ ਖਾ ਗਏ ਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਗਏ ਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਗਏ ਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਗਏ ਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾਵੇ ਠੇ। ਜੇਠਪੁਰੀ ਮੈਨੂੰ ਤੇਰੇ ਉੱਤੇ ਹੁਣ ਨਾ ਕੋਈ ਰੋਸ ਦਿਸੇ, ਮੇਰਾ ਇਸ਼ਕ ਤਾਂ ਸੱਚਾ ਸਜਣਾ ਤੇਰੇ ਵਿੱਚ ਕੋਈ ਖੋਟ ਦਿਸੇ। ਅਸੀਂ ਇਸ਼ਕ ਤੇਰੇ ਨਾਲ ਕਰਕੇ ਤੇਰੀ ਥਾਂ ਤੇ ਰੱਬ ਨੂੰ ਪਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾ ਬੈਠੇ। ਤੇਰੀ ਖਾਤਰ ਸਜਣਾ ਅਸੀਂ ਜੱਗ ਨਾਲ ਮੱਥਾ ਲਾ ਬੈਠੇ। ਤੂੰ ਕੀ ਦਰਦ ਨੂੰ ਜਾਣੇ, ਅਸੀਂ ਬਹੁਤਾ ਦਰਦ ਹੰਢਾਵੇ ਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੇਠਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਾਂ ਡਾਕਟਰ ਇੰਦਰਪਾਲ ਕੌਰ ਜੀ। ਇੰਦਰਪਾਲ ਕੌਰ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰ ਵਜੋਂ ਰਿਟਾਇਰ ਹੋ ਚੁੱਕੇ ਨੇ ਤੇ ਅੱਜ ਉਹ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਚਾਹਤ ਲੈ ਕੇ ਹਾਜ਼ਰ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ੍ਰੀ ਹਰਬੰਸ ਹਿਉਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਲਈ ਮੌਕਾ ਪ੍ਰਦਾਨ ਕੀਤਾ ਹੈ। ਉਹਨਾਂ ਖਿਆਲਾਂ ਵਿੱਚ ਗੁੰਮ ਹੋਣ ਦੀ ਜ਼ਰੂਰਤ ਨਹੀਂ ਜੋ ਸੁਪਨੇ ਵਿੱਚ ਅਤੇ ਹਕੀਕਤ ਵਿੱਚ ਵੀ ਤੁਹਾਡੇ ਨਹੀਂ ਹੋ ਸਕਦੇ। ਮੇਰੀ ਕਵਿਤਾ ਹੈ ਚਾਹਤ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਮੇਰੀਆਂ ਅੱਖਾਂ ਨੇ ਕੁਛ ਸਮਝਾਉਣਾ ਚਾਹਿਆ ਪਰ ਕਿਸੇ ਨੇ ਗੌਰ ਨਾ ਕੀਤੀ। ਮੇਰੀ ਨਜ਼ਰ ਦੂਰ ਤੱਕ ਜਾ ਕੇ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੇ ਹੋਂਠ ਅਰਜੋਹੀ ਕਰਦੇ ਰਹੇ ਪਰ ਕਿਸੇ ਨੇ ਨਾ ਨਿਹਾਰਿਆ। ਹੋਂਠ ਫਰਕ ਕੇ ਠਹਿਰ ਗਏ, ਮੇਰੀ ਖਾਮੋਸ਼ੀ ਮੇਰੇ ਕੋਲ ਹੀ ਵਾਪਸ ਪਰਤ ਆਈ। ਮੇਰੀ ਕਲਮ ਨੇ ਕੁਛ ਲਿਖਿਆ, ਕੁਛ ਅਣਕਹਿਆ ਛੱਡ ਦਿੱਤਾ, ਕਿਸੇ ਨੂੰ ਸਮਝ ਨਾ ਆਈ। ਮੇਰੀ ਲਿਖਤ ਮੇਰੇ ਤੱਕ ਹੀ ਸੀਮਤ ਹੋ ਕੇ ਰਹਿ ਗਈ। ਕੋਈ ਆਪਣਾ ਲੱਗਿਆ ਦਿਲ ਦੀ ਗੱਲ ਕਹਿਣੀ ਚਾਹੀ ਪਰ ਉਸ ਕੋਲ ਵਕਤ ਨਹੀਂ ਸੀ ਠਹਿਰਨ ਦਾ। ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਮੈਂ ਖਾਮੋਸ਼ ਹੋ ਗਈ ਤਾਂ ਆਪਣਿਆਂ ਨੇ ਨਿਹੋਰਾ ਮਾਰਿਆ ਇਹ ਕਹਿ ਕੇ ਕਿ ਹੁਣ ਪਹਿਲਾਂ ਵਾਂਗ ਮੈਂ ਉਹਨਾਂ ਵਿੱਚ ਘੁਲ ਮਿਲ ਨਹੀਂ ਰਹੀ। ਮੈਂ ਕੁਛ ਕਹਿਣਾ ਚਾਹਿਆ ਪਰ ਕਿਸੇ ਨੇ ਨਾ ਸਮਝਿਆ। ਮੇਰੇ ਬੋਲ ਹਵਾ ਵਿੱਚੋਂ ਦੀ ਹੋ ਕੇ ਮੇਰੇ ਕੋਲ ਹੀ ਵਾਪਸ ਪਰਤ ਆਏ। ਸ਼ੁਕਰੀਆ ਜੀ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜੰਮੂ ਕਸ਼ਮੀਰ ਤੋਂ ਹਰਭਜਨ ਸਿੰਘ ਅਪਾਸ਼ਿਕ ਜੀ ਨੂੰ। ਹਰਭਜਨ ਸਿੰਘ ਅਪਾਸ਼ਿਕ ਜੀ ਸਾਡੇ ਸਰੋਤਿਆਂ ਲਈ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਰਿਸ਼ਤੇ ਨਾ ਤੋੜੋ। ਅਪਾਸ਼ਿਕ ਸਾਹਿਬ, ਤੁਹਾਡਾ ਸਵਾਗਤ ਹੈ ਜੀ।
0: ਮਿਆਰ ਭਜਨ ਸਿੰਘ ਉਪਾਸ਼ਕ ਅੱਜ ਦੇ ਤੋਗੀ ਦਰਬਾਰ ਵਿੱਚ ਆਪਣੀ ਕਵਿਤਾ ਲੈ ਕੇ ਹਾਜ਼ਰ ਹਾਂ ਜੀ। ਰਿਸ਼ਤੇ ਨਾ ਤੋੜੋ ਨਿਭਾਉਂਦੇ ਰਹੋ, ਮੁਹੱਬਤਾਂ ਦੇ ਦੀਵੇ ਜਗਾਉਂਦੇ ਰਹੋ। ਵੈਰਾਂ ਵਿਰੋਧਾਂ 'ਚ ਧਰਿਆ ਹੈ ਕੀ, ਦਿਲਾਂ ਨੂੰ ਦਿਲਾਂ ਨਾਲ ਰਾਂਦੇ ਰਹੋ। ਕਾਹਦਾ ਗਿਲਾ ਜੇ ਖਫਾ ਹੋ ਗਏ, ਮੰਨਦੇ ਰਹੋ ਤੇ ਮਨਾਉਂਦੇ ਰਹੋ। ਫਾਨੀ ਹੈ ਦੁਨੀਆ ਹੁੰਦੀ ਰਹੇ, ਯਾਰਾਂ ਦੀ ਮਹਿਫਲ ਸਜਾਉਂਦੇ ਰਹੋ। ਕਰਦਾ ਹੈ ਕਾਇਲ ਤੇ ਕਰਦਾ ਰਹੇ, ਜ਼ਖਮਾਂ ਤੇ ਮਰਮਾਂ ਲਗਾਉਂਦੇ ਰਹੋ। ਪਤਾ ਨਹੀਂ ਮਿੱਤਰਾਂ ਨੇ ਕਦੋਂ ਲੰਘਣਾ, ਰਾਹਾਂ ਦੇ ਕੰਢੇ ਹਟਾਉਂਦੇ ਰਹੋ। ਦਿਲ ਕਿਸੇ ਦਾ ਕਦੀ ਦੁਖਾਣਾ ਨਹੀਂ, ਹੱਸਦੇ ਰਹੋ ਤੇ ਹਸਾਉਂਦੇ ਰਹੋ। ਬੀਜੋਗੇ ਬੱਧੀ ਤੇ ਬੱਧੀ ਹੈ ਮਿਲਣੀ, ਨੇਕੀ ਦਾ ਰਾਹ ਅਪਣਾਉਂਦੇ ਰਹੋ। ਡਰਨਾ ਕਿਸੇ ਦੁਸ਼ਮਣ ਤੋਂ ਨਹੀਂ, ਸਵਾਰਥੀ ਯਾਰਾਂ ਤੋਂ ਆਪਾਂ ਬਚਾਉਂਦੇ ਰਹੋ। ਫੁੱਲਾਂ ਦੀ ਖੁਸ਼ਬੂ ਉਪਾਸ਼ਕ ਬਣੋ, ਖੁਸ਼ੀਆਂ ਹੀ

0: रहो।
1: ਰਣਜੀਤ ਸਿੰਘ ਆਪਾਸ਼ਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਸਵੰਤ ਕੌਰ ਬਹਿਣ ਜੀ, ਜਿਹੜੇ ਕਿ ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਵਿੱਚ ਰਹਿੰਦੇ ਨੇ ਤੇ ਰੇਡੀਓ ਕੋਹੀ ਨੂਰ ਨਾਲ ਜੁੜੇ ਹੋਏ ਨੇ। ਅੱਜ ਉਹ ਆਪਣੀ ਕਵਿਤਾ ਜਿਹੜੀ ਆ ਮਾਂ ਦੇ ਸੰਦੂਕ ਨਾਲ ਸੰਬੰਧਿਤ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੰਦੂਕ ਮਾਂ ਦਾ ਜਦੋਂ ਮੈਂ ਖੋਲਿਆ, ਦੁਆਬਾ ਰੇਡੀਓ ਦੇ ਮੰਚ ਤੇ ਬਹਿਣ ਜੀ ਤੁਹਾਡਾ ਸਵਾਗਤ।
2: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੇਰਾ ਆਪਣਾ ਲਿਖਿਆ ਹੋਇਆ ਇੱਕ ਗੀਤ ਮੈਂ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਹਰ ਕੱਪੜਾ ਸੀ ਰੋ ਰੋ ਕੇ ਬੋਲਿਆ। ਨੀ ਪੰਜਾਬਣੇ ਤੂੰ ਭੁੱਲ ਗਈ ਏ ਰੀਤ ਨੀ, ਤੇਰੀ ਮੇਰੇ ਨਾਲ ਰਹੀ ਨਾ ਪ੍ਰੀਤ ਨੀ। ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ

ਸੰਦੂਕ ਮਾਂ ਦਾ ਜਦੋਂ ਸੀ ਮੈਂ ਖੋਲਿਆ, ਥੱਲੇ ਸੱਪ ਦੇ ਦੱਬੀ ਫੁਲਕਾਰੀ ਸੀ, ਬੋਝ ਨਾਲ ਜਿਹੜੀ ਥੱਕੀ ਅਤੇ ਹਾਰੀ ਸੀ। ਬੱਜੀ ਤੈਨੂੰ ਕਿਸੇ ਨੇ ਨਾ ਖੋਲਿਆ ਸੰਦੂਕ।

0: ਪ੍ਰੀਤ ਨੀ, ਉਹਦੇ ਨੈਣਾਂ ਨੇ ਦੁੱਖਾਂ ਦਾ ਹੰਝੂ ਡੋਲਿਆ। ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ, ਸੰਦੂਕ ਮਾਂ ਦਾ ਜਦੋਂ ਸੀ ਮੈਂ ਫੋਲਿਆ।
1: ਜੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਆ ਰਹੇ ਨੇ ਦਸੂਹਾ ਤੋਂ ਗੁਰਪ੍ਰੀਤ ਸਫਰੀ ਜੀ। ਇਸ ਵਾਰ ਦੇ ਕਵੀ ਦਰਬਾਰ ਦੇ ਵਿੱਚ ਉਹ ਆਪਣਾ ਇੱਕ ਹਸੀਨ ਸੁਪਨਾ ਜਿਹੜਾ ਸਰੋਤਿਆਂ ਦੇ ਨਾਲ ਸਾਂਝਾ ਕਰਨ ਜਾ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਅੱਜ ਫਿਰ ਦੁਬਾਰਾ ਦੁਆਬਾ ਰੇਡੀਓ ਚੈਨਲ ਰਾਹੀਂ ਆਪ ਸਭ ਸਾਹਮਣੇ ਕਵਿਤਾ ਪੇਸ਼ ਕਰਨ ਦਾ ਮੌਕਾ ਮਿਲਿਆ। ਸੋ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਹਸੀਨ ਸੁਪਨਾ। ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਟਿਮਟਮਾਉਂਦੇ ਤਾਰਿਆਂ ਨੂੰ ਜੋ ਕਿਸੇ ਅਗੰਮ ਦੇਸ਼ ਵੱਲੋਂ ਆਉਂਦੇ ਹਨ ਤੇ ਕਿਸੇ ਅਦਿੱਖ ਦੇਸ਼ ਜਾ ਛੁਪਦੇ ਹਨ। ਉਹ ਦੂਰ ਇੱਕ ਤਾਰੇ ਦੀ ਮੱਧਮ ਪੈ ਰਹੀ ਰੌਸ਼ਨੀ ਨੂੰ ਹੁਣ ਡਾਰ ਬੱਦਲਾਂ ਦੀ ਖਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਉਹ ਦੂਰ ਪਹਾੜਾਂ ਦੀ ਢਾਬ ਦੇ ਉੱਲੇ ਚਾਂਦੀਆਂ ਸੋਹਣੀਆਂ ਕਿਰਨਾਂ ਪਿੰਡ ਦੇ ਜਰਦ ਹੋ ਚੁੱਕੇ ਥੇਹਾਂ ਨੂੰ ਹੁਣ ਸ਼ੀਤਲਤਾ ਦੇ ਘੁੱਟ ਵੰਡ ਰਹੀਆਂ ਸਨ। ਮੈਂ ਮਹਿਸੂਸ ਕਰ ਰਿਹਾ ਸਾਂ ਆਪਣੇ ਆਲੇ ਦੁਆਲੇ ਮੰਦ ਮੰਦ ਵਗ ਰਹੀਆਂ ਹਵਾਵਾਂ ਨੂੰ ਜੋ ਕਿੱਕਰਾਂ ਹੇਠ ਘੁੰਮ ਰਹੀ ਸੰਘਣੀ ਚੁੱਪ ਨੂੰ ਹੌਲੇ ਜਿਹੇ ਆਣ ਕੇ ਡੰਗ ਰਹੀਆਂ ਸਨ। ਤੇ ਹੁਣ ਪੱਤਣਾਂ 'ਤੇ ਉੱਗੀਆਂ ਹੋਈਆਂ ਕਨੇਰਾਂ ਦੇ ਉੱਪਰ ਉੱਡ ਰਹੇ ਜੁਗਨੂਆਂ ਦੀ ਸ਼ਹਿਬਰ ਜਿਉਂ ਪਾਣੀ ਵਿੱਚ ਅਗਨ ਲਗਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ, ਮੈਂ ਵੇਖ ਰਿਹਾ ਸਾਂ ਬੈਠ ਕੇ ਛੱਤ 'ਤੇ, ਅੱਖਾਂ ਵਿੱਚ ਵੀ ਤਾਂ ਨੀਂਦਰ ਨਹੀਂ ਆ ਰਹੀ ਸੀ, ਰਾਤ ਚੁੱਪ ਚਾਪ ਜਾ ਰਹੀ ਸੀ। ਸੋ ਦੋਸਤੋ, ਸਭ ਦਾ ਧੰਨਵਾਦ।
1: ਗੁਰਪ੍ਰੀਤ ਸਫਰੀ ਤੋਂ ਬਾਅਦ ਹੁਣ ਸਾਡੀ ਕੰਮ ਮਹਿਫਲ ਦੇ ਵਿੱਚ ਜ਼ਿਲ੍ਹਾ ਸ਼ਹੀਦ ਸਿੰਘ ਨਹਿਰ ਤੋਂ ਆ ਰਹੇ ਨੇ ਨੀਰੂ ਜੱਸਲ ਜੀ। ਨੀਰੂ ਜੱਸਲ ਜੀ ਬਹੁਤ ਪਿਆਰੀਆਂ ਕਵਿਤਾਵਾਂ ਲਿਖਦੇ ਨੇ ਅਤੇ ਉਹ ਇਸ ਵਾਰ ਦੀ ਕਾਵਿ ਮਹਿਫਲ ਦੇ ਵਿੱਚ ਆਪਣੀਆਂ ਦੋ ਕਵਿਤਾਵਾਂ ਲੈ ਕੇ ਹਾਜ਼ਰ ਹੋ ਰਹੇ ਨੇ। ਪਹਿਲੀ ਕਵਿਤਾ ਹੈ ਕਿਵੇਂ ਅਤੇ ਦੂਸਰੀ ਹੈ ਉਹਨਾਂ ਦੀ ਅਧੂਰੀ ਇੱਛਾ। ਅਸੀਂ ਚਾਹੁੰਦੇ ਹਾਂ ਕਿ ਕੁਦਰਤ ਉਹਨਾਂ ਦਾ ਸਾਥ ਦੇਵੇ, ਉਹਨਾਂ ਦੀਆਂ ਸਾਰੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਹੋਣ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਸਭ ਤੋਂ ਪਹਿਲਾਂ ਹਰਬੰਸ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕੀਤਾ ਹੈ। ਸੋ ਗੱਲ ਕਰਦੇ ਹਾਂ ਅੱਜ ਦੀ ਆਪਣੀ ਕਵਿਤਾ ਦੀ। ਜੋ ਮੇਰੀ ਅੱਜ ਦੀ ਕਵਿਤਾ ਹੈ ਉਹ ਸਮਾਜ ਦੇ ਘਿਨੌਣੇ ਰੂਪ ਨੂੰ ਪੇਸ਼ ਕਰਦੀ ਹੈ। ਇਹ ਕਵਿਤਾ ਇੱਕ ਅਣਜੰਮੀ ਧੀ ਵੱਲੋਂ ਉਸਦੀ ਮਾਂ ਨੂੰ ਗੁਹਾਰ ਹੈ। ਸੋ ਪੇਸ਼ ਕਰਨ ਜਾ ਰਹੀ ਹਾਂ ਆਪਣੀ ਅੱਜ ਦੀ ਕਵਿਤਾ ਜਿਸ ਦਾ ਟਾਈਟਲ ਹੈ ਕਿਵੇਂ। ਮਾਂ ਤੂੰ ਮੈਨੂੰ ਜਿਦਾਂ ਕਰਕੇ ਜਨਮ ਤਾਂ ਦੇ ਰਹੀ ਹੈ, ਇਸ ਦੁਨੀਆਂ 'ਚ ਲਿਆ ਤਾਂ ਰਹੀ ਹੈ, ਕਿਤੇ ਤੇਰੀਆਂ ਜਿਦਾਂ ਮੇਰੇ ਮਰਨ ਦਾ ਸਬੱਬ ਨਾ ਬਣ ਜਾਣ। ਤੂੰ ਮੈਨੂੰ ਜਨਮ ਤਾਂ ਦੇ ਲਵੇਂਗੀ ਪਰ ਇਸ ਦੁਨੀਆਂ 'ਚ ਮੈਂ ਸਹੀ ਵਿਚਰ ਸਕਾਂ ਉਹ ਹਾਲਾਤ ਕਿੱਥੋਂ ਲਿਆਵੇਂਗੀ। ਕਿੱਥੇ ਪੈਰ ਪੈਰ 'ਤੇ ਮੇਰੇ ਨਾਲ ਤੂੰ ਵੀ ਠੋਕਰਾਂ ਖਾਵੇਂਗੀ, ਕਿਵੇਂ ਹਰ ਹਾਲ 'ਚ ਮੇਰੀਆਂ ਰੀਝਾਂ ਪੂਰੀਆਂ ਕਰਨ ਦਾ ਯਤਨ ਕਰੇਂਗੀ। ਮੈਨੂੰ ਪੜ੍ਹਾਵੇਂਗੀ ਲਿਖਾਵੇਂਗੀ ਪਰ ਦਾਜ ਦੀ ਪਲੀ ਚੜ੍ਹਨ ਨੂੰ ਕਿਵੇਂ ਰੋਕ ਪਾਵੇਂਗੀ। ਮੈਨੂੰ ਆਜ਼ਾਦ ਖਿਆਲਾਤ ਤਾਂ ਦੇ ਦੇਵੇਂਗੀ ਪਰ ਕਿਸੇ ਤੰਗ ਮਾਨਸਿਕਤਾ ਵਾਲੇ ਦਰਿੰਦਿਆਂ ਦੇ ਹੱਥੇ ਚੜ੍ਹਨ ਨੂੰ ਕਿਵੇਂ ਬਚਾਵੇਂਗੀ। ਜੋ ਨਹੀਂ ਦੇਖੇਗਾ ਕਿ ਮੈਂ ਵੀ ਇਨਸਾਨ ਹਾਂ, ਮੈਂ ਵੀ ਕਿਸੇ ਦੀ ਜਾਨ ਹਾਂ। बस मेरी इज्जत नू तार तार कर जो तुरदा बनेगा। फिर किस कानून के दरवाजे ते जाके मेरे लिए न्याय की गुहार लगावेंगी, जिथे तेरे ते तोहमत लगाउण नू ओ पहला ही तैयार बैठे होणगे। फिर किस किस नू समझावेंगी, जिथे तैनू हुण तक कोई ना समझिया उत्थे मेरा वजूद किवें बनावेंगी, किवें मां किवें। इसलिए पहला सिरज एक नवा समाज हो अपने पैरां ते खड़ी, कर बुलंदा अपनी आवाज़ अते हौसले, कर सामना खुद पहला इस मर्द प्रधान समाज का, बदल पहला औरत दी ही औरत प्रति सोच, फिर मैनू जन्म देवी, बना पहला अपना वजूद अते फिर मेरा। सारे ही स्रोतियां का बहुत बहुत धन्यवाद जी।
1: नीरू जसल तो बाद नवा शहर तो ही एक होर नवे शायर परमवीर राही नू मैं थोड़े सन्मुख पेश करने की खुशी ले रहा। परमवीर राही साढ़े एक कवि दरबार दे विच पहला भी हाजिर होया सी, इस बार फिर वो अपनी एक रचना लेके हाजिर हो रहे। परमवीर राही जी थोड़ा स्वागत है।
4: विच समुंदर पाया अश्क मैं सारा एक मुहब्बत दा, विच जमी दे रखे आए मैं तारा एक मुहब्बत दा, सदरां नाल मैं लिपे आए ते मिट्टी लाई रीझां दी, सदरां नाल मैं लिपे आए ते मिट्टी लाई रीझां दी, ख्वाबां दे विच पाया है चुबारा एक मुहब्बत दा, ना दुखदा है ना गलदा है ना ठीक हुंदा है किसे मरहम नाल, फुल्लां कोलो खादा है जख्म प्यारा एक मुहब्बत दा, हुंदी लगियां दी खुशी फिर रोना पैंदा है उमरां, ये भी हुंदा है वखरा नज़ारा एक मुहब्बत दा, राह जाके वेख तू इश्के दे इत्थे खुल जाने ने भेत सारे, किवें इश्क च आशिक बनदा है पति कवारा एक मुहब्बत दा, ना वो हसदा है ना रोंदा है ना जाहिर करदा है जज्बातां नू, ना वो हसदा है ना रोंदा है ना जाहिर करदा है जज्बातां नू, कहिंदे हियों दा परम वी है मारा एक मुहब्बत दा, कि विच जमीं दे रखिया है मैं तारा एक मुहब्बत दा। धन्नवाद जी।
1: परमवीर राही तो बाद हुण मैं एक होर शायरा जिहड़ी कि साढ़े संगरूर जिले का सब तो बड़ा शायर जिहड़ा है मलेरकोटला दे विच रहिंदी है, मेरी मुराद है रणजीत कौर सभी जी, जिहड़े कि जिथे वह कहानियां लिखते ने ते उस दे नाल दी नाल वह कविता भी लिखते ने। इस काव्य महफल दे विच वह पहला भी आ चुके ने ते इस बार फिर वह अपनी एक कविता लैके हाजिर हो रहे ने। कविता है टुटना लाजमी है। रंजीत कौर सभी जी थोड़ा बहुत बहुत स्वागत है।
5: सत श्री अकाल अदाब नमस्ते जी, मैं रंजीत कौर सभी दुआबा रेडियो दे कवि दरबार दे विच अपनी एक रचना पेश करन जा रही हाँ, और उम्मीद है तुहानू सबनू बहुत पसंद आएगी। सो पेश है जी टुटना लाजमी है। गल ए है कि हर एक दा टुटना लाजमी है, गल ए है कि हर एक दा टुटना लाजमी है, अंदर कई कहानियां रूप लैंदियां ने, पैदा हुंदियां ने ते अंदर ही भस्म हो जांदियां ने। पात्रां दा कोई रूप रंग नहीं हुंदा पर फिर भी वो अपना वजूद बना लैंदियां ने। जद असी उसनू जीवन दी कोशिश विच सर चुकांदे हाँ, जद असी उसनू जीवन दी कोशिश विच सर चुकांदे हाँ, तां है समाज दियां लंबियां उच्चियां कंधां नू टपना नामुमकिन हो जावे, तां फिर अंदरों टुटना लाजमी है। अंदर किते छोटे बच्चे वांग पैर पसारे, कई निक्के निक्के चा बंद मुट्ठी च दबोच के इंज रखिए जिवें उस विच दुनिया भर दी दौलत होवे। दौलत भी हो जो सानू बादशाह होने का एहसास दिलवाती होवे, पर जदों अचानक बंद मुट्ठी खुल जावे तो सब पासे खाली खाली नज़र आवे, फिर अंदरों टुटना लाजमी है। मन दे चा बस चा बन अंदर ही किते अलोप हो जावन, मन दे चा बस चा बन अंदर ही किते अलोप हो जावन, ते दुनिया दी

0: ਯਾਦਵਿੰਦਰ ਵਿਦੇਸ਼ਾ ਜੀ, ਤੁਸੀਂ ਆਓ ਤੇ ਆਪਣੀ ਕਵਿਤਾ ਇਕਰਾਰ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਤੁਹਾਡਾ ਸਵਾਗਤ ਹੈ।
1: ਇਕਰਾਰ ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਮਝ ਨਾ ਸਕਿਆ ਜੋ ਖਿਆਲ ਸੀ ਮੇਰੇ ਬਾਰੇ, ਤੇਰੇ ਦਿਲ ਦੇ ਕਿਸੇ ਕੋਨੇ 'ਚ ਪਿਆਰ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਸਾਂਭ ਨਾ ਸਕਿਆ ਜੋ ਜਜ਼ਬਾਤ ਸੀ ਮੇਰੇ ਬਾਰੇ, ਤੇਰੇ ਸਾਹਾਂ ਦੀ ਗਮਗੀਨ ਚੁੱਪ 'ਚ ਛੁਪੇ ਅਲਫਾਜ਼ ਸੀ ਮੇਰੇ ਬਾਰੇ। ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਪੂਰਾ ਨਾ ਕਰ ਸਕਿਆ ਜੋ ਇਕਰਾਰ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ, ਤੇਰੇ ਲਿਖੇ ਖੱਤਾਂ 'ਚ ਯਾਦ ਵਿਸ਼ਵਾਸ ਸੀ ਮੇਰੇ ਬਾਰੇ। ਥੈਂਕ ਯੂ।
0: ਯਾਦਵਿੰਦਰ ਵਿਦੇਸ਼ਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਗਰਾਮਾ ਬਸਤੀ ਸਾਡੀ ਸ਼ਾਇਰਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਸਾਡੀ ਇਸ ਵਾਰ ਦੀ ਕਾਮੇ ਫਲ ਦੇ ਵਿੱਚ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਹਦਾ ਸਿਰਲੇਖ ਹੈ ਮੇਰੇ ਮਹਿਰਮਾ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਮੈਂ ਰਵਨ ਸੁਰੀ ਹੂੰ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਹਿ ਦਿਲ ਤੋਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਆਬੇ ਦੇ ਵਿੱਚ ਮੈਨੂੰ ਆਪਣਾ ਗੀਤ ਪੇਸ਼ ਕਰਨ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰਿਆ ਨਮਸਤੇ। ਇਹ ਗੀਤ ਮੇਰਾ ਆਪਣੇ ਮਾਹੀ ਦੇ ਪ੍ਰੇਮੀ ਦੇ ਖਬਰ ਖਿਆਲਾਂ ਦੇ ਵਿੱਚ ਪਿਆਰ ਕਰਨ ਦੇ ਅਹਿਸਾਸ ਨੂੰ ਪੇਸ਼ ਕਰਦਾ ਹੈ। ਮੇਰੇ ਮਹਿਰਮਾ।

0: ਧੰਨਵਾਦ ਧੰਨਵਾਦ ਸ਼ੁਕਰੀਆ।
1: ਅਗਲੀ ਸੁਹਤ ਹੈ ਜੀ ਪੰਗਵਾਲ ਨੂੰ। ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਕਿਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੀ ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ।

E vi per agna jagna, e vi per agna jagna, ma pian, tere viran lardelagna. E vi per agna jagna, ma pian, tere viran lardelagna. Tere vi ma pian ti e jagdi, tere ami ma pian ti e jag, tiri teni bhai. ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ।

0: ਸ਼ੌਕ ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੌਕ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕਪੜੇ, ਕੀਤੇ ਜਿਸਨੇ ਵੱਡੇ ਕਪੜੇ, ਬਣਿਆ ਉਹ ਕਲ ਵਜ਼ੀਰ ਹੈ, ਬਣਿਆ ਉਹ ਕਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓਂ ਕਾਨਾ ਸਰੀਰ ਹੈ, ਤਾਈਓਂ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜ਼ਬਾ ਪਾਈ ਲਕੀਰ ਹੈ, ਵਿੱਚ ਮਜ਼ਬਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

ਜੋ ਮਿੱਟੀ ਨਾਲ ਪਾਂਡਾ ਬਣਦਾ ਤੂੰ ਮਿੱਟੀ ਦਾ ਪੂਰਾ ਕਦੇ ਮਾਂ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀ ਦੇ ਮੰਚ ਤੇ ਨਿਗਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਦ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਤੁਆਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ। ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਅੱਜ 24 ਜੂਨ 2026 ਦਾ ਦਿਹਾੜਾ ਤੇ ਆਪਣਾ ਬੁੱਧਵਾਰ ਵਾਲਾ ਦਿਨ ਹੋ ਗਿਆ ਤੇ ਬੁੱਧ ਕੰਮ ਸ਼ੁੱਧ। ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕੁਝ ਵਿਸ਼ੇ ਲੈ ਕੇ ਉਹਦੇ ਉੱਤੇ ਚਰਚਾ ਆਪਾਂ ਕਰਦੇ ਹਾਂ ਰਲ ਮਿਲ ਕੇ, ਪਰ ਹੋਲੀਡੇ ਦੇ ਉੱਤੇ ਨੇ ਤੇ ਜਲਦ ਹੀ ਉਹਨਾਂ ਦੇ ਨਾਲ ਫਿਰ ਤੋਂ ਜਿਹੜਾ ਰਾਬਤਾ ਜੋੜਾਂਗੇ ਤੇ ਗੱਲਾਂ ਬਾਤਾਂ ਕਰਾਂਗੇ। ਵੀਕਐਂਡ ਦੇ ਉੱਤੇ ਵੀ ਉਹਨਾਂ ਨੂੰ ਸੁਣਾਂਗੇ ਤੇ ਸਟੂਡੀਓ ਦਾ ਨੰਬਰ +358 44 976 19 ਬਟ ਸਟੂਡੀਓ ਦਾ ਨੰਬਰ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਕੁਝ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਦੇਸ਼ ਦੀਆਂ ਖ਼ਬਰਾਂ ਤੇ ਅੱਜ ਦੇ ਵਿਚਾਰ ਦੀ ਨਾਲ ਸ਼ੁਰੂਆਤ ਕਰਾਂਗੇ। ਤੇ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। 24 ਜੂਨ 2026 ਦਾ ਅੱਜ ਦਾ ਵਿਚਾਰ ਕੀ ਕਹਿੰਦਾ ਹੈ, ਕੀ ਸੁਨੇਹਾ ਦਿੰਦਾ ਹੈ? ਕਹਿੰਦੇ ਨੇ ਕਿ ਜਦੋਂ ਮਨੁੱਖ ਸਮਾਜ ਦੀ ਸੇਵਾ ਕਰਨੀ ਬੰਦ ਕਰ ਦਿੰਦਾ ਹੈ ਤਾਂ ਉਸ ਵਿਚਲਾ ਜਿਹੜਾ ਮਨੁੱਖ ਹੈ, ਇਨਸਾਨੀਅਤ ਜਿਹੜੀ ਹੈ, ਉਹ ਮਰ ਜਾਂਦਾ ਹੈ, ਮਰ ਜਾਂਦੀ ਹੈ। ਤੇ ਅੱਜ ਦੇ ਦਿਹਾੜੇ ਦੇ ਉੱਤੇ 24 ਜੂਨ 1812 ਦੇ ਵਿੱਚ ਜਦੋਂ ਆਪਾਂ ਚੱਲਦੇ ਹਾਂ, ਨੈਪੋਲੀਅਨ ਬੋਨਾਪਾਰਟ ਦੇ ਵੱਲੋਂ ਰੂਸ ਦੇ ਉੱਤੇ ਹਮਲਾ ਜਿਹੜਾ ਕੀਤਾ ਗਿਆ ਸੀ। 1885 ਦੇ ਵਿੱਚ ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ ਤੇ 1908 ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਦਿੱਲੀ ਦੇ ਵਿੱਚ ਸਥਾਪਨਾ ਕਰ ਦਿੱਤੀ ਜਾਂਦੀ ਹੈ। 1941 ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰੂਜ਼ਵੈਲਟ ਨੇ ਰੂਸ ਨੂੰ ਜਿਹੜਾ ਮਦਦ ਦੇਣ ਦਾ ਐਲਾਨ ਕਰ ਦਿੱਤਾ ਸੀ। 1974 ਦੇ ਵਿੱਚ ਭਾਰਤੀ ਕ੍ਰਿਕਟ ਟੀਮ ਟੈਸਟ ਮੈਚ ਦੇ ਵਿੱਚ 42 ਦੇ ਸਕੋਰ ਦੇ ਉੱਤੇ 77 ਮਿੰਟਾਂ ਦੇ ਵਿੱਚ ਆਊਟ ਹੋ ਗਈ ਸੀ। 2010 ਦੇ ਵਿੱਚ ਵਿਬਲਡਨ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸੀ, ਜ਼ਿਆਦਾ ਸਮਾਂ ਚੱਲਣ ਵਾਲਾ ਜਿਹੜਾ ਟੈਨਿਸ ਦਾ ਜਿਹੜਾ ਮੈਚ 11 ਘੰਟੇ ਤੇ 5 ਮਿੰਟ ਜਿਹੜਾ ਸੀ, ਅਮਰੀਕਾ ਅਤੇ ਫਰਾਂਸ ਇਸ ਖਿਡਾਰੀਆਂ ਦੇ ਵਿੱਚ ਜਿਹੜਾ ਹੋਇਆ ਸੀ। ਮਾਸਟਰ ਤਾਰਾ ਸਿੰਘ ਉਹਨਾਂ ਦਾ ਜ਼ਿਕਰ ਕਰਦਿਆਂ ਸੰਖੇਪ ਦੇ ਵਿੱਚ ਤੇ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਉਹਨਾਂ ਦੇ ਬਾਰੇ ਬਾਤ ਪਾਉਂਦੇ ਹਾਂ। ਤੇ ਵਰਲਡ ਮਨੀ ਕੀ ਹੈ ਉਹਦੀ, ਸੋਰੀ, ਬਲੱਡ ਮਨੀ ਕੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਤੇ ਸਭ ਤੋਂ ਪਹਿਲਾਂ ਗੱਲ ਸ਼ੁਰੂਆਤ ਕਰਦੇ ਹਾਂ, ਨਾਲ ਜੁੜੇ ਹੋਏ ਨੇ ਸ਼ੈਲੀ ਬਾਈ ਜੀ, ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਆ। ਸੁਰਿੰਦਰ ਕੌਰ ਮਾਲ ਜੀ ਯੂ ਐਸ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ, ਭੇਜਦੇ ਨੇ ਤੇ ਨਾਲ ਹੀ ਔਜਲਾ ਸਾਹਿਬ ਵੀ ਜਿਹੜੇ ਨੇ ਗੱਲ ਲਿਖ ਰਹੇ ਨੇ। ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਗੱਲਬਾਤ ਸ਼ਾਇਦ ਪੰਜਾਬ ਦੇ ਵਿੱਚ ਬੱਤੀ ਜਿਹੜੀ ਆ ਗੁੱਲ ਹੋਈ ਪਈ ਹੈ ਤੇ ਸੈਣੀ ਸਾਹਿਬ ਦਾ ਸੁਨੇਹਾ ਆਇਆ ਅੱਜ ਕਿ ਸ਼ਾਇਦ ਜੁੜ ਪਾਉਣਗੇ ਜਾਂ ਨਹੀਂ ਜੁੜ ਪਾਉਣਗੇ, ਦੇਖਦੇ ਆ। ਤੇ ਬਾਕੀ ਚਲੋ ਮਾਸਟਰ ਤਾਰਾ ਸਿੰਘ ਉਹਨਾਂ ਦੀ ਗੱਲ ਕਰਦੇ ਆ, ਸ਼ੁਰੂਆਤ ਕਰਦੇ ਆ। ਮਾਸਟਰ ਤਾਰਾ ਸਿੰਘ ਉਹਨਾਂ ਦਾ ਜਨਮ ਪਿੰਡ ਹਰਿਆਲ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਦੇ ਵਿੱਚ ਗੋਪੀ ਚੰਦ ਦੇ ਘਰ 24 ਜੂਨ 1885 ਨੂੰ ਹੁੰਦਾ ਹੈ ਤੇ ਬਚਪਨ ਦੇ ਵਿੱਚ ਉਹਨਾਂ ਦਾ ਨਾਂ ਨਾਨਕ ਚੰਦ ਜਿਹੜਾ ਸੀ। ਉਹਨਾਂ ਮੁੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਤੇ 1902 ਵਿੱਚ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਤੇ ਉਹਨਾਂ ਆਪ ਦਾ ਨਾਂ ਜਿਹੜਾ ਸੀ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖ ਦਿੱਤਾ। 1903 ਦੇ ਵਿੱਚ ਉਹਨਾਂ ਨੇ ਮਿਸ਼ਨ ਸਕੂਲ ਰਾਵਲਪਿੰਡੀ ਜਿਹੜਾ ਹੈ, ਪਿੰਡੀ ਤੋਂ ਜਿਹੜਾ ਸੀ ਮੈਟ੍ਰਿਕ ਤੇ 1907 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ BA ਦਾ ਇਮਤਿਹਾਨ ਪਾਸ ਕੀਤਾ ਤੇ ਬਾਅਦ ਦੇ ਵਿੱਚ ਉਹ ਆਪਣਾ ਚਲੇ ਜਾਂਦੇ ਹੈ। 1907 ਤੋਂ ਬਾਅਦ ਖਾਲਸਾ ਕਾਲਜ ਤੋਂ ਅੰਮ੍ਰਿਤਸਰ ਜਿਹੜਾ BA ਦਾ ਇਮਤਿਹਾਨ ਪਾਸ ਕਰਕੇ ਤੇ ਟ੍ਰੇਨਿੰਗ ਕਾਲਜ ਤੋਂ BT ਪਾਸ ਕਰ ਲਈ। 15 मई 1908 ਨੂੰ ਉਹ ਖਾਲਸਾ ਹਾਈ ਸਕੂਲ ਲਾਇਲਪੁਰ ਦੇ ਹੈੱਡਮਾਸਟਰ ਨਿਯੁਕਤ ਕੀਤੇ ਜਾਂਦੇ ਹੈ। ਫਿਰ ਉਹ ਚੱਕ 41 ਅਤੇ ਖਾਲਸਾ ਹਾਈ ਸਕੂਲ ਕੱਲਰ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਕੁਝ ਸਮਾਂ ਹੈੱਡਮਾਸਟਰ ਵੀ ਰਹੇ। 1909 ਦੇ ਵਿੱਚ ਸੱਚ ਢੰਡੋਰਾ ਨਾਂ ਦਾ ਜਿਹੜਾ ਹਫ਼ਤਾਵਾਰੀ ਰਸਾਲਾ ਕੱਢਿਆ ਗਿਆ। 1920 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਰੰਭ ਤੇ 1921 ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਉਪਰੰਤ ਸਕੂਲ ਤੋਂ ਛੁੱਟੀ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨਿਯੁਕਤ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ 1920 ਨੂੰ ਹੁੰਦੀ ਹੈ ਤੇ ਮਾਸਟਰ ਤਾਰਾ ਸਿੰਘ 176 ਮੋਢੀ ਮੈਂਬਰਾਂ ਦੇ ਵਿੱਚੋਂ ਇੱਕ ਸਨ, ਪਰ ਜਦ 28 ਅਗਸਤ 1921 ਦੇ ਦਿਨ ਨਵੀਂ ਚੋਣ ਦੇ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ। 7 ਨਵੰਬਰ 1921 ਦੇ ਦਿਨ ਬਾਅਦ ਦੁਪਹਿਰ 3 ਵਜੇ ਪੁਲਿਸ ਸੁੰਦਰ ਸਿੰਘ ਰਾਮਗੜੀਆ ਦੇ ਘਰ ਗਈ ਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਖਜ਼ਾਨੇ ਦੀਆਂ ਤੇ ਕੁਝ ਹੋਰ ਚਾਬੀਆਂ ਜਿਹੜੀਆਂ ਲੈ ਕੇ ਰੱਖ ਲਈਆਂ ਗਈਆਂ ਤੇ ਸਰਕਾਰ ਨੇ ਐਲਾਨ ਕੀਤਾ, ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ, ਇਸ ਕਰਕੇ ਚਾਬੀਆਂ ਲਈਆਂ ਗਈਆਂ ਨੇ। ਇਸ ਹਰਕਤ ਦੇ ਨਾਲ ਸਿੱਖਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਗੁੱਸੇ ਦੀ ਲਹਿਰ ਫੈਲ ਜਾਂਦੀ ਹੈ। 11 ਤੇ 12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੁੰਦੀ ਹੈ, ਜਿਹਦੇ ਵਿੱਚ ਫੈਸਲਾ ਹੋਇਆ ਕਿ ਬਹਾਦਰ ਸਿੰਘਾਂ ਨੂੰ ਗੁਰਦੁਆਰਾ ਇੰਤਜ਼ਾਮ ਦੇ ਵਿੱਚ ਦਖਲ ਨਾ ਦੇਣ ਦਿੱਤਾ ਜਾਏ। ਅਖੀਰ ਸਰਕਾਰ ਨੇ ਵੀ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਿਆ ਕਿ ਸਰਕਾਰ ਉਨ੍ਹਾਂ ਨੂੰ ਚਾਬੀਆਂ ਦੇਣ ਵਾਸਤੇ ਤਿਆਰ ਹੈ। 1921 ਤੋਂ 1967 ਤੱਕ ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬ ਦੇ ਸਿਆਸੀ ਤੇ ਧਾਰਮਿਕ ਮੁੱਦਿਆਂ ਦੇ ਉੱਤੇ ਮਹੱਤਵਪੂਰਨ ਰੋਲ ਨਿਭਾਇਆ। ਮਾਸਟਰ ਜੀ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। 6 ਦਸੰਬਰ 1921 ਦੇ ਦਿਨ ਹੋਈ ਇੱਕ ਮੀਟਿੰਗ ਦੇ ਵਿੱਚ ਮਤਾ ਜਿਹੜਾ ਸੀ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਦਰਬਾਰ ਸਾਹਿਬ ਦੀਆਂ ਚਾਬੀਆਂ ਉਦੋਂ ਤੱਕ ਵਾਪਸ ਨਾ ਲਵੇ ਜਦੋਂ ਤੱਕ ਸਰਕਾਰ ਇਸ ਸੰਬੰਧ ਦੇ ਵਿੱਚ ਗ੍ਰਿਫ਼ਤਾਰ ਕੀਤੇ ਆਗੂ ਰਿਹਾਅ ਨਹੀਂ ਕਰ ਦਿੰਦੀ। ਇਸ ਦੇ ਉੱਤੇ 17 ਜਨਵਰੀ ਨੂੰ 193 ਦੇ ਵਿੱਚੋਂ 150 ਆਗੂ ਰਿਹਾਅ ਕਰ ਦਿੱਤੇ ਗਏ। ਮਾਸਟਰ ਜੀ ਨੂੰ ਪਹਿਲੀ ਵਾਰ 1921 ਦੇ ਵਿੱਚ ਚਾਬੀਆਂ ਦੇ ਮੋਰਚੇ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਦੂਜੀ ਗ੍ਰਿਫ਼ਤਾਰੀ ਅਗਸਤ 1922 ਦੇ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਹੁੰਦੀ ਹੈ। ਜੁਲਾਈ 1923 ਦੇ ਵਿੱਚ ਮਹਾਰਾਜਾ ਰੁਪਦਮਨ ਸਿੰਘ ਨਾਭਾ ਨੂੰ ਅੰਗਰੇਜ਼ ਸਰਕਾਰ ਦੇ ਦੁਆਰਾ ਗੱਦੀਓਂ ਲਾਉਣ ਵਿਰੁੱਧ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਅੰਦੋਲਨ ਸ਼ੁਰੂ ਕਰ ਦਿੱਤਾ। ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਕੇ ਸਾਰੇ ਲੀਡਰ ਗ੍ਰਿਫ਼ਤਾਰ ਕਰ ਲਏ, ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਸਨ। 40 ਦੇ ਵਿੱਚੋਂ 23 ਲੀਡਰ 25 ਜਨਵਰੀ 1926 ਨੂੰ ਸ਼ਰਤਾਂ ਪ੍ਰਵਾਨ ਕਰਕੇ ਰਿਹਾਅ ਹੋ ਗਏ। ਜਿਨ੍ਹਾਂ ਨੇ ਗਵਰਨਰ ਦੀਆਂ ਸ਼ਰਤਾਂ ਪ੍ਰਵਾਨ ਨਹੀਂ ਕੀਤੀਆਂ ਸਨ ਉਨ੍ਹਾਂ ਦੇ ਵਿੱਚ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸੇਵਾ ਸਿੰਘ ਠਿਕਰੀਵਾਲਾ ਤੇ ਜਥੇਦਾਰ ਤੇਜਾ ਸਿੰਘ ਅਕਰਮਪੁਰੀ ਪ੍ਰਮੁੱਖ ਸਨ। 17 ਜੁਲਾਈ 1926 ਨੂੰ ਤੇਜਾ ਸਿੰਘ ਹੁਣੀ ਜਿਹੜੇ ਨੇ ਤੇਜਾ ਸਿੰਘ ਸਮੁੰਦਰੀ ਉਨ੍ਹਾਂ ਦੀ ਜੇਲ੍ਹ ਦੇ ਵਿੱਚ ਮੌਤ ਤੋਂ ਬਾਅਦ ਆਗੂਆਂ ਨੇ ਮਾਸਟਰ ਜੀ ਨੂੰ ਆਪਣਾ ਆਗੂ ਮੰਨ ਲਿਆ। 1926 ਦੇ ਵਿੱਚ ਗੁਰਦੁਆਰਾ ਐਕਟ ਦੇ ਅਨੁਸਾਰ ਚੋਣ ਜਿਹੜੀ ਹੈ ਵਿੱਚ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਤੇ 1928 ਦੇ ਵਿੱਚ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆ ਗਿਆ। 1929 ਦੇ ਵਿੱਚ ਨਹਿਰੂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ। ਮਾਸਟਰ ਜੀ ਰਿਪੋਰਟ ਦੀ ਵਿਰੋਧਤਾ ਕਰਨ ਵਾਲਿਆਂ ਵਿੱਚੋਂ ਸਨ। 1935 ਦੇ ਵਿੱਚ ਮੁਸਲਮਾਨਾਂ ਨੇ ਜਦੋਂ ਸ਼ਹੀਦਗੰਜ ਐਜੀਟੇਸ਼ਨ ਕੀਤੀ ਤਾਂ ਮਾਸਟਰ ਜੀ ਨੇ ਇਸਦਾ ਵੀ ਡਟ ਕੇ ਜਿਹੜਾ ਸੀ ਵਿਰੋਧ ਕਰ ਦਿੱਤਾ। 17 ਮਈ 1976 ਨੂੰ ਕ੍ਰਿਪਸ ਮਿਸ਼ਨ ਨੇ ਸਿੱਖਾਂ ਦੇ ਵਿਰੁੱਧ ਫੈਸਲਾ ਲਿਆ ਤੇ 3 ਜੂਨ 1946 ਨੂੰ ਮਾਊਂਟਬੈਟਨ ਦੇ ਫੈਸਲੇ ਦੇ ਅਨੁਸਾਰ ਹਿੰਦ ਪਾਕ ਵੰਡ ਹੋ ਗਈ। ਮਾਸਟਰ ਜੀ ਨੇ ਹਿੰਦੂ ਸਿੱਖਾਂ ਨੂੰ ਬਚਾਉਣ ਦੇ ਲਈ ਅਣਥੱਕ ਕਹਿੰਦੇ ਯਤਨ ਕੀਤੇ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤੇ ਮਾਸਟਰ ਜੀ ਨੇ 28 ਮਈ 1948 ਨੂੰ ਤੇ ਦੂਜੀ ਵਾਰ 29 ਮਈ 1960 ਨੂੰ ਪੰਜਾਬੀ ਸੂਬੇ ਦੇ ਲਈ ਫਿਰ ਮੋਰਚਾ ਲਾ ਦਿੱਤਾ ਤੇ 15 ਅਗਸਤ 1961 ਨੂੰ ਪੰਜਾਬੀ ਸੂਬੇ ਦੇ ਲਈ ਮਰਨ ਵਰਤ ਜਿਹੜਾ ਰੱਖਿਆ ਜੋ ਉਨ੍ਹਾਂ 48 ਦਿਨਾਂ ਬਾਅਦ ਛੱਡ ਦਿੱਤਾ। ਇਸ ਤੋਂ ਬਾਅਦ ਮਾਸਟਰ ਜੀ ਦਾ ਸਿੱਖਾਂ ਦੇ ਵਿੱਚ ਪ੍ਰਭਾਵ ਜਿਹੜਾ ਘਟਣ ਲੱਗ ਪਿਆ। 1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੇ ਵਿੱਚ ਸੰਤ ਫਤਿਹ ਸਿੰਘ ਦੇ ਧੜੇ ਵਾਲੇ ਅਕਾਲੀ ਦਲ ਨੂੰ 100 ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਨੂੰ 40 ਸੀਟਾਂ ਮਿਲੀਆਂ। ਮਾਸਟਰ ਜੀ ਨੇ ਐਲਾਨ ਕਰ ਦਿੱਤਾ ਕਿ ਕੌਮ ਨੇ ਸੰਤ ਫਤਿਹ ਸਿੰਘ ਉਨ੍ਹਾਂ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ। ਤੇ ਉਹ ਸਿਆਸਤ ਤੋਂ ਲਾਂਭੇ ਹੋ ਗਏ ਨੇ। ਨਵੰਬਰ 1966 ਦੇ ਵਿੱਚ ਸਰਕਾਰ ਵੱਲੋਂ ਲੰਗੜਾ ਪੰਜਾਬੀ ਸੂਬਾ ਬਣਾਇਆ ਗਿਆ ਤੇ ਮਾਸਟਰ ਤਾਰਾ ਸਿੰਘ ਜੀ ਦਾ ਦੇਹਾਂਤ 22 ਨਵੰਬਰ 1967 ਨੂੰ ਫਿਰ ਚੰਡੀਗੜ੍ਹ ਦੇ ਵਿੱਚ ਹੁੰਦਾ ਹੈ। ਜੀ ਦੋਸਤੋ, ਇਹ ਸੀ ਜੀ ਮਾਸਟਰ ਤਾਰਾ ਸਿੰਘ ਉਹਨਾਂ ਦੇ ਅੱਜ ਦੇ ਜਨਮ ਦਿਹਾੜੇ ਦੇ ਉੱਤੇ ਉਹਨਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸੰਖੇਪ ਦੇ ਵਿੱਚ। ਤੇ ਅਗਲੀ ਗੱਲਬਾਤ ਕਰਦੇ ਹਾਂ ਬਲੱਡ ਮਨੀ ਦੀ। ਬਲੱਡ ਮਨੀ ਕੀ ਹੈ? ਇਸਲਾਮੀ ਦੇਸ਼ਾਂ ਦੇ ਵਿੱਚ ਬਲੱਡ ਮਨੀ ਨੂੰ ਦਇਆ ਕਿਹਾ ਜਾਂਦਾ ਹੈ ਜੋ ਕਾਨੂੰਨੀ ਤੌਰ ਦੇ ਉੱਤੇ ਪ੍ਰਵਾਨਿਤ ਹੈ। ਇਸਲਾਮੀ ਕਾਨੂੰਨ ਦੇ ਵਿੱਚ ਮਕਤੂਲ ਦੇ ਵਾਰਸਾਂ ਦੇ ਵੱਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਅਤੇ ਰਹਿਮ ਕਾਰਨ ਕਤਲ ਨੂੰ ਜਿਹੜਾ ਮਾਫ਼ ਕਰਨ ਦੇਣ ਦੀ ਅਵਸਥਾ ਹੈ। ਇਹ ਦੋ ਕਿਸਮ ਦੀ ਹੁੰਦੀ ਹੈ, ਇੱਕ ਬਲੱਡ ਮਨੀ ਜੱਜ ਕਤਲ ਜਾਂ ਹੋਰ ਫੌਜਦਾਰੀ ਕੇਸਾਂ ਦੇ ਵਿੱਚ ਸਜ਼ਾ ਸੁਣਾਉਣ ਸਮੇਂ ਜੁਰਮਾਨੇ ਦੇ ਰੂਪ ਦੇ ਵਿੱਚ ਮੁਲਜ਼ਮ ਤੋਂ ਜਿਹੜਾ ਵਸੂਲ ਕਰਕੇ ਮਕਤੂਲ ਦੇ ਵਾਰਸਾਂ ਨੂੰ ਦਿੰਦਾ ਹੈ, ਜਾਣੀ ਕਿ ਸਜ਼ਾ ਵੀ ਮਿਲਦੀ ਹੈ ਤੇ ਬਲੱਡ ਮਨੀ ਵੀ ਦੇਣੀ ਪੈਂਦੀ ਹੈ। ਦੂਸਰੀ ਕਿਸਮ ਦੇ ਵਿੱਚ ਜ਼ਖਮੀ ਜਾਂ ਮਕਤੂਲ ਦੇ ਵਾਰਸ ਦੋਸ਼ੀ ਜਿਹੜੇ ਨੇ ਉਹ ਤੋਂ ਭਾਰੀ ਮੁਆਵਜ਼ਾ ਲੈ ਕੇ ਉਸ ਨੂੰ ਜਿਹੜਾ ਮਾਫ਼ ਕਰ ਦਿੱਤਾ ਜਾਂਦਾ ਤੇ ਅਦਾਲਤਾਂ ਲਿਖਤੀ ਮਾਫ਼ੀਨਾਮਾ ਜਿਹੜਾ ਲੈ ਕੇ ਪੇਸ਼ ਕਰਨ ਦੇ ਉੱਤੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਦੋਸ਼ੀ ਨੂੰ ਬਰੀ ਕਰ ਦਿੰਦੀ ਹੈ। ਇਹ ਸਮਾਜਿਕ ਤੌਰ ਦੇ ਉੱਤੇ ਜਿਹੜਾ ਇੱਕ ਪਾਸੇ ਚੰਗੀ ਵੀ ਹੈ ਗੱਲ ਕਿ ਗਰੀਬ ਬੇਸਹਾਰਾ ਵਾਰਸਾਂ ਨੂੰ ਜ਼ਿੰਦਗੀ ਦੇ ਗੁਜ਼ਾਰੇ ਦੇ ਲਈ ਰਕਮ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਇਹ ਮਾੜੀ ਵੀ ਹੈ ਜੇ ਕਾਤਲ ਅਮੀਰ ਹੋਵੇ ਤਾਂ ਪਰਿਵਾਰ ਦੇ ਦਬਾਅ ਪਾ ਕੇ ਸਿਰਫ ਪੈਸੇ ਦੇ ਜ਼ੋਰ ਦੇ ਉੱਤੇ ਹੀ ਬਰੀ ਹੋ ਜਾਂਦਾ ਹੈ। ਕਈ ਲੋਕ ਖੂਨ ਦਾ ਜਿਹੜਾ ਬਦਲਾ ਖੂਨ ਦੀ ਨੀਤੀ ਅਪਣਾ ਕੇ ਬਲੱਡ ਮਨੀ ਨੂੰ ਠੁਕਰਾ ਦਿੰਦੇ ਨੇ ਤੇ ਉਹ ਕਹਿੰਦੇ ਨਹੀਂ ਇਹਨੂੰ ਬਣ ਦੀ ਸਜ਼ਾ ਦਿੱਤੀ ਜਾਵੇ ਤੇ ਕਾਤਲ ਨੂੰ ਮੌਤ ਦੀ ਸਜ਼ਾ ਦਿਵਾਉਂਦੇ ਨੇ। UAE ਦੇ ਵਿੱਚ ਜਿਹੜਾ ਮਰਦ ਦੇ ਕਤਲ ਹੋਣ ਦੇ ਉੱਤੇ 2 ਲੱਖ ਦਰਾਮ ਤੇ ਔਰਤ ਦੇ ਕਤਲ ਹੋਣ ਦੇ ਉੱਤੇ 1 ਲੱਖ ਜਿਹੜਾ ਭਾਵ ਅੱਧੀ ਰਕਮ ਮਰਦ ਔਰਤ ਦਾ ਜਿਹੜਾ ਵਿਤਕਰਾ ਵੀ ਹੈ ਦਿੱਤੀ ਜਾਂਦੀ ਹੈ। ਜ਼ਖਮੀ ਦੀ ਰਕਮ ਡਾਕਟਰ ਦੀ ਸਲਾਹ ਦੇ ਨਾਲ ਰਕਮ ਤੈਅ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇ ਕਿਸੇ ਦਾ ਪਾਲਤੂ ਜਾਨਵਰ ਕਿਸੇ ਨੂੰ ਮਾਰ ਦੇਵੇ ਤਾਂ ਕੋਈ ਕਿਸੇ ਦੀ ਇਮਾਰਤ ਜਾਂ ਗੱਡੀ ਥੱਲੇ ਆ ਕੇ ਜਾਂ ਕਰੰਟ ਲੱਗ ਕੇ ਮੌਤ ਹੋ ਜਾਵੇ ਤਾਂ 2 ਲੱਖ ਦਰਾਮ ਦਿੱਤਾ ਜਾਂਦਾ ਹੈ ਤੇ ਕਾਨੂੰਨ ਦੇ ਬਾਰੇ ਜਾਣਕਾਰੀ ਨਾ ਹੋਣ ਦੇ ਬਹਾਨੇ ਨਹੀਂ ਹੈ। ਵਿਦੇਸ਼ ਦੇ ਵਿੱਚ ਹੱਕ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਤੇ ਗੈਰ ਕਾਨੂੰਨੀ ਧੰਦਿਆਂ ਤੋਂ ਹਮੇਸ਼ਾ ਦੂਰ ਵੀ ਰਹਿਣਾ ਚਾਹੀਦਾ ਹੈ। ਲਓ ਦੋਸਤੋ, ਇਹ ਹੈ ਸਖ਼ਤ ਸਜ਼ਾਵਾਂ ਦੀ ਜਿਹੜੀ ਗੱਲ ਜੋ ਕਿ ਆਪਣੇ ਕਹਿ ਸਕਦੇ ਹਾਂ ਕਿ ਅਰਬ ਮੁਲਕਾਂ ਦੇ ਵਿੱਚ ਜੋ ਚੱਲਦੇ ਹੈ। ਤੇ ਹੁਣ ਚੱਲਦੇ ਹਾਂ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਪੈ ਗਈ ਹੈ ਥੋੜੀ ਜਿਹੀ ਗੱਲਬਾਤ ਮਾਨ ਸਾਹਿਬ ਦੀ ਵੀ ਕਰਦੇ ਹਾਂ। ਪੈ ਗਈ ਸੀ ਐਮ ਮਾਨ ਹੋਣਾ ਨੂੰ ਹੱਥਾਂ ਪੈਰਾਂ ਦੀ ਪ੍ਰੈਸ ਕਾਨਫਰੰਸਾਂ ਦੇ ਉੱਤੇ ਹੜ ਆਏ ਨੇ ਤੇ ਮਿਲਣਗੇ ਸਰਪੰਚਾਂ ਨੂੰ ਭਾਈ ਗੱਫੇ ਤੇ ਇਸੇ ਤਰ੍ਹਾਂ ਕਿਸਾਨੋਂ ਬਚ ਜਾਓ ਤੇ ਗੱਲਾਂ ਬਾਤਾਂ ਕਰਦੇ ਹਾਂ। ਅੱਜ ਜੋ ਦੁਨੀਆਂ ਦੇ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਇਸੇ ਤਰ੍ਹਾਂ ਅਮਰੀਕਾ ਤੇ ਇਰਾਨ ਦੇ ਨਾਲ ਜੋ ਗੱਲਬਾਤ ਅੱਗੇ ਚੱਲ ਰਹੀ ਹੈ ਉਹਦਾ ਵੀ ਜ਼ਿਕਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੰਖੇਪ ਦੇ ਵਿੱਚ। ਇੱਕ ਪਾਸੇ ਪੰਜਾਬ ਸਰਕਾਰ ਸਰਪੰਚਾਂ ਨੂੰ ਮਹੀਨਾਵਾਰ ਤਨਖਾਹ ਦੇਣ ਦੀ ਤਿਆਰੀ ਕਰ ਰਹੀ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਨੂੰ ਲੈ ਕੇ ਜਿਹੜਾ ਕਾਨਫਰੰਸਾਂ ਦਾ ਹੜ੍ਹ ਆਇਆ ਹੋਇਆ। ਸਵਾਲ ਇਹ ਹੈ ਕਿ ਲੋਕ ਵਿਕਾਸ ਦੇ ਮੁੱਦਿਆਂ ਨੂੰ ਤਰਜੀਹ ਦੇਣਗੇ ਜਾਂ ਧਾਰਮਿਕ ਤੇ ਸਿਆਸੀ ਵਿਵਾਦ ਆਉਣ ਵਾਲੀਆਂ ਚੋਣਾਂ ਦਾ ਕੇਂਦਰ ਬਣਨਗੇ। ਪੰਜਾਬ ਦੀ ਸਿਆਸਤ ਇੱਕ ਨਵੇਂ ਮੋੜ ਦੇ ਉੱਤੇ ਖੜ ਗਈ ਹੈ ਜਿੱਥੇ ਹਰ ਪਾਰਟੀ ਲੋਕਾਂ ਦੀ ਅਦਾਲਤ ਦੇ ਵਿੱਚ ਆਪਣਾ ਪੱਖ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਦੁਨੀਆ ਕਈ ਵੱਡੇ ਜਿਹੜਾ ਸਵਾਲਾਂ ਦਾ ਨਾਲ ਜੂਝ ਰਹੀ ਹੈ। ਇਰਾਨ ਦੇ ਜਿਹੜੇ ਨੇ ਪਰਮਾਣੂ ਟਿਕਾਣਿਆਂ ਦੀ ਜਾਂਚ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਤੇ ਅਮਰੀਕਾ ਇਰਾਨ ਤਣਾਅ ਜਿਹੜਾ ਬਣਿਆ ਹੋਇਆ ਬਰਕਰਾਰ ਹੈ। ਭਾਰਤੀ ਜਲ ਸੈਨਾ ਦੀ ਰਣਨੀਤਿਕ ਤਾਇਨਾਤੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਪ੍ਰਵਾਸੀ ਭਾਰਤੀਆਂ ਦੀ ਰਾਜਨੀਤਿਕ ਭਾਗੀਦਾਰੀ ਦੇ ਲਈ ਜਿਹੜਾ ਹੋਕਾ ਦਿੱਤਾ ਜਾ ਰਿਹਾ ਅਮਰੀਕਾ ਦੇ ਵਿੱਚ ਵੀ। ਧਰਮ ਪਛਾਣ ਨੂੰ ਲੈ ਕੇ ਜਿਹੜੇ ਜੇ ਡੀ ਵੈਸ ਹੈ ਉਹ ਬਿਆਨਬਾਜ਼ੀ ਕਰ ਰਹੇ ਆ, ਕਹਿੰਦੇ ਮੈਨੂੰ ਹਿੰਦੂ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ ਤੇ ਉਹ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਤੇ ਵਿਸ਼ਵ ਰਾਜਨੀਤੀ ਦੇ ਲਈ ਬਹੁਤ ਨਿਰਣਾਇਕ ਹੋ ਸਕਦਾ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਅਹਿਮ ਸਵਾਲ ਵੀ ਚੁੱਕਾਂਗੇ ਕਿ ਆਸਥਾ ਇਨਸਾਨੀਅਤ ਤੋਂ ਉੱਪਰ ਹੋ ਗਈ ਹੈ ਜਾਂ ਫਿਰ ਇਨਸਾਨੀਅਤ ਹੀ ਹਰ ਧਰਮ ਦਾ ਅਸਲ ਆਧਾਰ ਹੈ। ਕਿ ਅੱਜ ਦੀ ਰਾਜਨੀਤੀ ਵਿਕਾਸ ਦੇ ਮੁੱਦਿਆਂ ਦੇ ਉੱਤੇ ਚੱਲ ਰਹੀ ਹੈ ਜਾਂ ਧਰਮ ਅਤੇ ਭਾਵਨਾਵਾਂ ਦੇ ਆਸਰੇ ਜਿਹੜਾ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਆ ਲੱਗੀ ਹੋਈ ਹੈ। ਲੋ ਦੋਸਤੋ, ਪੰਜਾਬ ਦੀਆਂ ਖਬਰਾਂ ਤੇ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਰਪੰਚਾਂ ਦੀ ਗੱਲਬਾਤ ਕਰਦੇ ਹਾਂ, ਕੀ ਕਹਿੰਦੇ ਨੇ ਸਰਪੰਚਾਂ ਦੇ ਬਾਰੇ ਮਾਨ ਸਾਹਿਬ, ਤੇ ਇੱਕ ਦੋ ਜਿਹੜੀਆਂ ਨੇ ਤੁਹਾਨੂੰ ਆਡੀਓ ਵੀ ਵਿੱਚ ਵਿੱਚ ਸੁਣਾਵਾਂਗਾ ਜਦੋਂ ਖਬਰ ਦੇ ਵਿੱਚ ਜਾਵਾਂਗੇ, ਤੇ ਉਹਦੇ ਉੱਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੇ ਸਰਪੰਚਾਂ ਦੀ ਲਾਟਰੀ ਲੱਗ ਗਈ ਹੈ। ਹੁਣ ਹਰ ਮਹੀਨੇ ਕਹਿੰਦੇ ਨੇ ਮਿਲਣਗੇ 10,000 ਰੁਪਏ ਤਨਖਾਹ। ਇੱਕ ਦੋ ਦਿਨਾਂ ਦੇ ਵਿੱਚ ਰਸਮੀ ਐਲਾਨ ਜਿਹੜਾ ਹੋ ਸਕਦਾ ਹੈ। 15 ਅਗਸਤ ਤੋਂ ਸਰਪੰਚਾਂ ਨੂੰ ਤਨਖਾਹ ਦੇਣ ਦਾ ਜਿਹੜਾ ਆਗਾਜ਼ ਹੋਏਗਾ। ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਦਾ ਜਿਹੜਾ ਫੈਸਲਾ ਕਰ ਲਿਆ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚਾਂ ਨੂੰ ਤਨਖਾਹ ਸ਼ੁਰੂ ਕਰਨ ਬਾਰੇ ਵਿਉਂਤਬੰਦੀ ਕਰ ਲਈ ਹੈ ਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾ ਸਰਕਾਰ ਨੇ ਇਹ ਪੈਂਤੜਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਇੱਕ ਦੋ ਦਿਨਾਂ ਦੇ ਵਿੱਚ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਬਾਰੇ ਜਿਹੜਾ ਐਲਾਨ ਕਰ ਸਕਦੇ ਆ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਅਗਲੀ 15 ਅਗਸਤ ਤੋਂ ਸਰਪੰਚਾਂ ਨੂੰ ਪਹਿਲੀ ਤਨਖਾਹ ਦੇਣ ਦੀ ਸ਼ੁਰੂਆਤ ਕਰਨ ਦੀ ਜਿਹੜੀ ਯੋਜਨਾ ਬਣਾਈ ਹੈ, ਅਗਰ ਇਹ ਯੋਜਨਾ ਅਮਲ ਦੇ ਵਿੱਚ ਆਉਂਦੀ ਹੈ ਤਾਂ ਅਗਸਤ ਮਹੀਨੇ ਤੋਂ ਪੰਜਾਬ ਦੇ 13,236 ਸਰਪੰਚਾਂ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਸਕਦੀ ਹੈ। ਸੂਬਾ ਸਰਕਾਰ ਨੂੰ ਇਸ ਤਨਖਾਹ ਦੇ ਲਈ ਸਾਲਾਨਾ 158.83 ਕਰੋੜ ਦਾ ਜਿਹੜਾ ਹੋਰ ਪ੍ਰਬੰਧ ਕਰਨਾ ਪਵੇਗਾ। 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਕੀਤਾ ਸੀ ਆਗਾਜ਼। ਪੰਜਾਬ ਸਰਕਾਰ ਜਿਹੜੀ ਹੈ ਉਹਨੇ ਪਹਿਲੀ ਵਾਰ 12 ਅਕਤੂਬਰ 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਆਗਾਜ਼ ਕੀਤਾ ਸੀ ਤੇ 2 ਨਵੰਬਰ 2011 ਨੂੰ ਇਹ ਮਾਣ ਭੱਤਾ ਵਧਾ ਕੇ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਪੰਚਾਇਤ ਦਿਵਸ ਦੇ ਉੱਤੇ 24 ਅਪ੍ਰੈਲ 2025 ਦੇ ਸਮਾਗਮਾਂ ਦੇ ਵਿੱਚ ਸਰਪੰਚਾਂ ਦਾ ਮਾਣ ਭੱਤਾ 1200 ਤੋਂ ਵਧਾ ਕੇ 2000 ਰੁਪਏ ਕਰਨ ਦਾ ਜਿਹੜਾ ਐਲਾਨ ਕੀਤਾ ਸੀ। ਮੌਜੂਦਾ ਸਰਕਾਰ ਦੇ ਸਮੇਂ ਦੇ ਵਿੱਚ 15 ਅਕਤੂਬਰ 2024 ਨੂੰ ਪੰਚਾਇਤਾਂ ਦੀ ਚੋਣ ਹੋਈ ਸੀ ਤੇ ਬਹੁਗਿਣਤੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਚੁਣੇ ਗਏ। ਇਸ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆਪ ਦੇ ਸਰਪੰਚ ਟਾਵੇਂ ਟਾਵੇਂ ਸਨ। ਇਸ ਤੋਂ ਪਹਿਲਾਂ ਆਮਦਨੀ ਵਾਲੀਆਂ ਪੰਚਾਇਤਾਂ ਵੱਲੋਂ ਆਪਣੇ ਖਜ਼ਾਨੇ ਦੇ ਵਿੱਚੋਂ ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਜਾ ਰਿਹਾ। ਸੂਬੇ ਦੇ ਵਿੱਚ 8,008 ਪੰਚਾਇਤਾਂ ਅਜਿਹੀਆਂ ਨੇ ਜਿਨ੍ਹਾਂ ਦੇ ਕੋਲ ਆਮਦਨ ਦੇ ਵਸੀਲੇ ਨਹੀਂ। ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਨਵੇਂ ਐਲਾਨ ਸ਼ੁਰੂ ਕਰਤੇ ਹੈ। ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਸੂਬੇ ਦੇ ਵਿੱਚ ਸਰਪੰਚ ਮਿਲਣੀ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਿਨ੍ਹਾਂ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ। ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਸਰਪੰਚਾਂ ਨੂੰ ਗ੍ਰਾਂਟਾਂ ਦਾ ਜਿਹੜਾ ਗ੍ਰਾਂਟਾਂ ਦਾ ਪੈਸਾ ਬਿਨਾਂ ਕਿਸੇ ਪੱਖਪਾਤ ਤੋਂ ਕਹਿੰਦੇ ਇਮਾਨਦਾਰੀ ਦੇ ਨਾਲ ਲਾਉਣ ਦੀ ਨਸੀਹਤ ਜਿਹੜੀ ਹੈ ਦਿੱਤੀ ਜਾ ਰਹੀ ਹੈ। ਦੂਸਰੇ ਪਾਸੇ ਭਗਵੰਤ ਮਾਨ ਵਾਇਰਲ ਵੀਡੀਓ ਮਾਮਲਾ ਜਿਹੜਾ ਵਿਰੋਧੀਆਂ ਦੇ ਦੋਸ਼ ਬੇਬੁਨਿਆਦ ਨੇ। ਹਾਰ ਦੀ ਬੁਖਲਾਟ ਦੇ ਵਿੱਚ ਧਰਮ ਦਾ ਸਹਾਰਾ ਲੈ ਰਹੇ ਹੈ ਵਿਰੋਧੀ ਜਿਹੜੇ ਨੇ ਗੱਠਜੋੜ। ਮਾਨ ਸਾਹਿਬ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਰਿਕਾਰਡ ਕੀਤੇ ਵੀਡੀਓ ਸੰਦੇਸ਼ ਦੇ ਰਾਹੀਂ ਵਿਰੋਧੀ ਧਿਰਾਂ ਦੇ ਉੱਤੇ ਤਿੱਖਾ ਪਲਟਵਾਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਪੰਜਾਬ ਦੇ ਲੋਕਾਂ ਦਾ ਸਿਆਸੀ ਸਮਰਥਨ ਹਾਸਲ ਕਰਨ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਹ ਕਾਰਨ ਹੈ ਕਿ ਹੁਣ ਇਹ ਜਿਹੜਾ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਧਰਮ ਨੂੰ ਹਥਿਆਰ ਵਜੋਂ ਵਰਤ ਰਹੀਆਂ ਨੇ, ਉਨ੍ਹਾਂ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਸਰਾਸਰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ। ਆਪਣਾ ਪੱਖ ਰੱਖਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਲਗਾਤਾਰ ਜਨਤਾ ਦੀ ਭਲਾਈ ਦੇ ਕੰਮਾਂ ਦੇ ਵਿੱਚ ਜੁਟਿਆ ਹੋਇਆ, ਅੱਗੇ ਵੀ ਇਹ ਕੰਮ ਜਾਰੀ ਰੱਖਾਂਗਾ। ਵਿਰੋਧੀ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ। ਵੀਡੀਓ ਦੇ ਵਿੱਚ ਜਿਸ ਵਿਅਕਤੀ ਨੂੰ ਦਿਖਾ ਕੇ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹੈ ਉਹ ਮੈਂ ਨਹੀਂ ਹਾਂ। ਉਸ ਵਿਅਕਤੀ ਦੀ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਨਹੀਂ ਮਿਲਦੀ, ਨਾ ਤਾਂ ਉਸਦੇ ਖੜੇ ਹੋਣ ਦਾ ਤਰੀਕਾ ਮੇਰੇ ਨਾਲ ਕਹਿੰਦੇ ਵਰਗਾ ਤੇ ਨਾ ਹੀ ਮੇਰੇ ਤਰ੍ਹਾਂ ਚੱਲਦਾ ਹੈ। ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਮ ਜਨਤਾ ਨੇ ਇਸ ਵੀਡੀਓ ਦੀ ਹਕੀਕਤ ਨੂੰ ਚੰਗੀ ਤਰ੍ਹਾਂ ਦੇਖ ਲਿਆ ਤੇ ਉਨ੍ਹਾਂ ਨੂੰ ਪੰਜਾਬ ਭਰ ਦੇ ਵਿੱਚੋਂ ਸੈਂਕੜੇ ਫੋਨ ਕਾਲਾਂ ਅਤੇ ਵੀਡੀਓ ਸੰਦੇਸ਼ ਆਏ ਨੇ। ਕਿਆ ਬਾਤ ਹੈ ਜੀ, ਇੰਨੇ ਵਿਹਲੇ ਆ ਮਾਨ ਸਾਹਿਬ, ਜਿਨ੍ਹਾਂ ਦੇ ਵਿੱਚ ਲੋਕਾਂ ਦੇ ਖੁਦ ਮੰਨਿਆ ਕਿ ਵੀਡੀਓ ਦੇ ਵਿੱਚ ਦਿਖਾਏ ਦੇ ਰਿਹਾ ਜਿਹੜਾ ਬੰਦਾ ਹੈ ਮੁੱਖ ਮੰਤਰੀ ਨਹੀਂ ਹੈ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਵਿਰੋਧੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਫਰਜ਼ੀ ਵੀਡੀਓ ਜਿਹੜੀ ਹੈ ਵਾਲੀ ਚਾਲ ਫੇਲ ਹੋ ਗਈ ਹੈ ਤਾਂ ਉਨ੍ਹਾਂ ਨੇ ਨਵੀਂ ਕਹਾਣੀ ਘੜ ਲਈ ਤੇ ਜਦਕਿ ਸਰਕਾਰ ਨੇ ਸੁਤੰਤਰ ਲੈਬਾਰਟੀਆਂ ਤੋਂ ਇਸ ਦੀ ਜਾਂਚ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਵੀਡੀਓ ਨਕਲੀ ਹੈ। ਭਾਜਪਾ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦਾ ਵੱਡਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਲੈਬ ਮਾਲਕਾਂ ਨੂੰ ਡਰਾਇਆ ਧਮਕਾਇਆ ਤੇ ਜਿਨ੍ਹਾਂ ਤੋਂ ਅਸੀਂ ਜਾਂਚ ਜਿਹੜੀ ਕਰਵਾਈ ਉਨ੍ਹਾਂ ਤੇ ਇਹ ਕਹਿਣ ਦੇ ਲਈ ਦਬਾਅ ਪਾਇਆ ਕਿ ਅਸੀਂ ਗਲਤ ਰਿਪੋਰਟ ਤਿਆਰ ਕਰਵਾਈ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਕਿਸ ਆਧਾਰ ਦੇ ਉੱਤੇ ਆਪਣੀਆਂ ਚੁਣੀਆਂ ਹੋਈਆਂ ਲੈਬਾਂ ਦੀਆਂ ਰਿਪੋਰਟਾਂ ਨੂੰ ਸਹੀ ਦੱਸ ਰਹੀ ਹੈ। ਮਾਨ ਨੇ ਕਿਹਾ ਕਿ ਜਨਤਾ ਸਭ ਕੁਝ ਜਾਣਦੀ ਹੈ ਤੇ ਫੈਸਲਾ ਲੋਕਾਂ ਦੀ ਕਚਹਿਰੀ ਦੇ ਵਿਚ ਹੀ ਹੋਵੇਗਾ। ਲੋਕਾਂ ਨੇ ਇਨ੍ਹਾਂ ਪਾਰਟੀਆਂ ਨੂੰ ਸਿਆਸੀ ਤੇ ਸਮਾਜਿਕ ਤੌਰ ਦੇ ਉੱਤੇ ਨਕਾਰ ਦਿੱਤਾ ਹੈ, ਜਿਸ ਕਰਕੇ ਇਹ ਸਾਨੂੰ ਨੀਵਾਂ ਦਿਖਾਉਣ ਦੇ ਲਈ ਅਜਿਹੇ ਕਹਿੰਦੇ ਧੋਖੇਬਾਜ ਹੱਥਕੰਡੇ ਜਿਹੜੇ ਨੇ ਅਪਣਾ ਰਹੀਆਂ ਨੇ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਤੇ ਸਮਾਜਿਕ ਬਾਈਕਾਟ ਕੀਤਾ ਹੈ, ਅਸਤੀਫੇ ਦੀ ਮੰਗ ਰੱਖੀ ਹੈ। ਪੰਜਾਬ ਕਾਂਗਰਸ ਦੇ ਅੱਜ ਜਿਹੜਾ ਵਿਵਾਦਿਤ ਵੀਡੀਓ ਦੇ ਸੰਬੰਧ ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰ ਲਈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਸਮੂਹਿਕ ਤੌਰ ਦੇ ਉਤੇ ਮੁੱਖ ਮੰਤਰੀ ਮਾਨ ਦੀ ਵਿਵਾਦਿਤ ਵੀਡੀਓ ਦੇ ਮਾਮਲੇ ਤੇ ਘੇਰਾਬੰਦੀ ਕੀਤੀ ਅਤੇ ਵੜਿੰਗ ਨੇ ਕਿਹਾ ਕਿ ਗੁੜਗਾਉਂ ਦੀ ਫੋਰੈਂਸਿਕ ਲੈਬ ਤੋਂ ਤਿਆਰ ਕਰਵਾਈ ਰਿਪੋਰਟ ਦਾ ਹੁਣ ਸੱਚ ਸਾਹਮਣੇ ਆ ਚੁੱਕਿਆ। ਹਰਿਆਣਾ ਪੁਲਿਸ ਨੇ ਕੇਸ ਦਰਜ ਕਰਕੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੇ ਵੱਲੋਂ ਬੁਣੇ ਤਾਣੇ ਦੀਆਂ ਜੜੀਆਂ ਨੇ ਤੰਦਾਂ ਜੜੀਆਂ ਨੇ ਉਧੇੜ ਦਿੱਤੀਆਂ ਨੇ। ਸਮੁੱਚੀ ਸੰਗਤ ਤੋਂ ਮਾਫ਼ੀ ਮੰਗੇ ਮੁੱਖ ਮੰਤਰੀ ਮਾਨ। ਰਾਜਾ ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ ਨੂੰ ਗੁਰੂ ਦੁਖੀ ਐਲਾਨਿਆ ਗਿਆ ਸੀ ਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਅਤੇ ਸਮੁੱਚੀ ਸੰਗਤ ਤੋਂ ਮਾਫ਼ੀ ਮੰਗਣ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਵਾਦਿਤ ਵੀਡੀਓ ਦੇ ਉੱਤੇ ਬੋਲੇ ਹੱਲੇ ਮਗਰੋਂ ਅੱਜ ਕਾਂਗਰਸ ਨੇ ਵੀ ਮੁੱਦੇ ਨੂੰ ਚੋਕਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਵਾਦਿਤ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਦਾ ਸਮਾਜਿਕ ਤੇ ਸਿਆਸੀ ਤੌਰ ਦੇ ਉੱਤੇ ਬਾਈਕਾਟ ਕਰਨ ਦਾ ਜਿਹੜਾ ਐਲਾਨ ਕਰਦੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਖਬਰਾਂ ਤੇ ਜਾਣ ਤੋਂ ਪਹਿਲਾਂ ਕੁਝ ਤੁਹਾਨੂੰ ਜਿਹੜੀਆਂ ਨੇ ਸੁਰਖੀਆਂ ਦੇ ਬਾਰੇ ਗੱਲਬਾਤ ਸੁਣਾਉਂਦੇ ਹਾਂ ਤੇ ਫੀਫੇ ਦੀ ਵੀ ਗੱਲ ਕਰਨੀ ਹੈ। ਫਿਰ ਸਭ ਤੋਂ ਪਹਿਲਾਂ ਜਿਹੜੀਆਂ ਇੱਕ ਦੋ ਵੀਡੀਓ ਨੇ ਉਨ੍ਹਾਂ ਦੀ ਬਾਤ ਤੁਹਾਨੂੰ ਸੰਖੇਪ ਦੇ ਵਿਚ ਸੁਣਾਉਂਦੇ ਹਾਂ। ਕਾਂਗਰਸ ਨੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹ ਕੀ ਕਹਿੰਦੇ ਨੇ।
0: ਸਾਰੇ ਮੀਡੀਆ ਦਾ ਧੰਨਵਾਦ ਹੈ ਜੀ। ਆਨਰੇਬਲ ਪ੍ਰੈਜ਼ੀਡੈਂਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਤਮਾਮ ਸਾਡੇ ਸਤਿਕਾਰਯੋਗ ਕਾਂਗਰਸ ਲੀਡਰਸ ਨੇ ਬਹੁਤ ਵਧੀਆ ਤਰੀਕੇ ਨਾਲ ਇਸ ਜਾਲੀ ਵੀਡੀਓ ਤੇ, ਇਸ ਜਾਲਸਾਜ਼ੀ ਤੇ, ਇਸ ਨੌਟੰਕੀਬਾਜ਼ੀ ਤੇ ਬਹੁਤ ਵਧੀਆ ਢੰਗ ਦੇ ਨਾਲ ਭਗਵੰਤ ਮਾਨ ਨੂੰ ਕਟਘਰੇ ਚ ਖੜਾ ਕੀਤਾ, ਕਚਹਿਰੀ ਚ ਖੜਾ ਕਰਕੇ ਨੰਗਾ ਕੀਤਾ ਔਰ ਉਹਦੇ ਅਸਤੀਫੇ ਦੀ ਮੰਗ ਕਰਦੀ। ਮੈਂ ਸ਼ੁਰੂਆਤ ਚ ਹੀ ਇਨ੍ਹਾਂ ਦੀ ਤਾਈਦ ਕਰਦਾ, ਅਸਤੀਫੇ ਦੀ ਮੰਗ ਕਰਦਾ। ਬੇਅਦਬੀ ਦੇ ਨਵੇਂ ਕਾਨੂੰਨ ਦੇ ਤਹਿਤ ਭਗਵੰਤ ਮਾਨ ਨੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਤੇ ਪੇਸ਼ਾਬ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਬੇਅਦਬੀ ਕੀਤੀ ਆ। ਉਸੇ ਕਾਨੂੰਨ ਦੇ ਤਹਿਤ ਇਹਦੇ ਪਹਿਲਾਂ ਬੇਅਦਬੀ ਦਾ ਪਰਚਾ ਦਰਜ ਕੀਤਾ ਜਾਵੇ, ਇਹਦਾ ਤੁਰੰਤ ਅਸਤੀਫਾ ਹੋਵੇ ਔਰ ਜਿਹੜੇ ਪੁਲਿਸ ਵਾਲਿਆਂ ਨੇ ਅਵੱਗਿਆ ਕੀਤੀ, ਦੂਸਰੀ ਸਟੇਟ ਤੇ ਜਾ ਕੇ ਪੰਜਾਬ ਦੇ ਸਰਮਾਏ ਨੂੰ ਲੁਟਾਇਆ ਜਾ ਕੇ ਰਿਸ਼ਵਤਖੋਰੀ ਕੀਤੀ, ਉਨ੍ਹਾਂ ਦੇ ਖਿਲਾਫ਼ ਬਣਦੀ ਪ੍ਰੋਪਰ ਕਾਰਵਾਈ, ਮਤਲਬ ਕਿ ਕੱਲਾ FIR ਤੇ ਗ੍ਰਿਫ਼ਤਾਰੀ ਨਹੀਂ, ਉਨ੍ਹਾਂ ਦਾ ਡਿਸਮਿਸਲ ਹੋਣਾ ਚਾਹੀਦਾ ਹੈ। ਨਾਲ ਮੈਂ ਚੰਨੀ ਸਾਹਿਬ ਦੀ ਉਸ ਗੱਲ ਦੀ ਡਿਮਾਂਡ ਦੀ ਤਾਈਦ ਕਰਦਾ ਕਿ ਜਿੰਨਾ ਕਾਂਗਰਸ ਦਾ ਕੇਡਰ ਹੈ, ਵਰਕਰ ਲੀਡਰ, ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ, ਨਾ ਇਹਦੇ ਮੱਥੇ ਲੱਗਣਾ ਵਾ, ਨਾ ਇਹਦੇ ਨਾਲ ਕੋਈ ਸਰੋਕਾਰ ਰੱਖਣਾ। ਇੱਕ ਕਦਮ ਅੱਗੇ ਜਾ ਕੇ ਮੈਂ ਤਮਾਮ ਸਿੱਖ ਜਿਹੜੀਆਂ ਸੰਗਤਾਂ ਨੇ, ਅਗਰ ਤੁਹਾਨੂੰ ਵਿਸ਼ਵਾਸ ਹੈ ਅਕਾਲ ਤਖ਼ਤ ਸਾਹਿਬ ਦੇ ਇੰਸਟੀਟਿਊਸ਼ਨ ਵਿਚ, ਛੇਵੀਂ ਪਾਤਸ਼ਾਹੀ ਮੀਰੀ ਪੀਰੀ ਦੇ ਸਾਡੇ ਗੁਰੂ ਸਾਹਿਬਾਨ ਹਰਗੋਬਿੰਦ ਜੀ ਦੇ ਉੱਤੇ ਭਰੋਸਾ ਵਾ, ਤੇ ਫਿਰ ਤੁਹਾਨੂੰ ਅਕਾਲ ਤਖ਼ਤ ਦੇ ਹੁਕਮਨਾਮੇ ਅਨੁਸਾਰ ਇਹਦੇ ਸਾਰੇ ਤਮਾਮ ਸਮਾਗਮਾਂ ਨੂੰ ਬੋਇਕਾਟ ਕਰਨਾ ਚਾਹੀਦਾ। ਅਫਸੋਸ ਹੁੰਦਾ ਜਦੋਂ ਉੱਥੇ ਸਿੱਖ ਜਾਂ ਗੁਰਸਿੱਖ ਤਾੜੀਆਂ ਮਾਰਦੇ, ਇਹਦੀ ਕਿਕਲੀਆਂ ਸੁਣਦੇ ਨੇ, ਇਹਦਾ ਮਤਲਬ ਤੁਸੀਂ ਉਨ੍ਹਾਂ ਦੀ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰ ਰਹੇ ਹੋ। ਇਸ ਜਾਲੀ ਵੀਡੀਓ ਤੋਂ ਜੋ ਬਣਵਾਈ ਗਈ ਆ, ਉਦੋਂ ਤਿੰਨ ਪਹਿਲੂਆਂ ਤੇ ਮੈਂ ਆਪਣੀ ਗੱਲ ਰੱਖੂੰਗਾ। ਸਭ ਤੋਂ ਪਹਿਲਾ ਪਹਿਲੂ ਇਹ ਆ ਕਿ ਇਹ ਅਕਾਲ ਤਖ਼ਤ ਦੇ ਦੋਖੀ ਨੇ, ਇਹ ਅਕਾਲ ਤਖ਼ਤ ਨੂੰ ਸਿੱਧਾ ਚੁਣੌਤੀ ਦੇ ਰਹੇ ਨੇ। ਇਹਦੇ ਪਿੱਛੇ ਮਾਨਸਿਕਤਾ ਅਰਵਿੰਦ ਕੇਜਰੀਵਾਲ ਦੀ ਆ, ਦਿੱਲੀ ਵਾਲੇ ਲੀਡਰਾਂ ਦੀ ਆ। ਭਗਵੰਤ ਮਾਨ ਇੱਕ ਕਿਸਮ ਦਾ ਨਾਸਤਿਕ ਬੰਦਾ ਵਾ, ਇਹਨੂੰ ਇਸ ਦਸਤਾਰ ਦੀ ਕੋਈ ਪਰਵਾਹ ਨਹੀਂ ਕਿ ਚਲਦੇ ਕਬੱਡੀ ਦੇ ਮੈਚ ਵਿਚ ਐਂ ਵਗਾ ਕੇ ਮਾਰਦਾ। ਇਸ ਅਕਾਲ ਤਖ਼ਤ ਸਾਹਿਬ ਦੇ ਇੰਸਟੀਟਿਊਸ਼ਨ ਨੂੰ ਬਾਰ ਬਾਰ ਚੁਣੌਤੀ, ਭੱਦੇ ਸ਼ਬਦ ਨਾ ਸਿਰਫ ਜਥੇਦਾਰ ਸਾਹਿਬ ਦੇ ਮੁਤਲਕ ਬਲਕਿ ਅਕਾਲ ਤਖ਼ਤ ਸਾਹਿਬ ਨੂੰ। ਇੱਕ ਪਹਿਲੂ ਇਹ ਆ ਗਿਆ ਕਿ ਆਮ ਆਦਮੀ ਪਾਰਟੀ ਅਕਾਲ ਤਖ਼ਤ ਦੇ ਵਿਰੁੱਧ ਖੜ ਗਈ ਆਣ ਕੇ ਬਤੌਰ ਇੱਕ ਪਾਰਟੀ। ਦੂਸਰਾ ਇਹਨਾਂ ਦਾ ਹੈਗਾ ਕਿ ਇਹ ਚਾਲਬਾਜ਼ਾਂ ਦੀ ਪਾਰਟੀ ਹੈ, ਟ੍ਰਿਕਰੀ ਅੰਗਰੇਜ਼ੀ ਦਾ ਵਰਡ ਹੈ, ਦੇ ਆਰ ਆਲ ਟ੍ਰਿਕਸਟਰਸ, ਜਿਵੇਂ ਪ੍ਰਗਟ ਜੀ ਨੇ ਕਿਹਾ ਵੀਡੀਓ ਕਰਦੇ ਨੇ, ਰਿਕਾਰਡਿੰਗਾਂ ਕਰਦੇ, ਛੋਟੇਪੁਰ ਸਾਹਿਬ ਦੀ ਵੀਡੀਓ ਅੱਜ ਤੱਕ ਨਹੀਂ ਦਿਖਾਈ, ਉਹਦਾ ਪੋਲੀਟੀਕਲ ਕਰੀਅਰ ਖਤਮ ਕਰਤਾ। ਇਹ ਟ੍ਰਿਕਸਟਰਸ ਨੇ, ਚਾਲਬਾਜ਼ ਨੇ, ਔਰ ਇਹਨਾਂ ਦੀ ਰਾਜਨੀਤੀ ਕੋਈ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਨਹੀਂ। ਇਹ ਹਰ ਵਕਤ ਇਹੀ ਸ਼ਰਾਰਤਾਂ ਸੋਚ ਕੇ, ਚਾਲਾਂ ਸੋਚ ਕੇ, ਕਿਵੇਂ ਕੇਸ ਨੂੰ ਕਿਹੜੇ ਝੂਠੇ ਪਰਚੇ ਚ ਫਸਾਉਣਾ, ਕਿਹਨੂੰ ਜੇਲ੍ਹ ਸੁੱਟਣਾ, ਕਿਹੜੇ ਮੀਡੀਆ ਦੇ ਟੈਲੀਵਿਜ਼ਨ ਨੂੰ ਬੰਦ ਕਰਾਉਣਾ, ਕਿਹਦਾ ਪੋਰਟਲ ਬੰਦ ਕਰਾਉਣਾ, ਕਿਹਦੇ ਪੇਜ ਬੰਦ ਕਰਾਉਣੇ। ਇਹ ਚਾਲਬਾਜ਼ਾਂ ਦੀ ਪਾਰਟੀ ਆ। ਤੀਸਰਾ ਪਹਿਲੂ, ਕੱਟੜ ਇਮਾਨਦਾਰੀ ਦਾ ਫੱਟਾ ਲਾਈ ਫਿਰਦੇ ਸੀਗੇ ਕੱਲ ਤੱਕ, ਉਹ ਇਹਨਾਂ ਦਾ ਫੱਟਾ ਤੈਸ਼ ਨੈਸ਼ ਹੋ ਗਿਆ ਵਾ। ਇਹ ਕੱਟੜ ਬੇਈਮਾਨਾਂ ਦੀ ਪਾਰਟੀ ਸਾਬਤ ਹੋ ਗਈ ਆ, ਜਿਹੜੀ ਅਕਾਲ ਤਖ਼ਤ ਦੇ ਖਿਲਾਫ਼ ਪੰਜਾਬ ਦੇ ਧਨ ਤੇ ਸਰਮਾਏ, ਜਿਹੜਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲ ਕੀਤੀ ਆ, ਉਸ ਸਰਮਾਏ ਦਾ, ਤੁਹਾਡੇ ਸਾਰਿਆਂ ਦਾ ਪੈਸਾ, ਆਪਣੇ ਸਾਰਿਆਂ ਦਾ ਪੈਸਾ, ਉਥੇ ਇਕ ਜਾਲੀ ਵੀਡੀਓ ਬਣਾਉਣ ਵਾਸਤੇ, ਜਾਲੀ ਰਿਪੋਰਟ ਲੈਣ ਵਾਸਤੇ ਫੋਰੈਂਸਿਕ, ਉਹ ਜਿਹੜਾ ਕੀਤਾ ਗਿਆ, ਇਹਦਾ ਮਤਲਬ ਕਿ ਇਹ ਮਹਾ ਕਰਪਟ ਬੰਦੇ ਨੇ
1: ਜੀ। ਦੋਸਤੋ, ਇਹ ਸੀ ਜੀ ਖਹਿਰਾ ਸਾਹਿਬ ਕਾਂਗਰਸ ਤੋਂ, ਰਾਜਾ ਵੜਿੰਗ ਤੋਂ ਬਾਅਦ ਉਨ੍ਹਾਂ ਨੇ ਬੋਲੇ ਨੇ ਤੇ ਉਨ੍ਹਾਂ ਦੇ ਬਿਆਨ, ਤਿੰਨ ਪਹਿਲੂ ਉਨ੍ਹਾਂ ਨੇ ਰੱਖੇ ਨੇ ਅੱਗੇ। ਤੇ ਅਗਲੀ ਗੱਲਬਾਤ ਅਕਾਲੀ ਦਲ ਭੁੰਦੜ ਸਾਹਿਬ ਨੇ ਜਲੰਧਰ ਦੇ ਵਿਚ ਜਿਹੜੀ ਹੈ ਪ੍ਰੈਸ ਕਾਨਫਰੰਸ ਦੇ ਦੌਰਾਨ ਕੀ ਗੱਲਬਾਤ ਕੀਤੀ ਹੈ, ਉਹਦੀ ਗੱਲ ਸੁਣ।
2: ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਸ਼ੀਸ਼ੂ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਬੁਲਾਇਆ, ਗੱਲਬਾਤ ਕਰਨੀ ਹੈ। ਇਹ ਬਹੁਤ ਪੰਜਾਬ ਵਾਸਤੇ ਅਹਿਮ ਇਸ਼ੂ ਹੈ। ਅੱਜ ਜਿੱਥੇ ਕਿਤੇ ਪਹਿਲਾਂ ਕਦੇ ਅੱਜ ਤੱਕ ਵਾਪਰਿਆ ਨਹੀਂ ਸੀ, ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸਰਕਾਰ ਨੇ ਹੰਕਾਰ ਚ ਟੱਕਰ ਲੈ ਛੱਡੀ ਹੈ। ਉਸ ਤੋਂ ਬਾਅਦ ਉਸ ਟੱਕਰ ਨੂੰ ਸੱਚ ਸਾਬਤ ਕਰਨ ਵਾਸਤੇ ਸਾਰਾ ਅੱਡੀ ਤੋਂ ਚੌਕੀ ਦਾ ਜ਼ੋਰ ਲਾਇਆ ਹੈ, ਔਰ ਉਸ ਜ਼ੋਰ ਲਾਉਂਦੇ ਲਾਉਂਦੇ ਗੁਰੂ ਮਹਾਰਾਜ ਦੀ ਬੜੀ ਵੱਡੀ ਸ਼ਕਤੀ ਹੈ, ਉਸਦੀ ਸ਼ਕਤੀ ਨੂੰ ਹਰ ਅੱਖ ਦੇਖ ਨਹੀਂ ਸਕਦੀ। ਇਸੇ ਮਨ ਚ ਗੁਰੂ ਦਾ ਭਾਇਆ, ਉਹੀ ਅੱਖ ਦੇਖਦੀ ਹੈ। ਉਹ ਸ਼ਕਤੀ ਨਾਲ ਹੋਰ ਟਕਰਾਉਣ ਵਾਸਤੇ ਗੁੜਗਾਉਂ ਤੋਂ ਇੱਕ ਝੂਠੀ ਰਿਪੋਰਟ ਤਿਆਰ ਕਰਾ ਕੇ ਕੋਸ਼ਿਸ਼ ਕੀਤੀ ਕਿ ਅਸੀਂ ਝੂਠ ਨੂੰ ਸੱਚ ਸਾਬਤ ਕਰੀਏ ਤੇ ਸੱਚ ਨੂੰ ਝੂਠ ਸਾਬਤ ਕਰੀਏ। ਪਰ ਵਾਹਿਗੁਰੂ ਦੀ ਕਿਰਪਾ, ਉਹ ਸ਼ਕਤੀਸ਼ਾਲੀ ਤਖ਼ਤ ਹੈ, ਉੱਥੇ ਵੱਡੇ ਵੱਡੇ ਲੋਕ ਆ ਕੇ ਮਾਰ ਖਾ ਕੇ ਗਏ, ਕਦੇ ਕੋਈ ਬਚ ਕੇ ਉੱਥੋਂ ਗਿਆ ਨਹੀਂ। ਨੀਵਾਂ ਹੋ ਕੇ ਆਇਆ, ਸਤਿਕਾਰ ਮਿਲਿਆ, ਉੱਚਾ ਹੋ ਕੇ ਆਇਆ, ਤੱਕ ਉਸਦਾ ਮੁਕਾਬਲਾ ਹੋਇਆ, ਉਸਦਾ ਖਾਤਮਾ ਹੋਇਆ। ਸੋ ਉਸਦੇ ਵਿਚ ਅੱਜ ਹਰਿਆਣੇ ਚ ਪਰਚਾ ਦਰਜ ਹੋ ਗਿਆ, ਬੰਦੇ ਫੜੇ ਗਏ, ਸਾਰੀ ਗੱਲ ਸਾਬਤ ਹੋ ਗਈ। ਉਹਦੇ ਵਾਸਤੇ, ਸਾਰੀ ਚੀਜ਼ ਵਾਸਤੇ ਵੀ ਕਿੰਨੀ ਵੱਡੀ ਪੰਜਾਬ ਦੀ ਇਹ ਤ੍ਰਾਸਦੀ ਹੈ ਕਿ ਪੰਜਾਬ ਦੀ ਸਰਕਾਰ ਹੋਵੇ, ਮੁੱਖ ਮੰਤਰੀ ਹੋਵੇ, ਔਰ ਉਹ ਝੂਠਾ ਸਾਰਾ ਪਰਿੰਦਾ ਬਣਾ ਕੇ ਸਰਕਾਰ ਦੀ ਸ਼ਕਤੀ ਦੇ ਨਾਲ, ਹੰਕਾਰ ਦੇ ਨਾਲ ਤੇ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਵੇ, ਜਿੱਥੋਂ ਕਿ ਸਭ ਵਰਨਾਂ ਨੂੰ ਸਾਂਝਾ ਸੰਦੇਸ਼ ਹੈ, ਇੱਥੇ ਕੋਈ ਵਿਤਕਰਾ ਹੀ ਨਹੀਂ। ਔਰ ਇਹ ਜੇ ਸਮੇਂ ਆਏ ਜਿਸ ਸਮੇਂ ਤੇ ਦੁਨੀਆਂ ਖੜਗੀ ਸੀ, ਲੇਕਿਨ ਇਹ ਗੁਰੂ ਦੀ ਸ਼ਕਤੀ, ਗੁਰੂ ਨਾਨਕ ਦੇਵ ਦਾ ਘਰ, ਕੋਰੋਨੇ ਵਾਲੀ ਦੁਨੀਆਂ ਘਰੇ ਬਹਿ ਗਈ ਸੀ, ਲੇਕਿਨ ਦੁਨੀਆਂ ਜਿੱਥੇ ਕਿਤੇ ਗੁਰਦੁਆਰਾ ਸਾਹਿਬ ਸੀ, ਜਿੱਥੇ ਕਿਤੇ ਸਿੱਖ ਸੀ, ਉੱਥੇ ਲੰਗਰ ਵੀ ਮਿਲਿਆ, ਉੱਥੇ ਦਵਾਈ ਵੀ ਮਿਲੀ। ਔਰ ਉਸ ਵੇਲੇ ਟਰੰਪ ਨੂੰ ਕਹਿਣਾ ਪਿਆ ਸੀ ਕਿ ਦੁਨੀਆਂ ਦੇ ਵਿਚ ਹਰ ਪਿੰਡ ਚ ਹਰ ਜਗ੍ਹਾ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ, ਸਿੱਖ ਹੋਣਾ ਚਾਹੀਦਾ, ਤਾਂ ਕਿ ਵਕਤ ਪੈਣ ਤੇ ਲੋਕ ਕਿਸੇ ਗਰੀਬ ਨੂੰ ਭੁੱਖਾ ਨਹੀਂ ਰਹਿਣ ਦਿੰਦੇ। ਇਹ ਇਸ ਤਰ੍ਹਾਂ ਦਾ ਧਰਮ ਹੈ। ਅੱਜ ਉਸ ਧਰਮ ਨੂੰ ਐਡਾ ਵੱਡਾ ਮੁਕਾਬਲਾ ਹੋ ਰਿਹਾ, ਮੇਰਾ ਖਿਆਲ ਹੈ ਕਿ ਇਸ ਤੋਂ ਵੱਡੇ ਦੁੱਖ ਦੀ ਗੱਲ ਕੋਈ ਨੀ। ਸੋ ਇਹਦੇ ਵਾਸਤੇ ਸਾਰਾ ਡਿਟੇਲ ਦੇ ਵਿਚ ਚੀਬਾ ਸਾਹਿਬ ਬੈਠੇ ਹੈ, ਗਰੇਵਾਲ ਸਾਹਿਬ ਬੈਠੇ, ਸਾਰੀ ਗੱਲ ਕਰਨਗੇ। ਮੈਂ ਤਾਂ ਸਿਰਫ ਬੇਨਤੀ ਕਰਕੇ ਸ਼ੁਰੂ ਕਰਦਾ ਸੀ ਕਿ ਇਸ ਤੋਂ ਵਾਸਤੇ ਸਾਰੇ
1: ਜੀ। ਦੋਸਤੋ, ਇਹ ਸੀ ਜੀ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਵਿਚ ਪ੍ਰੈਸ ਕਾਨਫਰੰਸ ਤੇ ਅਗਲੀ ਗੱਲ ਦਿੱਲੀ ਤੋਂ ਸੁਣਦੇ ਆ ਮਨਜਿੰਦਰ ਸਿਰਸਾ ਹੋਣਾ ਦੀ।
3: ਆਜ ਪੰਜਾਬ ਕੇ ਅੰਦਰ ਜਿਸ ਤਰ੍ਹਾਂ ਮੁਗਲੋਂ ਕੇ ਰਾਜ ਕੇ ਦੌਰਾਨ ਜਿਸ ਮਾਨਸਿਕਤਾ ਕੇ ਸਾਥ ਪਾਪ ਕੀਆ ਜਾਤਾ ਥਾ, ਮੱਸਾ ਰੰਗੜ ਜੈਸਾ ਆਦਮੀ ਜਿਸਨੇ ਇਹਨੇ ਬੜਾ ਪਾਪ ਕੀਆ, ਔਰ ਇਸੀ ਤਰ੍ਹਾਂ ਗੁਰੂ ਸਾਹਿਬਾਨੋ ਕੇ ਪ੍ਰਤੀ ਅਪਸ਼ਬਦ ਔਰ ਸ਼ਰਾਬ ਕਾ ਇਸੀ ਤਰ੍ਹਾਂ ਸੇ ਯੇ ਪਾਪ ਕੀਏ ਗਏ, ਉਸੀ ਰੂਪ ਮੇ ਆਕਰ ਆਜ ਆਮ ਆਦਮੀ ਪਾਰਟੀ ਕੇ ਅਰਵਿੰਦ ਕੇਜਰੀਵਾਲ ਉਨਕੇ ਸਾਥੀ ਦੁਨੀਆ ਭਰ ਮੇ ਬਸੇ ਸਿੱਖੋ ਕੋ ਚੈਲੇਂਜ ਕਰਤੇ ਹੋਏ, ਹਮ ਤੋ ਯੇ ਪਾਪ ਵੀ ਕਰੇਂਗੇ, ਪੈਸੇ ਕੇ ਦਮ ਪਰ ਨਕਲੀ ਰਿਪੋਰਟੇ ਬਣਾ ਕਰ ਅਕਾਲ ਤਖ਼ਤ ਕੋ ਚੈਲੇਂਜ ਕਰੇ, ਔਰ ਫਿਰ ਸਭ ਲੋਗੋ ਨੇ ਆਮ ਆਦਮੀ ਪਾਰਟੀ ਕੇ ਸਾਰੇ ਹੀ ਲੋਗੋ ਸੇ वीडियो डलवाई गई अकाल तख्त के खिलाफ, अकाल तख्त के मान मर्यादा को तार तार किया गया, अकाल तख्त की सर्वोच्चता को खत्म करने का पाप किया गया। आज सबसे बड़ा सवाल क्या है कि जो बेअदबी कानून पंजाब की विधानसभा में पास हुए, आज उनका लिटमस टेस्ट है, क्या उन्हीं बेअदबी कानूनों के ऊपर पंजाब पुलिस भगवंत मान को मुकदमा दर्ज करके, रजिस्टर करके, क्या उसको मुकदमा दर्ज अरेस्ट करती है? क्या भगवंत मान ये सब कुछ सामने आने के बाद पंजाब पुलिस अरविंद केजरीवाल अभी भी मुंह में फेविकॉल डालकर बैठे रहेंगे? दुनिया भर के सिख आज पूछ रहे हैं, सिख जथेबंदियां बार बार सवाल कर रही हैं, ये सब कुछ सच्चाई आने के बाद जैसे सांप सूंघ जाता है, भगवंत मान भी चुप करके बैठ गए, अरविंद केजरीवाल भी दुम दबाकर बैठ गए, और इस फोरेंसिक रिपोर्ट देने वालों के ऊपर जो मुकदमा दर्ज के अरेस्ट किया गया है, आज उसके ऊपर कुछ बोलने के लायक उन्हें बचा नहीं। आज पंजाब के अंदर
1: जी दोस्तों ऐसी जी मनजिंदर सिरसा जी ते अकाली दल ने जड़ी है हरियाणा दे मुख्यमंत्री दी जड़ी है शलाघा भी कीती है ते उन्हां दा धन्नवाद भी कीता है कि जो भी परचा दर्ज कीता है ओदे लई शुक्रिया अदा कीता है। ते अगे बलतेज पन्नू साहब

0: ਕਾਂ ਕਾਂ ਥਾਂ ਥਾਂ ਦੇ ਉੱਤੇ ਜਿਹੜੀ ਆ ਉਹ ਹੋ ਰਹੀ ਹੈ। ਪਤਾ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਪਾਰਟੀ ਦੇ ਵਿੱਚੋਂ ਆ। ਅਕਾਲੀ ਦਲ ਵਾਲੇ ਕਾਂਗਰਸ ਦੀਆਂ ਸ਼ੇਅਰ ਕਰੀ ਜਾਂਦੇ ਆ, ਕਾਂਗਰਸ ਵਾਲੇ ਅਕਾਲੀ ਦਲ ਦੀਆਂ ਸ਼ੇਅਰ ਕਰੀ ਜਾਂਦੇ ਆ, ਇੱਕ ਦੂਜੇ ਦੀਆਂ ਪ੍ਰੈਸ ਕਾਨਫਰੰਸਾਂ ਸ਼ੇਅਰ ਕਰ ਰਹੇ ਆ। ਪ੍ਰੈਸ ਕਾਨਫਰੰਸਾਂ ਕਾਹਦੀਆਂ ਜਿਹੜੀਆਂ ਆਹ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਰਹੇ ਆ। ਸੋਸ਼ਲ ਮੀਡੀਆ ਖੇਡਿਆ ਜਾ ਰਿਹਾ। ਆ ਪਿਛਲੇ ਦਿਨਾਂ ਦੇ ਵਿੱਚ ਇਹਦੇ ਜਿਹੜੇ ਬੈੱਡਾਂ ਹੇਠਾਂ ਵੜੇ ਫਿਰਦੇ ਸੀਗੇ ਉਹ ਇਹ ਕਹਿੰਦੇ ਕਿ ਯੋਧੇ ਅਸੀਂ ਫੇਰ ਤੋਂ ਬਣ ਗਏ। ਜੇ ਇਕੱਠੇ ਬਹਿ ਕੇ ਫੇਸਬੁੱਕਾਂ ਦੇ ਉੱਤੇ ਸਾਂਝੀ ਗੱਲ ਕਰ ਲਿਆ ਕਰਨ ਤੇ ਉਹ ਥੋੜਾ ਸੌਖਾ ਹੋਵੇ, ਕਿਉਂਕਿ ਟਾਰਗੇਟ ਤਾਂ ਇੱਕੋ ਹੀ ਆ ਨਾ, ਟਾਰਗੇਟ ਸਾਰਿਆਂ ਦਾ ਇੱਕੋ ਆ, ਉਹ ਭਗਵੰਤ ਮਾਨ ਹੈ। ਭਗਵੰਤ ਮਾਨ ਹੁਰੀ ਟਾਰਗੇਟ ਨੇ। ਇਸੇ ਕਰਕੇ ਜੇ ਇੱਕ ਜਿਹੜਾ ਕਾਵਾਂ ਰੌਲੀ ਪਾਉਣ ਵਾਲਾ ਫੇਸਬੁੱਕ ਦੇ ਉੱਤੇ ਜਾਂਦਾ ਤੇ ਦੂਜੀ ਪਾਰਟੀ ਦੀ ਦੂਜੀ ਕਾਵਾਂ ਰੌਲੀ ਪਾਉਣ ਵਾਲਾ ਉਹਨੂੰ ਸ਼ੇਅਰ ਕਰ ਰਿਹਾ, ਤੇ ਫਿਰ ਜਿਹੜਾ ਜਦੋਂ ਦੂਜਾ ਫੇਸਬੁੱਕ ਦੇ ਉੱਤੇ ਜਾਂਦਾ ਤੇ ਪਹਿਲੇ ਕਾਵਾਂ ਦੇ ਵਿੱਚੋਂ ਜਿਹੜਾ ਜੀ ਉਹਨੂੰ ਸ਼ੇਅਰ ਕਰ ਰਿਹਾ। ਇਹ ਕਾਵਾਂ ਰੌਲੀ ਜਿਹੜੀ ਉਹ ਪੰਜਾਬ ਸੁਣ ਰਿਹਾ, ਕਾਂ ਕਾਂ ਕਾਂ ਕਾਂ ਜਿਹੜੀ ਉਹ ਹੋ ਰਹੀ ਆ, ਹੋ ਕਿਉਂ ਰਹੀ ਆ, ਮੈਂ ਉਸ ਗੱਲ ਦੇ ਉੱਤੇ ਜਿਹੜਾ ਜੀ ਉਹ ਆਉਣਾ ਬਾਅਦ ਦੇ ਵਿੱਚ। ਬਾਅਦ ਚ ਤਾਂ ਕਿ ਪਹਿਲਾਂ ਇੱਕ ਤੁਹਾਨੂੰ ਇਸ ਕਾਵਾਂ ਦੀ ਇੱਕ ਨਵੀਂ ਜਿਹੜੀ ਆ ਜੀ ਉਹ ਦਿਖਾ ਦਈਏ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਮਾਨ ਸਾਹਿਬ ਨੇ ਸਟੇਜ ਦੇ ਨਜ਼ਦੀਕ ਇੱਕ ਔਰਤ ਨੂੰ ਸੱਦਿਆ, ਉਹਨੂੰ ਇਹ ਪੁੱਛਿਆ ਕਿ ਜਦੋਂ ਉਹਦੇ ਖਾਤੇ ਦੇ ਵਿੱਚ ਪੈਸੇ ਆਉਣੇ ਆ ਤੇ ਉਹ ਇਹਨਾਂ ਪੈਸਿਆਂ ਨੂੰ ਕਿਵੇਂ ਵਰਤੂਗੀ। ਮੈਂ ਟੀਮ ਨੂੰ ਕਹੂੰਗਾ ਕਿ ਪਹਿਲਾਂ ਉਹ ਓਰਿਜਨਲ ਵਾਲੀ ਵੀਡੀਓ ਜਿਹੜੀ ਜੀ ਉਹ ਦਿਖਾ ਦੇਣ, ਤਾਂ ਕਿ ਫਿਰ ਆਪਾਂ ਦੂਜੀ ਦੇ ਗੱਲ ਉੱਤੇ ਕਰੀਏ ਕਿ ਇਹ ਲੋਕ ਜਿਨ੍ਹਾਂ ਦੀ ਅਕਲ ਦਾ ਜਨਾਜ਼ਾ ਨਿਕਲ ਗਿਆ ਹੋਇਆ ਇਹ ਸਮਝਦੇ ਆ ਕਿ ਅਗਲੀਆਂ ਚੋਣਾਂ ਅਸੀਂ ਫੇਕ ਵੀਡੀਓ ਦੇ ਉੱਤੇ ਆਧਾਰਿਤ ਜਿਹੜੀਆਂ ਉਹ ਲੜਨੀਆਂ ਨੇ, ਤਾਂ ਹੀ ਕਰਕੇ ਫੇਕ ਵੀਡੀਓ ਦੇ ਬਾਰੇ ਦੇ ਵਿੱਚ ਕੀ ਕੁਛ ਇਹ ਕਰ ਰਹੇ ਆ ਉਹਦੀ ਗੱਲ ਮੈਂ ਬਾਅਦ ਚ ਕਰਦਾ, ਪਹਿਲਾਂ ਓਰਿਜਨਲ ਆ ਵੀਡੀਓ ਦੇਖਣਾ ਜੀ।
1: ਇੱਕ ਤਰੀਕ ਨੂੰ ਪੈਸੇ ਆਉਣਗੇ, ਕਿੰਨੇ ਘਰੇ ਬੇਟੀਆਂ, ਦੋ ਦੋ ਮਤਲਬ 2000 ਆਊਗਾ, ਜਨਰਲ 2000 ਆਊਗਾ, ਕੀ ਕਰੋਗੇ? ਸੂਟ ਲਵਾਂਗੇ। ਅੱਛਾ ਫਿਰ 2000 ਤਾਂ ਸੂਟ ਆ ਜਾਣਗੇ, ਅਗਲੇ ਮਹੀਨੇ ਫਿਰ ਜੇ ਡਿਜ਼ਾਇਨ ਚੇਂਜ ਹੋ ਗਿਆ ਫਿਰ ਸੂਟ ਲਵਾਂਗੇ, ਫਿਰ ਮੇਕਅਪ ਦਾ ਸਮਾਨ ਲਵਾਂਗੇ। ਅੱਛਾ ਇਹ ਨੀ ਮੈਂ ਸੋਚਿਆ ਸੀ। ਅੱਛਾ ਇੱਕ ਗੱਲ ਦੱਸੋ, ਇੱਕ ਮਹੀਨੇ ਦੇ ਪਾਵਾਂ ਤਾਂ 2 ਦੇ ਇਕੱਠੇ ਪਾ, ਚੱਲ 2 ਦੇ ਵੀ ਇਕੱਠੇ ਕਹਿੰਦਾ, 3 ਦੇ ਬਾਰੇ ਇਕੱਠੇ, ਚਲੋ ਮੇਲਾ ਚਨਾਬ ਥੱਲੇ ਵਿੱਚ ਵਾਲਾ ਕਰ ਲਿਆ, 3 ਮਹੀਨਿਆਂ ਦੇ ਇਕੱਠੇ ਪੈਸੇ ਆਉਣਗੇ।
0: ਇਹ ਓਰਿਜਨਲ ਵੀਡੀਓ ਹੈ, ਇਹ ਓਰਿਜਨਲ ਵੀਡੀਓ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਚਨਾਰਥਲ ਪਿੰਡ ਦੇ ਵਿੱਚ ਮੁੱਖ ਮੰਤਰੀ ਸਾਹਿਬ ਜਿਹੜੀ ਸੱਥ ਅੱਜ ਕੱਲ ਕਰ ਰਹੇ ਆ, ਜਿਹਦੇ ਵਿੱਚ ਲੋਕਾਂ ਦਾ ਉਮੜ ਰਿਹਾ ਇਕੱਠ, ਇੰਨਾ ਜ਼ਿਆਦਾ ਤਕਲੀਫ ਦੇਣ ਲੱਗ ਗਿਆ ਵਿਰੋਧੀ ਧਿਰਾਂ ਨੂੰ ਕਿ ਉਹ ਜਿਹੜੇ ਸਾਰੇ ਕਾਂ ਸੀ ਉਹ ਇਕੱਠੇ ਹੋ ਕੇ ਇਕੱਠੀ ਕਾਵਾਂ ਰੌਲੀ ਹੁਣ ਜਿਹੜੀ ਉਹ ਪਾਉਣ ਲੱਗ ਗਏ। ਇਸ ਓਰਿਜਨਲ ਵੀਡੀਓ ਨੂੰ ਉਹਨਾਂ ਨੇ ਕੀ ਕੀਤਾ, ਇਹ ਜਿਹੜੀ ਵੀਡੀਓ ਸੀ,
2: ਚਲੋ ਹੋਰ ਪਾਸੇ ਨੂੰ ਚੱਲ ਪਿਆ ਕੰਮ, ਤੇ ਆਪਾਂ ਜਿਹੜੇ ਮੁੱਦੇ ਦੇ ਉੱਤੇ ਗੱਲ ਕਰਦੇ ਆ ਤੇ ਮਾਨ ਸਾਹਿਬ ਕੀ ਕਹਿੰਦੇ ਆਖਰ ਦੇ ਵਿੱਚ, ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸੈਣੀ ਸਾਹਿਬ ਦੀਆਂ ਗੱਲਾਂ ਕਰਦੇ ਆ। ਇੱਕ ਮਿੰਟ ਜੀ ਆ ਵੀ ਚੱਲੀ ਜਾਂਦੀ ਹੈ ਪਿੱਛੇ।
3: ਦਲ ਨੂੰ ਕਹਿੰਦੇ ਕਾਨੂੰਨ ਪ੍ਰਵਾਨ ਨੀ, ਕਿਉਂ? ਅਕਾਲੀ ਦਲ ਕੌਣ ਹੈ? ਪੰਥ ਹੈ ਅਕਾਲੀ ਦਲ, ਇੱਕ ਟੱਬਰ ਪੰਥ ਹੁੰਦਾ ਜਿਨ੍ਹਾਂ ਨੇ ਸਾਰੀ ਉਮਰ ਪੰਥ ਨੂੰ ਵਰਤਿਆ, ਪੰਥ ਹੋ ਗਏ ਉਹ। ਅੱਗੇ ਫਖਰੇ ਕੌਮ, ਕਾਹਦਾ ਫਖਰ ਕਰੀਏ? ਹੁਣ ਤੱਕ ਬਾਣੀ ਰੋਲੀ ਹੈ, ਧਰਮ ਨੂੰ ਵਰਤਿਆ ਹੀ ਹੈ। ਕਦੇ ਕਿਸੇ ਨੂੰ ਮਾਫੀ ਦੇ ਦੋ, ਆਹ ਮਾਫੀ ਕੈਂਸਲ ਕਰ ਦੋ, ਆਹ ਜੇਬ ਚੋਂ ਜਥੇਦਾਰ ਨਿਕਲਿਆ ਆ, ਆਹ ਜੇਬ ਚੋਂ ਜਥੇਦਾਰ ਨੂੰ ਕੈਂਸਲ ਕਰ ਦੋ, ਆਹੀ ਕੀਤਾ ਇਹਨਾਂ ਨੇ। ਹੁਣ ਮੈਨੂੰ ਮੇਰੇ ਮਗਰ ਪਏ ਹੋਏ ਨੇ, ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਂ

0: ਦੋਸਤੋ ਕਹਿੰਦੇ ਜੀ 3 ਕਰੋੜ ਪੰਜਾਬੀ ਮੇਰੇ ਨਾਲ ਨੇ ਤੇ ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈ ਤੇ ਸੈਣੀ ਸਾਹਿਬ ਜੀ ਨੂੰ ਜੀ ਐਡਵੋਕੇਟ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਕੀ ਹਾਲ ਚਾਲ ਨੇ ਜਨਾਬ
1: ਹਾਂਜੀ ਪਾਰਕ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ ਸਵਾਗਤ ਹੈ ਜੀ
1: ਹਾਂਜੀ ਉਹ ਪਾਰਕ ਸਾਹਿਬ ਏਦਾਂ ਆ ਕਿ ਸਾਡੇ ਲਾਈਟ ਹੈ ਨੇ ਗੀ ਤੇ ਨੈਟਵਰਕ ਵੀ ਉੱਡਿਆ ਆ ਵਾਈਫਾਈ ਵੀ ਬੰਦ ਆ
0: ਜਿੰਨਾ ਚਿਰ ਤੱਕ ਤੁਹਾਨੂੰ ਅਗਲੀ ਵਾਰੀ ਵਾਈਫਾਈ ਫ੍ਰੀ ਹੋਵੇ ਸਭ ਨੂੰ ਜੀ
1: ਵਾਈਫਾਈ ਤਾਂ ਸਰ ਹੁਣ ਹੈਗਾ ਆ ਜਿੱਦਾਂ ਮਰਜ਼ੀ ਆ ਜਦੋਂ ਹਨੇਰੀ ਜੀ ਆ ਗਈ ਤੇ ਫਿਰ ਸਾਡੇ ਆਉਂਦਾ ਹੈਗਾ ਨਾ ਜੀ ਫਾਈਬਰ ਦੇ ਜਿਹੜੀ ਹੈਗੀ ਤਾਰ ਆਉਂਦੀ ਆ
0: ਜੀ
1: ਉਹ ਕਈ ਜਗ੍ਹਾ ਤੇ ਅੰਡਰਗਰਾਉਂਡ ਆ ਗਿਆ ਨੈਟ ਉੱਥੇ ਜਿਹੜਾ ਹੈਗਾ ਆ ਸਰਵਿਸਿਸ ਜਿਹੜੀਆਂ ਠੀਕ ਰਹਿੰਦੀਆਂ ਇੱਥੇ ਤਾਂ ਸਾਡੇ 1 ਵਜੇ ਥੋੜੀ ਜੀ ਹਵਾ ਚੱਲੀ ਜੀ ਉਹ ਤੋਂ ਬਾਅਦ ਨਾ ਲਾਈਟ ਆਈ ਹੈਗੀ ਦੁਪਹਿਰ 1 ਵਜੇ ਦੀ
0: ਜੀ
1: ਤੇ
0: ਕੋਈ ਨੀ ਤੁਸੀਂ ਆਪਣੀ ਗੱਲ ਰੱਖ ਲੋ ਜਿਹੜੀ ਰੱਖਣੀ ਆ ਥੋੜਾ ਜਿਹਾ ਉਸੇ ਪੋਜੀਸ਼ਨ ਚ ਹੋ ਜਾਓ ਜਿੱਥੇ ਪਹਿਲੇ ਸੀ ਸ਼ਾਇਦ ਤੁਸੀਂ ਹਿੱਲ ਗਏ ਤਾਂ ਹੁਣ ਨੈਟਵਰਕ ਦੀ ਪ੍ਰੋਬਲਮ ਆ ਰਹੀ ਹੈ ਜੀ ਸੈਣੀ ਸਾਹਿਬ ਹਾਂਜੀ ਕੰਟੀਨਿਊ ਜੀ
1: ਹਾਂਜੀ
0: ਨਹੀਂ ਤਾਂ 1 ਮਿੰਟ ਰੁਕੋ ਸੈਣੀ ਸਾਹਿਬ ਮੈਂ ਇੱਦਾਂ ਕਰਦਾ ਤੁਹਾਨੂੰ ਸਿੱਧੀ ਕਾਲ ਲਾ ਲੈਂਦਾ ਇੱਧਰੋਂ ਤੇ 1 ਮਿੰਟ ਰੁਕੋ ਜੀ ਮੈਂ ਤੁਹਾਨੂੰ ਬੈਕ ਕਾਲ ਕਰ ਲੈਂਦਾ ਲਓ ਦੋਸਤੋ ਇੱਕ ਛੋਟਾ ਜਿਹਾ ਬ੍ਰੇਕ ਲੈ ਲੈਂਦੇ ਤੇ ਫਿਰ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ ਆਪਾਂ ਸੰਖੇਪ ਦੇ ਵਿੱਚ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +352 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਕਾਲ ਤੁਸੀਂ ਵੀ ਕਰ ਸਕਦੇ ਹੋ ਤੇ ਗੱਲਬਾਤ ਰੱਖ ਸਕਦੇ ਹੋ ਜੋ ਕੁਝ ਵੀ ਤੁਸੀਂ ਸੁਣਿਆ ਤੁਹਾਡੇ ਆਪਣੇ ਕੀ ਵਿਚਾਰ ਨੇ ਸਾਰੇ ਸਿਲਸਿਲੇ ਦੇ ਵਿੱਚ ਜੀ
2: custom kitchen cabinets entertainment units fire placement vanities and bars we do whole renovation contact us on office.bestwood@gmail.com or call Vic Parage 604-377-1092 British Columbia Bestwood kitchen cabinets LTD
3: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-40
0: ਲੋ ਜੀ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਫਿਰ ਤੋਂ ਰਾਜਨ ਸੈਣੀ ਜੀ ਤੇ ਉਹਨਾਂ ਨਾਲ ਗੱਲਬਾਤ ਸੁਣਦੇ ਆ ਕਰਦੇ ਆ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਹੁਣ ਕਿਵੇਂ ਆ ਜੀ
1: ਹਾਂਜੀ ਮੈਨੂੰ ਤਾਂ ਠੀਕ ਹੈ ਜੀ ਆਵਾਜ਼ ਤੁਸੀਂ ਦੇਖੋ ਸਰ ਠੀਕ ਆ ਰਹੀ ਜੀ
0: ਲੰਘਿਆ ਹੋ ਜੀ ਆਉਣ ਸੀ
1: ਹਾਂਜੀ ਪਾਰੇ ਸਾਹਿਬ ਤੁਸੀਂ ਆ ਜੀ ਭੁੱਖੇ ਦੇ ਦਿੱਤੀ
0: ਨਹੀਂ ਨਹੀਂ ਕੋਈ ਗੱਲ ਨਹੀਂ
1: ਇਹ ਸਰ ਇਸ ਪਾਰੇ ਸਾਹਿਬ ਅੱਜ ਨਾ ਮੈਨੇ ਹੁਣੇ ਆਪਣੇ ਦੇਸ਼ ਨੂੰ ਲੀਤੀ ਹੈ ਨਾ ਥੋੜਾ ਮੈਟਰ ਪੈ ਗਿਆ ਹਾਂਜੀ ਉਹ ਹੈਗਾ ਯਾਰ ਕਿਉਂਕਿ ਕਿਤਾਬ ਵਿੱਚ ਬੰਦ ਹੁੰਦਾ
0: ਹੈ ਸੈਣੀ ਸਾਹਿਬ 1 ਮਿੰਟ ਸਪੀਕਰ ਤਾਂ ਨਹੀਂ ਲੱਗਿਆ ਉਹਨਾਂ ਦਾ 1 ਮਿੰਟ ਰੁਕਿਓ ਜੀ ਹਾਂਜੀ ਸਪੀਕਰ ਤਾਂ ਨਹੀਂ ਲੱਗਿਆ ਤੁਹਾਡੇ ਵੱਲੋਂ ਥੋੜੀ ਜੀ ਛਣਕ ਕੇ ਆਉਂਦੀ ਹੈ ਜੀ ਆਵਾਜ਼ ਛਣਕ ਕੇ ਆਉਂਦੀ ਹੈ ਥੋੜੀ ਜਿਹੀ ਪੁੱਜੀ ਇੱਥੇ ਠੀਕ ਆ ਜੀ ਹਾਂਜੀ ਥੋੜੇ ਜਿਹਾ ਚੇਂਜ ਕਰ ਲਓ ਪੋਜੀਸ਼ਨ ਜੀ ਹਾਂਜੀ
1: ਉਹ ਕਹਿੰਦੀ ਹੈ ਪਹਿਲਾਂ ਵੀ ਨਹੀਂ ਸੀ ਮੰਨਦਾ ਹੁੰਦਾ
0: ਜੀ
1: ਕਹਿੰਦੀ ਸੀ ਉਦੋਂ ਕੋਈ ਹੁੰਦਾ ਗਲਤੀਆਂ ਕਰਦਾ ਕਰਦਾ ਬੰਦਾ ਨਾ ਕਰ ਬੈਠਦਾ
0: ਜੀ
1: ਜਿਹੜੇ ਹੈਗੇ ਉਹ ਭੁਗਤਣੇ ਪੈਂਦੇ ਆ ਨਾ
0: ਜੀ ਸੈਣੀ ਸਾਹਿਬ ਆਵਾਜ਼ ਕੱਟ ਹੋ ਰਹੀ ਹੈ ਦੇਖਿਓ ਮਾੜਾ ਜਿਹਾ ਚੇਂਜ ਕਰੋ ਥੋੜਾ ਜਿਹਾ ਪੋਜੀਸ਼ਨ ਚੇਂਜ ਕਰ ਲਓ ਸ਼ਾਇਦ ਇਹਦੇ ਵਿੱਚ ਵੀ ਸਿੱਧੀ ਹੁਣ ਤਾਂ ਲਾਈ ਹੈ ਕਾਲ
1: ਹਰ ਨੈਟਵਰਕ ਹੀ ਉੱਡੀ ਜਾਂਦਾ
0: ਇੱਥੇ ਹੀ ਰੱਖੋ ਜੀ ਬਸ ਉਹ ਲਿਆਉਣਾ ਹੋਏ ਇੱਥੋਂ ਹਾਂਜੀ
1: ਠੀਕ ਹੈ ਜੀ ਸੋ ਇਸ ਕਰਕੇ ਜਿਹੜਾ ਹੈਗਾ ਜੀ ਮੈਂ ਬੇਨਤੀ ਕਰ ਰਿਹਾ ਸੀ ਕਿ ਇਹ ਏਡੀ ਛੇਤੀ ਜਿਹਾ ਹੈਗਾ ਮਾਨ ਸਾਹਿਬ ਹਾਰ ਮੰਨਣ ਵਾਲੇ ਨਹੀਂ
0: ਬਿਲਕੁਲ ਹੈ ਜੀ
1: ਕਿਉਂਕਿ ਜਦੋਂ ਹੁਣ ਹਾਂ ਜੀ, ਕਿ ਜਦੋਂ ਬੰਦਾ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਖੜਾ ਹੀ ਹੋ ਗਿਆ ਲੜਾਈ ਲੜਨ ਵਾਸਤੇ
0: ਜੀ,
1: ਜੇ ਜਾਂ ਤਾਂ ਹੁੰਦਾ ਨਾ ਕਿ ਬੰਦਾ ਰਿਲਾਈਜ਼ ਕਰ ਲੈ ਯਾਰ ਇੱਥੇ ਗਲਤੀ ਹੋ ਗਈ ਹੈ, ਤੇ ਫਟਾਫਟ ਉਹਨੂੰ ਵਾਇੰਡ ਅਪ ਕਰਨ ਦੀ ਕੋਸ਼ਿਸ਼ ਕਰੇ
0: ਜੀ,
1: ਇਹਦੇ ਵਿੱਚ ਮੰਨ ਲਓ ਜੀ
0: ਜੀ
1: ਅੱਜ ਇਹਨਾਂ ਨੇ ਨਵਾਂ
0: ਜੀ
1: ਜਿਹੜੀ ਰਿਪੋਰਟ ਮਿਲੀ ਆ ਉਹ ਬੀਜੇਪੀ ਕਹਿ ਕੇ ਝੂਠੀ ਪ੍ਰਚਾਰ ਕਰਵਾਈ ਆ
0: ਜੀ,
1: ਜਾਣੀ ਕਿ ਜਿਹੜੇ ਲੈਬ ਵਾਲੇ ਸੀ ਉਹਨਾਂ ਤੇ ਦਬਾਅ ਪਾ ਕੇ ਤੇ ਉਹਨਾਂ ਤੋਂ ਜਿਹੜਾ ਆ ਸਟੇਟਮੈਂਟ ਗਲਤ ਦਵਾਈ ਆ ਤੇ ਅਸੀਂ ਆਪਣੀ ਮਰਜ਼ੀ ਮੁਤਾਬਕ ਰਿਪੋਰਟ ਲਈ
0: ਜੀ,
1: ਜਦਕਿ ਉਹ ਤਾਂ ਸਾਰਾ ਕੁਛ ਲੋਕਾਂ ਨੂੰ ਪਤਾ ਹੈਗਾ ਜੀ
0: ਜੀ,
1: ਮਜ਼ਬੂਰੀ ਇਹ ਹੈਗੀ ਆ ਕਿ ਮਾਨ ਸਾਹਿਬ ਵਾਲੇ ਮੁੱਖ ਮੰਤਰੀ
0: ਜੀ ਸੈਣੀ ਸਾਹਿਬ, ਕੁਝ ਵੀ ਅੱਜ ਲੱਗਦਾ ਕੁਝ ਜਿਆਦਾ ਹੀ ਗੜਬੜ ਹੈ, ਮੈਂ ਤਾਂ ਸਿੱਧੀ ਕਾਲ ਵੀ ਲਾ ਕੇ ਦੇਖੀ, ਚਲੋ ਮੈਂ ਵਟਸਐਪ ਦੁਬਾਰਾ ਕਰਕੇ ਦੇਖ ਲੈਣਾ ਸ਼ਾਇਦ ਉਹਦੇ ਉੱਤੇ। ਹਾਂਜੀ
1: ਆਈਡੀ ਆਪਾਂ ਕੱਲ ਤੋਂ ਲੈ ਲਾਂਗੇ, ਕੱਲ ਨੂੰ ਲੈ ਲਾਂਗੇ ਜੀ, ਮਜ਼ਾ ਨੀ ਆਣਾ ਜੀ ਗੱਲ ਦਾ, ਜੇ ਵਿੱਚ ਲਾਈਟ ਆ ਗਈ ਤੇ ਮੈਂ ਖੁਦ ਜੁੜ ਜਾਊਂਗਾ।
0: ਠੀਕ ਹੈ ਜੀ, ਇੱਕ ਵਾਰੀ ਟਰਾਈ ਕਰ ਲੈਣੇ ਆ, ਜੇ ਹੋ ਗਿਆ ਤਾਂ ਠੀਕ ਹੈ ਜੀ। ਲਓ ਦੋਸਤੋ, ਆ ਮੈਂ ਤਾਂ ਸਿੱਧੀ ਕਾਲ ਵੀ ਲਾਈ ਸੀ, ਮੈਂ ਕਿਹਾ ਚਲੋ ਅੱਜ ਸਿੱਧਾ ਹੀ ਜੋੜ ਲੈਂਦੇ ਹਾਂ ਸੈਣੀ ਸਾਹਿਬ ਨੂੰ, ਪਰ ਲੱਗਦਾ ਕਿ ਸਿੱਧੀ ਕਾਲ ਕਰਕੇ ਵੀ ਜ਼ਿਆਦਾ ਬੇੜਾ ਗਰਕ ਹੀ ਹੋਇਆ ਪਿਆ। ਦੱਸੋ ਹੈ ਨੈੱਟ ਦਾ ਉੱਧਰ ਇੰਨਾ ਕੁਛ ਵਾਪਰ ਰਿਹਾ ਜੀ, ਅਤੇ ਅੱਗੇ ਤਾਂ BSNL ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਗੱਲਬਾਤ ਹੋ ਜਾਂਦੀ ਸੀ, ਪਰ ਕਾਰਨ ਪਤਾ ਨਹੀਂ ਕੀ ਬਣੇ ਨੇ ਜੀ, ਨਹੀਂ ਕਾਲਿੰਗ ਦੇ ਉੱਤੇ ਆ ਰਿਹਾ ਜੀ, ਨੈੱਟਵਰਕ ਲੱਗਦਾ ਉੱਧਰੋਂ ਖਰਾਬ ਹੀ ਹੈ। ਚਲੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਦੋਸਤੋ। ਰਾਜਨ ਜੀ, ਲੋਕੇਸ਼ਨ ਬਦਲੋ ਕਹਿੰਦੇ ਨੇ, ਹਾਂਜੀ ਬਿਲਕੁਲ ਹੈ ਜੀ, ਅਤੇ ਨਹੀਂ ਜੀ ਨੈੱਟਵਰਕ ਨਹੀਂ ਆ ਰਿਹਾ ਉਹਨਾਂ ਦੇ, ਅਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਰੱਖ ਸਕਦੇ ਹੋ। ਜਿਵੇਂ ਕਿ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ 3 ਕਰੋੜ ਦੇ ਵਿੱਚੋਂ ਮੈਂ ਤਾਂ ਕਹਿੰਦੇ ਨਾਲ ਨਹੀਂ ਹਾਂ, ਇੱਕ ਮਾਈਨਸ ਕਰ ਦਿਓ ਜੀ ਵਿੱਚੋਂ ਜੀ। ਹਾਂਜੀ, ਅਤੇ ਭਾਰਤ ਸਾਹਿਬ ਜੀ ਆ ਕਹਿੰਦੇ ਨੇ ਦਗੜ ਗੰਜੇ ਨਹੀਂ, ਚਲੋ ਜੋ ਵੀ ਹੈ, ਆਪਾਂ ਸ਼ਬਦਾਂ ਦੀ ਮਰਿਆਦਾ ਰੱਖੀਏ, ਜੋ ਵੀ ਹੈ ਜਿੱਦਾਂ ਵੀ ਹੈ, ਚਲੋ ਉਹਨਾਂ ਦੇ ਬੋਲ ਬਾਣੀ ਜੇ ਉੱਦਾਂ ਦੀ ਹੈ ਤਾਂ ਆਪਾਂ ਵੈਸੇ ਠੀਕ ਨਹੀਂ, ਉਹਨਾਂ ਦੀ ਵੀ ਆਪ ਵੀ ਪੱਤਰਕਾਰੀ ਕਰਦੇ ਰਹੇ ਨੇ, ਤਾਂ ਉਹਨਾਂ ਨੂੰ ਵੀ ਚਾਹੀਦਾ ਕਿ ਜਿੱਦਾਂ ਮਰਜ਼ੀ ਹੈ ਬਣਦੀ ਹੈ ਨਹੀਂ ਬਣਦੀ ਹੈ, ਪਰ ਬੋਲ ਬਾਣੀ ਦਰੁਸਤ ਹੋਣੀ ਚਾਹੀਦੀ ਜੀ। ਸੈਣੀ ਸਾਹਿਬ ਸਵਾਗਤ ਹੈ ਜੀ।
1: ਹਾਂਜੀ, ਪਰ ਸਾਹਿਬ ਆ ਰਹੀ ਜੀ ਆਵਾਜ਼ ਹੁਣ?
0: ਮੈਂ ਕਿਹਾ ਜੀ ਪਤਾ ਨੀ ਕੀ ਕਰ ਦਿੱਤਾ, ਤੁਸੀਂ ਗੱਲ ਕਰੋ ਹੁਣ, ਬਹੁਤ ਵਧੀਆ ਆ ਰਹੀ ਹੈ।
1: ਹਾਂਜੀ ਭਾਰੇ ਸਾਹਿਬ, ਇੱਕ ਤਾਂ ਇਹ ਜਿਹੜੀ ਖਬਰ ਹੈਗੀ ਆ ਇਹਨੂੰ ਤਾਂ ਜਿੰਨਾ ਮਰਜ਼ੀ ਲੱਸੀ ਨੂੰ ਰਿੜਕੀ ਜਾਓ ਓਨਾ ਵੱਧ ਜਾਂਦੀ ਹੈ। ਹਾਂਜੀ, ਦੋ ਖਬਰਾਂ ਮੈਂ ਪਹਿਲਾਂ ਸ਼ੇਅਰ ਕਰ ਦਿਆਂ ਜੀ। ਇੱਕ ਭਾਰੇ ਸਾਹਿਬ ਬੜੀ ਸੈਡ ਨਿਊਜ਼ ਆਈ, ਤਲਵੀਰ ਗਿੱਲ ਜਿਹੜੇ ਹੈਗੇ ਆ ਆਪ ਆਗੂ ਇਹਨਾਂ ਦੇ ਹਲਕੇ ਚੋਂ ਜੀ, ਇਹਨਾਂ ਦੇ ਹਲਕੇ ਦੇ ਵਿੱਚ ਨਾ ਜੀ ਇੱਕ ਕੋਈ ਹੋਊਗਾ ਅਕਾਲੀ ਦਲ ਦਾ ਸਪੋਰਟਰ ਹੋਊਗਾ ਜਾਂ ਇਹਨਾਂ ਦਾ ਨਾਂ ਸਪੋਰਟਰ ਹੋਊਗਾ ਜੀ, ਉਹਦੀ ਬੱਚੀ ਜਿਹੜੀ ਹੈਗੀ ਸੀ ਉਹਦਾ ਲੀਵਰ ਦਾ ਆਪਰੇਸ਼ਨ ਸੀਗਾ ਜੀ, ਲੀਵਰ ਟਰਾਂਸਪਲਾਂਟ ਹੋਣਾ ਸੀਗਾ, ਬੱਚੀ ਛੋਟੀ 3-4 ਸਾਲ ਦੀ ਜੀ, ਤੇ ਉਹ ਕਿਉਂ ਬਟ ਨੈਚੁਰਲ ਆ, ਉਹਦਾ ਡੋਨਰ ਉਹਦਾ ਬਾਪ ਹੀ ਸੀਗਾ ਜੀ, ਬਾਪ ਨੇ ਆਪਣਾ ਲੀਵਰ ਦੇ ਕੇ ਬੱਚੀ ਨੂੰ ਬਚਾਉਣਾ ਸੀ ਜੀ, ਉਹਨਾਂ ਦਾ ਸਾਰਾ ਕੁਛ ਇਹਦੇ ਵਾਸਤੇ, ਤੁਹਾਨੂੰ ਤਾਂ ਪਤਾ ਹੈਗਾ ਆ ਜੀ ਵੀ ਇਹਦੇ ਵਾਸਤੇ ਸਾਰਾ ਕੁਛ ਜਿਹੜੀ ਪ੍ਰੋਸੈਸ ਬੜੀ ਲੰਬੀ ਹੁੰਦੀ ਆ, ਵੀ ਸਾਰਾ ਕੁਛ ਟੈਸਟਿੰਗ ਵਗੈਰਾ ਹੋ ਕੇ,
0: ਬਿਲਕੁਲ
1: ਉਹ ਜਦੋਂ ਹੁਣ ਉਹ ਜਦੋਂ ਟਰਾਂਸਪਲਾਂਟ ਕਰਨਾ ਸੀ ਜਿਸ ਦਿਨ ਡੇਟ ਆਉਣੀ ਸੀ, ਉਹ ਤੋਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਜਿਹੜਾ ਆ ਪਿਓ ਦੇ ਉੱਤੇ ਕੋਈ ਪਰਚਾ ਪਵਾ ਦਿੱਤਾ, ਉਹ ਪਿਓ ਹੋ ਗਿਆ ਅੰਦਰ ਜੀ, ਪਿਓ ਹੋ ਗਿਆ ਅੰਦਰ, ਤੇ ਉਹਨੂੰ ਉਹ ਵਿਚਾਰਾ ਜੇਲ ਅਥਾਰਟੀਜ਼ ਨੂੰ ਵੀ ਰਿਕੁਐਸਟ ਕਰਦਾ ਰਿਹਾ ਜੀ, ਤੇ ਅਲਟੀਮੇਟਲੀ ਜਿਹੜੀ ਆ ਉਹ ਬੱਚੀ ਜਿਹੜੀ ਹੈਗੀ ਵੇਟ ਕਰਦੇ ਕਰਦੇ ਤੇ ਐਕਸਪਾਇਰ ਹੋ ਗਈ ਜੀ।
0: ਮਾੜੀ ਗੱਲ ਹੈ ਜੀ।
1: ਉਹ ਸਰ ਉਹ ਬਹੁਤ ਭਾਵਕ ਫੋਟੋ ਲੱਗੀ ਸੀਗੀ ਕਿ ਪਹਿਲਾਂ ਬੱਚੀ ਜਿਹੜੀ ਹੈਗੀ ਮਾਂ ਦੀ ਗੋਦੀ ਦੇ ਵਿੱਚ ਜਾਂਦੀ ਪਈ ਆ, ਤੇ ਮੁੜ ਕੇ ਮਾਂ ਖਾਲੀ ਹੱਥ ਆਂਦੀ ਪਈ ਆ ਜੀ।
0: ਬਿਲਕੁਲ ਹੈ ਜੀ,
1: ਤੇ
0: ਆਪਣੀ ਰੰਜਿਸ਼ ਦੇ ਵਿੱਚ ਦੁਖਾਂਤ ਵਾਪਰ ਰਿਹਾ ਜੀ, ਪਰਿਵਾਰਾਂ ਦਾ ਧਿਆਨ ਹੋ ਰਿਹਾ।
1: ਹਾਂਜੀ ਸਰ, ਮਾਧਿਅਮ ਦਾ ਬਹੁਤ ਹੀ ਜਿਹੜਾ ਹੈਗਾ ਆ ਦੁਖਾਂਤ ਜਿਹੜਾ ਹੈਗਾ ਸਮਝਿਆ ਜਾ ਰਿਹਾ, ਤੇ ਲੋਕੀ ਬਹੁਤ ਇਸ ਚੀਜ਼ ਨੂੰ ਮਾਇੰਡ ਕਰ ਰਹੇ ਜੀ।
0: ਬਿਲਕੁਲ,
1: ਤੇ ਤਲਵੀਰ ਗਿੱਲ ਹੋਣਾ ਦਾ ਤਾਂ ਕਿਸੇ ਨੇ ਤਲਵੀਰ ਗਿੱਲ ਹੋਣਾ ਦਾ ਵਰਸ਼ਨ ਲੈਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨੀ ਉਹਨਾਂ ਦੀ ਬੱਚੀ ਬਾਰੇ ਜੀ। ਹੁਣ ਪਰ ਸਵਾਲ ਇਹ ਹੈਗਾ ਆ ਕਿ ਇੱਥੇ ਜਿਹੜਾ ਆ ਦੋਸ਼ੀ ਕੌਣ ਆ? ਦੋਸ਼ੀ ਹੈਗਾ ਸਿਸਟਮ। ਜੇ ਉਸ ਬੰਦੇ ਨੇ, ਕੈਦੀ ਨੇ ਜੇਲ੍ਹ ਅਥਾਰਟੀਜ਼ ਨੂੰ ਲਿਖ ਕੇ ਦਿੱਤਾ ਸੀ, ਤੇ ਜੇਲ੍ਹ ਅਥਾਰਟੀਜ਼ ਨੂੰ ਟਾਈਮ ਰਹਿੰਦੇ ਜਿਹੜਾ ਹੈਗਾ ਆ ਉਹ ਇੰਨੀ ਕੁ ਪਰਮਿਸ਼ਨ ਤਾਂ ਉਹ ਵੀ ਦੇ ਸਕਦੇ ਹੈਗੇ ਜੀ।
0: ਬਿਲਕੁਲ,
1: ਜੇ ਕੈਦੀ ਬਿਮਾਰ ਹੋ ਜਾਂਦਾ ਤਾਂ ਵੀ ਤਾਂ ਉਹਨੂੰ ਹੋਸਪਿਟਲਾਈਜ਼ ਕੀਤਾ ਹੀ ਜਾਂਦਾ ਆ, ਤੇ ਜੇ ਓਹਦੀ ਓਹਨੇ ਹੈਗਾ ਸੀ ਲੀਵਰ ਟ੍ਰਾਂਸਪਲਾਂਟ ਕਰਾਣਾ ਸੀਗਾ, ਆਪਣਾ ਦੇਣਾ ਸੀ, ਡੋਨਰ ਸੀਗਾ ਉਹ, ਓਹਨੂੰ ਤਾਂ ਰਿਸਪੈਕਟਫੁਲੀ ਲੈ ਕੇ ਜਾਣਾ ਚਾਹੀਦਾ ਸੀ ਇੱਕ ਬਾਪ ਆਪਣੀ ਬੱਚੀ ਨੂੰ ਜਿਹੜੀ ਹੈਗੀ ਆ ਤੇ ਲੀਵਰ ਆਪਣਾ ਡੋਨੇਟ ਕਰਕੇ ਤੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ।
0: ਦੇਖੋ ਫਾਦਰ ਡੇ ਤੋਂ ਪਹਿਲਾਂ ਦੋ ਕੁੜੀਆਂ ਜਿਹੜੀਆਂ ਸੀਗੀਆਂ ਖੋਣਹਾਰ ਨੌਕਰੀਆਂ ਕਰਦੀਆਂ ਨੇ, ਇੱਧਰ ਆਪਣੇ ਸੀਗੀ ਈਸਟ ਦੀ ਖਬਰ ਸੀ ਮੇਰੇ ਖਿਆਲ ਨਾਲ ਇੰਡੀਆ ਦੀ, ਤਾਂ ਉਹ ਆਪਣੇ ਬਾਪ ਨੂੰ ਜਿਹੜਾ ਉਹਨਾਂ ਨੇ ਆਪਣੇ ਕਿਡਨੀਆਂ ਦਿੱਤੀਆਂ, ਇੱਥੇ ਤੱਕ ਕਿ ਉਹਨਾਂ ਦੇ ਸਹੁਰੇ ਪਰਿਵਾਰ ਨੇ ਵੀ ਨਾਂਹ ਨੁੱਕਰ ਨਹੀਂ ਕੀਤੀ, ਉਹਨੇ ਬਹੁਤ ਵਧੀਆ ਉਪਰਾਲਾ ਕਰ ਰਹੀਆਂ ਨੇ ਤੇ ਉਹ ਕਿੰਨਾ ਵਧੀਆ ਉਹ ਇੱਕ ਸੁਨੇਹਾ ਜਾਂਦਾ ਹੈ ਮਤਲਬ ਕਿ ਪੂਰੇ ਸੰਸਾਰ ਦੇ ਵਿੱਚ ਜੀ ਉਹਨਾਂ ਚੀਜ਼ਾਂ ਦਾ।
1: ਇੱਕ ਤਾਂ ਇਹ ਰਿਸ਼ਤਿਆਂ ਦਾ ਸਰ ਜਿਹੜਾ ਹੈਗਾ ਆ ਵੀ ਸੱਚ ਵੀ ਜਿੱਥੇ ਇਮੋਸ਼ਨਸ ਅਟੈਚ ਹੁੰਦੇ ਆ ਤੇ ਉੱਥੇ ਮਤਲਬ ਕਿੱਥੇ ਤੱਕ ਬੰਦਾ ਕਿਸ ਐਕਸਟੈਂਟ ਤੱਕ ਜਾਂਦਾ ਹੈਗਾ ਵੀ ਆਪਣੀ ਜਾਨ ਵੀ ਰਿਸਕ ਚ ਪਾ ਕੇ ਤੇ ਆਪਣੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਜੀ।
0: ਬਿਲਕੁਲ ਹੈ ਜੀ।
1: ਇੱਕ ਦੂਜੀ ਖਬਰ ਹੋਰ ਆ ਜੀ,
0: ਜੀ
1: ਉਹ ਇਹ ਹੈਗੀ ਆ ਜੀ ਕਿ ਵਿੱਚ ਜਿਹੜਾ ਆ ਜੀ ਇੱਕ ਲੜਕੀ ਨੇ ਆਪਣਾ ਮੰਗੇਤਰ ਜਿਹੜਾ ਹੈਗਾ ਆ ਉਹਨੂੰ ਲੋਹਗੜ੍ਹ ਦੇ ਕਿਲੇ ਦੇ ਵਿੱਚ ਉਹਨੂੰ ਅੰਗੇਜਮੈਂਟ ਤੋਂ ਬਾਅਦ ਜਿਹੜਾ ਆ ਉੱਥੇ ਲੈ ਗਿਆ ਜੀ ਘੁਮਾਉਣ ਵਾਸਤੇ ਤੇ ਆਪਣੇ ਐਕਸ ਬੋਏਫ੍ਰੈਂਡ ਨਾਲ ਜਿਹੜਾ ਰਲ ਕੇ ਤੇ ਉਹਨੂੰ ਜਿਹੜਾ ਆ
0: ਮਹਾਰਾਸ਼ਟਰ ਵਾਲੇ ਕਿਲੇ ਦੀ ਗੱਲ ਕਰਦੇ ਆ, ਉੱਥੇ ਵੀ ਲੋਹਗੜ੍ਹ ਹੈਗਾ।
1: ਹਾਂਜੀ ਹਾਂਜੀ ਉੱਥੇ ਹੀ ਆ ਜੀ, ਉੱਥੇ ਹੀ ਆ, ਮੈਂ ਉਹੀ ਬੇਨਤੀ ਕੀਤੀ ਨਾ ਜਨਾਬ ਨੂੰ, ਹੋਰ ਉਹਨਾਂ ਨੇ ਪੰਜਾਬ ਚ ਥੋੜਾ ਆਉਣਾ ਜੀ ਪੂਨੇ ਤੋਂ।
0: ਬਿਲਕੁਲ ਹੈ ਜੀ।
1: ਉਹ ਦੇਖੋ ਤੇ ਉਹ ਸਵਾਲ ਤਾਂ ਇਹ ਹੈਗਾ ਜੀ ਉਹ ਮੁੰਡੇ ਦੇ ਨਾਲ ਜਿਹਦੇ ਨਾਲ ਅੰਗੇਜਮੈਂਟ ਹੋਈ ਬੜਾ ਸਮਾਰਟ ਮੁੰਡਾ ਉਹਦਾ ਨਾਂ ਕੇਤਨ ਹੈ ਜੀ, ਤੇ ਜਿਹਦੇ ਕਰਕੇ ਜਿਹਦੇ ਆਪਣੇ ਬੋਏਫ੍ਰੈਂਡ ਨਾਲ ਜਿਹੜਾ ਹੈਗਾ ਆ ਉਹ ਮਿਲ ਕੇ ਮਾਰਿਆ ਉਹਦਾ ਨਾਂ ਚੇਤਨ ਜੀ।
0: ਜੀ
1: ਸੋ ਇਸ ਕਰਕੇ ਇਹ 26 ਸਾਲ ਦਾ ਮੁੰਡਾ ਸੀਗਾ ਜੀ ਜਿਹਦੇ ਨਾਲ ਅੰਗੇਜਮੈਂਟ ਹੋਈ ਸੀ ਤੇ ਕੁੜੀ ਦੀ ਆਪਣੀ ਉਮਰ ਜਿਹੜੀ ਹੈਗੀ ਆ 21 ਸਾਲ ਸੀ ਜੀ।
0: ਜੀ
1: ਤੇ ਜਿਹੜਾ ਇਹਦਾ ਪ੍ਰੇਮੀ ਹੈਗਾ ਜੀ ਉਹਦੀ ਉਮਰ ਹੈਗੀ ਸੀ 22 ਸਾਲ
0: ਜੀ,
1: ਔਰ ਉਹ ਜਿਹਦੇ ਨਾਲ ਅੰਗੇਜਮੈਂਟ ਹੋਈ ਉਹ ਇੰਨੇ ਮਤਲਬ ਜਿਹੜਾ ਹੈਗਾ ਕਾਰੋਬਾਰੀ ਬੰਦੇ ਸੀ ਕਿ ਇੱਥੇ ਤੱਕ ਉਹਨਾਂ ਨੇ ਵਿਆਹ ਵਾਸਤੇ ਜਿਹੜਾ ਹਾਲ ਬੁੱਕ ਕਰਾਇਆ ਹੋਇਆ ਸੀ ਉਹਦੀ ਜਿਹੜੀ ਹੈਗੀ ਆ ਰੈਂਟ 18 ਕਰੋੜ ਰੁਪਇਆ ਸੀ ਜੀ।
0: ਕਿਆ ਬਾਤ ਹੈ ਜੀ,
1: ਮਤਲਬ ਵੈਲ ਟੂ ਡੂ ਫੈਮਿਲੀ ਦੇ ਵਿੱਚ ਜਿਹੜਾ ਹੈਗਾ ਆ ਅੰਗੇਜਮੈਂਟ ਹੋਈ, ਪਰ ਪਤਾ ਨੀ ਕੁੜੀਆਂ ਦੇ ਦਿਮਾਗ ਨੂੰ ਕੀ ਹੋਇਆ ਜੀ ਅੱਗੇ ਪੰਜਾਬ ਦੇ ਵਿੱਚ ਵੀ ਏਦਾਂ ਹੀ ਰੁਪਿੰਦਰ ਨਾਂ ਦੀਆਂ ਦੋ ਕੁੜੀਆਂ ਹੈਗੀਆਂ ਸੀਗੀਆਂ, ਦੋ ਕੇਸ ਹੋਏ ਜੀ
0: ਹੋਏ ਸੀ ਜੀ ਬਿਲਕੁਲ,
1: ਤੇ ਉਦੋਂ ਵੀ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਆਦਮੀ ਜਿਹੜੇ ਆ ਉਹ ਖਤਮ ਕੀਤੇ ਜੀ। ਇੱਥੇ ਤਾਂ ਇਹ ਆ ਅਜੇ ਤਾਂ ਵਿਆਹ ਵੀ ਨੀ ਸੀ ਹੋਇਆ ਮੁੰਡੇ ਦਾ, ਤੇ ਉਹ ਇਹ ਰਿਸ਼ਤੇ ਜਿਹੜੇ ਤਾਰ ਤਾਰ ਹੁੰਦੇ ਨਾ ਜੀ ਇਹ ਸਮਾਜਿਕ ਤੌਰ ਤੇ ਖਤਰਨਾਕ ਚੀਜ਼ ਹੈਗੀ ਜੀ। ਇਹਦੇ ਨਾਲ ਜਿਹੜਾ ਆ ਅੱਗੇ ਪਰਿਵਾਰਾਂ ਦੇ ਵਿੱਚ ਨਾ ਜੀ ਹਸਬੈਂਡ ਵਾਈਫ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈਗਾ ਜੀ, ਪਰ ਇਹਨਾਂ ਵਿੱਚ ਵਿਸ਼ਵਾਸ ਜਿਹੜਾ ਹੈਗਾ ਆ ਰਿਸ਼ਤਿਆਂ ਦੇ ਵਿੱਚ ਖਤਮ ਹੋ ਰਿਹਾ ਜੀ।
0: ਬਿਲਕੁਲ ਹੈ ਜੀ।
1: ਹਾਂਜੀ
0: ਜੀ,
1: ਬਾਕੀ ਜਿਹੜਾ ਹੈਗਾ ਆ ਤੇ ਇੱਕ ਜਿਹੜੀ ਖਬਰ ਹੈਗੀ ਆ ਜੀ ਵੀ ਕਾਂਗਰਸ ਨੇ ਬਾਈਕਾਟ ਕੀਤਾ ਹੈਗਾ ਜੀ, ਇਹ ਤਾਂ ਪੋਲੀਟੀਕਲ ਮਾਨ ਸਾਹਿਬ ਦਾ ਜੀ, ਮਾਨ ਸਾਹਿਬ ਦਾ ਜਿੰਨਾ ਮਰਜ਼ੀ ਬਾਈਕਾਟ ਕਰ ਲੈਣ ਜਦ ਤੱਕ ਉਹ ਕੁਰਸੀ ਤੇ ਵਿਰਾਜਮਾਨ ਹੈਗੇ ਆ ਜੀ, ਉਹਨਾਂ ਦਾ ਬਾਈਕਾਟ ਜਿਹੜਾ ਹੈਗਾ ਆ ਸਹੀ ਤਰੀਕੇ ਨਾਲ ਜਿੱਦਾਂ ਦਾ ਹੋਣਾ ਚਾਹੀਦਾ ਉਦਾਂ ਨਹੀਂ ਹੋ ਸਕਦਾ।
0: ਬਿਲਕੁਲ ਹੈ ਜੀ,
1: ਔਰ ਇਸੇ ਚੀਜ਼ ਨੂੰ ਉਹ ਕੈਸ਼ ਕਰ ਰਹੇ ਹੈਗੇ ਆ ਜੀ, ਪਰ ਇਹ ਧਰਮ ਦਾ ਜਿਹੜਾ ਆ ਵੀ ਇਹ ਹੁਣ ਜਿਹੜਾ ਹੈਗਾ ਨਾ ਅੱਗੇ ਅੱਜ ਤੱਕ ਮਾਨ ਸਾਹਿਬ ਖੇਡਦੇ ਰਹੇ ਆ ਆਪਣੀ ਪਿੱਚ ਤੇ
0: ਜੀ,
1: ਖੇਡਦੇ ਚੱਲ ਗਏ ਧਰਮ ਦੀ ਪਿੱਚ ਤੇ, ਉੱਥੇ ਜਾ ਕੇ ਇਹਨਾਂ ਨੇ ਮਾਰ ਖਾ ਜਾਣੀ ਹੈਗੀ ਆ ਕਿ ਇਹਨਾਂ ਨੂੰ ਨਹੀਂ ਪਤਾ ਵੀ ਇਹ ਕੰਸੀ ਇਹ ਇੱਕ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਹਿਸਟਰੀ ਜਿਹੜੀ ਆ ਉਹ ਕ੍ਰੀਏਟ ਹੁੰਦੀ ਆ, ਹਿਸਟਰੀ ਬਣੀ ਰਹਿੰਦੀ ਹੈਗੀ ਤੇ ਲੋਕ ਐਗਜ਼ਾਮਪਲ ਦਿੰਦੇ ਇਸ ਚੀਜ਼ ਦੀ, ਫਿਰ ਬਾਅਦ ਦੇ ਵਿੱਚ
0: ਰਿਪੀਟ ਵੀ ਹੁੰਦੀ ਆ ਜੀ ਫਿਰ ਮੁੜ ਕੇ। ਬਿਲਕੁਲ
1: ਹਾਂਜੀ, ਤੁਸੀਂ ਜਿਹੜਾ ਹੈਗਾ ਬਾਰ ਬਾਰ ਅਕਾਲੀਆਂ ਨੂੰ ਦੋਸ਼ ਦੇ ਕੇ ਤੇ ਜਿਹੜਾ ਹੈਗਾ ਆਪਾਂ ਦੂਜੇ ਦੇ ਉੱਤੇ ਛਿੱਟੇ ਉਹਦਾ ਕੁੜਤਾ ਕਾਲਾ ਉਹਦਾ ਕੁੜਤਾ ਕਾਲਾ ਕਹਿ ਕੇ ਜਿਹੜਾ ਆ ਆਪਣਾ ਕੁੜਤਾ ਚਿੱਟਾ ਨਹੀਂ ਹੋ ਜਾਣਾ।
0: ਬਿਲਕੁਲ,
1: ਦੋਸ਼ ਆਪਣੇ ਤੇ ਲੱਗੇ ਆ ਆਪਾਂ ਨੂੰ ਉਹਦੀ ਸਫਾਈ ਦੇਣੀ ਪੈਣੀ ਆ।
0: ਬਿਲਕੁਲ,
1: ਸੋ ਇਸ ਕਰਕੇ ਅੱਜ ਮੇਰੀ ਇੰਨੀ ਕੀ ਹਾਜ਼ਰੀ ਰੱਖੋ ਜੀ,
0: ਮੈਨੂੰ
1: ਲੱਗਦਾ ਫਿਰ ਨੈਟਵਰਕ
0: ਵਧੀਆ ਲੱਗਿਆ।
1: ਥੈਂਕ ਯੂ ਜੀ, ਸ਼ੁਕਰੀਆ ਸ਼ੁਕਰੀਆ ਜੀ, ਕੱਲ ਨੂੰ ਲਵਾਂਗੇ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਲਾਈਨਾਂ ਵੀ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਦੇ ਵਿੱਚ ਯੋਗਦਾਨ ਤੁਸੀਂ ਵੀ ਪਾ ਸਕਦੇ ਹੋ। ਤੇ ਤਦ ਤੱਕ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਜਾਣ ਤੋਂ ਪਹਿਲਾਂ ਜੋ ਟਰੰਪ ਸਾਹਿਬ ਮੇਕ ਇਨ ਇੰਡੀਆ ਦੀ ਮੇਕ ਇਨ ਇੰਡੀਆ ਮੋਦੀ ਸਾਹਿਬ ਬਣਾ ਰਹੇ ਨੇ ਤੇ ਉਧਰ ਦੂਸਰੇ ਪਾਸੇ ਮੇਕ ਗ੍ਰੇਟ ਅਮੈਰੀਕਾ ਜਿਹੜਾ ਅਗੇਨ ਦਾ ਲਾਰਾ ਲੱਪਾ ਜਿਹੜੇ ਨੇ ਟਰੰਪ ਸਾਹਿਬ ਵੀ ਉਧਰ ਲਾ ਰਹੇ ਨੇ ਲੰਮੇ ਸਮੇਂ ਤੋਂ ਤੇ ਜੇ ਡੀ ਵੈਸ ਸਾਹਿਬ ਜਿਹੜੇ ਨੇ ਕੁਝ ਸਵਾਲਾਂ ਦੇ ਘੇਰਿਆਂ ਦੇ ਵਿਚ ਜਿਹੜਾ ਘਿਰ ਗਏ ਨੇ। ਦੂਸਰੇ ਪਾਸੇ ਫੀਫਾ ਵਰਲਡ ਕੱਪ ਦੀ ਥੋੜੀ ਅਪਡੇਟ ਕਰਕੇ ਫਿਰ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਚੱਲਦੇ ਆ। ਫੀਫਾ ਵਿਸ਼ਵ ਕੱਪ ਜਿਹੜਾ 2026 ਚ 24 ਜੂਨ ਦਾ ਜਿਹੜਾ ਅੱਜ ਦਾ ਸਿਲਸਿਲਾ ਹੈ ਬੇਹੱਦ ਰੋਮਾਂਚਕ ਤੇ ਰਿਕਾਰਡ ਤੋੜ ਰਿਹਾ ਹੈ। ਪੁਰਤਗਾਲ ਦੇ ਸਟਾਰ ਖਿਡਾਰੀ ਜਿਹੜੇ ਨੇ ਕ੍ਰਿਸਟੀਆਨੋ ਰੋਨਾਲਡੋ ਨੇ ਇਤਿਹਾਸ ਰਚਦਿਆਂ ਹੋਇਆਂ ਉਜ਼ਬੇਕਿਸਤਾਨ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਟੀਮ ਨੂੰ 5-0 ਦੀ ਇਕ ਤਰਫਾ ਜਿਹੜੀ ਜਿੱਤ ਦਵਾਈ ਹੈ। ਇਸ ਮੁਕਾਬਲੇ ਦੇ ਵਿਚ 2 ਗੋਲ ਦਾਗ ਕੇ 41 ਸਾਲਾ ਰੋਨਾਲਡੋ 6 ਵੱਖ-ਵੱਖ ਵਿਸ਼ਵ ਕੱਪਾਂ ਦੇ ਵਿਚ ਗੋਲ ਜਿਹੜਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਗਏ ਹੈ। ਦੂਜੇ ਪਾਸੇ ਇੰਗਲੈਂਡ ਅਤੇ ਘਾਨਾ ਵਿਚਕਾਰ ਜਿਹੜਾ ਖੇਡਿਆ ਗਿਆ ਵੱਡਾ ਮੁਕਾਬਲਾ 0-0 ਦੀ ਬਰਾਬਰੀ ਤੇ ਖਤਮ ਹੋਇਆ ਤੇ ਜਿੱਥੇ ਕਿ 79% ਪੁਜੀਸ਼ਨ ਦੇ ਬਾਵਜੂਦ ਇੰਗਲੈਂਡ ਦੀ ਟੀਮ ਜਿਹੜੀ ਹੈ ਘਾਨਾ ਦੇ ਮਜ਼ਬੂਤ ਰੱਖਿਆਤਮਕ ਘੇਰੇ ਨੂੰ ਤੋੜਨ ਦੇ ਵਿਚ ਜਿਹੜੀ ਹੈ ਅਸਫਲ ਰਹੀ ਹੈ। ਦਿਨ ਦੇ ਹੋਰ ਮੁਕਾਬਲਿਆਂ ਦੇ ਵਿਚ ਕੁਰੇਸ਼ੀਆ ਅਤੇ ਕੋਲੰਬੀਆ ਨੇ ਗਰੁੱਪ ਪੜਾਅ ਦੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਦਿਆਂ 1-0 ਦੇ ਨਜ਼ਦੀਕੀ ਫਰਕ ਦੇ ਨਾਲ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ। ਕੁਰੇਸ਼ੀਆ ਨੇ ਪਨਾਮਾ ਨੂੰ ਜਿਹੜਾ ਐਟੇ ਬੁਡੀਮੀਰ ਦੇ ਜਿਹੜੇ ਨੇ ਗੋਲ ਦੀ ਬਦੌਲਤ 1-0 ਦੇ ਨਾਲ ਹਰਾਇਆ, ਜਦਕਿ ਕੋਲੰਬੀਆ ਨੇ ਡੀ ਆਰ ਕਾਂਗੋ ਤੇ 1-0 ਦੀ ਬਾਰੀਕ ਜਿੱਤ ਦੇ ਹਾਸਲ ਕਰਕੇ ਅਗਲੇ ਦੌਰ ਦੇ ਵੱਲ ਕਦਮ ਵਧਾ ਦਿੱਤਾ। ਇਨ੍ਹਾਂ ਨਤੀਜਿਆਂ ਨੇ ਵੱਖ ਵੱਖ ਗਰੁੱਪਾਂ ਦੇ ਵਿਚ ਨਾਕਆਊਟ ਦੀ ਦੌੜ ਨੂੰ ਹੋਰ ਵੀ ਜਿਹੜਾ ਦਿਲਚਸਪ ਜਿਹੜਾ ਬਣਾ ਦਿੱਤਾ। ਕੱਲ ਨੂੰ ਖੇਡੇ ਜਾਣ ਵਾਲੇ ਜਿਹੜੇ ਮੁਕਾਬਲੇ ਨੇ ਉਹਦੇ ਵਿਚ ਗਰੁੱਪ ਬਾਰ ਜਿਹੜਾ ਜੋ ਕੁਝ ਹੋਣਾ ਹੈ, ਗਰੁੱਪ ਸੀ ਤੇ ਏ ਦੇ ਜਿਹੜੇ ਮੁਕਾਬਲੇ ਆ ਸਵੇਰ ਦੇ ਮੈਚ ਹੋਣਗੇ, ਮੋਰਾਕੋ ਬਨਾਮ ਹੈਤੀ, ਸਕਾਟਲੈਂਡ ਬਨਾਮ ਬ੍ਰਾਜ਼ਿਲ, ਦੱਖਣੀ ਅਫਰੀਕਾ ਬਨਾਮ ਦੱਖਣੀ ਕੋਰੀਆ ਤੇ ਚੈੱਕ ਗਣਰਾਜ ਜਿਹੜਾ ਤੇ ਬਨਾਮ ਮੈਕਸੀਕੋ ਦਾ ਮੁਕਾਬਲਾ ਹੋਏਗਾ। ਇਸੇ ਤਰ੍ਹਾਂ ਗਰੁੱਪ ਈ ਦੇ ਵਿਚ ਮੁਕਾਬਲੇ ਦੇਰ ਰਾਤ ਨੂੰ ਹੋਣੇ ਆ, ਕਰਾਸਾਓ ਬਨਾਮ ਆਈਵਰੀ ਕੋਸਟ ਤੇ ਇਕਵਾਡੋਰ ਬਨਾਮ ਜਿਹੜਾ ਜਰਮਨੀ ਦਾ ਮੁਕਾਬਲਾ ਹੋਣਾ ਹੈ। ਅੱਗੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਕੰਟੀਨਿਊ ਕਰਦੇ ਆ ਤੇ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਆ। ਕਹਿੰਦੇ ਮੈਨੂੰ ਧਰਮ ਬਦਲਣ ਦੀ ਜ਼ਰੂਰਤ ਨਹੀਂ ਹੈ, ਹਿੰਦੂ ਆਸਥਾ ਜਿਹੜੀ ਹੈ ਉਹ ਤੋਂ ਖੁਸ਼ ਹਾਂ। ਤੇ US ਉਪ ਰਾਸ਼ਟਰਪਤੀ JD ਵੈਸ ਦੀ ਪਤਨੀ ਊਸ਼ਾ ਦਾ ਜਿਹੜਾ ਬਿਆਨ ਆਇਆ, ਅਮਰੀਕਾ ਦੇ ਉਪ ਰਾਸ਼ਟਰਪਤੀ JD ਵੈਸ ਇਨ੍ਹੀਂ ਦਿਨੀ ਕਾਫੀ ਚਰਚਾ ਦੇ ਵਿਚ ਨੇ। ਉਹ ਆਪਣੇ ਅਜੀਬੋ ਗਰੀਬ ਰਿਲੇਸ਼ਨਸ਼ਿਪ ਸਟੇਟਸ ਅਪਡੇਟਸ ਕਰਕੇ ਮੇਕ ਅਮਰੀਕਾ ਗ੍ਰੇਟ ਅਗੇਨ ਸਮਰਥਕਾਂ ਵਿਚਾਲੇ ਆਪਣੀ ਪਕੜ ਜਿਹੜਾ ਗੁਆਉਂਦੇ ਜਾ ਰਹੇ ਨੇ। ਵੈਸ ਨੇ ਹਾਲ ਹੀ ਦੇ ਵਿਚ ਸਵਿਟਜ਼ਰਲੈਂਡ ਦੇ ਵਿਚ ਆਪਣੀ ਸ਼ਾਂਤੀ ਯਾਤਰਾ ਦੇ ਦੌਰਾਨ ਜਿਹੜਾ ਸੀ ਮੇਕ ਅਮਰੀਕਾ ਗ੍ਰੇਟ ਅਗੇਨ ਸਮਰਥਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਤੀ ਆਪਣਾ ਪਿਆਰ ਜਿਹੜਾ ਜ਼ਾਹਰ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਦੀ ਜਿਹੜੀ ਮੌਜੂਦਗੀ ਦੇ ਵਿਚ ਅਮਰੀਕੀ ਉਪ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਜਿਹੜਾ ਮਜ਼ਾਕ ਦੇ ਵਿਚ ਕਿਹਾ ਹੈ ਕਿ ਮੇਰੀ ਜ਼ਿੰਦਗੀ ਦੇ ਵਿਚ ਦੋ ਬਹੁਤ ਹੀ ਅਹਿਮ ਲੋਕ ਨੇ, ਇਕ ਭਾਰਤੀ ਤੇ ਇਕ ਪਾਕਿਸਤਾਨੀ। ਭਾਰਤੀ ਮੇਰੀ ਪਤਨੀ ਹੈ ਤੇ ਪਾਕਿਸਤਾਨੀ ਫੀਲਡ ਮਾਰਸ਼ਲ ਮੁਨੀਰ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਪੂਰੇ ਜੋਸ਼ ਦੇ ਨਾਲ ਇਹ ਵੀ ਕਿਹਾ ਕਿ ਮੈਨੂੰ ਪਾਕਿਸਤਾਨ ਦੇ ਨਾਲ ਪਿਆਰ ਹੈ। ਰਿਪਬਲਿਕਨ ਸੈਨੇਟਰ ਰਿਕ ਸਕਾਟ ਨੇ ਜਨਤਕ ਤੌਰ ਦੇ ਉਤੇ ਸ਼ਿਕਾਇਤ ਕੀਤੀ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਲੰਮਾ ਇਤਿਹਾਸ ਰਿਹਾ। ਇਸ ਵੇਲੇ ਉਹ ਕੋਈ ਸਾਰਥਕ ਸ਼ਾਂਤੀ ਹਾਸਲ ਕਰਨ ਦੀ ਬਜਾਏ ਇਰਾਨ ਦੀਆਂ ਦਹਾਕਿਆਂ ਪੁਰਾਣੀਆਂ ਅੱਤਵਾਦੀ ਮੁਹਿੰਮਾਂ ਨੂੰ ਜਿਹੜਾ ਬੜਾਵਾ ਦੇਣ ਦੇ ਵਿਚ ਜ਼ਿਆਦਾ ਦਿਲਚਸਪੀ ਲੈ ਰਹੇ ਨੇ। ਦੂਜੇ ਪਾਸੇ ਮੋਟਾਨਾ ਦੀ ਟੀਮ ਸ਼ੀਹੀ ਨੇ ਜਿਹੜਾ ਫੋਕਸ ਨਿਊਜ਼ ਨੂੰ ਦਸਿਆ ਕਿ ਇਸ ਦੇਸ਼ ਨੇ ਉਸਾਮਾ ਬਿਨ ਲਾਦਿਨ ਨੂੰ ਲੁਕਾਉਣ ਦੇ ਵਿਚ ਇਕ ਦਹਾਕਾ ਬਤਾਇਆ ਤੇ ISI ਰਾਹੀਂ ਇਆਤੁੱਲਾ ਨੂੰ ਜਿਹੜਾ ਫੰਡਿੰਗ ਦਿੱਤੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕੀ ਉਪ ਰਾਸ਼ਟਰਪਤੀ ਉਦੋਂ ਚਰਚਾ ਦੇ ਵਿਚ ਆ ਗਏ ਜਦੋਂ ਉਨ੍ਹਾਂ ਦੀ ਪਤਨੀ ਊਸ਼ਾ ਵੈਸ ਜਿਹੜੀ ਹੈ ਉਹਨੇ CBS ਨੂੰ ਜਿਹੜਾ ਸੀ ਨਿਊਜ਼ ਨੂੰ ਦਿੱਤੇ ਇਕ ਸਾਂਝੇ ਇੰਟਰਵਿਊ ਦੇ ਵਿਚ ਦਸਿਆ ਕਿ ਉਨ੍ਹਾਂ ਨੂੰ ਧਰਮ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈ। ਊਸ਼ਾ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਇਕ ਅਜਿਹੇ ਹਿੰਦੂ ਪਰਿਵਾਰ ਦੇ ਵਿਚ ਪਲੀ ਵੱਡੀ ਹਾਂ ਹੋਈਆਂ ਜੋ ਬਹੁਤ ਸਥਿਰ ਸੀ ਤੇ ਮੈਨੂੰ ਆਪਣੇ ਲਈ ਕੁਝ ਵੱਖਰਾ ਲੱਭਣ ਦੀ ਉਸ ਤਰ੍ਹਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਹੈ ਜਿਵੇਂ ਉਨ੍ਹਾਂ JD ਵੈਸ ਨੂੰ ਹੋਈ ਹੈ। ਬਾਅਦ ਦੇ ਵਿਚ ਉਨ੍ਹਾਂ ਨੇ ਵੈਸ ਨੂੰ ਕਿਹਾ ਕਿ ਥੈਰਾਪੀ ਤੁਹਾਡੇ ਕੰਮ ਨਹੀਂ ਆਈ, ਚਰਚ ਕੰਮ ਆਉਂਦਾ ਹੈ। ਕੁਝ ਹੀ ਮਿੰਟਾਂ ਦੇ ਵਿਚ ਟਿੱਪਣੀਕਾਰਾਂ ਨੇ ਉਨ੍ਹਾਂ ਦੀਆਂ ਗੱਲਾਂ ਦਾ ਮਤਲਬ ਇਹ ਕੱਢ ਲਿਆ ਕਿ ਮੈਨੂੰ ਧਰਮ ਬਦਲਣ ਦੀ ਲੋੜ ਨਹੀਂ ਸੀ ਕਿਉਂਕਿ ਮੇਰਾ ਬਚਪਨ ਤੁਹਾਡੇ ਜਿੰਨਾ ਉਥਲ ਪੁਥਲ ਵਾਲਾ ਨਹੀਂ ਸੀ ਤੇ ਮੈਂ ਆਪਣੇ ਧਰਮ ਦੇ ਵਿਚ ਪੂਰੀ ਤਰ੍ਹਾਂ ਸਹਿਜ ਹਾਂ। ਧੰਨਵਾਦ ਹੈ। ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈਏ ਤੇ ਕੈਨੇਡਾ ਗੁਰਦੁਆਰਾ ਜਿਹੜਾ ਕਲੈਸ਼ ਚੱਲਿਆ ਪਿਛਲੇ ਦਿਨਾਂ ਦੇ ਵਿਚ ਜਿਹੜੇ ਖ਼ਬਰ ਆਈ ਸੀ ਕੀਤੀ ਸੀ ਸਾਊਥ ਸਿੱਖ ਸੈਂਟਰ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਜਿਹੜਾ ਸਥਿਤ ਸਾਊਥ ਸਿੱਖ ਸੈਂਟਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਜਿਹੜੀ ਹੈ ਉਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਨ੍ਹਾਂ ਨੂੰ ਤਨਖਾਹੀਆਂ ਧਾਰਮਿਕ ਤੌਰ ਦੇ ਉੱਤੇ ਦੋਸ਼ੀ ਕਰਾਰ ਦੇਣ ਦੇ ਫੈਸਲੇ ਦੇ ਉੱਤੇ ਸਵਾਲ ਉਠਾਏ ਨੇ। ਗੁਰਦੁਆਰਾ ਸਾਹਿਬ ਵਿਖੇ ਕੀਤੀ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਨੇ ਇਸ ਹੁਕਮਨਾਮੇ ਨੂੰ ਇਕ ਪਾਸੜ ਦਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਲੋਂ ਜਿਹੜਾ ਉਨ੍ਹਾਂ ਦਾ ਪੱਖ ਪੂਰੀ ਤਰ੍ਹਾਂ ਸੁਣੇ ਬਿਨਾਂ ਹੀ ਇਹ ਜਿਹੜਾ ਵੱਡਾ ਫੈਸਲਾ ਸੁਣਾ ਦਿੱਤਾ ਗਿਆ। ਕਮੇਟੀ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਕੁਝ ਲੋਕ ਲੰਬੇ ਸਮੇਂ ਤੋਂ ਇਤਰਾਜ਼ ਜਤਾ ਰਹੇ ਨੇ। ਇਹ ਮਸਲਾ ਸਥਾਨਕ ਅਦਾਲਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਵੀ ਚੱਲ ਰਿਹਾ। ਕਮੇਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਮੇਂ ਦੇ ਉੱਤੇ ਜਿਹੜਾ ਈਮੇਲ ਅਤੇ ਜ਼ਰੂਰੀ ਦਸਤਾਵੇਜ਼ਾਂ ਦੇ ਰਾਹੀਂ ਆਪਣਾ ਪੱਖ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੱਖਿਆ ਸੀ ਪਰ ਕੁਝ ਕਾਰਨਾਂ ਕਰਕੇ ਮੈਂਬਰ ਖੁਦ ਨਿੱਜੀ ਤੌਰ ਦੇ ਉੱਤੇ ਉੱਥੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਗਲਤ ਜਾਣਕਾਰੀ ਫੈਲਾ ਕੇ ਸੰਗਤ ਨੂੰ ਗੁੰਮਰਾਹ ਕਰ ਰਹੀ ਹੈ ਤੇ ਜਥੇਦਾਰ ਦਫ਼ਤਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਦੇ ਵਿਚ ਵੀ ਕੀਤੀ ਹੈ ਤੇ ਪਰ ਕੋਈ ਵੀ ਜਵਾਬ ਨਹੀਂ ਮਿਲਿਆ। ਹੁਣ ਕਮੇਟੀ ਇਸ ਹੁਕਮਨਾਮੇ ਤੋਂ ਬਾਅਦ ਅਗਲੀ ਰਣਨੀਤੀ ਦੇ ਉੱਤੇ ਵਿਚਾਰ ਕਰ ਰਹੀ ਹੈ ਤੇ ਜਲਦੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਨਾਲ ਦੁਬਾਰਾ ਸੰਪਰਕ ਕਰੇਗੀ। ਪਿਛਲੇ ਦਿਨੀ ਅਕਾਲੀ ਦਲ ਦੇ ਵਫ਼ਦ ਦੇ ਕੈਨੇਡਾ ਦੌਰੇ ਦੇ ਦੌਰਾਨ ਮੀਡੀਆ ਨੇ ਇਹ ਮੁੱਦਾ ਚੁੱਕਿਆ ਸੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਉਨ੍ਹਾਂ ਨੇ ਸਾਫ਼ ਕੀਤਾ ਸੀ ਕਿ ਇਹ ਮਾਮਲਾ ਸਿੱਧਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਦੇ ਖੇਤਰ ਦਾ ਹੈ। ਇਸ ਦੇ ਲਈ SGPC ਇਸ ਦੇ ਵਿਚ ਜਿਹੜਾ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸੀਗਾ ਕਿ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਜਿਹੜੀ ਸਲਾਹ ਦਿੱਤੀ ਸੀ। ਇਹ ਉਦੋਂ ਦੋ ਫੈਸਲੇ ਆਏ ਸੀਗੇ ਜਦੋਂ ਮਹਾਂ ਸਾਹਿਬ ਦਾ ਤੇ ਉਸ ਤੋਂ ਬਾਅਦ ਅਮਰੀਕਾ ਦੇ ਵਿਚ ਵੀ ਇਕ ਗੁਰੂ ਘਰ ਦਾ ਤੇ ਕੈਨੇਡਾ ਦੇ ਇਕ ਗੁਰੂ ਘਰ ਦਾ ਮਸਲਾ ਸੀਗਾ। ਇਹ ਦੋ ਕਮੇਟੀਆਂ ਦੇ ਉੱਤੇ ਐਕਸ਼ਨ ਵੀ ਲਿਆ ਗਿਆ ਸੀ। ਪਰਮਾਣੂ ਟਿਕਾਣਿਆਂ ਦੀ ਜਾਂਚ ਹੋ ਕੇ ਰਹੇਗੀ। ਇਰਾਨ ਦੀ ਨਾਂ ਨੁੱਕਰ ਵਿਚਾਲੇ IAEA ਮੁਖੀ ਜਿਹੜੇ ਨੇ ਉਹਦਾ ਦੋ ਟੁੱਕ ਜਵਾਬ ਆ ਗਿਆ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਮਾਰੀਓਨੋ ਗਰੋਸੀ ਨੇ ਜਿਹੜਾ ਬੁੱਧਵਾਰ ਨੂੰ ਸਪਸ਼ਟ ਅੱਜ ਕਰ ਦਿੱਤਾ ਸੰਕੇਤ ਦਿੱਤੇ ਹੈ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਇਰਾਨ ਦੇ ਨਿਊਕਲੀਅਰ ਇਨਰੀਚਮੈਂਟ ਸਾਈਟਸ ਯਾਨੀ ਕਿ ਪਰਮਾਣੂ ਸੰਵਰਧਨ ਕੇਂਦਰਾਂ ਦਾ ਜਿਹੜਾ ਨਿਰਮਾਣ ਨਿਰੀਖਣ ਕਰੇਗੀ। ਇਹ ਨਿਰੀਖਣ ਅਮਰੀਕਾ ਤੇ ਇਰਾਨ ਵਿਚਕਾਰ ਜੰਗ ਨੂੰ ਖਤਮ ਕਰਨ ਦੇ ਲਈ ਹੋਏ ਅੰਤਰਿਮ ਸਮਝੌਤੇ ਦਾ ਇਕ ਅਹਿਮ ਜਿਹੜਾ ਹਿੱਸਾ ਮੰਨਿਆ ਜਾ ਰਿਹੈ। ਜਪਾਨ ਦੇ ਫੁਕੂਸ਼ੀਮਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਗਰੋਸੀ ਨੇ ਕਿਹਾ ਕਿ ਹਾਲਾਂਕਿ ਰਾਜਨੀਤਿਕ ਬਿਆਨਬਾਜ਼ੀ ਹੋ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਇਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਨੇ ਤੇ ਉਨ੍ਹਾਂ ਕਿਹਾ ਕਿ ਉਸ ਸਮਝੌਤੇ ਦੇ ਵਿਚ ਸਪਸ਼ਟ ਲਿਖਿਆ ਗਿਆ ਕਿ ਪਰਮਾਣੂ ਗਤੀਵਿਧੀਆਂ ਦੀ ਨਿਗਰਾਨੀ IAEA ਦੇ ਵੱਲੋਂ ਕੀਤੀ ਜਾਏਗੀ ਏਜੰਸੀ ਵੱਲੋਂ। ਗਰੋਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਂਚ ਭਾਵੇਂ ਅੱਜ ਹੋਵੇ ਜਾਂ 10 ਦਿਨਾਂ ਦੇ ਬਾਅਦ ਪਰ ਇਹ ਹੋ ਕੇ ਰਹੇਗੀ। ਇਸ ਜਾਂਚ ਨੂੰ ਲੈ ਕੇ ਅਮਰੀਕਾ ਤੇ ਇਰਾਨ ਵਿਚਾਲੇ ਟਕਰਾਅ ਵਾਲੇ ਬਿਆਨ ਸਾਹਮਣੇ ਆ ਰਹੇ ਨੇ। ਅਮਰੀਕੀ ਉਪ ਰਾਸ਼ਟਰਪਤੀ JD Vance ਦੇ ਦਾਅਵੇ ਦੇ ਉਲਟ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਗਾਈ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਅਮਰੀਕੀ ਬੰਬਾਰੀ ਦਾ ਸ਼ਿਕਾਰ ਹੋਏ ਟਿਕਾਣਿਆਂ ਦੀ ਜਾਂਚ ਦੇ ਲਈ ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਨੂੰ ਬੁਲਾਉਣ ਦੀ ਜਿਹੜੀ ਹੈ ਫਿਲਹਾਲ ਕੋਈ ਯੋਜਨਾ ਨਹੀਂ ਹੈ। ਅਸਲ ਦੇ ਵਿਚ ਕਿਉਂ ਇਹ ਜਾਂਚ ਜਿਹੜੀ ਅਹਿਮ ਦੱਸੀ ਜਾ ਰਹੀ ਹੈ? ਮਾਹਰਾਂ ਦੇ ਅਨੁਸਾਰ ਇਹ ਜਾਂਚ ਬੇਹੱਦ ਜ਼ਰੂਰੀ ਹੈ ਕਿਉਂਕਿ ਸਮਝੌਤੇ ਦੇ ਤਹਿਤ ਇਰਾਨ ਦੇ ਉੱਚ ਪੱਧਰੀ ਯੂਰੇਨੀਅਮ ਭੰਡਾਰ ਨੂੰ ਘਟਾਉਣਾ ਲਾਜ਼ਮੀ ਹੈ। ਸਾਲ 2025 ਦੇ ਵਿਚ ਹੋਈ 12 ਦਿਨਾਂ ਦੀ ਜੰਗ ਦੇ ਦੌਰਾਨ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਨਤਾਜ ਫੋਰਦੋ ਅਤੇ ਇਸਫਾਨ ਇਹ ਵਰਗੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਅਨੁਮਾਨ ਹੈ ਕਿ ਇਰਾਨ ਦੇ ਕੋਲ ਇਸ ਸਮੇਂ 60% ਤੱਕ ਸਵਰਧਿਤ ਜਿਹੜਾ ਇੰਨਾ ਯੂਰੇਨੀਅਮ ਮੌਜੂਦ ਹੈ ਜਿਸਦੇ ਨਾਲ ਉਹ 10 ਪਰਮਾਣੂ ਬੰਬ ਬਣਾ ਸਕਦਾ ਹੈ। IAEA ਨੂੰ ਡਰ ਹੈ ਕਿ ਇਰਾਨ ਆਪਣੇ ਯੂਰੇਨੀਅਮ ਭੰਡਾਰ ਨੂੰ ਕਿਸੇ ਗੁਪਤ ਥਾਂ ਦੇ ਉੱਤੇ ਤਬਦੀਲ ਕਰ ਸਕਦਾ ਹੈ। ਇਸ ਦੇ ਲਈ ਪਰਮਾਣੂ ਕੇਂਦਰਾਂ ਤੇ ਉੱਥੇ ਲੱਗੀਆਂ ਜਿਹੜੀਆਂ ਨੇ ਸੈਂਟਰੀਫਿਊਜ਼ ਮਸ਼ੀਨਾਂ ਦੀ ਸਥਿਤੀ ਦੀ ਪੋਜੀਸ਼ਨ ਜਿਹੜੀ ਹੈ ਪੁਸ਼ਟੀ ਕਰਨਾ ਏਜੰਸੀ ਦੇ ਲਈ ਸਭ ਤੋਂ ਵੱਡੀ ਚੁਣੌਤੀ ਜਿਹੜਾ ਬਣਿਆ ਹੋਇਆ। ਦੂਸਰੇ ਪਾਸੇ ਜੰਗ ਜਿਹੜੀ ਰੁਕੀ ਹੈ ਤੇ ਹੌਰਮੁਜ਼ ਖੁੱਲਣ ਤੋਂ ਬਾਅਦ ਵੀ ਖਾੜੀ ਓਮਾਨ ਦੇ ਵਿਚ ਜਾਰੀ ਰਹੇਗੀ ਜਲ ਸੈਨਾ ਦੀ ਤੈਨਾਤੀ। ਕੱਚੇ ਤੇਲ ਦੇ ਕਾਰਗੋ ਅਤੇ ਵਪਾਰ ਦੇ ਲਈ ਹੌਰਮੁਜ਼ ਦੀ ਜਲ ਮਾਰਗ ਜਿਹੜੀ ਹੈ ਉਹਦੇ ਖੁੱਲਣ ਦੇ ਬਾਵਜੂਦ ਭਾਰਤੀ ਜਲ ਸੈਨਾ ਖਾੜੀ ਓਮਾਨ ਦੇ ਵਿਚ ਆਪਣੀ ਮੌਜੂਦਗੀ ਜਿਹੜੀ ਹੈ ਬਰਕਰਾਰ ਰੱਖੇਗੀ। ਜਲ ਸੈਨਾ ਨੇ ਜੂਨ 2019 ਤੋਂ ਖਾੜੀ ਓਮਾਨ ਦੇ ਵਿਚ ਇਕ ਨਿਰੰਤਰ ਤੇ ਅਟੁੱਟ ਜਿਹੜਾ ਮੌਜੂਦਗੀ ਬਣਾਈ ਰੱਖੀ ਹੈ ਤੇ ਇਸ ਤੈਨਾਤੀ ਨੂੰ ਆਪਰੇਸ਼ਨ ਸੰਕਲਪ ਕਿਹਾ ਜਾਂਦਾ ਹੈ। ਖਾੜੀ ਓਮਾਨ ਉਹ ਜਲ ਖੇਤਰ ਹੈ ਜੋ ਹੌਰਮੁਜ਼ ਦੇ ਜਲਡਮਰੂ ਮੱਧ ਤੋਂ ਨਿਕਲਣ ਵਾਲੇ ਰਸਤੇ ਦੇ ਉੱਤੇ ਸਥਿਤ ਹੈ। ਜੰਗੀ ਬੇੜਿਆਂ ਸਮੇਤ ਹੋਰ ਸੰਪਤੀਆਂ ਦੀ ਤੈਨਾਤੀ ਜਾਰੀ ਰਹੇਗੀ ਤੇ ਜੇ ਲੋੜ ਪਈ ਤਾਂ ਭਾਰਤ ਜਾਣ ਵਾਲੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਵੀ ਕੀਤੀ ਜਾਵੇਗੀ। ਦੂਸਰੇ ਪਾਸੇ ਹੁਣ ਇਰਾਨ ਦੇ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ ਸਾਹਿਬ ਤੇ ਅਮਰੀਕੀ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਨੇ ਮੰਗਲਵਾਰ ਕੱਲ ਬੀਤੇ ਚ ਨੂੰ ਪਹਿਲੀ ਵਾਰ ਯੁੱਧ ਸ਼ਕਤੀਆਂ ਦੇ ਸਬੰਧੀ ਮਤੇ ਨੂੰ ਜਿਹੜਾ ਮਨਜ਼ੂਰੀ ਦਿੱਤੀ ਹੈ ਤਾਂ ਜੋ ਇਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਿਆ ਜਾ ਸਕੇ। ਅਮਰੀਕੀ ਕਾਨੂੰਨ ਸਾਜ ਰਾਸ਼ਟਰਪਤੀ ਡੋਨਲਡ ਟਰੰਪ ਦੇ ਯੁੱਧ ਨੂੰ ਖਤਮ ਕਰਨ ਦੇ ਯਤਨਾਂ ਦੇ ਉੱਤੇ ਨੇੜਿਓ ਨਜ਼ਰ ਰੱਖ ਰਹੇ ਨੇ। ਯੁੱਧ ਸ਼ੁਰੂ ਕਰਨ ਦਾ ਫੈਸਲਾ ਅਮਰੀਕੀ ਪ੍ਰਸ਼ਾਸਨ ਦੇ ਦੁਆਰਾ ਲਿਆ ਗਿਆ ਸੀ ਪਰ ਹੁਣ ਇਸ ਨੂੰ ਸੰਸਦ ਤੋਂ ਫੰਡਿੰਗ ਦੀ ਜ਼ਰੂਰਤ ਹੈ। ਸੈਨੇਟ ਨੇ ਯੁੱਧ ਨੂੰ ਰੋਕਣ ਦੀ ਆਪਣੀ 10ਵੀਂ ਕੋਸ਼ਿਸ਼ ਕੀਤੀ ਹੈ। ਮਤੇ ਦੇ ਵਿਚ ਪੱਖ ਦੇ ਵਿਚ 50 ਵੋਟਾਂ ਤੇ ਵਿਰੋਧ ਦੇ ਵਿਚ 48 ਵੋਟਾਂ ਪਈਆਂ ਨੇ ਜੋ ਕਿ ਪਿਛਲੀਆਂ ਕੋਸ਼ਿਸ਼ਾਂ ਤੋਂ ਜਿਹੜਾ ਹੈਰਾਨੀਜਨਕ ਮੋੜ ਹੈ। ਇਹ ਜਿਹੜਾ ਮਤਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਇਸ ਨੂੰ ਪੂਰੀ ਕਾਨੂੰਨਾਂ ਦਾ ਜਿਹੜਾ ਦਰਜਾ ਹਾਸਲ ਨਹੀਂ ਹੈ ਪਰ ਇਹ ਯੁੱਧ ਅਤੇ ਇਸ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਨਾਲ ਟਰੰਪ ਦੇ ਸਮਝੌਤੇ ਬਾਰੇ ਪ੍ਰਤੀਨਿਧੀ ਸਭਾ ਤੇ ਸੈਨੇਟ ਦੇ ਵਿਚ ਬਹੁਤ ਸਾਰੇ ਰਿਪਬਲਿਕਨਾਂ ਦੀਆਂ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਸਦਨ ਨੇ ਇਸ ਮਹੀਨੇ ਦੇ ਸ਼ੁਰੂ ਦੇ ਵਿਚ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਨੇਟ ਦੇ ਡੈਮੋਕਰੇਟਿਕ ਨੇਤਾ ਚੱਕ ਸ਼ੂਮਰ ਹੁਣਾਂ ਨੇ ਸੈਨੇਟ ਦੇ ਵਿਚ ਵੱਡੀ ਗਿਣਤੀ ਚ ਰਿਪਬਲਿਕਨਾਂ ਦੇ ਅਮਰੀਕੀ ਜਨਤਾ ਦੀ ਬਜਾਏ ਵਾਰ ਵਾਰ ਟਰੰਪ ਅਤੇ ਉਨ੍ਹਾਂ ਦੇ ਜੰਗ ਜਾਰੀ ਰੱਖਣ ਦੇ ਫੈਸਲੇ ਦਾ ਪੱਖ ਲਿਆ। ਸ਼ੂਮਰ ਨੇ ਕਿਹਾ ਕਿ ਅਮਰੀਕੀਆਂ ਨੇ ਟਰੰਪ ਦੀ ਇਰਾਨ ਦੇ ਵਿਚ ਇਤਿਹਾਸਕ ਗਲਤੀ ਦੀ ਕੀਮਤ ਚੁਕਾਈ ਹੈ ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਇਤਿਹਾਸ ਦੇ ਵਿਚ ਅਮਰੀਕੀ ਵਿਦੇਸ਼ ਨੀਤੀ ਦੇ ਸਭ ਤੋਂ ਭੈੜੇ ਫੈਸਲਿਆਂ ਦੇ ਵਿਚੋਂ ਇਕ ਦੇ ਵਜੋਂ ਦਰਜ ਰਹੇਗਾ। ਇਸ ਤੋਂ ਪਹਿਲਾਂ ਵੱਧ ਤੋਂ ਵੱਧ 4 ਰਿਪਬਲਿਕਨ ਸੈਨੇਟਰਾਂ ਨੇ ਯੁੱਧ ਸ਼ਕਤੀਆਂ ਦੇ ਮਤੇ ਦੇ ਹੱਕ ਦੇ ਵਿਚ ਵੋਟ ਦਿੱਤੀ ਸੀ ਤੇ ਉਨ੍ਹਾਂ ਨੇ ਮੰਗਲਵਾਰ ਨੂੰ ਦੁਬਾਰਾ ਇਸ ਦਾ ਸਮਰਥਨ ਕੀਤਾ। ਇਨ੍ਹਾਂ ਦੇ ਵਿਚ ਅਲਾਸਕਾ ਦੀ ਲੀਜ਼ਾ ਮੁਰਕੋ ਵਸਕੀ, ਮੇਨ ਦੀ ਸੂਜ਼ਨ ਕੋਲਨਿਜ਼, ਕੈਟਕੀ ਦੀ ਜਿਹੜੀ ਹੈ ਰੈਡਪਾਲ ਅਤੇ ਲੁਈਸਿਆਨਾ ਦੀ ਜਿਹੜੀ ਹੈ ਬਿੱਲ ਕੈਸੀਡੀ ਜਿਹੜੀ ਸ਼ਾਮਲ ਨੇ। ਪੈਨਸਲਵੇਨੀਆ ਦੇ ਜਿਹੜੇ ਨੇ ਡੈਮੋਕਰੇਟਿਕ ਸੈਨੇਟਰ ਜੌਨ ਫੈਟਰਮੈਨ ਨੇ ਮਤੇ ਦੇ ਵਿਰੁੱਧ ਜਿਹੜਾ ਵੋਟ ਦਿੱਤੀ ਹੈ। ਇਹ ਵੋਟ ਅਜਿਹੇ ਸਮੇਂ ਆਈ ਹੈ ਜਦੋਂ ਪੈਟਾਗਨ ਅਮਰੀਕੀ ਰੱਖਿਆ ਵਿਭਾਗ ਦਾ ਮੁੱਖ ਦਫ਼ਤਰ ਜਿਹੜਾ ਮੁੱਖ ਤੌਰ ਦੇ ਉੱਤੇ ਇਰਾਨ ਯੁੱਧ ਤੋਂ ਬਾਅਦ ਗੋਲਾ ਬਾਰੂਦ ਅਤੇ ਹਥਿਆਰਾਂ ਦੇ ਆਪਣੇ ਭੰਡਾਰ ਨੂੰ ਭਰਨ ਦੇ ਲਈ ਕਾਂਗਰਸ ਤੋਂ 80 ਬਿਲੀਅਨ ਅਮਰੀਕਨ ਡਾਲਰ ਦੀ ਮੰਗ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਦੇ ਵਿਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ ਦੇ ਵਿਚ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿਚ ਭਾਰਤ ਦੇ ਵਿਰੋਧੀ ਨਫ਼ਰਤ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ ਭਾਰਤੀ ਅਮਰੀਕੀ ਕਾਨੂੰਨ ਸਾਜ਼ਾਂ ਦੇ ਭਾਈਚਾਰੇ ਦੇ ਮੈਂਬਰਾਂ ਨੂੰ ਚੋਣਾਂ ਲੜਨ ਅਤੇ ਜਨਤਕ ਜੀਵਨ ਦੇ ਵਿਚ ਵਧੇਰੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਜਿਹੜੀ ਹੈ ਸੁਣੀ ਜਾ ਸਕੇ। ਮੰਗਲਵਾਰ ਕੱਲ ਬੀਤੇ ਚ ਕੈਪੀਟਲ ਹਿੱਲ ਦੇ ਉੱਤੇ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਦੁਆਰਾ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਂਗਰਸਮੈਨ ਰਾਜਾ ਕ੍ਰਿਸ਼ਨ ਮੂਰਤੀ ਹੁਣਾਂ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਪੜ੍ਹੇ ਲਿਖੇ ਤੇ ਖੁਸ਼ਹਾਲ ਭਾਈਚਾਰਿਆਂ ਦੇ ਵਿਚੋਂ ਹੋਣ ਦੇ ਬਾਵਜੂਦ ਭਾਰਤੀ ਅਮਰੀਕੀ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਉਨ੍ਹਾਂ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਰਾਜਨੀਤਿਕ ਪ੍ਰਕਿਰਿਆ ਦੇ ਵਿਚ ਵਧੇਰੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਦੂ ਵਿਰੋਧੀ, ਭਾਰਤ ਵਿਰੋਧੀ ਤੇ ਦੇਸ਼ੀ ਵਿਰੋਧੀ ਜਿਹੜੇ ਨੇ ਨਫ਼ਰਤ ਵੱਧ ਰਹੀ ਹੈ। ਇਲੀਨੋਇਸ ਦੇ ਜਿਹੜਾ ਇਕ ਕਾਨੂੰਨ ਸਾਜ ਕ੍ਰਿਸ਼ਨ ਮੂਰਤੀ ਉਨ੍ਹਾਂ ਨੇ ਕਿਹਾ ਕਿ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਗਰਮ ਹੋਣ ਦਾ ਸਮਾਂ ਆ ਗਿਐ। ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ, ਬੋਲਣਾ ਪਵੇਗਾ, ਅੱਗੇ ਆਉਣਾ ਪਵੇਗਾ। ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਡੀ ਆਵਾਜ਼ ਹਰ ਜਗ੍ਹਾ ਜਿਹੜੀ ਸੁਣੀ ਜਾਵੇ। ਕ੍ਰਿਸ਼ਨਾ ਮੂਰਤੀ ਉਨ੍ਹਾਂ ਨੇ ਭਾਰਤੀ ਅਮਰੀਕੀਆਂ ਨੂੰ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ ਹੋਣ ਦੀ ਪਰਵਾਹ ਕੀਤੇ ਬਿਨਾਂ ਹਰ ਪੱਧਰ ਦੇ ਉੱਤੇ ਅਹੁਦੇ ਲਈ ਚੋਣ ਲੜਨ ਦੇ ਲਈ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਅਹੁਦੇ ਦੇ ਲਈ ਚੋਣ ਲੜਨ ਬਾਰੇ ਵਿਚਾਰ ਕਰੋ, ਭਾਵੇਂ ਇਹ ਸਿਟੀ ਕੌਂਸਲ ਦੇ ਲਈ ਹੋਵੇ, ਭਾਵੇਂ ਤੁਸੀਂ ਰਿਪਬਲਿਕਨ ਹੋ, ਚਾਹੇ ਉਹ ਡੈਮੋਕਰੇਟਿਕ ਜਾਂ ਸੁਤੰਤਰ, ਇਸ ਦੇ ਨਾਲ ਮੇਰੇ ਲਈ ਕੋਈ ਫਰਕ ਨਹੀਂ ਪੈਂਦਾ। ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਦੇ ਵਿਚ ਇਕ ਪੁਰਾਣੀ ਕਹਾਵਤ ਹੈ ਕਿ ਜੇਕਰ ਤੁਹਾਡੇ ਕੋਲ ਫੈਸਲਾ ਲੈਣ ਵਾਲੀ ਮੇਜ਼ ਦੇ ਉੱਤੇ ਜਗ੍ਹਾ ਨਹੀਂ ਹੈ ਤਾਂ ਤੁਸੀਂ ਇਕ ਨਿਸ਼ਾਨਾ ਹੋ। ਤੁਹਾਡੇ ਵਿਚੋਂ ਕੋਈ ਵੀ ਸਾਡੇ ਪਰਿਵਾਰ ਅਤੇ ਸਾਡੇ ਹਿੱਤ ਨਿਸ਼ਾਨਾ ਬਣਨ ਦਾ ਜੋਖਮ ਨਹੀਂ ਉਠਾ ਸਕਦੇ ਨੇ। ਆਖਰੀ ਖਬਰਾਂ ਵੱਲ ਨੂੰ ਵਧਾਂਗੇ ਦੋਸਤੋ। ਖਮਨੇਈ ਦੇ ਅੰਤਮ ਸੰਸਕਾਰ ਦੇ ਵਿਚ ਸ਼ਾਮਲ ਹੋਣਗੇ ਪੀਐਮ ਮੋਦੀ ਸਾਹਿਬ ਤੇ ਇਰਾਨ ਦੇ ਰਾਸ਼ਟਰਪਤੀ ਨੇ ਸੱਦਾ ਦਿੱਤਾ ਹੈ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਸਰਵਉੱਚ ਨੇਤਾ ਰਹੇ ਆਯਤੁੱਲਾ ਅਲੀ ਖਮਨੇਈ ਦੇ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ। ਡਿਪਲੋਮੈਟ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਖਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜੀਆਂ ਰਸਮਾਂ 5 ਤੋਂ 9 ਜੁਲਾਈ ਤੱਕ ਹੋਣਗੀਆਂ ਤੇ ਪ੍ਰਧਾਨ ਮੰਤਰੀ ਨੂੰ ਸੱਦਾ ਮਿਲਣ ਦੀ ਪੁਸ਼ਟੀ ਭਾਰਤ ਨੇ ਅਜੇ ਨਹੀਂ ਕੀਤੀ ਹੈ। ਖਮਨੇਈ ਨੇ 3 ਦਹਾਕਿਆਂ ਤੱਕ ਇਰਾਨ ਦੇ ਸ਼ਾਸਨ ਕੀਤਾ ਹੈ। ਉਹ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਸੰਯੁਕਤ ਰੂਪ ਦੇ ਨਾਲ ਇਰਾਨ ਦੇ ਉੱਤੇ ਕੀਤੇ ਗਏ ਹਮਲੇ ਦੇ ਵਿਚ ਮਾਰੇ ਗਏ ਸਨ। ਡਿਪਲੋਮੈਟ ਸੂਤਰਾਂ ਨੇ ਦਸਿਆ ਕਿ ਰਾਸ਼ਟਰੀ ਜਿਹੜੇ ਆਪਣੇ ਪਜੇਸ਼ਕੀਅਨ ਨੇ ਪੀਐਮ ਮੋਦੀ ਹੁਣਾਂ ਨੂੰ ਅੰਤਮ ਸੰਸਕਾਰ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ। ਖਮਨੇਈ ਦੇ ਜਿਹੜਾ ਅੰਤਮ ਸੰਸਕਾਰ ਦੇ ਨਾਲ ਜੁੜੇ ਪ੍ਰੋਗਰਾਮ 5, 6 ਤੇ 7 ਜੁਲਾਈ ਨੂੰ ਤਹਿਰਾਨ ਅਤੇ ਕੌਮ ਦੇ ਵਿਚ ਆਯੋਜਿਤ ਕੀਤੇ ਜਾਣਗੇ, ਜਦੋਂ ਕਿ ਅੰਤਮ ਪ੍ਰੋਗਰਾਮ 9 ਜੁਲਾਈ ਨੂੰ ਮਸ਼ਹਦ ਸ਼ਹਿਰ ਦੇ ਵਿਚ ਹੋਵੇਗਾ। ਅਮਰੀਕਾ ਨੇ ਵੈਨਜ਼ੂਏਲਾ ਦੇ ਤੇਲ ਤੋਂ ਜੰਗ ਦੀ ਕੀਮਤ 28 ਗੁਣਾ ਵਸੂਲ ਲਈ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵੈਨਜ਼ੂਏਲਾ ਦੇ ਵਿਚ ਆਪਣੀ ਜੰਗ ਦੀ ਕੀਮਤ ਦਾ 28 ਗੁਣਾ ਪਹਿਲਾਂ ਹੀ ਜਿਹੜਾ ਵੈਨਜ਼ੂਏਲਾ ਦੇ ਤੇਲ ਦੇ ਰਾਹੀਂ ਵਸੂਲ ਕਰ ਚੁੱਕਿਆ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਇਸ ਤੋਂ ਬਹੁਤ ਪੈਸਾ ਕਮਾ ਰਿਹਾ। ਟਰੰਪ ਨੇ ਕਿਹਾ ਕਿ ਉਨ੍ਹਾਂ ਉਸ ਜੰਗ ਨੂੰ ਜਿੱਤਣ ਦੇ ਵਿਚ ਸਿਰਫ 48 ਮਿੰਟ ਲੱਗੇ ਨੇ, ਅਸੀਂ ਉਥੋਂ ਲੱਖਾਂ ਬੈਰਲ ਤੇਲ ਬਾਹਰ ਲੈ ਕੇ ਆਏ ਹਾਂ। ਇਹ ਅੰਕੜਾ ਟਰੰਪ ਦੇ ਪਿਛਲੇ ਦਾਅਵੇ ਤੋਂ ਵੱਖਰਾ ਹੈ, ਜਦੋਂ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਉਸ ਰਕਮ ਦਾ 42 ਗੁਣਾ ਵਸੂਲ ਕਰ ਲਿਆ। ਇਹ ਬਿਆਨ ਅਮਰੀਕਾ ਵੱਲੋਂ ਜਨਵਰੀ ਦੇ ਵਿਚ ਵੈਨਜ਼ੂਏਲਾ ਵਿਰੁੱਧ ਫੌਜੀ ਹਮਲਾ ਸ਼ੁਰੂ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਇਆ। ਫੌਜੀ ਕਾਰਵਾਈ ਦੇ ਕਾਰਨ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਵੈਨਜ਼ੂਏਲਾ ਦੇ ਤੇਲ ਖੇਤਰ ਦੇ ਉੱਤੇ ਅਮਰੀਕੀ ਪ੍ਰਭਾਵ ਦਾ ਜਿਹੜਾ ਮਹੱਤਵਪੂਰਨ ਵਿਸਤਾਰ ਹੋਇਆ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਤੇਲ ਅਤੇ ਗੈਸ ਉਤਪਾਦਨ ਦੀ ਗਣਨਾ ਕਰਦੇ ਸਮੇਂ ਵੈਨਜ਼ੂਏਲਾ ਨੂੰ ਵੀ ਸ਼ਾਮਲ ਜਿਹੜਾ ਕੀਤਾ ਜਾਣਾ ਹੈ ਚਾਹੀਦਾ ਹੈ, ਕਿਉਂਕਿ ਇਹ ਦੇਸ਼ ਮੂਲ ਰੂਪ ਦੇ ਵਿਚ ਅਮਰੀਕੀ ਊਰਜਾ ਲੈਂਡਸਕੇਪ ਦਾ ਜਿਹੜਾ ਹਿੱਸਾ ਹੈ। ਅਮਰੀਕਾ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਨੇ ਟਰੰਪ ਪਰਿਵਾਰ ਦੇ ਲਗਜ਼ਰੀ ਰਿਜ਼ਾਰਟ ਨੂੰ ਲੈ ਕੇ ਇੱਥੇ ਯੂਰਪ ਦੇ ਵਿਚ ਜਿਹੜਾ ਬਖੇੜਾ ਖੜਾ ਹੋਇਆ, ਵਿਵਾਦ ਛਿੜਿਆ। ਅਲਬਾਨੀਆ ਦੇ ਵਿਚ ਸੜਕਾਂ ਦੇ ਉੱਤੇ ਉਤਰੇ ਹੈ ਲੋਕ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਚਲੋ ਕੋਸੋਵੋ ਹੋ ਗਿਆ, ਅਲਬਾਨੀਆ ਹੋ ਗਿਆ ਤੇ ਇਨ੍ਹਾਂ ਤੋਂ ਜਿਹੜੀ ਹੈ ਆਜ਼ਾਦੀ ਦਵਾਈ ਇਨ੍ਹਾਂ ਨੂੰ, ਪਰ ਉੱਥੇ ਹੁਣ ਜਿਹੜਾ ਅਲਬਾਨੀ ਲੋਕ ਜਿਹੜੇ ਨੇ ਇਨ੍ਹਾਂ ਚੀਜ਼ਾਂ ਦੇ ਖਿਲਾਫ ਹੋ ਰਹੇ ਨੇ, ਚਾਹੇ ਉੱਥੇ ਇਨ੍ਹਾਂ ਦੇ ਆਰਮੀ ਕੈਂਪ ਅਜੇ ਵੀ ਸਥਾਪਿਤ ਹੈ। ਟਰੰਪ ਦੇ ਜਵਾਈ ਜੈਰਡ ਕੁਸ਼ਨਰ ਤੇ ਉਨ੍ਹਾਂ ਦੀ ਪਤਨੀ ਇਵਾਕਾ ਟਰੰਪ ਦਾ ਲਗਜ਼ਰੀ ਰਿਜ਼ੋਰਟ ਪ੍ਰੋਜੈਕਟ ਜਿਹੜਾ ਅਲਬਾਨੀਆ ਦੇ ਵਿਚ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਪ੍ਰੋਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਨਾਲ ਹੀ ਚੌਗਿਰਦਾ ਸੰਗਠਨਾਂ, ਸਥਾਨਕ ਨਾਗਰਿਕਾਂ ਤੇ ਵਿਰੋਧੀ ਸਮੂਹਾਂ ਨੇ ਇਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਵਿਰੋਧੀ ਸਮੂਹ ਨੇ ਇਸ ਖਿਲਾਫ ਮੋਰਚੇ ਖੋਲ੍ਹਣ ਤੇ ਬਾਅਦ ਵਿਰੋਧੀਆਂ ਦਾ ਦੋਸ਼ ਹੈ ਕਿ ਇਹ ਪ੍ਰੋਜੈਕਟ ਸੁਰੱਖਿਅਤ ਜੰਗਲੀ ਜੀਵ ਖੇਤਰਾਂ ਤੇ ਪ੍ਰਵਾਸੀ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਲਬਾਨੀਆਈ ਸਰਕਾਰ ਇਸ ਪ੍ਰੋਜੈਕਟ ਨੂੰ ਦੇਸ਼ ਦੇ ਵਿਚ ਜਿਹੜਾ ਉੱਚ ਪੱਧਰੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਵਾਲਾ ਕਦਮ ਦੱਸ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਹੋਵੇਗਾ। ਦੂਜੇ ਪਾਸੇ ਚੌਗਿਰਦਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਆਰਥਿਕ ਲਾਭ ਦੇ ਲਈ ਜੈਵ ਵੰਨ ਸਵੰਨਤਾ ਜਿਹੜੀ ਹੈ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਕੁਝ ਹਫ਼ਤਿਆਂ ਤੋਂ ਰਾਜਧਾਨੀ ਤਿਰਾਨਾ ਸਮੇਤ ਕਈ ਸ਼ਹਿਰਾਂ ਦੇ ਵਿਚ ਵਿਖਾਵੇ ਹੋ ਰਹੇ ਨੇ ਤੇ ਵਿਖਾਵਾਕਾਰੀਆਂ ਨੇ ਅਲਬਾਨੀਆ ਵਿਕਾਊ ਨਹੀਂ ਹੈ ਤੇ ਫਲੇਮਿੰਗੋ ਕ੍ਰਾਂਤੀ ਵਰਗੇ ਨਾਅਰਿਆਂ ਦੇ ਨਾਲ ਰੈਲੀਆਂ ਕੱਢੀਆਂ ਨੇ। ਸਥਾਨਕ ਭਾਈਚਾਰਿਆਂ ਤੇ ਚੌਗਿਰਦਾ ਸਮੂਹਾਂ ਦਾ ਕਹਿਣਾ ਹੈ ਕਿ ਵਿਕਾਸ ਯੋਜਨਾਵਾਂ ਦੇ ਵਿਚ ਚੌਗਿਰਦੇ ਦੇ ਸੰਤੁਲਨ ਨੂੰ ਜਿਹੜਾ ਅਣਗੋਲਿਆ ਕੀਤਾ ਨਹੀਂ ਜਾ ਸਕਦਾ ਹੈ ਤੇ ਉਨ੍ਹਾਂ ਵੱਲੋਂ ਸਰਕਾਰਾਂ ਵੱਲੋਂ ਇਸ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਹੈ। ਪ੍ਰੋਜੈਕਟ ਨੂੰ ਲੈ ਕੇ ਸਿਆਸੀ ਵਿਵਾਦ ਵੀ ਜਿਹੜਾ ਸਾਹਮਣੇ ਆਇਆ। ਵਿਰੋਧੀ ਪਾਰਟੀਆਂ ਦੇ ਸਰਕਾਰ ਦੇ ਉਤੇ ਨਿਵੇਸ਼ਕਾਂ ਨੂੰ ਵਿਸ਼ੇਸ਼ ਲਾਭ ਪਹੁੰਚਾਉਣ ਦੇ ਦੋਸ਼ ਲਾਏ ਨੇ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਉਤੇ ਸੰਗਠਿਤ ਅਪਰਾਧ ਦੇ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ ਨੇ ਪ੍ਰੋਜੈਕਟ ਦੇ ਨਾਲ ਜੁੜੇ ਕੁਝ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੁਣ ਤੱਕ ਕਿਸੇ ਵੱਡੀ ਬੇਨਿਜ਼ਮੀ ਦੇ ਅਧਿਕਾਰਤ ਸਿੱਟੇ ਸਾਹਮਣੇ ਨਹੀਂ ਆਏ। ਪ੍ਰਧਾਨ ਮੰਤਰੀ ਐਂਡੀ ਰਾਮਾ ਹੁਣਾਂ ਨੇ ਪ੍ਰੋਜੈਕਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਅਲਬਾਨੀਆ ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ਦੇ ਉੱਤੇ ਮਜ਼ਬੂਤ ਪਛਾਣ ਦਿਵਾਉਣ ਦੇ ਵਿੱਚ ਮਦਦ ਕਰੇਗਾ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਨਿਵੇਸ਼ ਨੂੰ ਰੋਕਣ ਦੇ ਪੱਖ ਦੇ ਵਿੱਚ ਨਹੀਂ ਹੈ ਤੇ ਸਾਰੇ ਲੋੜੀਂਦੇ ਜਿਹੜੇ ਚੌਗਿਰਦਾ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਵੈਸੇ ਪੰਜਾਬੀਆਂ ਦਾ ਬਣਦਾ ਹੈ ਹਾਂ ਦਾ ਨਾਰਾ ਮਾਰਨ ਨੂੰ ਇਨ੍ਹਾਂ ਦੇ ਵਿੱਚ, ਕਿਉਂਕਿ ਡੀਐਨਏ ਉਨ੍ਹਾਂ ਦਾ ਮਿਲਦਾ ਆਪਣਾ। ਇਹ ਹੋ ਗਿਆ ਜੀ ਇਹ ਮੁਲਕ ਜਿਹੜੇ ਨੇ ਅਲਬਾਨੀਆ। ਰੇਲ ਸੇਵਾਵਾਂ ਹੋਈਆਂ ਠੱਪ ਨੇ, ਦੇਸ਼ ਭਰ ਦੇ ਵਿੱਚ ਯਾਤਰੀ ਫਸੇ ਆ ਜਰਮਨੀ ਦੇ ਵਿੱਚ। ਸੰਚਾਰ ਸਿਸਟਮ ਦੇ ਵਿੱਚ ਖਰਾਬੀ ਕਾਰਨ ਜਰਮਨੀ ਦੇ ਰੇਲਵੇ ਨੈਟਵਰਕ ਨੂੰ ਮੰਗਲਵਾਰ ਦੇਰ ਰਾਤ ਸਾਰੀਆਂ ਰੇਲ ਗੱਡੀਆਂ ਰੋਕਣੀਆਂ ਪੈ ਗਈਆਂ, ਜਿਹਦੇ ਨਾਲ ਦੇਸ਼ ਭਰ ਦੇ ਵਿੱਚ ਯਾਤਰੀ ਫਸ ਗਏ ਤੇ ਸਟੇਸ਼ਨਾਂ ਦੇ ਉੱਤੇ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ। ਯਾਤਰੀ ਪੁੱਛਗਿੱਛ ਕਾਊਂਟਰਾਂ ਦੇ ਉੱਤੇ ਲੰਬੀਆਂ ਕਤਾਰਾਂ ਦੇ ਵਿੱਚ ਪਤਾ ਲੱਗਿਆ ਕਿ ਖੜੇ ਰਹੇ ਤੇ ਆਪਣੀਆਂ ਮੰਜ਼ਿਲਾਂ ਤੱਕ ਕਿਵੇਂ ਪਹੁੰਚਣ। ਦੇਸ਼ ਦੇ ਮੁੱਖ ਰੇਲਵੇ ਆਪਰੇਟਰ ਡੌਸ਼ ਬਾਨ ਹੁਣਾਂ ਨੇ ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਆਊਟੇਜ ਦੀ ਜਿਹੜੀ ਸੀ ਰਿਪੋਰਟ ਕਰਨ ਤੋਂ ਲਗਭਗ 2.5 ਘੰਟੇ ਬਾਅਦ ਐਲਾਨ ਕੀਤਾ ਕਿ ਸਮੱਸਿਆ ਦਾ ਹੱਲ ਹੋ ਗਿਐ ਤੇ ਸੇਵਾਵਾਂ ਨੂੰ ਜਿਹੜਾ ਪੜਾਵਾਰ ਢੰਗ ਦੇ ਨਾਲ ਬਹਾਲ ਕੀਤਾ ਜਾ ਰਿਹਾ। ਆਖਰੀ ਖ਼ਬਰ ਵੱਲ ਨੂੰ ਵਧਦਿਆਂ, ਸਿੰਗਾਪੁਰ ਸਰਕਾਰ ਤਨਖਾਹ ਤੋਂ ਵਾਂਝੇ ਭਾਰਤ ਬੰਗਲਾਦੇਸ਼ ਦੇ ਜਿਹੜੇ ਲੋਕ ਨੇ ਕਰਿੰਦੇ ਐ 400 ਮਜ਼ਦੂਰਾਂ ਨੂੰ ਦੇਵੇਗੀ ਆਰਥਿਕ ਮਦਦ। ਸਿੰਗਾਪੁਰ ਸਰਕਾਰ ਉਨ੍ਹਾਂ ਲਗਭਗ 400 ਪ੍ਰਵਾਸੀ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਦੇਵੇਗੀ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਪਿਛਲੇ 3-4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਹੈ। ਇਨ੍ਹਾਂ ਦੇ ਵਿਚੋਂ ਬਹੁਤੇ ਮਜ਼ਦੂਰ ਭਾਰਤ ਤੇ ਬੰਗਲਾਦੇਸ਼ ਦੇ ਨਾਲ ਸਬੰਧਤ ਨੇ। ਸਰਕਾਰ ਨੇ ਬੁੱਧਵਾਰ ਨੂੰ ਇਸਦਾ ਐਲਾਨ ਕਰ ਦਿੱਤਾ। ਸਰਕਾਰ ਵੱਲੋਂ ਹਰੇਕ ਪ੍ਰਭਾਵਿਤ ਮਜ਼ਦੂਰ ਨੂੰ ਨਗਦ ਅਤੇ ਕੁਪਨ ਦੇ ਰੂਪ ਦੇ ਵਿਚ $200 ਦੀ ਸਹਾਇਤਾ ਦਿੱਤੀ ਜਾਏਗੀ। ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੇ ਜਨਰਲ ਸਕੱਤਰ ਤੇ ਲੇਬਰ ਆਰਗੇਨਾਈਜੇਸ਼ਨ ਦੇ ਮੁਖੀ ਐਨ ਜੀ ਚੀ ਮੇਗਨ ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਅਤੇ ਗੈਰ ਸਰਕਾਰੀ ਸੰਸਥਾ ਮਾਈਗ੍ਰੇਟ ਵਰਕਰਜ਼ ਸੈਂਟਰ ਮਿਲ ਕੇ ਹਰੇਕ ਮਜ਼ਦੂਰ ਨੂੰ $100 ਨਗਦ ਅਤੇ $100 ਦੇ ਸੁਪਰ ਮਾਰਕੀਟ ਜਿਹੜੇ ਕੁਪਨ ਜਿਹੜੇ ਨੇ ਪ੍ਰਦਾਨ ਕਰਨਗੇ ਤੇ ਲਗਭਗ 40 ਮਾਲਕਾਂ ਦੇ ਕੋਲ ਨਿਰਮਾਣ ਖੇਤਰ ਹੈ ਇਹਦੇ ਵਿਚ ਜਿਨ੍ਹਾਂ ਨੇ ਵਿਚੋਂ ਉਪਲਬਧ 150 ਰੋਜ਼ਗਾਰ ਦੇ ਮੌਕਿਆਂ ਦੀ ਵੀ ਪਛਾਣ ਕੀਤੀ ਗਈ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਾਂ ਬਾਤਾਂ ਤੁਸੀਂ ਵੀ ਕਰ ਸਕਦੇ ਹੋ ਤੇ ਕੈਨੇਡਾ ਤੇ ਅਮਰੀਕਾ ਦੇ ਸਬੰਧਾਂ ਦੀ ਇਕ ਗੱਲ ਕਰਦੇ ਆ। ਸੁਖਵੰਤ ਹੁੰਦਲ ਜੀ ਦੀ ਰਿਪੋਰਟ ਹੈ ਤੇ ਉਹਦੀ ਬਾਤ ਪਾਉਂਦੇ ਆ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ ਤੁਹਾਡੇ ਨਾਲ। ਬੁੱਧੀਮਾਨ ਪਰਿੰਦਾ ਕਾਮਨ ਰੇਵਨ ਦੀ ਅੱਜ ਪੰਜਾਬੀ ਟ੍ਰਿਬਿਊਨ ਦੇ ਵਿਚ ਮੇਰੇ ਦੁਆਰਾ ਲਿਖਿਆ ਗਿਆ ਜਿਹੜਾ ਆਰਟੀਕਲ ਹੈ ਉਹ ਛਪਿਆ ਤੇ ਉਹਦੀ ਸਾਂਝ ਤੁਹਾਡੇ ਨਾਲ ਪਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਸ ਤੋਂ ਪਹਿਲਾਂ ਸੁਖਵੰਤ ਹੁੰਦਲ ਹੁਣਾਂ ਦੀ ਕਲਮ ਦੇ ਵਿਚੋਂ ਕੈਨੇਡਾ ਤੋਂ ਇਹ ਸਾਂਝ ਪਾਉਂਦੇ ਆ। ਅਮਰੀਕਾ ਤੇ ਕੈਨੇਡਾ ਦੇ ਜੋ ਰਿਸ਼ਤੇ ਨਾਤੇ ਨੇ ਉਹ ਕਿੱਥੇ ਤੱਕ ਵਿਗੜ ਸਕਦੇ ਆ ਜਾਂ ਕਿੱਥੇ ਤੱਕ ਜਾ ਰਹੇ ਨੇ। ਕਿਤੇ ਨਾ ਕਿਤੇ ਹਥਿਆਉਣ ਦੀ ਗੱਲਬਾਤ ਜਿਹੜੀ ਹੈ ਅਮਰੀਕਾ ਕੈਨੇਡਾ ਦੇ ਉੱਤੇ ਕਰ ਰਿਹਾ। ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਜਿਹੜਾ ਪੂੰਜੀ ਨਿਵੇਸ਼ ਹੈ ਉਹਦੇ ਬਾਰੇ ਬਾਬਤ ਗੱਲਬਾਤ ਹੈ। ਸੁਖਵੰਤ ਹੁੰਦਲ ਜੀ ਲਿਖਦੇ ਆ, ਕੈਨੇਡਾ ਦੀਆਂ ਖਾਣਾਂ ਦੇ ਵਿਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਇਹਦੇ ਨੇ ਸ਼੍ਰੀ ਪੈਸਟਰ ਨੈਕ ਅਤੇ ਨੈਨਸੀ ਨੈਨ ਕੀਵੈਲ। ਅਨੁਵਾਦ ਪੰਜਾਬੀ ਦੇ ਵਿਚ ਸਾਰੀ ਜਿਹੜੀ ਰਿਪੋਰਟ ਦਾ ਸੁਖਵੰਤ ਹੁੰਦਲ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇਡੀਓ ਦਾ ਮੰਚ। ਅਸਲ ਦੇ ਵਿਚ ਇਹ ਆਰਟੀਕਲ ਪਹਿਲੀ ਵਾਰ ਆਨਲਾਈਨ ਸਾਈਟ ਬਰੀਚ ਮੀਡੀਆ ਦੇ ਉੱਤੇ 22 ਮਈ 2026 ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਪੇਸ਼ ਹੈ। ਕਿਰਪਾ ਕਰਕੇ ਨੋਟ ਕਰੋ ਕਿ ਪੰਜਾਬੀ ਅਨੁਵਾਦ ਦੇ ਵਿਚ ਇਸਦੇ ਸਿਰਲੇਖ ਦੇ ਵਿਚ ਥੋੜੀ ਜਿਹੀ ਤਬਦੀਲੀ ਹੋ ਸਕਦੀ ਹੈ ਪਰ ਕਬੂਲ ਕਰਨਾ। ਜਦੋਂ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਦੀ ਰੱਖਿਆ ਦੇ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕਰ ਰਹੇ ਨੇ ਤੇ ਦੇਸ਼ ਦੇ ਕ੍ਰਿਟੀਕਲ ਮਿਨਰਲ ਜਿਹੜੇ ਨੇ ਮਹੱਤਵਪੂਰਨ ਖਣਿਜ ਜਿਹੜੇ ਆ ਅਮਰੀਕੀ ਹਥਿਆਰਾਂ ਦਾ ਹਿੱਸਾ ਬਣਨ ਜਾ ਰਹੇ ਨੇ। ਕਾਨੂੰਨੀ ਮਾਹਰਾਂ ਦੇ ਅਨੁਸਾਰ ਅਮਰੀਕਾ ਕੈਨੇਡਾ ਦੀਆਂ ਖਾਣਾਂ ਦੀ ਮਾਲਕੀ ਹਾਸਲ ਕਰਨ ਦੇ ਲਈ ਸੰਭਵ ਤੌਰ ਦੇ ਉੱਤੇ ਅਜਿਹੇ ਕਦਮ ਚੁੱਕ ਰਿਹਾ ਜਿਨ੍ਹਾਂ ਦੀ ਪਹਿਲਾਂ ਮਿਸਾਲ ਨਹੀਂ ਮਿਲਦੀ ਤੇ ਕੈਨੇਡਾ ਅਤੇ ਫਸਟ ਨੇਸ਼ਨ ਦੇ ਇਲਾਕਿਆਂ ਜਿਨ੍ਹਾਂ ਦੇ ਵਿਚੋਂ ਖਣਿਜ ਕੱਢੇ ਜਾਂਦੇ ਨੇ ਉਨ੍ਹਾਂ ਨੂੰ ਅਮਰੀਕੀ ਖਣਨ ਖੇਤਰ ਜਿਹੜਾ ਮਾਈਨਿੰਗ ਟੈਰੇਟਰੀ ਜਿਹੜੀ ਹੈ ਉਹਦੇ ਵਿਚ ਤਬਦੀਲ ਕਰ ਰਿਹਾ, ਜਿਵੇਂ ਕਿ ਆਪਣੇ ਆਦੀਵਾਸੀ ਲੋਕ ਨੇ ਜਾਂ ਬਸ ਆਪਣੇ ਪਿਛਲੇ ਦਿਨਾਂ ਦੇ ਵਿਚ ਆਪਾਂ ਜ਼ਿਕਰ ਕੀਤਾ ਸੀ ਜਿਹੜਾ ਸਤਨਾਮ ਉਨ੍ਹਾਂ ਦੀ ਕਲਮ ਦੇ ਵਿਚੋਂ ਨਾਵਲ ਦਾ ਉਹਦੇ ਹਾਲਾਤ ਨੇ ਉੱਥੇ ਵੀ ਜਿਹੜੇ ਨੇ ਆਦੀਵਾਸੀ ਅਤੇ ਇਧਰ ਰੈੱਡ ਇੰਡੀਅਨ ਨੇ। ਕੈਨੇਡਾ ਦੀ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਨੂੰ ਫੰਡ ਕਰਨ ਅਤੇ ਤੇਜ਼ੀ ਦੇ ਨਾਲ ਮਨਜੂਰੀ ਦੇਣ ਦੇ ਵਿਚ ਮਦਦ ਕਰ ਰਹੀ ਹੈ। ਸੂਬਾਈ ਪੱਧਰ ਤੋਂ ਫੈਡਰਲ ਪੱਧਰ ਤੱਕ ਕੈਨੇਡਾ ਆਪਣੇ ਦੂਰ ਦੁਰਾਡੇ ਦੇ ਉੱਤਰੀ ਇਲਾਕਿਆਂ ਤੋਂ ਕ੍ਰਿਟੀਕਲ ਮਿਨਰਲਾਂ ਮਹੱਤਵਪੂਰਨ ਖਣਿਜਾਂ ਦੀ ਖੁਦਾਈ ਨੂੰ ਤੇਜ਼ ਕਰਨ ਦੇ ਵਿਚ ਲੱਗਿਆ ਹੋਇਆ। ਇਨ੍ਹਾਂ ਖਣਿਜਾਂ ਨੂੰ ਪਹਿਲਾਂ ਸਾਫ਼ ਊਰਜਾ ਕਲੀਨ ਐਨਰਜੀ ਦੇ ਵੱਲ ਤਬਦੀਲੀ ਦੇ ਲਈ ਤੇ ਫਿਰ ਅਮਰੀਕਾ ਦੇ ਵੱਲੋਂ ਆਪਣੇ ਵਿਚ ਮਿਲਾ ਲੈਣਾ ਇਹਨੂੰ ਦੀਆਂ ਧਮਕੀਆਂ ਦੇ ਵਿਚਕਾਰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਕਰਾਰ ਦਿੱਤਾ ਗਿਆ ਸੀ। ਨਿਕਲ ਇਹਦੇ ਵਿਚ ਤਾਂਬਾ, ਗ੍ਰੇਫਾਈਟ, ਕੋਬਾਲਟ, ਟੰਗਸਟਨ, ਕ੍ਰੋਮੀਅਮ ਅਤੇ ਰੇਅਰ ਅਰਥ ਐਲੀਮੈਂਟ ਸਿਰਫ ਬੈਟਰੀਆਂ ਤੇ ਹਵਾ ਤੋਂ ਬਿਜਲੀ ਪੈਦਾ ਕਰਨ ਵਾਲੇ ਟਰਬਾਈਨਾਂ ਵਿੰਡ ਟਰਬਾਈਨਸ ਜਿਹੜੀਆਂ ਲੱਗਦੀਆਂ ਨੇ ਜਿਨ੍ਹਾਂ ਦਾ ਕਚਰਾ 20 ਤੋਂ 25 ਮਿਲੀਅਨ ਟਨ ਜਿਹੜਾ ਤੁਰਿਆ ਫਿਰਦਾ ਦੁਨੀਆਂ ਤੇ ਉਹ ਲਾ ਰਹੇ ਨੇ ਵੱਡੇ ਪੱਧਰ ਦੇ ਉੱਤੇ। ਇੱਥੇ ਸਾਡੇ ਵੀ ਤੇ ਉਹ ਸਿਰਦਰਦੀ ਬਣੀ ਹੋਈ ਹੈ ਕਿ ਇਹਨੂੰ ਡਿਸਟਰੋਏ ਕਿੱਥੇ ਕਰਨਾ ਮੁੜ ਕੇ। ਉਹਦੇ ਲਈ ਜਿਹੜਾ ਵਿੰਡ ਟਰਬਾਈਨਸ ਜਿਹੜੀਆਂ ਲਾਈਆਂ ਜਾ ਰਹੀਆਂ ਲਈ ਹੀ ਕੱਚਾ ਮਾਲ ਜਿਹੜਾ ਇਨਪੁੱਟ ਨਹੀਂ ਹਨ, ਸਗੋਂ ਇਨ੍ਹਾਂ ਦੀ ਲੋੜ ਲੜਾਕੂ ਜਹਾਜ਼ਾਂ, ਫਾਈਟਰ ਜੈਟਸ, ਡਰੋਨਾਂ, ਮਿਜ਼ਾਈਲਾਂ, ਰਡਾਰਾਂ ਸਿਸਟਮਾਂ ਦੇ ਵਿਚ, ਪਣਡੁੱਬੀਆਂ ਦੇ ਵਿਚ, ਬਖਤਰਬੰਦ ਸਾਜ਼ ਸਮਾਨ ਜਿਹੜੇ ਨੇ ਉਨ੍ਹਾਂ ਦੇ ਵਿਚ ਤੇ ਗੋਲਾ ਬਰੂਦ ਬਣਾਉਣ ਦੇ ਲਈ ਵੀ ਹੁੰਦੀ ਹੈ। ਕੈਨੇਡਾ ਲੰਬੇ ਸਮੇਂ ਤੋਂ ਅਮਰੀਕਾ ਦੀਆਂ ਜੰਗਾਂ ਦੇ ਲਈ ਕੱਚੇ ਮਾਲ ਜਿਹੜਾ ਉਹਦਾ ਜਿਹੜਾ ਇਨਪੁੱਟ ਦਾ ਭਰੋਸੇਯੋਗ ਸਪਲਾਈ ਰਿਹਾ। ਕੈਨੇਡਾ ਦੇ ਧਰਤੀ ਹੇਠਲੇ ਖਜ਼ਾਨਿਆਂ ਤੋਂ ਅਮਰੀਕਾ ਦੇ ਪਰਮਾਣੂ ਬੰਬਾਂ ਦੇ ਲਈ ਯੂਰੇਨੀਅਮ, ਉਸਦੇ ਜੰਗੀ ਜਹਾਜ਼ਾਂ ਦੀਆਂ ਬਖਤਰਬੰਦ ਪਲੇਟਾਂ, ਆਰਮਰ ਪਲੇਟਸ ਲਈ ਨਿਕਲ ਅਤੇ ਉਸਦੇ ਜੰਗੀ ਜਹਾਜ਼ਾਂ ਦੇ ਲਈ ਐਲੂਮੀਨੀਅਮ ਜਿਹੜਾ ਆਉਂਦਾ ਰਿਹਾ। ਪਰ ਜਦੋਂ ਕੈਨੇਡਾ ਦੇ ਖਣਿਜਾਂ ਨੂੰ ਵਿਦੇਸ਼ੀ ਫੌਜੀ ਉਤਪਾਦਨ ਲਈ ਰਾਖਵਾਂ ਕੀਤਾ ਜਾ ਰਿਹਾ ਹੋਵੇ ਤਾਂ ਕੀ ਇਹ ਸੱਚਮੁੱਚ ਕੈਨੇਡਾ ਦੇ ਰਾਸ਼ਟਰੀ ਹਿੱਤਾਂ ਦੇ ਵਿਚ ਹੈ? ਇਹ ਬਹੁਤ ਵੱਡਾ ਸਵਾਲ ਹੈ। ਬੈਟਰੀਆਂ ਜਾਂ ਬੰਬ ਕੀ ਨੇ? ਇਨ੍ਹਾਂ ਖਣਿਜਾਂ ਨੂੰ ਹਾਸਲ ਕਰਨ ਦੇ ਲਈ ਇਤਿਹਾਸਕ ਤੌਰ ਦੇ ਉਤੇ ਅਮਰੀਕਾ ਕੈਨੇਡੀਅਨ ਖਣਨ ਜਿਹੜਾ ਮਾਈਨਿੰਗ ਹੈ ਕੰਪਨੀਆਂ ਨੂੰ ਸਟੇਟ ਬੈਕਡ ਜਿਹੜਾ ਭਾਵ ਸਟੇਟ ਦੇ ਸਮਰਥਨ ਵਾਲੀਆਂ ਗ੍ਰਾਂਟਾਂ ਤੇ ਸਬਸਿਡੀਆਂ ਜਿਹੜੀਆਂ ਦਿੰਦਾ ਰਿਹਾ। ਪਰ ਅਮਰੀਕਾ ਦੀ ਚੀਨ ਦੇ ਨਾਲ ਠੰਡੀ ਜੰਗ ਦੀ ਵੱਧਦੀ ਜਿਹੜੀ ਹੈ ਤਿੱਬਰਤਾ ਦੇ ਨਾਲ ਪੈਟਾਗਨ ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਦਾ ਹੈੱਡਕੁਆਟਰ ਜੋ ਹੈ ਆਪਣੇ ਨਿਵੇਸ਼ਾਂ ਨੂੰ ਵਧਾ ਰਿਹਾ। 2022 ਦੇ ਸ਼ੁਰੂ ਤੋਂ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੂੰ ਕ੍ਰਿਟੀਕਲ ਮਿਨਰਲ ਮਹੱਤਵਪੂਰਨ ਖਣਿਜ ਕੱਢਣ ਵਾਲੀਆਂ ਕੈਨੇਡਾ ਦੀਆਂ ਖਣਨ ਜਿਹੜੀਆਂ ਨੇ ਕੰਪਨੀਆਂ ਦੇ ਵਿਚ 10 ਲੱਖਾਂ ਮਿਲੀਅਨਸ ਡਾਲਰ ਲਾਉਣੇ ਸ਼ੁਰੂ ਕਰ ਦਿੱਤੇ ਨੇ। ਉਸ ਸਮੇਂ ਕੈਨੇਡਾ ਦੇ ਵਿਚ ਇਸ ਖ਼ਬਰ ਦੇ ਬਾਰੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਇਸ ਦੀ ਬਜਾਏ ਅਖ਼ਬਾਰਾਂ ਫੈਡਰਲ ਅਤੇ ਸੂਬਾਈ ਵਾਅਦਿਆਂ ਬਾਰੇ ਸੁਰਖੀਆਂ ਲਗਾ ਰਹੀਆਂ ਸਨ ਕਿ ਇਹ ਖਣਿਜ ਪਦਾਰਥ ਇਲੈਕਟ੍ਰਾਨਿਕ ਵਾਹਨਾਂ ਦੇ ਵਿਚ ਬੈਟਰੀ ਪਲਾਂਟਾਂ ਦੇ ਨਾਲ ਉਸਰੇ ਕਲੀਨ ਟੈਕ ਰੈਵੋਲੂਸ਼ਨ ਸਾਫ ਤਕਨੀਕੀ ਇਨਕਲਾਬ ਜਿਹੜਾ ਹਰੀ ਐਨਰਜੀ ਦੀ ਗੱਲ ਆਉਂਦੀ ਹੈ ਉਹਨੂੰ ਊਰਜਾ ਦੇਣਗੇ। 8ਵੀਂ ਫਾਇਰ ਰਾਈਜ਼ਿੰਗ ਖੋਜ ਸਮੂਹ ਦੇ ਹਿੱਸੇ ਦੇ ਵਜੋਂ ਅਸੀਂ ਕ੍ਰਿਟੀਕਲ ਮਿਨਰਲ ਸੈਕਟਰ ਜਿਹੜਾ ਨਾਲ ਸੰਬੰਧਿਤ ਨਵੀਆਂ ਸਪਲਾਈ ਚੇਨਾਂ ਦੀ ਜਾਂਚ ਕੀਤੀ ਹੈ। ਅਸੀਂ ਜਾਣਿਆ ਕਿ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਦੇ ਵਿਚ ਜਿਹੜਾ ਨੇ ਉਹਦੇ ਨਵੇਂ ਰੁਝਾਨ ਦੇ ਪਿੱਛੇ ਆਉਣ ਵਾਲੀ ਨਵੀਂ ਫੰਡਿੰਗ ਅਸਲ ਦੇ ਵਿਚ ਪੈਟਾਗਨ ਤੋਂ ਆ ਰਹੀ ਹੈ ਜੋ ਧਰਤੀ ਦੇ ਉੱਤੇ ਸਭ ਤੋਂ ਵੱਧ ਗ੍ਰੀਨ ਹਾਊਸ ਗੈਸਾਂ ਪੈਦਾ ਕਰਨ ਵਾਲੀ ਇਕਾਈ ਅਮਰੀਕਾ ਦੀ ਫੌਜ ਜਿਹੜੀ ਹੈ ਉਹਦੀ ਪ੍ਰਬੰਧਕ ਹੈ। 2024 ਤੇ 2025 ਦੇ ਸਿਰਫ 2 ਸਾਲਾਂ ਦੇ ਵਿਚ ਪੈਟਾਗਨ ਨੇ ਕੈਨੇਡਾ ਦੇ ਵਿਚ ਖਣਨ ਜਿਹੜਾ ਪ੍ਰੋਜੈਕਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਫਾਰਚੂਨ ਮਿਨਰਲਸ, ਲੋਮੀਕੋ ਮੈਟਲਸ, ਫਾਇਰਵੀਡ ਮੈਟਲਸ, ਨੌਰਥ ਕਲਿਫ ਰਿਸੋਰਸਿਜ, ਨੈਨੋਵਨ ਮਟੀਰੀਅਲਸ ਤੇ ਇਲੈਕਟ੍ਰੋਨਿਕ ਜਿਹੜੀਆਂ ਬੈਟਰੀ ਮਟੀਰੀਅਲਸ ਦੇ ਵਿਚ 7 ਕਰੋੜ 80 ਲੱਖ ਜਾਣੀ ਕਿ 78 ਮਿਲੀਅਨ ਅਮਰੀਕਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਸਹਿਯੋਗ ਦੇ ਵਜੋਂ ਪੇਸ਼ ਕੀਤੇ ਗਏ ਇਸ ਪ੍ਰਬੰਧ ਨੇ ਕੈਨੇਡਾ ਦੀਆਂ ਖਣਨ ਤਰਜੀਹਾਂ ਨੂੰ ਜਿਹੜਾ ਅਮਰੀਕਾ ਫੌਜੀ ਲੋੜਾਂ ਦੇ ਅਨੁਸਾਰ ਢਾਲ ਦਿੱਤਾ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਤਣਾਅ ਦੇ ਸਮੇਂ ਦੇ ਦੌਰਾਨ ਵੀ ਫਿਰ 2025 ਦੇ ਵਿਚ ਅਮਰੀਕਾ ਦੇ ਜੰਗੀ ਵਿਭਾਗ ਡਿਪਾਰਟਮੈਂਟ ਆਫ ਵਾਰ ਨੇ ਅਲਾਸਕਾ ਦੇ ਤਾਂਬੇ, ਕੋਬਾਲਟ, ਸੋਨੇ ਅਤੇ ਚਾਂਦੀ ਨੂੰ ਕੱਢਣ ਦੀ ਯੋਜਨਾ ਬਣਾ ਰਹੀ ਜਿਹੜੀ ਵੈਂਕੂਵਰ ਆਧਾਰਿਤ ਖਣਨ ਕੰਪਨੀ ਹੈ ਟ੍ਰਾਈਲੋਜੀ ਮੈਟਲਸ ਦੇ ਵਿਚ 10% ਦੀ ਇਕੁਇਟੀ ਹਿੱਸੇਦਾਰੀ ਹਾਸਲ ਕਰਨ ਦੇ ਲਈ 3 ਕਰੋੜ 56 ਲੱਖ ਜਾਣੀ ਕਿ 35.6 ਮਿਲੀਅਨ ਡਾਲਰ ਜਿਹੜੇ ਨੇ ਅਮਰੀਕੀ ਡਾਲਰ ਖਰਚੇ ਹੈ। ਇਸ ਦੇ ਨਾਲ ਭਵਿੱਖ ਦੇ ਵਿਚ ਆਪਣੀ ਮਾਲਕੀ ਵਧਾਉਣ ਦੀ ਚੋਣ ਅਤੇ ਇਕ ਬੋਰਡ ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਵੀ ਮਿਲਿਆ। ਅਮਰੀਕਾ ਦੇ ਊਰਜਾ ਵਿਭਾਗ ਜਿਹੜਾ ਇਹਦੇ ਵਿਚ ਡਿਪਾਰਟਮੈਂਟ ਆਫ ਐਨਰਜੀ ਹੈ, ਉਹਨੇ ਵੀ ਵੈਂਕੂਵਰ ਆਧਾਰਿਤ ਕੰਪਨੀ ਲਿਥੀਅਮ ਅਮਰੀਕਾਸ ਦੇ ਵਿਚ ਜਿਹੜਾ 5% ਦੀ ਹਿੱਸੇਦਾਰੀ ਖਰੀਦੀ ਹੈ। ਇਹ ਕੰਪਨੀ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਲਿਥੀਅਮ ਖਾਣਾਂ ਦੇ ਵਿਚੋਂ ਇਕ ਨੂੰ ਵਿਕਸਿਤ ਕਰ ਰਹੀ ਹੈ। ਅੰਤਰਰਾਸ਼ਟਰੀ ਵਕੀਲ ਲਾਰੈਂਸ ਹਰਮਨ ਦੇ ਅਨੁਸਾਰ ਅਮਰੀਕਾ ਦੀ ਫੈਡਰਲ ਸਰਕਾਰ ਦਾ ਕੈਨੇਡਾ ਦੀਆਂ ਖਣਨ ਕੰਪਨੀਆਂ ਵਿਚ ਹਿੱਸੇਦਾਰੀ ਸ਼ੇਅਰ ਹੋਲਡਰ ਹੋਣਾ ਸ਼ਾਇਦ ਇਕ ਅਜਿਹਾ ਪ੍ਰਬੰਧ ਹੈ ਜਿਸਦੀ ਪਹਿਲਾਂ ਕੋਈ ਵੀ ਮਿਸਾਲ ਨਹੀਂ ਮਿਲਦੀ ਹੈ। ਇਹ ਕੰਟਰੋਲਿੰਗ ਸ਼ੇਅਰ ਨਹੀਂ ਨੇ, ਪਰ ਐਂਟੀ ਟਰਾਂਸਟ ਖੇਤਰ ਦੇ ਨਾਲ ਸੰਬੰਧਿਤ ਵਕੀਲ ਜਿਹੜੇ ਨੇ ਸੈਂਡੀ ਵਾਕਰ, ਉਨ੍ਹਾਂ ਨੇ ਚੇਤਾਵਨੀ ਜ਼ਰੂਰ ਦਿੱਤੀ ਹੈ ਕਿ ਇਕ ਵਾਰ ਜਦੋਂ ਇਹ ਖਾਣਾ ਜਿਹੜੀਆਂ ਨੇ ਕੰਮ ਕਰਨ ਲੱਗ ਜਾਣਗੀਆਂ ਤਾਂ ਅਮਰੀਕਾ ਦੀ ਸਰਕਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਸਕਦੀ ਹੈ ਕਿ ਖਣਿਜ ਸਿਰਫ ਅਮਰੀਕਾ ਨੂੰ ਹੀ ਜਾਣ, ਕਿਤੇ ਹੋਰ ਪਾਸੇ ਨਾ। ਕੈਨੇਡਾ ਦੇ ਕੋਲ ਅਜਿਹੀਆਂ ਨੀਤੀਆਂ ਨੇ ਜੋ ਉਸਨੂੰ ਵਿਦੇਸ਼ੀ ਸਰਕਾਰਾਂ ਦੇ ਕੈਨੇਡਾ ਦੇ ਘਰੇਲੂ ਨਿਵੇਸ਼ਾਂ ਦੇ ਉੱਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦਿੰਦੀਆਂ ਨੇ, ਖਾਸ ਕਰਕੇ ਜੇ ਇਹ ਨਿਵੇਸ਼ ਜਿਹੜਾ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਦੇ ਨੇ। ਹੁਣ ਤਾਂ 2022 ਦੇ ਵਿਚ ਕੈਨੇਡੀਅਨ ਸਰਕਾਰ ਨੇ ਚੀਨ ਦੀਆਂ 3 ਕੰਪਨੀਆਂ ਨੂੰ ਕੈਨੇਡਾ ਦੀਆਂ ਕ੍ਰਿਟੀਕਲ ਮਿਨਰਲ ਕੰਪਨੀਆਂ ਦੇ ਵਿਚ ਲਾਈ ਆਪਣੀ ਪੂੰਜੀ ਨੂੰ ਬਾਹਰ ਕੱਢ ਲੈਣ ਦਾ ਜਿਹੜਾ ਸੀ ਹੁਕਮ ਵੀ ਦਿੱਤਾ ਸੀ। ਅਮਰੀਕਾ ਦੀ ਸਰਕਾਰ ਸਟੇਟ ਜਿਹੜੀ ਹੈ ਵੱਲੋਂ ਟ੍ਰਾਈਲੋਜੀ ਮੈਟਲਸ ਜਾਂ ਲਿਥੀਅਮ ਅਮਰੀਕਾਜ਼ ਦੇ ਵਿਚ ਕੀਤੇ ਨਿਵੇਸ਼ਾਂ ਦੇ ਖਿਲਾਫ਼ ਅਜਿਹਾ ਕੋਈ ਹੁਕਮ ਨਹੀਂ ਦੇ ਦਿੱਤਾ ਗਿਆ। ਦੂਸਰੇ ਪਾਸੇ ਜਲਵਾਯੂ ਦੇ ਨਾਂ ਦੇ ਉੱਤੇ ਧੋਖਾ ਕੀਤਾ ਜਾ ਰਿਹਾ ਵੀ ਆਮ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਤਾਂ ਕਹਿ ਦਿੰਦੇ ਪ੍ਰਦੂਸ਼ਣ ਫੈਲਾਉਂਦੇ ਆ, ਪਰ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਪ੍ਰਦੂਸ਼ਣ ਫੈਲ ਰਿਹਾ ਜਾਂ ਹਜ਼ਾਰਾਂ ਕਰੋੜਾਂ ਏਕੜ ਜਿਹੜੇ ਜੰਗਲ ਨੇ, ਰੇਨ ਫੋਰੈਸਟ ਹੈ, ਉਹਨੂੰ ਜਿਹੜਾ ਤਬਾਹ ਕੀਤਾ ਜਾਂਦਾ ਹੈ, ਉਹਦਾ ਜ਼ਿਕਰ ਕਦੇ ਨਹੀਂ ਆਉਂਦਾ। ਪਿਛਲੀ ਵਾਰੀ ਇੱਕ ਵਾਰੀ ਮੈਂ ਕੀਤੇ ਸੀ ਆਪਣੀ ਦੀ ਕੌਨਸਪਰੈਸੀ ਦੀ ਗੱਲ, ਗ੍ਰੀਨ ਹਾਊਸਾਂ ਦੀਆਂ ਜਾਂ ਹੋਰ ਸਾਰੀਆਂ ਚੀਜ਼ਾਂ, ਮੀਟ ਦੀ ਗੱਲ, ਉਹਦੇ ਨਾਲ ਕਿੰਨਾ ਜਿਹੜਾ ਤਬਾਹੀ ਮਚੀ ਹੈ ਦੁਨੀਆਂ ਦੇ ਉੱਤੇ, ਅਤੇ ਹੁਣ ਜਿਹੜਾ ਵੈਜੀਟੇਰੀਅਨ ਫੂਡ ਦੇ ਵੱਲ ਨੂੰ ਪ੍ਰਮੋਟ ਕਰ ਰਹੇ ਨੇ ਸਾਰੀ ਦੁਨੀਆਂ ਦੇ ਵਿੱਚ, ਅਤੇ ਇਸੇ ਤਰ੍ਹਾਂ ਜਿਹੜੇ ਖਨਨ ਪਦਾਰਥ ਜਿਹੜੇ ਨੇ ਉਹ ਕੱਢਣ ਦੇ ਲਈ ਕਿੰਨਾ ਪ੍ਰਦੂਸ਼ਣ ਕੀਤਾ ਜਾਂਦਾ ਹੈ। ਲਗਭਗ ਉਹਨਾਂ ਸਾਰੇ ਖਨਨ ਪ੍ਰੋਜੈਕਟਾਂ ਨੂੰ ਜਿਨ੍ਹਾਂ ਦੇ ਵਿੱਚ ਪੈਟਾਗਨ ਨੇ ਪੂੰਜੀ ਲਾਈ ਹੈ, ਜਲਵਾਯੂ ਦੇ ਹੱਲਾਂ ਵਜੋਂ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਦੇ ਹੱਲ ਦੱਸੇ ਹੈ। ਕਿਊਬਿਕ ਦੇ ਵਿੱਚ ਲੋਮਿਕੋ ਮੈਟਲਜ਼ ਆਪਣੀ ਪ੍ਰਸਤਾਵਿਤ ਲਾ ਲੁਤਰੇ ਗ੍ਰੇ ਫਾਈਟ ਖਾਨ ਨੂੰ ਨਵਿਆਉਣਯੋਗ ਊਰਜਾ ਦੇ ਇੱਕ ਸਥਾਨਕ ਪ੍ਰਬੰਧ ਜਿਹੜਾ ਇਕੋ ਸਿਸਟਮ ਦੇ ਹਿੱਸੇ ਦੇ ਵਜੋਂ ਪੇਸ਼ ਕਰ ਰਹੀ ਹੈ। ਇਸ ਨੂੰ ਪੈਟਾਗਨ ਤੋਂ 84,08,4 ਮਿਲੀਅਨ ਅਮਰੀਕਨ ਡਾਲਰ ਦੀ ਗ੍ਰਾਂਟ ਦਿੱਤੀ ਹੈ, ਜਿਸਦੇ ਵਿਚ ਨੈਚੁਰਲ ਰਿਸੋਰਸਿਜ ਕੈਨੇਡਾ ਨੇ 49,04,9 ਮਿਲੀਅਨ ਡਾਲਰ ਦੀ ਹੋਰ ਗ੍ਰਾਂਟ ਦੇ ਕੇ ਵਾਧਾ ਜਿਹੜਾ ਕਰ ਦਿੱਤਾ। ਪਰ ਇਹ ਖੁੱਲੀ ਖਾਣ ਜਿਹੜੀ ਹੈ ਫੌਜੀ ਸਨਅਤ ਦੇ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸਮੱਗਰੀ ਜਿਹੜੀ ਹੈ ਗ੍ਰੇ ਫਾਈਟ ਪੈਦਾ ਕਰਦੀ ਹੈ। ਇਸ ਗੱਲ ਦੇ ਜਿਹੜਾ ਮੱਦੇਨਜ਼ਰ ਕਿ ਅਮਰੀਕਾ ਨੇ 1950 ਤੋਂ ਬਾਅਦ ਆਪ ਗ੍ਰੇ ਫਾਈਟ ਪੈਦਾ ਨਹੀਂ ਕੀਤਾ ਅਤੇ ਬਹੁਤ ਵੱਡੀ ਪੱਧਰ ਦੇ ਉੱਤੇ ਚੀਨੀ ਸਪਲਾਈ ਦੇ ਉੱਤੇ ਨਿਰਭਰ ਰਿਹਾ। ਜੰਗੀ ਵਿਭਾਗ ਜਿਹੜਾ ਡਿਪਾਰਟਮੈਂਟ ਆਫ ਵਾਰ ਹੈ ਉਹਦਾ ਇਹ ਨਿਵੇਸ਼ ਬਹੁਤ ਰਣਨੀਤਿਕ ਹੈ। ਗ੍ਰੇ ਫਾਈਟ ਸਮੇਤ ਜਿਹੜਾ ਇਨ੍ਹਾਂ ਪ੍ਰੋਜੈਕਟਾਂ ਦੇ ਰਾਹੀਂ ਜਿਹੜਾ ਲੱਭੇ ਜਾ ਰਹੇ ਬਹੁਤ ਸਾਰੇ ਖਣਿਜ ਦੋਹਰੀ ਵਰਤੋਂ ਵਾਲੇ ਨੇ, ਭਾਵੇਂ ਸਿਵਿਲੀਅਨ ਅਤੇ ਫੌਜੀ ਕੰਮਾਂ ਦੇ ਲਈ ਵਰਤੇ ਜਾ ਸਕਦੇ ਨੇ। ਪਰ ਕੈਨੇਡਾ ਦੇ ਵਾਤਾਵਰਨ ਮੁਲਾਂਕਣ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਅਮਲ ਦੇ ਵਿਚ ਜਿਹੜਾ ਇਹ ਨਹੀਂ ਪੁੱਛਦੇ ਕਿ ਖਾਣਾ ਦੇ ਵਿਚੋਂ ਨਿਕਲਣ ਤੋਂ ਬਾਅਦ ਇਹ ਅਖੀਰ ਦੇ ਵਿਚ ਖਣਿਜ ਕਿੱਥੇ ਜਾਣਗੇ। ਉਹ ਇਹ ਨਹੀਂ ਪੁੱਛਦੇ ਕਿ ਕੱਢੀ ਗਈ ਸਮੱਗਰੀ ਬੈਟਰੀਆਂ ਨੂੰ ਊਰਜਾ ਦੇਵੇਗੀ ਜਾਂ ਹਥਿਆਰਾਂ ਨੂੰ। ਇਹ ਮਾਇਨੇ ਰੱਖਦਾ ਹੈ ਕਿ ਕ੍ਰਿਟੀਕਲ ਮਿਨਰਲ ਜਿਹੜੇ ਨੇ ਉਨ੍ਹਾਂ ਦੀਆਂ ਸਪਲਾਈ ਚੇਨਾਂ ਬਹੁਤ ਅਸਪਸ਼ਟ ਹਨ। ਖਣਿਜਾਂ ਨੂੰ ਕਈ ਅਧਿਕਾਰਤ ਖੇਤਰਾਂ ਦੇ ਵਿਚ ਮਿਲਾਇਆ ਜਾਂਦਾ ਹੈ, ਵੇਚਿਆ ਜਾਂਦਾ ਹੈ, ਖਰੀਦਿਆ ਜਾਂਦਾ ਹੈ, ਪ੍ਰੋਸੈਸ ਕੀਤਾ ਜਾਂਦਾ ਹੈ ਤੇ ਬਦਲਿਆ ਜਾਂਦਾ ਹੈ। ਇਸ ਦੇ ਲਈ ਉਨ੍ਹਾਂ ਦੀ ਅੰਤਮ ਵਰਤੋਂ ਦੀ ਸੂਹ ਲਾਉਣਾ ਜਿਹੜਾ ਟਰੇਸ ਕਰਨਾ ਉਸਨੂੰ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਹ ਉਦੋਂ ਇਕ ਸਮੱਸਿਆ ਬਣ ਜਾਂਦਾ ਹੈ ਜਦੋਂ ਇਨ੍ਹਾਂ ਖਣਿਜਾਂ ਨੂੰ ਕੱਢਣ ਨੂੰ ਇਸ ਦਲੀਲ ਦੇ ਨਾਲ ਜਾਇਜ਼ ਠਹਿਰਾਇਆ ਜਾਂਦਾ ਹੈ ਕਿ ਕੈਨੇਡਾ ਨੂੰ ਘਰੇਲੂ ਪੱਧਰ ਦੇ ਉੱਤੇ ਜਲਵਾਯੂ ਤਬਦੀਲੀ ਦੇ ਹੱਲ ਤਿਆਰ ਕਰਨ ਦੀ ਜ਼ਰੂਰਤ ਹੈ। ਇਸ ਦਲੀਲ ਦੇ ਅਧੀਨ ਵਾਤਾਵਰਨ ਮੁਲਾਂਕਣਾਂ, ਇਨਵਾਇਰਮੈਂਟਲ ਅਸੈਸਮੈਂਟਾਂ ਅਤੇ ਮੂਲ ਨਿਵਾਸੀਆਂ ਦੇ ਨਾਲ ਸਲਾਹ ਮਸ਼ਵਰੇ ਨੂੰ ਜਲਵਾਯੂ ਦੀ ਤਬਦੀਲੀ ਬਾਰੇ ਤੁਰੰਤ ਜਿਹੜਾ ਕਾਰਵਾਈ ਕਰਨ ਦੇ ਰਾਹ ਦੇ ਵਿੱਚ ਬੇਲੋੜੀਆਂ ਰੁਕਾਵਟਾਂ ਦੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਚੋਣ ਮੁਹਿੰਮ ਦੇ ਦੌਰਾਨ ਕਾਰਨੀ ਦੇ ਵੱਲੋਂ ਮਾਰਕ ਕਾਰਨੀ ਵੱਲੋਂ ਬਿਲਡ ਬੇਬੀ ਬਿਲਡ ਭਾਵ ਉਸਾਰੀ ਅਤੇ ਹੋਰ ਉਸਾਰੀ ਦੇ ਕੀਤੇ ਵਾਅਦਿਆਂ ਦਾ ਨਤੀਜਾ ਜਿਹੇ ਫੈਡਰਲ ਅਤੇ ਸੂਬਾਈ ਕਾਨੂੰਨਾਂ ਦੇ ਵਿੱਚ ਨਿਕਲਿਆ ਜੋ ਰਾਸ਼ਟਰੀ ਹਿੱਤ ਦੇ ਵਿੱਚ ਮੰਨੇ ਜਾਣ ਵਾਲੇ ਪ੍ਰੋਜੈਕਟਾਂ ਦੇ ਦੁਆਲੇ ਰੈੱਡ ਟੇਪ ਭਾਵ ਲਾਲ ਫੀਤਾਸ਼ਾਹੀ ਜਿਹੜੀ ਹੈ ਉਹਨੂੰ ਜੜਾ ਘਟਾਉਂਦੇ ਨੇ। ਓਟਾਵਾ ਸਿਰਫ ਕੈਨੇਡਾ ਦੇ ਕ੍ਰਿਟੀਕਲ ਮਿਨਰਲਾਂ ਉੱਤੇ ਅਮਰੀਕਾ ਦਾ ਕਬਜ਼ਾ ਹੁੰਦਾ ਹੀ ਨਹੀਂ ਦੇਖ ਰਿਹਾ ਸਗੋਂ ਇਸ ਦੇ ਖਰਚਿਆਂ ਦੀ ਅਦਾਇਗੀ ਦੇ ਵਿੱਚ ਮਦਦ ਕਰ ਰਿਹਾ ਜਿਵੇਂ ਕਿ ਟਰਾਂਜੀਸ਼ਨ ਸਕਿਉਰਿਟੀ ਪ੍ਰੋਜੈਕਟ ਦੇ ਬਾਰੇ ਖੋਜ ਦਰਸਾਉਂਦੀ ਹੈ ਕਿ ਅਮਰੀਕਾ ਦੇ ਜੰਗੀ ਵਿਭਾਗ ਵੱਲੋਂ ਹਾਲ ਹੀ ਦੇ ਵਿੱਚ ਕੀਤੇ ਹਰ ਇੱਕ ਨਿਵੇਸ਼ ਦੇ ਵਿੱਚ ਕੈਨੇਡਾ ਦੇ ਜਨਤਕ ਫੰਡਾਂ ਦੇ ਵਿੱਚੋਂ ਪੈਸੇ ਦੇ ਕੇ ਵਾਧਾ ਕੀਤਾ ਗਿਆ ਜਦੋਂ ਕਿ ਪੈਟਾਗਨ ਨੇ ਕ੍ਰਿਟੀਕਲ ਮਿਨਰਲਾਂ ਦੇ ਉੱਪਰ ਜਿਹੜਾ ਦੱਸੇ ਗਏ 6 ਕੈਨੇਡੀਅਨ ਪ੍ਰੋਜੈਕਟਾਂ ਦੇ ਲਈ 7,80,00,000 ਅਮਰੀਕਨ ਡਾਲਰ ਤੋਂ ਵੱਧ ਜਿਹੜਾ ਫੰਡ ਅਲਾਟ ਕੀਤਾ। ਕੈਨੇਡੀਅਨ ਸਰਕਾਰ ਨੇ ਜਿਹੜਾ ਇਸ ਦੇ ਵਿੱਚ ਉਹਨਾਂ ਨਿਵੇਸ਼ਾਂ ਦੇ ਲਈ 6,90,00,000 ਕੈਨੇਡੀਅਨ ਡਾਲਰ ਦੇ ਕੇ ਸਾਡੇ ਕੁਦਰਤੀ ਸਰੋਤਾਂ ਦੇ ਖੇਤਰ ਦੇ ਵਿੱਚ ਅਮਰੀਕਨ ਸਟੇਟ ਦੇ ਪ੍ਰਭਾਵ ਨੂੰ ਕਾਰਗਰ ਜਿਹੜਾ ਢੰਗ ਦੇ ਨਾਲ ਸਬਸਿਡੀ ਦਿੱਤੀ ਹੈ। ਇਹ ਵਰਤਾਰਾ ਸਿਰਫ ਕੈਨੇਡਾ ਦੀ ਆਜ਼ਾਦੀ ਜਲਵਾਯੂ ਤੇ ਵਾਤਾਵਰਨ ਦੇ ਲਈ ਹੀ ਖਤਰਾ ਨਹੀਂ ਹੈ ਸਗੋਂ ਇਹ ਮੂਲ ਵਾਸੀਆਂ ਦੀ ਖੁਦ ਮੁਖਤਿਆਰੀ ਦੇ ਲਈ ਵੀ ਇਕ ਖਤਰਾ ਹੈ। ਜੇਕਰ ਮੂਲ ਵਾਸੀਆਂ ਦੇ ਖੇਤਰਾਂ ਦੇ ਵਿਚੋਂ ਖਣਿਜ ਹਥਿਆਰ ਬਣਾਉਣ ਦੇ ਲਈ ਕੱਢੇ ਜਾ ਰਹੇ ਨੇ ਤਾਂ ਕਿ ਇਸ ਦੇ ਬਾਰੇ ਸਥਾਨਕ ਫਸਟ ਨੇਸ਼ਨਜ਼ ਨੂੰ ਜਿਹੜਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਉਹ ਇਸ ਦੇ ਬਾਰੇ ਇਨਕਾਰ ਕਰ ਸਕਦੇ ਨੇ। ਪ੍ਰਭਾਵਿਤ ਫਸਟ ਨੇਸ਼ਨਾਂ ਨੂੰ ਜਲਵਾਯੂ ਬਾਰੇ ਕਾਰਵਾਈ ਦੇ ਨਾਮ ਦੇ ਉੱਤੇ ਆਪਣੀਆਂ ਜੱਦੀ ਧਰਤੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਸਹਿਣ ਦੇ ਲਈ ਕਿਹਾ ਜਾ ਰਿਹਾ ਜਦੋਂ ਕਿ ਅਸਲੀ ਮਕਸਦ ਅਮਰੀਕਾ ਦਾ ਫੌਜੀ ਵਿਸਤਾਰ ਜਿਹੜਾ ਹੋ ਸਕਦਾ ਹੈ। ਮੂਲ ਵਾਸੀਆਂ ਦੇ ਵੱਲੋਂ ਕੈਨੇਡਾ ਭਰ ਦੇ ਵਿੱਚ ਵਿਰੋਧ ਹੋ ਰਹੇ ਨੇ। ਕਿਟੀਗਨ ਜੀਬੀ ਇਨੀਸ਼ੀਨਾ ਬੇਗ ਫਸਟ ਨੇਸ਼ਨ ਨੇ ਗ੍ਰੇਫਾਈਟ ਦੀ ਲਾਲ ਉਤਰੇ ਖਾਨ ਦਾ ਜਿਹੜਾ ਹੈ ਸਖ਼ਤ ਵਿਰੋਧ ਕੀਤਾ ਹੈ ਜਿਸ ਕਰਕੇ ਕਿਊਬਿਕ ਨੇ ਸੋਸ਼ਲ ਐਕਸੇਪੇਟੇਬਿਲਟੀ ਭਾਵ ਸਮਾਜਿਕ ਪ੍ਰਵਾਨਗੀ ਜਿਹੜੀ ਹੈ ਉਹਦੀ ਘਾਟ ਕਰਕੇ ਪ੍ਰੋਜੈਕਟ ਨੂੰ ਫੰਡ ਦੇਣ ਤੋਂ ਇਨਕਾਰ ਕੀਤਾ ਹੈ। ਅਲਾਸਕਾ ਦੇ ਵਿੱਚ ਟ੍ਰਾਈਲੋਜੀ ਮੈਟਲਸ ਵੱਲੋਂ ਤਾਂਬੇ ਅਤੇ ਕੋਬਾਲਟ ਦੇ ਭੰਡਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਦੇ ਲਈ ਬਣਾਈਆਂ ਜਾਣ ਵਾਲੀਆਂ ਖਣਨ ਸੜਕਾਂ ਮਾਈਨਿੰਗ ਰੋਡਸ ਜਿਹੜੇ ਨੇ ਉਹਦੇ ਪ੍ਰਸਤਾਵ ਦਾ ਅਲਾਸਕਾ ਦੇ 40 ਮੂਲ ਵਾਸੀ ਕਬੀਲਿਆਂ ਦੇ ਵੱਲੋਂ ਸਖ਼ਤ ਜਿਹੜਾ ਵਿਰੋਧ ਕਰ ਦਿੱਤਾ ਗਿਆ ਕੀਤਾ ਜਾ ਰਿਹਾ ਹੈ। ਨਿਊ ਬਰਨ ਜ਼ਵਿਕ ਦੇ ਵਿੱਚ ਨੌਰਥ ਕਲਿਫ ਰਿਸੋਰਸਜ ਦੀ ਜਿਹੜੀ ਮਲਕੀਅਤ ਵਾਲੇ ਪ੍ਰਭਾਵਿਤ ਸੀਸਨ ਟੰਗਸਟਨ ਪ੍ਰੋਜੈਕਟ ਲਈ ਪੈਟਾਗਨ ਦੇ ਵੱਲੋਂ 1,50,00,000 ਜਾਣੀ ਕਿ 15 ਮਿਲੀਅਨ ਅਮਰੀਕਨ ਡਾਲਰ ਦਿੱਤੇ ਗਏ ਨੇ। ਟੰਗਸਟਨ ਕਾਰਬਾਈਡ ਇੱਕ ਬਹੁਤ ਹੀ ਸਖ਼ਤ ਧਾਤ ਹੈ ਜਿਸਦੀ ਵਰਤੋਂ ਬਖਤਰਬੰਦ ਸਮੱਗਰੀ ਆਰਮ ਨੂੰ ਜਿਹੜਾ ਤੋੜਨ ਦੇ ਲਈ ਕੀਤੀ ਜਾਂਦੀ ਹੈ। ਵੋਲਾ ਸਟੋਕਵੇ ਦੇ ਆਗੂ ਕਈ ਸਾਲਾਂ ਤੋਂ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ। ਇੱਕ ਬਜ਼ੁਰਗ ਆਲਮਾ ਬਰੁਕਸ ਨੇ ਕਿਹਾ ਕਿ ਇਹ ਜਿਹੜਾ ਅਮਰੀਕਾ ਜਾਂ ਕੈਨੇਡਾ ਦੀਆਂ ਫੌਜਾਂ ਦੀਆਂ ਜੰਗੀ ਕੋਸ਼ਿਸ਼ਾਂ ਦੇ ਵਿੱਚ ਸਹਾਇਤਾ ਕਰਨ ਵਾਲੀ ਕਿਸੇ ਵੀ ਚੀਜ਼ ਦੇ ਬਿਲਕੁਲ ਅਤੇ ਉਹ ਪੂਰੀ ਤਰ੍ਹਾਂ ਜਿਹੜਾ ਖਿਲਾਫ ਨੇ। ਪੈਟਾਗਨ ਦੀ ਨਵੀਂ ਨਿਵੇਸ਼ ਰਣਨੀਤੀ ਤੋਂ ਇੱਕ ਜਨਤਕ ਸਮਝ ਬਣਨੀ ਚਾਹੀਦੀ ਹੈ ਕਿ ਆਖਰ ਇਹ ਹੋ ਕੀ ਰਿਹਾ। ਕੈਨੇਡਾ ਸਿਰਫ ਇੱਕ ਗ੍ਰੀਨ ਇਕਨਾਮੀ ਹਰੀ ਆਰਥਿਕਤਾ ਨਹੀਂ ਉਸਾਰ ਰਿਹਾ ਸਗੋਂ ਇਸ ਨੂੰ ਜਿਹੜਾ ਅਮਰੀਕਾ ਦੀ ਜੰਗੀ ਸਨਅਤ ਦੇ ਨਾਲ ਹੋਰ ਡੂੰਘਾਈ ਦੇ ਨਾਲ ਜੋੜਿਆ ਜਾ ਰਿਹਾ। ਲੋ ਦੋਸਤੋ, ਇਹ ਹੈ ਜੀ ਗ੍ਰੀਨ ਐਨਰਜੀ ਦੇ ਨਾਂ ਦੇ ਉੱਤੇ, ਤੇ ਜਿਵੇਂ ਕਿ ਆਪਣੇ ਵੀ ਗ੍ਰੀਨ ਰੈਵੋਲੂਸ਼ਨ ਦੇ ਨਾਂ ਦੇ ਉੱਤੇ ਬਥੇਰਾ ਕੁਝ ਹੋਇਆ, ਤੇ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਤੇ ਇੰਡੀਆ ਦੇ ਵਿੱਚ ਵੀ ਜੋ ਕੁਝ ਵਾਪਰ ਰਿਹਾ, ਜ਼ਮੀਨਾਂ ਹਥਿਆਈਆਂ ਜਾ ਰਹੀਆਂ ਨੇ, ਖਨਨ ਕੀਤਾ ਜਾ ਰਿਹਾ, ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ। ਦੁਨੀਆਦਾਰੀ ਦੇ ਵਿੱਚ ਸਾਰਾ ਕੁਝ ਇਸੇ ਤਰ੍ਹਾਂ ਵਾਪਰ ਰਿਹਾ, ਉਹ ਚਾਹੇ ਅਮਰੀਕਾ ਹੋਵੇ ਤੇ ਚਾਹੇ ਕੈਨੇਡਾ, ਚਾਹੇ ਯੂਰਪ ਹੋਵੇ ਤੇ ਚਾਹੇ ਇੰਡੀਆ। ਇਹ ਸੀ ਗੱਲਬਾਤ ਕੈਨੇਡਾ ਦੀਆਂ ਖਾਣਾਂ ਦੇ ਵਿੱਚ ਪੈਟਾਗਨ ਦਾ ਵੱਧ ਰਿਹਾ ਪੂੰਜੀ ਨਿਵੇਸ਼। ਲੇਖਕ ਸ਼੍ਰੀ ਪੈਸਟਰਨੈਕ ਅਤੇ ਨੈਨਸੀ ਨੈਨਕੀ ਵੈਲ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਸੁਖਵੰਤ ਹੁੰਦਲ ਜੀ ਦੇ ਦੁਆਰਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਮੰਚ। ਲਓ ਦੋਸਤੋ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਜਾ ਰਿਹਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਜਾਂਦੇ ਜਾਂਦੇ ਇੱਕ ਆਰਟੀਕਲ ਤੁਹਾਡੇ ਨਾਲ ਹੋਰ ਸਾਂਝਾ ਕਰਾਂਗਾ, ਜੋ ਅੱਜ ਛਪਿਆ ਹੈ ਤੇ ਉਹਦੀ ਸਾਂਝ ਪਾਉਣਾ। ਪਰ ਉਸ ਤੋਂ ਪਹਿਲਾਂ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਨਾਲ ਜਿਹੜਾ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਆਪਾਂ ਆਖਰੀ ਗੱਲਬਾਤ ਕਰਕੇ ਤੇ ਸਮਾਪਤੀ ਵੱਲ ਨੂੰ ਵੱਧਦੇ ਹਾਂ।
2: ਕਸਟਮ ਕਿਚਨ ਵਰਕ, ਕਸਟਮ ਕਿਚਨ ਕੈਬਿਨੇਟਸ, ਐਂਟਰਟੇਨਮੈਂਟ ਯੂਨਿਟਸ, ਫਾਇਰ ਪਲੇਸਮੈਂਟ, ਵੈਨਿਟੀਜ਼ ਐਂਡ ਪਾਰਟਸ, ਵੀ ਡੂ ਹੋਲ ਰੈਨੋਵੇਸ਼ਨ। ਕੰਟੈਕਟ ਅਸ ਔਨ office.bestwood@gmail.com।

0: 0060 Office 206-575-6257 15th South Grady Way Suite 436 Renton, Washington 98057 WashingtonFreightService.com ਜੀ ਦੋਸਤੋ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਆਪਣੇ ਨਾਲ ਜੁੜੇ ਨੇ ਸੁਰਿੰਦਰ ਕੌਰ ਮਾਲ ਭੈਣ ਜੀ ਯੂਐਸ ਤੋਂ ਉਹਨਾਂ ਦੀ ਗੱਲਬਾਤ ਸੁਣ ਕੇ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਰੇਵਨ ਜਾਸੂਸੀ ਜਾਸੂਸ ਸ਼ਿਕਾਰੀ ਜਾਂ ਜਾਦੂਗਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਸੁਰਿੰਦਰ ਕੌਰ ਮਾਲ ਜੀ ਦੀ ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ ਜੀ ਯੂਐਸ ਤੋਂ
1: ਹਾਂਜੀ ਭੁਪਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ ਨੂੰ
0: ਸਤਿ ਸ੍ਰੀ ਅਕਾਲ
1: ਮੁਕੱਦਰ ਸਿੰਘ ਜੀ ਨੇ ਲਿਖਿਆ ਆਪੇ ਕੀ ਬਣੂ ਦੁਨੀਆ ਦਾ ਭੁਪਿੰਦਰ ਜੀ ਮੈਂ ਸਾਰਾ ਪ੍ਰੋਗਰਾਮ ਸੁਣਦੀ ਸੁਣਦੀ ਵਾਕਈ ਇਹੀ ਸੋਚ ਰਹੀ ਸੀ ਕੀ ਬਣੂਗਾ ਸੱਚੀ ਕੀ ਬਣੂਗਾ ਦੁਨੀਆ ਤਾਂ ਉਹ ਫੋਨ ਚੁੱਕ ਕੇ ਬੈਠ ਕੇ ਅੱਗੇ ਤਾਂ ਪਹਿਲਾਂ ਮੈਂ ਖੜੀ ਕੰਮ ਕਰਦੀ ਲੰਚ ਬਣਾਉਂਦੀ ਕਰ ਰਹੀ ਸੀ ਸੁਣ ਰਹੀ ਸੀ ਤੇ ਜਦੋਂ ਮੈਂ ਹੁਣ ਫੋਨ ਚੱਕਿਆ ਤਾਂ ਮੂਹਰੇ ਮੈਨੂੰ ਕਮੈਂਟ ਦੇ ਸੀਗਾ ਔਰ ਬਾਕੀ ਮੈਂ ਇਹੀ ਸੋਚ ਰਹੀ ਸੀ ਕੀ ਬਣੂਗਾ ਦੁਨੀਆ ਦਾ ਵਾਕਈ ਸਮਝ ਨੀ ਆਉਂਦੀ ਭੁਪਿੰਦਰ ਜੀ ਸਾਰੀ ਦੁਨੀਆਂ ਵਿੱਚ ਕਿਸੇ ਵੀ ਇਹੀ ਕੁਛ ਹੋ ਰਿਹਾ ਪਤਾ ਨੀ ਇੱਕ ਦੂਜੇ ਨੂੰ ਮਾਰਨ ਦੀ ਇੱਕ ਦੂਜੇ ਤੋਂ ਉੱਚਾ ਉੱਠਣ ਦੀ ਦੂਜੇ ਨੂੰ ਥੱਲੇ ਸਿੱਟਣ ਦੀ
0: ਅਮੀਰ ਬਣਨ ਦੀ
1: ਬਸ ਇਹੀ ਕੋਸ਼ਿਸ਼ ਚੱਲ ਰਹੀਆਂ ਹੈ ਪਿੰਡਾਂ ਵਿੱਚ ਘਰਾਂ ਵਿੱਚ ਪਰਿਵਾਰਾਂ ਵਿੱਚ ਸਾਰੇ ਤੇ ਮਤਲਬ ਪਤਾ ਹੀ ਨੀ ਪਿਆਰ ਪਿਓਰ ਤਾਂ ਮੇਰੇ ਖਿਆਲ ਉੱਡ ਪੁੱਡ ਹੀ ਗਿਆ ਸਾਰਾ ਕੁਛ ਖਤਮ ਜਿਹਾ ਹੀ ਹੋਈ ਜਾਂਦਾ
0: ਬਿਲਕੁਲ
1: ਆਹੋ ਬੜੇ ਵੈਸੇ ਦੁੱਖ ਵਾਲੀ ਗੱਲ ਆ ਭੇ ਸੱਚੀ ਕੀ ਬਣੂਗਾ ਭੇ ਕਿੱਦਾਂ ਗਾਹ ਗਾਹ ਕੀ ਹੋਊਗਾ ਤੁਸੀਂ ਆ ਅਸੀਂ ਆ ਅਜੇ ਤੱਕ ਵੱਡਿਆਂ ਨੂੰ ਸੁਣਦੇ ਆ ਜਾਂ ਕਿੱਦਾਂ ਵੀ ਹੈਗੀ ਆ ਤੇ ਆਪਣੇ ਪਰਿਵਾਰਾਂ ਲਈ ਕਰਦੇ ਹੁਣ ਜਿਹੜੇ ਗਾਹ ਗਾਹ ਬੱਚੇ ਆ ਤੁਸੀਂ ਦੇਖੋ ਬੱਚੇ ਆ ਜੇ ਇਹ ਇੱਥੇ ਪੜ੍ਹਦੇ ਕਰਦੇ ਆ ਜਿਹੜਾ ਬੱਚਾ ਬਾਹਰੋਂ ਆਪਣੇ ਲਈ ਚੀਜ਼ ਲਿਆਂਦਾ ਉਹ ਆਪਣੇ ਲਈ ਲੈ ਆਂਦਾ ਜੀ ਨਾਲ ਦੇ ਬੈਠੇ ਨੂੰ ਮੜ ਜਾ ਪੁੱਛੂ ਨਹੀਂ ਤਾਂ ਪੁੱਛਣ ਦੀ ਕੋਸ਼ਿਸ਼ ਨਹੀਂ ਕਰਦੇ ਹਨਾ
0: ਜੀ ਬਿਲਕੁਲ
1: ਤੇ ਜਿਹੜੇ ਰਸਮੋ ਰਿਵਾਜ ਆ ਉਹ ਵੀ ਸਾਡੇ ਤੱਕ ਹੀ ਰਹਿ ਗਏ
0: ਕਈ ਵਾਰੀ ਇਹ ਸੋਚਦੇ ਆ ਜਿਹੜੀ ਐਜੂਕੇਸ਼ਨ ਆ ਨਾ ਉਹਦਾ ਲੈਵਲ ਜਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਦੇ ਆ ਚਲੋ ਇਹ ਇੱਕ ਖੁੱਲੀ ਚਰਚਾ ਹੈਗੀ ਆ ਪਰ ਮੈਂ ਕਈ ਵਾਰੀ ਇਸ ਦੇ ਬਾਰੇ ਸੋਚਦਾ ਹੁੰਦਾ ਚਲੋ ਇੱਕ ਤਾਂ ਸਿੱਖਿਆ ਖੇਤਰ ਹੈਗਾ ਕਿ ਜੋ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਉਹ ਐਜੂਕੇਸ਼ਨ ਜ਼ਰੂਰੀ ਹੈ ਪਰ ਕਈ ਵਾਰੀ ਇਹ ਵੀ ਸੋਚਦੇ ਆ ਕਿ ਜਿਹੜੀ ਸਿੱਖਿਆ ਨਹੀਂ ਸੀ ਪਹਿਲਾਂ ਤਾਂ ਜਿਹੜੇ ਸਾਡੇ ਬਜ਼ੁਰਗ ਸੀ ਬਜ਼ੁਰਗਾਂ ਦੇ ਬਜ਼ੁਰਗ ਸੀ ਤਾਂ ਉਹਨਾਂ ਨੇ ਵੀ ਤਾਂ ਦੁਨੀਆਂ ਦੇ ਉੱਤੇ ਚਲੋ ਸਮੇਂ ਸਮੇਂ ਦੇ ਨਾਲ ਤਬਦੀਲੀ ਆਈ ਹੈ ਜਨਰੇਸ਼ਨ ਗੈਪ ਜਿਹੜਾ ਉਹ ਘੱਟ ਵੀ ਹੋਇਆ ਤੇ ਵੱਧ ਵੀ ਰਿਹਾ ਕਈ ਜਗ੍ਹਾ ਦੇ ਉੱਤੇ ਪਰ ਜਿਹੜਾ ਉਹ
1: ਤਾਂ ਹਮੇਸ਼ਾ ਇਦਾਂ ਹੁੰਦੇ
0: ਹਾਂਜੀ ਉਹ ਚਾਹੇ ਧਰਮ ਦਾ ਮੁੱਦਾ ਹੈ ਤੇ ਚਾਹੇ ਸਾਡੀ ਵਿਰਸੇ ਵਿਰਾਸਤ ਦਾ ਹੈ ਜਾਂ ਸਾਡੇ ਰੀਤੀ ਰਿਵਾਜ ਜਿਹੜੇ ਨੇ ਵਿਆਹਾਂ ਦਾ ਜਾਂ ਉਹ ਜੋ ਕੁਝ ਵੀ ਸੀਗਾ ਉਹ ਪੜਾਈ ਦੇ ਨਾਲ ਕਿਤੇ ਨਾ ਕਿਤੇ ਥੋੜਾ ਬਹੁਤਾ ਚਲੋ ਓਪਨ ਮਾਈਂਡਡ ਲੋਕ ਹੋਏ ਨੇ ਉਸ ਚੀਜ਼ ਦੇ ਬਾਰੇ ਪਰ ਕਿਤੇ ਨਾ ਕਿਤੇ ਇਹ ਵੀ ਮਨ ਦੇ ਵਿੱਚ ਆਉਂਦਾ ਕਿ ਜਿਹੜੀ ਬੱਚੇ ਜਿਹੜੇ ਨਵੀਆਂ ਪੀੜ੍ਹੀਆਂ ਆ ਰਹੀਆਂ ਨੇ ਕਿ ਕੋਈ ਵੀ ਮੁਲਕ ਲੈ ਲਓ ਕਿ ਉਹ ਮੁਲਕ ਸਿਰਫ ਇਸੇ ਕਰਕੇ ਉਹਨਾਂ ਨੂੰ ਐਜੂਕੇਟ ਕਰ ਰਿਹਾ ਕਿ ਉਸ ਹਿਸਾਬ ਦੇ ਨਾਲ ਐਜੂਕੇਟ ਕਰ ਰਿਹਾ ਜਿਸ ਹਿਸਾਬ ਦੇ ਨਾਲ ਉਹ ਬੱਚਿਆਂ ਦੀ ਜਿਹੜੀ ਆ ਪ੍ਰੋਗਰਾਮਿੰਗ ਕਰਨਾ ਚਾਹੁੰਦੇ ਆ ਹੁਣ ਦੇਖੋ ਆਪਾਂ ਸੀਗੇ ਤਾਂ ਕੁਛ ਨਾ ਕੁਛ ਕਰੀ ਜਾਣਾ ਹੱਥ ਪੈਰ ਮਾਰੀ ਜਾਣਾ ਟਿਕਣਾ ਨਹੀਂ ਚਾਹੇ ਗਲਤ ਹੀ ਹੁੰਦਾ ਸੀਗਾ ਪਰ ਅੱਜ ਦੇ ਬੱਚੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟ ਨਹੀਂ ਰੱਖ ਰਹੇ ਉਹ ਕਹਿੰਦੇ ਜੇ ਖਰਾਬ ਹੋ ਗਈ ਆ ਤਾਂ ਨਵੀਂ ਲੈ ਆਵਾਂਗੇ ਤੇ ਜੇ ਕੌਫੀ ਵੀ ਬਣਾਉਣ ਨੂੰ ਕਹਿ ਦਿਓ ਕਿਸੇ ਨੂੰ ਤਾਂ ਉਹ ਕਹਿੰਦੇ ਜੀ ਉਹ ਕਿੱਦਾਂ ਬਣਾਉਣੀ ਆ ਮੈਨੂੰ ਦੱਸੋ ਹਨਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਨੇ ਮਨਫੀ ਕਰ ਦਿੱਤੀਆਂ ਆਪਣੀ ਲਾਈਫ ਦੇ ਵਿੱਚ ਤੇ ਇਹ ਕਿਤੇ ਨਾ ਕਿਤੇ ਪ੍ਰੋਗਰਾਮਿੰਗ ਹੀ ਹੈ ਜੀ ਉਹ ਸਾਰੀ ਜਿਹੜੀ ਸਕੂਲਿੰਗ ਦੇ ਵਿੱਚ ਹੀ ਆ ਸਾਰਾ ਕੁਝ
1: ਇੱਕ ਵਾਰ ਇੱਥੇ ਮੈਂ ਇੱਕ ਪੜ੍ਹਦੀ ਸੀ ਪੋਸਟ ਜਿਹੀ ਪਰ ਮੈਂ ਨਹੀਂ ਪਾਈ ਕਈ ਸਾਲ ਪਹਿਲਾਂ ਦੀ ਪਾਈ ਤੇ ਤੁਸੀਂ ਜੀ ਇੰਨਾ ਚਿਰ ਹੋ ਗਿਆ ਕਿੱਦਾਂ ਇਕੱਠੇ ਰਹੇ ਤੇ ਗੱਲ ਇਹ ਆ ਕਿ ਸਾਡਾ ਜ਼ਮਾਨਾ ਸੀ ਕੋਈ ਚੀਜ਼ ਟੁੱਟ ਗਈ ਅਸੀਂ ਉਹਨੂੰ ਜੋੜ ਲਈ ਕੋਈ ਕੱਪੜਾ ਫਟ ਗਿਆ ਉਹਨੂੰ ਮੜ ਜਾ ਸੀ ਲਿਆ ਹੁਣ ਤਾਂ ਹੋਇਆ ਜੇ ਕੱਪੜਾ ਫਟ ਗਿਆ ਸੀ ਲਏ ਜੇ ਚੀਜ਼ ਮੜ ਜੇ ਖਰਾਬ ਹੋਈ ਉਹਨੂੰ ਸਿੱਟ ਦੇਣੀ ਤੇ ਨਵੀਂ ਲੈ ਆਣੀ ਸੱਚੀ ਗੱਲ ਆ ਹਨਾ ਤੇ ਇਹ ਕਈ ਇਹ ਇੱਥੇ ਤੱਕ ਇੰਨੀ ਰਿਸ਼ਤਿਆਂ ਦੇ ਵੀ ਇੱਕ ਦਿਨ ਮੇਰਾ ਬੇਟਾ ਹੀ ਇਹ ਤੁਹਾਨੂੰ ਮੈਂ ਸ਼ਾਇਦ ਅੱਗੇ ਵੀ ਇੱਕ ਦਿਨ ਦੱਸੀ ਗੱਲ ਕਿ ਨਹੀਂ ਮੈਨੂੰ ਬਹੁਤਾ ਚੇਤਾ ਨੀ ਉਹ ਇੱਦਾਂ ਹੀ ਅਸੀਂ ਕਿਸ ਤਰ੍ਹਾਂ ਅਸੀਂ ਇਕੱਠੇ ਸੀ ਦੋਨੋ ਜਾਣੇ ਜਾ ਰਹੇ ਤਾਂ ਕਿਸੇ ਨੇ ਫੋਨ ਤੇ ਗੱਲ ਕਰ ਰਿਹਾ ਸੀ ਉਹ ਕਹਿੰਦੇ ਗਾਹਾਂ ਗਾਹਾਂ ਤਾਂ ਏਦਾਂ ਹੋਣੀ ਉਹਨਾਂ ਨੂੰ ਇਹ ਨੀ ਪਤਾ ਹੋਣਾ ਫੁੱਫੜ ਕੌਣ ਆ ਤਾਂ ਮਾਮਾ ਕੀ ਹੁੰਦਾ ਹਨਾ
0: ਬਿਲਕੁਲ
1: ਤੇ ਇਹ ਆਪਣੇ ਥੱਕੇ ਸੀਮਤ ਰਹਿਣੇ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨੀ ਤੁਸੀਂ ਦੇਖੋ ਹੈਗਾ ਵੀ ਨਾ ਆਪਣੇ ਆਪਣੇ ਨਾਲ ਮਤਲਬ ਇਹ ਹੈ ਵੀ ਨਹੀਂ
0: ਦੇਖੋ ਚਾਈਨਾ ਦੇ ਵਿੱਚ ਜਦੋਂ ਜਨਰੇਸ਼ਨ ਕਹਿ ਲੋ ਕਿ ਸੋਰੀ ਆਪਣੀ ਜਨਸੰਖਿਆ ਕੰਟਰੋਲ ਕੀਤੀ ਹੈ ਉਹਦੇ ਵਿੱਚ ਕਿੰਨੇ ਰਿਸ਼ਤੇ ਜਿਹੜੇ ਨੇ ਚਾਹੇ ਇੱਕ ਇੱਕ ਪਰਿਵਾਰ ਦੇ ਵਿੱਚ ਬੱਚਾ ਹੋ ਗਿਆ ਤੇ ਅੱਗੇ ਜਿਹੜਾ ਉਹਨਾਂ ਦੇ ਵਿੱਚ ਮਾਸੀਆਂ ਚਾਚੀਆਂ ਤਾਈਆਂ ਦੇ ਰਿਸ਼ਤੇ ਕਿੰਨੇ ਉਹ ਜਿਹੜੇ ਮਾਈਨਸ ਹੋ

0: ਨੇ ਓਹਦੇ ਵਿਚ
1: ਮਾਈਨਸ ਵੀ ਆਪਣੇ ਵਿਚ ਵੀ ਤਾਂ ਪਰਵਿੰਦਰ ਜੀ ਭੁਪਿੰਦਰ ਜੀ ਮਾਈਨਸ ਹੀ ਹੋ ਰਹੇ
0: ਹਾਂਜੀ
1: ਔਰ ਤੁਸੀਂ ਦੇਖੋ ਇੱਥੋਂ ਤੱਕ ਹੈਗੇ ਆਪਾਂ ਵਿਸ਼ਾ ਹੋਰ ਤੇ ਚੱਲ ਪਏ ਆ ਤੇ ਗੱਲ ਇਹ ਹੈ ਕਿ ਬੱਚੇ ਗਾਹ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੇ ਉਹ ਕਹਿੰਦੇ ਲੋੜ ਕੀ ਆ ਬੱਚੇ ਪਹਿਲਾਂ ਵਿਆਹ ਕਰਾਵਾਂਗੇ ਕਿੰਨੀ ਕਹਿੰਦੇ ਆਪਣੇ ਤੇ ਸਟ੍ਰੈਸ ਹੋਊਗਾ ਵਿਆਹ ਹੋਊਗਾ ਨਿਆਣੇ ਹੋ ਗਏ ਉਹਨਾਂ ਨੂੰ ਪਾਲਣਾ ਪੜ੍ਹਾਉਣਾ ਕਰਨਾ ਉਹ ਸੋਚਦੇ ਉਹ ਕਹਿੰਦੇ ਕੱਲ ਹੀ ਇੰਨਾ ਕੁਛ ਕਰਨਾ ਤੁਸੀਂ ਦੇਖੋ ਹੈ ਅੱਗੇ ਤਾਂ ਖੁਸ਼ ਹੁੰਦੇ ਸੀ ਵੀ ਮੇਰਾ ਵਿਆਹ ਹੋਣ ਲੱਗਾ
0: ਬਿਲਕੁਲ
1: ਹੈ ਤੇ ਹੁਣ ਇਹ ਤੁਸੀਂ ਇਹ ਦੇਖੋ ਦੇਸ਼ ਵਿਚ ਵੀ ਜੋ ਕੁਛ ਹੋ ਰਿਹਾ ਆਪਣੇ ਸਮਝੋ ਪੰਜਾਬ ਵਿਚ ਹੋ ਰਿਹਾ ਉਹਨਾਂ ਨੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਸੈਣੀ ਸਾਹਿਬ ਦੀ ਜਿਹੜਾ ਉਹਨੇ ਕਿਹਾ ਕਹਿੰਦੇ ਜੇ ਹੁਣ ਕਿਸੇ ਦੇ ਕੱਪੜਿਆਂ ਤੇ ਅਸੀਂ ਕਹੀ ਜਾਂਦੇ ਅਕਾਲੀ ਆ ਮਾੜੇ ਅਕਾਲ ਏਦਾਂ ਮਾੜੇ ਏਦਾਂ ਮਾੜੇ ਪਰ ਜਿਹੜਾ ਵੀ ਕੋਈ ਮਾੜਾ ਚਾਹੇ ਮੈਂ ਮਾੜੀ ਆ ਚਾਹੇ ਭੁਪਿੰਦਰ ਜੀ ਤੁਸੀਂ ਐਨੀ ਬੋਡੀ ਹੈ ਨਾ ਤਾਂ ਹਰੇਕ ਬੰਦੇ ਵਿਚ ਕਈ ਗੁਣ ਹੁੰਦੇ ਆ ਕਈ ਕੋਈ ਅਪਗੁਣ ਵੀ ਹੁੰਦੇ ਉਹ ਇੱਕ ਜੇ ਇੱਕ ਅੱਧੀ ਚੀਜ਼ ਖਰਾਬ ਹੁੰਦੀ ਜੇ ਉਹਨੂੰ ਹੀ ਸੜੀ ਜਾਵੋ ਨਾ ਤਾਂ ਫਿਰ ਗੱਲ ਫੇਰ ਬਣਦੀ ਨੀ ਹੈਗੀ ਤੁਸੀਂ ਅੱਗੇ ਵੱਧ ਨੀ ਸਕਦੇ
0: ਬਿਲਕੁਲ
1: ਉਹ ਕਹਿੰਦੇ ਨਾ ਫੇਰ ਜਦ ਇਹ ਜੇ ਦੂਜਿਆਂ ਦੇ ਕੱਪੜਿਆਂ ਤੇ ਚਿੱਟੇ ਚਿੱਕਣੇ ਛਿੱਟੀ ਜਾਓਗੇ ਸਿੱਟੂਗੇ ਤਾਂ ਫੇਰ ਤੁਹਾਡੇ ਆਪਣੇ ਕੱਪੜੇ ਚਿੱਟੇ ਤਾਂ ਰਹਿ ਨੀ ਸਕਦੇ ਅਸੀਂ ਜਿਹੜੇ ਸੀਗੇ ਸਾਡੀ ਲਾਈਫ ਏਦਾਂ ਦੀ ਸੀ ਅਸੀਂ ਸ਼ਾਮ ਨੂੰ ਇਕੱਠੇ ਬਹਿ ਕੇ ਰੋਟੀ ਖਾਂਦੇ ਸੀ ਸਾਰਾ ਟੱਬਰ ਸਾਰੀ ਉਮਰ ਤੱਕ ਇਹ ਰਿਹਾ ਤਾਂ ਹੁਣ ਤੱਕ ਵੀ ਏਦਾਂ ਹੁੰਦੀ ਪਰ ਗਾਹਾਂ ਹੁਣ ਨਿਆਣਿਆਂ ਦਾ ਕੋਈ ਕਿਸੇ ਵੇਲੇ ਕੰਮ ਤੇ ਜਾਂਦਾ ਕੋਈ ਕਿਸੇ ਵੇਲੇ ਕੰਮ ਤੋਂ ਆਉਂਦਾ ਕੋਈ ਬਿੱਲ ਸਿਰ ਕਾਲਜ ਨੂੰ ਜਾਂਦਾ ਕੋਈ ਕਿੱਦਾਂ ਆਉਂਦਾ ਉਹ ਵੱਖਰੇ ਵੱਖਰੇ ਸਪੈਸ਼ਲ ਇਹਨਾਂ ਕੋਲ ਤਾਂ ਇਹਨਾਂ ਦੀ ਕਮਾਈ ਦਾ ਮੈਂ ਸੋਚਦੀ ਹਾਂ ਇੰਨੀ ਕਮਾਈ ਦਾ ਜੀ ਜਦ ਕਮਾਉਂਦੇ ਇਹਨਾਂ ਦਾ ਫਾਇਦਾ ਵੀ ਜਿਹੜੇ ਰੋਟੀ ਵੀ ਨੀ ਚੱਜ ਨਾਲ ਖਾ ਸਕਦੇ
0: ਬਿਲਕੁਲ ਹੈ ਜੀ
1: ਹੈ ਇਹ ਫਿਕਰ ਵਾਲੀਆਂ ਤਾਂ ਗੱਲਾਂ ਹੈਗੀਆਂ
0: ਇਹਨਾਂ
1: ਨੂੰ ਇਹ ਕੰਟਰੀ ਏਦਾਂ ਦੇ ਬਣਾ ਰਹੇ ਇਹਨਾਂ ਨੂੰ ਐਜੂਕੇਸ਼ਨ ਜਾਂ ਜਿਹੜੇ ਵੀਡੀਓ ਦੇਖਦੇ ਜਾਂ ਮੂਵੀਆਂ ਦੇਖਦੇ ਉਹ ਕੀ ਦੇਖਦੇ ਕੀ ਕਰਦੇ ਤੇ ਇਹਨਾਂ ਨੂੰ ਸਾਰੇ ਇਹਨਾਂ ਦੇ ਜਾਣੀ ਕਿ ਬ੍ਰੇਨ ਵਾਸ਼ ਕਰ ਰਹੇ ਸਾਰੇ
0: ਬਿਲਕੁਲ ਹੈ ਔਜਲਾ ਸਾਹਿਬ ਵੀ ਲਿਖਦੇ ਨੇ ਕਿ ਕਹਿੰਦੇ ਪਿਓ ਤੇ ਮਾਂ ਦੇ ਪਾਸੇ ਵਾਲੇ ਜਿਹੜੇ ਰਿਸ਼ਤੇ ਆ ਖਤਮ ਹੋ ਗਏ ਆ
1: ਬਿਲਕੁਲ ਬਿਲਕੁਲ ਖਤਮ ਹੋ ਗਏ ਅਜੇ ਮਾਂ ਤਾਂ ਆਪਣੇ ਬਲ ਨੂੰ ਕਰਕੇ ਨਿਆਣਿਆਂ ਨੂੰ ਗੱਲਾਂ ਕਰ ਕਰਕੇ ਮਾਂ ਆਪਣੇ ਪੇਕਿਆਂ ਵੱਲ ਦੇ ਰਿਸ਼ਤੇ ਨੂੰ ਕਾਇਮ ਮਾੜਾ ਮੋਟਾ ਰੱਖੇ ਲੈਂਦੀ ਹੈ ਉਹ ਮੋਰਲਿਆਂ ਵੱਲ ਨੂੰ ਤਾਂ ਉਹ ਮੋਰਲਿਆਂ ਵੱਲ ਨੂੰ ਤਾਂ ਸਾਰੇ ਜਿੱਦਾਂ ਨਾ ਮੈਂ 3 ਕੁ ਦਿਨ ਪਹਿਲਾਂ ਇਹੀ ਪੜ੍ਹਦੇ ਕਹਿੰਦੇ ਪਏ ਤੇ ਮੋਰਲੇ ਜਿਹੜੇ ਰਿਸ਼ਤੇ ਆ ਉਹ ਸਾਰੇ ਕਿਤੇ ਮਾੜੇ ਹੁੰਦੇ ਦਾਦਾ ਦਾਦੀ ਮਾੜੇ ਆ ਭੂਆ ਮਾੜੀ ਆ ਤਾਏ ਚਾਚੇ ਮਾੜੇ ਆ ਉਹ ਗੱਲ ਸੁਣੋ ਉਹਨਾਂ ਚੋਂ ਕੋਈ ਵੀ ਨੀ ਟੱਬਰ ਚੋਂ ਚੰਗਾ ਹੁੰਦਾ ਕੋਈ ਰਿਸ਼ਤਾ ਨੀ ਚੰਗਾ ਹੁੰਦਾ ਸਿਰਫ ਮਾਸੀ ਮਾਮੇ ਹੀ ਚੰਗੇ ਹੁੰਦੇ ਆ
0: ਜੀ ਬਿਲਕੁਲ ਹੈ
1: ਤਾਂ ਫਿਰ ਇਹ ਜਾਣ ਜਾਣ ਕੇ ਇਹ ਕੁਛ ਕਰਦੇ ਤਾਂ ਨਿਆਣੇ ਦੇ ਦਿਮਾਗ ਚ ਜਿੱਦਾਂ ਦਾ ਪਾਈ ਜਾਣਾ ਓਦਾਂ ਦਾ ਬਣੇ
0: ਬਿਲਕੁਲ ਹੈ
1: ਬੜੀ ਜਾਣਾ ਤਾਂ ਓਦਾਂ ਦਾ ਉਹਨਾਂ ਨੂੰ ਹੋਈ ਜਾਂਦਾ ਹੈ
0: ਬਿਲਕੁਲ ਹੈ
1: ਜੇ ਸਮਝਦਾਰੀ ਨਾਲ ਕੰਮ ਲਿਆ ਜਾਵੇ ਤਾਂ ਜਾਣੀ ਕਿ ਦੋਵੇਂ ਪਾਸੇ ਵਧੀਆ ਹੁੰਦੇ ਆ ਜਿੰਨੀ ਕੁ ਲੋੜ ਮਾਮਿਆਂ ਦੀ ਹੁੰਦੀ ਹੈ ਤਾਇਆ ਚਾਚਿਆਂ ਦੀ ਵੀ ਨਹੀਂ ਹੁੰਦੀ ਜਿੰਨੀ ਮਾਸੀ ਇੰਪੋਰਟੈਂਟ ਹੁੰਦੀ ਆ ਉਹਦੇ ਨਾਲ ਭੂਆ ਕਿਸੇ ਵੱਲੋਂ ਵੀ ਨੀ ਘੱਟ ਹੁੰਦੀ ਤੇ ਅਸੀਂ ਤਾਂ ਹੁਣ ਮੈਂ ਤਾਂ ਮੇਰੀ ਨਣਾਨ ਤੁਸੀਂ ਦੇਖੋ ਅਸੀਂ 53 ਸਾਲਾਂ ਦੀਆਂ ਓਦਾਂ ਹੀ ਬੈਠਦੀਆਂ ਸਾਡੀਆਂ ਗੱਲਾਂ ਹੀ ਨੀ ਮੁੱਕਦੀਆਂ ਹੁੰਦੀਆਂ ਕਿੱਦਾਂ ਜਦੋਂ ਪੰਜਾਬ ਆਉਣਾ ਉਹਨੂੰ ਮੈਂ ਕਹਿਣਾ ਤੂੰ ਆ ਜਾ ਅਸੀਂ 1.5 ਮਹੀਨਾ ਇਕੱਠੇ ਇੱਕ ਬੈਡ ਤੇ ਸੋਏ ਦਾ ਗੱਲਾਂ ਬਾਤਾਂ ਰੱਜ ਰੱਜ ਕੇ ਵਧੀ
0: ਬਿਲਕੁਲ
1: ਤਾਂ ਹੁਣ ਗਾਹਾਂ ਥੋੜਾ ਹੀ ਤਾਂ ਹੋ ਰਿਹਾ
0: ਨਹੀਂ ਜੀ ਨਹੀਂ ਜੀ ਬਿਲਕੁਲ ਹੈ ਜੀ
1: ਆਪੋ ਆਪਣੇ ਕਮਰਿਆਂ ਚ ਤੁਹਾਨੂੰ ਇਹ ਨੀ ਪਤਾ ਵੀ ਜੇ ਘਰ ਦੇ ਅਸੀਂ 6 ਮੈਂਬਰ ਆ ਇਕੱਲੇ ਇਕੱਲੇ ਕਮਰੇ ਵਿਚ ਹੈ ਇਕੱਲਾ ਇਕੱਲਾ ਕੀ ਕਰਦਾ ਕੀ ਨਹੀਂ ਕਰਦਾ ਗੱਲ ਸੁਣੋ ਬੜੀ ਵਰਸੇ ਔਖੀ ਜਿਹੀ ਗੱਲ ਆ
0: ਅੱਗੇ ਇੱਕ ਟੀਵੀ ਹੁੰਦਾ ਸੀ ਇੱਕ ਮਹਾਭਾਰਤ ਆਉਂਦਾ ਹੁੰਦਾ ਸੀ ਜੀ ਸੈਟਰਡੇ ਨੂੰ ਫਿਲਮ ਆਉਂਦੀ ਹੁੰਦੀ ਸੀ ਇੱਕ ਜੀ
1: ਮੈਂ ਦੁਖੀ ਹੁੰਦੀ ਸੀ ਕਿਉਂਕਿ ਮੈਂ 8 ਵਜੇ ਸੋਣਾ ਚਾਹੁੰਦੀ ਹੁੰਦੀ ਸੀ ਤੇ ਸਕੂਲ ਨੂੰ ਵੀ ਸਵੇਰ ਨੂੰ ਜਾਣਾ ਤਾਂ ਉਹਨਾਂ ਨੇ ਆ ਕੇ ਬੈਠੇ ਹੋਣਾ ਤੇ ਉਹ ਦੇਖਣੇ ਬੁਨਿਆਦ ਨਾਟਕ ਦੇਖਣਾ ਤਾਂ ਫਲਾ
0: ਬਿਲਕੁਲ
1: ਹਾਂਜੀ ਹਾਂਜੀ ਬੇੜਾ ਉਹਦਾ ਭਰਿਆ ਹੁੰਦਾ ਸੀ ਰੋਟੀ ਬੜੀ ਵਧੀਆ ਲੱਗੀ ਹੁੰਦੀ ਸੀ ਜਦੋਂ ਮਹਾਭਾਰਤ ਆਉਂਦਾ ਸੀ ਚਾਹੇ ਦੂਜਾ ਰਮਾਇਣ ਆਉਂਦੀ ਸੀ ਉਹ ਇੰਨੀ ਵਧੀਆ ਰਮਾਇਣ ਹੁੰਦੀ ਸੀ ਤੁਸੀਂ ਵੀ ਸ਼ਾਇਦ ਦੇਖੀ ਹੋਣੀ
0: ਵਧੀਆ
1: ਹੁੰਦੀ ਸੀ ਹੈ ਉਹ ਤਾਂ ਬਸ ਏਦਾਂ ਦੀਆਂ ਗੱਲਾਂ ਹੁਣ ਉਹ ਚੀਜ਼ਾਂ ਹੈ ਨੀ ਹੁਣ ਅਸੀਂ ਇੰਡੀਆ ਜਾਂਦੇ ਵੀ ਨਾ ਓਹੀ ਗਲੀ ਗੁਆਂਢ ਆਲੇ ਦੁਆਲੇ, ਪਹਿਲੀ ਗੱਲ ਤਾਂ ਉਹਨਾਂ ਨੂੰ ਕੀ ਪਤਾ, ਮੈਨੂੰ 40 ਸਾਲ ਹੋ ਗਏ ਉੱਥੇ ਛੱਡੇ, ਉਹ ਸੋਚਦੇ ਹੋਣੇ ਪਤਾ ਨੀ ਕੌਣ ਬੁੜੀਆ ਕੌਣ ਹੈਗੀ ਕੌਣ ਹੈ, ਕਿਸੇ ਨੂੰ ਕੀ ਪਤਾ ਮੇਰਾ।
0: ਬਿਲਕੁਲ,
1: ਮੇਰੇ ਤੋਂ ਪਿੱਛੇ ਨਿਆਣੇ ਜੰਮ ਕੇ ਉਹਨਾਂ ਦੇ ਵੀ ਨਿਆਣੇ 10-10, 15 ਸਾਲਾਂ ਦੇ ਹੋ ਗਏ, ਉਹਨਾਂ ਨੂੰ ਫਿਰ ਕੀ ਪਤਾ ਵੀ ਮੈਂ ਅਸੀਂ ਕੌਣ
0: ਹਾਂ। ਬਿਲਕੁਲ ਹੈ ਜੀ,
1: ਉਹ ਚੀਜ਼ਾਂ ਨੀ ਰਹੀਆਂ, ਉਹ ਪਿਆਰ ਨੀ ਰਹੇ, ਉਹ ਚਾਹ ਨੀ ਰਹੇ, ਜਿੱਥੇ ਜਿਹੜੇ ਰਸਤੇ ਆਪਾਂ ਤੋਂ ਵੀ ਛੁੱਟ ਗਏ ਨਾ, ਚਾਹੇ ਹੁਣ ਸਾਨੂੰ ਵੀ ਤਾਂ ਇਹ ਸੀਗਾ ਵੀ ਅਸੀਂ ਬਾਹਰ ਚਲ ਜਾਈਏ, ਬਾਹਰ ਚਲ ਜਾਈਏ, ਸਾਰੇ ਟੱਬਰ ਬਾਹਰ ਆ ਗਿਆ, ਤਾਂ ਫਿਰ ਹੁਣ ਏਦਾਂ ਹੀ ਆ, ਅਸੀਂ ਫਿਰ ਇੱਥੇ ਕਹਿਣ ਲੱਗ ਪਏ ਜੀ ਪੱਕੇ ਹੋ ਜਾਈਏ, ਸਿਟੀਜ਼ਨ ਹੋ ਗਏ, ਹੁਣ ਸਿਟੀਜ਼ਨ ਵੀ ਹੋ ਗਏ, ਹੁਣ ਅਸੀਂ ਸਿਟੀਜ਼ਨ ਹੋ ਗਏ, ਅਸੀਂ ਆਪਣੇ ਨਿਆਣਿਆਂ ਲਈ ਤੜਫਦੇ, ਫਿਰ ਬਾਕੀ ਜਿਹੜੇ ਕੋਈ ਰਿਸ਼ਤੇਦਾਰ ਉਹ ਵੀ ਸੋਚਦੇ ਸਾਨੂੰ ਮੰਗਾ ਲਓ ਸਿਟੀਜ਼ਨ ਹੋ ਜਾਈਏ। ਪਰ ਭੁਪਿੰਦਰ ਜੀ ਏਦਾਂ ਹੀ ਜਿਨ੍ਹਾਂ ਨੂੰ ਭਈਏ ਕਹਿੰਦੇ ਉਹ ਵੀ ਤਾਂ ਏਦਾਂ ਹੀ ਆਏ, ਉਹਨਾਂ ਨੂੰ ਵੀ ਏਦਾਂ ਹੀ ਵਧੀਆ
0: ਲੱਗਦਾ। ਬਿਲਕੁਲ,
1: ਉਹ ਵੀ ਸਾਡੀ ਤਰ੍ਹਾਂ ਹੀ ਉਹ ਬਾਹਰ ਆਏ, ਉਹ ਆਪਣੇ ਆਪ ਨੂੰ ਸਮਝਦੇ, ਕਿਉਂਕਿ ਉੱਥੇ ਉਹਨਾਂ ਨੂੰ ਸੋਹਣਾ ਖਾਣ ਨੂੰ ਮਿਲਦਾ, ਉਹਨਾਂ ਨੂੰ ਨੌਕਰੀਆਂ ਮਿਲਦੀਆਂ, ਕਿਸੇ ਦਾ ਘਰ ਮਿਲਦਾ,
0: ਜਿੱਦਾਂ ਹੁਣ ਪੰਜਾਬ ਦੇ ਵਿੱਚ ਸਿਸਟਮ 84 ਤੋਂ ਬਾਅਦ ਜੋ ਕੁਝ ਬਦਲ ਗਿਆ ਸਾਰਾ ਕੁਝ, ਕਿੰਨਾ ਲੋਕ ਜਿਹੜਾ ਪ੍ਰਵਾਸ ਕਰ ਗਏ ਉਹਦੇ ਵਿੱਚ, ਤੇ ਇਸੇ ਤਰ੍ਹਾਂ ਹੁਣ ਉੱਥੇ ਜਿਹੜਾ ਕਹਿ ਲੋ ਕਿ ਧਰਮ ਦਾ ਉੱਥੇ ਵੀ ਸਾਰਾ ਸਿਲਸਿਲਾ ਦੱਬੇ ਕੁਚਲੇ ਲੋਕ, ਉਹ ਘੋੜੀ ਨੀ ਚੜ ਸਕਦੇ, ਉਹ ਆਪਣੀ ਖੁਸ਼ੀਆਂ ਨੀ ਮਨਾ ਸਕਦੇ, ਉਹ ਨੀਵੇਂ ਘਲਾਏ ਜਾਂਦੇ, ਅਗਲੇ ਫਿਰ ਉੱਥੋਂ ਨਿਕਲਣਗੇ ਜੀ ਉਹ ਨਰਕ ਦੇ ਵਿੱਚ।
1: ਨਹੀਂ ਉੱਥੋਂ ਨਿਕਲਣਾ, ਗੱਲ ਸੁਣੋ, ਹਰੇਕ ਦੇ ਅਰਮਾਨ ਤਾਂ ਉੱਦਾਂ ਦੇ ਹੁੰਦੇ ਦਿਲ ਦੇ, ਹਾਂ ਠੀਕ ਹੈ ਸਮਝੋ ਤੁਸੀਂ ਮੈਨੂੰ ਦਬਾਉਣੇ ਆ, ਮੈਂ ਨਹੀਂ ਬੋਲ ਸਕਦੀ ਜਾਂ ਕਰ ਸਕਦੀ, ਪਰ ਗੱਲ ਏਦਾਂ ਅਕਸਰ ਤਾਂ ਫਿਰ ਮੈਥੋਂ ਕਿਸੇ ਵੇਲੇ ਫਿਰ ਬੋਲੋ ਹੀ ਮਨਾ ਭੁਪਿੰਦਰ ਜੀ, ਆਹ ਗੱਲ ਏਦਾਂ ਨੀ, ਏਦਾਂ ਨੀ, ਏਦਾਂ ਹਰੇਕ ਬੰਦੇ ਦੇ ਉਹ ਜਿਹੜੇ ਜਿਨ੍ਹਾਂ ਨੂੰ ਏਦਾਂ ਦਬਾ ਕੇ ਰੱਖਦੇ ਆ ਉੱਥੇ, ਜਿਨ੍ਹਾਂ ਨਾਲ ਭੈੜਾ ਵਿਵਹਾਰ ਕਰਦੇ ਰਹੇ, ਤਾਂ ਫਿਰ ਉਹਨੀ ਅਕਸਰ।
0: ਨਾਲੇ ਦੇਖੋ ਭੈਣ ਜੀ, ਕਈ ਵਾਰੀ ਚਲੋ ਸਾਡੇ ਵੀ ਉੱਥੇ ਕਾਰਖਾਨੇ ਪ੍ਰਵਾਸੀ, ਚਲੋ ਟੱਬਰ ਵੀ ਕਈ ਵਾਰੀ ਨਾਲ ਲੈ ਜਾਂਦੇ ਹੁੰਦੇ, ਜ਼ਿਆਦਾਤਰ ਤਾਂ ਇਕੱਲੇ ਹੀ ਹੁੰਦੇ ਸੀ, ਪਰ ਹੁਣ ਕਿਤੇ ਨਾ ਕਿਤੇ ਟਾਵਾਂ ਟਾਵਾਂ ਕੋਈ ਟੱਬਰ ਵੀ ਨਾਲ ਲਿਆ, ਉੱਥੇ ਆ ਕੇ ਬੱਸ ਗਏ, ਨਾਲ ਕੰਮ ਕਾਰ ਕਰਦੇ ਰਹੇ, ਪਿੰਡ ਨੂੰ ਚਲੇ ਜਾਂਦੇ ਆ ਜਦੋਂ ਕਣਕ ਜਾਂ ਝੋਨਾ ਵੱਢਣਾ ਹੁੰਦਾ ਉਦੋਂ ਜਾ ਜਾਂਦੇ ਆ, ਤਾਂ ਉਹ ਉਹਨਾਂ ਦਾ ਜਿਹੜਾ ਉਹਨਾਂ ਦੀ ਵਾਈਫ ਹੈਗੀ ਆ ਨਾ, ਜਾਂ ਉਹਨਾਂ ਦੀ ਮਾਂ ਹੈਗੀ ਆ, ਜਾਂ ਉਹਨਾਂ ਦਾ ਉਹੀ ਰੀਤੀ ਰਿਵਾਜ ਚਲੋ ਨਾਲ ਨਾਲ ਹੈਗੇ ਆ, ਪਰ ਅੱਜ ਦੀਆਂ ਜਿਹੜੀਆਂ ਨਵੀਂ ਜਨਰੇਸ਼ਨ ਜਿਹੜੀ ਉੱਥੇ ਪੰਜਾਬ ਦੇ ਵਿੱਚ ਪੈਦਾ ਹੋਈ ਹੈ, ਉਹਨਾਂ ਦਾ ਡਰ ਵੀ ਤਾਂ ਕਿਤੇ ਨਾ ਕਿਤੇ ਚੱਕਿਆ ਗਿਆ ਨਾ, ਉਹ ਵੀ ਪੈਂਟ ਕਮੀਜ਼ਾਂ ਪਾਉਣ ਲੱਗ ਗਏ, ਜਾਂ ਉਹ ਪਹਿਲਾਂ ਜਿਹੜਾ ਪੱਲਾ ਓੜ ਕੇ ਬਹਿੰਦੇ ਹੁੰਦੇ ਸੀਗੇ, ਉਹ ਉਹਨਾਂ ਦੇ ਵਿੱਚ ਪੁਰਾਣਿਆਂ ਦੇ ਵਿੱਚ ਅਜੇ ਵੀ ਹੋਊਗਾ, ਬਰਕਰਾਰ ਹੈ, ਪਰ ਉਹ ਕਿਤੇ ਨਾ ਕਿਤੇ ਚੇਂਜਸ ਤਾਂ ਆਈ ਹੈ ਨਾ, ਨਾਲ ਨਾਲ ਉਹਨਾਂ ਨੂੰ ਵੀ ਇੱਕ ਖੁੱਲ ਮਿਲੀ ਹੈ, ਤਾਂ ਅਗਲੇ ਕਹਿੰਦੇ ਇਹੀ ਸਾਡੇ ਲਈ ਸਵਾਲ ਹੈ ਕਿ ਆਪਣੀ ਗੱਲ ਕਰ ਸਕਦੇ ਹਾਂ, ਅਸੀਂ ਵਿਚਰ ਸਕਦੇ ਹਾਂ ਹਰ ਕਿਸੇ ਦੇ ਨਾਲ। ਜੀ
1: ਹਾਂਜੀ ਹਾਂਜੀ, ਨਹੀਂ ਮੈਂ ਆਪ ਦੇਖਦੀ ਹਾਂ ਭੁਪਿੰਦਰ ਜੀ, ਉਹ ਸਾਰੇ ਇਹਨਾਂ ਬਿਹਾਰੀ ਲੋਕਾਂ ਨੇ ਉਹ ਕੁੜੀਆਂ ਨੇ ਪੈਂਟਾਂ ਪਾਈਆਂ, ਜੀਨਾਂ ਪਾਈਆਂ, ਛੋਟੇ ਛੋਟੇ ਨਿੱਕੇ ਨਿੱਕੇ ਟੋਪ ਪਾਏ, ਮੈਂ ਕਿਹਾ ਤੁਸੀਂ ਪਹਿਚਾਣੇ ਸਕਦੇ ਤੇ ਕੌਣ ਹੈਗੇ ਕਿਦਾਂ, ਔਰ ਕਈ ਤਾਂ ਸੱਚੀ ਹੈਗੇ ਵੀ ਸੋਹਣੇ ਸੁਨੱਖੇ, ਇੰਨੇ ਖਰਾਜੇ ਸੋਹਣੇ ਹੈਗੇ ਆ, ਤਾਂ ਤੁਹਾਨੂੰ ਪਤਾ ਵੀ ਨੀ ਲੱਗਦਾ ਤੇ ਕੌਣ ਹੈ, ਤੁਸੀਂ ਪਹਿਚਾਣ ਨਹੀਂ ਸਕਦੇ, ਮਾੜਾ ਮੋਟਾ
0: ਪਿਛਲੇ ਦਿਨਾਂ ਚੋ ਗੱਲ ਸੁਣਾਉਂਦੇ, ਜਰੂਰ ਜੇ ਸੁਣਦੇ ਤਾਂ ਕਾਲ ਕਰਨ, ਤੇ ਉਹਨਾਂ ਨੇ ਨਾ ਟਵਾਣਾ ਸਾਹਿਬ ਆਏ ਸੀ, ਉਹਨਾਂ ਦੇ ਘਰੇ ਜਦੋਂ ਇੰਡੀਆ ਗਏ ਸੀ, ਤੇ ਉੱਥੇ ਕੁੜੀ ਨੂੰ ਮਿਲਾਇਆ, ਤੇ ਉਹ ਪੰਜਾਬੀ ਏਦਾਂ ਬੋਲੇ ਠੇਠ, ਜਿੱਦਾਂ ਮਤਲਬ ਕਿ ਪਛਾਣ ਨਹੀਂ ਸਕਦਾ ਬੰਦਾ ਕਿ ਉਹ ਪੰਜਾਬਣ ਹੈ ਜਾਂ ਕਿੱਦਾਂ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਤਾਂ ਆਪਾਂ ਵੀ ਤਾਂ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਅਮੈਰੀਕਨ ਸਿਟੀਜ਼ਨ ਆ, ਜਾਂ ਮੈਂ ਫਿਨਲੈਂਡ ਦਾ ਸਿਟੀਜ਼ਨ ਆ, ਜਾਂ ਮੈਂ ਇਟਲੀ ਦਾ ਸਿਟੀਜ਼ਨ ਆ, ਜਾਂ ਇੰਗਲੈਂਡ ਦਾ ਸਿਟੀਜ਼ਨ ਆ। ਇਸੇ ਤਰ੍ਹਾਂ ਉਹਨਾਂ ਨੂੰ ਵੀ ਪ੍ਰਾਊਡ ਹੁੰਦਾ ਵੀ ਬੱਚੇ ਜਿਹੜੇ ਨੇ ਉਹ ਪੰਜਾਬ ਚ ਜੰਮੇ ਆ, ਤਾਂ ਉਹ ਪੰਜਾਬ ਦੇ ਹੀ ਆ ਨਾ। ਫਿਰ
1: ਭੁਪਿੰਦਰ ਜੀ, ਹੁਣ ਸਾਡੇ ਘਰ ਜਿਹੜੇ ਰਹਿੰਦੇ ਆ, ਸਾਡਾ ਪਿੰਡ ਵਾਲਾ ਘਰ ਆ ਜਿਹੜਾ, ਉੱਥੇ ਉਹਨਾਂ ਨੂੰ ਦਿੱਤਾ ਸੀ, ਤਾਂ ਨਾਲ ਬੰਗੇ ਆ ਗਏ ਆ ਢਾਈ ਤਿੰਨ ਕੁ ਮੀਲ ਤੇ, ਹੁਣ ਉਹਨਾਂ ਕੋਲ ਘਰ ਆ, ਉਹ ਕੱਪੜੇ ਸਾਰੇ ਪਾਇਆ ਸੂਟ ਪਾਉਂਦੀ ਆ ਕੁੜੀ, ਜਿਹੜੇ ਚੱਲੇ ਹੀ ਉਹ ਨਿਆਣੇ ਇੱਥੇ ਆ। ਅੱਛਾ ਭੁਪਿੰਦਰ ਜੀ, ਫਿਰ ਹੁਣ ਮੈਂ ਉਹਨੂੰ ਆਪਣੇ ਸੋਹਣੇ ਤੋਂ ਸੋਹਣੇ ਸੂਟ ਵਧੀਆ ਤੋਂ ਵਧੀਆ ਦੇਖਿਆ ਨੀ ਹੁੰਦੇ, ਉਹਨੂੰ ਪਾਏ ਹੁੰਦੇ ਆ, ਉਹ ਵਧੀਆ ਲੱਗਦੇ ਆ, ਔਰ ਕੁੜੀ ਉਹ ਏਦਾਂ ਆ, ਤੁਹਾਨੂੰ ਮੈਂ ਦੱਸਦੀ ਹੁਣ ਸਾਫ਼ ਕਹਿ ਦਿੰਦੀ ਆ, ਜਿੱਦਾਂ ਬਾਹਮਣਾਂ ਦੇ ਨਿਆਣੇ ਕੁੜੀਆਂ ਬਹੁਤ ਸੋਹਣੀਆਂ ਨੀ ਹੁੰਦੀਆਂ, ਉਹ ਏਦਾਂ ਦੇ, ਉਹ ਕਹਿੰਦੇ ਅਸੀਂ ਹੈਗੇ ਉਹਨਾਂ ਦੇ ਹੁਣ ਮੁੰਡੇ ਦਾ ਰਿਸ਼ਤਾ ਕਰਨਾ ਚਾਹੁੰਦੇ ਸੀ, ਉਹ ਕਹਿੰਦੇ ਮੁੰਡਾ ਮੰਨ ਨੀ ਰਿਹਾ ਕਿ ਸਾਨੂੰ ਬ੍ਰਾਹਮਣ ਨੀ ਮਿਲ ਰਿਹਾ, ਕਿਉਂਕਿ ਉਹ ਕਹਿੰਦੇ ਅਸੀਂ ਭਈਏ ਹੈਗੇ ਆ, ਪਰ ਭਈਏ ਅਸੀਂ ਬ੍ਰਾਹਮਣ ਆ ਅਸੀਂ, ਹਨਾ।
0: ਬਿਲਕੁਲ,
1: ਮੈਂ ਕਿਹਾ ਇਹਨਾਂ ਵਿੱਚ ਵੀ ਇਹ ਚੀਜ਼ ਹੈਗੀ, ਸਾਨੂੰ ਤਾਂ ਪਤਾ ਹੀ ਨੀ ਸੀ। ਹਾਂਜੀ ਹਾਂਜੀ, ਤੇ ਉਹ ਕੁੜੀਆਂ ਜਿਹੜੀਆਂ ਪਤਾ ਹੀ ਨੀ ਲੱਗਦਾ, ਇੰਨੀ ਸੋਹਣੀ ਕੁੜੀ ਆ, ਬਹੁਤ ਹੀ ਸੋਹਣੀ, ਰੱਜ ਕੇ ਸੋਹਣੀ ਆ, ਇੰਨਾ ਰੂਪ, ਹਨਾ। ਤੇ ਫਿਰ ਗੱਲ ਤਾਂ ਫਿਰ ਉਹ ਕੱਪੜੇ ਹੁਣ ਏਦਾਂ ਹੀ ਪਾਉਂਦੇ, ਪੰਜਾਬੀ ਐਨ ਬਹੁਤ ਸੋਹਣੀ ਬੋਲਦੀ, ਹੁਣ ਮੈਂ ਉਹਨਾਂ ਗੱਲ ਕਰਦੀ ਫੋਨ ਤੇ, ਕਿੱਦਾਂ ਆ ਪੰਜਾਬੀ ਚ ਅਸੀਂ ਗੱਲ ਕਰਦੇ, ਹਾਂ ਠੀਕ ਹੈ ਉਹਨਾਂ ਦੀ ਮਾਂ ਆ, ਉਹ ਹਿੰਦੀ ਅਜੇ ਬੋਲਦੀ ਆ, ਤਾਂ ਕਿੱਦਾਂ ਪੰਜਾਬੀ ਸਮਝਦੀ ਪਰ ਹਿੰਦੀ ਬੋਲਦੀ ਆ।
0: ਜੀ ਬਿਲਕੁਲ,
1: ਤਾਂ ਹੈਗਾ ਤਾਂ ਹੈਗਾ ਏਦਾਂ ਆ। ਤੇ ਉਹ ਅੱਛਾ, ਉਹਨਾਂ ਦੀ ਇੱਕ ਕੁੜੀ, ਉਹਨਾਂ ਦੀ ਚਾਚੇ ਦੀ ਇੱਕ ਕੁੜੀ, ਉਹਨੂੰ ਜਾਨੀ ਕਿ ਆਪਣੇ ਪੰਜਾਬ ਦੇ ਡਿਸਟ੍ਰਿਕਟ ਵਿੱਚੋਂ ਨਾ ਉਹ ਸਾਰਿਆਂ ਤੋਂ ਵੱਧ ਪੜ੍ਹਾਈ ਵਿੱਚ ਕਾਬਲ ਸੀ ਉਹਨੂੰ ਭੁਪਿੰਦਰ ਜੀ ਉਹਨੂੰ ਕਈ ਕਲਾਸਾਂ ਫ੍ਰੀ ਮਿਲੀਆਂ ਸਾਰਾ ਕੁਛ ਉਹਨੂੰ ਲੈ ਗਏ ਉੱਥੇ ਕਿਤੇ ਉੱਥੇ ਨੇੜੇ ਤੇੜੇ ਜਗ੍ਹਾ
0: ਸਕੋਲਰਸ਼ਿਪ
1: ਮਤਲਬ ਭਾਈਆਂ ਦੇ ਨਿਆਣੇ ਉਹ ਤਾਂ ਜਾਂਦੇ ਹੁਣ ਜਾਂ ਸਾਡੇ ਨਿਆਣੇ ਸਕੂਲ ਚ ਜਾਂਦੇ ਨੇ ਸਾਡੇ ਪਿੰਡ ਪ੍ਰਾਇਮਰੀ ਸਕੂਲ ਬਹੁਤ ਵਧੀਆ ਬਹੁਤ ਸੋਹਣਾ ਮੈਂ ਸਕੂਲ ਗਈ ਸੀ ਹਨਾ
0: ਫਗਵਾੜੇ ਤੁਸੀਂ ਜਾਣੂ ਹੋ ਫਗਵਾੜੇ ਤੋਂ ਤਾਂ ਉੱਥੇ ਬਹੁਤ ਸਾਰੇ ਮਤਲਬ ਕਿ ਹੈਗੇ ਆ ਕੀਰਤੀ ਲੋਕ ਹੈਗੇ ਆ ਜਾਂ ਬਾਹਰੋਂ ਵੀ ਆਉਂਦੇ ਆ ਲੁਧਿਆਣਾ ਹੋ ਗਿਆ ਫਗਵਾੜਾ ਹੋ ਗਿਆ ਤੇ ਜਲੰਧਰ ਹੋ ਗਿਆ ਤੇ ਉੱਥੇ ਦੇਖੋ ਉਹ ਕਹਿੰਦੇ ਕਿ ਉਹ ਨਾ ਬੱਚੇ ਜਿਹੜੇ ਪੜ੍ਹਦੇ ਨੇ ਉਹਨਾਂ ਨੇ ਕੀ ਕੀਤਾ ਹੋਇਆ ਕਿ ਜਿਹੜੇ ਉੱਥੇ ਕੈਫੇ ਆਪਣੇ ਸਾਈਬਰ ਕੈਫੇ ਹੈਗੇ ਆ ਜਾਂ ਕੰਪਿਊਟਰ ਵਾਲੀਆਂ ਦੁਕਾਨਾਂ ਵਗੈਰਾ ਤਾਂ ਉੱਥੇ ਉਹਨਾਂ ਦੇ ਨਾਲ ਮਤਲਬ ਕਿ ਇੱਕ ਉਹਨਾਂ ਨੇ ਮੰਥਲੀ ਉਹਨਾਂ ਨੇ ਕੀਤਾ ਹੋਇਆ ਕਿ ਕੋਈ ਵੀ ਜਿਹੜਾ ਸੈਕਟਰ ਦਾ ਜਿਹੜਾ ਪੇਪਰ ਆਉਂਦਾ ਜਾਂ ਕੁਝ ਐਗਜ਼ਾਮ ਆਉਂਦਾ ਹੈ ਜਿਹੜੇ ਪੜ੍ਹਨ ਵਾਲੇ ਨੇ ਤੇ ਉਹ ਉਹਨਾਂ ਦੇ ਪੇਰੈਂਟਸ ਫੈਕਟਰੀਆਂ ਚ ਕੰਮ ਕਰਦੇ ਆ ਤੇ ਬੱਚੇ ਜਿਹੜੇ ਨੇ ਉਹਨਾਂ ਨੇ ਆਪਣਾ ਪੂਰਾ ਰਾਬਤਾ ਰੱਖਿਆ ਹੋਇਆ ਤੇ ਉਹ ਪੜ੍ਹ ਕੇ ਆਪਣਾ ਐਗਜ਼ਾਮ ਕਰਕੇ ਤੇ ਉਹਦੇ ਵਿੱਚੋਂ ਆਪਣੀਆਂ ਨੌਕਰੀਆਂ ਤੇ ਲੱਗ ਰਹੇ ਨੇ ਪਰ ਉਹਦੇ ਵੱਲ ਜੇ ਸਾਡੇ ਲੋਕ ਜੇ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣਗੇ ਤਾਂ ਫਿਰ ਆਪ ਵੀ ਕਰ ਸਕਦੇ ਆ ਪਰ ਸਾਡਾ ਧਿਆਨ ਹੀ ਹੋਰ ਪਾਸੇ ਹੈ
1: ਬਿਲਕੁਲ ਮੈਂ ਤਾਂ ਆਪਣੇ ਘਰ ਦੀ ਗੱਲ ਦੱਸਦੀ ਭੁਪਿੰਦਰ ਜੀ ਸਾਡੇ ਪਿਓ ਕੁੜੀ ਤੁਸੀਂ ਦੇਖੋ ਅੱਛਾ ਇੱਕ ਉਹਨਾਂ ਦਾ ਮੁੰਡਾ ਹੈਗਾ ਤੇ ਉਹ ਸਾਡੇ ਘਰ ਜਿਹੜੇ ਰਹਿੰਦੇ ਆ ਉਹਨਾਂ ਦੇ ਚਾਚੇ ਦਾ ਮੁੰਡਾ ਉਹ ਇੰਜੀਨੀਅਰਿੰਗ ਕਰ ਗਿਆ ਕਮਾਲ ਹੋ ਗਏ ਸਾਡੇ ਲੋਕਾਂ ਨੂੰ ਤਾਂ ਪਤਾ ਹੀ ਨੀ ਕੀ ਹੋਇਆ ਫੇਰ ਉਹ ਇਹਨਾਂ ਉਹਨਾਂ ਨੇ ਆਪੇ ਹੀ ਅਫਸਰ ਤਾਂ ਬਣਨਾ ਹੀ ਬਣਨਾ ਅੱਜ ਤਾਂ ਸਾਡੇ ਇੱਥੇ ਆ ਕੇ ਚੰਗੇ ਕੰਮ ਕਰਦੇ ਚੰਗੀਆਂ ਨੌਕਰੀਆਂ ਅਸੀਂ ਖੁਸ਼ ਹੁੰਦੇ ਆ ਤੇ ਉਹ ਵੀ ਖੁਸ਼ ਹੁੰਦੇ ਆ ਜਿੱਥੇ ਅਸੀਂ ਖਾਲੀ ਥਾਂ ਛੱਡ ਦਿੱਤੀ ਜਿੱਥੇ ਖਾਲੀ ਥਾਂ ਛੱਡ ਗਏ ਉਹ ਖਾਲੀ ਥਾਂ ਤੇ ਭਰਨਾ ਤਾਂ ਹੈਗਾ ਹੀ
0: ਬਿਲਕੁਲ ਕਹਿੰਦੇ ਕੰਮ ਨੀ ਰੁਕਦੇ ਬੰਦਾ ਮੁੱਕ ਜਾਂਦਾ ਜੀ ਪਰ ਕੰਮ ਚੱਲਦੇ
1: ਹਾਂਜੀ ਤੇ ਹੁਣ ਜੇ ਅਸੀਂ ਉੱਥੋਂ ਆ ਗਏ ਤਾਂ ਸਾਡੇ ਇੱਥੇ ਤਾਂ ਉੱਥੇ ਲੋਕਾਂ ਨੇ ਆਉਣਾ ਹੀ ਆਉਣਾ ਹੈ
0: ਜੀ ਬਿਲਕੁਲ ਹੈ ਜੀ
1: ਇੱਕ ਬੰਦਾ ਰਿਟਾਇਰ ਹੋ ਜਾਂਦਾ ਉਹਦੇ ਤਾਂ ਦੂਜੇ ਬੰਦੇ ਨੇ ਆਉਣਾ ਹੀ
0: ਆਉਣਾ ਹੀ
1: ਏਦਾਂ ਹੀ ਉਹ ਆਉਂਦੇ ਆ ਕਮਾਉਂਦੇ ਆ ਕਰਦੇ ਹਾਂ ਠੀਕ ਆ ਖਰਾਬੀਆਂ ਉਹ ਇਕੱਲੇ ਉਹੀ ਨੀ ਖਰਾਬੀਆਂ ਕਰਦੇ
0: ਸਾਡੇ ਵਾਲੇ ਘੱਟ ਹੈ ਜੀ ਦੇਖੋ ਯੂਰਪ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਕੀ ਕੁਝ ਕੀਤਾ ਹੈ
1: ਕੋਈ ਹਿਸਾਬੇ ਨੀ ਬਥੇਰੀਆਂ ਖਰਾਬੀਆਂ ਕਰਦੇ ਬਾਕੀ ਚ ਉੱਥੇ ਹੀ ਹੈਗੇ ਆ ਕੋਈ ਧਰਮ ਨੀ ਮਾੜਾ ਕੋਈ ਕਮੈਂਟੀ ਨੀ ਮਾੜੇ ਕੋਈ ਜਾਤ ਨੀ ਮਾੜੀ ਹਰੇਕ ਜਗ੍ਹਾ ਕੁਛ ਲੋਕ ਚੰਗੇ ਹੁੰਦੇ ਆ ਕੁਛ ਮਾੜੇ ਹੁੰਦੇ ਫੈਮਿਲੀਆਂ ਵਿੱਚ ਹੁੰਦੇ ਆ ਕਈ ਬੰਦੇ ਫੈਮਿਲੀਆਂ ਵਿੱਚੋਂ ਚਾਰ ਪੰਜ ਬੰਦੇ ਆ ਇਹ ਤਿੰਨ ਚਾਰ ਬੜੇ ਚੰਗੇ ਹੁੰਦੇ ਇੱਕ ਅੱਧਾ ਬੰਦਾ ਬੜਾ ਹੁੰਦਾ ਉਹਨੂੰ ਥੋੜਾ ਜਿਹਾ ਰੌਲਾ ਜਿਹਾ ਪਾਈ
0: ਹਰ ਪਰਿਵਾਰ ਦੇ ਵਿੱਚ ਭੈਣ ਜੀ ਇੱਕ ਸ਼ਰਾਰਤੀ ਹੁੰਦਾ ਹੈ ਮੇਰੇ
1: ਹਾਂਜੀ ਇਹ ਹੁੰਦਾ ਹੀ ਆ ਫਿਰ ਇਕੱਲੇ ਭਈਆਂ ਨੂੰ ਤਾਂ ਐਵੇਂ ਹੀ ਟਾਰਗੇਟ ਜਿਹਾ ਕਰੀ ਜਾਂਦੇ ਆ ਭਈਏ ਉਹ ਵੀ ਲੋਕ ਚੰਗੇ ਵੀ ਉਹ ਸਾਡੇ ਤੁਹਾਨੂੰ ਮੈਂ ਦੱਸਦੀ ਆ ਮੇਰੇ ਹਸਬੈਂਡ ਕਿਤੇ ਗਏ ਉਹ ਘਰੇ ਹੀ ਹਨਾ 40,000 ਰੁਪਈਆ ਜਿੱਦਾਂ ਸਰਾਣੇ ਥੱਲੇ ਪਿਆ ਸੀ ਏਦਾਂ ਹੀ ਭੁੱਲ ਗਏ ਜਦੋਂ ਬਾਹਰ ਨੂੰ ਗਏ ਤਾਂ ਉਹਨੇ ਫੋਨ ਕੀਤਾ ਜਾਣੀ ਕਿ ਜਦ ਘੰਟੇ ਡੇਢ ਘੰਟੇ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਮੇਰੇ ਕੋਲ ਪੈਸੇ ਹੈ ਨੀ ਘਰ ਫੋਨ ਕੀਤਾ ਤੇ ਨੀਤਾ ਉਹ ਕਹਿੰਦੀ ਹਾਂਜੀ ਹਾਂਜੀ ਅਜੇ ਨੀਤਾ ਹੀ ਕਿਹਾ ਉਹ ਕਹਿੰਦੀ ਭਾਜੀ ਤੁਸੀਂ ਆਹ ਦੂਜੇ ਪੈਸੇ ਇੱਥੇ ਭੁੱਲ ਗਏ ਮੈਂ ਸਫਾਈ ਕਰਨ ਲੱਗੀ ਤਾਂ ਦੇਖਿਆ ਇੱਥੇ ਪਏ ਤੁਹਾਡੇ ਪੈਸੇ
0: ਕਹਿੰਦੇ ਬਸ ਮੈਂ ਇਸੇ ਕਰਕੇ ਫੋਨ ਕੀਤਾ ਨਾ ਸਵੇਰੇ ਮੈਂ ਚਲੋ ਸ਼ੋਪ ਦੇ ਉੱਤੇ ਗਿਆ ਔਜਲਾ ਸਾਹਿਬ ਵੀ ਜੁੜੇ ਉਹਨਾਂ ਦੀ ਵੀ ਗੱਲ ਸੁਣਦਾ ਸ਼ਾਇਦ ਕੁਝ ਕਹਿਣਾ ਚਾਹਣਗੇ ਤੇ ਅੱਜ ਸ਼ੋਪ ਤੇ ਗਿਆ ਜੀ ਮੈਂ ਆਪਣਾ ਸਮਾਨ ਚੱਕਿਆ ਟਿਲ ਦੇ ਉੱਤੇ ਤੇ ਪੇ ਕੀਤਾ ਤੇ ਮੇਰੇ ਤੋਂ ਪਹਿਲਾਂ ਇੱਕ ਕਸਟਮਰ ਸੀਗਾ ਤੇ ਉਹਨੇ ਮਤਲਬ ਕਿ ਆਪਣੀ ਪੋਸਟ ਲੈਣੀ ਸੀ ਤੇ ਉਹਨੇ ਫੋਨ ਕੱਢ ਕੇ ਨਾ ਉੱਥੋਂ ਕੋਡ ਵਗੈਰਾ ਦਿਖਾਇਆ ਤੇ ਫੋਨ ਉਹਨੇ ਟਿਲ ਦੇ ਉੱਤੇ ਆਖਰ ਦੇ ਵਿੱਚ ਜਿੱਥੋਂ ਸਮਾਨ ਬੈਲਟ ਚੱਲਦੀ ਹੈ ਉੱਥੇ ਲਾਗੇ ਖੂੰਜੇ ਦੇ ਵਿੱਚ ਰੱਖ ਦਿੱਤਾ ਉਹਨੇ ਸਮਾਨ ਆਪਣਾ ਚੱਕਿਆ ਤੇ ਆਪਣਾ ਪੈਕਟ ਵੱਡਾ ਸੀ ਉਹਦੇ ਕੋਲ ਤਾਂ ਚੱਕਿਆ ਤੇ ਉਹ ਤੁਰ ਪਈ ਹਨਾ ਤੇ ਅਗਲੀ ਵਾਰੀ ਮੇਰੀ ਸੀ ਪੇ ਕਰਨ ਦੀ ਮੈਂ ਪੇ ਕੀਤਾ ਤੇ ਮੈਂ ਆਪਣੇ ਜਿਹੜਾ ਸਮਾਨ ਲਿਆ ਸੀ ਉਹ ਦੋ ਚੀਜ਼ਾਂ ਚੱਕੀਆਂ ਤੇ ਮੂਹਰੇ ਫੋਨ ਪਿਆ ਮੇਰੇ ਮਨ ਚ ਇਹ ਗੱਲ ਨਹੀਂ ਆਈ ਕਿ ਯਾਰ ਇਹਨੂੰ ਚੱਕ ਕੇ ਜੇਬ ਚ ਪਾ ਲਾ ਮੈਂ ਨਾਲ ਹੀ ਉਹ ਫੋਨ ਚੱਕਿਆ ਤੇ ਮੈਂ ਕਿਹਾ ਜੀ ਆਹ ਉਹਦਾ ਫੋਨ ਰਹਿ ਗਿਆ ਟੇਲਾ ਵਾਲਾ ਜਿਹੜਾ ਵਰਕਰ ਸੀਗਾ ਤੇ ਉਹ ਨਾਲ ਹੀ ਮੇਰੇ ਕਹਿੰਦਾ ਜਾ ਮਤਲਬ ਕਿ ਨਾਲ ਹੀ ਤੁਰ ਪਿਆ ਕਿ ਕਹਿੰਦਾ ਦੇਖਦੇ ਆ ਬਾਹਰ ਹੋਣੀ ਆ ਇੱਥੇ ਤੁਰੀ ਜਾਂਦੀ ਹਜੇ ਤੇ ਉਹਨੇ ਜਾ ਕੇ ਫੜਾਇਆ ਉਹ ਬੜੀ ਖੁਸ਼ ਹੋ ਕੇ ਸਮਾਈਲ ਕਰਕੇ ਹੱਸੀ ਤੇ ਥੈਂਕ ਯੂ ਵੀ ਕੀਤਾ ਤੇ ਹੁਣ ਜੇ ਉਹ ਮਨ ਦੇ ਵਿੱਚ ਹੀ ਮੈਲ ਆ ਤੁਹਾਡੇ ਸ਼ੁਰੂ ਦੇ ਵਿੱਚ ਕਿ ਮੈਂ ਚੱਕ ਕੇ ਜੇਬ ਚ ਵੀ ਪਾ ਸਕਦਾ ਸੀ ਮੈਨੂੰ ਕੀ ਜ਼ਰੂਰਤ ਹੈ ਦੱਸਣ
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇੱਦਾਂ ਆ ਤੇ ਮੇਰੇ ਨਾਲ ਵੀ ਇੱਦਾਂ ਹੀ ਹੋਏ ਮੈਂ ਉੱਥੇ ਦੂਜੇ ਗਾਂਧੀ ਨਗਰ ਵਿੱਚ ਜਾ ਰਹੀ ਤਾਂ ਮੈਂ ਤਾਂ ਮੇਰਾ ਪੋਤਾ ਸੀ ਦੋਏ ਜਾ ਰਿਹਾ ਮੈਂ ਪੈਂਟ ਪਾਈ ਉਸ ਦਿਨ ਪਹਿਲੇ ਦਿਨ ਉਹ ਪਾਈ ਸੀ ਜਿਹੜੇ ਪੈਸੇ ਪਾਏ ਉਹ ਮੇਰੀ ਡਿੱਗ ਪਏ ਮੈਨੂੰ ਨੀ ਪਤਾ ਲੱਗਾ ਜੇਬ ਛੋਟੀ ਹੋਊਗੀ ਔਰ ਪਿੱਛੇ ਇੱਕ ਮੋਟਰਸਾਈਕਲ ਵਾਲਾ ਆਵੇ ਉਹ ਕਹੇ ਭਾਜੀ ਭਾਜੀ ਆ ਤੁਹਾਡੇ ਪੈਸੇ ਡਿੱਗ ਗਏ, ਮੇਰੇ ਪੋਤੇ ਨੂੰ ਪਿੱਛੇ ਮੂੰਹ ਫੜ ਕੇ ਦੇਖਿਆ, ਉਹ ਕਹਿੰਦਾ ਮੇਰੇ ਇੰਡ ਗਏ ਕਿਉਂਕਿ ਹੁਣ ਆਪਣਾ ਪਰਸ ਮੋਰਲੇ ਪਾਸੇ ਨੂੰ ਕੀਤਾ
0: ਸੀ।
1: ਉਹ ਕਹਿੰਦਾ ਨਹੀਂ ਆ ਜਿਹੜੀ ਤੇਰੇ ਨਾਲ ਆਂਟੀ ਆ, ਕਹਿੰਦੇ ਉਹਦੇ ਡਿੱਗ ਗਏ, ਚੱਲ ਆਪਣੇ ਹੱਥ ਮਾਰੇ ਸੱਚੀ ਤੁਸੀਂ ਦੇਖੋ। ਮੈਂ ਕਿਹਾ ਮੋਟਰਸਾਈਕਲ ਵਾਲਿਆਂ ਨੂੰ ਕਹਿ ਦਿੰਦੇ ਜੀ, ਉਹ ਖੋ ਕੇ ਫੋਨ ਲੈ ਜਾਂਦੇ, ਉਹ ਆ ਕਰਦੇ ਜਾਂ ਕੋਈ ਏਦਾਂ ਦਾ ਕੇਸ ਹੋ ਜਾਂਦੇ ਆ। ਪਰ ਉਹ ਦੇਖੋ ਉਹ ਪਿੱਛੇ ਸੀਗਾ, ਮੈਨੂੰ ਕੋਈ ਪਤਾ ਨੀ, ਭਾਵੇਂ ਉਹ ਜਿਹੜਾ ਕੋ ਹੌਲੀ ਦੇਣੀ ਰੁਕ ਕੇ ਪੈਸੇ ਚੁੱਕ ਕੇ ਲੈ ਵੀ ਲਿਜਾਈ ਸਕਦਾ ਸੀ, ਉਹਨੂੰ ਹੱਥ ਮਾਰ ਕੇ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ
0: ਜੀ ਭੈਣ ਜੀ,
1: ਸਾਰੇ ਬਹੁਤ ਚੰਗੇ ਵੀ ਹੈਗੇ ਤਾਂ ਕੁਛ ਕੁਛ ਇਦਾਂ ਵੀ।
0: ਔਜਲਾ ਸਾਹਿਬ ਦੀ ਵੀ ਗੱਲ ਸੁਣ ਲਈ ਹੈ ਨਾਲ। ਹਾਂਜੀ ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਜੀ ਔਜਲਾ ਸਾਹਿਬ ਸਵਾਗਤ ਹੈ ਜੀ ਇਹਨੂੰ ਜੀ ਭਾਜੀ ਮਿਊਟ ਹੀ ਕਰ ਗਏ ਜੀ। ਹਾਂਜੀ
1: ਚਲੋ ਭੁਪਿੰਦਰ ਜੀ ਫਿਰ ਹੋਰ ਕਿਸੇ ਨੂੰ ਲੈ ਲਓ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮਾਲ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲਓ ਦੋਸਤੋ, ਇਸ ਆਪਣੇ ਸੁਰਿੰਦਰ ਕੌਰ ਮਾਲ ਜੀ ਤੇ ਔਜਲਾ ਸਾਹਿਬ ਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕਰਦੇ ਆ, ਜੇਕਰ ਵਾਪਸ ਆ ਜਾਂਦੇ ਆ ਤਾਂ ਫੋਨ ਦੇ ਉੱਤੇ, ਤੇ ਨਹੀਂ ਤਾਂ ਫਿਰ ਅੱਜ ਸਮਾਪਤੀ ਕਰਾਂਗੇ ਪ੍ਰੋਗਰਾਮ ਦੀ ਇੱਥੇ ਅੱਜ। ਤੇ ਜਿਹੜਾ ਆਰਟੀਕਲ ਹੈ ਚਲੋ ਕੱਲ ਨੂੰ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਪ੍ਰੋਗਰਾਮ ਫਿਰ ਲੰਬਾ ਹੋ ਜਾਣਾ ਕਿਉਂਕਿ ਉਹਨੂੰ 15-20 ਮਿੰਟ ਘੱਟੋ ਘੱਟ ਲੱਗਣੇ ਨੇ ਸੁਣਾਉਣ ਨੂੰ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਵਾਗਤ ਹੈ ਜੀ ਨੂੰ। ਹਾਂਜੀ
2: ਮਹਾਰਾਜ, ਮੇਰੇ ਕੋਲ ਗਾਹਕ ਇਹੋ ਜਿਹੇ ਆਏ ਨੇ, ਆਪ ਗੱਲਾਂ ਕਰੀ ਜਾਂਦੇ ਨੇ, ਮੈਨੂੰ ਪੈਸੇ ਨਹੀਂ ਦੇ ਰਹੇ।
0: ਤੁਹਾਡੇ ਵੀ ਰੋਲਾ ਪਿਆ ਪੈਸਿਆਂ ਦਾ ਹੈ ਜੀ। ਲੋ ਦੋਸਤੋ,
2: ਤੁਹਾਨੂੰ ਕਾਲ ਆਈ ਜੇ ਦੋ ਆਗੇ, ਮੇਰੇ ਕੋਲ ਤਾਂ ਆਈ ਨਹੀਂ, ਆਪ ਕੇ ਖੜੇ ਗੱਲਾਂ ਕਰੀ ਜਾਂਦੇ।
0: ਅੱਛਾ ਜੀ, ਚਲੋ ਕਰੋ ਇਹਨਾਂ ਦਾ ਹਿਸਾਬ ਕਿਤਾਬ ਤਦ ਤੱਕ ਜੀ। ਹਾਂਜੀ ਲੋ ਦੋਸਤੋ, ਗੱਲਬਾਤ ਸੁਣਦੇ ਆ, ਤਦ ਤੱਕ ਆਪਾਂ ਇੱਕ ਦੋ ਖਬਰਾਂ ਜਿਹੜੀਆਂ ਨੇ ਨਾਲ ਨਾਲ ਸਾਂਝੀਆਂ ਕਰ ਲਈਏ ਜੋ ਕੁਝ ਵਾਪਰ ਰਿਹਾ। ਤੇ ਵੈਸੇ ਤਾਂ ਨੈਗੇਟਿਵ ਖਬਰਾਂ ਆਉਂਦੀਆਂ ਸਾਰੀਆਂ ਤਕਰੀਬਨ ਜਦੋਂ ਦੇਖਦੇ ਹਾਂ, ਝਾਤ ਮਾਰਦੇ ਹਾਂ। ਤੇ ਇਸੇ ਤਰ੍ਹਾਂ ਰਾਮ ਮੰਦਿਰ ਦੇ ਚੜਾਵੇ ਦੇ ਵਿੱਚੋਂ 2 ਕੁਇੰਟਲ ਚਾਂਦੀ ਦੀਆਂ 200 ਇੱਟਾਂ ਗਾਇਬ ਹੋ ਗਈਆਂ। ਸਿੰਧੀ ਸਮਾਜ ਨੇ ਜਿਹੜਾ ਟਰੱਸਟ ਦੇ ਉੱਤੇ ਲਾਇਆ ਰਸੀਦ ਨਾ ਦੇਣ ਦਾ ਜਿਹੜਾ ਦੋਸ਼ ਲਾ ਦਿੱਤਾ। ਹਾਲਾਤ ਦੇਖੋ ਕਿੱਥੋਂ ਕਿੱਧਰ ਨੂੰ ਜਾ ਰਹੇ ਨੇ। ਤੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਚੱਲਣ, ਉੱਤਰੀ ਭਾਰਤ ਦੇ ਵਿੱਚ ਚੱਲਣਗੀਆਂ। ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ, ਮੌਨਸੂਨ ਵੀ ਲਾਗੇ ਆ ਰਹੀ ਹੈ। ਰਾਮ ਮੰਦਿਰ ਦੇ ਵਿੱਚ ਜਿਹੜਾ ਚੜਾਵੇ ਦੇ ਦੌਰਾਨ ਜਾਂ ਕਹਿ ਲਓ ਜੋ ਕੁਝ ਵਾਪਰ ਰਿਹਾ, ਕਦੇ ਸੋਨਾ ਜਾਂ ਚਾਂਦੀ ਮਤਲਬ ਕਿ ਨਕਲੀ ਨਿਕਲ ਆਉਂਦਾ। ਤੇ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਚੋਰੀ ਦੀ ਚੱਲ ਰਹੀ ਜਿਹੜੀ ਹੈ SIT ਜਾਂਚ ਦੇ ਵਿਚਕਾਰ ਰਾਮ ਲੱਲਾ ਨੂੰ ਦਾਨ ਕੀਤੇ ਗਏ ਗਹਿਣਿਆਂ ਦੇ ਗੁੰਮ ਹੋਣ ਦੇ ਨਵੇਂ ਜਿਹੜੇ ਮਾਮਲੇ ਸਾਹਮਣੇ ਆਏ ਨੇ। ਇਸ ਸੰਬੰਧ ਦੇ ਵਿੱਚ ਵਿਸ਼ਵ ਸਿੰਧੀ ਸੇਵਾ ਸੰਗਮ ਜਿਹੜਾ ਤੇ ਅੰਤਰਰਾਸ਼ਟਰੀ ਪ੍ਰਧਾਨ ਰਾਜੂ ਮਨਵਾਨੀ ਹੁਣਾਂ ਨੇ ਹੁਣ ਮੀਡੀਆ ਸਾਹਮਣੇ ਆ ਕੇ 200 ਦਾਨ ਕੀਤੀਆਂ ਜਾਂਦੀਆਂ ਜਿਹੜੀਆਂ ਚਾਂਦੀ ਦੀਆਂ ਜਿਹੜੀਆਂ ਇੱਟਾਂ ਨੇ ਉਹਦੇ ਗਾਇਬ ਹੋਣ ਦਾ ਜਿਹੜਾ ਦੋਸ਼ ਲਾ ਦਿੱਤਾ। ਤੇ ਇੱਕ ਪਾਸੇ ਲੋਕਾਂ ਨੂੰ ਰੋਟੀ ਪਾਣੀ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਸੋਨੇ ਚਾਂਦੀ ਦੀਆਂ ਇੱਟਾਂ ਚੜ੍ਹਦੀਆਂ ਨੇ ਜੀ, ਜਿਹਨਾਂ ਦੇ ਕਦੇ ਕੰਮ ਹੀ ਨਹੀਂ ਆਉਣੀਆਂ। ਤੇ ਜੌਲ ਭੈਣ ਆਪਣੇ ਮਾਲ ਭੈਣ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬੇਜ਼ੀ ਹੈ, ਇੱਥੇ ਇੰਡੀਆ ਜਿਹੜਾ ਵੇਲ ਹੀ ਵੇਲ ਹੈ ਜੀ ਕਹਿੰਦੇ ਜੀ। ਤੇ ਦੂਸਰੇ ਪਾਸੇ ਪਰ ਭੈਣ ਜੀ ਉਹ ਵੀ ਕਹਿੰਦੇ ਆ ਸਾਡੇ ਕੋਲ ਟਾਈਮ ਨਹੀਂ ਜੀ, ਤਾਂ ਕਰਕੇ ਕਾਲ ਨਹੀਂ ਕੀਤੀ ਜੀ। ਤੇ ਪਾਕਿਸਤਾਨ ਦੇ ਵਿੱਚ ਖੌਫਨਾਕ ਵਾਰਦਾਤ ਹੋਈ ਹੈ, ਪਤਨੀ ਤੇ 5 ਬੱਚਿਆਂ ਨੂੰ 10 ਸਾਲ ਤੱਕ ਕਮਰੇ ਦੇ ਵਿੱਚ ਰੱਖਿਆ ਕੈਦ ਹੈ। ਤੇ ਬੇਟਾ ਭੱਜਿਆ ਜਾਂ ਖੁੱਲਿਆ ਰਾਜ ਹੈ ਫਿਰ ਉਸ ਤੋਂ ਬਾਅਦ, ਤੇ ਪਤੀ ਗ੍ਰਿਫ਼ਤਾਰ ਕੀਤਾ ਗਿਆ। ਕਿੱਥੇ ਤੱਕ ਲੋਕਾਂ ਦੀ ਮਾਨਸਿਕਤਾ ਦੇਖੋ ਜਾਂਦੀ ਹੈ ਜੀ, ਕੀ ਹਾਲ ਨੇ। ਤੇ ਹਾਲਾਤ ਦੇਖ ਲਓ ਆਪ ਦੇ ਕੀ ਨੇ ਇੱਧਰ। ਦੂਸਰੇ ਪਾਸੇ ਪਾਕਿਸਤਾਨ ਦੀ ਗੱਲ ਕਰ ਲਈਏ ਪਹਿਲਾਂ। ਪਾਕਿਸਤਾਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਮੰਦਭਾਗੀ ਘਟਨਾ ਹੈ। ਪਾਕਿਸਤਾਨ ਦੇ ਵਿੱਚ ਇੱਕ ਵਿਅਕਤੀ ਨੂੰ ਆਪਣੀ ਪਤਨੀ ਤੇ 5 ਬੱਚਿਆਂ ਨੂੰ 10 ਸਾਲ ਤੋਂ ਵੱਧ ਸਮੇਂ ਦੇ ਲਈ ਆਪਣੇ ਘਰ ਦੇ ਵਿੱਚ ਕੈਦ ਰੱਖਣ ਤੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤਸੀਹੇ ਦੇਣ ਦੇ ਜਿਹੜੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ। ਇਹਦੇ ਵਿੱਚ ਜੋ ਸਾਹਮਣੇ ਆਇਆ ਤੇ ਇੱਕ ਮਿੰਟ ਜੀ, ਇੱਕ ਕਾਲ ਆ ਰਹੀ ਹੈ ਹੋਰ ਤੇ ਉਹਨੂੰ ਵੀ ਦੇਖ ਲਈਏ ਨਾਲ ਨਾਲ। ਹਾਂਜੀ ਇਹ ਚ ਵਾਪਰਿਆ ਜੀ ਆਪਣਾ ਪਾਕਿਸਤਾਨ
3: ਜੀ ਸਤਿ ਸ੍ਰੀ ਅਕਾਲ ਜੀ।
0: ਲਓ ਜੀ ਆਪਾਂ ਔਜਲਾ ਸਾਹਿਬ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਬਾਹਰ ਨਾ ਮੀਂਹ ਪੈਂਦਾ
0: ਜੀ,
3: ਤੇ ਜਿੱਦੇ ਮਾਲ ਭੈਣ ਜੀ ਲੱਗੇ ਹੋਏ ਸੀ ਕਿ ਮੈਂ ਧਿਆਨ ਨਾਲ ਸੁਣ ਰਿਹਾ ਸੀ ਉਹਨਾਂ ਦੀਆਂ ਗੱਲਾਂ ਪਿਆਰੀਆਂ
0: ਜੀ,
3: ਕਿਉਂਕਿ ਐਕਸਪੀਰੀਅੰਸ ਤੇ ਜਦੋਂ ਗੱਲ ਹੁੰਦੀ ਹੈ ਬੈਕ ਦੇ ਉੱਪਰ ਨਾ ਵਧੀਆ ਲੱਗਦੀ ਹੈ ਆਪਾਂ
0: ਜੀ,
3: ਕਿਉਂਕਿ ਉਹ ਮਾਹੌਲ ਮਾਣਿਆ ਹੁੰਦਾ
0: ਜੀ।
3: ਕੋਈ ਗਾਹਕ ਨੀ ਆਇਆ ਸੀ ਜਦੋਂ ਤੈਨੂੰ ਕਾਲ ਲਾਈ
0: ਜੀ,
3: ਉਹ ਆ ਗਏ ਤੀਜੇ ਨੇ ਕਾਰ ਲਾਈ, ਉਹ ਵਿੱਚ ਬੈਠਾ ਰਿਹਾ ਜਦੋਂ ਦੋ ਵਾਰ ਗਏ ਤੀਜੇ ਨੇ ਉਦੋਂ ਉਹਨਾਂ ਚ ਰੋਬ ਨੀ ਆਇਆ। ਮੈਂ ਜਾਣੀ ਹਜੇ ਮੈਂ ਕਲੋਨ ਦੇਖੋ ਕਿਵੇਂ ਹੋ ਰਹੀ ਹੈ, ਉਹ ਵੀ ਆ ਜਾਓ, ਮੈਨੂੰ ਪਤਾ ਮੈਂ ਬਾਪ ਵੀ ਆ ਜਾਵੇ ਹੋਣੇ
0: ਜੀ,
3: ਬਾਬੂ ਨੀ ਕਿੱਥੇ ਹੋਇਆ, ਬਾਪ ਪਤਾ ਨੀ ਕੀ ਕਰਦਾ ਸੀ, ਜਦੋਂ ਉਹ ਜਾ ਰਹੀ ਸੀ ਤੇ ਬਾਬਾ ਨੇ ਗੇਟ ਖੋਲ ਕੇ ਬਾਬਾ ਅੰਦਰ ਆ ਜਾ, ਮੈਂ ਹੁਣ ਤੂੰ ਵੀ ਆ ਜਾ,
0: ਤੂੰ ਵੀ ਆ ਜਾ, ਤੈਨੂੰ ਵੀ ਪਤਾ ਹੈ
3: ਕਿ ਛੋਟਾ ਜਿਹਾ ਪਿੰਡ ਆ, ਸਾਰੇ ਬਾਈ ਨੇਮ ਜਾਣਦੇ ਆ
0: ਜੀ,
3: ਐਵੇਂ ਨੀ ਗ੍ਰੋਹ ਕਰ ਸਕਦੇ, ਮਤਲਬ ਗਾਹਕ ਤਾਂ ਚਲੋ ਰੱਬ ਦਾ ਰੂਪ ਹੁੰਦਾ,
0: ਬਿਲਕੁਲ ਹੈ ਜੀ,
3: ਕਹਿ ਦਿੰਦੇ ਨੇ
0: ਉਹ ਨਾਲੇ ਕਹਿੰਦੇ ਆ ਕਿ ਕਹਿੰਦੇ ਆ ਨਾ ਕਿ ਗਾਹਕ ਤੇ ਮੌਤ ਦਾ ਪਤਾ ਨੀ ਕਿਦੋਂ ਆ ਜਾਂਦੀ ਆ,
3: ਇੱਕ ਤਾਂ ਹੁੰਦਾ ਹਾਈਵੇ ਦਾ ਕਸਟਮਰ, ਉਹ ਤੁਹਾਨੂੰ ਉਹ ਇਹ ਤਾਂ ਹੁਣ ਕਈ ਵਾਰੀ ਇਹਨਾਂ ਨੇ ਗੱਲਾਂ ਵੀ ਕਰਨੀ ਹੁੰਦੀ ਆ, ਕਿਸੇ ਬੱਚੇ ਦੀ ਕਰ ਲਈ ਜਾਂ
0: ਹਾਂਜੀ ਹਾਂਜੀ
3: ਫੋਨ ਚ ਕੋਈ ਗੱਲ ਹੋਵੇ ਦੱਸਦੇ
0: ਨੇ, ਬਿਲਕੁਲ
3: ਜਵਾਬ ਵੀ ਦੇਣਾ ਬਣਦਾ
0: ਕੀ ਵਾਪਰਿਆ,
3: ਕਿਉਂਕਿ ਮੈਂ ਤਾਂ ਹੀ ਕਹਿਣਾ ਕਿ ਮੇਰਾ ਸਟੋਰ ਸਾਡਾ ਇਸ ਟਾਊਨ ਚ ਸਾਰੇ ਟਾਊਨ ਨੂੰ ਵੱਧ ਚੱਲਦਾ, ਉਹ ਕਾਰਨ ਇਹੀ ਹੈ
0: ਜੀ,
3: ਹੈਗਾ
0: ਬਿਲਕੁਲ ਜੀ।
3: ਮੈਂ ਕਿਹਾ ਵੀ ਸਾਡੇ ਹਾਲਾਤ ਕੀ ਹੋਏ, ਮੈਂ ਭੈਣ ਜੀ ਦੀ ਗੱਲ ਸੁਣਦਾ ਸੀਗਾ
0: ਜੀ,
3: ਸਾਡੇ ਨਾ 20 ਵਿਸਾਖ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਆਏ ਸੀ
0: ਹਾਂਜੀ,
3: ਉਹ ਇਸ ਲੈਵਲ ਤੇ ਮਨਾਉਂਦੇ ਮਨਾਉਂਦੇ ਹੁਣ ਇਸ ਲੈਵਲ ਤੇ ਮਨਾਉਣ ਲੱਗ ਗਏ ਵੀ 40-50 ਲੱਖ ਰੁਪਇਆ ਲਾ ਦਿੰਦੇ
0: ਜੀ,
3: ਮਤਲਬ
0: ਗੁਰੂ ਘਰ ਦਾ
3: ਪ੍ਰੋਗਰਾਮ,
0: ਕਿਆ ਬਾਤ ਹੈ ਜੀ।
3: ਹਾਂਜੀ ਬਸ ਤੁਹਾਨੂੰ ਪਤਾ ਹੀ ਹੈ ਲੰਗਰੇ ਚੱਲਦਾ ਹੋਰ ਉੱਥੇ
0: ਜੀ,
3: ਜਾਂ ਬਾਹਰੋਂ ਆਹ ਸੱਦ ਲੈਂਦੇ ਨੇ, ਢੱਡੇ ਵਾਲਾ ਵੀ ਆਇਆ ਸੀ ਇੱਕ ਵਾਰੀ ਖਾਣ
0: ਜੀ,
3: ਉਹਨਾਂ ਮਤਲਬ ਮੈਂ ਇੱਕ ਵਾਰੀ ਕੁਦਰਤੀ ਉਦੋਂ ਮਾਰਚ ਤਾਂ ਸੀ ਉਦੋਂ ਇਕੱਠੇ ਕਰਦੇ ਪਏ, ਮੈਂ ਵੈਸੇ ਕਹਿਤਾ ਮੈਂ ਕਿਹਾ ਯਾਰ ਵੀ ਤੁਸੀਂ ਇਹਦੇ ਨਾਲੋਂ ਵਧੀਆ ਨੀ ਵੀ ਮਤਲਬ ਸਕੂਲ ਦੇ ਵਿੱਚ ਤੁਸੀਂ ਆਪਦੇ ਲੈਵਲ ਦੇ ਉੱਪਰ 5-4 ਵਧੀਆ ਟੀਚਰ ਜਿਹੜੇ ਪ੍ਰਾਈਵੇਟ ਸਕੂਲਾਂ ਚ 30,000 ਤੇ ਪੜ੍ਹਾਉਂਦੇ ਨੇ
0: ਜੀ,
3: ਤੁਸੀਂ ਉਹ ਸਕੂਲ ਚ ਰੱਖ ਲਓ,
0: ਬਿਲਕੁਲ
3: ਤੁਸੀਂ ਇੱਕ ਇੱਕ ਬੱਚੇ ਦੀ ਕਿੰਨੀ ਕੁ ਫੀਸ, ਤਾਂ ਆਮ ਸਕੂਲ ਸਾਡੇ ਸਕੂਲ ਹੈ ਪਹਿਲਾਂ ਬਹੁਤ ਮਸ਼ਹੂਰ ਹੁੰਦਾ ਸੀ, ਸਕੂਲ ਦੇ ਜਵਾਕ ਸਾਰੇ ਸਾਡੇ ਮੇਨ ਜਿਹੜੇ ਇਲਾਕੇ ਦੇ ਸੀ ਉੱਥੇ ਪੜ੍ਹਦੇ ਸੀਗੇ
0: ਜੀ,
3: ਤੇ ਗ੍ਰੀਨ ਗਰੋਵਰ ਸਕੂਲ ਦਾ ਨਾਂ ਸੀ, ਮੈਂ ਕਿਹਾ ਉੱਥੇ ਕਿੰਨੀ ਫੀਸ ਆ ਅੱਜ ਕੱਲ, ਕਹਿੰਦੇ ਵੀ 15-20,000 ਇੱਕ ਬੱਚੇ ਦੀ
0: ਜੀ,
3: ਮੈਂ ਕਿਹਾ ਜਿਹਦਾ ਇੱਕ ਬੱਚਾ ਵੀ ਪੜ੍ਹਦਾ ਉਹ ਜੇ ਚਲੋ ਜੇ 20 ਲੱਗਦਾ 15 ਦੇਣ ਲੱਗ ਜਾਵੇ ਸਕੂਲ ਨੂੰ, 30,000 ਤੇ ਤਾਂ ਟੀਚਰ ਮਿਲ ਜਾਂਦੇ ਨੇ
0: ਜੀ,
3: ਤਾਂ ਕਹਿੰਦੇ ਤੁਸੀਂ ਟੀਚਰ ਇੱਥੇ ਭਰਤੀ ਕਰੋ ਸਕੂਲ ਚ, ਜੇ ਗੌਰਮੈਂਟ ਨਹੀਂ ਕਰਦੀ ਕੋਈ ਗੱਲ ਨੀ ਤੁਸੀਂ ਰੱਖ ਲਓ,
0: ਬਿਲਕੁਲ
3: ਜਿਹੜੇ ਉੱਥੇ ਪੈਸੇ ਦਿੰਦੇ ਹੋ ਇੱਥੇ ਦੋ, ਇੱਕ ਕਮੇਟੀ ਬਣਾ ਲਓ ਟੀਚਰਾਂ ਦਾ ਧਿਆਨ ਰੱਖਣ, ਉਹਨੂੰ ਪੁੱਛਣ ਅਬਲਾ ਤਾਂ ਸਰਪੰਚ ਦੇ ਅੰਡਰ ਆਉਂਦਾ ਸਕੂਲ
0: ਜੀ,
3: ਸਰਪੰਚ ਪੁੱਛ ਸਕਦਾ ਹੁੰਦਾ ਹਨਾ, ਜਾਂ ਮੈਂ ਕਿਹਾ ਇੱਥੇ ਕੋਈ ਲਾਇਬ੍ਰੇਰੀ ਖੋਲ ਲਓ, ਅਸੀਂ ਮਤਲਬ ਆ ਦੇਖੋ ਭੈਣ ਜੀ ਉਹ ਜਿਹੜੇ ਇਹ ਬੱਚੇ ਨੇ ਇਹ ਪੜ੍ਹ ਕੇ ਉੱਥੋਂ ਇੰਨਾ ਕੁਝ ਸਿੱਖ ਰਹੇ ਨੇ ਤੇ ਸਾਡੇ ਵਾਲੇ ਪੰਜਾਬੀ ਨੂੰ ਛੱਡ ਕੇ ਗਏ ਜੀ,
0: ਬਿਲਕੁਲ
3: ਰਿਸ਼ਤੇ ਦਾ ਖਤਮ ਹੋ ਰਿਹਾ ਜੀ, ਸਾਰਾ ਕੁਝ ਖਤਮ ਹੋ ਰਿਹਾ ਜੀ ਸਾਡਾ,
0: ਬਿਲਕੁਲ ਹੋ ਰਿਹਾ ਜੀ,
3: ਕਹਿੰਦੇ ਰਿਸ਼ਤੇ ਨੀ ਸਾਰਾ ਕੁਝ ਖਤਮ ਹੋ ਰਿਹਾ
0: ਜੀ,
3: ਮਤਲਬ ਕਿਤੇ ਮੈਂ ਫਿਰ ਮੁੜ ਕੇ ਇੱਥੇ ਆਏ ਨੇ ਪੁੱਛਿਆ, ਮੈਂ ਕਿਹਾ ਵੀ ਮੇਰੀ ਸਲਾਹ ਦੀ ਕੀ ਰਹੀ, ਕਹਿੰਦੇ ਵੀ ਮਤਲਬ ਪੁੱਛਣਾ ਤੈਨੂੰ ਇੰਨਾ ਪਿਆਰ ਕਰਿਆ ਪਿੰਡ ਵਾਲੇ ਨੇ, ਮੈਂ ਕਰਨਾ ਹੀ ਹੈ ਧਰਮ ਅੜਾਈ ਚਲੋ 50 ਲੱਖ
0: ਆਪ ਤੇ ਚੜਾ ਦੇ, ਬਿਲਕੁਲ
3: ਮੈਂ ਹੋਰ ਮੈਨੂੰ ਤਾਂ ਇਹ ਕਹਿਣਗੇ ਵੀ ਇਹਨਾਂ ਕੋਲ 4 ਪੈਸੇ ਆ ਗਏ ਹੁਣ ਧਰਮ ਕੀ ਸਮਝਦੇ ਨੇ, ਮੈਂ ਕਿਹਾ ਧਰਮ ਦਾ ਮੈਂ ਤੁਹਾਡੇ ਨੂੰ ਸ਼ਾਇਦ ਵੱਧ ਮੰਨਦਾ ਹੋਵਾਂ
0: ਜੀ,
3: ਵੀ ਕੋਈ ਲਾਇਬ੍ਰੇਰੀ ਖੋਲ ਲਓ ਜਾਂ ਕੋਈ ਇੱਕ ਮੈਡੀਸਨ ਦੀ ਦੁਕਾਨ ਹੈ ਗੁਰਦੁਆਰੇ ਚ ਖੋਲ ਲਓ ਜਿੱਥੋਂ ਤੁਸੀਂ ਆਮ ਦਵਾਈ ਲੈ ਲਓ ਜਿੱਥੋਂ ਬਾਹਰੋਂ ਧੱਕੇ ਖਾਂਦੇ,
0: ਨਹੀਂ ਦੇਖੋ ਬਹੁਤ ਘੱਟ ਹੋਣਗੇ ਪੰਜਾਬ ਦੇ ਵਿੱਚ, ਜਿੱਦਾਂ ਹੁਣ ਦੇਖੋ ਔਜਲਾ ਸਾਹਿਬ ਜਿਹੜੇ ਆਪਣੇ ਗੁਰੂ ਘਰ ਬਣੇ ਸੀ ਨਾ ਉਹ ਤਾਂ ਸਿੱਖਿਆ ਦਾ ਇੱਕ ਕੇਂਦਰ ਸੀਗਾ ਨਾ ਪਹਿਲਾਂ,
3: ਅੱਗੇ ਪੜ੍ਹਾਈਆਂ ਹੁੰਦੀਆਂ,
0: ਹੁਣ ਦੇਖੋ ਚਰਚ ਦੇ ਵਿੱਚ ਅੱਜ ਵੀ ਸਿਸਟਮ ਚੱਲਦਾ, ਇੱਕ ਪਾਸੇ ਚਰਚ ਹੈ ਤੇ ਦੂਸਰੇ ਪਾਸੇ ਨਾਲ ਸਕੂਲ ਬਣਿਆ ਹੋਇਆ, ਇੱਦਾਂ ਹੀ ਦੇਖ ਲਓ ਆਪਣੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਵਿੱਚ ਉਹਨੂੰ ਮਨਚੇਤਾ ਭੁੱਲ ਗਿਆ ਕੀ ਕਹਿੰਦੇ ਆ, ਤੇ ਉਹ ਵੀ ਜਿਹੜਾ ਇੱਦਾਂ ਹੀ ਚੱਲਦੇ ਰਹੇ ਨੇ ਤੇ ਮਸਜਿਦ ਦੇ ਵਿੱਚ ਹਾਂਜੀ ਸਾਰਾ ਕੁਝ
3: ਤੇ
0: ਹਾਂਜੀ, ਤੇ ਕੀ ਪੰਜਾਬ ਦੇ ਵਿੱਚ ਕਿੰਨੇ ਕੁ ਗੁਰੂ ਘਰਾਂ ਦੇ ਵਿੱਚ ਹੋਣਗੇ ਜਿਹੜੇ ਆਪਣੇ ਸਕੂਲ ਕਦੇ ਆਪਾਂ ਸੋਚਿਆ,
3: ਮੈਂ ਜਿਹੜੀ ਨਿੱਕੀ ਜੀ ਗੱਲ ਕਰਦਾ ਚਲੋ ਜੀ, ਦੋ ਦਾ ਜਵਾਕ ਹੋਣਗੇ ਵੱਧ ਤੋਂ ਵੱਧ ਦੋ, ਅੱਜਕੱਲ ਇੱਕ ਤਾਂ ਹੈਗਾ ਹੀ ਹੈ ਨਾ,
0: ਬਿਲਕੁਲ ਹੈ,
3: ਤੁਸੀਂ 20,000 ਰੁਪਇਆ ਫੀਸ ਭਰਦੇ ਹੋ ਕਿ ਨਹੀਂ ਭਰਦੇ
0: ਜੀ, ਬਿਲਕੁਲ ਹੈ,
3: ਇੱਕ ਪਿੰਡ ਚੋਂ ਲਾ ਲਓ ਜੇ 50 ਬੱਚੇ ਵੀ ਬਾਹਰ ਪੜ੍ਹਨ ਜਾਂਦੇ ਨੇ
0: ਜੀ,
3: 5 ਲੱਖ ਰੁਪਇਆ ਹੋ ਗਿਆ,
0: ਬਿਲਕੁਲ ਹੋ ਗਿਆ ਜੀ,
3: ਤੁਸੀਂ 5-7 ਟੀਚਰ ਰੱਖ ਲਓ 2 ਲੱਖ ਰੁਪਏ ਤੇ
0: ਜੀ,
3: ਟੀਚਰ ਦੇ ਜਾਂ ਬੱਚੇ ਉੱਥੇ ਨਾਲ ਪੜ੍ਹਨਗੇ ਉਹ ਵੀ ਘੱਟ ਫੀਸ ਲੈ ਲੂਗੀ, ਭਾਈ ਚੱਲ ਮੇਰੇ ਬੱਚੇ ਵੀ ਪੜ੍ਹਦੇ ਆ,
0: ਬਿਲਕੁਲ ਹੈ ਜੀ, ਨਾਲੇ ਰੋਜ਼ਗਾਰ ਪੈਦਾ ਹੋ,
3: ਸਾਨੂੰ ਕੁਛ ਤਾਂ ਕਰਨਾ ਪੈਣਾ ਨਾ,
0: ਪੈਣਾ ਜੀ,
3: ਉਹ ਅਸੀਂ ਕਰਦੇ ਨੀ, ਅਸੀਂ ਤਾਂ 300 ਮੈਂ ਅੱਜ ਸਵੇਰੇ ਨਾ ਸੋਚ ਰਿਹਾ ਸੀ, ਮੈਂ ਕਿਹਾ ਅਸੀਂ 300 ਰੁਪਏ ਬਿਜਲੀ ਤੇ ਕਿੰਨਾ ਕੁਛ ਆ ਵੀ 300 ਯੂਨਿਟ ਫ੍ਰੀ, ਉਹ 3 ਲੱਖ ਯੂਨਿਟਾਂ ਖਾਈ ਜਾਂਦੇ ਨੇ ਤੁਹਾਡੀਆਂ, ਤੁਹਾਨੂੰ 300 ਦੇ ਕੇ
0: ਦਿੰਦੇ ਕੀ ਆ ਜੀ, ਆ ਸੈਣੀ ਸਾਹਿਬ ਵੀ ਗੱਲ ਕਰਦੇ ਸੀ ਅੱਜ, ਚਲੋ ਉਹਨਾਂ ਦੀ ਦੁਪਹਿਰ ਦੀ ਬੱਤੀ ਜਿਹੜੀ ਗੁੱਲ ਹੋਈ ਹੈ ਜੀ ਅਜੇ ਤਾਂ ਨੀ ਆਈ ਤੇ ਰਾਤ ਨੂੰ ਵੀ ਕਹਿੰਦੇ ਬੰਦ ਰਹਿਣੀ ਹੈ, ਓਹਦੇ ਨਾਲ ਤਾਂ ਮੈਂ ਕਿਹਾ ਸੀ ਭਾਈ ਪੈਸੇ ਲੈ ਲੋ ਮੁੱਲ ਦੇ ਦਿਓ ਸਾਨੂੰ
4: 300 ਯੂਨਿਟ ਫ੍ਰੀ ਦੇ ਕੇ 300,000 ਖਾਈ ਜਾਂਦੇ ਤੁਹਾਨੂੰ ਮੁੱਠੀ ਚੌਲ ਆਟਾ ਦੇ ਕੇ ਉਹ ਟਰੱਕਾਂ ਦੇ ਟਰੱਕ ਖਾਈ ਜਾਂਦੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਤੁਸੀਂ ਮੁੱਠੀ ਦੇ ਖੁਸ਼ ਹੋ
0: ਜੀ
4: ਸਿਸਟਮ ਦਾ ਜੇ ਆਪਾਂ ਸਾਰਾ ਕਿਸੇ ਨੂੰ ਕਹੀਏ ਜਾਂ ਬਿਊਰੋਕਰੇਸੀ ਨੂੰ ਕਹੀਏ ਜਾਂ ਸਿਆਸੀ ਲੋਕਾਂ ਨੂੰ ਕਹੀਏ ਉਹਦੇ ਉਸੇ ਸਿਸਟਮ ਚ ਅਸੀਂ ਵੀ
0: ਹਾਂ ਉੱਥੇ ਜੰਮੇ ਪਲੇ ਹਾਂ ਨਾਲ ਦੇ ਹਾਂ ਬਿਲਕੁਲ
4: ਸਾਡਾ ਵੀ ਦੋਸ਼ ਹੈਗਾ ਜੇ ਉਹਨਾਂ ਦਾ 80 ਆ ਸਾਡਾ ਵੀ ਬਣਦਾ
0: ਬਣਦਾ ਜੀ ਬਿਲਕੁਲ ਹੈ ਜੀ
4: ਟੀਚਰ ਅੱਗੇ ਭੈਣ ਜੀ ਹੁਣੀ ਪੜ੍ਹਾਉਂਦੇ ਸੀ ਸੁਣਦੇ ਹੋਣੇ ਕਿੰਨੇ ਸਮਰਪਿਤ ਹੁੰਦੇ ਸੀ ਟੀਚਰ
0: ਬਿਲਕੁਲ ਹੈ ਜੀ
4: ਕਿੰਨੇ ਡੈਡੀਕੇਟ ਹੁੰਦੇ ਸੀ ਬੱਚਿਆਂ ਪ੍ਰਤੀ ਕੋਈ ਡਰ ਹੀ ਨਹੀਂ ਸੀ ਹੁੰਦਾ ਜੋ ਮਾਂ ਪਿਓ ਨੂੰ ਵੀ ਸਾਡੀ ਲੜਕੀ ਹੈ ਜਾਂ ਲੜਕਾ ਸਕੂਲ ਗਿਆ ਹੋਇਆ ਕਿਸੇ ਨੂੰ ਡਰ ਹੁੰਦਾ ਸੀ ਅੱਗੇ
0: ਨਹੀਂ ਜੀ
4: ਸਾਡੇ ਸੁਰੱਖਿਅਤ ਮਹਿਸੂਸ ਕਰਦੇ ਹੁੰਦੇ ਸੀ ਭਾਈ ਬੱਚਾ ਸਕੂਲ ਹੈ
0: ਜੀ
4: ਫਿਰ ਜੇ ਹੁਣ ਤੁਸੀਂ ਟੀਚਰ ਰੱਖ ਕੇ ਆਪ ਉਹਨੂੰ ਇੱਕ ਜ਼ਿੰਮੇਵਾਰੀ ਵਾਂਗ ਉਹਨਾਂ ਤੇ ਨਿਗਾਹ ਰੱਖੇਗੇ ਉਹ ਵੀ ਪੜ੍ਹਾਉਣਗੇ ਚੱਲ ਟੀਚਰਾਂ ਦੇ ਖੁਦ ਬੱਚੇ ਉੱਥੇ ਪੜ੍ਹਦੇ ਹੋਣਗੇ ਕੁਛ ਨਾ ਕੁਛ ਤਾਂ ਬਿਲਡ ਕਰਨਾ ਪਊਗਾ ਨਾ
0: ਪੈਣਾ ਹੈ ਜੀ ਬਿਲਕੁਲ
4: ਉੱਥੇ ਬਾਹਰ 20,000 ਪੜ੍ਹਾ ਕੇ ਛੱਡ ਕੇ ਮੁੜੇ ਹੋਣੇ ਤੁਸੀਂ ਕਿੱਥੇ ਪਿੰਡ ਚ ਤੁਹਾਡੇ ਨਿਗਰਾਨੀ ਹੇਠ ਬੱਚਾ ਰਹਿਣਾ
0: ਜੀ ਬਿਲਕੁਲ ਹੈ ਜੀ
4: ਫਿਰ ਜਦ ਇੱਕ ਸਕੂਲ ਚ ਬੱਚੇ ਪੜ੍ਹਨਗੇ ਰਿਸ਼ਤੇ ਕਾਇਮ ਹੋਣਗੇ
0: ਅੱਗੇ ਦੇਖ ਲੋ 5ਵੀਂ ਤੱਕ ਜਾਂ ਹੁੰਦਾ ਸੀ ਪ੍ਰਾਇਮਰੀ ਸਕੂਲ ਤੇ ਮੰਗ ਕੇ ਲੈਂਦੇ ਹੁੰਦੇ ਸੀ ਸਾਡਾ ਨਾ ਸਾਡੇ ਸਕੂਲ ਨੂੰ ਗ੍ਰਾਂਟ ਦੇ ਕੇ ਜੀ ਇਹਨੂੰ ਮਤਲਬ ਕਿ ਅਪਡੇਟ ਕਰ ਦੋ ਇਹਨੂੰ 10ਵੀਂ ਤੱਕ ਕਰ ਦੋ ਜਾਂ 8ਵੀਂ ਤੱਕ ਕਰ ਦੋ ਇਹ ਅੱਗੇ ਮੰਗਾਂ ਹੁੰਦੀਆਂ ਸੀ ਤੇ ਹੁਣ ਹੈਗਾ ਕਿ ਬੱਚੇ ਬਾਹਰ ਮਤਲਬ ਕਿ ਸ਼ਹਿਰ ਪੜ੍ਹਾਉਣੇ ਆ ਜਾਂ ਉਸ ਸਕੂਲ ਚ ਪੜ੍ਹਾਉਣੇ ਆ ਨਾ ਵੱਡੇ ਸਕੂਲ ਚ ਪੜ੍ਹਾਉਣੇ ਆ
4: ਮੈਂ ਕਹਿੰਦਾ ਸਾਡੇ ਪਿੰਡ ਦੋ ਸਕੂਲ ਨੇ ਬਾਹਰਲੇ ਪਿੰਡਾਂ ਦੇ ਸਾਡੇ ਬਣੇ ਗਏ ਜੀ ਸਕੂਲ ਚ ਪੜ੍ਹਨ ਵਾਲੇ ਸਾਡੇ ਪਿੰਡ ਵਾਲੇ ਹੋਰ ਪਿੰਡਾਂ ਨੂੰ ਤੁਰੇ ਹੋਏ
0: ਬਿਲਕੁਲ ਹੈ ਜੀ ਬਿਲਕੁਲ
4: ਇਹੀ ਨੀ ਮੈਨੂੰ ਅੱਜ ਤੱਕ
0: ਸਮਝ ਆਈ ਜੀ
4: ਰਾਜੇ ਵਾਲੇ ਪਿੰਡ ਭਗਤ ਪੂਰ ਸਿੰਘ ਦੇ ਨਾਂ ਦੇ ਸਕੂਲ ਬਣਾਇਆ ਇੰਗਲਿਸ਼ ਕਿਸੇ ਨੇ ਬਣਾਇਆ ਹੋਇਆ ਵਧੀਆ ਸਕੂਲ ਆ ਕੋਈ ਉਧਰ ਨੂੰ ਤੁਰੇ ਚੱਲਿਆ ਇੱਕ ਕਲਵੱਡੀ ਪਿੰਡ ਹੈ ਉੱਥੇ ਰਾਧਾ ਪਾਠਕ ਉਹ ਮਸ਼ਹੂਰ ਆ ਕੋਈ ਉਧਰ ਨੂੰ ਪੜ੍ਹਨ ਨੂੰ ਤੁਰਿਆ ਹੋਇਆ ਕੋਈ ਜਰਗ ਰਾੜੇ ਵਾਲੇ ਦੇ ਨਾਂ ਤੇ ਬਣਿਆ ਕੋਈ ਜਰਗ ਨੂੰ ਤੁਰਿਆ ਹੋਇਆ ਜਰਗ ਵਾਲੇ ਈਸ਼ਵਰ ਨੂੰ ਤੁਰੇ ਹੋਏ ਨੇ ਮਤਲਬ ਬੱਚੇ ਹੀ ਅਜਾਏ ਪਏ ਨੇ
0: ਅਜਾਏ ਪਏ ਨੇ ਜੀ
4: ਸਾਡੇ ਪਿੰਡ ਮੈਨੂੰ ਲੱਗਦੀ ਹੈ 1960 ਦਾ ਸਕੂਲ ਬਣਿਆ ਹੈ ਬਹੁਤ ਪੁਰਾਣਾ ਸਕੂਲ ਹੈ
0: ਹਾਂਜੀ
4: ਮਤਲਬ 12 ਪਹਿਲਾਂ ਤਾਂ 10-12 ਪਿੰਡਾਂ ਦੇ ਜਵਾਕ ਪੜ੍ਹਨ ਆਉਂਦੇ ਹੁੰਦੇ ਸੀ
0: ਜੀ
4: ਫਿਰ 8ਵੀਂ ਤੋਂ ਕਿਤੇ ਮਤਲਬ ਤੁਸੀਂ ਕਿਉਂ ਨੀ ਉਹ ਇੰਨਾ ਕਿ ਤੁਸੀਂ ਨਾਲੇ ਮੈਂ ਕਿਹਾ ਵੀ ਤੁਸੀਂ ਸ਼ੁਰੂ ਤਾਂ ਕਰੋ ਇੰਨਾ ਵੀ ਪੈਸੇ ਦੇਣ ਲੱਗ ਜਾਣਗੇ
0: ਜੀ
4: ਹਾਂਜੀ
0: ਤੁਸੀਂ ਦੇਖੋ ਜਿਹੜਾ ਔਜਲਾ ਸਾਹਿਬ ਜਿਹੜਾ 2000 ਤੋਂ ਪਹਿਲਾਂ ਜਿਹੜੇ ਵੀ ਬਾਹਰਲੇ ਬਾਹਰ ਨੂੰ ਲੋਕ ਆਏ ਨੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਜ਼ਿਆਦਾਤਰ ਤਾਂ ਉਹ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਹੀ ਆਈ ਟੀ ਦੇ ਵਿੱਚ ਹੀ ਸਾਰੇ ਪੜ੍ਹੇ ਨੇ ਲਿਖੇ ਨੇ ਜੀ ਅੱਜ ਜੋਬਾਂ ਦੇ ਉੱਤੇ ਬੈਠੇ ਇੱਥੇ ਵਧੀਆ
4: ਭਾਰਤਵੀਰ ਬਹੁਤ ਵੱਡਾ ਗਰੁੱਪ ਸੀ ਸਾਡਾ
0: ਬਿਲਕੁਲ
4: ਬਹੁਤ ਵੱਡਾ ਜੀ ਪੂਰਾ ਵਧੀਆ ਨਾਂ ਸੀ ਸਾਰਾ ਕੁਛ ਕਦੇ ਯਾਰ ਕਿਸੇ ਨੇ ਬਹਿ ਕੇ ਗੱਲੇ ਨੀ ਸੀ ਕਰੀ ਬਾਹਰ ਨੂੰ ਜਾਣਾ
0: ਜੀ ਬਿਲਕੁਲ
4: ਕਦੇ ਵੀ ਕਿਸੇ ਨੇ ਬਹਿ ਕੇ ਗੱਲ ਨਹੀਂ ਸੀ ਕਰੀ ਕਦੇ ਵੀ
0: ਜੀ
4: ਵੀ ਅਸੀਂ ਬਾਹਰ ਜਾਣਾ
0: ਜੀ
4: ਮਤਲਬ ਇੱਕ ਮੁੰਡੇ ਦਾ ਵਿਆਹ ਬਾਹਰ ਵਿਆਹ ਹੋ ਗਿਆ ਤੇ ਉਹਨੂੰ ਫਿਕਰ ਲੱਗਿਆ ਯਾਰ ਮੈਂ ਇੱਥੇ ਤੁਸੀਂ ਇੱਥੇ ਰਹਿ ਜਾਣਾ ਮੈਂ ਉੱਥੇ
0: ਜੀ
4: ਤਾਂ ਮੈਨੂੰ ਮੇਰੇ ਆਉਣ ਤੋਂ 15 ਦਿਨ ਪਹਿਲਾਂ ਵੀ ਨਹੀਂ ਸੀ ਪਤਾ ਵੀ ਜਾਣਾ ਉਹ ਮਤਲਬ ਚੱਲ ਗਿਆ ਚੱਕਰੂ
0: ਜੀ
4: ਤੇ ਮਤਲਬ ਹੁੰਦਾ ਹੀ ਨੀ ਸੀ ਉਦੋਂ ਲੋਕਾਂ ਨੂੰ ਬਹੁਤ ਰੁਝਾਨ ਘੱਟ ਸੀ ਵੀ ਭਾਈ ਇੱਥੇ ਜੋਬ ਮਿਲ ਜਾਵੇ ਯਾਰ ਨੌਕਰੀ ਮਿਲ ਜਾਵੇ ਇੱਥੇ ਕੁਛ ਹੋ ਜਾਵੇ ਬਸ ਐਂ ਸੀ
0: ਹਨਾ
4: ਜਾਂ ਜ਼ਮੀਨ ਵਾਲੇ ਉਹਨਾਂ ਦੇ ਖੇਤੀ ਕਰ ਲਾਂਗੇ
0: ਬਿਲਕੁਲ
4: ਬਿਲਕੁਲ ਥਰੂ ਆਉਂਦੇ ਨੇ ਉਹ 45 ਲੱਖ ਉਧਰ ਦੀ ਲਾ ਕੇ ਆਉਂਦੇ ਨੇ 45 ਲੱਖ ਇਧਰ ਦੀ ਲਾ ਕੇ
0: ਬਿਲਕੁਲ ਬਿਲਕੁਲ
4: ਫਰਕ ਤਾਂ ਕੋਈ ਨੀ ਉਹ ਵੀ ਆ ਕੇ ਉਹੀ ਜੋਬਾਂ ਕਰਦੇ ਨੇ ਬੇਸਿਕ ਤੇ ਇਹ ਵੀ ਆ ਕੇ ਜੋਬਾਂ ਕਰਦੇ ਨੇ
0: ਬੇਸਿਕ ਕਹਿ
4: ਰਹੀ ਆ ਦੱਸੋ ਕੀ ਮੈਨੂੰ ਨੀ ਲੱਗਦਾ ਕੋਈ 1000 ਚੋਂ ਪੜ ਕੇ ਬੰਦਾ ਮੁੰਡਾ ਉਹ ਕੋਈ ਜੋਬ ਕਰਦਾ ਹੋਊਗਾ
0: ਜੀ ਤੁਸੀਂ ਦੇਖੋ ਜਿੰਨਾ ਮਰਜ਼ੀ ਵੱਡਾ ਸਕੂਲ ਅਸੀਂ ਤਾਂ ਅੱਖੀ ਦੇਖਿਆ ਕਿ ਜਿਹੜੇ ਪ੍ਰਾਈਵੇਟ ਸਕੂਲ ਹੁੰਦੇ ਸੀ ਉਦੋਂ ਚਾਹੇ ਇੰਗਲਿਸ਼ ਮੀਡੀਅਮ ਸੀ ਚਾਹੇ ਕਿੱਦਾਂ ਵੀ ਸੀ ਤਾਂ ਉਹ ਸਾਰੇ ਹੀ ਆ ਕੇ ਸਰਕਾਰੀ ਸਕੂਲ ਜਿਹੜਾ ਸਾਡਾ ਸੀਨੀਅਰ ਸੈਕੰਡਰੀ ਹਾਈ ਸਕੂਲ ਹੁੰਦਾ ਸੀ +2 ਤਾਂ ਹੀ ਉੱਥੇ ਆ ਕੇ ਬੋਰਡ ਦੀਆਂ ਕਲਾਸਾਂ ਦੇ ਪੇਪਰ ਦਿੰਦੇ ਰਹੇ ਨੇ ਅੱਜ ਵੀ ਤਾਂ ਉਦਾਂ ਹੀ ਹੋਣਾ ਹੈ
4: ਨਹੀਂ 10ਵੀਂ ਤੋਂ ਬਾਅਦ ਤਾਂ ਇੰਗਲਿਸ਼ ਸਕੂਲ ਹੁੰਦੇ 8ਵੀਂ ਜਾਂ 10ਵੀਂ ਤੋਂ ਬਾਅਦ ਤਾਂ ਇੰਗਲਿਸ਼ ਸਕੂਲ ਹੁੰਦੇ ਹੀ ਨਹੀਂ ਸੀ
0: ਹੁੰਦੇ ਹੀ ਨਹੀਂ ਸੀ ਜੀ ਹਾਂਜੀ
4: ਮੁੜ ਕੇ ਤਾਂ ਉਹਨਾਂ ਨੂੰ ਉੱਥੇ ਹੀ ਆਉਣਾ ਪੈਂਦਾ ਸੀ ਨਾ
0: ਆਉਣਾ ਪੈਂਦਾ ਸੀ ਬਿਲਕੁਲ ਆਉਣਾ ਪੈਂਦਾ ਅੱਜ ਵੀ ਬੋਰਡ ਦੀਆਂ ਕਲਾਸਾਂ ਦੇ ਉੱਥੇ ਪੇਪਰ ਦਿੰਦੇ ਹੋਣੇ ਆ ਬਿਲਕੁਲ ਹੈ
4: ਬਿਲਕੁਲ ਹਾਂ ਪਤਾ ਨਹੀਂ ਹੁਣ ਕੀ ਸਿਸਟਮ ਹੋ ਗਿਆ ਨਾ ਮੈਂ ਜਾਣੀ ਉਹ ਗੱਲ ਕਰਦਾ ਵੀ ਮੈਂ ਭੈਣ ਜੀ ਦੀ ਗੱਲ ਤੇ ਵੀ ਹੈ ਹੀ ਨਹੀਂ ਅਸੀਂ ਸਾਡਾ ਕੋਈ ਅਸੀਂ ਆਪਦਾ ਵੀ ਕੋਈ ਫਰਜ਼ ਨਿਭਾਉਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਜੇ ਥੋੜਾ ਥੋੜਾ ਤੁਸੀਂ ਚੱਲੇਗੇ ਉਹ ਅੱਜ ਉਹ ਹੜ ਹੜ ਕਰਦੇ ਫਿਰਦੇ ਹੋ ਆਪਦੇ ਘਰ ਦੇ ਆਲਾ ਦੁਆਲੇ ਸਮਾਰ ਲੈਣ ਜੇ ਤੁਹਾਡੇ ਪਿੰਡ ਕੋਈ MLA ਆਵੇ ਤਾਂ ਤੁਹਾਨੂੰ ਪੁੱਛੇ ਆ ਕੇ ਉਹਦੇ ਹਾਲਾਤ ਇਹੋ ਜਿਹੇ ਬਣਾ ਦੋ ਤੁਸੀਂ ਅਸੀਂ MLA ਨੇ ਪਰਸੋਂ ਉਹਦਾ 3 ਦਿਨ ਪਹਿਲਾਂ ਅਸੀਂ ਕੰਮ ਛੱਡ ਦਿੰਦੇ ਹਾਂ
0: ਬਿਲਕੁਲ ਹੈ ਜੀ
4: ਹਾਂਜੀ ਇੱਕ MLA ਆਉਂਦਾ ਕਿਸੇ ਦੇ ਘਰੇ 15-20 ਹਜ਼ਾਰ ਚ ਪੈਂਦਾ ਉਹਨੂੰ
0: ਪੈਂਦਾ
4: ਮੁੱਛ ਮਰਾਉਣ ਦਾ ਮਾੜਾ ਵੀ ਮੇਰੇ ਘਰੇ MLA ਆਇਆ
0: ਉਹ ਸਟੇਟਸ ਬਣਾ ਲਿਆ ਨਾ ਜੀ ਉਹ ਸਿੰਬਲ ਬਣਾ ਲਿਆ ਜੀ ਓਹੀ ਚੀਜ਼ ਇਹ ਸਕੂਲਾਂ ਚ ਆ ਕਿ ਚਾਹੇ
4: ਆਪ ਵੀ ਸੁਧਾਰਨਾ ਪੈਣਾ, ਆਪਣੇ ਆਪ ਨੂੰ ਵੀ ਸਾਨੂੰ ਕੁਛ ਕਰਨਾ ਪੈਣਾ, ਤਾਂ ਹੀ ਜੇ ਸੋਚ ਤਾਂ ਹੀ ਸੋਚ ਬਦਲੂ ਜੇ ਆਪਦੀ ਸੋਚ ਤਬਦੀਲੀ ਕਰਾਂਗੇ।
0: ਬਿਲਕੁਲ ਜੀ, ਇੱਕ ਬੱਚਾ ਘੱਟੋ ਘੱਟ ਨਹੀਂ 80,000 ਚ ਪੈਂਦਾ ਜੀ ਬੱਚਾ, ਇੱਕ ਨੋਰਮਲ ਬੱਚਾ ਚ।
4: ਬਿਲਕੁਲ, ਤੁਸੀਂ ਦੇਖੋ ਜੀ ਬਹੁਤ, ਮੈਂ ਉਹੀ ਗੱਲ ਕਰਦਾ ਨਾ ਕਿ ਟੀਚਰ ਵੀ ਬੇਚਾਰੇ ਜਦੋਂ ਟੀਚਰ ਰੱਖੇਗੇ ਜੇ ਕੋਈ 30,000 ਤੇ ਲੱਗੇ ਘੱਟ ਵੀ ਲੈ ਲੂ ਬੇਚਾਰੇ।
0: ਬਿਲਕੁਲ ਬਿਲਕੁਲ ਬਿਲਕੁਲ,
4: ਬੇਚਾਰਾ ਬੇਚਾਰੀ ਹੈ ਨਾਲੇ ਅਗਲੇ ਨੂੰ ਪਿੰਡ ਦਾ ਕੋਈ ਹੋਊ ਉਹਨੂੰ ਉੱਥੇ ਪਿੰਡ ਜੋਬ ਮਿਲੂਗੀ,
0: ਜੋਬ ਮਿਲੂਗੀ ਜੀ।
4: ਹੈਂ, ਇੱਕ ਤੁਸੀਂ ਜੋਬ ਕ੍ਰੀਏਟ ਕਰੇਗਾ ਕਿਸੇ ਲਈ, ਉਹ ਕਿਸੇ ਦੇ ਅੰਡਰ ਜਾ ਕੇ ਪ੍ਰਾਈਵੇਟ ਸਕੂਲ ਚ ਜੋਬ ਕਰਦੀ ਹੈ, ਕੀ ਹਾਲਾਤਾਂ ਚ ਕਰਦੀ ਹੋਈ ਆਪਾਂ ਨੂੰ ਇਸ ਬਾਰੇ ਕੀ ਪਤਾ ਹਨ
0: ਜੀ।
4: ਤੇ ਘਰ ਦਾ ਉਹ ਘਰੇ ਹੁੰਦਾ।
0: ਬਿਲਕੁਲ,
4: ਅੱਗੇ ਟੀਚਰ ਆਲ ਨਾਲੇ ਪਿੰਡਾਂ ਤੋਂ ਆਉਂਦੇ ਹੁੰਦੇ ਸੀ, ਕੋਈ ਦੂਰੋਂ ਤੋਂ ਆਉਂਦੇ 8-10
0: ਕਿਲੋਮੀਟਰ,
4: ਹਾਂ ਟੀਚਰ ਨਹੀਂ ਜਾਇਆ ਆਉਂਦਾ ਹੁੰਦਾ ਅੱਗੇ ਕਦੇ
0: ਜੀ।
4: ਉਹ ਇਸ ਕਰਕੇ ਬਹੁਤ ਕੁਛ ਹੈ ਜੀ ਕਰਨ ਵਾਲਾ, ਪਰ ਕਿਹਨੂੰ ਜੋ ਕਹਿ ਕੇ ਦੇਖ ਲਓ, ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਬੜਾ ਪਿਆਰ ਕਰਿਆ, ਕਹਿੰਦੇ ਬਹੁਤ ਪਿਆਰ ਕਰਿਆ ਤੈਨੂੰ ਪਿੰਡ
0: ਵਾਲਿਆਂ
4: ਨੇ, ਦੇ ਲਓ ਸਲਾਹ।
0: ਉਹ ਕਹਿੰਦੇ ਮੁਰੇ ਕਹਿੰਦੇ ਭਈ ਇੱਥੋਂ ਹੀ ਗਏ ਸੀ, ਇੱਦਾਂ ਕਹਿ ਕੇ ਟਾਲ ਦਿੰਦੇ,
4: ਪੁੱਛਣ ਆਈ ਕਹਿੰਦੇ ਨੇ ਵੀ ਇਹਨਾਂ ਨੂੰ ਅਕਲ ਆ ਗਈ ਹੁਣ,
0: ਜੀ ਬਿਲਕੁਲ
4: ਪੈਸੇ ਆ ਗਏ ਇਹਨਾਂ ਨੂੰ,
0: ਬਿਲਕੁਲ
4: ਆਈ ਕਹਿ ਕੇ ਸਾਰ ਦਿੰਦੇ ਜੀ,
0: ਸਾਰ ਦਿੰਦੇ
4: ਵੀ ਬੰਦਾ ਕੋਈ ਸਿੱਖ
0: ਸਾਡੇ ਭਲੇ ਲਈ ਕਹਿੰਦੇ ਆ।
4: ਨਹੀਂ ਇਹ ਨਹੀਂ, ਉਹਦੇ ਵੀ ਹੁਣ ਭੈਣ ਜੀ ਨੇ ਪਹਿਲਾਂ ਤਾਂ ਉੱਥੇ ਹੀ ਪੜ੍ਹੇ, ਫਿਰ ਪੜ੍ਹਾਇਆ, ਫਿਰ ਇੱਥੇ ਆ ਕੇ ਪੜ੍ਹਾਇਆ, ਹੁਣ ਇੱਕ ਜੇ ਕੋਈ ਸਲਾਹ ਚੰਗੀ ਉਹ ਦੇਣਗੇ ਉੱਥੇ ਜਾ ਕੇ ਵੀ ਭਾਈ ਮੇਰਾ ਹਾਲ ਐਕਸਪੀਰੀਅੰਸ ਇੰਨੀ ਜ਼ਿੰਦਗੀ ਦਾ,
0: ਹੈਂ
4: ਇੰਨੀ ਉਮਰ ਹੋ ਗਈ ਇਹਨਾਂ ਦੇ ਪੋਤੇ ਵਾਲੇ ਹੋਏ ਨੇ ਦੋਤੇ ਵਾਲੇ, ਵੀ ਭਾਈ ਆ ਮੇਰਾ ਆਹ ਦੇਣ ਆ, ਵੀ ਇਹ ਕੋਈ ਕਹਿ ਕਹਿ ਦੇਖ ਲੈਣ ਕਹਿ ਕੇ ਉੱਥੇ ਕਿਸੇ ਨੂੰ।
0: ਬਿਲਕੁਲ
4: ਪੂਰੀਆਂ ਕਣਕ ਲੈ ਇੱਥੇ ਆ ਕੇ ਸਾਨੂੰ ਹੁਣ ਸਲਾਹਾਂ ਦੇਣ ਲੱਗ ਗਏ, ਉੱਥੇ ਪੋਤੇ ਪੋਤੀਆਂ ਪੁੱਛਦੇ ਨੀ ਹੋਣੇ, ਉਹ ਪੁੱਛਦੀ ਹੋਣੀ, ਇੱਥੇ ਸਾਨੂੰ ਸਲਾਹਾਂ ਦੀ ਜਾਂਦੀ।
0: ਬਿਲਕੁਲ ਹੈ ਜੀ,
4: ਪੁੱਠਾ ਕਹਿਣਾ ਯਾਨੀ ਗੱਲ, ਚੰਗੀ ਚੀਜ਼ ਨੂੰ ਅਡੋਪਟ ਕਰਨ ਦੀ ਕੋਸ਼ਿਸ਼ ਨੀ ਕਰਨੀ
0: ਜੀ। ਬਿਲਕੁਲ ਹੈ,
4: ਦੇਖ ਲਓ ਕਦੇ ਵੀ ਗੱਲ ਕਰਕੇ, ਮੈਂ ਬਥੇਰੀ ਗਰੀ ਕਰਕੇ ਦੇਖੀ, ਮੈਂ ਹਟ ਗਿਆ, ਮੈਂ ਹੁਣ ਤਾਂ ਮੈਂ ਹਟੇ ਗਿਆ, ਅੱਗੇ ਮੈਂ ਬਹੁਤ ਪਹਿਲਾਂ ਕਹਿੰਦਾ ਹੁੰਦਾ ਜੀ ਕਰ ਲੋ ਐਂ ਕਰ ਲੋ
0: ਜੀ,
4: ਫਿਰ ਮੈਂ ਮੇਰੇ ਤਾਏ ਜੀ ਮੈਨੂੰ ਕਹਿੰਦਾ ਕਹਿੰਦਾ ਤੈਨੂੰ ਇਹ ਗਾਲਾਂ ਕੱਢਦੇ ਹੋਣਗੇ ਸਾਰੇ, ਤੂੰ ਸੁਣਾ ਦਿੰਦਾ।
0: ਬਿਲਕੁਲ ਬਿਲਕੁਲ, ਏਦਾਂ ਹੀ ਹੈ, ਤਾਂ ਏਦਾਂ ਹੀ ਜੀ,
4: ਹੈ ਏਦਾਂ ਹੀ ਹੈ ਜੀ। ਤੁਸੀਂ ਦੇਖੋ ਮਤਲਬ 10 ਟੀਚਰ 8 ਰੱਖ ਕੇ ਕਿੱਥੇ ਜਾਊਗਾ ਕੰਮ, ਹੋਰ ਵੀ ਲੋਕ ਜਦੋਂ ਜਦ ਇੱਕ ਸਿਸਟਮ ਸੈਟਅਪ ਹੋਜੂ ਜਿੱਥੇ ਇੱਕ ਟੀਚਰ ਨੇ 5 ਜਵਾਕਾਂ ਨੂੰ ਪੜਾਉਣਾ, 15 ਨੂੰ ਵੀ ਪੜਾਊਗੀ, ਤੇ ਆਲੇ ਦੁਆਲੇ ਪੜ੍ਹਨਗੇ, ਤੇ ਹੋਰ ਪੈਸਾ ਆਊ, ਤੇ ਆਪੇ ਐਂ ਸਿਸਟਮ ਬਿਲਡ ਹੋਣਾ,
0: ਬਿਲਡ ਹੋ ਜਾਣਾ।
4: ਅਸੀਂ ਬਾਹਰ ਵੀ ਤਾਂ ਲਟਾ ਰਹੇ ਆ ਨਾ
0: ਜੀ,
4: ਬਾਹਰ ਵੀ ਤਾਂ ਲਟਾਉਣੇ, ਆਪਾਂ ਨਹੀਂ ਲੜਾਉਂਦੇ।
0: ਬਿਲਕੁਲ ਹੈ,
4: ਠੀਕ ਹੈ ਜੀ,
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾ
4: ਜੀ। ਪਹਿਲਾਂ ਜਿਹੜਾ 50 ਲੱਖ 20 ਵਿਸਾਖ ਤੇ ਲੱਗਦਾ ਦੇਖ ਲਓ, ਉਹਦੇ ਨਾਲ ਕਿੰਨਾ ਟਾਈਮ ਲੰਘ
0: ਜੂਗਾ। ਹਾਂ ਬਿਲਕੁਲ, ਲਾ ਦੇਣਾ
4: ਉੱਥੇ ਤਾਂ ਲਾਉਣਾ ਹੈ
0: ਜੀ,
4: ਪਰ ਸਿੱਖਿਆ ਤੇ ਨਹੀਂ ਲਾਉਣਾ,
0: ਸਿੱਖਿਆ ਤੇ ਨਹੀਂ।
4: 25 ਵਿਸਾਖ ਨੂੰ ਕਿਸੇ ਦਾ ਯਾਦ ਨਹੀਂ ਹੋਣਾ ਵੀ 20 ਵਿਸਾਖ ਨੂੰ ਖਾਧਾ ਕੀ ਸੀ
0: ਪਿਛਲੇ ਸਾਲ ਦਾ, ਪੁੱਛ ਲਓ ਪਿਛਲੇ ਸਾਲ ਕੀ ਖਾਧਾ ਸੀ।
4: ਮੈਂ ਬਸ ਜੀ ਪਕਵਾਨ ਚੱਲਦੇ ਨੇ ਜੀ, ਢੋਲਕੀਆਂ ਵਾਲਾ ਕੇ ਢੋਲਕੀਆਂ ਕੁੱਟ ਕੇ ਚਲੇ ਜਾਂਦੇ ਨੇ ਰਾੜ ਪਾ ਕੇ, ਓਕੇ ਭਰ ਜਾ ਕੋਈ ਬੋਲਣਾ ਬੋਲਿਆ।
0: ਬਿਲਕੁਲ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਲਓ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਜੁੜਿਆ ਜੀ ਔਜਲਾ ਸਾਹਿਬ ਤੇ ਸਵੀਡਨ ਤੋਂ ਯਾਦਵਿੰਦਰ ਵਿਦੇਸ਼ਾ ਜੀ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆਂ। ਸਤਿ ਸ੍ਰੀ ਅਕਾਲ ਯਾਦਵਿੰਦਰ ਜੀ, ਸਵਾਗਤ ਹੈ ਜੀ।
5: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਕੀ ਹਾਲ
0: ਆ? ਸਤਿ ਸ੍ਰੀ ਅਕਾਲ ਜੀ, ਠੀਕ ਠਾਕ, ਤੁਸੀਂ ਸੁਣਾਓ ਜਨਾਬ?
5: ਬਾਬਾ ਰੇਡੀ ਸਾਰੇ ਸਰੋਤਿਆਂ ਨੂੰ
0: ਸਤਿ ਸ੍ਰੀ ਅਕਾਲ,
5: ਵਧੀਆ। ਮੈਂ ਹੁਣ ਮੈਨੂੰ ਨਾ 2 ਦਿਨ ਜੁਕਾਮ ਰਿਹਾ, ਉਧਰ ਵਾਅਦਾ ਕੀਤਾ ਮੈਂ ਪਰ ਆਇਆ ਨਹੀਂ ਗਿਆ
0: ਜੀ। ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਗੱਲ
5: ਨਹੀਂ, ਪਤਾ ਨਹੀਂ ਗਰਮੀਆਂ ਕਿੱਧਰੋਂ ਜੁਕਾਮ ਆ ਗਿਆ, ਮੈਂ ਤਾਂ ਹੈਰਾਨ ਹਾਂ ਕੀ ਬਣ ਰਿਹਾ
0: ਜੀ,
5: ਗਰਮੀਆਂ ਜੁਕਾਮ ਹੋ ਗਿਆ
0: ਨਹੀਂ, ਐਲਰਜੀ ਉਲਰਜੀ ਚੱਲਦੀ ਹੈ ਕਿਉਂਕਿ ਪੱਤਿਆਂ ਦੇ ਉੱਤੇ।
5: ਮੈਨੂੰ ਲੱਗਦਾ ਵਾ ਮੇਰਾ ਨੱਕ ਜਿਹਾ ਬੰਦ ਹੁੰਦਾ ਰਾਤ, ਮੈਨੂੰ ਕਿਸੇ ਨਾਲ ਸਾਂਝਾ ਨਹੀਂ ਹੁੰਦਾ, ਨੱਕ ਉੱਪਰੋਂ ਬੰਦ ਹੋ ਜਾਂਦਾ
0: ਜੀ,
5: ਪੁਰਾਣੇ ਰਿਸ਼ਤੇਦਾਰੀਆਂ
0: ਜੀ,
5: ਉਹ ਰਿਸ਼ਤੇ ਜਿਹੜੇ ਰਿਸ਼ਤੇ ਨਾਤੇ ਨੇ ਨਾ, ਤਾਏ ਚਾਚੇ ਮਾਸੀ ਮਾਸਣ
0: ਜੀ,
5: ਇਹ ਜੇ ਨਾਲ ਲੱਗੇ ਰਹਾਂਗੇ ਤੇ ਰਹਿਣਗੇ, ਜੇ ਪਛਾਣ ਜਾਵਾਂਗੇ ਤਾਂ ਉਹ ਵੀ ਪਛਾਣ ਹੋ
0: ਜਾਂਦੇ। ਬਿਲਕੁਲ ਹੈ ਜੀ, ਬਿਲਕੁਲ ਹੈ।
5: ਹੁਣ ਮੈਂ ਅੱਗੇ ਚਲੋ ਉਦਾਹਰਨ ਦਿੰਦਾ, ਚਲੋ ਮੇਰਾ ਟੱਚ ਬੜਾ ਬਾਹਰ ਕੇ ਤੇ ਮੇਰ ਕਰੇ
0: ਜੀ,
5: ਸਾਡਾ ਹੁਣ ਤਾਏ ਯੂਪੀ ਰਹਿੰਦੇ ਆ, ਸਾਡਾ ਪੂਰਾ ਉਹਨਾਂ ਨਾਲ ਪਿਆਰ, ਗੜੀ ਤਾਇਆ ਨਾਲ ਉਹ ਗੜੀ ਭਰਾ ਵਾ, ਤੇ ਏਦਾਂ ਮਾਮਿਆਂ ਨਾਲ ਵੀ ਜਦੋਂ ਜਾਈਦਾ ਮਿਲ ਕੇ ਆਈਦਾ। ਹੁਣ ਕਈ ਤੇ ਜਾਂਦੇ ਆ ਜਦੋਂ ਇੰਡੀਆ ਜਾ ਕੇ, ਜਦੋਂ ਰਿਸ਼ਤੇਦਾਰ ਨੂੰ ਮਿਲਣਾ ਹੀ ਨਹੀਂ, ਉਹਨੇ ਰਿਸ਼ਤੇਦਾਰ ਤੁਹਾਨੂੰ ਕਿੱਥੋਂ ਦੱਸ?
0: ਬਿਲਕੁਲ ਹੈ ਜੀ,
5: ਇਹ ਜਿੰਨਾ ਕੀ ਆ ਲੈਂਦੇ ਆ ਰਿਸ਼ਤੇ ਦਾ ਜਿੰਨਾ ਨਿੱਘ ਵਾ ਨਾ, ਜੇ ਨਿੱਘ ਮੰਨਣਾ ਤੁਹਾਨੂੰ ਵੀ ਨਿੱਘ ਉਹਨਾਂ ਹੀ ਦੇਣਾ ਪੈਣਾ
0: ਜੀ।
5: ਬਾਕੀ ਰਹੀ ਭਾਈਆਂ ਦੀ ਗੱਲ, ਤੇ ਉਹ ਤੇ ਭਾਈ ਕੋਈ ਵੀ ਦੁਨੀਆਂ ਦਾ ਕੋਈ ਵੀ ਸੰਵਿਧਾਨ ਨਹੀਂ ਜਿਹੜਾ ਉਹਨਾਂ ਨੂੰ ਭਜਾ ਦੇ
0: ਜੀ,
5: ਤੇ ਕਿਉਂਕਿ ਉਹ ਆਪਣੀ ਕੰਟਰੀ ਚ ਰਹਿਣ ਡੇ ਆ, ਜਿੱਥੇ ਮਰਜ਼ੀ ਜਾ ਕੇ ਰਹਿ ਸਕਦੇ, ਜਦੋਂ ਸਾਡੇ ਰਹਿਣ ਡੇ ਆ, ਉਹਨਾਂ ਦਾ ਵੀ ਹੱਕ ਵਾ। ਬਾਕੀ ਕਸੂਰ ਕਸੂਰ ਭਾਈਆਂ ਦਾ ਨੀ, ਕਸੂਰ ਉਹਨਾਂ ਗੌਰਮੈਂਟ ਸਰਕਾਰਾਂ ਦਾ, ਜਿਨ੍ਹਾਂ ਨੇ ਇਹਨਾਂ ਵੋਟਾਂ ਬਣਾਈਆਂ
0: ਜੀ,
5: ਠੀਕ ਆ ਨਾ, ਕਿਉਂਕਿ ਅੱਗੇ ਪਹਿਲਾਂ ਬਈ ਆਉਂਦੇ ਹੁੰਦੇ, ਸਾਡੇ ਵੀ ਆਉਂਦੇ ਹੁੰਦੇ ਮੋਟਰ ਤੇ ਬਹਿੰਦੇ ਹੁੰਦੇ, ਤੇ ਆਪਣਾ ਕੰਮ ਕਰਕੇ ਵਾਪਸ ਚਲ ਜਾਂਦੇ ਹੁੰਦੇ
0: ਜੀ।
5: ਇਹ ਆਪਣੇ ਇਹਨਾਂ ਨੇ ਆਪਣੀਆਂ ਵੋਟਾਂ ਵਧਾਉਣ ਕਰਕੇ ਲੁਧਿਆਣੇ ਵਿੱਚ ਬਿਠਾਏ ਸਾਰੇ ਸਮਝਾਏ, ਕਿਉਂਕਿ ਕੋਈ ਵੀ ਕੋਈ ਵੀ ਜੇ ਦੂਜੀ ਸਟੇਟ ਦੇ ਵਿੱਚ ਹੁਣ ਵੀ ਜੇ ਹੁਣ ਜੇ ਯੂਪੀ ਵੱਲ ਰਹੇ ਆਪਣੇ ਬੰਦੇ ਰਹੇ ਆ ਤੇ ਉੱਥੇ ਜਾ ਕੇ ਜ਼ਮੀਨਾਂ ਉਹਨਾਂ ਦੀ ਮਿੱਟੀ ਨਾਲ ਮਿੱਟੀ ਹੋਏ ਆ ਫਿਰ ਕਿਤੇ ਆ ਪਰ ਉਹਨਾਂ ਦੀ ਇੱਕਦਮ ਤੇ ਨੀ ਵੋਟਾਂ ਬਣ ਗਈਆਂ ਇਹਨਾਂ ਨੇ ਉਹਦੇ ਵੋਟਾਂ ਬਣਾ ਤੀਆਂ ਤੁਸੀਂ ਪਹਿਲਾਂ ਥੋੜਾ ਟਾਈਮ ਦੋ ਅਗਲੇ ਬੰਦੇ ਨੂੰ ਕਿ ਭਾਈ ਉਹ ਕਿੱਦਾਂ ਦਾ ਰਹਿੰਦਾ ਜਿੱਦਾਂ ਇੱਥੇ ਬਾਹਰ ਹੁੰਦਾ ਤੇ ਪਹਿਲਾਂ ਟਾਈਮ ਤੇ ਦਓ ਨਾ ਕਿ ਬੰਦੇ ਕਿੱਦਾਂ ਰਹਿਣ ਜੋਗੇ ਹੈਗੇ ਆ ਇੱਥੇ ਕਿ ਤੁਹਾਡੀ ਸੁਵਿਧਾ ਪਾਉਂਦੇ ਕਿ ਨਹੀਂ ਹੈਗੇ ਤੇ ਉਹ ਫਿਰ ਹੁਣ ਜੇ ਬਈਏ ਮੈਨੂੰ ਲੱਗਦਾ ਓਨੇ ਕੰਮ ਖਰਾਬ ਨੀ ਕਰਨ ਡੇ ਜਿੰਨੇ ਸਾਡੇ ਬੰਦੇ ਖਰਾਬ ਕਰਨ ਡੇ ਹੁਣ ਹਰ ਜਗ੍ਹਾ ਤੇ ਉਹਨਾਂ ਦਾ ਨਾਂ ਲਿਆ ਜਾਂਦਾ ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ ਕੋਈ ਕਹਿੰਦਾ ਉਹਨਾਂ ਨੇ ਆਹ ਕਰਤਾ ਇਹ ਹੁੰਦੀ ਇੱਕ ਫੋਬੀਆ ਹੁੰਦਾ ਜਿੱਦਾਂ ਇੱਥੇ ਇਸਲਾਮਿਕ ਫੋਬੀਆ ਦੀ ਗੱਲ ਚੱਲਣ ਡੇ
0: ਤੁਹਾਡੇ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਟਰੋਂਗ ਕੀਤੇ ਆ ਕਾਨੂੰਨ ਕਰ ਦਿੱਤੇ ਬੀਜੇ ਦੇ
5: ਸਾਡੇ ਰੂਲ ਜੁਲਾਈ ਦੇ ਵਿੱਚ ਲਾਗੂ ਹੋ ਗਏ ਆ ਬਸ 12-13 ਜੁਲਾਈ ਨੂੰ ਲਾਗੂ ਸਾਡੇ ਤੇ ਬਹੁਤ ਜ਼ਿਆਦਾ ਸਖਤ ਕਰਤੇ ਸਾਡੇ ਤੇ
0: ਜੀ
5: ਜਿਹੜਾ ਜਿਹਨੇ ਪੀ ਆਰ ਵਾਲਾ ਤੇ ਬੰਦਾ ਚੇਤਾ ਭੁੱਲ ਜੇ
0: ਜੀ
5: ਜਿਹੜਾ ਲਊਗਾ ਜੇ ਉਹ ਕਰਕੇ ਦਿਖਾਊਗਾ ਇਹਨੂੰ ਪੀ ਆਰ ਮਿਲੂਗੀ ਬਾਕੀ ਰਿਫਿਊਜੀ ਜਿਹੜੇ ਆ ਰਿਫਿਊਜੀ ਇਹਨਾਂ ਦਾ ਬਿਲਕੁਲ ਬੰਦ ਕਰਤਾ ਉਹਨਾਂ ਨੇ
0: ਬਿਲਕੁਲ
5: ਉਹਨਾਂ ਨੂੰ ਵੀਜ਼ੇ ਵਧਾਉਣਗੇ ਜਦੋਂ ਉਹਨਾਂ ਦੀ ਕੰਟਰੀ ਸਹੀ ਹੋਊਗੀ ਉਦੋਂ ਭੇਜ ਦੇਣਗੇ ਜੇ ਰਿਫਿਊਜੀ ਆਏ
0: ਜੀ
5: ਤੇ ਨਾਲੇ ਕੋਈ ਵੀ ਚੀਜ਼ ਉਦੋਂ ਕੋਈ ਵੀ ਰੂਲ ਜਿਹੜੇ ਹੋ ਗਏ ਕੋਈ ਵੀ ਚੀਜ਼ ਗੌਰਮੈਂਟ ਆ ਉਦੋਂ ਸਖ਼ਤ ਹੁੰਦੀ ਆ ਜਦੋਂ ਅਸੀਂ ਗੜਬੜਾ ਹੁੰਦੀ ਆ
0: ਜੀ
5: ਤੁਹਾਡੇ ਸਾਹਮਣੇ ਆ ਨਾ ਇੱਥੇ ਸਵੀਡਨ ਚ ਕਿੰਨੀ ਗੜਬੜ ਹੋਈ ਹੈ
0: ਬਿਲਕੁਲ
5: ਤੇ ਹੁਣ ਇੰਨਾ ਤੇ ਹੁਣ ਕੋਈ ਇੰਨਾ ਤੇ ਕੋਈ ਹੈ ਨੀ ਨਾ ਕਿ ਮਤਲਬ ਛੇਤਰ ਖਾਈ ਜਾਵੇ ਤੇ ਕੋਈ ਕਰੀ ਨਾ
0: ਜੀ
5: ਇਹ ਕਰਕੇ ਉਹਨਾਂ ਨੇ ਰੂਲ ਕਰਨੇ ਹੁਣ ਤੇ ਦੂਸਰੀ ਸਭ ਤੋਂ ਵੱਡੀ ਹੈਰਾਨੀ ਹੋਈ ਕਿ ਜਿਹੜੇ ਕੱਟੜ ਜਿਹੜੇ ਸਵਰੀ ਆ ਡੈਮੋਕ੍ਰੈਟ ਜਿਹਨਾਂ ਦੀ ਸਰਕਾਰ ਸੀ ਉਹਨਾਂ ਨੇ ਵੋਟਾਂ ਪਾਈਆਂ 300 ਕੁਝ ਦੇ ਉਹਦੇ ਵਿੱਚ ਸੋਸ਼ਲ ਡੈਮੋਕ੍ਰੈਟਿਕ ਨੇ ਪਹਿਲੀ ਵਾਰੀ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਵੋਟ ਪਾਈ
0: ਜੀ
5: ਜਿਹੜੇ ਪਹਿਲੀ ਇਹਨਾਂ 10 ਸਾਲ ਪਹਿਲਾਂ ਰਾਜ ਕੀਤਾ ਉਹ ਵੀ ਇਹਨਾਂ ਦੇ ਨਾਲ ਰਲ ਗਿਆ ਕਿ ਤੁਸੀਂ ਬਿਲਕੁਲ ਸਹੀ ਗੱਲ ਇਹ ਤੁਹਾਡੇ ਨਾਲ
0: ਬਿਲਕੁਲ
5: ਇੱਥੋਂ ਤੱਕ ਸਾਡੀ ਜਿਹੜੀ ਪਹਿਲੀ ਮੈਡਲੀਨਾ ਜਿਹੜੀ ਸਾਡੀ ਮਤਲਬ ਪ੍ਰੈਜੀਡੈਂਟ ਸੀ ਇੱਥੋਂ ਤੱਕ ਉਹਨੇ ਕਹਿਤਾ ਕਿ 2015 ਵਾਲੀ ਗਲਤੀ ਨੇ ਬਾਅਦ ਹੁਣ ਕਦੀ ਵੀ ਕਰਾਂਗੇ 2015 ਜਦੋਂ ਸੀਰੀਆ ਆਏ ਤੇ ਉਦੋਂ ਇਹਨਾਂ ਨੇ ਵੈਲਕਮ ਕੀਤਾ
0: ਜੀ
5: ਤੇ ਇਹ ਕਹਾਣੀ ਆ ਕਿ ਬਾਕੀ ਇਹ ਆ ਕਿ ਰੂਲ ਰੈਗੂਲੇਸ਼ਨ ਸਖ਼ਤ ਹੋਣੀ ਚਾਹੀਦੀ ਆ ਬਾਕੀ ਕੰਟਰੀ ਏਦਾਂ ਹੀ ਚੱਲਦੀਆਂ ਜੇ ਤੁਸੀਂ ਖੋਲੋ ਬਿਲਕੁਲ ਹੀ ਖੋਲ ਦੇ ਦੋ ਹੁਣ ਤੁਸੀਂ ਇੰਗਲੈਂਡ ਵੇਖ ਲਓ ਕਿੰਨੀ ਖੁੱਲ ਦਿੱਤੀ ਤਾਂ ਅੱਜ ਇੰਗਲੈਂਡ ਦੇ ਹਾਲਾਤ ਕੀ ਆ ਜੋ ਇੰਗਲੈਂਡ ਵਾਲਿਆਂ ਨੂੰ ਆਪਣਾ ਸਭ ਤੋਂ ਉੱਥੇ ਹੁਣ ਕਿੱਦਾਂ ਇੱਕ ਸਾਲ ਗੋਰੇ ਪੈਣ ਡੇ ਆ ਲੋਕਾਂ ਆਮ ਲੋਕਾਂ ਨੂੰ
0: ਜੀ
5: ਤੇ ਜੋ ਵੀ ਪਿੱਛੇ ਉੱਥੇ ਘਟਨਾਵਾਂ ਹੀ ਆ ਜਿੱਦਾਂ ਮੁੰਡੇ ਨੇ ਕਿਰਪਾਨ ਦਾ ਰੌਲਾ ਮਾਰ ਤੋਂ ਬੱਚੇ ਮਾਰ ਤੋਂ ਭਾਵੇਂ ਕੋਈ ਵੀ ਲੜਾਈ ਹੋ ਗਈ ਝਗੜਾ ਹੈਗਾ ਤੁਹਾਡਾ ਨੱਥੇ ਬੰਦੇ ਨੇ ਕਦੀ ਸਿੱਖਾਂ ਨੇ ਤੇ ਕਦੀ ਵਾਰ ਕੀਤਾ ਨੀ
0: ਜੀ
5: ਤੇ ਪਹਿਲੀ ਵਾਰੀ ਵੇਖਿਆ ਕਿ ਨੱਥੇ ਬੰਦੇ ਨੇ ਵਾਰ ਕਰ ਦੇਣਾ
0: ਬਿਲਕੁਲ
5: ਇਹ ਤੇ ਇਹੋ ਇਹਨਾਂ ਚੀਜ਼ਾਂ ਨੇ ਥੋੜਾ ਕੰਟਰੋਲ ਚਾਹੀਦਾ ਵਾ ਕਿਉਂਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਵੀ ਨਾ ਪਸੰਦ ਕਰਦੇ ਮੇਰੇ ਬੇਟੀ ਨੂੰ ਉਧਰ ਨੀ ਕਹਿਦਾ ਆਉਂਦੀ ਹੁਣ ਇਹ ਕਿਰਪਾਨ ਤੇ ਇਹਨਾਂ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਹਥਿਆਰ
0: ਜੀ ਬਿਲਕੁਲ
5: ਇਹ ਕਿਉਂ ਇਹ ਖੁੱਲ ਇੰਨੀ ਖੁੱਲ ਕਿਉਂ ਦਿੰਦੇ
0: ਬਿਲਕੁਲ
5: ਤੇ ਜਦੋਂ ਖੁੱਲ ਦਿੱਤੀ ਆ ਉਹਦਾ ਨਜਾਇਜ਼ ਫਾਇਦਾ ਨਾ ਤੁਹਾਨੂੰ ਤੁਸੀਂ ਵੇਖੋ ਕਿ ਤੁਹਾਨੂੰ ਇੰਨੀ ਖੁੱਲ ਦਿੱਤੀ ਆ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਕਰੀ ਜੋ ਜੋ ਕਰਨਾ
0: ਬਿਲਕੁਲ
5: ਪਰ ਉੱਥੇ ਉੱਥੇ ਖੁੱਲਿਆ ਬਦਮਾਸ਼ੀ ਹੁੰਦੀ ਆ ਵੇਖਿਆ ਹੀ ਆ ਜਾ ਕੇ ਤੁਸੀਂ ਵੇਖਿਆ
0: ਜੀ ਬਿਲਕੁਲ
5: ਉਹ ਤੇ ਹੁਣ ਜੇ ਕੈਨੇਡਾ ਹੀ ਰੂਲ ਸਖ਼ਤ ਹੋਏ ਤੇ ਹੁਣ ਉੱਥੇ ਕਹੀ ਜਾਂਦੇ ਇਹਨਾਂ ਨੇ ਕੈਨੇਡਾ ਇਹਨਾਂ ਰੂਲ ਸਖ਼ਤ ਕਰਤੇ ਕਰਨੇ ਨੀ ਇਹਨਾਂ ਨੇ ਉਹਨਾਂ ਦਾ ਹੱਕ ਬਣਦਾ
0: ਜੀ
5: ਜੇ ਤੁਸੀਂ ਗੜਬੜ ਕਰੋਗੇ ਹੁਣ ਤੁਹਾਨੂੰ ਕਿਉਂ ਪੰਜਾਬ ਦੇ ਵਿੱਚ ਤੁਹਾਨੂੰ ਕਿੱਦਾਂ ਰੌਲਾ ਪਾਉਣ ਡੇ ਹੁਣ ਬਈਆਂ ਖਿਲਾਫ਼ ਜੇ ਬਾਹਰ ਆ ਨਾ
0: ਬਿਲਕੁਲ
5: ਅਸੀਂ ਇੱਕ ਸਾਡੇ ਪ੍ਰਵਾਸੀ ਆ ਇੱਥੇ ਬਈਏ ਅਸੀਂ ਅਸੀਂ ਸਭ ਕੁਛ ਛੱਡ ਕੇ ਆਏ ਆ ਉੱਥੇ
0: ਜੀ
5: ਇਹ ਕਰਕੇ ਹੱਕ ਵਾ ਧਰਤੀ ਦੇ ਹਰ ਕਿਸੇ ਦਾ ਹੱਕ ਹੈਗਾ ਪਰ ਇਹ ਆ ਕਿ ਜਦੋਂ ਹੱਕ ਦੇ ਤੁਸੀਂ ਵਿਰੋਧ ਦੇ ਹੱਕ ਲੈ ਕੇ ਤੁਸੀਂ ਵਿਰੋਧ ਚ ਜਾਂਦੇ ਜੇ ਫਿਰ ਉਹਨੂੰ ਉਹ ਧਰਤੀ ਨੂੰ ਵੀ ਹੱਕ ਵਾ ਕੇ ਤੁਹਾਨੂੰ ਉੱਥੋਂ ਨਖੇੜੇ
0: ਜੀ
5: ਤੇ ਇਹ ਏਦਾਂ ਹੀ ਹੁੰਦਾ ਆ ਪੁਰਾਣਾ ਜੋ ਟਾਈਮ ਲਾ ਲਓ ਜਿੰਨੀਆਂ ਸਭਿਅਤਾਵਾਂ ਜਿਹੜੀਆਂ ਖਤਮ ਹੋਈਆਂ ਉਹ ਏਦਾਂ ਹੀ ਖਤਮ ਹੋਈਆਂ ਜਦੋਂ ਅਰਲੇਮਾ ਜੇ ਉਹਨਾਂ ਨੇ ਕੰਟਰੋਲ ਨੀ ਕੀਤਾ ਇਹ ਕੰਟਰੋਲ ਜ਼ਰੂਰੀ ਹੈ ਚਲੋ ਠੀਕ ਆ ਕਰੋ ਫਿਰ ਗੱਲ
0: ਲੋ ਦੋਸਤੋ ਇਸ ਜੀ ਯਾਦਵਿੰਦਰ ਵਿਦੇਸ਼ਾ ਜੀ ਆਖਰੀ ਕਾਲ ਦੇ ਨਾਲ ਸਮਾਪਤੀ ਕਰਦੇ ਆ ਫਿਰ ਅੱਜ ਦੋਸਤੋ ਮਾਫੀ ਚਾਹਾਂਗਾ ਤੁਹਾਡੇ ਸੁਨੇਹੇ ਰਹਿ ਗਏ ਵਿੱਚ ਪਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਸੀ ਤੇ ਕਾਪੀ ਕਰਕੇ ਜ਼ਰੂਰ ਮੈਂ ਪੇਸਟ ਕਰ ਦਾਂਗਾ ਉਹਦਾ ਨਾਮ ਸਭ ਦਾ ਲੈ ਲੈਣਾ ਸ਼ੈਲੀ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਸੁਰਿੰਦਰ ਕੌਰ ਮਾਲ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਦਵਿੰਦਰ ਭਾਰਤ ਜੀ ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਤੇ ਮੁਕੱਦਰ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਰਜਿੰਦਰ ਜੀਰਾ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਇਸੇ ਤਰ੍ਹਾਂ ਮਲੂਕ ਸਿੰਘ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹੈ ਤੇ ਆਪਣੇ ਮਨਦੀਪ ਜੱਸੀ ਜੀ ਜੁੜੇ ਹੋਏ ਨੇ ਭਾਰਤ ਸਾਹਿਬ ਜੀ ਆ ਹਾਂਜੀ ਉਹ ਬਲਤੇਜ ਪੰਨੂ ਹੁਣਾਂ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ ਸੀ ਕਹਿੰਦੇ ਆਡੀਓ ਬਿਨਾਂ ਵੀ ਸੜ ਸਕਦਾ ਸੀ ਚਲੋ ਸਾਰੀਆਂ ਚੀਜ਼ਾਂ ਪੱਖ ਹਰੇ ਪਾਸੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਂਝੀਆਂ ਕੀਤੀਆਂ ਜਾਣ ਤੇ ਕਿਤੇ ਫਿਰ ਹੋ ਜਾਂਦਾ ਪੀ ਸਾਡੀ ਸਾਂਝੀ ਨੀ ਕੀਤੀ ਭਾਈ ਦੂਜਿਆਂ ਦੀ ਕਰ ਦਿੱਤੀ ਹੈ। ਤੇ ਬਲਰਾਜ ਸਿੰਘ ਸੰਧੂ ਅੰਕਲ ਕਹਿੰਦੇ ਆ 3 ਕਰੋੜ ਦੇ ਵਿੱਚੋਂ ਮੈਂ ਤਾਂ ਨਾਲ ਨਹੀਂ ਹਾਂ ਕਹਿੰਦੇ, ਇੱਕ ਮਾਈਨਸ ਕਰ ਦਿਓ ਜੀ ਕਹਿੰਦੇ। ਮਲੂਕ ਸਿੰਘ ਜੀ ਬਲਰਾਜ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਹੀ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਕਹਿੰਦੇ ਰਾਜਨ ਜੀ ਦੀ ਲੋਕੇਸ਼ਨ ਬਦਲੋ ਜੀ, ਤੇ ਬਹੁਤ ਕੁਝ ਕਰਕੇ ਦੇਖਿਆ ਪਰ ਗੱਲ ਪਹਿਲਾਂ ਰਾਸ ਨਹੀਂ ਆਈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਇਹਨਾਂ ਨੇ ਤਾਂ ਕਹਿੰਦੇ ਵੋਟ ਵੀ ਪਾਈ ਸੀ ਜੀ ਕਹਿੰਦੇ ਸੀ, ਹੁਣ ਲੱਗਦਾ ਦੁੱਧ ਪੱਤੀ ਪੀਤੀ ਹੈ ਜੀ ਕਹਿੰਦੇ, ਤਾਂ ਕਰਕੇ ਸਾਫ ਹੋਇਆ ਕੰਮ ਹੁਣ। ਤੇ ਮੁਕੱਦਰ ਆਪਣੇ ਸੋਰੀ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਰਦਾਰ ਬਲਰਾਜ ਸਿੰਘ ਸੰਧੂ ਅੰਕਲ ਸਾਹਿਬ ਜੀ ਸਹੀ ਕਿਹਾ ਜਨਾਬ ਜੀ ਉਹ ਤੁਸੀਂ ਜੀ ਕਹਿੰਦੇ। ਤੇ ਭਾਰਤ ਰਾਜਨ ਸਰ ਜੀ ਕਿਆ ਬਾਤਾਂ, ਵਧੀਆ ਵਿਸ਼ਲੇਸ਼ਣ ਜਨਾਬ ਜੀ ਉਹ ਮਨਦੀਪ ਜੀ ਪਸੰਦ ਕਰਦੇ ਨੇ। ਤੇ ਇਸੇ ਤਰ੍ਹਾਂ ਬਲਰਾਜ ਸਿੰਘ ਸੰਧੂ ਅੰਕਲ ਜੱਸੀ ਸਾਹਿਬ ਧੰਨਵਾਦ ਕਹਿੰਦੇ ਆ। ਤੇ ਔਜਲਾ ਸਾਹਿਬ ਜੀ ਉਸਤਾਦਾਂ ਦੀ ਬੋਧੀ ਗਰੀਬਾਂ ਦੀ ਥਾਂ ਜੀ, ਤੇ ਅਸੀਂ ਤਾਂ ਕਹਿੰਦੇ ਤੁਹਾਡੇ ਆਉਣ ਦੇ ਉੱਤੇ ਹੀ ਕਹਿੰਦੇ ਆਪਦਾ ਵਾਸਤੂ ਸ਼ਾਸਤਰ ਤੈਅ ਕਰਨਾ ਜੀ। ਤੁਚੂ ਪੰਡਿਤਾਂ ਦੇ ਆਖੇ ਨਹੀਂ ਕਰਨਾ ਕਹਿੰਦੇ ਜਨਾਬ, ਟੁੱਚੂ ਪੰਡਿਤਾਂ ਦੇ। ਅੱਛਾ ਜੀ, ਸ਼ੁਕਰੀਆ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਮੈਂ ਸਮਝਿਆ ਨਹੀਂ ਜੱਸੀ ਵੀਰੇ, ਕਹਿੰਦੇ ਨੇ ਕੀ ਬਣੂ ਦੁਨੀਆਂ ਦਾ, ਆਪਣੇ ਔਲਖ ਸਾਹਿਬ ਲਿਖਦੇ ਨੇ। ਸੈਣੀ ਸਾਹਿਬ ਕਹਿੰਦੇ ਹੁਣ ਤਾਂ ਅੰਕਲ ਆਂਟੀ ਨੇ ਸਾਰੇ ਜੀ, ਆਪਣੇ ਔਜਲਾ ਸਾਹਿਬ ਲਿਖਦੇ ਨੇ ਮਾਲ ਭੈਣ ਜੀ ਜਦੋਂ ਗੱਲ ਕਰਦੇ ਸੀ ਪਿਓ ਤੇ ਮਾਂ ਦੇ ਪਾਸੇ ਵਾਲੇ ਸਾਰੇ ਰਿਸ਼ਤੇ ਕਹਿੰਦੇ ਖਤਮ ਹੋ ਗਏ, ਇਨਸਾਨ ਮਸ਼ੀਨਾਂ ਬਣਾ ਦਿੱਤੇ ਨੇ। ਤੇ ਬਿਲਕੁਲ ਭੈਣ ਜੀ, ਪੇਕਿਆਂ ਦਾ ਤਾਂ ਕਹਿੰਦੇ ਕੁੱਤਾ ਕੱਟਾ ਵੀ ਕਹਿੰਦੇ ਚੰਗਾ ਲੱਗਦਾ ਪਰ ਸਹੁਰਿਆਂ ਵਾਲੇ ਪਾਸੇ ਨੇ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਆ। ਮਾਲ ਜੀ ਕਹਿੰਦੇ ਆ ਦੇਖ ਲਓ ਲਾਈਫ ਕਿੰਨੀ ਬਿਜ਼ੀ ਹੈ, ਇੱਥੇ ਤੇ ਇੰਡੀਆ ਵੇਲ ਹੀ ਵੇਲ ਹੈ ਜੀ। ਤੇ ਅੱਗੇ ਕਹਿੰਦੇ ਨੇ ਔਜਲਾ ਵੀਰ ਜੀ ਮੀਂਹ ਤਾਂ ਕਹਿੰਦੇ ਬਾਹਰ ਪੈਂਦਾ ਹੁੰਦਾ, ਅੰਦਰ ਤਾਂ ਕਹਿੰਦੇ ਛੱਤਾਂ ਚੌਂਦੀਆਂ ਹੁੰਦੀਆਂ। ਉਹ ਨਾਲ ਕਹਿੰਦੇ ਨੇ ਫਿਰ ਮਾਵਾ ਆਪ ਤਾਂ ਮਿਹਨਤ ਨਹੀਂ ਕਰਦੀਆਂ, ਘਰ ਆਉਂਦੇ ਬੱਚਿਆਂ ਨੂੰ ਜਲਦੀ ਜਲਦੀ ਕਹਿੰਦੇ ਖਿਲਾ ਕੇ ਟਿਊਸ਼ਨ ਤੇ ਲਿਜਾਣਾ ਹੁੰਦਾ। ਸਾਡੀਆਂ ਅਨਪੜ੍ਹ ਮਾਵਾਂ ਹੀ ਕਹਿੰਦੇ ਸਾਨੂੰ ਪੜ੍ਹਾਈ ਜਾਂਦੀਆਂ ਸਨ। ਤੇ ਸਹਿਮਤ ਆ ਔਜਲਾ ਵੀਰ ਜੀ, ਆਖਰੀ ਸੁਣਿਆ ਆਪਣੇ ਜੋ ਆਪਣੇ ਮਾਲ ਭੈਣ ਜੀ ਦਾ। ਚਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਗਿਆ ਲੈਣਾ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦਿਨ ਹੋਵੇਗੀ ਮੁਲਾਕਾਤ, ਤੇ ਕੱਲ ਨੂੰ ਮਿਲਦੇ ਆ ਜਿੱਦਾਂ ਹੀ ਸਮਾਂ ਮਿਲਦਾ ਹੈ। ਸਾਰਿਆਂ ਨੂੰ ਭੁਪਿੰਦਰ ਭਾਰਤ ਚਲੋ ਪਿਆਰ ਪੈਂਦੀ ਕੀ ਸਤਿ ਸ਼੍ਰੀ ਅਕਾਲ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਤੇ ਲਓ ਦੋਸਤੋ, ਕੀ ਬਣੂ ਦੁਨੀਆਂ ਦਾ, ਤੇ ਗੀਤ ਵੀ ਮੈਂ ਪਹਿਲਾਂ ਸਾਂਝਾ ਕੀਤਾ ਸੀ, ਮੁਕੱਦਰ ਜੀ ਨੇ ਵੀ ਲਿਖਿਆ ਕੀ ਬਣੂ ਦੁਨੀਆਂ ਦਾ। ਤੇ ਲਓ ਫਿਰ ਇਸੇ ਗੀਤ ਨੂੰ ਆਪਾਂ ਅੱਗੇ ਵਧਾਉਂਦੇ ਹਾਂ, ਤੇ ਫਿਰ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਇਸ ਗੀਤ ਨੂੰ ਸੁਣ ਸਕਦੇ ਹੋ ਕੁਝ ਪਲ ਲਈ। ਤੇ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਹੈ ਜੀ।

0: ಪಾಪ ರೇಡಿಯೋ.
1: ದ್ವಾಬ ರೇಡಿಯೋ ਦੇ ਪਿਆਰੇ ਸਰੋਤਿਓ, ਹਫਤਾ ਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਪੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਹੈ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੋਖੂ ਜੀ ਨੂੰ ਸੱਦਾ ਦਿਆਂਗਾ, ਉਹ ਆਉਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦੜਾਂ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋ ਹਾਹ ਦਾ ਨਾਰਾ ਮਾਰਨ ਲਈ ਕੋ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ ਹਾਂ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ। ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ। ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ। ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪ੍ਰਵੇਸ਼ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ, ਹੋਇਆ ਸਮੇਂ ਦਾ ਐਲਾਨ। ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦਾ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ। ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ। ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਹੋ ਜੀ, ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ। ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਕਰਗ ਜੀ
0: ਹੈ ਪਿਆਰਾ ਸਾਨੂੰ

0: Westwood Kitchen Cabinets, LDD. Custom Kitchen Work. Custom Kitchen Cabinets, Entertainment Units, Fire Placement, Vanities and Bars. We do whole renovation. Contact us on office.bestwood@gmail.com or call Vic Parage 604-377-1092, British Columbia. Westwood Kitchen Cabinets, LDD.
1: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington 98057 WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ।
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਅਤੇ ਆਵਾਜ਼ ਅਤੇ ਅੰਦਾਜ਼ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅਤੇ ਨਾਲ ਦੀ ਨਾਲ ਤੁਸੀਂ ਦਰੁਸਤ ਵੀ ਕਰ ਸਕਦੇ ਹੋ, ਐਪ ਦੇ ਉੱਤੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਯੂਟਿਊਬ, ਫੇਸਬੁੱਕ ਜਾਂ ਥਰਡ ਪਾਰਟੀ ਐਪ ਜਿਹੜੇ ਨੇ ਉਹਨਾਂ ਦੇ ਉੱਤੋਂ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅਤੇ ਕੋਸ਼ਿਸ਼ ਹੁੰਦੀ ਹੈ ਕਿ ਪਹਿਲੀਅਤ ਜਿਹੜੀ ਹੈ ਦੁਆਬਾ ਰੇਡੀਓ ਦੇ ਓਫੀਸ਼ੀਅਲ ਜਿਹੜੇ ਚੈਨਲਸ ਨੇ ਉਹ ਚਾਹੇ ਯੂਟਿਊਬ ਚੈਨਲ ਹੈਗਾ ਉਹਨੂੰ ਸਰਚ ਕਰ ਸਕਦੇ ਹੋ, ਜਾਂ ਫਿਰ ਦੁਆਬਾ ਰੇਡੀਓ ਦਾ ਓਫੀਸ਼ੀਅਲ ਫੇਸਬੁੱਕ ਪੇਜ ਹੈਗਾ ਉਹਦੇ ਉੱਤੇ ਵੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, +358-449-7619 ਸਟੂਡੀਓ ਦਾ ਨੰਬਰ ਹੈ। ਅਤੇ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਅਤੇ ਸਮਾਂ ਅਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਹੋ ਗਏ ਹੈ। ਭਾਰਤ ਦੇ ਵਿੱਚ ਰਾਤ ਦੇ ਜਿਹੜੇ ਨੇ 9:37 ਦਾ ਸਮਾਂ ਹੋ ਚੁੱਕਿਆ ਹੈ। ਅੱਜ ਦਾ ਬਹੁਤ ਅਹਿਮ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਹੈ, ਗੱਲਬਾਤ ਕਰਨੀ ਹੈ। ਕੌਮੀ ਡਾਕਟਰ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ, ਅਤੇ ਸਾਡੀ ਸਿਹਤ ਦੇ ਲਈ ਡਾਕਟਰ ਦਾ ਜਿਹੜਾ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਿੰਨਾ ਜਿਹੜਾ ਕੀਮਤੀ ਕਹਿ ਸਕਦੇ ਹਾਂ ਜਾਂ ਦੁੱਖ ਸੁੱਖ ਜਿਹੜਾ ਉਹਦੇ ਵਿੱਚ ਸਾਂਝ ਪਾਉਂਦਾ ਹੈ, ਅਤੇ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਨੈਸ਼ਨਲ ਡਾਕਟਰਸ ਡੇ ਅੱਜ ਦੁਨੀਆ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ, ਅਤੇ ਅਸਲ ਡਾਕਟਰ ਦੀ ਪਹਿਚਾਣ ਜਾਂ ਅਸਲ ਡਾਕਟਰ ਦੇ ਕੋਲ ਜਾਣ ਦਾ ਮਕਸਦ ਜਾਂ ਸਿਰਫ ਜਾਂ ਹੋਰ ਵਹਿਮਾਂ ਭਰਮਾਂ ਦੇ ਵਿੱਚ ਵੀ ਲੋਕ ਫਸਦੇ ਨੇ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਪਰ ਜਿਸ ਵਿਅਕਤੀ ਨੇ ਘੱਟੋ ਘੱਟ

0: 7 ਤੋਂ 9 ਸਾਲ ਲਾ ਕੇ ਆਪਣੀ ਡਾਕਟਰੀ ਕੀਤੀ ਹੈ, ਪਰ ਉਹਦੇ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ। ਹੋਰ ਬਹੁਤ ਸਾਰੀਆਂ ਐਸੀਆਂ ਜਗ੍ਹਾਵਾਂ ਦੇ ਉੱਤੇ ਜ਼ਰੂਰ ਜਾਂਦੇ ਹਾਂ ਜਿੱਥੋਂ ਸਾਡੀ ਸਿਹਤ ਵਧੀਆ ਹੋਣ ਦੀ ਬਜਾਏ ਜਿਹੜਾ ਨੁਕਸਾਨ ਦੇ ਵੱਲ ਨੂੰ ਵੀ ਵੱਧਦੀ ਹੈ। ਅਤੇ ਹੁਣ ਤੋਂ ਲੈ ਕੇ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਸ਼ੰਮੀ ਜੀ ਦਾ ਸਵਾਗਤ ਕਰਾਂਗੇ ਅਤੇ ਗੱਲਬਾਤ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਾਂਗੇ ਅੱਜ ਡਾਕਟਰਸ ਡੇ ਦੇ ਉੱਤੇ। ਅਤੇ ਸਹੀ ਡਾਕਟਰ ਦੀ ਚੋਣ ਕਿਉਂ ਜ਼ਰੂਰੀ ਹੈ, ਸਿਹਤ ਵਹਿਮ ਭਰਮ ਅਤੇ ਸਮੇਂ ਸਿਰ ਇਲਾਜ ਜਿਹੜਾ ਕਿਵੇਂ ਕਰਾਉਣਾ ਚਾਹੀਦਾ ਹੈ। ਅਤੇ ਜੇ ਡਾਕਟਰ ਸਾਹਿਬਾਨ ਵੀ ਸੁਣਦੇ ਹੋਣਗੇ ਤਾਂ ਚੰਗਾ ਲੱਗੇਗਾ, ਕਿਉਂਕਿ ਉਹਨਾਂ ਦਾ ਇਹ ਪ੍ਰੋਫੈਸ਼ਨ ਹੈਗਾ ਅਤੇ ਉਹਦੇ ਵਿੱਚ ਸਲਾਹ ਮਸ਼ਵਰਾ ਜੇ ਕੁਝ ਦੇਣਾ ਚਾਹੁੰਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ। ਅਤੇ ਲਓ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਵੀ ਬੜਾ ਕੂਕੇ ਜੜਦਾ ਹੈ। ਕਹਿੰਦੇ ਚੰਦ ਸਿੱਕਿਆਂ ਦੀ ਖਾਤਰ ਜ਼ਮੀਰ ਵੇਚਣਾ ਵੱਡਾ ਗੁਨਾਹ ਹੈ। ਉਹ ਕਿਸੇ ਦੇ ਉੱਤੇ ਵੀ ਇਗਜ਼ਾਮਪਲ ਇਹ ਜਿਹੜੀ ਲਾਈ ਜਾ ਸਕਦੀ ਹੈ। ਘੱਟੋ ਘੱਟ ਡਾਕਟਰੀ ਕਿੱਤਾ ਪੈਸੇ ਦੀ ਖੇਡ ਨਹੀਂ, ਮਨੁੱਖਤਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 1 ਜੁਲਾਈ, ਮਹੀਨਾ ਵੀ ਬਦਲ ਗਿਆ, 1 ਜੁਲਾਈ ਦਾ ਦਿਨ ਹੈ ਅਤੇ 2026 ਅਤੇ ਦਿਨ ਦਾ ਅੱਜ ਦਾ ਆਪਣਾ ਹੋ ਗਿਆ ਜੀ ਬੁੱਧਵਾਰ, ਬੁੱਧ ਕਮ ਸ਼ੁੱਧ। ਅਤੇ ਤੁਹਾਨੂੰ ਲੈ ਚੱਲਦੇ ਹਾਂ 1 ਜੁਲਾਈ 1879 ਦੇ ਸਮੇਂ ਦੇ ਵਿੱਚ, ਜਦੋਂ ਭਾਰਤ ਦੇ ਵਿੱਚ ਪੋਸਟ ਕਾਰਡ ਜਿਹੜਾ ਸੀ ਉਹਦੀ ਸ਼ੁਰੂਆਤ ਹੋਈ ਸੀ। ਅਤੇ 1881 ਦੇ ਵਿੱਚ ਪਹਿਲੀ ਕੌਮਾਂਤਰੀ ਟੈਲੀਫੋਨ ਕਾਲ ਕੀਤੀ ਗਈ ਅਤੇ 1882 ਦੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਵਿਧਾਨ ਚੰਦਰ ਰਾਏ ਦਾ ਜਨਮ ਹੁੰਦਾ ਅਤੇ ਅੱਜ ਦੇ ਦਿਨ ਹੀ 1962 ਦੇ ਵਿੱਚ ਉਹਨਾਂ ਦਾ ਦੇਹਾਂਤ ਹੁੰਦਾ। ਦੋਵੇਂ ਤਵਾਰੀਖਾਂ ਇੱਕੋ ਹੀ ਨੇ ਪਰ ਸੰਨ ਜਿਹੜੇ ਨੇ, ਸਾਲ ਜਿਹੜੇ ਨੇ ਪਿੱਛੋਂ ਬਦਲ ਗਏ। 1890 ਦੇ ਵਿੱਚ ਗਦਰ ਪਾਰਟੀ ਦੇ ਇਨਕਲਾਬੀ ਕਵੀ ਅਤੇ ਲੇਖਕ ਮੁਨਸ਼ਾ ਸਿੰਘ ਦੁਖੀ ਦਾ ਜਿਹੜਾ ਜੜਿਆਲਾ ਵਿਖੇ ਜਨਮ ਹੁੰਦਾ। 1909 ਦੇ ਵਿੱਚ ਦੇਸ਼ ਭਗਤਾਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ADC ਕਰਜਨ ਵਾਇਰੀਲੀ ਨੂੰ ਮਦਨ ਲਾਲ ਢੀਂਗਰਾ ਉਹਨਾਂ ਨੇ ਇੰਗਲੈਂਡ ਦੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਸੀ। 1921 ਦੇ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੁੰਦੀ ਹੈ। ਇਸ ਦੇ ਪਹਿਲੇ ਮੁਖੀ ਜਿਹੜੇ ਸਨ ਚੀਨ ਡੁਕਸੀਓ ਬੜੇ ਸਨ ਅਤੇ 1938 ਦੇ ਵਿੱਚ ਪ੍ਰਸਿੱਧ ਬੰਸਰੀ ਵਾਦਕ ਪੰਡਿਤ ਹਰੀ ਪ੍ਰਸ਼ਾਦ ਚੌਰਾਸੀਆ ਹੋਣੀ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ। ਅਤੇ ਦੋਸਤੋ ਅੱਜ ਦੇ ਦਿਹਾੜੇ ਦੇ ਉੱਤੇ ਸ਼ੁਰੂਆਤ ਕਰਦੇ ਹਾਂ ਕੌਮੀ ਡਾਕਟਰ ਦਿਵਸ ਦੇ ਉੱਤੇ। ਸਭ ਨੂੰ ਮੁਬਾਰਕਬਾਦ ਹੈ ਜੋ ਵੀ ਦੋਸਤ ਸੱਜਣ ਮਿੱਤਰ ਰਿਸ਼ਤੇਦਾਰ ਇਸ ਪ੍ਰੋਫੈਸ਼ਨ ਦੇ ਵਿੱਚ ਕਾਜ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਉਹਨਾਂ ਨੂੰ ਸਲਾਮ ਹੈ ਜੀ। ਔਖੇ ਸੌਖੇ ਸਮਿਆਂ ਦੇ ਵਿੱਚ ਵੀ, ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਬਿਮਾਰੀਆਂ ਦਾ ਫੈਲਣਾ ਹੋਰ ਸਾਰਾ ਸਿਲਸਿਲਾ, ਕਿਉਂਕਿ ਉਹ ਮੋਹਰੀਆਂ ਕਤਾਰਾਂ ਦੇ ਵਿੱਚ ਹੁੰਦੇ ਹੈ, ਚਾਹੇ ਉਹ ਕਰੋਨਾ ਦਾ ਦੌਰ ਸੀ, ਚਾਹੇ ਉਹ ਪਲੇਗ ਦਾ ਦੌਰ ਸੀ, ਅਤੇ ਚਾਹੇ ਹੋਰ ਵੀ ਜੋ ਕੁਝ ਵੀ ਦੁਨੀਆ ਦੇ ਵਿੱਚ ਅਬੋਲਾ, ਹੋਰ ਬਹੁਤ ਸਾਰੀਆਂ ਐਸੀਆਂ ਖਤਰਨਾਕ ਜੜੀਆਂ ਬਿਮਾਰੀਆਂ ਨੇ, ਉਹਨਾਂ ਦੇ ਨਾਲ ਘੁਲਦੇ ਹੈ। ਭਾਰਤ ਰਤਨ ਪੁਰਸਕਾਰ ਜੇਤੂ ਡਾਕਟਰ ਵਿਧਾਨ ਚੰਦਰ ਰਾਏ ਦਾ ਜਨਮ ਜਿਹੜਾ ਸੀ ਬਾਂਕੀਪੁਰ ਬਿਹਾਰ ਦੇ ਵਿੱਚ ਹੁੰਦਾ ਹੈ ਅਤੇ ਅੱਜ ਦੇ ਦਿਨ ਹੋਇਆ 1882 ਨੂੰ। ਇਹਨਾਂ ਦਾ ਦੇਹਾਂਤ ਵੀ ਅੱਜ ਦੇ ਦਿਨ ਦੇ ਉੱਤੇ ਹੋਇਆ ਸੀ 1 ਜੁਲਾਈ 1962 ਨੂੰ। ਇਹਨਾਂ ਦੀਆਂ ਲੋਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਜਨਮ ਅਤੇ ਦੇਹਾਂਤ ਦੀ ਇੱਕੋ ਮਿਤੀ 1 ਜੁਲਾਈ ਨੂੰ ਹਰ ਸਾਲ ਕੌਮੀ ਡਾਕਟਰ ਦਿਵਸ ਭਾਰਤ ਦੇ ਵਿੱਚ ਜਿਹੜਾ 1991 ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ ਨੇ ਅਤੇ ਸੰਸਾਰ ਦੇ ਵਿੱਚ ਵੱਖ ਵੱਖ ਜਿਹੜਾ ਦੇਸ਼ਾਂ ਦੇ ਵਿੱਚ ਭਿੰਨ ਭਿੰਨ ਦਿਨ ਨੇ। ਵਿਸ਼ਵ ਪਰਿਵਾਰ ਡਾਕਟਰ ਦਿਵਸ 19 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਅਮੈਰੀਕਾ ਦੇ ਵਿੱਚ ਇਸ ਦੀ ਸ਼ੁਰੂਆਤ 30 ਮਾਰਚ ਦੇ ਵਿੱਚ 1933 ਨੂੰ ਵਾਈਡਰ ਜਾਰਜੀਆ ਜਿਹੜਾ ਸੂਬਾ ਹੈ ਉਹਦੇ ਵਿੱਚ ਡਾਕਟਰ ਚਾਰਲਸ ਬੀ ਅਲਮੰਡ ਦੀ ਜਿਹੜੀ ਪਤਨੀ ਸੀ ਇੰਡੋਰਾ ਬਰਾਊਨ, ਉਹਨੇ ਜਿਹੜਾ ਸੀ ਇਹ ਦਿਵਸ ਜਿਹੜਾ ਮਨਾ ਕੇ ਸ਼ੁਰੂ ਕੀਤਾ ਸੀ। ਇਸ ਦਿਨ ਦੇ ਉੱਤੇ ਉਸਨੇ ਡਾਕਟਰਾਂ ਨੂੰ ਸਨਮਾਨ ਦੇਣ ਦੇ ਲਈ ਗੁਲਦਸਤੇ ਆਦਿ ਦੇਣ ਦੇ ਲਈ ਕਿਹਾ ਗਿਆ ਸੀ। ਅਮੈਰੀਕਾ ਦੇ ਵਿੱਚ ਪਬਲਿਕ ਕਾਨੂੰਨ ਦੇ ਤਹਿਤ ਹਰ ਸਾਲ 30 ਮਾਰਚ ਨੂੰ ਡਾਕਟਰ ਦਿਵਸ ਮਨਾਉਣ ਦਾ ਜਿਹੜਾ ਐਲਾਨ ਕੀਤਾ ਗਿਆ। ਭਾਰਤ ਦੇ ਵਿੱਚ ਡਾਕਟਰ ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਇਹਨਾਂ ਦੇ ਵਿੱਚ ਜਿਹੜਾ ਵਧੇ ਲਾਲਚ ਨੇ ਲੋਕਾਂ ਦੇ ਵਿੱਚ ਉਹਨਾਂ ਦਾ ਸਤਿਕਾਰ ਵੀ ਘਟਾ ਦਿੱਤਾ ਹੈ। ਬਹੁਤ ਗਿਣਤੀ ਸਰਕਾਰ ਜਿਹੜਾ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦਵਾਈਆਂ, ਲੈਬਾਰਟਰੀ ਅਤੇ ਸਕੈਨਿੰਗ ਆਦਿ ਟੈਸਟਾਂ ਦੇ ਸਾਜੋ ਸਮਾਨ ਦੇ ਵਿੱਚੋਂ ਕਮਿਸ਼ਨ, ਸੈਂਪਲ ਅਤੇ ਹੋਰ ਮਹਿੰਗੇ ਤੋਹਫੇ ਜਿਹੜੇ ਲੈਣੇ ਸ਼ੁਰੂ ਕਰ ਦਿੱਤੇ। ਮਰੀਜ਼ਾਂ ਨੂੰ ਜਿਹੜਾ ਸੀ ਅੰਗਰੇਜ਼ੀ ਦੇ ਵਿੱਚ ਬਿਮਾਰੀਆਂ ਦੇ ਵੱਡੇ ਵੱਡੇ ਨਾਂ ਦੱਸ ਕੇ ਡਰਾਇਆ ਜਾਂਦਾ, ਉਹਨਾਂ ਨੂੰ ਬੇਲੋੜੇ ਟੈਸਟ ਅਤੇ ਆਪਰੇਸ਼ਨ ਕਰਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਦਹਾਕੇ ਦੇ ਵਿੱਚ 70% ਸਜੇਰੀਅਨ ਦੇ ਕੇਸਾਂ ਦੇ ਵਿੱਚ ਵਾਧਾ ਹੋਇਆ। ਮਰੀਜ਼ਾਂ ਨੂੰ ਕੋਵਿਡ ਵਾਰਡਾਂ ਦੇ ਵਿੱਚ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਜੋ ਖਾਸ ਮੈਡੀਕਲ ਸਟੋਰਾਂ ਤੋਂ ਹੀ ਜਿਹੜੀਆਂ ਮਿਲਦੀਆਂ। ਮੋਟੇ ਮੋਟੇ ਕਮਿਸ਼ਨ ਕਰਕੇ ਬਿਨਾਂ ਲੋੜ ਦੇ ਜਿਹੜੇ ਨੇ ਅੰਗ ਬਦਲੀ, ਸਟੰਟ ਪਾਉਣੇ, ਬੱਚੇਦਾਨੀ ਕੱਢਣੀ ਆਮ ਵਰਤਾਰਾ। ਕੁਝ ਕੁ ਸਾਲ ਪਹਿਲਾਂ ਅੰਮ੍ਰਿਤਸਰ, ਜਲੰਧਰ ਅਤੇ ਗੁੜਗਾਉਂ ਦੇ ਵਿੱਚ ਡਾਕਟਰਾਂ ਵੱਲੋਂ ਗੁਰਦਾ ਕੱਢਣ ਦੇ ਸਕੈਂਡਲ ਸਾਹਮਣੇ ਆਏ। ਮਰੀਜ਼ ਲੈ ਕੇ ਆਉਣ ਜਾਂ ਭੇਜਣ ਵਾਲੇ ਦਲਾਲਾਂ ਨੂੰ ਡਾਕਟਰ ਵਿਸ਼ੇਸ਼ ਕਮਿਸ਼ਨ ਦਿੰਦੇ ਰਹੇ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 1,000 ਜਨਸੰਖਿਆ ਦੇ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ ਹੈ, ਜਦਕਿ ਭਾਰਤ ਦੇ ਵਿੱਚ 12,000 ਆਬਾਦੀ ਪਿੱਛੇ ਇੱਕ ਡਾਕਟਰ ਹੈ। ਇਸ ਭੱਜ ਦੌੜ ਦੇ ਉੱਤੇ ਟੈਂਸ਼ਨ ਦੇ ਕਾਰਨ ਆਮ ਆਦਮੀ ਦੀ ਔਸਤ ਉਮਰ ਦੇ ਨਾਲੋਂ ਡਾਕਟਰ ਦੀ ਉਮਰ 10 ਤੋਂ 15 ਸਾਲ ਘੱਟ ਹੋਣ ਦੇ ਬਾਰੇ ਖਬਰਾਂ ਛਪੀਆਂ ਨੇ। ਪਰ ਜਦੋਂ ਆਪਾਂ ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਉਹਦੇ ਪਿੱਛੇ ਇੱਕ ਲੱਖ ਜਿਹੜਾ ਮਰੀਜ਼ ਨੇ ਮਨੋਵਿਗਿਆਨੀ, ਜਦੋਂ ਗੱਲ ਆਉਂਦੀ ਹੈ ਆਪਣੀ ਬ੍ਰੇਨ ਦੀ ਜਾਂ ਹੋਰ ਸਾਰੇ ਸਿਲਸਿਲੇ ਜਾਂ ਡਿਪਰੈਸ਼ਨ ਦੀ, ਇਹਨਾਂ ਸਿਲਸਿਆਂ ਦੇ ਨਾਲ ਘੁਲਣ ਦੇ ਲਈ ਮਰੀਜ਼ਾਂ ਦੇ ਨਾਲ ਸਿਰਫ ਇੱਕ ਡਾਕਟਰ 1,00,000 ਦੇ ਪਿੱਛੇ ਹੈ। ਹੁਣ 2 ਹੋ ਗਏ ਹੋਣਗੇ। ਅਸਲ ਦੇ ਵਿੱਚ MBBS ਦੀਆਂ ਸੀਟਾਂ 'ਤੇ 75,00,000 ਤੋਂ ਵੱਧ ਫੀਸ ਅਤੇ NRI ਕੋਟੇ ਦੇ ਵਿੱਚ 90,00,000 ਤੋਂ ਵੱਧ ਅਤੇ PGI ਦੇ ਲਈ 1 ਕਰੋੜ ਤੱਕ ਦੀਆਂ ਫੀਸਾਂ ਨੇ। ਡਾਕਟਰਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਵਾਸਤੇ ਮੈਡੀਕਲ ਕੌਂਸਲ ਆਫ ਇੰਡੀਆ ਅਤੇ ਡਾਕਟਰ ਯੂਨੀਅਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਡਾਕਟਰਾਂ ਦਾ ਪੁਰਾਣਾ ਇੰਤਜ਼ਾਮ ਜਿਹੜਾ ਇੱਜ਼ਤ ਮਾਣ ਜਿਹੜਾ ਬਹਾਲ ਹੋ ਸਕੇ। ਡਾਕਟਰ ਦੀ ਅਜਿਹੀ ਸ਼ਖਸੀਅਤ ਹੋਣੀ ਚਾਹੀਦੀ ਹੈ ਕਿ ਉਸਦੀ ਬੋਲੀ ਦੇ ਵਿੱਚ ਨਿਮਰਤਾ ਅਤੇ ਮਿਠਾਸ ਹੋਵੇ ਅਤੇ ਡਾਕਟਰ ਮਰੀਜ਼ ਨੂੰ ਕੁਝ ਸਮਾਂ ਦੇ ਕੇ ਉਸਦੀ ਪੂਰੀ ਗੱਲ ਸੁਣ ਲਵੇ ਤਾਂ ਮਰੀਜ਼ ਅੱਧਾ ਤਾਂ ਕਹਿੰਦੇ ਉਸ ਵੇਲੇ ਹੀ ਠੀਕ ਹੋ ਜਾਂਦਾ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਜਿਹੜੀ ਘਾਟ ਦੇ ਕਾਰਨ ਵੀ ਮਰੀਜ਼ਾਂ ਨੂੰ ਸਮਾਂ ਘੱਟ ਲੱਗਦਾ ਹੈ ਅਤੇ ਉਹ ਮਾਨਸਿਕ ਤੌਰ ਦੇ ਉੱਤੇ ਸੋਚਣ ਲੱਗ ਪੈਂਦੇ ਨੇ ਕਿ ਡਾਕਟਰ ਨੇ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਹੈ ਅਤੇ ਉਹਨਾਂ ਨੂੰ ਫਿਕਰ ਪੈ ਜਾਂਦਾ ਹੈ ਆਰਾਮ ਆਏਗਾ ਕਿ ਨਹੀਂ ਆਏਗਾ। ਇਸੇ ਤਰ੍ਹਾਂ ਫਿਰ ਵੀ ਕੁਝ ਗਿਣਤੀ ਅਜਿਹੀ ਜਾਗਦੇ ਜ਼ਮੀਰਾਂ ਵਾਲੇ ਡਾਕਟਰਾਂ ਦੀ ਵੀ ਹੈ ਜੋ ਡਾਕਟਰੀ ਕਿੱਤੇ ਨੂੰ ਇਨਸਾਨੀਅਤ ਧਰਮ ਸਮਝ ਕੇ ਜਿੱਥੇ ਚੰਗੀਆਂ ਸਸਤੀਆਂ ਸੇਵਾਵਾਂ ਦੇ ਰਹੇ ਨੇ ਉੱਥੇ ਲੋਕਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਵੀ ਜਾਗਰੂਕ ਕਰ ਰਹੇ ਹੈ ਅਤੇ ਉਹ ਲੋੜਵੰਦ ਅਤੇ ਗਰੀਬਾਂ ਮਰੀਜ਼ਾਂ ਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਵੀ ਦਵਾਈਆਂ ਜਿਹੜੀਆਂ ਨੇ ਵੀ ਲੈ ਕੇ ਦਿੰਦੇ ਹੈ। ਅਤੇ ਇਸੇ ਮੁੱਦੇ ਨੂੰ ਦੋਸਤੋ ਆਪਾਂ ਅੱਗੇ ਵਧਾਉਂਦੇ ਹਾਂ ਦੇਸ਼ ਦੀਆਂ ਖਬਰਾਂ ਜਾਂ ਹੋਰ ਸਿਲਸਿਲਾ ਜਿਹੜਾ ਆਪਾਂ ਸ਼ੰਮੀ ਜੀ ਤੋਂ ਬਾਅਦ ਚਲਾਵਾਂਗੇ ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜਾ ਆਪਣਾ ਸਪੈਸ਼ਲ ਪ੍ਰੋਗਰਾਮ ਡਾਕਟਰ ਡੇਜ਼ ਦੇ ਉੱਤੇ ਹੈ, ਦਿਵਸ ਦੇ ਉੱਤੇ। ਅਤੇ ਸਹੀ ਡਾਕਟਰ ਦੀ ਚੋਣ ਕਿਉਂ ਜ਼ਰੂਰੀ ਹੈ, ਸਿਹਤ ਵਹਿਮ ਭਰਮ ਅਤੇ ਸਮੇਂ ਸਿਰ ਜਿਹੜਾ ਇਲਾਜ ਕਿਉਂ ਜ਼ਰੂਰੀ ਹੈ। 1 ਜੁਲਾਈ ਦੀ ਗੱਲ ਕੀਤੀ ਹੈ ਡਾਕਟਰਸ ਡੇ ਦੇ ਮੌਕੇ ਦੇ ਉੱਤੇ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਲੈ ਕੇ ਆਏ ਹਾਂ ਜੋ ਹਰ ਘਰ ਨੂੰ ਜਿਹੜਾ ਨਾਲ ਜੁੜਿਆ ਹੋਇਆ ਮੁੱਦਾ ਹੈ ਅਤੇ ਤੁਸੀਂ ਵੀ ਆਪਣੇ ਜਿਹੜੇ ਨੇ ਤਜ਼ਰਬੇ ਜ਼ਰੂਰ ਦੱਸ ਸਕਦੇ ਹੋ ਇਹਦੇ ਵਿੱਚ ਕਿ ਅਸੀਂ ਆਪਣੀ ਸਿਹਤ ਦੇ ਪ੍ਰਤੀ ਸੱਚਮੁੱਚ ਜਾਗਰੂਕ ਹਾਂ। ਬਿਮਾਰੀ ਵੇਲੇ ਅਸੀਂ ਸਹੀ ਡਾਕਟਰ ਦੇ ਕੋਲ ਜਾਂਦੇ ਹਾਂ ਜਾਂ ਵਹਿਮਾਂ ਅਫਵਾਹਾਂ ਜਾਂ ਦੇਸੀ ਨੁਸਖਿਆਂ ਦੇ ਵਿੱਚ ਫਸ ਜਾਂਦੇ ਹਾਂ। ਅੱਜ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਅਤੇ ਤੁਹਾਡੇ ਲਈ ਵੀ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ ਅਤੇ ਨਾਲ ਤੁਸੀਂ ਯੂਟਿਊਬ ਦੇ ਜਿਹੜਾ ਚੈਟ ਦੇ ਵਿੱਚ ਜਿਹੜਾ ਆਪਣੇ ਕਮੈਂਟ ਵੀ ਕਰ ਸਕਦੇ ਹੋ ਅਤੇ ਚੰਗਾ ਲੱਗੇਗਾ ਜੇਕਰ ਗੱਲਬਾਤ ਦੇ ਵਿੱਚ ਹਿੱਸਾ ਬਣਨਾ ਚਾਹੋਗੇ ਤਾਂ ਸਵਾਗਤ ਰਹੇਗਾ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਅਤੇ ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਅਤੇ
1: ਡਾਕਟਰ ਦਿਵਸ ਬਹੁਤ ਬਹੁਤ ਮੁਬਾਰਕਾਂ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਸ਼ਮੀ ਜੀ, ਅਤੇ ਸਮਾਂ ਦੇਣ ਦੇ ਲਈ ਵੀ ਸ਼ੁਕਰੀਆ ਜੀ, ਧੰਨਵਾਦ ਹੈ ਜੀ। ਅਤੇ ਡਾਕਟਰ ਦਿਵਸ ਆਪਣੇ ਹੈਗਾ ਅੱਜ ਸ਼ਮੀ ਜੀ, ਤਾਂ
1: ਜੀ
0: ਮੁਬਾਰਕਬਾਦ ਤੁਹਾਨੂੰ ਜੀ, ਕਿਉਂਕਿ ਤੁਹਾਡੇ ਵਪਾਰ ਵੱਡਾ ਇਸ ਚੀਜ਼ ਦਾ ਹੈਗਾ ਉੱਥੇ।
1: ਬਿਲਕੁਲ,
0: ਵੈਸੇ ਦੁਨੀਆਂ ਦੇ ਤਾਂ ਹਰ ਕੋਨੇ ਦੇ ਵਿੱਚ ਹੀ ਵਪਾਰ ਇਸ ਚੀਜ਼ ਦਾ ਚੱਲਦਾ ਆ, ਪਰ ਜਿਹੜੇ ਚੰਗੇ ਨੇ ਜਿਵੇਂ ਕਿ ਗੱਲ ਵੀ ਕੀਤੀ ਹੈ, ਜ਼ਮੀਰਾਂ ਵਾਲੇ ਲੋਕ ਨੇ ਧੋਖਾਧੜੀ ਘੱਟ ਕਰਦੇ ਨੇ ਜਾਂ ਲੋਕਾਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਨੇ, ਉਹਨਾਂ ਨੂੰ ਜਾਗਰੂਕ ਕਰਦੇ ਹੈ, ਉਹਨਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਤੇ ਸ਼ਮੀ ਜੀ ਗੱਲ
1: ਬਿਲਕੁਲ
0: ਚਲੋ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਡਾਕਟਰ
1: ਜੀ
0: ਦੀ ਅਹਿਮੀਅਤ ਜਿਹੜੀ ਹੈ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਸਾਡੇ ਲਈ ਆਪਣੇ ਲਈ ਕੀ ਹੈ ਜੀ, ਉਹਨੂੰ ਆਪਾਂ ਕਿੰਨਾ ਕੁ ਸਮਝਦੇ ਹਾਂ। ਜਿਸ ਵਿਅਕਤੀ ਨੇ 8-9 ਸਾਲ 12 ਸਾਲ ਲਾ ਕੇ ਜ਼ਿੰਦਗੀ ਗਾਲੀ ਹੈ ਇਸ ਪ੍ਰੋਫੈਸ਼ਨ ਦੇ ਵਿੱਚ, ਅਤੇ ਸਪੈਸ਼ਲਿਸਟੀ ਵੀ ਹਾਸਲ ਕੀਤੀ ਹੈ, ਡਿਗਰੀਆਂ ਲਈਆਂ
1: ਜੀ
0: ਨੇ,
1: ਜੀ
0: ਪਰ ਉਹਨਾਂ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ ਜੀ, ਅਤੇ ਅਸੀਂ ਹੋਰ ਪਾਸਿਆਂ ਨੂੰ ਭੱਜਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ। ਕੀ ਕਾਰਨ ਕੀ ਹੈ ਇਹਦੇ ਵਿੱਚ, ਕੀ ਫੀਸ ਜ਼ਿਆਦਾ ਲੈਂਦੇ ਨੇ, ਜਾਂ ਸਾਨੂੰ ਉਹਨਾਂ ਦੇ ਬਾਰੇ ਨੌਲੇਜ ਨਹੀਂ ਹੈ ਅਤੇ ਲਵਾਉਣਾ ਹੁੰਦਾ ਨਲਕਾ ਅਤੇ ਚਲੇ ਜਾਂਦੇ ਅਸੀਂ ਟੂਟਿਆਂ ਵਾਲਿਆਂ ਦੇ ਕੋਲ, ਅਤੇ ਇਹਦੇ ਬਾਰੇ ਦੱਸੋ ਜੀ ਕੀ ਮਤਲਬ ਕਿ ਮਾਨਸਿਕਤਾ ਕੀ ਹੈ ਲੋਕਾਂ ਦੀ।
1: ਪਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਇਹਨਾਂ ਦੀ ਡਾਕਟਰਸ ਦੀ ਜ਼ਰੂਰਤ ਕਿਉਂ ਆ, ਤੇ ਫਿਰ ਜਿਹੜੀ ਅਪਰੋਚ ਆ
0: ਜੀ
1: ਪੇਸ਼ੈਂਟਸ ਦੀ, ਉਹਨਾਂ ਤੱਕ ਹੈਲਥ ਕੇਅਰ ਦੇ ਬਾਰੇ ਉਹ ਕਿਵੇਂ ਹੁੰਦੀ ਹੈ, ਬਹੁਤ ਹੀ ਇੱਕ ਕਹਿ ਲਓ ਭਖਦਾ ਮੁੱਦਾ ਵੀ ਆ, ਤੇ ਅੱਜ ਬੜਾ ਇੱਕ ਕਹਿ ਲਓ ਵੀ ਵਾਜਿਬ ਦਿਨ ਵੀ ਹੈ ਇਹਦੇ ਉੱਤੇ ਗੱਲ ਕਰਨ ਦੇ ਲਈ।
0: ਜੀ
1: ਜਿਹੜੀ ਜਿੱਥੋਂ ਤੱਕ ਜਿਹੜੇ ਆ ਕੁਆਲੀਫਾਈਡ ਡਾਕਟਰਸ ਨੇ
0: ਜੀ
1: ਉਹਨਾਂ ਦੇ ਵੱਲੋਂ ਤੇ ਕੋਈ ਕਸਰ ਨਹੀਂ ਹੁੰਦੀ, ਉਹ ਆਪਣਾ ਪੂਰਾ ਜਿਹੜਾ ਯੋਗਦਾਨ ਪਾਉਂਦੇ ਆ ਸਮਾਜ ਨੂੰ ਸਿਹਤਮੰਦ ਰੱਖਣ ਦੇ ਵਾਸਤੇ। ਪਰ ਜਿਹੜੀ ਪਬਲਿਕ ਦੀ ਅਪਰੋਚ ਆ ਉਹਨੂੰ ਅਸੀਂ ਕਈ ਪਹਿਲੂਆਂ ਤੋਂ ਜਿਹੜਾ ਦੇਖ ਸਕਦੇ ਹਾਂ। ਇੱਕ ਤਾਂ ਸਾਈਜ਼ ਆਫ ਪਾਕਟ ਮੈਟਰ ਕਰਦਾ ਕਿ ਅਮੀਰ ਬੰਦਾ ਜਿਹੜਾ ਉਹ ਕੀ ਸੋਚਦਾ ਹੈ ਤੇ ਗਰੀਬ ਬੰਦਾ ਜਿਹੜਾ ਉਹ ਕੀ ਸੋਚਦਾ ਹੈ, ਤੇ ਉਹਨੇ ਆਪਣੀ ਪਹੁੰਚ ਦੇ ਹਿਸਾਬ ਨਾਲ ਕਿ ਉਹਦੀ ਪਹੁੰਚ ਖੇਤਰ ਚੋਂ ਜਿਹੜੀ ਸਹੂਲਤ ਹੈਗੀ ਹੈ ਜਾਂ ਨਹੀਂ ਹੈਗੀ, ਇਹ ਦੇਖਣ ਵਾਲੀ ਚੀਜ਼ ਆ।
0: ਜੀ
1: ਤੋ ਇਹ ਬਹੁਤ ਸਾਰੇ ਫੈਕਟਰ ਇਹਦੇ ਵਿੱਚ ਕੰਮ ਕਰਦੇ ਆ ਕਿ ਲੋਕ ਜਿਹੜੇ ਆ, ਜਿਵੇਂ ਤੁਸੀਂ ਇਸ਼ਾਰਾ ਕੀਤਾ ਕਿ ਕੁਆਲੀਫਾਈਡ ਡਾਕਟਰਸ ਨੂੰ ਛੱਡ ਕੇ ਜਿਹੜੇ ਆ ਕੁਐਕਸ ਨੇ, ਜਿਹੜੇ ਕਹਿ ਲਓ ਵੀ ਨੀਮ ਹਕੀਮ ਨੇ, ਉਹਨਾਂ ਕੋਲ ਹੀ ਜਾ ਕੇ ਆਪਣਾ ਜਿਹੜਾ ਇਲਾਜ ਵਗੈਰਾ ਕਰਵਾ ਕੇ, ਜਾਂ ਕਹਿ ਲਓ ਵੀ ਹੋਰ ਜ਼ਿਆਦਾ ਮੁਸੀਬਤ ਚ ਆਪਣੇ ਆਪ ਨੂੰ ਸਹੇੜ ਲੈਂਦੇ ਆ, ਆਪਣੇ ਵੱਲੋਂ ਇਲਾਜ ਕਰਾ ਰਹੇ ਨੇ।
0: ਬਿਲਕੁਲ ਹੈ ਜੀ।
1: ਤੋ ਉਹ ਇੱਕ ਵੱਖਰੀ ਤਰ੍ਹਾਂ ਦਾ ਕਹਿ ਲਓ ਵੀ ਇੱਕ ਫਿਨੋਮਨਾ ਵਰਲਡ ਵਾਈਡ ਹੀ ਹੋਏਗਾ ਜਦੋਂ ਤੱਕ ਮੈਨੂੰ ਲੱਗਦਾ, ਕਿਉਂਕਿ ਇਨਸਾਨ ਜਿਹੜਾ ਬੇਸਿਕਲੀ ਜਿਹੜੀ ਉਹਦੀ ਸੋਚ ਤਾਂ ਇੱਕੋ ਜਿਹੀ ਹੈ ਕਿ ਆਪਾਂ 4 ਪੈਸੇ ਬਚਾ ਲਈਏ ਜੇ ਉਹ ਮੱਧ ਵਰਗੀ ਹੈ। ਗਰੀਬ ਬੰਦਾ ਜਿਹੜਾ ਉਹ ਸੋਚਦਾ ਕਿ ਚਲੋ ਠੀਕ ਹੈ ਆਪਣਾ, ਜਿਸ ਕਾ ਕੋਈ ਨਹੀਂ ਉਸ ਕਾ ਤੋ ਅੱਲਾ ਹੈ ਯਾਰ, ਉਹ ਤਾਂ ਸਿੱਧਾ ਹੀ ਹੈ ਵੀ ਉਹ ਰੱਬ ਨਾਲ ਹੀ ਤਾਰਾਂ ਜੋੜੀ ਬੈਠਾ ਕਿ ਠੀਕ ਹੈ ਜੀ ਕੋਈ ਗੱਲ ਨਹੀਂ, ਹੁਣ ਬਾਬਾ ਜੀ ਜੋ ਹੋ ਗਿਆ ਕਰ ਦਿਓ ਸੈੱਟ।
0: ਜੀ
1: ਤੇ ਜਿਹਦੇ ਜੇਬ ਚ ਪੈਸੇ ਆ ਉਹ ਕੋਈ ਹਿੱਲਾ ਵਸੀਲਾ ਨਹੀਂ ਛੱਡਦਾ, ਤੇ ਉਹਨੇ ਆਪਣਾ ਜਿਹੜੇ ਸਾਧਨ ਜੁਟਾ ਕੇ ਹੈਲਦੀ ਜਿਹੜੀ ਲਾਈਫ ਨੂੰ ਜੀਣ ਦੀ ਕੋਸ਼ਿਸ਼ ਕਰਦੇ ਆ। ਉਹਨੂੰ ਟਰਾਂਸਪਲਾਂਟ ਦੀ ਲੋੜ ਪੈਂਦੀ ਆ, ਕਿਡਨੀ ਟਰਾਂਸਪਲਾਂਟ ਕਰਨੀ ਹੈ ਉਹ ਹੋ ਜਾਏਗੀ, ਇੱਥੋਂ ਤੱਕ ਜੇ ਹਾਰਟ ਟਰਾਂਸਪਲਾਂਟ ਹੋਣਾ ਉਹ ਹੋ ਜਾਏਗਾ, ਸਭ ਤੋਂ ਮੁਸ਼ਕਿਲ ਕੰਮ ਹੈ। ਤੇ ਇਹ ਹੁਣ ਜਿੰਨੀ ਵੀ ਲੇਟੈਸਟ ਟੈਕਨੋਲੋਜੀ ਆ ਉਹਨੂੰ ਉਹ ਅਵੇਲ ਕਰ ਸਕਦੇ ਆ, ਕਿਉਂਕਿ ਜੇ ਜੇਬ ਚ ਧੇਲੇ ਆ ਫਿਰ ਮੇਲੇ ਵੀ ਆਪਣੇ ਹੀ ਆ,
0: ਬਿਲਕੁਲ
1: ਕੋਈ ਰੌਲਾ ਨਹੀਂ। ਤੇ ਜਿਹੜੀਆਂ ਸਿਆਣੀਆਂ ਕਮਿਊਨਿਟੀਜ਼ ਨੇ, ਸਿਆਣੇ ਜਿਹੜੇ ਨੇਸ਼ਨਸ ਨੇ ਵਿਸ਼ੇਸ਼ ਤੌਰ ਤੇ, ਉਹ ਇਸ ਨੂੰ ਬਹੁਤ ਅਹਿਮੀਅਤ ਦਿੰਦੇ ਆ ਹੈਲਥ ਸੈਕਟਰ ਨੂੰ ਤੇ ਐਜੂਕੇਸ਼ਨ ਸੈਕਟਰ ਨੂੰ।
0: ਜੀ
1: ਤੁਸੀਂ ਵੇਖੋਗੇ ਜਿਹੜਾ ਡਾਕਟਰ ਸ਼ਬਦ ਹੈ ਜਿਹੜਾ ਅੱਜ ਮਨਾਇਆ ਵੀ ਜਾ ਰਿਹਾ, ਇਸ ਡਾਕਟਰ ਜਿਹੜੇ ਆਪਾਂ ਮਨਾ ਰਹੇ ਹਾਂ ਸਾਰੇ, ਔਰ ਸਲਿਊਟ ਆ ਸਾਰੇ ਜਿਹੜੇ ਆ ਸਿਹਤ ਨਾਲ ਜੁੜੇ ਹੋਏ ਜਿੰਨੇ ਸਾਡੇ ਕਰਮੀ ਨੇ, ਵਿਸ਼ੇਸ਼ ਤੌਰ ਤੇ ਕਿਉਂਕਿ ਅੱਜ ਡਾਕਟਰਸ ਦਾ ਡੇ ਹੈ, ਤੋ ਸਾਰੇ ਡਾਕਟਰ ਸਾਹਿਬਾਨ ਨੂੰ ਭਾਈ ਅਸੀਂ ਸਲੂਟ ਕਰਦੇ ਹਾਂ ਕਿ ਬੜਾ ਮਹਾਨ ਕੰਮ ਉਹ ਕਰ ਰਹੇ ਨੇ ਮਨੁੱਖਾਂ ਨੂੰ, ਤੇ ਬੜਾ ਸਿਹਤਮੰਦ ਜੀਵਨ ਉਹਨਾਂ ਦਾ ਕਾਇਮ ਰੱਖਦੇ ਆ। ਰੱਬ ਦਾ ਰੂਪ, ਰੱਬ ਦੇ ਬਰਾਬਰ ਦਾ ਦਰਜਾ ਉਹਨਾਂ ਨੂੰ ਦਿੱਤਾ ਜਾਂਦਾ ਹੈ, ਕਿਉਂਕਿ ਜਾਂ ਇਹ ਕੰਮ ਸਿਹਤਯਾਬੀ ਰੱਬ ਜਿਹੜਾ ਉਹ ਬਖਸ਼ੇ ਤਾਂ ਹੋ ਸਕਦੀ ਹੈ, ਜਾਂ ਫਿਰ ਭਾਈ ਇੱਕੋ ਹੀ ਆਪਸ਼ਨ ਹੈ ਕਿ ਉਹਨਾਂ ਦੇ ਰਾਹੀਂ ਹੋਏਗੀ।
0: ਜੀ
1: ਤੋ ਇਹਦੇ ਇਹਨਾਂ ਦੇ ਬਾਰੇ ਅੱਜ ਜਿਹੜੀ ਆਪਾਂ ਚਰਚਾ ਆਪਾਂ ਛੇੜਦੇ ਹਾਂ। ਡਾਕਟਰ ਸ਼ਬਦ ਜਿਹੜਾ ਇਹ ਲਾਤੀਨੀ ਭਾਸ਼ਾ ਦੇ ਵਿੱਚੋਂ ਆਉਂਦਾ ਹੈ ਡਾਕਟੇਰੀ ਕਰਕੇ, ਇਹਦਾ ਜੇ ਟਰਾਂਸਲੇਟ ਕੀਤਾ ਜਾਏ ਤਾਂ ਅਰਥ ਹੁੰਦਾ ਹੈ ਟੀਚਰ।
0: ਟੀਚਰ
1: ਤੋ ਕੁੱਲ ਮਿਲਾ ਕੇ ਇਹ ਵੀ ਟੀਚਰ ਹੀ ਹੈ ਇੱਕ ਤਰ੍ਹਾਂ ਦਾ। ਸ਼ੁਰੂ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਕਿ ਉਸਤਾਦ ਸ਼ਾਗਿਰਦ ਵਾਲਾ ਮਾਹੌਲ ਹੈ, ਵੱਡੇ ਹਕੀਮ ਨੇ ਵੱਖਰੀ ਵੱਖਰੀ ਕਿਉਂਕਿ ਅਪਰੋਚ ਰਹੀ ਹੈ ਨਾ ਲਗਾਤਾਰ ਮੈਡੀਕਲ ਸਾਇੰਸ ਜਿਹੜੀ ਹੈ ਉਹ ਤਬਦੀਲ ਹੁੰਦੀ ਆ ਰਹੀ ਹੈ।
0: ਆਪਣੇ ਸ਼ਮੀ ਜੀ ਜਿਵੇਂ ਕਿ ਦੇਖਿਆ ਜਾਵੇ ਕਿ ਚਲੋ ਕਿਸੇ ਕੰਪਨੀ ਦੀ ਗੱਡੀ ਹੈ, ਪਤਾ ਵੀ ਉਹਦੇ ਵਿੱਚ ਇੰਜਣ ਸੇਮ ਹੀ ਆ ਸਾਰੀਆਂ ਦੇ ਵਿੱਚ, ਡੀਜ਼ਲ ਇੰਜਣ ਆ ਜਾਂ ਪੈਟਰੋਲ ਇੰਜਣ ਹੈ, ਤਾਂ ਉਹ ਤਾਂ ਮਕੈਨਿਕੀ ਵਗੈਰਾ ਚਲੋ ਹੋ ਜਾਂਦੀ ਹੈ ਉਸ ਹਿਸਾਬ ਦੇ ਨਾਲ ਹੋ ਜਾਂਦੀ ਹੈ, ਪਰ ਜਿਹੜਾ ਮਨੁੱਖੀ ਸਰੀਰ ਹੈ ਉਹ ਹਰ ਸਰੀਰ ਦਾ ਇੱਕ ਆਪਣਾ ਵੱਖਰਾ ਢਾਂਚਾ ਹੈ, ਆਪਣਾ ਵੱਖਰਾ, ਉਹਦਾ ਬਲੱਡ
1: ਜੀ
0: ਪ੍ਰੈਸ਼ਰ ਸਰਕਲ ਸਾਰਾ ਕੁਝ ਹੈ, ਤੇ ਉਹਨੂੰ ਪਹਿਲਾਂ ਤਾਂ ਜੋ ਵੀ ਕਰਨਾ ਉਹਦਾ ਟ੍ਰੀਟਮੈਂਟ ਕਰਨਾ, ਪਹਿਲਾਂ ਉਹਨੂੰ ਸਮਝਣਾ ਪੈਂਦਾ ਉਹਦੀ ਕੈਮਿਸਟਰੀ ਕੀ ਹੈ, ਤੇ ਜੇ ਉਹ ਉੱਪਰ
1: ਬਿਲਕੁਲ ਜੀ
0: ਥੱਲੇ ਮਾੜੀ
1: ਬਿਲਕੁਲ
0: ਮੋਟੀ ਵੀ ਹੋਈ ਤਾਂ ਫਿਰ ਉਹਦੇ ਅਕਾਊਂਟਿੰਗ ਉਹ ਮੈਡੀਸਿਨ ਜਾਂ ਸਾਰਾ ਕੁਝ ਜੋ ਵੀ ਕਰਨਾ ਉਹ ਕਰਨਾ ਹੁੰਦਾ ਹੈ, ਤੇ ਉਹ ਲੱਗਦਾ ਕਿ
1: ਜੀ
0: ਉਹਨਾਂ ਦੀ
1: ਜੀ
0: ਸਟਰਗਲ ਜ਼ਿਆਦਾ ਹੈ।
1: ਹਾਂਜੀ ਬਿਲਕੁਲ ਜੀ ਬਿਲਕੁਲ। ਤੁਸੀਂ ਵੇਖੋ ਜੇ ਇੱਕ ਆਪਣੇ ਡਾਕਟਰੀ ਦੀ ਜਿਹੜੀ ਐਜੂਕੇਸ਼ਨ ਹੀ ਇੰਨੀ ਲੰਬੀ ਉਹਨਾਂ ਦੀ ਇੱਕ ਲਾਈਨ ਆ ਕਹਿ ਲਓ ਵੀ ਸਿੱਖਣ ਦੀ,
0: ਜੀ
1: ਕਿੰਨੇ ਸਾਲ ਲੱਗਦੇ ਆ, ਕਿੰਨੇ ਸਾਲ ਉਹ ਡਿਵੋਟ ਕਰਦੇ ਆ,
0: ਜੀ
1: ਉਹ ਤਾਂ ਜਾ ਕੇ ਪਹਿਲਾਂ ਗ੍ਰੈਜੂਏਟ ਹੁੰਦੇ ਆ, ਫਿਰ ਜਿਹੜੇ ਪੋਸਟ ਗ੍ਰੈਜੂਏਟ ਹੁੰਦੇ ਆ, MD ਬਣਦੇ ਆ,
0: ਜੀ
1: ਸਪੈਸ਼ਲਿਸਟ ਬਣਦੇ ਆ,
0: ਜੀ
1: ਇਹਦੇ ਉੱਤੇ ਤਾਂ ਅੱਧੀ ਉਮਰ ਲੱਗ ਜਾਂਦੀ ਆ ਕਹਿ ਲਓ ਵੀ ਕਿਸੇ ਮੁਕਾਮ ਤੇ ਪਹੁੰਚਣ ਦੇ ਲਈ।
0: ਜੀ
1: ਫਿਰ ਉਸ ਤੋਂ ਬਾਅਦ ਉਹਨਾਂ ਦੀ ਪ੍ਰੈਕਟਿਸ ਜਿਹੜੀ ਹੈ ਸ਼ੁਰੂ ਹੁੰਦੀ ਆ ਕਿ ਉੱਥੋਂ ਉਹ ਜਿਹੜਾ ਫੀਲਡ ਵਿੱਚ ਜਾ ਕੇ ਜਦੋਂ ਰੀਅਲ ਲਾਈਫ ਦੇ ਵਿੱਚ ਪੇਸ਼ੈਂਟਸ ਨੂੰ ਡੀਲ ਕਰਦੇ ਆ, ਟ੍ਰੀਟ ਕਰਦੇ ਆ,
0: ਜੀ
1: ਉਹ ਉਹਨਾਂ ਦਾ ਜਿਹੜਾ ਤਜਰਬਾ ਉਹ ਜੁੜਦਾ ਜਾਂਦਾ ਨਾਲ।
0: ਬਿਲਕੁਲ
1: ਤੋਂ ਇੱਕ ਇਹ ਬਹੁਤ ਹੀ ਕਹਿ ਲਓ ਵੀ ਔਖਾ ਪ੍ਰੋਫੈਸ਼ਨ ਹੈ। ਇੱਕ ਮੈਂ ਇੱਕ ਉਦਾਹਰਨ ਨਾ ਮੈਨੂੰ ਚੇਤੇ ਆਉਂਦੀ ਆ ਜਿਹੜੀ ਕਾਫੀ ਸਾਈਕੋਲੋਜੀਕਲੀ ਜੇ ਦੇਖਿਆ ਜਾਵੇ ਕਿ ਕਿੰਨਾ ਔਖਾ ਇਹ ਕਿੱਤਾ ਹੋ ਸਕਦਾ ਹੈ
0: ਜੀ,
1: ਔਰ ਕਿੰਨੀ ਡੈਡੀਕੇਸ਼ਨ ਚਾਹੀਦੀ ਆ, ਕਿੰਨੀ ਐਨਰਜੀ ਚਾਹੀਦੀ ਆ ਡਾਕਟਰ ਦੇ ਕੋਲ। ਤੇ ਡਾਕਟਰ ਜਿਹੜਾ ਹੈ ਉਹ 24 ਘੰਟੇ ਉਹਦੇ ਬੂਹੇ ਖੁੱਲੇ ਹੁੰਦੇ ਆ, ਤੁਸੀਂ ਕੋਈ ਰੈਸਟ ਦਾ ਟਾਈਮ ਨੀ, ਕੋਈ ਕੁਛ ਨੀ, ਤਾਂ ਜਦੋਂ ਮਰਜ਼ੀ ਕਿਉਂਕਿ ਜਿਹੜਾ ਮਰੀਜ਼ ਆ ਉਹਨੂੰ ਐਮਰਜੈਂਸੀ, ਉਹਨੂੰ ਤਾਂ ਜਦੋਂ ਮਰਜ਼ੀ ਉਹਨੇ ਬੈਲ ਖੜਕਾ ਦੇਣੀ ਜਾ ਕੇ ਆਓ ਜੀ ਡਾਕਟਰ ਸਾਹਿਬ।
0: ਜੀ
1: ਉਹਨਾਂ ਨੂੰ ਐ ਲੱਗਦਾ ਮਰੀਜ਼ਾਂ ਨੂੰ ਕਿ ਇਹ ਸੌਂਦੇ ਨੀ, ਇਹ ਤਾਂ ਦੇਵਤੇ ਆ ਪੂਰੇ। ਜੇ
0: ਜੀ
1: ਕੋਈ ਡਾਕਟਰ ਢਿੱਲਾ ਮੱਠਾ ਹੈ ਉਹ ਬੜੇ ਹੈਰਾਨ ਹੁੰਦੇ, ਮਰੀਜ਼ ਡਾਕਟਰ ਸਾਹਿਬ ਤੁਸੀਂ ਵੀ ਬਿਮਾਰ ਹੋ ਸਕਦੇ ਹੋ,
0: ਜੀ
1: ਕਮਾਲ ਦੀ ਗੱਲ ਆ, ਮਰੀਜ਼ ਤਾਂ ਬਿਮਾਰ ਹੋਣ ਤੇ ਤੁਸੀਂ ਡਾਕਟਰ ਆਪ ਹੀ ਢਿੱਲੇ ਹੋਏ ਪਏ ਆ।
0: ਜੀ
1: ਉਹ
0: ਬਿਲਕੁਲ।
1: ਕਹਿੰਦੇ ਭਰਾ ਅਸੀਂ ਵੀ ਬੰਦੇ ਹੀ ਆ, ਅਸੀਂ
0: ਨਾਲੇ
1: ਇਨਸਾਨ ਆ।
0: ਮੇਰੇ ਨਾ ਇੱਥੇ ਇੱਕ ਸੱਜਣ ਸੀਗੇ, ਸਾਡੇ ਤੋਂ ਤਾਂ ਬਹੁਤ ਸੀਰੀਅਸ ਸੀਨੀਅਰ ਸੀਗੇ, ਮਤਲਬ ਕਿ ਤਾਂ
1: ਜੀ
0: ਉਹ ਨਾ ਸਪੈਸ਼ਲਿਸਟ ਸੀਗੇ ਸ਼ਮੀ ਜੀ ਐਨਾਥੀਸੀਆ ਦੇ।
1: ਵਾਹ
0: ਜਦੋਂ ਵੀ ਕੋਈ ਐਮਰਜੈਂਸੀ ਹੋਣੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਉਣਾ ਭਾਈ, ਇਹਨੂੰ ਡੋਜ਼ ਜਿਹੜੀ ਦੇਣੀ ਆ ਇਹਨੂੰ ਬੰਦ ਮਤਲਬ ਕਿ ਸਲੋਨ ਦੇ ਲਈ ਜਾਂ ਉਹਨੂੰ ਐਮਰਜੈਂਸੀ ਦੇ ਵਿੱਚ ਜੋ ਕੁਝ ਵੀ ਕੇਸ ਆਉਂਦਾ ਹੈ, ਤਾਂ ਉਹਨਾਂ ਨੂੰ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਉਹ ਸਵੇਰ ਨੂੰ ਦੁਪਹਿਰ ਨੂੰ ਜਾਂ ਉਹਨਾਂ ਦਾ ਏਰੀਆ ਮਤਲਬ ਕਿ ਹੁੰਦਾ ਸੀਗਾ ਕਿ
1: ਜੀ
0: ਮਤਲਬ ਕਿ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਉਹ ਜਾ ਸਕਦੇ ਸੀਗੇ, ਡਿਊਟੀ ਉਹਨਾਂ ਦੀ ਇੱਦਾਂ ਸੀ, ਕਦੇ ਵੀ ਕਿਤੇ ਵੀ ਮਤਲਬ ਕਿ ਜ਼ਰੂਰਤ ਪੈਂਦੀ ਹੈ ਤਾਂ 1 ਘੰਟੇ 1.5 ਘੰਟੇ ਦੇ ਵਿੱਚ ਵੱਧ ਤੋਂ ਵੱਧ ਉਹ ਉੱਥੇ ਅਵੇਲੇਬਲ ਹੋਣੇ ਚਾਹੀਦੇ ਆ।
1: ਬਹੁਤ ਬਹੁਤ ਮੁਸ਼ਕਲ ਹੈ ਜੀ,
0: ਮੁਸ਼ਕਲ
1: ਜਿਹੜੀ ਮੈਂ ਉਦਾਹਰਨ ਦੇਣ ਲੱਗਾ ਸੀ ਨਾ ਐ ਸੀ, ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਬੱਚੇ ਨੂੰ ਸੁਪਨਾ ਦਿਖਾਇਆ ਜਾਂਦਾ ਹੈ ਜਾਂ ਬੱਚਾ ਖੁਦ ਸੁਪਨਾ ਦੇਖਦਾ ਹੈ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰਗਾ। ਸਵਾਲ ਪੁੱਛਦੇ ਆਮ ਆਪਾਂ ਕਲਾਸ 'ਚ ਪੁੱਛ ਲੈਂਦੇ ਹਾਂ, ਵੱਡੇ ਹੋਏ ਕੀ ਬਣੂਗੀ ਜੀ, ਕੋਈ ਕਹੂਗਾ ਮੈਂ ਟੀਚਰ ਬਣੂੰਗਾ, ਕੋਈ ਕਹੂਗਾ ਮੈਂ ਇੰਜੀਨੀਅਰ ਬਣੂੰਗਾ। ਡਾਕਟਰ ਇੰਜੀਨੀਅਰ ਤੇ ਟੀਚਰ ਇਹ ਜ਼ਿਆਦਾਤਰ ਕਾਮਨ ਆਨਸਰ
0: ਫਾਇਰ
1: ਆਉਂਦਾ।
0: ਬ੍ਰਿਗੇਡ ਵਾਲਾ ਹੋ ਗਿਆ, ਫਾਇਰਮੈਨ,
1: ਹਾਂ ਅੱਜ ਉਹ ਰੇਅਰ ਰੇਅਰ ਹੁੰਦੇ ਜਾਂਦੇ ਆ ਫਿਰ ਅੱਗੇ ਜਿੰਨੇ ਡਿਪਾਰਟਮੈਂਟ ਆ, ਤੇ ਪਰ ਮੋਸਟ ਕਾਮਨ ਜਿਹੜੇ ਆਪਾਂ ਦੇਖਦੇ ਹਾਂ ਉਹ ਇਹੀ ਉੱਤਰ ਆਉਂਦੇ ਆ ਬੱਚਿਆਂ ਦੇ, ਕੋਈ ਹੋਏਗਾ ਜਿਹੜਾ ਕਹੇਗਾ ਕਿ ਬਿਜ਼ਨਸਮੈਨ ਬਣਨਾ ਜਾਂ ਕੁਛ ਹੈ, ਲੇਕਿਨ ਜ਼ਿਆਦਾਤਰ ਇਹ ਚੁਣਦੇ ਆ। ਹੁਣ ਇੱਕ ਕੋਈ ਬੱਚਾ ਸੀ ਬੜਾ ਬ੍ਰਿਲੀਅੰਟ ਲੜਕੀ ਸੀ, ਤੇ ਉਹਨੇ ਪਹਿਲੀ ਕਲਾਸ ਤੋਂ ਲੈ ਕੇ ਅੱਗੇ ਉਹਦੀ 10ਵੀਂ ਤੱਕ ਮੈਰਿਟ ਉਹਨੇ ਹਾਸਲ ਕੀਤੀ, ਬਹੁਤ ਸ਼ਾਨਦਾਰ ਉਹਦਾ ਪੂਰਾ ਰਿਕਾਰਡ ਚੱਲਿਆ
0: ਜੀ।
1: ਔਰ ਉਹਨੇ ਜਦੋਂ ਉਹਨੂੰ ਕੋਈ ਪੁੱਛੇ ਕੀ ਬਣਨਾ ਬੇਟਾ, ਤਾਂ ਉਹਨੇ ਕਹਿਣਾ ਜੀ ਮੈਂ ਡਾਕਟਰ ਬਣਨਾ
0: ਜੀ।
1: ਤੇ ਉਹਨੇ ਅੱਗੇ ਪੜ੍ਹਾਈ ਕੀਤੀ, ਟੈਸਟ ਦਿੱਤਾ, ਉਹ ਟੈਸਟ ਵਿੱਚ ਵੀ ਉਹਦੇ ਬਹੁਤ ਵਧੀਆ ਰੇਲੀ ਰੈਂਕਿੰਗ ਆਈ, ਤੇ ਉਹਨੂੰ ਜਿਹੜਾ ਵੀ ਉਹ ਕਾਲਜ ਉਹਨੇ ਚੁਣਿਆ, ਚੁਣਨਾ ਚਾਹਿਆ ਸੀ ਕਿ ਮੈਂ ਇੱਥੇ ਪੜ੍ਹਨਾ ਚਾਹੁੰਦੀ ਹਾਂ, ਉਹੀ ਉਹਨੂੰ ਮਿਲਿਆ
0: ਜੀ।
1: ਹੁਣ ਜਦੋਂ ਉੱਥੇ ਉਹਨੂੰ ਸਭ ਕੁਛ ਆਪਣਾ ਸਹੀ ਸਹੀ ਹੋ ਗਿਆ, ਜੋ ਬੰਦੇ ਨੇ ਇੰਨੀ ਮਿਹਨਤ ਕੀਤੀ ਹੈ ਬੱਚੇ ਨੇ, ਉਹ ਕਾਲਜ ਜਦੋਂ ਉੱਥੇ ਗਈ ਤਾਂ ਉੱਥੇ ਜਾ ਕੇ ਉਹ ਬਿਮਾਰ ਹੋ ਗਈ, ਇਹ ਬੁਰਾ ਹਾਲ ਹੋ ਗਿਆ, ਉਹਨੇ ਰੋਟੀ ਪਾਣੀ ਖਾਣਾ ਛੱਡਤਾ, ਤੇ ਬੁਰਾ ਉਹ ਇਕਦਮ ਹੀ ਵੀਕਨੈਸ ਇੰਨੀ ਹੋ ਗਈ ਆ। ਤੇ ਉਹ ਜਦੋਂ ਦੇਖਿਆ ਉਹਦੇ ਘਰੇ ਸੁਨੇਹਾ ਆਇਆ ਕਿ ਭਾਈ ਸਾਹਿਬ ਤੁਹਾਡੀ ਬੇਟੀ ਤਾਂ ਏਦਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਹਦਾ, ਤੁਸੀਂ ਆਓ, ਪੇਰੈਂਟਸ ਵੀ ਗਏ, ਬੜੇ ਹੈਰਾਨ ਹੋ ਗਏ
0: ਜੀ।
1: ਉਹ ਕਹਿੰਦੇ ਵੀ ਕਿਵੇਂ ਇਹ ਹੋਇਆ ਕੀ ਆ
0: ਜੀ,
1: ਡਾਇਗਨੋਸ ਕਰੋ ਭਾਈ, ਉਹ ਤਾਂ ਕਿਉਂਕਿ ਮੈਡੀਕਲ ਕਾਲਜ ਦੇ ਵਿੱਚ ਹੀ ਆ, ਉੱਥੇ ਜੇ ਬਿਮਾਰ ਹੋ ਗਈ ਤੇ ਬਾਕੀ ਕੀ ਰਹਿ ਗਿਆ।
0: ਬਿਲਕੁਲ ਹੈ ਜੀ।
1: ਉੱਥੇ ਉਹਦੀ ਜਿਹੜੀ ਸਾਰਾ ਜਿਹੜੀ ਬੋਡੀ ਦੇ ਟੈਸਟ ਸਾਰੇ ਨੋਰਮਲ ਆ ਰਹੇ ਸੀ, ਫਿਰ ਉਹਦੀ ਸਾਈਕੋਲੋਜੀਕਲੀ ਜਿਹੜੀ ਜਾਂਚ ਕੀਤੀ ਗਈ, ਪਤਾ ਲੱਗਿਆ
0: ਜੀ
1: ਕਿ ਉਹ ਸ਼ੌਕ ਦੇ ਵਿੱਚ ਆ। ਸ਼ੌਕ ਕੀ ਲੱਗਾ ਉਹਨੂੰ ਕਿ ਜਿਸ ਦਿਨ ਉਹ ਐਡਮਿਸ਼ਨ ਉਹਦੀ ਪਹਿਲੀ ਕਲਾਸ ਸੀਗੀ, ਤੇ ਉਹਨੂੰ ਜਿਹੜਾ ਸਾਰੇ ਜਿਹੜੇ ਬੱਚੇ ਸੀਗੇ ਗਰੁੱਪ ਉਹਨਾਂ ਨੂੰ ਸੀਨੀਅਰ ਡਾਕਟਰ ਜਿਹੜੇ ਆ ਟੀਚਰ ਆ ਉਹ ਉੱਥੇ ਲੈ ਗਏ ਮੋਰਚਰੀ ਦੇ ਵਿੱਚ
0: ਜੀ
1: ਜਿੱਥੇ ਮੁਰਦੇ ਰੱਖੇ ਹੁੰਦੇ ਆ।
0: ਬਿਲਕੁਲ ਜੀ।
1: ਉੱਥੇ ਉਹਨਾਂ ਨੂੰ ਕਿਹਾ ਗਿਆ ਬੱਚਿਓ ਤੁਸੀਂ ਬਹੁਤ ਇੰਟੈਲੀਜੈਂਟ ਹੋ, ਚਲੋ ਆਹ ਜਿਹੜੀ ਇੱਕ ਲਾਸ਼ ਪਈ ਆ ਇਹ ਇਹਦਾ ਪੇਟ ਖੋਲੋ
0: ਜੀ,
1: ਇਹਦਾ ਓਪਰੇਟ ਕਰਨਾ
0: ਓਪਨ ਕਰੋ ਜੀ।
1: ਉਹ ਕਿਤੋਂ ਹਾਂ ਉਹ ਕਿਤੇ ਕਹਿ ਲਓ ਵੀ ਬਹੁਤ ਹੀ ਗਲੀ ਸੜੀ ਲਾਸ਼ ਸੀ, ਕਿਤੋਂ ਦਰਿਆ ਚੋਂ ਮਿਲੀ ਕਿਤੋਂ ਮਿਲੀ ਤੇ ਬੁਰਾ ਹਾਲ ਸੀ। ਉਹਨੂੰ ਖੋਲਿਆ ਉਹ ਕੰਬਣ ਲੱਗ ਗਈ ਦੇਖ ਕੇ, ਬੁਰਾ ਹਾਲ ਹੋ ਗਿਆ ਉਹਦਾ, ਆਹ ਕੀ ਹੋ ਗਿਆ, ਇਹ ਕਿਹੋ ਜਿਹੀ ਚੀਜ਼ ਆ
0: ਜੀ।
1: ਉਹਨੇ ਕਦੇ ਦੇਖਿਆ ਨੀ। ਉਹ ਉਸ ਤੋਂ ਬਾਅਦ ਉਹਨੇ ਇੰਨਾ ਵਹਿਮ ਹੋਇਆ ਕਿ ਹੱਥ ਹੀ ਧੋਈ ਗਈ ਕਿ ਆਹ ਤਾਂ ਮੇਰਾ ਉਹਨੂੰ ਮੈਂ ਇਹੋ ਜਿਹਾ ਟੱਚ ਕਰ ਲਿਆ, ਜੇ ਕਰ ਲਿਆ,
0: ਹਾਲਾਂਕਿ
1: ਉਹ ਹੋ ਗਿਆ, ਉਹ ਸ਼ੌਕ ਲੱਗਾ, ਬਹੁਤ ਜ਼ਿਆਦਾ ਸ਼ੌਕ ਲੱਗਾ। ਤੋ ਫਿਰ ਉਹਨੂੰ ਸਮਝਾਇਆ ਗਾ ਕਿ ਬੇਟਾ ਜੋ ਤੁਸੀਂ ਸੋਚਿਆ ਤੁਹਾਡਾ ਏਮ ਸੀ ਉਹ ਇਹੀ ਕੁਛ ਹੈ ਨਾ, ਹੁਣ ਬੋਡੀ ਇਹਨੂੰ ਤੁਸੀਂ ਉਹ ਨਾ ਸੋਚੋ ਕੀ ਆ, ਇੱਕ ਕਹਿ ਲਓ ਵੀ ਜਿਵੇਂ ਮਕੈਨਿਕ ਦੇ ਮੂਹਰੇ ਕਾਰ ਖੁੱਲੀ ਪਈ ਆ, ਬੋਡੀ ਉਹੀ ਚੀਜ਼ ਆ।
0: ਬਿਲਕੁਲ,
1: ਇਹਨੂੰ ਆਪਾਂ ਸਟੱਡੀ ਕਰਾਂਗੇ, ਇਹਨੂੰ ਇਹ ਖੁੱਲੇਗੀ, ਸਟੱਡੀ ਹੋਏਗੀ ਤਾਂ ਪਤਾ ਲੱਗੇਗਾ ਵੀ ਆਪਾਂ ਕਿਵੇਂ ਟ੍ਰੀਟਮੈਂਟ ਕਰਨਾ ਨਾ ਅੱਗੇ ਜਾ ਕੇ, ਓਪਰੇਟ ਕਰਨੇ ਵੱਡੇ ਵੱਡੇ, ਤੇ ਏਦਾਂ ਹੀ ਘਬਰਾਹਟ ਹੋਣ ਲੱਗੀ ਵੀ ਡਾਕਟਰ ਕੀ ਬਣਨਾ।
0: ਬਿਲਕੁਲ,
1: ਇਹ ਟਫ ਹੈ, ਬਹੁਤ ਟਫ ਕੰਮ ਆ,
0: ਬਹੁਤ ਸਟਰੋਂਗ ਚਾਹੀਦਾ ਜੀ। ਤੇ ਸ਼ਮੀ ਜੀ, ਆਪਣੇ ਨਾਲ ਦੋ ਸਰੋਤੇ ਨੇ, ਡਾਕਟਰ ਪੱਟੀ ਸਾਹਿਬ ਵੀ ਜੁੜੇ ਆ, ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੀ ਗੱਲ ਸੁਣ ਕੇ, ਤੇ ਨਾਲ ਫਿਰ ਪੱਟੀ ਸਾਹਿਬ ਦੀ ਸੁਣਦੇ ਆ, ਮੁਕੱਦਰ ਜੀ ਵੀ ਲਾਈਨ ਦੇ ਵਿੱਚ ਲੱਗੇ ਹੋਏ ਨੇ। ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਜੀ ਅਨੁ ਜੀ,
1: ਸਤਿ ਸ੍ਰੀ ਅਕਾਲ ਜੀ।
2: ਕਹਿੰਦੇ ਜੀ ਚਾਰਾ ਗੁਰੂ ਜੀ ਤਸਕੀਨ ਕੈਸੀ
0: ਜੀ,
2: ਚਾਰਾ ਗੁਰੂ ਜੀ ਤਸਕੀਨ ਕੈਸੀ, ਮੈਂ ਵੀ ਹੂੰ ਇਸ ਦੁਨੀਆ ਮੇਂ,
0: ਕਿਆ ਬਾਤ ਹੈ ਜੀ,
2: ਉਨਕੋ ਐਸਾ ਮਰਜ ਕਹਾਂ ਹੁਆ ਜਿਨਕੋ ਬਚਨਾ ਹੋਤਾ ਹੈ,
0: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ।
2: ਚਾਰਾ ਗੁਰੂ ਕਹਿੰਦੇ ਜੀ ਡਾਕਟਰ ਨੂੰ, ਕਹਿੰਦਾ ਡਾਕਟਰ ਮੈਨੂੰ ਏਦਾਂ ਦੀਆਂ ਸਲਾਹਾਂ ਨਾ ਦੇ, ਤੂੰ ਆਪਣੇ ਆਪ ਨੂੰ ਬਹੁਤਾ ਸਿਆਣਾ ਨਾ ਸਮਝ, ਉਹਨਾਂ ਬੰਦਿਆਂ ਨੂੰ ਇਹੋ ਜਿਹੀ ਬਿਮਾਰੀ ਨੀ ਹੁੰਦੀ ਜਿਹਨਾਂ ਨੇ ਬਚਣਾ ਹੁੰਦਾ ਆ।
0: ਕਿਆ ਬਾਤ ਹੈ ਜੀ, ਵਾਹ ਜੀ।
2: ਡਾਕਟਰ ਤਾਂ ਹੁਣ ਇੱਕ ਜ਼ਿੰਦਗੀ ਤੇ ਮੌਤ ਦੇ ਵਿੱਚ ਜਿਹੜਾ ਹੈਗਾ ਆ ਅੱਗੇ ਤੋਰਨ ਵਾਸਤੇ ਹੁੰਦਾ ਆ ਵੀ ਹਾਂ ਜੀ ਜੋ ਤੇਰੇ ਕੋਲ, ਕਹਿੰਦੇ ਬੰਦਾ ਲੈ ਕੇ ਕੁਛ ਨੀ ਜਾਂਦਾ, ਕਹਿੰਦਾ ਫੇਰ ਲੈ ਕੇ ਕਿਉਂ ਨੀ ਜਾਂਦਾ, ਕਹਿੰਦੇ ਜੋ ਕਮਾਇਆ ਉਹ ਡਾਕਟਰ ਲੈ ਜਾਂਦਾ, ਬਸ ਬੰਦਾ ਤੋਰ ਦਿੰਦੇ ਅੱਗੇ।
0: ਤੁਸੀਂ ਹੁਣ ਰੱਬ ਦਾ ਦੂਤ ਬਣਾਤਾ ਉਹਨੂੰ ਦੇਖ ਲੋ,
2: ਦੂਤ ਉਹਨੂੰ ਅਸਲੀਅਤ ਦੱਸਦਾ ਆ ਵੀ ਜ਼ਿੰਦਗੀ ਚ ਤੂੰ ਝੂਠ ਸੱਚ ਬੋਲ ਕੇ ਜੋ ਕਮਾਇਆ ਆ ਰੱਖ ਜਾ, ਗਾਂ ਜਾਂ ਖਾਲੀ ਜੀ।
0: ਬਿਲਕੁਲ ਹੈ ਜੀ,
1: ਇਹ ਸਹੀ ਹੈ ਜੀ, ਕਿਆ ਪਤਾ।
2: ਹਾਂ ਜੀ, ਸੋ ਇਸ ਕਰਕੇ ਕਹਿੰਦੇ ਬੜਾ ਪਵਿੱਤਰ ਪੇਸ਼ਾ ਆ ਜੀ, ਪੇਸ਼ਾ ਵਾਕਈ ਪਵਿੱਤਰ ਆ ਜੀ। ਮੈਂ ਅੱਗੇ ਵੀ ਸਾਂਝਾ ਕੀਤਾ ਸੀਗਾ ਜੀ ਵੀ ਆ ਸਾਡੇ ਇੱਥੇ ਨੇੜੇ ਇੱਕ ਪਿੰਡ ਹੈਗਾ ਸੀਗਾ ਜੀ, ਉੱਥੇ ਇੱਕ ਬੰਦਾ ਹੈਗਾ ਸੀਗਾ, ਉਹ ਕਿਤੇ ਪਹਿਲਾਂ ਸਾਈਕਲਾਂ ਦੀ ਦੁਕਾਨ ਕਰਦਾ ਸੀ ਜੀ, ਉਹਦਾ ਸਾਈਕਲਾਂ ਦਾ ਕੰਮ ਨਹੀਂ ਬਹੁਤਾ ਚੱਲਿਆ ਤੇ ਉਹਨੇ ਛੱਡ ਕੇ ਤੇ 4 ਮਹੀਨੇ ਕਿਸੇ ਡਾਕਟਰ ਦੇ ਕੋਲ ਲਾ ਜਾ ਕੇ ਲਾਇਆ ਆ,
0: ਕੰਮ ਸਿੱਖ ਲਿਆ ਜੀ।
2: ਹਾਂਜੀ, ਕੰਮ ਸਿੱਖ ਲਿਆ ਉਹਨੇ, ਜਦੋਂ ਕੰਮ ਸਿੱਖ ਲਿਆ ਮੁੜ ਕੇ ਆਇਆ ਉਹ ਉੱਥੇ ਮੈਂ ਬੈਠਾ ਆ ਤੇ ਉੱਥੇ ਕਹਿੰਦਾ ਆ ਕੇ ਕਹਿੰਦਾ ਮਿਸਤਰੀ ਯਾਰ ਰਾਤ ਦੀ ਕੁੜੀ ਢਿੱਲੀ ਹੋਈ ਆ, ਉਹ ਨਾਲੇ ਨਾ ਬੁੜ ਬੁੜ ਕਰੀ ਚੱਲੇ, ਨਾਲੇ ਉਹਨੇ ਨਾ ਫਟਾਫਟ 4 ਕੇ ਖੁਰਾਕਾਂ ਬਣਾ ਕੇ ਉਹਨੂੰ ਦੇ ਦਿੱਤੀਆਂ, ਏਦਾਂ ਕਰਕੇ ਦੇ ਦੇਈ। ਮੈਂ ਕਿਹਾ ਤੈਨੂੰ ਮਿਸਤਰੀ ਕਿਉਂ ਕਿਹਾ, ਕਹਿੰਦਾ ਯਾਰ ਪਹਿਲਾਂ ਮੈਂ ਇੱਥੇ ਜਿਹੜਾ ਹੈਗਾ ਮਿਸਤਰੀ ਦੀ ਦੁਕਾਨ ਕਰਦਾ ਸੀ, ਬਾਅਦ ਚ ਕੰਮ ਸਿੱਖਿਆ ਇਹ। ਮੈਂ ਕਿਹਾ ਕਹਿੰਦਾ ਦੁਕਾਨ ਮੁੜ ਕੇ ਉਹੀ ਕਿਰਾਏ ਤੇ ਲੈ ਲਈ। ਹਾਂਜੀ,
0: ਕਿਤੇ
2: ਸਾਈਕਲਾਂ ਨੂੰ ਉਹ ਲੋਕੀ ਡਾਕਟਰ ਦੀ ਵੀ ਜਾਂ ਮਿਸਤਰੀ ਵੀ ਕਹਿ ਜਾਂਦੇ ਸੀ,
0: ਉਹਨੇ ਮਿਸਤਰੀ ਕਹਿੰਦੇ ਉਹ ਵਿੱਚ ਵਿੱਚ ਡਾਕਟਰ ਜਦੋਂ ਗੋਲੀਆਂ ਕਹਿੰਦਾ ਹੋਣਾ ਮਿਸਤਰੀ ਪਾਨੇ ਚਾਬੀਆਂ ਗਿਣਨ ਲੱਗ ਜਾ, ਪਲਾਸ ਬਣਾਈ ਹੋਏ।
2: ਮੈਂ ਕਿਹਾ ਚਲੋ ਉਹਨੇ ਤੈਨੂੰ ਕਿਹਾ ਸੀ ਵੀ ਕੁੜੀ ਏਦਾਂ ਢਿੱਲੀ ਹੈਗੀ ਆ, ਤੂੰ ਵੀ ਕਹਿ ਦਿੰਦਾ ਵੀ ਕੁੜੀ ਦੇ ਕੁੱਤੇ ਫੇਲ ਆ, ਜੇ ਤੈਨੂੰ ਮਿਸਤਰੀ ਕਹਿ ਕੇ ਬੋਲਿਆ ਸੀ।
1: ਵਾਹ ਜੀ ਵਾਹ।
2: ਅੱਛਾ, ਸਾਡੇ ਨਾ ਮੇਰਾ ਇੱਕ ਭਾਂਜਾ ਉਹ MD ਡਾਕਟਰ ਬਿਲਾਸਪੁਰ, ਹਾਂਜੀ, ਇੱਕ ਫੰਕਸ਼ਨ ਦੇ ਵਿੱਚ ਇਕੱਠੇ ਹੋਏ ਤੇ ਉਹਨੂੰ ਮੈਂ ਕਿਹਾ ਵੀ ਗੱਲ ਸੁਣ ਭਾਈ
0: ਜੀ,
2: ਸਾਡੇ ਲੋਕ ਤਾਂ ਏਦਾਂ ਮਤਲਬ ਜਿਹੜਾ ਹੈਗਾ ਆ ਇੰਨਾ ਡਾਕਟਰ ਤੇ ਭਰੋਸਾ ਕਰਦੇ, ਮੈਂ ਕਿਹਾ ਇੱਕ ਬੰਦਾ ਬਜ਼ੁਰਗ ਮਰ ਗਿਆ ਤੇ ਉਹਨੂੰ ਲੈ ਕੇ ਤੁਰੇ ਤੇ ਕਹਿੰਦਾ, ਮੈਂ ਕਿਹਾ ਡਾਕਟਰ ਸਾਹਿਬ ਤੂੰ ਚੈੱਕ ਕਰਾਇਆ
0: ਜੀ,
2: ਹਾਂਜੀ, ਤੇ ਉਹ ਮੈਂ ਕਿਹਾ ਡਾਕਟਰ ਸਾਹਿਬ ਨੇ ਕਹਿਤਾ ਵੀ ਮਰ ਗਿਆ ਆ ਤੇ ਅਗਲੇ ਜਾ ਕੇ ਲੈ ਗਏ, ਉਹ ਰਸਤੇ ਚ ਉੱਠ ਬੈਠਾ, ਕਹਿੰਦਾ ਭਰਾਓ ਮੈਨੂੰ ਕਿੱਥੇ ਲੈ ਜਾਂਦੇ, ਮੈਂ ਤਾਂ ਜੀਂਦਾ ਆ
0: ਜੀ।
2: ਤੇ ਉਹਨੂੰ ਕਹਿੰਦੇ ਸਾਡੇ ਬੰਦੇ ਕਹਿੰਦੇ ਕਹਿੰਦੇ ਪਿਆਰ ਆ ਤੂੰ ਸੋਹਣ ਲਾਲ ਨਾਲੋਂ ਜ਼ਿਆਦਾ ਸਿਆਣਾ। ਹਾਂਜੀ
0: ਹੁਣ ਤਾਂ ਮਾਰਨਾ ਹੀ ਪਊ ਸੋਹਣ ਲਾਲ ਨੇ ਕਹਿੰਦਾ।
2: ਇੰਨਾ ਭਰੋਸਾ ਕਰੀਦਾ ਡਾਕਟਰਾਂ ਦੇ ਵੀ, ਇੰਨਾ ਭਰੋਸਾ ਕਰੀਦਾ ਡਾਕਟਰ। ਬਾਕੀ ਹੁਣ ਡਾਕਟਰ ਪੱਟੀ ਸਾਹਿਬ ਲਾਈਨ ਤੇ, ਮੈਂ ਜ਼ਿਆਦਾ ਵਿੱਚ ਟਾਈਮ ਨਹੀਂ ਲੈਣਾ, ਮੈਨੂੰ ਪਤਾ ਹੈਗਾ ਆ ਉਹ ਆਪਣਾ ਤਜਰਬਾ ਸਾਂਝਾ ਕਰਨਗੇ ਉੱਥੋਂ। ਹੁਣ ਤੁਹਾਨੂੰ ਸਹੀ ਡਾਕਟਰ ਦੀ ਪਹਿਚਾਣ ਤਾਂ ਤੁਹਾਨੂੰ ਉੱਥੋਂ ਹੀ ਹੋ ਸਕਦੀ ਹੈ। ਅਸੀਂ ਤਾਂ ਡਾਕਟਰਾਂ ਬਾਰੇ ਜੋ ਸਤਿਕਾਰ ਸੀ ਉਹ ਤੁਹਾਡੇ ਅੱਗੇ ਦੱਸ ਦਿੱਤਾ
0: ਜੀ। ਜ਼ਿੰਦਗੀ
2: ਜ਼ਿੰਦਾਬਾਦ, ਜ਼ਿੰਦਾਬਾਦ ਤੇ ਸਾਮਰਾਜ ਵਾਲ
1: ਸ਼ੁਕਰੀਆ ਜੀ।
0: ਲਓ ਦੋਸਤੋ, ਇਹ ਸਨ ਜੀ ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ, ਤੇ ਅਗਲੀ ਗੱਲਬਾਤ ਕਰਦੇ ਹਾਂ ਆਪਾਂ। ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਅੱਜ ਉਹਨਾਂ ਦਾ ਦਿਹਾੜਾ, ਉਹਨਾਂ ਨੂੰ ਮੁਬਾਰਕਬਾਦ ਵੀ ਹੈ ਤੇ ਦੀਜੀ ਆਨੂੰ ਜੀ ਪੱਟੀ ਸਾਹਿਬ ਸਵਾਗਤ
3: ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਜੀ ਆਨੂੰ ਜੀ,
3: ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ, ਸਾਡਾ ਦਿਨ ਹੈ, ਸਾਨੂੰ ਯਾਦ ਕੀਤਾ ਤੁਸੀਂ
0: ਜੀ ਆਨੂੰ ਜੀ। ਬਣਦਾ
3: ਮੈਂ ਹਾਸੇ ਮਜ਼ਾਕ ਦਾ ਜਵਾਬ ਸੈਣੀ ਸਾਹਿਬ ਦਾ ਹਾਸੇ ਮਜ਼ਾਕ ਜੀ ਦੇ ਦਿਆਂ ਜੀ।
0: ਜੀ
3: ਧਰਮਰਾਜ ਹੈ ਨਾ ਜੀ,
0: ਜੀ
3: ਜਿਹੜੇ ਹੁੰਦੇ ਨਾ ਵੱਡੇ ਵੱਡੇ ਲੀਡਰ ਜਾਂ ਮਤਲਬ ਵੱਡੇ ਵੱਡੇ ਹੋਰ ਕੋਈ ਲੁੱਟ ਮਾਰ ਕਰਨ ਵਾਲੇ
0: ਜੀ,
3: ਜਾਂ ਲੋਕਾਂ ਕੋਲ ਜ਼ਿਆਦਾ ਪੈਸਾ ਲੈਣ ਵਾਲੇ ਵਕੀਲ
0: ਜੀ,
3: ਇਹਨਾਂ ਕੋਲ ਲੇਖਾ ਧਰਮਰਾਜ ਨਹੀਂ ਲੈਂਦਾ ਜੀ।
0: ਇਹ ਆਪਣੀ ਲਾਲ ਬਹੀ ਖੋਲ ਕੇ ਬਹਿ ਜਾਂਦੇ ਆ ਜੀ।
3: ਨਹੀਂ ਨਹੀਂ, ਇਹ ਇਹਨਾਂ ਤੋਂ ਲੇਖਾ ਲੈਣ ਲਈ ਰੱਬ ਨੇ ਸਾਨੂੰ ਪੈਦਾ ਕੀਤਾ
0: ਜੀ। ਕਿਆ ਬਾਤ ਹੈ ਜੀ ਜੀ।
3: ਉਹ ਫਿਰ ਜਦੋਂ ਇਹ ਰੱਬ ਆਂਦਾ ਵੀ ਜੇ ਹੁਣ ਇਹ ਤੁਹਾਡੇ ਕੋਲ ਆ ਗਏ ਆ ਵੀ ਇਹਨਾਂ ਜਿਹੜਾ ਕਮਾਇਆ ਆਵੇ ਵੀ ਇੱਥੇ ਹੀ ਰੱਖ ਲਓ ਹੁਣ
0: ਜੀ।
3: ਉਹ ਫਿਰ ਸਾਨੂੰ ਧਰਮਰਾਜ ਨੇ ਇੰਨਾ ਕੁ ਲਾਓ ਕੀਤਾ ਵੀ ਇੱਕ ਗਲੂਕੋਜ਼ ਅਗਲੀ ਤੇ ਪੰਜ ਸੱਤ ਇਹਨਾਂ ਨੂੰ ਨਕਲੀ। ਬਿਨਾ ਮਤਲਬ ਤੋਂ ਆਪਰੇਸ਼ਨ ਕਰ ਦਿੰਦੇ ਉਹ ਫਿਰ ਐਵੇਂ ਦੇ ਬੰਦੇ ਕਾਬੂ ਹੋ ਜਾਂਦੇ ਆ ਜੀ।
0: ਬਿਲਕੁਲ ਹੈ ਜੀ। ਥੱਲੇ
3: ਹਾਂਜੀ ਹਾਂਜੀ, ਉਹ ਹਾਸੇ ਮਜ਼ਾਕ ਦੀਆਂ ਗੱਲਾਂ ਨੇ ਜੀ, ਚਲੋ ਵੀ ਜ਼ਰੂਰੀ ਹੁੰਦਾ। ਐਕਚੁਅਲੀ ਜੀ ਪ੍ਰੋਬਲਮ ਇਹ ਆ ਵੀ ਨਾ ਤੇ ਜਿਹੜੀਆਂ ਤੁਸੀਂ ਡਾਕਟਰਾਂ ਦੀਆਂ ਵੀਕਨੈਸ ਦੱਸੀਆਂ ਨੇ ਜੀ, ਟੈਸਟ ਕਰਾਉਂਦੇ ਨੇ ਬਿਨਾਂ ਮਤਲਬ, ਇਹ ਬਿਲਕੁਲ ਸੱਚ ਹੈ ਜੀ, ਇਹਦੇ 'ਚ ਕੋਈ ਮਤਲਬ ਸ਼ੰਕਾ ਨਹੀਂ ਹੈਗਾ।
0: ਬਿਲਕੁਲ ਹੈ ਜੀ।
3: ਹੁਣ ਉੱਥੇ ਜੀ ਜਦੋਂ ਇੰਨਾ ਸਿਸਟਮ ਆ ਜਾਏਗਾ ਨਾ, ਜਦੋਂ ਡਾਕਟਰ ਨੂੰ ਮੰਨ ਲਓ ਵੀ ਮੈਂ ਸ਼ੋਰਟ 'ਚ ਕਹਾਂ ਨਾ, ਪਤਾ ਲੱਗ ਜਾਂਦਾ ਵੀ ਕਿਹੜੇ ਮਰੀਜ਼ ਨੂੰ ਕਿਹੜੀ ਬਿਮਾਰੀ ਹੈ
0: ਜੀ।
3: ਦੇਖੋ ਪੇਸ਼ੈਂਟ ਦੀ ਡੈਥ ਹੋਣੀ ਨਹੀਂ ਲਾਜ਼ਮੀ ਹੈ, ਜੇ ਟ੍ਰੀਟ ਅਸੀਂ ਕਰਨਾ ਸਹੀ ਕਰਕੇ ਤੇ ਮੌਤ ਹੋਣੀ ਵੀ ਲਾਜ਼ਮੀ ਹੈ
0: ਜੀ।
3: ਲੇਕਿਨ ਜਦੋਂ ਕੋਰਟ ਦੇ ਵਿੱਚ ਕੇਸ ਲੱਗਦਾ ਨਾ, ਕੱਲ ਨੂੰ ਸੈਣੀ ਸਾਹਿਬ ਦਾ ਜਦੋਂ ਵਸ ਪਈਦਾ, ਉਹ ਫਿਰ ਉੱਥੇ ਲੇਖਾ ਇਹ ਲੈਂਦੇ ਆ।
0: ਬਿਲਕੁਲ ਹੈ ਜੀ।
3: ਯਾ ਐਕਸਰਾ ਨਹੀਂ ਕਰਾਇਆ ਜੀ, ਉਹ ਟੈਸਟ ਨਹੀਂ ਕਰਾਇਆ ਜੀ, ਸਾਨੂੰ ਪਤਾ ਹੀ। ਉਹ ਫਿਰ ਇਹਨਾਂ ਦੇ ਨਾਲ ਮੱਥਾ ਮਾਰਨ ਵਾਸਤੇ ਸਾਨੂੰ ਬਿਨਾਂ ਮਤਲਬ ਤੋਂ ਕਰਾਉਣੇ ਪਏ।
0: ਬਿਲਕੁਲ ਹੈ ਜੀ।
3: ਹੁਣ ਐਕਚੁਲੀ ਕੀ ਹੈ ਜੀ, ਇੱਕ ਤਾਂ ਵੇਖੋ ਹੁਣ MBBS ਕਰਨੀ, ਚਲੋ ਅਸੀਂ ਤੇ ਬਣਿਆ ਵੇਲਿਆਂ ਚ ਕਰ ਗਏ, ਸਿੰਪਲ ਜੇ ਜ਼ਿਮੀਦਾਰ ਦੇ ਬੱਚੇ ਸੀ, ਸਰਕਾਰੀ ਅਸੀਂ ਤੇ ਗਵਰਨਮੈਂਟ ਤੋਂ ਕੀਤੀ ਹੈ
0: 90 ਲੱਖ 1 ਕਰੋੜ।
3: ਅੱਜ ਤਾਂ ਬਹੁਤ ਮਹਿੰਗੀ ਆ।
0: ਬਿਲਕੁਲ ਹੈ ਜੀ।
3: ਮਹਿੰਗੀ ਕੀ ਸਭ ਤੋਂ ਪਹਿਲਾਂ ਤਾਂ ਨੀਟ ਦੇਣਾ ਤੇ ਪੇਪਰ ਖਰੀਦਣਾ ਪੈਂਦਾ ਜੀ।
0: ਬਿਲਕੁਲ ਹੈ ਜੀ।
3: ਪਤਾ ਕਿ ਤੁਹਾਨੂੰ ਘਟਾਲੇ ਚੱਲਦੇ, ਉਹ ਲੋਕ ਫਿਰ ਕੀ ਕਰਨਗੇ ਜਾ ਕੇ
0: ਜੀ।
3: ਲੇਕਿਨ ਇਹ ਵੀ ਇੱਕ ਕਾਰਪੋਰੇਟ ਜਿਹੜਾ ਆ ਗਿਆ ਨਾ ਵਿੱਚ
0: ਜੀ,
3: ਕਾਰਪੋਰੇਟ ਦੇ ਹੌਸਪੀਟਲ ਦੇ ਵਿੱਚ ਡਾਕਟਰ ਨੂੰ ਮੰਨ ਲਓ ਜੇ 2 ਲੱਖ ਰੁਪਇਆ ਤਨਖਾਹ ਮਿਲਦੀ ਹੈ ਨਾ
0: ਜੀ,
3: ਤੇ 4 ਲੱਖ ਰੁਪਇਆ ਤੁਹਾਨੂੰ ਘੱਟ ਤੋਂ ਘੱਟ ਕਾਰਪੋਰੇਟ ਨੂੰ ਕਮਾ ਕੇ ਦੇਣਾ ਪੈਣਾ
0: ਜੀ।
3: ਉਹ ਤੁਸੀਂ ਬਿਨਾਂ ਮਤਲਬ ਤੋਂ ਚਾਹੇ ਟੈਸਟ ਕਰਾਓ, ਚਾਹੇ ਬਿਨਾਂ ਮਤਲਬ ਤੋਂ ਦਾਖਲ ਕਰੋ
0: ਜੀ,
3: ਬਿਨਾਂ ਮਤਲਬ ਤੋਂ ਆਪਰੇਸ਼ਨ ਕਰੋ, ਜੋ ਮਰਜ਼ੀ ਕਰੋ
0: ਜੀ।
3: ਇੱਕ ਉੱਥੇ ਜਿਹੜੇ ਆਣ ਕੇ ਕਤਾਈਆਂ ਹੋ ਜਾਂਦੀਆਂ।
0: ਬਿਲਕੁਲ ਹੈ ਜੀ।
3: ਦੂਜਾ ਹੋ ਗਿਆ ਜੀ ਪਦਾਰਥਵਾਦੀ
0: ਜੀ,
3: ਸੁੱਖ ਸਹੂਲਤਾਂ ਇਹਦੇ ਵਾਸਤੇ ਫਿਰ ਉਹ ਲਾਲਚ ਜਿਹੜਾ ਜੀ ਡਾਕਟਰਾਂ ਦੇ ਅੰਦਰ ਵੀ ਆ ਗਿਆ, ਚਲੋ ਸਾਰਿਆਂ ਦੇ ਨਹੀਂ ਆਇਆ ਤੇ ਕੋਈ 2-4% ਤਾਂ ਬਚੇ ਹੈਗੇ ਵੀ, ਐਵੇਂ ਦੀ ਗੱਲ ਨਹੀਂ ਹੈਗੀ
0: ਜੀ।
3: ਉਹ ਜਿਵੇਂ ਜਿਵੇਂ ਕੀ ਕਹਿੰਦੇ ਤੇ ਵੀ ਸਾਰੀ ਦੁਨੀਆਂ ਫਿਰ ਗੰਧਲੀ ਹੋ ਗਈ ਹੈ, ਤੇ ਇਹ ਪੇਸ਼ਾ ਵੀ ਨਾਲ ਹੀ ਹੋ ਗਿਆ ਜੀ
0: ਜੀ।
3: ਹੁਣ ਕੋਈ ਇਹ ਬਚਿਆ ਨਹੀਂ ਹੈਗਾ ਇਸ ਚੀਜ਼ ਤੋਂ। ਇੱਕ ਮੈਡੀਸਨਸ ਬਹੁਤ ਜ਼ਿਆਦੀਆਂ ਮਹਿੰਗੀਆਂ ਹੋ ਗਈਆਂ ਨੇ
0: ਜੀ,
3: ਨਕਲੀ ਮੈਡੀਸਨਸ ਬਹੁਤ ਆ ਰਹੀਆਂ ਨੇ ਜਿਹੜੀਆਂ ਡਾਕਟਰ ਨੂੰ ਪਛਾਣਨੀਆਂ ਔਖੀਆਂ ਹੋ ਗਈਆਂ
0: ਜੀ।
3: ਹੁਣ ਜਿੰਨਾ ਮਰਜ਼ੀ ਤੁਸੀਂ ਕੁਆਲੀਫਾਈਡ ਹੋ ਨਾ, ਤੁਸੀਂ ਮੈਡੀਸਨ ਦੇਖ ਕੇ ਨਹੀਂ ਦੱਸ ਸਕਦੇ ਵੀ ਅਸਲੀ ਕਿ ਨਕਲੀ ਹੈ।
0: ਬਿਲਕੁਲ ਹੈ ਜੀ।
3: ਅਸੀਂ ਕੀ ਵੇਖਾਂਗੇ ਹੁਣ, ਮੰਨ ਲਓ ਮੈਂ ਮੈਡੀਸਨ ਮੰਗਾਉਣਾ, ਮੈਂ ਦੇਖਣਾ ਵਾ ਵੀ ਮੈਨੂੰ ਜੇ 5-7% ਕੰਸੈਸ਼ਨ ਮਿਲਦੀ ਹੈ ਨਾ
0: ਜੀ,
3: ਤੇ ਇਟ ਮੀਨ ਉਹ ਮੈਡੀਸਨ ਜਿਹੜੀ ਹੈ ਨਾ ਉਹ ਰੀਅਲ ਹੈ।
0: ਬਿਲਕੁਲ ਹੈ ਜੀ,
3: ਅਗਰ 50% ਤੇ ਉਹ ਡੁਪਲੀਕੇਟ ਹੈ
0: ਜੀ,
3: ਲੇਕਿਨ ਪੂਰੀ ਤੁਹਾਨੂੰ ਪੀਆਰ ਤੇ ਵੀ ਦੇ ਕੇ ਜਿਹੜੇ ਅਗਰ ਮੈਡੀਸਨ ਨਿਕਲੀ ਨਿਕਲ ਆਉਂਦੀ ਹੈ ਤੇ ਉਹਦੇ ਵਾਸਤੇ ਫਿਰ ਤੁਸੀਂ ਕੱਖ ਨਹੀਂ ਜੇ ਕਰ ਸਕਦੇ, ਤੁਸੀਂ ਤੇ ਇੰਨਾ ਦੇਖ ਸਕਦੇ ਅਸੀਂ ਕਿ ਇਹ ਦਵਾਈ ਐਥੀਕਲੀ ਤਾਂ ਵਾ ਕਿ ਸਾਨੂੰ ਪੂਰੇ ਰੇਟ ਤੇ ਮਿਲਦੀ ਹੈ
0: ਜੀ,
3: ਲੇਕਿਨ ਗਰੰਟੀ ਹੁੰਦੀ ਵੀ ਕੋਈ ਨਹੀਂ
0: ਜੀ,
3: ਕਿਉਂਕਿ ਨਕਲੀ ਦਵਾਈਆਂ ਨੂੰ ਜ਼ਿਆਦਾ ਸਵਾਰਿਆ ਹੁੰਦਾ ਬਾਹਰੋਂ, ਲੁੱਕ ਲਾਈਕ ਜ਼ਿਆਦੀ ਉਹਨਾਂ ਦੀ ਚਮਕ
0: ਦਮਕ ਜ਼ਿਆਦੀ ਹੈ ਜੀ,
3: ਚਮਕ ਦਮਕ ਜ਼ਿਆਦੀ ਲੱਗਦੀ ਹੈ ਹਰ ਇੱਕ ਕੰਮ ਦੇ ਵਿੱਚ, ਹੁਣ ਡਾਕਟਰ ਵੀ ਉਹ ਨਹੀਂ ਰਿਹਾ
0: ਜੀ,
3: ਤੇ ਲੇਕਿਨ ਉਹ ਜਿਹੜਾ ਸਿਸਟਮ ਬਾਕੀ ਸਾਰਾ ਵਾ ਜੀ ਉਹ ਵੀ ਉਹ ਨਹੀਂ ਰਿਹਾ
0: ਜੀ।
3: ਹੁਣ ਪੇਸ਼ੈਂਟ ਦੀ ਕੁਝ ਮਜਬੂਰੀ ਹੁੰਦੀ ਹੈ ਜੀ, ਮਾਤੜ ਲੋਕ ਨੇ ਜਿਹੜੇ
0: ਜੀ,
3: ਲੇਕਿਨ ਡਾਕਟਰ ਦੀਆਂ ਕੁਝ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ।
0: ਬਿਲਕੁਲ ਹੈ ਜੀ,
3: ਡਾਕਟਰ ਫੀਸ ਘੱਟ ਕਰ ਸਕਦਾ
0: ਜੇ
3: ਕੋਈ 500 ਲੈਂਦਾ 100 ਲੈ ਲਓ, ਨਾ ਵੀ ਲਓ ਕਿਸੇ ਕੋਲੋਂ
0: ਜੀ,
3: ਲੇਕਿਨ ਮੈਡੀਸਨ ਦਾ ਕੀ ਕਰੇਗਾ ਉਹ?
0: ਬਿਲਕੁਲ ਹੈ,
3: ਮੈਡੀਸਨ ਤਾਂ ਲਿਖਣੀ ਪਊਗੀ ਨਾ
0: ਜੀ,
3: ਤੇ ਜੇ ਮੈਡੀਸਨ ਡੁਪਲੀਕੇਟ ਨਿਕਲ ਆਏਗੀ ਤਦ ਵੀ ਉਹ ਕੱਖ ਨਹੀਂ ਕਰਦਾ, ਲੈਬਸ ਰਿਪੋਰਟਸ ਗਲਤ ਆ ਜਾਣੀਆਂ ਨੇ, ਪੇਸ਼ੈਂਟ ਕਹਿੰਦਾ ਆਪਣੀ ਮਰਜ਼ੀ ਨਾਲ ਕਰਾ ਕੇ ਲਿਆਉਣੀ, ਡਾਕਟਰ ਕਹਿੰਦਾ ਮੇਰੀ ਵਾਲੀ ਜਗ੍ਹਾ, ਪੀ ਐਸ ਸੀ ਕਹਿੰਦੇ ਉੱਥੋਂ ਕਰਾਓ, ਉਹ ਫੱਟ ਠੱਪਾ ਲੱਗ ਜਾਂਦਾ ਜੀ, ਇਹ ਕਮਿਸ਼ਨ ਕੀਤਾ ਉੱਥੇ
0: ਜੀ
3: ਜੇ ਥਾਂ ਤੇ, ਹੁਣ ਤੁਹਾਨੂੰ ਪਤਾ ਹੀ ਹੈ ਲੈਬਸ ਵੀ ਤੇ ਕਈ ਤਰ੍ਹਾਂ ਦੀਆਂ ਖੁੱਲੀਆਂ ਹੋਈਆਂ ਨੇ।
0: ਹਾਂ ਬਿਲਕੁਲ ਹੈ ਜੀ, ਲੈਬਸ ਵੀ ਨੇ,
3: ਉਹ ਸੈਂਪਲ ਲੈਣਾ ਕਿਸੇ ਨੇ ਧਿਆਨ ਨਾਲ ਟੈਸਟ ਕਰਨਾ ਹੀ ਨਹੀਂ, ਰਿਪੋਰਟ ਬਣਾ ਕੇ ਦੇ ਦੇਣੀ ਜੇ ਡਾਕਟਰ
0: ਜੀ,
3: ਉਹ ਫਿਰ ਕੀ ਹੁੰਦਾ ਵਾ ਮਤਲਬ ਇੱਕ ਰਿਪੋਰਟ ਆ ਗਈ ਹੈ, ਐਕਸਰਾ ਆ ਗਿਆ, ਕੁਝ ਵੀ ਆ ਗਿਆ
0: ਜੀ,
3: ਉਹ ਇੱਕ ਅਲੱਗ ਚੀਜ਼ ਸ਼ੋ ਕਰ ਰਿਹਾ
0: ਜੀ,
3: ਲੇਕਿਨ ਪੇਸ਼ੈਂਟ ਦੇ ਸਰੀਰ ਵਿੱਚ ਅਗਰ ਉਹ ਸਿਮਟਮ ਹੀ ਨਹੀਂ ਹੈਗੇ
0: ਜੀ,
3: ਉਹ ਨਹੀਂ ਉੱਥੇ ਵੀ ਫਿਰ ਕਈ ਵਾਰੀ ਸਮੱਸਿਆ ਆ ਜਾਂਦੀ ਹੈ
0: ਜੀ,
3: ਜੇ ਪੇਸ਼ੈਂਟ ਦੇ ਸਰੀਰ ਦੇ ਵਿੱਚ ਸਿਮਟਮ ਆ ਰਹੇ ਆ ਤੇ ਉਹ ਰਿਪੋਰਟਸ ਨਹੀਂ ਉਹ ਚੀਜ਼ਾਂ ਦੱਸ ਰਹੀਆਂ, ਕਈ ਵਾਰੀ ਉੱਥੇ ਵੀ ਫਿਰ ਆ ਜਾਂਦੀ ਹੈ, ਉਹ ਟੈਸਟ ਦੁਬਾਰੇ ਵੀ ਕਰਾਉਣੇ ਪੈਂਦੇ ਆ, ਆਪ ਕਿਸੇ ਡਾਕਟਰ ਸੀਨੀਅਰ ਦੀ ਜਾਂ ਜੋ ਵੀ ਆਪਸ ਵਿੱਚ ਸਲਾਹ ਮਸ਼ਵਰੇ ਵੀ ਕਰਨੇ ਪੈਂਦੇ ਆ
0: ਜੀ,
3: ਉਹਦੇ ਨਾਲ ਵੀ ਫਿਰ ਖਰਚਾ ਵੱਧ ਜਾਂਦਾ।
0: ਬਿਲਕੁਲ ਹੈ ਜੀ,
3: ਗਵਰਨਮੈਂਟ ਹੈਲਥ ਸਿਸਟਮ ਜਿਹੜਾ ਉੱਥੇ ਤੁਹਾਨੂੰ ਪਤਾ ਹੀ ਹੈ ਕਲੈਪਸ ਹੋ ਗਿਆ।
0: ਹਾਂ ਬਿਲਕੁਲ ਹੈ ਜੀ, ਉੱਥੇ ਮਸ਼ੀਨਾਂ ਵੀ ਨਹੀਂ ਪੂਰੀਆਂ,
3: ਉਹ ਉੱਥੇ ਵੀ ਕਰਪਸ਼ਨ ਹੈ
0: ਜੀ,
3: ਉੱਥੇ ਵੀ ਮੈਡੀਸਨ ਦੇ ਠੇਕੇ ਉਹਨਾਂ ਨੂੰ ਹੀ ਦਿੱਤੇ ਜਾਂਦੇ ਜਾਂ ਜੋ ਵੀ ਮਤਲਬ ਸਿਸਟਮ ਟੈਂਡਰਿੰਗ ਕੀਤੀ ਜਾਣੀ ਹੈ ਜੋ ਵੀ ਕੀਤਾ ਜਾਣਾ
0: ਜੀ,
3: ਕਿੱਥੋਂ ਤੁਹਾਨੂੰ ਪਤਾ ਹੀ ਹੁਣ ਮੈਂ ਕਿੰਨੇ ਕਦੇ ਨਾਲ ਆਵਾਂ ਇੱਥੇ।
0: ਇਹ ਤਾਂ ਚਲੋ ਇੰਡੀਆ ਦੀ ਆਪਾਂ ਗੱਲ ਕਰਦੇ, ਪੰਜਾਬ ਦੀ, ਇੱਥੇ ਤੱਕ ਕਿ ਅਮਰੀਕਾ ਦੇ ਵਿੱਚ ਜਿਹੜੇ ਨੇ ਆਪਣੇ ਲੋਕ ਨੇ ਜਾਂ ਹੋਰ ਮੁਲਕਾਂ ਦੇ ਲੋਕ ਨੇ, ਉਹ ਕਿੰਨੇ ਧੋਖਾਧੜੀ ਦੇ ਵਿੱਚ ਹਰ ਮਹੀਨੇ 1-2 ਡਾਕਟਰ ਫੜੇ ਜਾਂਦੇ ਆ ਜੀ।
3: ਮੈਂ ਕਿਹਾ ਜੀ ਸਾਰੀ ਦੁਨੀਆਂ ਤੇ ਇਹ ਜ਼ਹਿਰ ਫੈਲ ਗਿਆ ਆ
0: ਜੀ,
3: ਲੇਕਿਨ ਇਹ ਹੋਣਾ ਨਹੀਂ ਚਾਹੀਦਾ
0: ਜੀ।
3: ਨੰਬਰ 2 ਤੇ ਸਾਡੇ ਸਮੱਸਿਆ ਥੋੜੀ ਏਜ ਵਿੱਚ ਏਰੀਆ ਵਾਈਜ਼ ਵੀ ਕੁਝ ਹੁੰਦੀ ਹੈ
0: ਜੀ,
3: ਕਈ ਵਾਰੀ ਨਾ ਪੇਸ਼ੈਂਟ ਇੰਨਾ ਲੇਟ ਆਉਂਦਾ ਵਾ, ਪਹਿਲਾਂ ਉਹ ਆਪਣੇ ਓੜ ਪੋੜ ਕਰਦੇ ਆ, ਫਿਰ ਕੈਮਿਸਟ ਕੋਲ ਲਓ, ਫਿਰ ਉਧਰੋਂ ਇਧਰੋਂ ਉਧਰੋਂ ਕਰੋ, ਹਾਂਜੀ ਉਹ ਕਰੋ ਨਾਲ ਹੀ ਮਤਲਬ ਅੱਜ ਕੱਲ੍ਹ ਤੇ ਹਾਂਜੀ ਹਾਂਜੀ ਵਟਸਐਪ ਯੂਨੀਵਰਸਿਟੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਬਾਬੇ ਹੱਥ ਵੇਖੀ ਜਾਂਦੇ, ਦੂਜਾ ਕਰੀ ਜਾਂਦੇ, ਉਹ ਫਿਰ ਕਈ ਵਾਰੀ ਕੀ ਆਂਦੇ ਵੀ ਉਹ ਅੰਤ ਸਮਾਂ ਆਉਣ ਵਾਲਾ ਹੁੰਦਾ ਜਦੋਂ ਪੇਸ਼ੈਂਟ ਪਹੁੰਚਦਾ ਹੋਸਪਿਟਲ ਦੇ ਵਿੱਚ
0: ਜੀ,
3: ਤੇ ਉਹ ਵੀ ਫਿਰ ਇੱਕ ਕਾਰਨ ਬਣ ਜਾਂਦੇ ਨੇ
0: ਜੀ।
3: ਬਾਕੀ ਕਮੀਆਂ ਪੇਸ਼ੀਆਂ ਤੇ ਵੇਖੋ ਜੀ ਕੀ ਆਂਦੇ ਨੇ ਵੀ ਇੱਕ ਚੰਗਾ ਇਨਸਾਨ ਤੇ ਚੰਗਾ ਡਾਕਟਰ ਬਣਦਿਆਂ ਸਾਰੀ ਉਮਰ ਲੰਘ ਜਾਂਦੀ ਹੈ।
0: ਬਿਲਕੁਲ ਡਾਕਟਰ ਸਾਹਿਬ, ਜਿੱਦਾਂ ਕਿ ਅੱਜ ਕੱਲ੍ਹ ਇੱਕ ਆਮ ਕਹਿ ਲਓ ਕਿ 1500 ਮੇਰੇ ਖਿਆਲ ਨਾਲ 2500 ਦੇ ਵਿੱਚ ਪੂਰੀ ਬੋਡੀ ਟੈਸਟ ਹੋ ਜਾਂਦਾ ਹੈ ਜੀ, ਤੇ ਉਹਨੂੰ ਉਹ ਕਿੰਨਾ ਕੁ ਭਰੋਸੇਯੋਗ ਹੈਗਾ ਜੀ ਜੇ ਕਰੋਨਾ? ਹੁਣ ਤਾਂ ਵੈਸੇ ਸਾਡੇ ਲੋਕਾਂ 'ਚ ਬਹੁਤ ਘੱਟ ਜਾਗਰੂਕਤਾ ਇਹ ਹੈਗੀ ਹੈ, ਘੱਟੋ ਘੱਟ 3 ਮਹੀਨੇ 6 ਮਹੀਨੇ ਜਾਂ ਸਾਲ ਦੇ ਵਿੱਚ ਘੱਟੋ ਘੱਟ 1-2 ਵਾਰੀ ਜ਼ਰੂਰ ਇਹ ਟੈਸਟ ਕਰਾ ਲੈਣਾ ਚਾਹੀਦਾ। ਕਿੱਦਾਂ ਤੁਸੀਂ ਕਿੱਦਾਂ ਇਹਦੀ ਸਲਾਹ ਦਿੰਦੇ ਹੋ ਜੀ?
3: ਵੇਖੋ ਜੀ, ਟੈਸਟ ਤਾਂ ਸਾਨੂੰ ਕਰਵਾ ਲੈਣੇ ਚਾਹੀਦੇ ਆ, ਕੋਈ ਬਹੁਤਾ ਜ਼ਿਆਦਾ ਨਹੀਂ ਤੇ ਤੁਸੀਂ ਸਾਲ ਦੇ ਵਿੱਚ 1 ਵਾਰੀ ਕਰਾ ਲਓ, ਲੇਕਿਨ ਪੈਕੇਜ ਵਾਲਾ ਜਿਹੜਾ ਸਿਸਟਮ ਹੁੰਦਾ ਨਾ ਜੀ
0: ਜੀ,
3: ਇਹ ਫਿਰ ਮੈਂ ਇਸ਼ਾਰਾ ਮਾਤਰ ਹੀ ਕਹਿ ਸਕਦਾ ਇਹਦੇ ਤੇ ਵੀ ਇਹ ਉਹ ਅੱਗੇ ਤੇ ਡਿਪੈਂਡ ਕਰਦਾ ਇਮਾਨਦਾਰੀ ਵੀ ਉਹ ਵਿਅਕਤੀ ਕਰਨ ਵਾਲੇ ਤੇ ਕਿੰਨੀ ਹੈ,
0: ਹਾਂਜੀ
3: ਉਹ ਟੈਕਨੀਸ਼ੀਅਨ ਕਿੰਨਾ ਕੰਮ ਕਰਦਾ
0: ਜੀ,
3: ਉਹ ਸੈਂਪਲਿੰਗ ਸਾਡੇ ਕੀ ਹੈਗਾ, ਸਾਡੇ ਸੈਂਪਲਿੰਗ ਸਿਸਟਮ ਹੈ, ਖੂਨ ਦੇ ਸੈਂਪਲ ਕਿਤੇ ਲੈ ਜਾਂਦੇ ਤੇ ਟੈਸਟ ਜਾ ਕੇ ਕਿਤੇ ਕੀਤਾ ਜਾਂਦਾ
0: ਕੀਤੇ ਜਾਂਦੇ ਜੀ,
3: ਉਹਦੇ ਨਾਲ ਕਦੀ ਵੀ ਰਿਪੋਰਟਾਂ ਸਹੀ ਨਹੀਂ ਆਉਂਦੀਆਂ
0: ਜੀ, ਉਹਦਾ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ ਜੀ, ਭੇਜਣਾ
3: ਟੈਂਪਰੇਚਰ ਮੇਨਟੇਨ ਵੀ ਹੁੰਦਾ ਜੀ, ਉਹ ਸ਼ੇਕਿੰਗ ਦਾ ਵੀ ਹੁੰਦਾ
0: ਜੀ,
3: ਮੰਨ ਲਓ ਹੁਣ ਆਪਾਂ ਪੱਟੀ ਬੈਠੇ ਹਾਂ, ਪੱਟੀਓਂ ਸੈਂਪਲ ਲਿਆ, ਅੰਮ੍ਰਿਤਸਰ ਭੇਜਿਆ, ਅੰਮ੍ਰਿਤਸਰ ਵਾਲਿਆਂ ਦਾ ਚੰਡੀਗੜ੍ਹ ਭੇਜਿਆ
0: ਜੀ,
3: ਉਹ ਤੇ ਹਿੱਲੂਗਾ ਨਾ ਜਦੋਂ ਆਪਸ ਵਿੱਚ ਗੱਡੀ ਦੇ ਵਿੱਚ, ਜਦੋਂ ਜ਼ਿਆਦਾ ਅਸੀਂ ਕਾਰ ਤੇ ਲੈ ਜਾਵਾਂਗੇ ਹੋਰ ਕਿੱਥੇ ਲੈ ਜਾਵਾਂਗੇ
0: ਜੀ,
3: ਬਾਏਅਰ ਲੈ ਜਾਓਗੇ
0: ਜੀ,
3: ਉਹ ਜਦੋਂ ਸ਼ੇਕ ਕਰੂਗਾ ਤੇ ਉਹ ਕਦੀ ਵੀ ਉਹਦੀਆਂ ਰਿਪੋਰਟਾਂ ਜਿਹੜੀਆਂ ਉਹ
0: ਸਹੀ ਨਹੀਂ ਆਉਣਗੀਆਂ,
3: ਨੈਗੇਟਿਵ ਪੋਜ਼ਿਟਿਵ ਜਿਹੜੀਆਂ ਨੇ ਉਹ ਆ ਸਕਦੀਆਂ ਨੇ
0: ਜੀ,
3: ਪਲਸ
0: ਜੀ,
3: ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਪੇਸ਼ੇ ਦੇ ਵਿੱਚ। ਬਾਕੀ ਹੈ ਜੀ, ਬਹੁਤੇ ਘੱਟ ਪੈਸੇ ਲੈਣ ਵਾਲੇ ਡਾਕਟਰ ਨੂੰ ਲੋਕੀ ਡਾਕਟਰ ਸਮਝਦੇ ਹੀ ਨਹੀਂ
0: ਜੀ,
3: ਇਹ ਵੀ ਹੈਗੀ ਹੈ, ਹੁਣ ਕਈ ਲੋਕ ਇਲਾਜ ਕਰਾਉਣ ਆਉਂਦੇ ਆ ਤੇ ਉਲਟਾ ਸਾਨੂੰ ਦੱਸ ਜਾਂਦੇ ਆ ਤੇ ਇਦਾਂ ਨਹੀਂ ਇਦਾਂ ਕਰਿਆ ਕਰੋ
0: ਜੀ। ਬਿਲਕੁਲ,
3: ਇੱਕ ਦਿਨ ਮੇਰੇ ਕੋਲ ਨਾ, ਮੈਂ ਸ਼ਾਮਾਂ ਨੂੰ ਥੋੜਾ ਜਿਹਾ ਤੁਸੀਂ ਆਖੋ ਕਿ ਕਿਹੜੇ ਬੰਦੇ ਜਾ ਕੇ, ਮੈਂ ਸ਼ਾਮਾਂ ਨੂੰ ਥੋੜ੍ਹਾ ਜਿਹਾ ਫ੍ਰੀ ਬੈਠਾ ਅਤੇ ਪੇਸ਼ੈਂਟ ਮੇਰੇ ਕੋਲ ਘੱਟ ਸੀ
0: ਜੀ,
3: ਇੱਕ ਬਾਪੂ ਆਇਆ, ਚਲੋ ਆ ਜਥੇਦਾਰ ਸਾਹਿਬ ਕੋਈ ਮਤਲਬ, ਅਤੇ ਉਹ ਮੈਨੂੰ ਕਹਿੰਦਾ ਡਾਕਟਰ ਸਾਹਿਬ ਕੀ ਗੱਲ, ਮਰੀਜ਼ ਘੱਟ ਬੈਠੇ ਆ। ਮੈਂ ਯਾਰ ਮਰੀਜ਼ ਆਉਂਦੇ ਹੀ ਥੋੜ੍ਹੇ ਆ, ਬੜਾ ਮੰਦਾ ਚੱਲ ਰਿਹਾ, ਕਹਿਣਾ ਸੀ ਹਾਸੇ ਮਜ਼ਾਕ ਨਾਲ
0: ਜੀ।
3: ਉਹ ਮੈਨੂੰ ਕਹਿੰਦਾ ਜੀ ਮੈਂ ਤੁਹਾਨੂੰ ਹੱਲ ਦੱਸਾਂ। ਮੈਂ ਦੱਸੋ ਜੀ, ਕਹਿੰਦਾ ਵੀ ਅੜੇ ਫੜੇ ਕੰਮ ਜਿਹੜੇ ਆ ਨਾ, ਕਹਿੰਦਾ ਵੀ ਸ਼ਹੀਦ ਸਿੰਘ ਕੱਢਦੇ ਹੁੰਦੇ। ਮੈਂ ਜੀ ਮੈਂ ਤੇ ਮੋਨਾ ਘੋਨਾ ਬੰਦਾ, ਮੇਰੇ ਥੋੜਾ ਆਖੇ ਲੱਗਣਗੇ ਸ਼ਹੀਦ ਸਿੰਘ
0: ਜੀ।
3: ਕਹਿੰਦਾ ਨਹੀਂ ਜੀ ਕੋਈ ਗੱਲ ਨੀ, ਮੈਂ ਤੁਹਾਨੂੰ ਜੁਗਤੀ ਦੱਸਦਾ। ਮੈਂ ਦੱਸੋ ਜੀ, ਕਹਿੰਦਾ ਜੀ ਐਤਵਾਰ ਦੇ ਐਤਵਾਰ ਦੇਗਾ ਲਾਇਆ ਕਰੋ।
0: ਅੱਛਾ ਜੀ,
3: ਸ਼ਹੀਦ ਸਿੰਘ ਵੇਖੋ ਫਿਰ ਮਰੀਜ਼ ਕੇਅਰ ਕਰ ਲਿਆਉਂਦੇ।
0: ਮੈਂ ਕਿਹਾ ਕਿਤੇ ਇਹ ਨੀ ਸਲਾਹ ਦੇਤੇ 5-7 ਦਿਹਾੜੀ ਤੇ ਬੰਦੇ ਰੱਖ ਲਓ, ਬੈਠੇ ਹੀ ਰਿਹਾ ਕਰਨ ਬਸ।
3: ਇਹੋ ਜਿਹੇ ਵੀ ਆਉਂਦੇ, ਕਈ ਆਉਂਦੇ ਨੇ। ਚਲੋ ਸਾਡੇ ਕੋਲ ਮਤਲਬ ਹੁੰਦਾ ਵੀ ਹਰ ਇੱਕ ਬੰਦੇ ਨੇ, ਫਿਰ ਤੁਹਾਨੂੰ ਪਤਾ ਵੀ ਇੰਡੀਆ 'ਚ ਮੁਫ਼ਤ ਦੀਆਂ ਸਲਾਹਾਂ ਦੇਣ ਵਾਲੇ ਬਹੁਤ ਆ
0: ਜੀ।
3: ਕੋਈ ਕੰਮ ਜਿਹੜਾ ਮੇਰੇ ਅੱਗੇ ਨੇ ਕਿਹੜਾ ਕੰਮ ਕੀਤਾ ਨੀ ਹੁੰਦਾ ਉਹ ਵੀ ਦੱਸਣਾ
0: ਜੀ।
3: ਤੇ ਫਿਰ ਇਹਦਾ ਵੀ ਸਾਡੇ ਵੇਖੋ ਜੀ, ਮਾਨਸਿਕ ਰੋਗੀਆਂ ਦੀ ਅਗਰ ਗੱਲ ਕਰੀਏ ਨਾ, ਮੈਂ ਇੱਕ ਉਦਾਹਰਨ ਤੁਹਾਨੂੰ ਦੇਣਾ
0: ਜੀ।
3: ਅਸੀਂ ਕਈ ਵਾਰੀ ਨਾ 2-2 ਸਾਲ ਲੱਗ ਜਾਂਦੇ ਆ ਸਾਨੂੰ ਮਾਨਸਿਕ ਰੋਗੀ ਨੂੰ ਸਹੀ ਦਿਸ਼ਾ ਦੇ ਵਿੱਚ ਮੈਡੀਸਨ ਤੇ ਸਾਈਕੋਥਰੇਪੀ ਦੇ ਨਾਲ ਲਿਆਉਣ
0: ਲਈ। ਬਿਲਕੁਲ ਜੀ,
3: ਇੱਕ ਮੇਰੇ ਕੋਲ ਕੇਸ ਆਇਆ ਜੀ, ਉਹ ਨਾ ਬੀਬੀ ਰਾਣੀ ਵਿਆਹੀ ਗਈ ਸ਼ਾਇਦ ਕੈਨੇਡਾ
0: ਜੀ।
3: ਉੱਥੇ ਉਹਦਾ ਮਤਲਬ ਨਾ ਕੋਈ ਨਹੀਂ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸੌਦੇਬਾਜ਼ੀਆਂ ਚੱਲਦੀਆਂ ਨੇ ਆਈਲੈਟਸ ਦੇ ਨਾਂ ਤੇ
0: ਜੀ।
3: ਉਹ ਉੱਥੇ ਮਤਲਬ ਜਾ ਕੇ ਉਹਨਾਂ ਨੇ ਕੋਈ ਕੀ ਉਹਦੀ ਫੈਮਿਲੀ ਆਈ ਕੋਈ, ਚਲੋ ਕਈ ਵਾਰੀ ਨਹੀਂ ਕੀਤੀਆਂ ਜਾਂਦੀਆਂ ਗੱਲਾਂ, ਲੇਕਿਨ ਉਹ ਮਤਲਬ ਮਾਨਸਿਕ ਰੋਗੀ ਬਣ ਗਈ
0: ਜੀ।
3: ਉਹ ਜਦੋਂ ਦੁਬਾਰੇ ਆਏ ਜੀ ਸਾਡੀ ਫੈਮਿਲੀ ਦੇ ਵਿੱਚ, ਸੀ ਉਹਨਾਂ ਦਾ ਅਸੀਂ ਥਰੇਪੀ ਵੀ ਕੀਤੀ, ਉਹਦੀ ਮੈਡੀਸਨ ਵੀ ਚੱਲੀ
0: ਜੀ।
3: 7-8 ਮਹੀਨਿਆਂ ਦੇ ਵਿੱਚ ਜੀ ਅਸੀਂ ਉਹਨੂੰ ਨਾ ਮਸਾਂ ਖਿੱਚ ਧੁੱਬ ਕੇ ਨੋਰਮਲ ਲਾਈਫ ਦੇ ਲਾਗੇ ਲੈ ਕੇ ਆਏ
0: ਜੀ।
3: ਅੱਛਾ, ਉਹ ਜਦੋਂ ਥੋੜ੍ਹੀ ਜਿਹੀ ਟਿਕਾਣੇ ਹੋ ਗਈ ਨਾ, ਵੀਕ ਹੋਈ ਸੀ ਫਿਜ਼ੀਕਲੀ, ਕੁਦਰਤੀ ਗੱਲ ਹੁੰਦੀ ਹੈ
0: ਜੀ,
3: ਉਹ ਇੱਕ ਬੀਬੀ ਆ ਗਈ ਉਹਨਾਂ ਦੀ ਰਿਸ਼ਤੇਦਾਰ ਨੇ
0: ਜੀ।
3: ਉਹ ਆਣ ਕੇ ਉਹਨੂੰ ਵੇਹਦਿਆਂ ਲਈ ਲੈ ਨੀ, ਤੂੰ ਕਿੱਡੀ ਸੋਹਣੀ ਆ ਨੀ, ਤੂੰ ਕੀ ਬਣਾਈ ਉਹਨੀ, ਰੱਗ ਲਾਭ ਲੈ ਤੈਨੂੰ ਨੀ, ਫਲਾਨ ਨੀ, ਢੀਂਗ ਤੈਨੂੰ, ਜਾਦੂ ਕਰ।
0: ਹੋਰ ਤਾਂ
3: ਫਿਰ ਉਸੇ ਥਾਂ ਤੇ ਸੁੱਟ ਕੀਤੀ ਹੈ
0: ਬਿਲਕੁਲ,
3: ਉਹ ਕੁੜੀ ਫਿਰ ਡਿਪਰੈਸ਼ਨ ਚ ਚਲੇ ਗਈ
0: ਜੀ।
3: ਤੇ 1.5-2 ਸਾਲ ਉਹ ਉਹਨੂੰ ਫੇਰ ਕੱਢਦੇ ਲੱਗ ਗਏ, ਤੇ ਉਹਨਾਂ ਚ ਉਹਨੂੰ ਬੀਬੀ ਕੋਈ ਹੋਰ ਮਿਲ ਗਈ ਹੋਣੀ ਹੈ
0: ਜੀ।
3: ਤੁਹਾਨੂੰ ਪਤਾ ਹੀ ਆ ਵੀ ਆਪਣੇ ਫਿਰ ਇਹ ਜਿਹੜੀ ਟੋਟਕਾ ਪੈਥੀ ਆ ਜਾਂ ਦੂਜੀ ਤੀਜੀ, ਮਤਲਬ ਸਾਰੀਆਂ ਚੀਜ਼ਾਂ, ਮਤਲਬ ਡਾਕਟਰ ਵੀ ਬਿਲਕੁਲ ਆਪਣੀ ਜਗ੍ਹਾ ਤੋਂ ਪਾਸੇ ਹਟ ਗਏ, ਮੈਂ ਨਹੀਂ ਕਹਿੰਦਾ ਨਹੀਂ।
0: ਬਹੁਤ ਇਹ ਬਹੁਤ ਨੋਰਮਲ ਕਹਿ ਲਾ ਕਿ ਆਪਣੇ ਪਰਿਵਾਰਾਂ ਦੇ ਵਿੱਚ ਡਾਕਟਰ ਸਾਹਿਬ ਪ੍ਰੋਬਲਮ ਆ, ਪਰ ਜਿੱਦਾਂ ਕਿ ਕਿਸੇ ਨੂੰ ਟੀਸ ਕਰਨਾ ਜਾਂ ਤਾਨੇ ਮੇਣੇ ਦੇਈ ਜਾਣੇ, ਡਿਸਕ੍ਰਿਮੀਨੇਸ਼ਨ ਕਰਨੀ ਹੈ, ਉਹ ਚੀਜ਼ ਨੂੰ ਤਾਂ ਅਸੀਂ ਮਤਲਬ ਕਿ ਸਮਝਦੇ ਨਹੀਂ ਕਿ ਕਿਤੇ ਨਾ ਕਿਤੇ ਛੋਟੇ ਬੱਚਿਆਂ ਦੇ ਉੱਤੇ ਪਰਿਵਾਰਾਂ ਦੇ ਵਿੱਚ ਉਹ ਅਸਰ ਕਿਤੇ ਜਾਂਦਾ, ਫਿਰ ਉਹ ਜਦੋਂ ਵੱਡੇ ਹੁੰਦੇ ਆ ਥੋੜ੍ਹੀ ਬਹੁਤੀ ਸਮਝ ਆਉਂਦੀ ਹੈ, ਜਾਂ ਉਹ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਉਹ
3: ਬਿਲਕੁਲ ਬਿਲਕੁਲ
0: ਫਿਰ ਕ੍ਰਿਮੀਨਲ ਮਾਈਂਡਡ ਵੀ ਬਣਦੇ ਆ, ਹੋਰ ਪਾਸਿਆਂ ਨੂੰ ਵੀ ਜਾਂਦੇ ਆ ਜੀ।
3: ਐਕਚੁਲੀ ਜੀ ਅੱਜ ਤੋਂ 1000 ਸਾਲ ਪਹਿਲਾਂ ਵੀ ਸਾਡੇ ਬਜ਼ੁਰਗਾਂ ਦੇ ਗੁਣ ਜਾਂ ਉਹਨਾਂ ਦੀਆਂ ਆਦਤਾਂ
0: ਜੀ
3: ਜੀਨਸ ਦੇ ਥਰੂ ਸਾਡੇ ਅੰਦਰ ਹੀ ਆ
0: ਜੀ,
3: ਉਹ ਕਿਤੇ ਨਹੀਂ ਗਈਆਂ
0: ਜੀ,
3: ਉਹ ਕਿਤੇ ਨਾ ਕਿਤੇ ਉਹ ਕੀ ਹੁੰਦਾ ਵੀ ਪੁਰਾਣਾ ਕਮਲ ਅਸੀਂ ਕੋਟੀ ਜਾਣਾ ਹੁੰਦਾ।
0: ਪੁਰਾਣੇ ਬਜ਼ੁਰਗ ਚਲੋ ਝਿੜਕਦੇ ਵੀ ਸੀਗੇ, ਪਰ ਉਹ ਨਾਲ ਦੀ ਨਾਲ ਮੈਨੂੰ ਅੱਜ ਵੀ ਚੇਤੇ ਹੈ ਕਿ ਉਹ ਇੱਕ ਸ਼ਬਦ ਵਰਤਦੇ ਸੀ ਡਾਕਟਰ ਸਾਹਿਬ ਕਿ ਉਹ ਬੱਲੇ ਸ਼ੇਰਾ ਚੱਕ ਦਿਓ ਚੱਕ ਦਿਓ, ਉਹ ਇੱਕ ਹੱਲਾ ਸ਼ੇਰੀ ਸੀ ਜੀ।
3: ਉਹ ਚੜ੍ਹਦੀ ਕਲਾ ਦਾ ਕੰਸੈਪਟ ਤਾਂ ਹੈਗਾ, ਅਜੇ ਵੀ ਹੈਗਾ
0: ਜੀ,
3: ਲੇਕਿਨ ਕੀ ਹੈ ਨਾ ਕਈਆਂ ਜਿੱਦਾਂ ਮੰਨ ਲਓ ਕਿਸੇ ਦਾ ਹੁਣ 5-7 ਦਿਨ 10 ਦਿਨ ਕਿ ਮਹੀਨਾ ਬੁਖਾਰ ਨਹੀਂ ਟੁੱਟਾਣਾ
0: ਜੀ,
3: ਤੇ ਨਾਲ ਹੀ ਮੱਸਾਂ ਸੁੱਕਣੀਆਂ ਸ਼ੁਰੂ ਕਰ ਦੇਣੀਆਂ, ਰੱਖਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ।
0: ਬਿਲਕੁਲ ਹੈ ਜੀ,
3: ਜਾਦੂ ਟੋਣਾ ਕੀਤਾ ਕਰਾਇਆ, ਖੇਤਰਪਾਲ ਆ ਗਿਆ ਜੀ, ਫਲਾਨਾ ਆ ਗਿਆ ਜੀ, ਢੀਂਡਾ ਆ ਗਿਆ ਜੀ
0: ਜੀ।
3: ਮਾਨਸਿਕ ਰੋਗ ਨੂੰ ਅਸੀਂ ਕਦੇ ਬਿਮਾਰੀ
0: ਸਮਝਦੇ ਨਹੀਂ ਜੀ, ਬਿਲਕੁਲ ਹੈ ਜੀ।
3: ਮਾਨਸਿਕ ਰੋਗ ਨੂੰ ਅਸੀਂ ਹਮੇਸ਼ਾ ਕੀਤਾ ਕਰਾਇਆ ਜਾਂ ਉਹ ਪਖੰਡੀ ਸਾਧਾਂ ਦੇ ਕੋਲ ਜਾਣਾ, ਰਹਿੰਦੀ ਖੁੰਦੀ ਉਹ ਸਾਧ ਕਸਰ ਕੱਢ ਦਿੰਦੇ। ਫਿਰ
0: ਆ ਪਿਛਲੇ ਦਿਨਾਂ 'ਚ ਰਿਪੋਰਟ ਕੀਤੀ ਸੀ 15-20 ਕਰੋੜ ਜਿਹੜੇ ਇਕੱਲੇ ਇੰਡੀਆ ਦੇ ਵਿੱਚ ਮਾਨਸਿਕ ਰੋਗੀ ਨੇ ਜੀ, ਡਿਪਰੈਸ਼ਨ ਦੇ ਵਿੱਚ ਲੋਕ ਨੇ, ਅਤੇ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਉੱਤੇ 1 ਲੱਖ ਮਰੀਜ਼ਾਂ ਦੇ ਪਿੱਛੇ ਅੱਜ ਤੋਂ 7-8 ਸਾਲ ਪਹਿਲਾਂ ਮੈਂ ਗੱਲ ਕੀਤੀ ਸੀ, ਅਤੇ ਉਹਦੇ ਵਿੱਚ ਇੱਕ ਡਾਕਟਰ ਆਉਂਦਾ ਜੀ ਪਿੱਛੇ, ਹੁਣ 2 ਹੋ ਗਏ ਹੋਣਗੇ ਵੱਧ ਤੋਂ ਵੱਧ, ਜਾਂ 2.5 ਹੋ ਗਏ ਹੋਣਗੇ ਜੀ।
3: ਦੇਖੋ ਜੀ ਸਾਈਕੈਟ੍ਰਿਸਟ ਸਾਡੇ ਕੋਲ ਬਹੁਤ ਘੱਟ ਨੇ
0: ਜੀ,
3: ਲੇਕਿਨ ਸਾਈਕੈਟ੍ਰਿਸਟ ਦੇ ਕੋਲ ਪੇਸ਼ੈਂਟ ਵੀ ਬਹੁਤ ਘੱਟ ਜਾਂਦੇ ਆ
0: ਜੀ,
3: ਕਿਉਂਕਿ ਤੁਹਾਨੂੰ ਦੱਸਿਆ ਵੀ ਆਪਣੇ ਲੋਕ ਤੁਰਦੇ ਉਹਨਾਂ, ਹੁਣ ਮੰਨ ਲਓ ਇੱਕ ਨਵਾਂ ਵਿਆਹ ਹੋ ਗਿਆ ਨਾ ਕਿਸੇ ਦਾ
0: ਜੀ,
3: ਉਹ 6 ਮਹੀਨੇ 1 ਸਾਲ ਅਗਰ ਉਹ ਜਿਹਨੂੰ ਕਹਿ ਦਿੰਦੇ ਨਾ ਵੀ ਪੰਜਾਬੀ 'ਚ ਵੀ ਫੋਟੀ ਦੇ ਪੈਰ ਨਹੀਂ ਭਾਰੇ ਹੋਏ
0: ਜੀ,
3: ਉਹਨਾਂ ਡਾਕਟਰ ਕੋਲ ਨਹੀਂ ਜਾਣਾ
0: ਜੀ,
3: ਉਹਨਾਂ ਨੇ ਮੱਸਾਂ ਸੁੱਖ ਲੈਣੀ ਹੈ।
0: ਬਿਲਕੁਲ ਹੈ ਜੀ,
3: ਮਹਾਰਾਜ ਕਰ ਕਿਰਪਾ, ਜਦਕਿ ਕੋਈ ਤੁਹਾਡੇ ਫਰਟੀਲਾਈਜੇਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ, ਕੋਈ ਸਪਰਮ ਦੀ ਪ੍ਰੋਬਲਮ ਹੋ ਸਕਦੀ ਹੈ, ਉਹ ਵੀ ਕਈ ਵਾਰੀ 8-8, 10-10 ਸਾਲ ਸੁੱਖਾਂ ਸੁੱਖ ਸੁੱਖ ਕੇ ਜਦੋਂ ਗੱਡੀ ਨਹੀਂ ਚੱਲਦੀ ਨਾ ਜੀ, ਤੇ ਫੇਰ ਲੋਕੀ ਅਸੀਂ IVF ਜਾਂ ਦੂਜੇ ਤੀਜੇ ਦੇ ਚੱਕਰ ਚੱਲਦੇ ਹਾਂ, ਉਹਨਾਂ ਚ ਇਹਨੂੰ ਜਿਹੜੀ ਯੂਟਰਸ ਹੁੰਦੀ ਆ ਉਹ ਖਾਲੀ ਰਹਿ ਕੇ ਜਿਵੇਂ ਮਤਲਬ ਜ਼ਮੀਨ ਕੋਈ ਨਹੀਂ ਨਾ ਪਵਾਉਂਦੇ ਵਨ ਸੁਨੇ ਖਾਓ ਕੇ ਪੀਂਦੇ ਆ ਤੇ ਉਹਦੇ ਚ ਫਾਈਬਰੋਇਡਸ ਬਣਨੀਆਂ ਸ਼ੁਰੂ ਹੋ ਜਾਂਦੀਆਂ।
0: ਬਿਲਕੁਲ ਹੈ ਜੀ।
3: ਐਕਚੁਲੀ ਇਹਦੇ ਵਿੱਚ ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਮੰਨ ਲਓ ਨਿਊਲੀ ਮੈਰਿਡ ਆ ਨਾ ਪਰਸਨ
0: ਜੀ,
3: 6 ਮਹੀਨੇ ਤੁਸੀਂ ਕੰਟੀਨਿਊ ਆਪਣਾ ਜੋ ਵੀ ਸੰਭੋਗ ਕੀਤਾ
0: ਜੀ,
3: ਅਗਰ ਪ੍ਰੈਗਨੈਂਸੀ ਨਹੀਂ ਹੁੰਦੀ ਤਾਂ ਉਦੋਂ ਹੀ ਤੁਸੀਂ ਜਾ ਕੇ ਆਪਣਾ ਟ੍ਰੀਟਮੈਂਟ ਕਰਾਓਗੇ ਤੇ ਤੁਹਾਨੂੰ ਦਵਾਈਆਂ ਦੇ ਨਾਲ ਜਾਂ ਥੈਰੇਪੀਜ਼ ਦੇ ਨਾਲ ਹੀ ਬਹੁਤ ਵਧੀਆ ਇਹਦਾ ਰਿਜ਼ਲਟ ਨਿਕਲੋ।
0: ਜੀ ਜੀ ਜੀ ਜੀ।
3: ਤੇ ਇਸ ਕਰਕੇ ਕਈ ਤਰ੍ਹਾਂ ਦੀਆਂ ਮਤਲਬ ਹਰ ਇੱਕ ਪਰਸਨ ਜਿਹੜਾ ਨਾ ਉਹ ਹਰ ਇੱਕ ਕਈ ਤਰ੍ਹਾਂ ਦੀਆਂ ਸਮੱਸਿਆ ਇਹਦੇ ਵਿੱਚ
0: ਆਈਆਂ
3: ਨੇ, ਮੈਨੀ ਫੈਕਟਰਸ ਨੇ ਇਹਦੇ ਵਿੱਚ, ਇੱਕ ਫੈਕਟਰ ਨਹੀਂ ਹੈਗਾ।
0: ਬਿਲਕੁਲ,
3: ਇੱਕ ਪੈਸਾ ਤੇ ਲਾਲਚ ਤੇ ਵਧੀ ਗਿਆ ਜੀ, ਉਹਦੇ ਵਿੱਚ ਤੇ ਕੋਈ ਸ਼ੱਕਾ ਹੈ ਹੀ ਨਹੀਂ ਨਾ।
0: ਬਿਲਕੁਲ ਹੈ ਜੀ।
3: ਡਾਕਟਰ ਦਾ ਵੀ ਆ ਤੇ ਦੂਜਾ ਵੀ ਆ, ਅੱਗੇ ਇੱਕ ਫਿਰ ਲੋੜ ਤੋਂ ਜ਼ਿਆਦਾ ਇਨਵੈਸਟੀਗੇਸ਼ਨ ਆ ਗਏ
0: ਜੀ,
3: ਐ ਕਰੋ ਲੈਬਸ ਲੋੜ ਤੋਂ ਜ਼ਿਆਦੀਆਂ ਖੁੱਲ ਗਈਆਂ।
0: ਹੁਣ
3: ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਸਾਡੇ ਕੋਲ ਜਦੋਂ ਆਉਂਦੇ ਆ ਨਾ ਜੀ, ਉਹ ਬਿਨਾਂ ਮਤਲਬ ਤੋਂ ਪਹਿਲਾਂ ਹੀ ਟੈਸਟ ਕਰਾ ਕੇ ਹੀ ਆਉਂਦੇ ਆ
0: ਜੀ,
3: ਜਦਕਿ ਉਸ ਟੈਸਟ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੁੰਦੀ
0: ਜੀ।
3: ਅਜੇ ਵੀ ਸਾਨੂੰ ਇਹ ਹੁੰਦਾ ਵੀ ਖੂਨ ਕੱਢਿਆ, ਟੈਸਟ ਕੀਤਾ ਤੇ ਸਭ ਕੁਛ ਹੀ ਵਿੱਚ ਆ ਜਾਣਾ
0: ਜੀ।
3: ਐਕਚੁਲੀ ਇਹ ਨਹੀਂ ਹੁੰਦਾ। ਹੁਣ ਟਾਈਫਾਇਡ ਦਾ ਤੁਸੀਂ ਲੱਗਣਾ ਤੇ ਉਹ ਅਲੱਗ ਤਰੀਕੇ ਨਾਲ ਲੱਭਿਆ ਜਾਣਾ
0: ਜੀ,
3: ਮਲੇਰੀਆ ਅਲੱਗ ਤਰੀਕੇ ਨਾਲ ਲੱਭਿਆ ਜਾਣਾ
0: ਜੀ,
3: ਸ਼ੂਗਰ ਅਲੱਗ ਤਰੀਕੇ ਨਾਲ ਟੈਸਟ ਕੀਤੀ ਜਾਂਦੀ ਹੈ, ਡਾਇਗਨੋਸ ਹਰ ਇੱਕ ਚੀਜ਼ ਦਾ ਅਲੱਗ ਅਲੱਗ, ਉਹਦੇ ਵਿੱਚ ਜਿਹੜੇ ਇਰੀਡੈਂਟਸ ਪੈਣੇ ਨੇ, ਕੋਈ ਕੈਮੀਕਲਸ ਐਡ ਹੋਣੇ, ਉਹ ਅਲੱਗ ਅਲੱਗ ਹੁੰਦੇ ਆ।
0: ਬਿਲਕੁਲ।
3: ਆਮ ਲੋਕਾਂ ਨੂੰ ਕੀ ਹੁੰਦਾ ਅਜੇ ਤੱਕ ਵੀ ਸ਼ਾਇਦ ਖੂਨ ਨਿਕਲ ਗਿਆ ਤੇ ਸਭ ਕੁਝ ਸਾਹਮਣੇ ਆ ਜਾਣਾ।
0: ਉਹ ਮੈਂ ਇੱਥੇ ਕਈ ਵਾਰੀ ਦੇਖਿਆ, ਚਲੋ ਮੈਨੂੰ ਵੀ ਮੌਕਾ ਮਿਲਿਆ, ਏਜ ਦੇ ਹਿਸਾਬ ਦੇ ਨਾਲ ਇੱਥੇ ਟੈਸਟ ਦੇਣੇ ਪੈਂਦੇ ਆ ਬਕਾਇਦਾ ਜੀ। ਤੇ ਡਾਇਬਟੀਜ਼ ਦਾ ਤੁਸੀਂ ਜ਼ਿਕਰ ਕੀਤਾ, ਉਹਦੇ ਬਾਰੇ ਥੋੜਾ ਜਿਹਾ ਜਿੱਦਾਂ ਇੰਡੀਆ 'ਚ ਦੇਖਦੇ ਆ ਕਿ ਇੰਨਾ ਤਾਂ ਜ਼ਰੂਰ ਕਹਿ ਦਿੰਦੇ ਨੇ ਕਾਲਜ ਏਜ ਆਉਣਾ ਇੱਥੇ ਤੱਕ ਕਿ ਤੁਸੀਂ ਚੂਲੀ ਵੀ ਕਰਦੇ ਹੋ ਖਾਲੀ ਪਾਣੀ ਦੀ, ਉਹ ਵੀ ਤੁਹਾਨੂੰ ਇਫੈਕਟ ਕਰ ਦਿੰਦੀ ਆ ਜੀ। ਤੇ ਉਹ ਦੇਖੋ ਉੱਥੇ ਪਹਿਲਾਂ ਉਹ ਤੁਹਾਨੂੰ ਬਗੈਰ ਖਾਦੇ ਤੋਂ ਮਤਲਬ ਕਿ ਟੈਸਟ ਲੈਂਦੇ ਆ, ਫਿਰ ਤੁਹਾਨੂੰ ਇੱਕ ਸ਼ੂਗਰ ਦਾ ਮਤਲਬ ਕਿ ਇੱਕ ਗਲਾਸ ਉਹ ਪਿਲਾ ਕੇ ਨਾ ਜੀ, ਫੁੱਲ ਸ਼ੂਗਰ ਹੁੰਦੀ ਹੈ, ਮਤਲਬ ਕਿ ਬੰਦੇ ਨੂੰ ਕਈ ਵਾਰੀ ਉਲਟੀ ਹੋਣ ਦਾ ਵੀ ਹੁੰਦਾ ਹੈ ਜਿਹੜੇ ਨਹੀਂ ਮਤਲਬ ਕਿ ਇਹਦੀ ਸ਼ੂਗਰ ਖਾਂਦੇ, ਤਾਂ ਉਹਨੂੰ ਬਿਠਾ ਕੇ ਅੱਧਾ ਘੰਟਾ ਘੰਟਾ ਫਿਰ ਉਹਦਾ ਟੈਸਟ ਲੈਂਦੇ ਨੇ, ਫਿਰ ਜਾਣ ਦਿੰਦੇ ਨੇ ਜੀ, ਫਿਰ ਉਹਦਾ ਰਿਜ਼ਲਟ ਆਉਂਦਾ ਅਸਲ ਦੇ ਵਿੱਚ।
3: ਉਹ ਮਤਲਬ ਹੁੰਦੀ ਨਾ ਮਤਲਬ ਪ੍ਰੀ ਐਂਡ ਪੋਸਟ ਜਿਹੜੀ ਵੀ ਖਾਣਾ ਖਾਣ ਤੋਂ ਬਗੈਰ ਜਾਂ ਕੁਝ ਮਿੱਠੇ ਵਾਲੀ ਚੀਜ਼ ਖਾਣ ਤੋਂ ਬਾਅਦ ਵੀ ਉਹ ਇਨਸੂਲਿਨ ਦੇਖੀ ਦੀ
0: ਕਿੰਨਾ
3: ਕੰਮ ਕਰਦੀ, ਕਿੰਨਾ ਲੈਵਲ ਵੱਧਦਾ।
0: ਹਾਂਜੀ,
3: ਤੇ ਖਾਲੀ ਪੇਟ ਤੁਹਾਡੀ ਸ਼ੂਗਰ ਕਿੰਨੀ ਹੈ ਤੇ ਖਾਣ ਪੀਣ ਤੋਂ ਬਾਅਦ ਦੇ ਵਿੱਚ ਤੁਹਾਡੀ ਸ਼ੂਗਰ ਕਿੰਨੀ ਹੈ।
0: ਬਿਲਕੁਲ ਹੈ ਜੀ।
3: ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ, ਫਿਰ ਉਹ ਕਈ ਵਾਰੀ 3 ਮਹੀਨੇ ਦੀਆਂ ਰਿਪੋਰਟਸ ਹੁੰਦੇ ਨੇ, ਗਲਾਈਕੋ HbA1 HbA2 ਟੈਸਟ ਆਉਂਦੇ ਨੇ ਅੱਜ ਕੱਲ ਨਵੇਂ ਨਵੇਂ ਤੋਂ ਆਉਂਦੇ ਨੇ, ਉਹਨਾਂ ਦੇ ਵਿੱਚ ਵੀ ਫਿਰ ਕਈ ਵਾਰੀ ਹੁੰਦਾ ਕਿ ਤੁਹਾਡੇ ਆਲਰੇਡੀ ਤੁਸੀਂ ਅਨੀਮਿਕ ਕਿੰਨੇ ਹੋ, ਤੁਸੀਂ ਮੈਡੀਸਿਨਸ ਕਿਹੜੀਆਂ ਲੈ ਰਹੇ ਜੇ, ਉਹ ਵੀ ਰਿਪੋਰਟਸ ਦੇ ਉੱਪਰ ਫਰਕ ਪਾਉਂਦੀਆਂ।
0: ਨਾਲੇ ਬਹੁਤ ਸਾਰੀਆਂ ਲੇਡੀਜ਼ ਦੇ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਡਾਇਗਨੋਸ ਆ ਜਾਂਦਾ, ਕਈ ਵਾਰੀ ਪ੍ਰੋਬਲਮ ਆ ਜਾਂਦੀ ਆ, ਉਹ ਜਿੰਨਾ ਚਿਰ ਪ੍ਰੈਗਨੈਂਸੀ ਦੇ ਸਮੇਂ ਦੇ ਵਿੱਚ ਹੈਗੇ ਨੇ ਉਹ ਉਹਨਾਂ ਨੂੰ ਬਕਾਇਦਾ ਚਾਰਟ ਬਣਾਉਣਾ ਪੈਂਦਾ, ਸ਼ੂਗਰ ਲੈਵਲ ਵੱਧ ਜਾਂਦਾ ਜਾਂ ਜੋ ਚੀਜ਼ਾਂ ਵੀ ਹੈਗੀਆਂ। ਅਤੇ ਆਪਣੇ ਹਾਂਜੀ ਪੱਟੀ ਸਾਹਿਬ ਕਿਤੇ ਕੁਛ ਕਾਰਨ ਕਰਕੇ ਡਰੋਪ ਕਰ ਗਏ, ਮੈਂ ਉਹਨਾਂ ਦੀ ਗੱਲ ਸੁਣ ਲਵਾਂ ਪਹਿਲਾਂ, ਹੋਰ ਦੋਸਤਾਂ ਦੀ ਵੀ ਕਾਲ ਆ ਰਹੀ ਹੈ ਅਤੇ ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਮੁਕੱਦਰ ਜੀ ਥੋੜ੍ਹਾ ਜਿਹਾ ਮੈਂ ਕਰਦਾ ਜੀ, ਲਾਈਨ ਖਾਲੀ ਕਰ ਲਵਾਂ। ਹਾਂਜੀ ਪੱਟੀ ਸਾਹਿਬ ਸਵਾਗਤ ਫਿਰ ਤੋਂ ਜੀ। ਹਾਂਜੀ
3: ਹਾਂਜੀ, ਐਕਚੁਲੀ ਨਾ ਐਕਚੁਲੀ ਕੀ ਹੁੰਦਾ ਉਹ ਤੇ ਪ੍ਰੈਗਨੈਂਸੀ ਨਾਲ ਰਿਲੇਟਡ ਹੀ ਹੁੰਦੀ ਹੈ, ਪ੍ਰੈਗਨੈਂਸੀ ਜੋ ਨਾਰਮਲ ਡਿਲੀਵਰੀ ਤੁਹਾਡੀ ਹੋ ਗਈ ਨਾ, ਬੱਚਾ ਡਿਲੀਵਰ ਹੋ ਗਿਆ,
0: ਹਾਂਜੀ,
3: ਤਾਂ ਉਹ ਆਟੋਮੈਟਿਕਲੀ ਸਾਡਾ ਸਰੀਰ ਕਵਰ ਕਰ ਲੈਂਦਾ,
0: ਕਵਰ ਕਰ ਲੈਂਦਾ ਜੀ।
3: ਜਿਵੇਂ ਮਤਲਬ ਹਾਈਪਰ ਟੈਂਸ਼ਨ ਹੁੰਦਾ ਜਾਂ ਕੁਝ ਥਾਇਰਾਇਡ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹਨੂੰ ਅਸੀਂ ਗੈਸਟੇਸ਼ਨਲ, ਜਿੱਦਾਂ ਤੁਸੀਂ ਸ਼ੂਗਰ ਦੀ ਗੱਲ ਕੀਤੀ ਨਾ ਜਿਹੜੀ ਸਾਡੀ ਗਰਭ ਅਵਸਥਾ ਦੇ ਦੌਰਾਨ ਹੁੰਦੀ, ਉਹਨੂੰ ਗੈਸਟੇਸ਼ਨਲ ਅਸੀਂ ਕੁਝ ਬੋਲ ਦਿੰਦੇ ਹਾਂ
0: ਜੀ,
3: ਉਹ ਇੱਕ ਆਮ ਸ਼ੂਗਰ ਵਰਗੀ ਸ਼ੂਗਰ ਨਹੀਂ ਹੁੰਦੀ
0: ਜੀ,
3: ਕਿਉਂਕਿ ਔਰਤ ਦੇ ਸਰੀਰ ਦੇ ਵਿੱਚ ਕਾਫੀ ਹੱਦ ਤੱਕ ਹਾਰਮੋਨਲ ਵੇਰੀਏਸ਼ਨਸ ਆਉਂਦੀਆਂ ਨੇ,
0: ਚੇਂਜਸ ਹੁੰਦੀਆਂ ਨੇ ਜੀ,
3: ਕੁਝ ਕੁਝ ਲੈਕਟੇਸ਼ਨ ਦੇ ਟਾਈਮ ਜਦੋਂ ਬੱਚਾ ਦੁੱਧ ਮੱਲੋ ਪੀਂਦਾ
0: ਜੀ,
3: ਉਸ ਸਮੇਂ ਤੇ ਕੁਝ ਔਰਤ ਨੂੰ ਪ੍ਰੋਬਲਮਸ ਆਉਂਦੀਆਂ ਨੇ, ਲੇਕਿਨ ਉਹ ਜਦੋਂ ਵੀਨ ਕੀਤਾ ਜਾਂਦਾ ਉਹਨੂੰ ਮਤਲਬ ਬੱਚਾ ਦੁੱਧ ਪੀਣ ਹਟ ਗਿਆ ਜਾਂ ਡਿਲੀਵਰ ਹੋ ਗਿਆ ਤਾਂ ਉਹ ਆਟੋਮੈਟਿਕਲੀ ਸਾਡਾ ਸਰੀਰ ਉਹਨਾਂ ਨੂੰ ਕਵਰ ਕਰ ਲੈਂਦਾ, ਉਹਨਾਂ ਨੂੰ ਕਿਸੇ ਅਲੱਗ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ
0: ਪੈਂਦਾ ਜੀ। ਬਿਲਕੁਲ,
3: ਐਕਚੁਅਲੀ ਜਿਹੜੀ ਸ਼ੂਗਰ ਵਾਲਾ ਥਾਇਰਾਇਡ ਵਾਲਾ ਮਰੀਜ਼ ਹੁੰਦਾ ਉਹਨਾਂ ਨੂੰ ਅਲੱਗ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ।
0: ਹਾਂਜੀ ਬਿਲਕੁਲ ਹੈ ਜੀ ਜੀ,
3: ਇਹ ਸਾਰੀਆਂ ਮਤਲਬ ਤੁਹਾਨੂੰ ਬਾਕੀ ਪਤਾ ਹੈ ਜੀ, ਹਰ ਇੱਕ ਪੇਸ਼ੇ ਦੇ ਵਿੱਚ ਹੁਣ ਨਾਮ ਦੇ ਕੀ ਅੰਦਰ ਵੀ
0: ਬਿਲਕੁਲ
3: ਉਹ ਹੀ ਚੀਜ਼ਾਂ ਰਹੀਆਂ ਨੇ, ਨਾ ਉਹ ਗਾਹਕ ਕਸਟਮਰ ਹੀ ਉਹ ਨਹੀਂ ਰਹੇ।
0: ਤੇ ਡਾਕਟਰ ਸਾਹਿਬ ਅੱਜ ਦੇ ਇਸ ਦਿਹਾੜੇ ਦੇ ਉੱਤੇ, ਮੁਕੱਦਸ ਦਿਹਾੜੇ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਇਸ ਸੰਸਾਰ ਦੇ ਵਿੱਚ ਜਾਂ ਜਿੰਨੇ ਵੀ ਦੋਸਤ ਆਪਾਂ ਨੂੰ ਸੁਣਦੇ ਆ ਆਪਣੇ ਸਿਹਤ ਦੇ ਪ੍ਰਤੀ ਜੀ?
3: ਵੇਖੋ ਜੀ, ਸਿਹਤ ਪ੍ਰਤੀ ਤੇ ਇੱਕ ਤੇ ਸਾਨੂੰ ਆਪਣੀ ਸਿਹਤ ਦੇ ਨਾਲ ਸਿੰਪਟਮ ਜਿਹੜੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਕੋਈ ਵੀ ਸਿੰਪਟਮ ਆਉਂਦਾ ਉਹਨੂੰ ਤੁਸੀਂ ਇਗਨੋਰ ਨਾ ਕਰੋ
0: ਜੀ।
3: ਸੈਕੰਡਲੀ ਆਪਣਾ ਜਿਹੜਾ ਨਾ ਉਹ ਟੈਸਟਿੰਗ ਵਗੈਰਾ ਜਿਹੜੀ, ਅਗਰ ਤੁਸੀਂ 30-35 ਦੇ ਹੋ ਗਏ ਹੋ, ਸ਼ੂਗਰ ਟੈਸਟ ਕਰਾ ਲਓ, ਕੋਈ ਲਿਪਿਡ ਪ੍ਰੋਫਾਈਲ ਕਰਾ ਲਓ, ਜਾਂ ਆਪਣੀ ਮਤਲਬ ਸਭ ਤੋਂ ਵੱਡਾ ਗੱਲ ਹੁੰਦਾ ਜੀ, ਜਦੋਂ ਤੁਸੀਂ 30-35 ਤੋਂ ਟੱਪ ਗਏ ਜੇ ਨਾ
0: ਜੀ, ਤੇ ਡਾਕਟਰ ਸਾਹਿਬ ਇੱਕ ਜ਼ਰੂਰ ਮੈਂ ਖਾਸ ਨੁਕਤਾ ਚੁੱਕਣਾ ਚਾਹਾਂਗਾ ਫੀਮੇਲਸ ਜਿਹੜੀਆਂ ਨੇ ਚਲੋ ਇੱਥੇ ਦੇ ਮੈਡੀਕਲ ਸਿਸਟਮ ਨੂੰ ਜਦੋਂ ਦੇਖਦੇ ਹਾਂ ਜਦੋਂ ਖਾਸ ਕਰਕੇ ਉਹ ਘਰਾਂ ਦੇ ਵਿੱਚ ਵੀ ਚੈੱਕਅਪ ਆਪਣਾ ਕਰਦੀਆਂ ਰਹਿੰਦੀਆਂ ਬ੍ਰੈਸਟ ਕੈਂਸਰ ਦੁਨੀਆਂ ਦੇ ਵਿੱਚ ਜਿੱਦਾਂ ਬਹੁਤ ਵੱਡੇ ਪੱਧਰ ਦੇ ਉੱਤੇ ਵੱਧਦਾ ਹੈ ਤਾਂ ਇੰਡੀਆ ਦੇ ਵਿੱਚ ਚਲੋ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਹੈ ਕਿਉਂਕਿ ਪੈਸੇ ਆਪਾਂ ਕੈਮੀਕਲ ਹੋ ਗਏ ਇੱਥੇ ਤੱਕ ਕਿ ਘਰਾਂ ਦੇ ਵਿੱਚ ਸਾਬਣ ਸ਼ੈਂਪੂ ਹੋਰ ਬਹੁਤ ਸਾਰੇ ਸਿੰਥੈਟਿਕ ਜਿਹੜੇ ਚੀਜ਼ਾਂ ਆ ਚੁੱਕੀਆਂ ਨੇ ਉਹਨਾਂ ਦਾ ਸਾਈਡ ਇਫੈਕਟ ਜਾਂ ਖਾਦਾਂ ਵੱਡੇ ਪੱਧਰ ਦੇ ਉੱਤੇ ਜੋ ਵਰਤੀਆਂ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਪਰ ਉਹ ਆਉਣ ਵਾਲੇ 15-20 ਸਾਲਾਂ ਤੋਂ ਬਾਅਦ ਜਿਹੜਾ ਨਸ਼ਰ ਹੁੰਦੀਆਂ ਨੇ ਪਰ ਇਹਨਾਂ ਮੁਲਕਾਂ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਔਰਤਾਂ ਦੀ ਜਿਹੜੀ ਹੈ ਕੈਂਸਰ ਨੂੰ ਜਾਗਰੂਕਤਾ ਕਹਿ ਲਓ ਜਾਂ ਉਹਨਾਂ ਦਾ ਚੈੱਕਅਪ ਜਾਂ ਤਾਂ ਉਹਨਾਂ ਨੂੰ ਆਪ ਵੀ ਉਹ ਮਤਲਬ ਕਿ ਚੈੱਕਅਪ ਵਗੈਰਾ ਆਪ ਵੀ ਕਰ ਸਕਦੇ ਨੇ ਇੰਨੀ ਕੁ ਜਾਗਰੂਕ ਹੈਗੀਆਂ ਨੇ ਤਾਂ ਮਤਲਬ ਕਿ ਉਹਨਾਂ ਨੂੰ 30 ਸਾਲ ਦੀ ਉਮਰ ਫਿਰ ਉਹ 40 ਸਾਲ ਦੀ ਉਮਰ ਜਾਂ 45 ਸਾਲ ਦੀ ਉਮਰ ਉਸ ਏਜ ਦੇ ਵਿੱਚ ਉਹ ਬਕਾਇਦਾ ਚੈੱਕਅਪ ਦੇ ਲਈ ਬੁਲਾਉਂਦੇ ਆ ਉਹਨਾਂ ਦਾ ਤਾਂ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਜੀ ਉਹ ਮਤਲਬ ਕਿ ਕਿਵੇਂ ਇਹਨੂੰ ਮਤਲਬ ਕਿ ਜਾਗਰੂਕਤਾ ਦੇ ਵਿੱਚ ਲਿਆਇਆ ਜਾ ਸਕਦਾ ਲੋਕ ਘੱਟੋ ਘੱਟ ਜੇ ਡਾਕਟਰ ਕੋਲ ਨਹੀਂ ਜਾਂਦੇ ਤਾਂ ਘਰਾਂ ਦੇ ਵਿੱਚ ਹੀ ਆਪਣੇ ਆਪ ਹੀ ਇਹ ਚੀਜ਼ਾਂ ਨੂੰ ਮਤਲਬ ਕਿ ਡਾਇਗਨੋਸ ਕਰ ਸਕਦੇ ਨੇ ਜੇ ਉਹਨਾਂ ਨੂੰ ਸ਼ੱਕ ਹੁੰਦਾ ਕਿਸੇ ਚੀਜ਼ ਦਾ ਤਾਂ
3: ਵੇਖੋ ਜੀ ਇੱਕ ਨਾ ਹਿਊਮਨ ਪੈਪੀਲੋ ਵਾਇਰਸ ਹੁੰਦਾ ਉਹ ਵੀ ਕਈ ਵਾਰੀ ਨਾ ਕਾਰਸੀਨੋਮਾ ਦਾ ਕਾਜ਼ ਬਣਦਾ
0: ਜੀ
3: ਐਡਵਾਂਸ ਜਾਂ ਚੰਗਾ ਸਿਹਤ ਦਾ ਬਜਟ ਹੈ ਨਾ ਜਿਹਨਾਂ ਕੰਟਰੀ ਕੋਲ ਉਹ ਤਾਂ ਛੋਟੀਆਂ ਛੋਟੀਆਂ ਬੱਚੀਆਂ ਨੂੰ ਉਹਦੀ ਵੈਕਸੀਨੇਸ਼ਨ ਦੇ ਦਿੰਦੇ ਲੇਕਿਨ ਸਾਡੇ ਅਜੇ ਤੱਕ ਵੀ ਨਾ ਅਵੇਲੇਬਲ ਹੋਈ ਹੈ ਤੇ ਨਾ ਹੋਣੀ ਹੈ
0: ਸਾਡੇ ਕੋਲ ਮੁੰਡਿਆਂ ਦੇ ਵੀ ਆ ਗਈ ਹੈ ਕੁਝ ਇਸ ਤਰ੍ਹਾਂ ਦੀ ਨਾ ਮੁਲਕਾਂ ਚ ਦਿੰਦੇ
3: ਹਾਂਜੀ ਹਾਂਜੀ ਕਿਉਂਕਿ ਸਾਨੂੰ ਤੇ ਮਤਲਬ ਇਹ ਵੀ ਸਾਨੂੰ ਤੁਹਾਨੂੰ ਪਤਾ ਹੈ ਵੀ ਇੱਥੇ ਬੱਸਾਂ ਫ੍ਰੀ ਚਾਹੀਦੀਆਂ
0: ਜੀ
3: ਭਈਆ ਦਰਜਰ ਆਈ ਜਾਵੇ ਬਾਕੀਆਂ ਚੀਜ਼ਾਂ ਦਾ ਸਾਡਾ ਕੋਈ ਲੈਣਾ ਦੇਣਾ
0: ਬਿਲਕੁਲ ਹੈ ਜੀ
3: ਤੇ ਸਿਨਿਆ ਸਾਡਾ ਤੇ ਮੇਰਾ ਤੇ ਇਹੋ ਹੀ ਆ ਵੀ ਇੱਕ ਡਾਕਟਰ ਨੂੰ ਪੈਸੇ ਨਾਲੋਂ ਤੁਹਾਡੀ ਰਿਸਪੈਕਟ ਅਗਰ ਤੁਸੀਂ ਚੰਗੇ ਇਨਸਾਨ ਬਣ ਕੇ ਚੰਗੇ ਡਾਕਟਰ ਬਣ ਕੇ ਟ੍ਰੀਟਮੈਂਟ ਕਰੋਗੇ ਨਾ ਤੇ ਪੈਸੇ ਹੋਣ ਕੇ ਤੁਹਾਡੇ ਕੋਲ ਜ਼ਿਆਦਾ ਗੱਡੀ 50 ਲੱਖ ਦੀ ਆ ਗਈ ਉਹਨੇ ਤੁਹਾਨੂੰ ਓਨਾ ਮਾਣ ਨਹੀਂ ਦੇਣਾ ਜਿੰਨਾ ਮਾਣ ਤੁਹਾਨੂੰ ਮਰੀਜ਼ਾਂ ਨੇ ਦੇਣਾ
0: ਬਿਲਕੁਲ ਹੈ ਜੀ ਬਿਲਕੁਲ
3: ਜੇ ਤੁਸੀਂ ਇੱਕ ਡਾਕਟਰ ਬਣ ਕੇ ਉਹਨਾਂ ਦਾ ਟ੍ਰੀਟਮੈਂਟ
0: ਕਰੋਗੇ
3: ਨਾ ਵੀ ਪੈਸੇ ਕਿਸੇ ਕੋਲ ਲਓਗੇ ਤੇ ਕੋਈ ਫਰਕ ਨਹੀਂ ਪੈਂਦਾ
0: ਬਿਲਕੁਲ ਹੈ ਜੀ ਬਿਲਕੁਲ
3: ਜ਼ਿਆਦਾ ਪੈਸੇ ਲੈ ਲਓਗੇ ਤੇ ਕੋਈ ਪਤਾ ਨਹੀਂ ਇਲਾਜ ਨੇ ਮੁੜ ਕੇ ਬਾਅਦ ਚ ਕਿਹੜੇ ਰੋਗ ਨੂੰ ਤੁਰਨਾ
0: ਕੀ ਬਿਲਕੁਲ ਹੈ
3: ਤੇ ਦੋ ਰੋਟੀਆਂ ਮਿਲੀ ਜਾਣੀਆਂ ਮਰੀਜ਼ ਇੱਕ ਡਾਕਟਰ ਕੋਲ ਦੋ ਵੀ ਆ ਜਾਣਾ
0: ਜੀ
3: ਪਈਆ 500-700 ਵੀ ਕਮਾਲੇ ਤੇ ਰੋਟੀ ਉਹਦੇ ਨਾਲ ਵੀ ਚੱਲ ਜਾਂਦੀ
0: ਹੈ ਜੀ ਬਿਲਕੁਲ ਹੈ ਜੀ ਰੱਜ ਹੋਣਾ
3: ਚਾਹੀਦਾ ਨੂੰ ਤੁਸੀਂ 1 ਲੱਖ ਰੁਪਇਆ ਇਕੱਠਾ ਕਰ ਲੋਗੇ ਨਾ ਤੇ ਨੀਂਦ ਖੋ ਸਕਦਾ ਉਹਦੇ ਨਾਲ ਵੀ ਨਾ ਆਵੇ ਅਗਰ ਇੱਕ ਮਰੀਜ਼ ਤੋਂ ਵੀ ਤੁਸੀਂ ਵੱਧ ਪੈਸੇ ਲੈ ਲੋਗੇ ਨਾ
0: ਜੀ
3: ਤੇ ਰਾਤ ਨੂੰ ਫਿਰ ਗੋਲੀ ਖਾਧੀ ਤੋਂ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਣੀ
0: ਜੀ ਬਿਲਕੁਲ ਹੈ ਜੀ
3: ਇਸ ਕਰਕੇ ਬੈਟਰ ਇਹੀ ਹੈ ਵੀ ਚੰਗੇ ਇਨਸਾਨ ਬਣੋ ਚੰਗੇ ਡਾਕਟਰ ਬਣੋ
0: ਜੀ
3: ਤੇ ਮਰੀਜ਼ਾਂ ਨੂੰ ਵੀ ਥੋੜ੍ਹਾ ਹੌਸਲਾ ਰੱਖਣ ਕਈ ਵਾਰੀ ਦੇਖੋ ਵੀ ਡਾਕਟਰ ਵੀ ਤਾਂ ਇੱਕ ਮਨੁੱਖ ਆ ਗਲਤੀ ਦਾ ਪੁਤਲਾ
0: ਜੀ
3: ਬਿਨਾਂ ਸੋਚਣ ਤੋਂ ਸਮਝਣ ਤੋਂ ਕਈ ਵਾਰੀ ਅਸੀਂ ਸ਼ੀਸ਼ੇ ਤੋੜ ਦਿੰਨੇ ਆ
0: ਬਿਲਕੁਲ ਹੈ ਜੀ
3: ਡਾਕਟਰਾਂ ਦੇ ਥੱਪੜ ਮਾਰ ਦਿੰਨੇ ਆ ਜੇ ਹੋ ਗਿਆ ਜਿਉਂ ਹੋ ਗਿਆ
0: ਜੀ
3: ਤੇ ਆਪਣੇ ਲੋਕਾਂ 'ਚ ਵੀ ਸਹਿਨਸ਼ੀਲਤਾ ਨਹੀਂ ਨਾ ਰਹੀ
0: ਹੈ ਕਿ ਜੀ
3: ਕਰੋਨਾ ਕਾਰਨਾਂ ਕਰਕੇ ਮਤਲਬ ਹਰ ਇੱਕ ਚੀਜ਼ ਜਿਹੜੀ ਦਾ ਬੈਰੀਅਰ ਅਸੀਂ ਕ੍ਰੋਸ ਕਰ ਚੁੱਕੇ ਹਾਂ
0: ਬਿਲਕੁਲ ਹੈ ਜੀ
3: ਇਸ ਕਰਕੇ ਆਪਣੀ ਸਿਹਤ ਦਾ ਧਿਆਨ ਮੈਂ ਗਵਰਨਮੈਂਟ ਨੂੰ ਮੇਰੀ ਤਾਂ ਇਹੋ ਹੀ ਅਪੀਲ ਆ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਚਲੋ ਆਪਾਂ ਜ਼ਿਆਦਾ ਤੇ ਇੰਨਾ ਸਾਡਾ ਨਹੀਂ ਦਾਇਰਾ ਨਹੀਂ ਹੈਗਾ ਬਾਕੀ ਭਾਵੇਂ ਫਰੀਬੀ ਸਾਰੀਆਂ ਬੰਦ ਕਰ ਦੋ ਇੱਕ ਹੈਲਥ ਤੇ ਐਜੂਕੇਸ਼ਨ ਇਹ ਫਰੀ ਕਰੋ
0: ਬਿਲਕੁਲ ਹੈ ਜੀ ਬਹੁਤ ਸੋਹਣਾ ਸੁਣਿਆ
3: ਇੱਕ ਪੈਨ ਤੋਂ ਲੈ ਕੇ PhD ਤੱਕ ਦੀ ਜਿੰਨਾ ਵੀ ਸਾਜੋ ਸਮਾਨ ਕਿਤਾਬਾਂ ਬੱਚਿਆਂ ਨੂੰ ਖੋਜ ਲਈ ਚਾਹੀਦੀਆਂ ਨੇ ਉਹ ਫਰੀ ਦਿਓ ਇੱਕ ਸਿਰ ਪੀੜ ਦੀ ਗੋਲੀ ਤੋਂ ਲੈ ਕੇ ਵੱਡੇ ਤੋਂ ਵੱਡੇ ਮੇਜਰ ਆਪਰੇਸ਼ਨ ਜਿਹੜੇ ਨੇ ਉਹ ਗਵਰਨਮੈਂਟ ਹਸਪੀਟਲਾਂ ਦੇ ਵਿੱਚ ਫਰੀ ਕਰੋ
0: ਬਹੁਤ ਸੋਹਣਾ ਸੁਣਿਆ
3: ਜਿਹੜਾ ਕੰਮ ਕਰਨ ਵਾਲੇ ਬੇਸ਼ੱਕ ਪ੍ਰਾਈਵੇਟ ਡਾਕਟਰ ਆ ਜੀ ਅਸੀਂ ਸਾਨੂੰ ਤੁਸੀਂ ਵਾਜਬ ਫੀਸ ਆਪ ਦੇ ਦਿਓ ਅਸੀਂ ਮਰੀਜ਼ ਤੋਂ ਫੀਸ ਲੈਂਦੇ ਹੀ ਨਹੀਂ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ
3: ਤੁਸੀਂ ਇਹ ਚੀਜ਼ਾਂ ਫਰੀ ਚਾਹੀਦੀਆਂ ਨੇ ਜੀ
0: ਜੀ ਬਿਲਕੁਲ ਹੈ
3: ਮੈਡੀਸਨ ਫਰੀ ਚਾਹੀਦੀ ਹੈ ਇਹ 100-200 ਰੁਪਏ ਦੇ ਵੀ ਕਈ ਵਾਰੀ ਲਈਦਾ ਨਾ ਲੋਕਾਂ ਕੋਲੋਂ
0: ਜੀ
3: ਤੇ ਉਹ ਵੀ ਲੋਕ ਕਹਿ ਦਿੰਦੇ ਆ ਵੀ ਠਹਿਰ ਜਾਓ ਜੀ ਅਲੀ ਪੈਨਸ਼ਨ ਨਹੀਂ ਆਈ ਜੀ ਅਲੀ ਪੈਸਾ ਨਹੀਂ ਆਇਆ ਜੀ ਅਲੀ ਚੀਜ਼ਾਂ ਨਹੀਂ ਆਇਆ ਜੀ ਕਣਕ ਨਹੀਂ ਪੱਕੀ ਜੀ
0: ਬਿਲਕੁਲ ਹੈ ਜੀ
3: ਇਹਨਾਂ ਚੀਜ਼ਾਂ ਦੇ ਵਿੱਚੋਂ ਸਾਡੇ ਸਮਾਜ ਨੂੰ ਸਭ ਤੋਂ ਪਹਿਲਾਂ ਕੱਢਣਾ ਜ਼ਰੂਰੀ ਹੈ
0: ਜ਼ਰੂਰੀ ਹੈ ਜੀ
3: ਇੱਕ ਹੈਲਥ ਹੈਲਥ ਨਹੀਂ ਤੁਹਾਡੀ ਵੈਲਥ ਬਣਨੀ ਹੈ
0: ਬਿਲਕੁਲ ਹੈ ਜੀ
3: ਬੰਦਾ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਟਰੋਂਗ ਹੈ ਨਾ ਜੀ
0: ਜੀ
3: ਰੋਟੀ ਉਹਨੇ ਕਮਾਈ ਲੈਣੀ
0: ਕਮਾਈ ਲੈਣੀ ਹੈ ਜੀ ਬਿਲਕੁਲ
3: ਉਹਨੂੰ ਸਰਕਾਰ ਅੱਗੇ ਹੱਥ ਅੱਡਣ ਦੀ ਲੋੜ ਹੀ ਨਹੀਂ ਪੈਣੀ
0: ਜੀ ਬਿਲਕੁਲ
3: ਔਰ ਬੜਾ ਅਫਸੋਸ ਆ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤੀਆਂ ਦਾ ਸਮਾਜ ਬਣਾਇਆ ਸੀ
0: ਜੀ
3: ਕਿਰਤ ਕਰ ਨਾਮ ਜਪ ਵੰਡ ਛਕ ਜੋ ਵੀ ਉਹਨਾਂ ਦਾ ਫਲਸਫਾ ਤੇ ਅਸੀਂ ਬਣਾਈ ਜਾਂਦੇ ਵਿਹਲੜਾਂ ਦਾ
0: ਬਿਲਕੁਲ ਹੈ ਜੀ ਬਿਲਕੁਲ
3: ਉਹਨਾਂ ਵਿਹਲੜਾਂ ਵਿੱਚ ਸਾਧ ਵੀ ਵਿਹਲੜ
0: ਜੀ
3: ਉਹ ਵੀ ਦੂਜੇ ਲੋਕ ਤੋਰਦੇ ਤੇ ਸਰਕਾਰਾਂ ਦਾ ਕੰਮ ਹੀ ਹੋਣਾ ਵੀ
0: ਹੁਣ
3: ਸਰਕਾਰਾਂ ਕੀ ਕਰਦੀਆਂ ਨੇ ਜੀ 100 ਰੁਪਇਆ ਲੋਕਾਂ ਨੂੰ ਫਰੀ ਦੇ ਕੇ ਬਾਕੀ
0: ਜੀ
3: ਮਤਲਬ ਵੀ ਬਾਕੀ ਸੋਰਸ ਕਹਿੰਦੇ ਵੀ ਸਾਨੂੰ ਖਾਣ ਦਿਓ ਹੁਣ ਤੁਸੀਂ
0: ਬਿਲਕੁਲ
3: ਕਹਿੰਦੇ ਕਿ ਤੁਹਾਨੂੰ ਮਿਲ ਜਾਣਗੇ ਬਾਕੀ ਅਸੀਂ ਲੋਟੀ ਚੱਲੀਏ ਸਾਨੂੰ ਨਾ ਪੁੱਛੋ
0: ਬਿਲਕੁਲ ਹੈ ਜੀ ਥੈਂਕ ਯੂ
3: ਸਰਕਾਰਾਂ ਜਿਹੜੀਆਂ ਵੀ ਆਉਣਗੀਆਂ ਉਹਨਾਂ ਨੇ ਕਰਦੇ ਰਹਿਣਾ ਪਰ ਇੰਨਾ ਫਰੀ ਜਿਹੜਾ ਨਾ ਇਹ ਤੁਹਾਡੇ ਵਾਸਤੇ ਬਹੁਤ ਮਾੜਾ ਵਾ
0: ਮਾੜਾ ਵਾ
3: ਇਸ ਕਰਕੇ ਸਿਹਤ ਤੇ ਐਜੂਕੇਸ਼ਨ ਜਿਹੜੀ ਹੈ
0: ਜੀ
3: ਇਹਦੇ ਥੋੜਾ ਜ਼ਿਆਦਾ ਕੰਸਨਟ੍ਰੇਟ ਕਰੋ।
0: ਜੀ
3: ਬਾਕੀ ਕੋਈ ਗੱਲ ਨਹੀਂ, ਜੇ ਬੱਸਾਂ ਦਾ ਕਿਰਾਇਆ ਨਾ ਵੀ ਫ੍ਰੀ ਹੋਊਗਾ ਤੇ ਨਾ ਜਾਣਗੇ ਲੋਕ ਜੀ, ਵੱਡੀ ਗੱਲ ਤੇ ਨਾ ਪੈਸਾ ਹੋਊਗਾ
0: ਬਿਲਕੁਲ,
3: ਜਾਂ ਥੋੜਾ ਘੱਟ ਕਰ ਦਿਓ
0: ਜੀ
3: ਤੇ ਸਾਨੂੰ ਵੀ ਆਪਣੇ ਆਪ ਪ੍ਰਤੀ। ਹੁਣ ਸਾਡੇ ਤੇ ਜੀ ਵੀ ਲੋਕੀ ਕਈ ਕਹਿ ਦਿੰਦੇ ਜੇ ਕਿਸੇ ਨੂੰ ਕਹੀਏ ਨਾ ਮਿੱਠਾ ਨਾ ਖਾਓ
0: ਜੀ,
3: ਉਹ ਅੱਗੋਂ ਪਤਾ ਕੀ ਕਹਿੰਦੇ ਆ ਜੀ,
0: ਜੀ
3: ਉਹ ਕਹਿੰਦੇ ਆ ਵੀ ਮਤਲਬ ਕੋਈ ਨੀ ਜੀ ਮੌਤ ਤੇ ਰੱਬ ਦੇ
0: ਵੱਸ ਆ, ਜਾਣਾ ਹੀ ਆ ਜੀ ਬਿਲਕੁਲ,
3: ਬਿਮਾਰੀ ਖਾ ਪੀ
0: ਕੇ
3: ਮਰੀਏ
0: ਨਾ ਰੱਜ ਕੇ ਮਰੀਏ।
3: ਹਾਂਜੀ ਹੁਣ ਮੈਂ ਕਈਆਂ ਦੀ ਸ਼ੂਗਰ ਮਤਲਬ ਜਿੱਦਾਂ ਬੰਦ ਕਰਾਈ ਦੀ ਮਿੱਟੀ ਚ ਚਾਹ ਨੀ ਪੀਣੀ, ਦੂਜਾ ਨੀ ਪੀਣਾ, ਉਹਨਾਂ ਨੂੰ ਜਦੋਂ 15 ਦਿਨ ਮਹੀਨੇ ਬਾਅਦ ਆਉਂਦੇ ਆ
0: ਜੀ,
3: ਉਹ ਜੀ ਨਹੀਂ ਖਾਣ, ਮੈਂ ਚਾਹ ਤੇ ਜੀ ਮੈਂ ਫਿੱਕੀ ਪੀਂਦਾ ਵਾ
0: ਜੀ
3: ਪਰ ਮੈਂ ਜਲੇਬੀਆਂ ਕਦੇ ਕਦੇ ਖਾ ਲੈਂਦਾ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਕਰੋਗੇ ਬੰਦਾ ਕੀ ਇੱਥੇ।
0: ਜੀ
3: ਓਕੇ ਸਰ, ਮਿਹਰਬਾਨੀ
0: ਜੀ, ਬਹੁਤ ਡਾਕਟਰ ਬੱਟੀ ਸਾਹਿਬ ਸਮਾਂ ਤੁਸੀਂ ਬੰਨਿਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਜੀ ਡਾਕਟਰ ਪੱਟੀ ਸਾਹਿਬ, ਜਿਹੜੇ ਸਨ ਆਪਣੇ ਵਿਚਾਰ ਸਾਂਝੇ ਕਰਕੇ ਗਏ ਨੇ ਅੱਜ ਖਾਸ ਉਹਨਾਂ ਦਾ ਦਿਹਾੜਾ ਡਾਕਟਰ ਸਾਹਿਬਾਂ ਦਾ। ਅਤੇ ਛੰਮੀ ਜੀ ਸਵਾਗਤ ਹੈ, ਫਿਰ ਤੋਂ ਲੰਘਿਓ, ਆਪਾਂ ਇੱਕ ਦੋ ਕੋਲਾਂ ਹੋਰ ਲੈ ਲਈਏ ਨਾਲ ਫਿਰ, ਅਤੇ ਸਵਾਗਤ ਹੈ ਜੀ, ਕੀ ਕਹਿਣਾ ਚਾਹੋਗੇ ਜੋ ਡਾਕਟਰ ਸਾਹਿਬ ਸੁਨੇਹਾ ਦੇ ਕੇ ਗਏ ਆ, ਗੱਲਾਂ ਬਾਤਾਂ ਦੇ ਵਿੱਚ ਸੁਚੇਤ ਕਰਕੇ ਗਏ?
1: ਮੈਂ ਕਹਿੰਦਾ ਜੀ ਭਾਰਤ ਸਾਹਿਬ ਕਹਿੰਦੇ 100 ਹੱਥ ਰੱਸਾ ਦੇ ਸਿਰੇ ਤੇ ਗੰਢ, ਅਤੇ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਅੱਖਰ ਅੱਖਰ ਬਾ ਕਮਾਲ
0: ਜੀ,
1: ਔਰ ਕਿਉਂਕਿ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਫਸਟ ਹੈਂਡ ਐਕਸਪੀਰੀਅੰਸ ਹੈ, ਰੋਜ਼ ਜਿਹੜੇ ਪੇਸ਼ੈਂਟਸ ਨੂੰ ਮਿਲਦੇ ਆ, ਡੀਲ ਕਰਦੇ ਆ
0: ਜੀ,
1: ਤੇ ਇਸ ਖਿੱਤੇ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਦਰਪੇਸ਼ ਹੁੰਦੀਆਂ ਨੇ, ਉਹਨਾਂ ਦੇ ਉਹ ਸਾਹਮਣਾ ਕਰਨਾ ਪੈਂਦਾ, ਉਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ।
0: ਬਿਲਕੁਲ ਹੈ ਜੀ।
1: ਤੇ ਜਿਹੜੀ ਉਹਨਾਂ ਨੇ ਅਖੀਰ ਚ ਸੁਨੇਹੇ ਦੇ ਵਿੱਚ ਗੱਲ ਕੀਤੀ ਹੈ ਕਿ ਜ਼ਰੂਰ ਇਹ ਕਹਿ ਲਓ ਵੀ ਨਿਜ਼ਾਮ ਦਾ ਫਰਜ਼ ਬਣਦਾ ਹੈ ਕਿ ਭਾਈ ਇਹ ਚੀਜ਼ਾਂ ਮੁਫਤ ਹੋਣੀਆਂ ਚਾਹੀਦੀਆਂ ਨੇ, ਹੈਲਥ ਜਿਹੜੀ ਹੈ ਹਰ ਬੰਦੇ ਦੀ, ਹਰ ਬੰਦੇ ਦੇ ਲਈ ਅਪਰੋਚੇਬਲ ਹੋਣੀ ਚਾਹੀਦੀ ਹੈ, ਫ੍ਰੀ ਹੋਣੀ, ਫ੍ਰੀ ਹੋਵੇ, ਇਹ ਚੀਜ਼ਾਂ ਫ੍ਰੀ ਚਾਹੀਦੀਆਂ, ਐਜੂਕੇਸ਼ਨ ਤੇ ਹੈਲਥ, ਬੱਚਿਆਂ ਨੂੰ ਵਧੀਆ ਜਿਹੜੀ ਆ ਐਜੂਕੇਟ ਕਰਨ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਦੇਣਾ ਚਾਹੀਦਾ।
0: ਬਿਲਕੁਲ ਹੈ ਜੀ,
1: ਬਾਕਮਾਲ ਜੀ, ਬਹੁਤ ਖੂਬ ਡਾਕਟਰ ਸਾਹਿਬ।
0: ਤੇ ਸ਼ਮੀ ਜੀ ਇੱਕ ਦੋ ਕਾਲਰ ਨੇ ਨਾਲ ਆਪਣੇ, ਤੇ ਜਿਮੀ ਕਾਟਰ ਬਾਈ ਜੀ ਪਹਿਲੀ ਵਾਰੀ ਕਾਲ ਕਰ ਰਹੇ ਨੇ, ਉਹਨਾਂ ਦਾ ਆਪਾਂ ਸੁਨੇਹਾ ਸੁਣ ਕੇ ਤੇ ਫਿਰ ਮੁਕੱਦਰ ਜੀ ਦੀ ਗੱਲ ਸੁਣਦੇ ਆ। ਜਿਮੀ ਕਾਟਰ ਸਾਹਿਬ ਸਵਾਗਤ ਹੈ ਜੀ ਨੂੰ ਜੀ ਬਾਈ ਜੀ, ਲੰਘਿਆ ਜੀ ਨੂੰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਜੀ,
4: ਹਾਂਜੀ ਬਾਈ ਜੀ
0: ਸਵਾਗਤ ਹੈ ਬਾਈ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਦੇ ਉੱਤੇ, ਗੱਲਾਂ ਬਾਤਾਂ ਜੋ ਚੱਲ ਰਹੀਆਂ ਨੇ?
4: ਬਹੁਤ ਵਧੀਆ ਜੀ, ਡਾਕਟਰ ਦਿਵਸ ਤੇ ਗੱਲ ਚੱਲ ਰਹੀ ਹੈ
0: ਜੀ,
4: ਪੱਟੀ ਸਾਹਿਬ ਨੇ ਬਹੁਤ ਵਧੀਆ ਤਬਸਰਾ ਕਰਿਆ
0: ਜੀ।
4: ਮੈਂ ਤਾਂ ਇਹ ਪੁੱਛਣਾ ਸੀਗਾ ਜੀ ਵੀ ਉਹ ਨੀਟ ਦਾ ਜਿਹੜਾ ਟੈਸਟ ਹੁੰਦਾ ਗਾ ਵੀ ਹੁਣ 2 ਵਾਰੀ ਹੋ ਗਿਆ,
0: ਹਾਂਜੀ,
4: ਤੇ ਸਾਡਾ ਬੱਚਾ ਹੈਗਾ ਮੇਰਾ ਭੀਜਾ ਹੈਗਾ, ਉਹ ਜਿੱਦ ਕਰ ਰਿਹਾ ਕਹਿੰਦਾ ਵੀ ਮੈਂ 1 ਸਾਲ ਡਰੋਪ ਕਰਕੇ ਫੇਰ ਦੇਣਾ ਗਾ
0: ਜੀ,
4: ਵੀ ਦੇਣਾ ਚਾਹੀਦਾ ਕਿ ਨਹੀਂ, ਵੀ ਫੇਰ ਵੀ ਘਪਲੇਬਾਜ਼ੀ ਹੋਊਗੀ ਕਿ ਨਹੀਂ ਹੋਊਗੀ?
0: ਨਹੀਂ ਉਹ ਚਲੋ ਉਹ ਤਾਂ ਜੋ ਹੋਈ ਜਾਂਦਾ, ਮੈਂ ਆਪਣਾ ਵਿਚਾਰ ਦਿੰਦਾ, ਬਾਕੀ ਸ਼ਮੀ ਭਾਜੀ ਐਜੂਕੇਸ਼ਨ ਸਿਸਟਮ ਦੇ ਨਾਲ ਜ਼ਿਆਦਾ ਜੁੜੇ ਆ, ਉਹ ਆਪਣਾ ਐਕਸਪੀਰੀਅੰਸ ਜ਼ਿਆਦਾ ਦੱਸ ਸਕਦੇ ਆ। ਮੈਂ ਤਾਂ ਇਹੀ ਕਹਾਂਗਾ ਕਿ ਜੀ ਬੱਚਾ ਤੁਹਾਡਾ ਕੌਨਫੀਡੈਂਸ ਹੈਗਾ ਪੂਰਾ, ਅਤੇ ਉਹਨੂੰ ਇਸ ਚੀਜ਼ ਤੋਂ ਰੋਕੋ ਟੋਕ ਹੋਣਾ, ਅਤੇ ਜੇ ਉਹ ਕਰਨਾ ਚਾਹੁੰਦਾ ਤਾਂ ਉਹਨੂੰ ਜ਼ਰੂਰ ਪਹਿਲਕਦਮੀ ਦੇ ਉੱਤੇ ਕਰਨ ਦਿਓ। ਬਾਕੀ ਸ਼ਮੀ ਭਾਜੀ ਤੁਸੀਂ ਸਲਾਹ ਦੇ ਸਕਦੇ ਹੋ ਜ਼ਿਆਦਾ ਉਸ ਬਾਰੇ ਦੀ।
1: ਜੀ ਪਰ ਜਿਵੇਂ ਭਾਈ ਇਹ 'ਚ ਤੁਹਾਨੂੰ ਮਤਲਬ ਸ਼ੱਕ ਸ਼ੁਭਾ ਕੀ ਆ ਕਿ ਜਿਹੜਾ ਬੱਚੇ ਦੇ ਉੱਤੇ ਕੌਨਫੀਡੈਂਸ ਜ਼ਰੂਰ ਹੋਣਾ ਚਾਹੀਦਾ ਜਿਵੇਂ ਭਾਰਤ ਸਾਹਿਬ ਕਹਿੰਦੇ ਨਾ, ਔਰ ਮੈਨੂੰ ਲੱਗਦਾ ਕਿ ਤੁਸੀਂ ਵੀ ਬਿਲਕੁਲ ਪੋਜ਼ਿਟਿਵ ਹੀ ਸੋਚ ਰਹੇ ਹੋ
0: ਜੀ।
1: ਜਿਹੜੇ ਡਾਊਟਸ ਨੇ ਨਾ ਕਿ ਇਹ ਅੱਗੇ ਜਾ ਕੇ ਦੁਬਾਰਾ ਕੋਈ ਇਹੋ ਜਿਹਾ ਫਰੋਡ ਨਿਕਲੇਗਾ ਜਾਂ ਕਿਵੇਂ ਹੋਏਗਾ, ਇਹਦੀ ਤਾਂ ਭਵਿੱਖਬਾਣੀ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਇੱਕ ਸਿਸਟਮ ਹੀ ਬਹੁਤ ਵੱਡਾ ਵਸੀਹ ਸਿਸਟਮ ਆ। ਹਾਂਜੀ ਬਿਲਕੁਲ, ਤੇ ਦੂਸਰਾ ਇਹ ਹੈ ਕਿ ਆਪਾਂ ਪੋਜ਼ਿਟਿਵ ਮੰਨ ਕੇ ਚੱਲੀਏ ਕਿ ਹਾਂਜੀ ਬਿਲਕੁਲ ਪੋਜ਼ਿਟਿਵ ਸੋਚ ਕੇ ਚੱਲੀਏ ਕਿ ਚੰਗਾ ਹੀ ਹੋਏਗਾ
0: ਜੀ,
1: ਅਤੇ ਬਿਲਕੁਲ ਸਾਰਾ ਕੁਛ ਆਪਣੇ ਆਪਣੇ ਥਾਂ ਤੇ ਸਹੀ ਜਿਹੜਾ ਉਹ ਚੱਲੇਗਾ, ਕਿਉਂਕਿ ਜਿਹੜੀ ਬੱਚੇ ਦੀ ਮਿਹਨਤ ਹੈ ਨਾ, ਉਹਦੇ ਜਿਹੜੇ ਸੁਪਨੇ ਆ
0: ਜੀ,
1: ਉਹਦੇ ਵਿੱਚ ਇਹ ਇੱਕ ਵੱਡੀ ਰੁਕਾਵਟ ਸਿੱਧ ਹੋ ਸਕਦਾ, ਜਿਵੇਂ ਜਿਹੜੇ ਕਿੰਨਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਬੱਚਿਆਂ ਦੇ, ਜਿਹੜੇ ਜਿਹੜਾ ਮੋਰਾਲ ਵੀ ਜਿਹੜਾ ਟੁੱਟਿਆ ਕਿ ਭਾਈ ਯਾਰ ਇਹ ਅਸੀਂ ਇੰਨੀ ਮਿਹਨਤ ਕੀਤੀ ਆ ਤੇ ਆ ਵਿੱਚੋਂ ਨਿਕਲਿਆ ਕੀ ਆ,
0: ਬਿਲਕੁਲ,
1: ਫਿਰ ਹੁਣ ਦੂਸਰੀ ਵਾਰੀ ਹੋ ਗਿਆ ਇਹਦੇ ਵਿੱਚ
0: ਚਲੋ ਜੋ ਸਾਡਾ ਸਿਸਟਮ ਹੈ ਜਾਂ ਸਾਡੇ ਦੇਸ਼ ਦਾ ਸਿਸਟਮ ਹੈ ਉਹ ਤਾਂ ਉਸੇ ਤਰ੍ਹਾਂ ਚੱਲੀ ਜਾਣਾ, ਪਰ ਕਿਤੇ ਨਾ ਕਿਤੇ ਜੇ ਆਪਾਂ ਪਰਿਵਾਰ ਦੇ ਵੱਲੋਂ ਕਿਤੇ ਉਹਨੂੰ ਰੋਕਾਂਗੇ ਜਾਂ ਉਹਨੂੰ ਕਰਾਂਗੇ ਨਾ, ਤਾਂ ਜਿਹੜਾ ਉਹ ਗੁੱਸਾ ਉਹ ਸਿਸਟਮ ਦੇ ਉੱਤੇ ਹੈ ਨਾ, ਉਹ ਕਿਤੇ ਨਾ ਕਿਤੇ ਫਿਰ ਪਰਿਵਾਰ ਦੇ ਵਿੱਚ ਸ਼ੁਰੂ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਉਹ ਫਿਰ ਉਹਦਾ ਜਿਹੜਾ ਸੁਪਨਾ ਜਿੱਦਾਂ ਭਾਜੀ ਨੇ ਕਿਹਾ ਕਿ ਉਹ ਉਹਨੂੰ ਪੂਰਾ ਕਰਨ ਦਿਓ, ਅੱਗੇ ਜੋ ਹੋਣਾ ਉਹ ਮਤਲਬ ਕਿ ਛੱਡ ਦਿਓ, ਮਾਲਕ ਤੇ ਛੱਡ ਦਿਓ, ਕੁਦਰਤ ਤੇ ਛੱਡ ਦਿਓ, ਹਨਾ, ਜੋ ਹੋਊਗਾ ਹੋਊਗਾ, ਚੰਗੇ ਲਈ ਹੋਏਗਾ ਫਿਰ।
4: ਹਾਂਜੀ ਹਾਂਜੀ ਹਾਂਜੀ, ਉਹ ਤਾਂ ਮੈਂ ਤਾਂ ਵੈਸੇ ਹੀ ਗੱਲ ਕਰ ਰਿਹਾ ਸੀ ਵੀ ਇਹ ਟੈਕਸ ਵਾਰੀ ਹੁਣ ਦੁਬਾਰੇ ਦਿੱਤਾ ਗਾ ਵੀ ਉਹ ਹੁਣ ਦੁਬਾਰੇ ਫੇਰ ਉਹ ਰਿਜ਼ਲਟ ਆਇਆ ਨੀ ਗਾ, ਉਹ ਦੁਬਾਰੇ ਫੇਰ ਤਿਆਰੀ ਕਰਨ ਲੱਗ ਗਿਆ
0: ਜੀ। ਨਹੀਂ ਮਿਹਨਤੀ ਹੈ ਜੀ, ਸਲੂਟ ਹੈ ਜੀ ਉਹਨੂੰ, ਫਿਰ ਤਾਂ ਕਿਆ ਬਾਤ ਹੈ ਜੀ, ਜੀ
1: ਕਿਆ ਬਾਤ,
0: ਕਾਬਲ ਬੱਚਾ ਹੈ ਜੀ,
1: ਬਹੁਤ ਖੂਬ ਜੀ।
4: ਠੀਕ ਹੈ ਜੀ, ਥੈਂਕ ਯੂ, ਤੁਸੀਂ ਕੰਟੀਨਿਊ ਕਰੋ।
0: ਥੈਂਕ ਯੂ, ਥੈਂਕ ਯੂ ਬਾਜੀ, ਬਹੁਤ ਬਹੁਤ ਸ਼ੁਕਰੀਆ, ਜੁੜਦੇ ਰਿਹਾ ਕਰੋ।

0: ਚਲੋ ਮੈਂ ਤਾਂ ਹੀ ਦੇਣਾ, ਮੈਂ ਵੀ ਕਿਤੇ ਡਾਕਟਰ ਨੇ ਤੇ ਸਾਡੇ ਵਾਲੇ ਡਾਕਟਰ ਪਿੱਛੇ ਨਾ ਰਹਿ ਜਾਣਾ
1: ਜੀ।
0: ਹੈਂ
2: ਬਿਲਕੁਲ ਬਿਲਕੁਲ ਜੀ,
1: ਇਹ ਦਿਲ ਦਾ ਮਾਮਲਾ ਭਾਈ, ਦਿਲ ਦਾ ਮਾਮਲਾ ਹੈ।
0: ਮਾਮਲਾ ਹੈ, ਹਾਂ ਦਿਲ ਦਾ ਮਾਮਲਾ ਹੈ। ਉਹ ਮੈਂ ਤਾਂ ਉਹ ਦੁਬਾਰਾ ਕਹਿੰਦਾ ਰਿਪੀਟ ਕਰਨਾ ਹੁੰਦਾ ਤਾਂ ਉਹ ਟਵਾਣਾ ਸਾਹਿਬ ਕਹਿੰਦੇ ਹੁੰਦੇ ਨੇ ਵੀ ਉਹ ਵੀ ਉਹ ਗਲਤ ਹੁੰਦਾ ਦੁਬਾਰਾ ਦੁਬਾਰਾ
1: ਜੀ।
0: ਪਰ ਮੈਨੂੰ ਹੁਣ ਡਾਕਟਰ ਡੇ ਦੇ ਉੱਤੇ ਕੋਈ ਹੋਰ ਤਾਂ ਕੋਈ ਚੀਜ਼ ਲੱਭੀ ਨੀ, ਮੈਨੂੰ ਡਾਕਟਰ ਡੇ ਤੇ ਇੱਕੋ ਹੀ ਲੱਭਿਆ। ਇਹ ਡਾਕਟਰ ਵੀ ਵੱਖਰਾ ਹੀ ਲੱਭਿਆ ਜਿਹਨੇ ਇਹ ਸਲਾਹ ਦਿੱਤੀ, ਕੱਲਾ ਹੀ ਡਾਕਟਰ ਸੀ ਇਹ। ਹੁਣ ਮੈਨੂੰ ਇਹਦੀ ਖੋਜ ਵੀ ਕਰਨੀ ਪੈਣੀ ਵੀ ਇਹਨੇ ਕਿਉਂ ਦਿੱਤੀ ਸਲਾਹ। ਉਹ ਮੈਂ ਤੁਹਾਨੂੰ ਪਿਛਲੇ ਦਿਨ ਸੁਣਾਇਆ ਸੀ ਨਾ, ਚਲੋ ਮੈਂ ਸੁਣਾ ਕੇ ਫੇਰ ਹੀ ਗੱਲ ਅੱਗੇ ਵਧਾਉਂਦੇ ਆਪਾਂ, 2 ਕੁ ਮਿੰਟ ਹੀ ਲਾਉਣੇ ਨੇ, ਆਪਾਂ ਜ਼ਿਆਦਾ ਨੀ ਲਾਉਂਦੇ।
1: ਜ਼ਰੂਰ ਜੀ।
0: ਸਾਡੇ ਸਾਡੇ ਡਾਕਟਰ ਸਾਹਿਬ ਪਹਿਲਾਂ ਤਾਂ ਸਾਡੇ ਦੇਬੀ ਸਾਹਿਬ ਕਹਿੰਦੇ, ਫਿਰ ਸਾਡੇ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਇਹਨੂੰ। ਮੈਂ ਉਹ ਕਹਿੰਦੇ ਭਾਵੇਂ ਮਰ ਜਾਵਾ ਕਿਸੇ ਅੱਗੇ ਮਿੰਨਤ ਨਹੀਂ ਕਰਨੀ, ਮੇਰੀ ਅਣਖ ਨੇ ਫਰਿਆਦ ਕਰਨੋਂ ਮਨਾ ਕੀਤਾ ਹੈ। ਹੈਂ
1: ਵਾਹ ਜੀ,
0: ਜਿੰਨੇ ਪਰਹੇਜ਼ ਨੇ, ਜਿੰਨੇ ਪਰਹੇਜ਼ ਨੇ ਉਹਨਾਂ ਵਿੱਚ ਤੇਰਾ ਨਾਮ ਵੀ ਸ਼ਾਮਿਲ ਹੈ। ਦੇਬੀ ਨੂੰ ਤੈਨੂੰ ਯਾਦ, ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ। ਹੁਣ ਇਹ ਡਾਕਟਰ ਨੀ ਮੈਨੂੰ ਲੱਗਦਾ, ਡਾਕਟਰ ਦੇ ਚਾਰ ਪੁੜੀਆਂ ਨਾਲ ਵੀ ਆ ਖਾ ਕੇ ਸੌ ਜਾ। ਉਹਨੇ ਕਿਹਾ ਤੂੰ ਮੈਨੂੰ ਯਾਦ ਨਾ ਕਰ, ਵੀ ਦਵਾਈ ਖਾਣ ਦੀ ਲੋੜ ਨੀ ਹੈਗੀ, ਦਵਾਈ ਨਾ ਖਾਈ, ਵੀ ਜੇ ਯਾਦ ਕਰਦਾ ਰਹੇ ਭਾਵੇਂ ਨੀਂਦਰ ਦੀਆਂ ਗੋਲੀਆਂ ਖਾਣੀ ਤਾਂ ਵੀ ਨੀਂਦ ਨੀ ਆਉਣੀ। ਉਹੀ ਗੱਲ
1: ਮਨਮੋਹਨ ਬਾਰੇ ਸੁਣਨ ਦਾ ਗੀਤ ਸੀ ਨਾ ਇੱਕ, ਰੱਬ ਕਰਕੇ ਤੈਨੂੰ ਵੀ ਲੱਗ ਜਾਵੇ। ਭਾਜੀ ਕਹਿਣਾ ਇਹ ਇਹ ਹੋਰ ਡਾਕਟਰ ਨੇ ਜੀ, ਸ਼ਮੀ ਜੀ
0: ਨਹੀਂ, ਇਹ ਇਹ ਇਹ ਪੜ੍ਹਾਈ ਕੋਈ ਕੋਈ ਉਹੀ ਗੱਲ ਹੈ। ਹਾਂ ਇਹ ਵਹਿਮਾਂ ਦਾ ਡਾਕਟਰ ਹੈ, ਇਹ ਮੈਡੀਕਲ ਲਾਈਨ ਚ ਨੀ ਆਉਂਦੀ ਪੜ੍ਹਾਈ ਹੈ ਡਾਕਟਰਾਂ ਦੀ। ਉਹ ਕਹਿੰਦਾ ਦੇਬੀ ਨੂੰ ਡਾਕਟਰ ਨੇ ਤੈਨੂੰ ਯਾਦ ਕਰਨੋਂ ਮਨਾ ਕੀਤਾ ਹੈ, ਕਿੰਨੀ ਮੁੱਦਤ ਬਾਅਦ ਮਿਲੀ ਹੈ, ਅੱਜ ਜਲਵਾ ਜੀ ਭਰ ਕੇ ਵਿਖਾ ਦੇ, ਮੇਰੇ ਚਿਹਰੇ ਤੇ ਜੋ ਕਰੇ ਸਵਾਲ ਉਹ ਸਾਰੇ ਪੜ੍ਹ ਕੇ ਵਿਖਾ ਦੇ। ਹੈ ਬੀਤਿਆ ਵੇਲਾ ਯਾਦ ਕਰਾ ਦੇ, ਬੀਤਿਆ ਵੇਲਾ ਯਾਦ ਕਰਾ ਦੇ, ਬਿਨਾਂ ਗੱਲੋਂ ਅੱਜ ਲੜ ਕੇ ਵਿਖਾ ਦੇ। ਹੈ ਦੇਬੀ ਦੇਬੀ ਦੀ ਸਾਡੇ ਡਾਕਟਰ ਮਲਕੀਤ ਸਿੰਘ ਦੀ ਫਰਮਾਇਸ਼ ਤੂੰ ਮੰਨ ਲੈ, ਦੋ ਗੁੱਤਾਂ ਅੱਜ ਕਰਕੇ ਵਿਖਾ ਦੇ। ਥੋੜਾ ਜਿਹਾ ਮਜ਼ਾਕੀਆ ਲੈ ਜੇ ਲੈ ਗਏ, ਇਹੋ ਜਿਹੇ ਸਲਾਹ ਡਾਕਟਰ ਬਹੁਤ ਘੱਟ ਨੇ ਦੇਣ ਵਾਲੇ। ਮੈਂ ਉਹ ਡਾਕਟਰ ਨਹੀਂ, ਹੁਣ ਤੁਸੀਂ ਦੇਖੋ ਸ਼ਮੀ ਬਾਈ ਜੀ, ਇਹਨਾਂ ਡਾਕਟਰ ਤੋਂ ਬਿਨਾਂ ਕਿਸੇ ਨੇ ਸਲਾਹ ਦਿੱਤੀ ਹੈ? ਤੁਸੀਂ ਦੇਖ ਲਓ ਅੱਜ ਡਾਕਟਰ ਦੇ ਤੁਸੀਂ ਗੱਲ ਕਰਦੇ ਹੋ
1: ਜੀ,
0: ਜੇ ਮੈਂ ਨਾ ਕਰਦਾ ਤੇ ਇਹ ਵਿੱਚ ਹੀ ਰਹਿ ਜਾਣੀ ਸੀ ਗੱਲ। ਹੋਈ
1: ਬਿਲਕੁਲ,
2: ਇਹ ਪੱਖ ਰਹਿ ਜਾਣਾ ਸੀਗਾ ਜੀ, ਬਿਲਕੁਲ
0: ਇਹ ਪੱਖ ਰਹਿ ਜਾਣਾ ਸੀ ਡਾਕਟਰ ਡੇ ਦੇ
1: ਜੀ।
0: ਉਹ ਬਹੁਤ ਸੈਂਸਿਟਿਵ ਪੱਖ, ਬਹੁਤ ਸੈਂਸਿਟਿਵ ਪੱਖ ਸੀ ਇਹ
1: ਜੀ,
2: ਬਹੁਤੀਆਂ ਬਿਮਾਰੀਆਂ ਦੀ ਜੜੀ ਇਹ ਆ।
0: ਬਿਲਕੁਲ ਬਿਲਕੁਲ ਬਿਲਕੁਲ
2: ਜੀ।
0: ਲਓ ਫਿਰ ਮੈਂ ਤੁਹਾਨੂੰ 2 ਕੁ ਗੱਲਾਂ ਹੋਰ ਕਹਿ ਕੇ ਮੈਂ ਖਤਮ ਕਰਦਾ। ਮੈਂ ਪਿਛਲੇ ਦਿਨ ਤੁਹਾਨੂੰ ਸੁਣਾਇਆ ਤਾਂ ਹੈਗਾ ਸੀ ਪਰ ਮੈਂ ਵਿੱਚ ਹੀ ਭੁੱਲ ਗਈ ਸੀ ਗੱਲ ਭੁੱਲ ਗਈ ਸੀ ਮੈਨੂੰ
1: ਜੀ।
0: ਤੇ
2: ਜੀ
0: ਟਾਈਮ ਹੈਗਾ ਕਿ ਘੱਟ ਹੈ ਬਾਬੇ? ਜੇ ਘੱਟ ਹੈ ਤਾਂ ਕੋਈ ਗੱਲ ਨੀ, ਫਿਰ ਸੈਚਰਡੇ ਨੂੰ ਮਿਲ ਲਾਂਗੇ, ਤਾਂ ਵੀ ਕੋਈ ਚੱਕਰ ਨੀ ਹੈਗਾ
1: ਜੀ। ਸ਼ਮੀ ਜੀ
0: ਹਾਂ, ਜੇ ਸਮੇਂ ਦੀ ਘਾਟ ਹੈ ਤਾਂ ਕੋਈ ਗੱਲ
2: ਪੂਰੀ ਸੁਣ ਕੇ ਹਟਾਏ ਗੱਲ ਆ ਪੂਰੀ ਜੀ, ਬਿਲਕੁਲ।
0: ਵਾਹ ਜੀ ਵਾਹ ਪਿਆਰ, ਠੀਕ ਹੈ ਜੀ ਠੀਕ ਹੈ ਜੀ। ਉਹ ਕਹਿੰਦੇ ਕਿਆ ਬਾਤ ਹੈ ਜੀ, ਸ਼ਮੀ ਬਾਈ ਜੀ ਤੁਸੀਂ ਇਹ ਗੱਲ ਕਹਿੰਦੇ ਫਿਰ ਆਪਾਂ ਵੀ ਸੁਣਾ ਕੇ ਹੀ ਹਟਾਂਗੇ ਹੁਣ।
1: ਆਲੋ ਆਜੋ ਆਜੋ ਆਜੋ, ਫੋਨ ਦਿਓ
2: ਇਰਸ਼ਾਦ ਜੀ।
0: ਉਹ ਗੱਲ ਪਿਛਲੇ ਦਿਨ ਹੀ ਰਹਿ ਗਈ ਸੀ ਵਿੱਚ, ਉਹਨੂੰ ਹੀ ਪੂਰੀ ਕਰਨਾ ਮੈਂ, ਬਾਕੀ ਤਾਂ ਹੋਰ ਕੋਈ ਗੱਲ ਨੀ ਹੈਗੀ।
1: ਕਰੋ ਪੂਰੀ ਜੀ, ਕਿਤੇ ਦਿਲ ਦਾ ਰੋਗ ਨਾ ਲਵਾ ਬੈਠੀ।
0: ਨਹੀਂ ਨਹੀਂ ਦਿਲ ਦੀ ਗੱਲ ਦੱਸਾਂਗੇ ਬਾਬੇ, ਦਿਲ ਦੀ ਗੱਲ ਦੱਸਾਂਗੇ
1: ਆਪਾਂ।

ਕਿੱਥੋਂ ਮਰੇ ਨੂੰ ਤੂੰ ਪਾਲੇਂਗੀ ਨੀ ਜਦੋਂ ਮੇਰੀ ਯਾਦ ਆਏਗੀ, ਕਿੱਥੋਂ ਮਰੇ ਨੂੰ ਤੂੰ ਪਾਲੇਂਗੀ ਨੀ ਜਦੋਂ ਮੇਰੀ ਯਾਦ ਆਏਗੀ, ਦੀਵੇ ਹੰਝੂਆਂ ਦੇ ਬਾਲੇਂਗੀ ਨੀ ਜਦੋਂ ਮੇਰੀ ਯਾਦ ਆਏਗੀ।

0: ਸੀਨੇ ਦਰਦਾਂ ਨੂੰ ਪਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ। ਸੀਨੇ ਦਰਦਾਂ ਨੂੰ ਪਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ। ਦੀਵੇ ਹੰਝੂਆਂ ਦੇ ਬਾਲੇਗੀ ਨੀ ਜਦੋਂ ਮੇਰੀ ਯਾਦ ਆਏਗੀ।
1: ਵੈਸੇ
2: ਜਪਾਨ ਵਾਲੇ ਕਹਿੰਦੇ ਆ ਪਾਣੀ ਵਾਲੀ ਇੰਜਨ ਕੱਢ ਲੈਣਾ ਆਪਾਂ ਪਾਣੀ ਤੇ ਚਲਾਉਣ ਵਾਲਾ।
0: ਚਲੋ ਤੁਹਾਡੇ ਨਾਲ ਸਾਂਝ ਪੈ ਜੇ, ਦੂਜਾ ਵੀ ਸਾਡੇ ਵਾਲਾ ਡਾਕਟਰ ਕਿਤੇ ਪਿੱਛੇ ਨਾ ਰਹਿ ਜੇ, ਮੈਂ ਤਾਂ ਪੱਖ ਰੱਖਣ ਹੀ ਆਇਆ ਸੀ। ਤੇ ਬਾਕੀ ਜੁੜਦੇ ਆ ਸ਼ਨੀਵਾਰ ਨੂੰ ਫਿਰ।
2: ਜ਼ਰੂਰ ਜੀ,
1: ਬਹੁਤ ਕੁ
0: ਠੀਕ ਹੈ ਜੀ। ਸਤਿ ਸ੍ਰੀ ਅਕਾਲ ਸਾਰੇ ਸੱਜਣਾਂ ਨੂੰ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
2: ਜੀ। ਥੈਂਕ ਯੂ ਜੀ,
1: ਬਹੁਤ ਬਹੁਤ
2: ਜੀ। ਦੋਸਤੋ, ਇਸਾਂ ਜੀ ਮੁਕੱਦਰ ਜੀ ਤੇ ਗੱਲਾਂ ਬਾਤਾਂ ਸਾਂਝ ਪਾ ਕੇ ਗਏ ਨੇ, ਥੋੜਾ ਰੰਗ ਵੀ ਬੰਨ ਕੇ ਗਏ ਆ ਤੇ ਲਾਈਨਾਂ ਦੋਸਤੋ ਖੁੱਲੀਆਂ ਨੇ। ਆਖਰ ਦੇ ਵਿੱਚ ਫਿਰ ਸ਼ਮੀ ਜੀ ਤੋਂ ਸੁਨੇਹੇ ਲੈਂਦੇ ਆ ਤੇ ਗੱਲਾਂ ਬਾਤਾਂ ਦੋ ਚਾਰ ਕਰਕੇ ਫਿਰ ਉਹਨਾਂ ਤੋਂ ਆਗਿਆ ਲੈਂਦੇ ਆ। ਤੇ ਸ਼ਮੀ ਜੀ, ਅੱਜ ਦੇ ਪ੍ਰੋਗਰਾਮ ਦੇ ਦੌਰਾਨ ਕੀ ਕੁਝ ਜਿਹੜਾ ਆਪਾਂ ਨੂੰ ਵੀ ਸਿੱਖਣ ਨੂੰ ਮਿਲਿਆ ਤੇ ਮਨ ਦੇ ਵਿੱਚ ਕੋਈ ਵਿਚਾਰ ਜਿਹੜਾ ਆਉਂਦਾ ਹੈ ਜਿਹੜਾ ਤਰਸੱਲੀ ਮਚਾ ਰਿਹਾ ਉਹ ਜ਼ਰੂਰ ਸਾਂਝਾ ਕਰੋ ਜੀ।
1: ਬਿਲਕੁਲ ਪਰ ਸਾਹਿਬ, ਬਸ ਮੈਂ ਜਾਂਦੇ ਜਾਂਦੇ ਨਾ ਇੱਕ ਜਿਹੜੀ ਆ, ਅੱਜ ਆਪਾਂ ਟੈਕਨੋਲੋਜੀ ਦੇ ਯੁੱਗ ਚ ਜੀ ਰਹੇ ਹਾਂ।
2: ਬਿਲਕੁਲ,
1: ਤੇ ਸਾਨੂੰ ਐਂ ਲੱਗਦਾ ਹੁੰਦਾ ਹੈ ਕਿ ਕੋਈ ਵੀ ਅਗਰ ਸਾਨੂੰ ਤਕਲੀਫ ਹੋ ਰਹੀ ਹੈ, ਕੋਈ ਪ੍ਰੋਬਲਮ ਆ ਰਹੀ ਹੈ, ਸਿੱਧਾ ਚਾ ਕੇ ਗੂਗਲ ਬਾਬਾ ਜੀ ਨੂੰ ਪੁੱਛ ਲੈਂਦੇ ਹਾਂ
2: ਜੀ।
1: ਤੇ ਕਈ ਵਾਰੀ ਤਾਂ ਕਈਆਂ ਨੂੰ ਤਾਂ ਦਿਮਾਗ ਚ ਇਹ ਵੀ ਬੈਠ ਗਈ ਆ ਕਿ ਜਿਹੜੀ ਗੂਗਲ ਸਰਚ ਹੈ ਇਹ ਡਾਕਟਰ ਦਾ ਬਦਲ ਹੈ, ਜਾ ਕੇ ਆਪਣੇ ਸਿਮਟਮ ਪਾ ਦਿੰਦੇ ਆ ਉਹਦੇ ਚ ਉਹ ਕੋਈ ਅੱਗੇ, ਹਾਲਾਂਕਿ ਉੱਤੇ ਡਿਸਕਲੇਮਰ ਦੇ ਦਿੰਦੇ ਆ ਭਾਈ ਅਸੀਂ ਜ਼ਿੰਮੇਵਾਰ ਨਹੀਂ ਹੈਗੇ, ਤੁਸੀਂ ਆਹ ਕੰਮ ਕੀਤਾ ਤੁਸੀਂ ਜ਼ਿੰਮੇਵਾਰ ਹੋ
2: ਜੀ।
1: ਹੁਣ ਜਿਹੜਾ ਇਹ ਸੈਲਫ ਡਾਇਗਨੋਸਿਸ ਹੈ ਇਹ ਖਤਰਨਾਕ ਚੀਜ਼ ਆ। ਜਿਹੜੇ ਕੁਆਲੀਫਾਈਡ ਡਾਕਟਰ ਆ, ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਆ, ਉਹਨਾਂ ਦਾ ਇੱਕ ਤਜਰਬਾ ਹੈ ਪੂਰਾ, ਉਹਨਾਂ ਨੂੰ ਪਤਾ ਵੀ ਕਿਹੜੀ ਚੀਜ਼ ਕੀ ਆ। ਹੁਣ ਮੇਰੇ ਵਰਗਾ ਮਾਤੜਾ ਹੀ ਉੱਥੇ ਕੋਈ ਇੱਕ ਬੰਦਾ ਆਪਰੇਸ਼ਨ ਹੀ ਕਰੀ ਜਾਵੇ ਉਹਨੂੰ ਗੂਗਲ ਦੇਖ ਦੇਖ ਕੇ, ਯੂਟਿਊਬ ਦੇਖ ਕੇ, ਤੇ ਉਹ ਖਤਰਨਾਕ ਚੀਜ਼ ਆ
2: ਜੀ।
1: ਫਿਰ ਜਿਹੜੀਆਂ ਮਿਥਸ ਨੇ ਨਾ, ਜਿਵੇਂ ਹੁਣ ਮਿਥ ਆ ਕਈ ਲੋਕਾਂ ਨੇ ਘਰੇ ਪੰਡਾ ਬਣਾ ਕੇ ਰੱਖੀਆਂ ਦਵਾਈਆਂ ਦੀਆਂ, ਉਹ ਐਂਟੀਬਾਇਓਟਿਕ ਲਿਆਏ ਤੇ ਉਹਨਾਂ ਨੇ ਸੋਚ ਲਿਆ ਦਿਮਾਗ ਚ ਇੱਕ ਪੱਕੀ ਬਣਾ ਲਈ ਆਪਣੇ ਮਾਨਤਾ ਕਿ ਜਿਹੜੇ ਐਂਟੀਬਾਇਓਟਿਕਸ ਹੁੰਦੇ ਆ ਇਹਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਜਿਹੜੀ ਮਰਜ਼ੀ ਬਿਮਾਰੀ ਹੋਏ
2: ਜੀ।
1: ਜਦਕਿ ਜਿਹੜੇ ਐਂਟੀਬਾਇਓਟਿਕ ਆ ਉਹ ਸਿਰਫ ਬੈਕਟੀਰੀਆ
2: ਜਾਂ ਕੁਝ ਦਿਨਾਂ ਦਾ ਕੋਰਸ ਹੁੰਦਾ, ਉਹ ਰੈਗੂਲਰ ਕਰਨਾ ਪੈਂਦਾ, ਇਹ ਨਹੀਂ ਕਿ ਜਦੋਂ ਮਰਜ਼ੀ ਜੋ ਜੀ ਆਇਆ ਜੀ ਉਹ ਖਾ ਲਈਏ।
1: ਹਾਂਜੀ ਹਾਂਜੀ, ਬਸ ਉਹ ਉਹਨਾਂ ਦੀ ਇੱਕ ਆਪਣੀ ਇੱਕ ਵੱਖਰੀ ਯੂਸੇਜ ਹੈਗੀ ਆ
2: ਜੀ।
1: ਹੁਣ ਕਈ ਕਹਿੰਦੇ ਆ ਕਿ ਜਿਹੜੇ ਟੀਕੇ ਲਵਾਉਣ ਨਾਲ ਕੋਈ ਹੋਰ ਬਿਮਾਰੀਆਂ ਲੱਗ ਜਾਣਗੀਆਂ ਜੀ, ਉਹ ਵੀ ਪੱਕਾ, ਪਰ ਇਹ ਬਿਲਕੁਲ ਸਾਇੰਟੀਫਿਕਲੀ ਸਹੀ ਗੱਲ ਨਹੀਂ ਹੈਗੀ, ਐਸਾ ਕੁਛ ਹੁੰਦਾ ਨਹੀਂ ਹੈ
2: ਜੀ।
1: ਔਰ ਕਈ ਤਾਂ ਇਹ ਵੀ ਸੋਚੀ ਜਾਂਦੇ ਆ ਕਿ ਦਵਾਈ ਡਾਕਟਰ ਨੇ ਜੇ ਇੱਕ ਲਿਖੀ ਆ ਚਾਰ ਖਾ ਲਓ, ਮਤਲਬ ਵੱਧ ਕੇ ਖਾਓ ਤੇ ਛੇਤੀ ਠੀਕ ਹੋ ਜਾਂਗੇ, ਉਹ ਵੀ ਖਤਰਨਾਕ ਕੰਮ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਬਿਲਕੁਲ ਠੀਕ ਹੈ। ਜਿਹੜੀ ਨਾ ਅੱਜ ਡਾਕਟਰਸ ਡੇ ਆ, ਇਹ ਮਨਾਇਆ ਵੀ ਇਸੇ ਕਰਕੇ ਜਾਂਦਾ ਹੈ ਕਿਉਂਕਿ ਅੱਜ ਦਾ ਦਿਨ ਤਾਂ ਡਾਕਟਰ ਜਿਹੜੇ ਆਪਣੇ ਉਹਨਾਂ ਦੀ ਯਾਦ ਚ ਮਨਾਇਆ ਗਿਆ, ਡਾਕਟਰ ਬੋਸ
2: ਜੀ,
1: ਤੁਸੀਂ ਜਾਣਕਾਰੀ ਦੇ ਰਹੇ ਸ਼ੁਰੂ ਦੇ ਵਿੱਚ।
2: ਹਾਂਜੀ,
1: ਤੇ ਉਹ ਉਹਨਾਂ ਕਰਕੇ ਜਿਹੜਾ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਕਰਕੇ ਆਪਾਂ ਮਨਾ ਰਹੇ ਹਾਂ। ਹੁਣ ਜਿਹੜੀ ਅਵੇਅਰਨੈਸ ਮੁੱਖ ਮੁੱਦਾ ਹੈ ਕਿ ਅਵੇਅਰ ਹੋਣਾ ਜ਼ਰੂਰੀ ਹੈ, ਤੇ ਅਵੇਅਰ ਜਿੰਨੇ ਆਪਾਂ ਹੋਵਾਂਗੇ ਓਨਾ ਹੀ ਜਿਹੜਾ ਠੀਕ ਹੈ, ਓਨੀ ਲਾਈਫ ਲੌਂਗ ਜਿਹੜੀ ਹੈ ਬੰਦੇ ਦੀ ਹੁੰਦੀ ਹੈ, ਜਿਹੜੀ ਆ ਸਿਹਤ ਠੀਕ ਰਹੇਗੀ। ਸਿਹਤ ਹੈ, ਜਾਨ ਹੈ, ਜਹਾਨ ਹੈ।
2: ਇਹਦੇ ਵਿੱਚ ਇੱਕ ਨੁਕਤਾ ਹੋਰ ਜਾਣਨਾ ਚਾਹਾਂਗਾ, ਚਲੋ ਤੁਸੀਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋ, ਕਿ ਜਿਹੜਾ ਖਾਸ ਕਰਕੇ ਕੁੜੀਆਂ ਦੇ ਸਕੂਲ ਨੇ, ਕਿਉਂਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਬਹੁਤ ਸਾਰੀਆਂ ਐਸੀਆਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਦੀ ਗੱਲ ਆ ਜਾਂਦੀ ਹੈ, ਜਾਂ ਸਰੀਰਕ ਨੂੰ ਆਪਣੇ ਆਪ ਨੂੰ ਸਮਝਣ ਦੇ ਲਈ, ਜਾਂ ਸਮੇਂ ਸਮੇਂ ਦੇ ਉੱਤੇ ਜਿਵੇਂ ਆਪਾਂ ਕੈਂਸਰ ਦੀ ਵੀ ਗੱਲ ਕੀਤੀ ਹੈ ਕਿ ਉਹਨਾਂ ਦੇ ਵਿੱਚ ਚਾਂਸ ਜਿਹੜੇ ਵੱਧ ਜਾਂਦੇ ਨੇ, ਕਾਫੀ ਵੱਡੇ ਪੱਧਰ ਦੇ ਉੱਤੇ ਹੈਗੇ ਨੇ, ਦੇਖੇ ਜਾਂਦੇ ਆ ਦੁਨੀਆਂ 'ਚ ਹੀ, ਤਾਂ ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਕੋਈ ਐਸੇ ਸਕੂਲਿੰਗ ਦੇ ਵਿੱਚ ਕੈਂਪਿੰਗ ਜਾਂ ਹੋਰ ਕੈਂਪ ਵਗੈਰਾ, ਜਾਂ ਸਮੇਂ ਸਮੇਂ ਦੇ ਉੱਤੇ ਜਿੱਦਾਂ ਕਿ ਉੱਥੇ ਦੇ ਹੈਲਥ ਡਿਪਾਰਟਮੈਂਟ ਨੇ ਆਪਣੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਜਾਂ ਜੋ ਵੀ ਉਹਨਾਂ ਦਾ ਡਿਪਾਰਟਮੈਂਟ ਵੰਡੇ ਹੋਏ ਹੈ ਕਿ ਇਸ ਤਰ੍ਹਾਂ ਦਾ ਕੋਈ ਚੱਲਦਾ ਹੈ ਉਹਨਾਂ ਨੂੰ ਮਤਲਬ ਕਿ ਜਾਗਰੂਕ ਕਰਨ ਦੇ ਲਈ ਬੱਚਿਆਂ ਦੇ ਲਈ ਛੋਟੇ ਹੁੰਦਿਆਂ ਤੋਂ ਹੀ ਉਹਨਾਂ ਨੂੰ ਆਪਣੇ ਪ੍ਰਤੀ ਜਾਗਰੂਕਤਾ?
1: ਬਿਲਕੁਲ ਬਿਲਕੁਲ ਭਾਰਤ ਸਾਹਿਬ ਬਿਲਕੁਲ, ਇਹ ਤਾਂ ਕਹਿ ਲਓ ਸਕੂਲ ਪੱਧਰ ਦੇ ਉੱਤੇ, ਕਾਲਜ ਪੱਧਰ ਦੇ ਉੱਤੇ ਹਰ ਵੱਖਰੇ
2: ਜੀ
1: ਏਜ ਗਰੁੱਪ ਹੈਗੇ ਆ। ਬਕਾਇਦਾ ਜਿਹੜਾ ਪਰਿਵਾਰ ਭਲਾਈ ਜਿਹੜਾ ਵਿਭਾਗ ਹੈ ਉਹ ਹੈਗਾ, ਤੇ ਹੋਰ ਵੀ ਡਿਪਾਰਟਮੈਂਟ ਵੱਖਰੇ ਆ, ਕੋਆਰਡੀਨੇਟ ਕਰਕੇ ਇਹ ਸੈਮੀਨਾਰ ਤੇ ਅਵੇਅਰਨੈਸ ਪ੍ਰੋਗਰਾਮ ਬਕਾਇਦਾ ਚੱਲਦੇ ਰਹਿੰਦੇ ਆ। ਜਿਵੇਂ ਆਪਣਾ ਅਕੈਡਮਿਕ ਕੈਲੰਡਰ ਬਣਦਾ ਹੈ ਉਹਦੇ ਵਿੱਚ ਵੀ ਦਿਨ ਨਿਰਧਾਰਿਤ ਕੀਤੇ ਹੋਏ ਕਿ ਫਲਾਣੇ ਦਿਨ ਨੂੰ ਆਪਾਂ ਅਵੇਅਰ ਕਰਨਾ, ਫਲਾਣੇ ਦਿਨ ਨੂੰ ਇਹ ਕਰਨਾ, ਪਤਾ ਹੁੰਦਾ ਉਹ ਸਿਸਟਮ ਦਾ ਚੱਲਦਾ ਅਵੇਅਰਨੈਸ ਵਾਲਾ।
2: ਜੀ
1: ਹੁਣ ਇਹੀ ਜਿਹੜੀ ਖਾਸੀਅਤ ਆ ਜਿਹੜਾ ਡਾਕਟਰਸ ਡੇ ਵੀ ਆਪਾਂ ਮਨਾ ਰਹੇ ਹਾਂ ਅੱਜ, ਉਹਦੀ ਤੁਸੀਂ ਗੱਲ ਕੀਤੀ, ਵੇਖੋ ਕਿੰਨੀਆਂ ਜਿਹੜੀਆਂ ਨੇ ਜਾਣਕਾਰੀ ਭਰਪੂਰ ਗੱਲਾਂ ਡਾਕਟਰ ਪੱਟੀ ਜੀ ਨੇ ਕੀਤੀਆਂ, ਸੈਣੀ ਸਾਹਿਬ ਕੋਲੋਂ ਗੱਲਾਂ ਆਪਾਂ ਸੁਣੀਆਂ
2: ਜੀ,
1: ਤੇ ਉਹ ਸਾਰੇ ਦੋਸਤਾਂ ਨੇ ਕੀਤੀਆਂ
2: ਜੀ,
1: ਔਰ ਇਹ ਇਹੀ ਡਿਸਕਸ਼ਨ ਦਾ ਜਿਹੜਾ ਹਾਸਿਲ ਹੈ ਜਦੋਂ ਸਾਰੇ ਮਿਲ ਜੁਲ ਕੇ ਕਮੈਂਟਸ ਦੇ ਰਾਹੀਂ ਵੀ ਆਪਾਂ ਗੱਲਾਂ ਕੀਤੀਆਂ। ਹੁਣ ਡਾਕਟਰ ਬੀ ਸੀ ਰਾਏ ਦਾ ਜਿਹੜਾ ਬਰਥ ਤੇ ਡੈਥ ਜਿਹੜੀ ਆ ਉਹ ਸੇਮ 1 ਜੁਲਾਈ ਅੱਜ ਦੇ ਦਿਨ ਸੀਗੀ
2: ਜੀ,
1: ਤੇ ਬਹਾਦਰ ਦਿਨ ਸੀਗੇ ਉਹ, ਉਹਨਾਂ ਕਰਕੇ ਜਿਹੜਾ ਮਨਾਇਆ ਜਾਂਦਾ। ਪਰ ਅਲੱਗ ਅਲੱਗ ਦੇਸ਼ਾਂ ਚ ਹੋਰ ਵੀ ਜਿਹੜੇ ਇਹਦੇ ਦਿਨ ਹੈਗੇ ਆ, ਸਾਰੇ ਦੁਨੀਆਂ ਚ ਡਾਕਟਰ ਡੇ ਨਹੀਂ ਹੈ
2: ਜੀ,
1: ਪਰ ਇੰਡੀਆ ਚ ਤੇ ਹੈਗਾ।
2: ਬਿਲਕੁਲ,
1: ਤੇ ਇਸ ਕਰਕੇ ਭਾਰਤ ਸਾਹਿਬ ਇਹ ਜਿਹੜੇ ਦਿਨ ਹੈ ਇਹਨਾਂ ਦਾ ਮਹੱਤਵ ਬਹੁਤ ਆ, ਤੇ ਤੁਹਾਡਾ ਸ਼ੁਕਰੀਆ ਬਹੁਤ ਬਹੁਤ, ਤੁਸੀਂ ਇਸ ਦਿਨ ਦੇ ਉੱਤੇ ਇੰਨੇ ਅਹਿਮ ਮੁੱਦੇ ਦੇ ਉੱਤੇ ਜਿਹੜੀ ਆ ਚਰਚਾ ਛੇੜੀ
2: ਤੇ
1: ਇੱਕ ਹੈਲਦੀ ਟਾਕ ਜਿਹੜੀ ਆ ਹੋਈ ਆ।
2: ਬਿਲਕੁਲ ਜੀ, ਤੁਸੀਂ ਨਾਲ ਜ਼ਰੀਆ ਬਣਦੇ ਹੋ, ਤੁਸੀਂ ਬਹਾਨਾ ਬਣਦੇ ਹੋ ਮੇਰਾ ਜੀ, ਕੋਈ ਨਾ ਕੋਈ ਮੁੱਦਾ ਤੁਸੀਂ ਵਧੀਆ ਹੀ ਲਾਉਂਦੇ ਹੋ ਜੀ। ਜੀ
1: ਜੀ, ਸਾਰੇ ਦੋਸਤਾਂ ਦਾ ਜੀ ਧੰਨਵਾਦ ਬਹੁਤ ਬਹੁਤ ਜੀ, ਉਹਨਾਂ ਕਿਉਂਕਿ ਉਹਨਾਂ ਦੇ ਨਾਲ ਹੀ ਜਿਹੜੀ ਹੈ ਜਿਹੜੀ ਟੀਮ ਪੂਰੀ ਹੁੰਦੀ ਹੈ ਸਾਰਿਆਂ ਦੇ ਨਾਲ ਮਿਲ ਕੇ, ਇਹ ਪਰਿਵਾਰ ਜਿਹੜਾ ਇੱਕ
2: ਕੰਪਲੀਟ
1: ਹੈਲਦੀ ਡਿਸਕਸ਼ਨ ਕਰਨ ਚ ਆਪਾਂ ਕਾਮਯਾਬ
2: ਕਾਮਯਾਬ ਹੋ।
1: ਬਹੁਤ ਬਹੁਤ ਸ਼ੁਕਰੀਆ ਜੀ,
2: ਥੈਂਕ ਯੂ ਜੀ ਸ਼ਮੀ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ, ਤੇ ਵੀਕਐਂਡ ਦੇ ਉੱਤੇ ਫਿਰ ਵੇਟ ਰਵੇਗੀ, ਜਿਵੇਂ ਮੁਕੱਦਰ ਜੀ ਵੀ ਕਹਿ ਕੇ ਗਏ ਨੇ, ਮੈਂ ਵੀ ਵੇਟ ਕਰਾਂਗਾ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ, ਨਾਲ ਜੁੜਨ ਦੇ ਲਈ,
1: ਤੇ
2: ਪਿਆਰੀਆਂ ਗੱਲਾਂ ਕਰਨ
1: ਲਈ। ਜਿੰਦਾਬਾਦ
2: ਜ਼ਿੰਦਗੀ,
1: ਜ਼ਿੰਦਗੀ ਜ਼ਿੰਦਾਬਾਦ,
2: ਸਾਮਰਾਜਵਾਦ ਮੁਰਦਾਬਾਦ
1: ਮੁਰਦਾਬਾਦ
2: ਜੀ, ਥੈਂਕ ਯੂ,
1: ਸ਼ੁਕਰੀਆ
2: ਸ਼ੁਕਰੀਆ ਜੀ। ਲਓ ਦੋਸਤੋ, ਇਸਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ, ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ, ਦੇਸ਼ ਦੇ ਦੀਆਂ ਖਬਰਾਂ ਜਾਂ ਹੋਰ ਸਾਰਾ ਸਿਲਸਿਲਾ ਹੈ ਉਹਦੇ ਵੱਲ ਨੂੰ ਚੱਲਾਂਗੇ, ਤੇ ਸਮਾਂ ਆਪਣੇ ਕੋਲ ਤਕਰੀਬਨ ਹਲੇ 45-50 ਮਿੰਟ ਦਾ ਬਾਕੀ ਪਿਆ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਇਸ ਮੁੱਦੇ ਦੇ ਉੱਤੇ ਹੋਰ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹੋ, ਕੋਈ ਆਪਣਾ ਜ਼ਿੰਦਗੀ ਦਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਦੁਨੀਆਦਾਰੀ ਦੇ ਵਿੱਚ ਕੋਈ ਚੰਗਾ ਸੁਨੇਹਾ ਇਸ ਦੇ ਬਾਬਤ ਦੇਣਾ ਚਾਹੁੰਦੇ ਹੋ, ਤਾਂ ਸਵਾਗਤ ਰਹੇਗਾ, ਤੇ ਤੁਹਾਡਾ ਕਿਸ ਤਰ੍ਹਾਂ ਦਾ ਆਪਣੇ ਡਾਕਟਰਾਂ ਦੇ ਨਾਲ ਐਕਸਪੀਰੀਅੰਸ ਹੈ, ਨਾਮ ਦੱਸੇ ਬਿਨਾਂ ਵੀ ਤੁਸੀਂ ਜ਼ਿਕਰ ਕਰ ਸਕਦੇ ਹੋ, ਤੇ ਆਪਣੇ ਆਪ ਦੇ ਵਿੱਚ ਜਾਗਰੂਕਤਾ ਤੁਸੀਂ ਆਪਣੀ ਹੈਲਥ ਦੇ ਲਈ ਜਾਂ ਆਪਣੇ ਸਿਹਤ ਨੂੰ ਸੰਭਾਲਣ ਦੇ ਲਈ ਕਿਵੇਂ ਲੈ ਕੇ ਆਉਂਦੇ ਹੋ, ਇਸ ਤਰ੍ਹਾਂ ਦੇ ਨੁਕਤੇ ਜ਼ਰੂਰ ਸਾਂਝੇ ਕਰ ਸਕਦੇ ਹੋ ਜੀ, ਇੱਕ ਦੂਸਰੇ ਦੇ ਕੰਮ ਆ ਸਕਦੇ ਹੈ। ਪਰ ਇਹ ਜ਼ੋਰ ਜ਼ਰੂਰ ਗੁਜ਼ਾਰਿਸ਼ ਕਰਾਂਗਾ ਭਾਈ, ਜਿਹੜੇ ਦੇਸੀ ਨੁਕਤੇ ਨੇ ਜਿਵੇਂ ਸ਼ਮੀ ਜੀ ਜਾਂ ਡਾਕਟਰ ਸਾਹਿਬ ਵੀ ਗੱਲ ਕਰਕੇ ਗਏ ਹੈ, ਹੋਰ ਸਾਰੇ ਸੱਜਣ ਵੀ ਗੱਲ ਕਰਦੇ ਆ, ਹਾਮੀ ਭਰਦੇ ਆ, ਉਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਐਵੇਂ ਨਹੀਂ, ਕਿਉਂਕਿ ਦੋ ਕੈਮੀਕਲ ਜਦੋਂ ਤੁਸੀਂ ਕੋਈ ਵੀ ਚੀਜ਼ਾਂ ਨੂੰ ਮਿਕਸ ਕਰਦੇ ਹੋ ਤਾਂ ਉਹਦਾ ਰਿਐਕਸ਼ਨ ਕਿਤੇ ਨਾ ਕਿਤੇ ਆਉਂਦਾ ਹੀ ਆਉਂਦਾ ਹੈ, ਅਤੇ ਉਹਦੇ ਵਿੱਚ ਜ਼ਰੂਰ ਸਪੈਸ਼ਲਿਸਟ ਜਿਹੜੇ ਨੇ ਕੈਮਿਸਟ ਨੇ, ਕਿਉਂਕਿ ਕੈਮਿਸਟਰੀ ਜਿਹੜੀ ਹੈ ਉਹਨੂੰ ਸਮਝਣ ਦੇ ਵਿੱਚ ਹਰ ਆਮ ਮੇਰੇ ਵਰਗੇ ਵਿਅਕਤੀ ਦਾ ਜਿਹੜਾ ਬ੍ਰੇਨ ਆ ਉਨਾ ਕਾਰਗਰ ਨਹੀਂ ਹੋ ਸਕਦਾ, ਜਿਹੜੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਲੋਕ ਨੇ ਕੰਮਕਾਰ ਕਰਦੇ ਨੇ, ਉਹਨਾਂ ਦੀ ਸਲਾਹ ਮਸ਼ਵਰਾ ਜ਼ਰੂਰ ਲੈ ਲੈਣਾ ਚਾਹੀਦਾ, ਅਤੇ ਕਦੇ ਵੀ ਕੋਈ ਵੀ ਦਵਾਈ, ਇਹ ਮੇਰਾ ਆਪਣਾ ਮੰਨਣਾ ਨਿੱਜੀ ਤੌਰ ਦੇ ਉੱਤੇ, ਪੜ੍ਹੇ ਬਿਨਾਂ ਉਹਦੇ ਉੱਤੇ ਜਿਹੜਾ ਨਹੀਂ ਖਾਣੀ ਚਾਹੀਦੀ, ਇਹ ਨਹੀਂ ਕਿ ਭਾਈ ਉਹ ਗੋਲੀ ਖਾਂਦਾ ਹੈ, ਜਿੱਦਾਂ ਕਿ ਆਮ ਹੀ ਸਾਡੇ ਦੇਖਿਆ ਜਾਂਦਾ ਪਰਿਵਾਰਾਂ ਦੇ ਵਿੱਚ ਕਿ ਬਜ਼ੁਰਗਾਂ ਨੂੰ ਗੋਲੀ ਲੱਗੀ ਹੁੰਦੀ ਹੈ ਆਪਣੀ ਡਾਇਬਿਟੀਜ਼ ਦੀ, ਸ਼ੂਗਰ ਦੀ ਪ੍ਰੋਬਲਮ ਦੀ, ਅਤੇ ਅੱਗੇ ਜਿਹੜਾ ਟੱਬਰ ਦੇ ਵਿੱਚ ਕਿਉਂਕਿ ਉਹ ਜੈਨੈਟਿਕ ਪ੍ਰੋਬਲਮ ਹੈ ਅਤੇ ਉਹ ਆ ਜਾਂਦੀ ਹੈ ਕਈ ਵਾਰੀ, ਤਾਂ ਉਹਦੇ ਵਿੱਚ ਫਿਰ ਜੇਕਰ ਪਰਿਵਾਰ ਦੇ ਵਿੱਚ ਕੋਈ ਨਵਾਂ ਮੈਂਬਰ ਸ਼ੂਗਰ ਦਾ ਮਰੀਜ਼ ਬਣਦਾ ਹੈ ਅਤੇ ਉਹਨੂੰ ਗੋਲੀ ਖਾਣੀ ਪੈ ਜਾਂਦੀ ਹੈ ਜਾਂ ਡਾਕਟਰ ਦੀ ਬਗੈਰ ਹੀ ਸਲਾਹ ਤੋਂ ਗੋਲੀ ਖਾਣ ਲੱਗ ਜਾਂਦਾ ਹੈ, ਕਿਉਂਕਿ ਹਰ 3 ਮਹੀਨੇ ਤੋਂ 6 ਮਹੀਨੇ ਦੇ ਬਾਅਦ ਜਿਹੜਾ ਸ਼ੂਗਰ ਦਾ ਬਕਾਇਦਾ ਟੈਸਟ ਹੁੰਦਾ ਹੈ ਸ਼ੁਰੂਆਤ ਦੇ ਵਿੱਚ, ਅਤੇ ਉਹਦੇ ਵਿੱਚ ਫਿਰ ਗੋਲੀ ਜਿਹੜੀ ਲੱਗਦੀ ਹੈ ਜਾਂ ਚਾਹੇ ਉਹ ਬਲੱਡ ਪ੍ਰੈਸ਼ਰ ਦੀ ਹੈ ਚਾਹੇ ਉਹ ਤੁਹਾਡੀ ਇਹਦੀ ਹੈ ਆਮ ਜਿਹੜੀਆਂ ਸਾਡੇ ਰੁਝਾਨ ਦੇ ਵਿੱਚ ਜਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਨਿੱਜੀ ਤੌਰ ਦੇ ਉੱਤੇ ਆ ਚੁੱਕੀਆਂ ਨੇ, ਤਾਂ ਉਹਦੇ ਵਿੱਚ ਜ਼ਰੂਰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਇਹ ਨਹੀਂ ਕਿ ਬਜ਼ੁਰਗ ਕੋਈ ਖਾਂਦਾ ਜਾਂ ਕੋਈ ਰਿਸ਼ਤੇਦਾਰ ਖਾਂਦਾ ਤਾਂ ਉਹੀ ਗੋਲੀ ਤੂੰ ਅੱਧੀ ਖਾ ਲਾ ਜਾਂ ਅੱਧੀ ਤੋਂ ਵੀ ਅੱਧੀ ਖਾ ਲਾ, ਹੌਲੀ ਹੌਲੀ ਡੋਜ਼ ਵਧਾ ਦਿੰਦੇ ਨੇ, ਸਾਰਾ ਕੁਝ ਕਰੀ ਜਾਂਦੇ ਆਪ ਮੁਹਾਰੇ, ਉਹਨਾਂ ਚੀਜ਼ਾਂ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ, ਅਤੇ ਖਾਸ ਤੌਰ ਦੇ ਉੱਤੇ 20-50 ਰੁਪਈਏ ਲੱਗ ਜਾਣਗੇ, ਪਰ ਭਾਈ ਸਲਾਹ ਜ਼ਰੂਰ ਲੈ ਲਓ, ਪ੍ਰੋਫੈਸ਼ਨਲ ਜਿਹੜਾ ਵਿਅਕਤੀ ਆ ਉਹ ਕਿਸੇ ਵੀ ਕਿੱਤੇ ਦੇ ਵਿੱਚ ਹੈ ਤਾਂ ਉਹਦੀ ਜ਼ਰੂਰ ਸਲਾਹ ਲੈ ਲੈਣੀ ਚਾਹੀਦੀ ਹੈ, ਫਿਰ ਹੀ ਜਿਹੜੀ ਹੈ ਅੱਗੇ ਰਿਸਕ ਲੈਣਾ ਚਾਹੀਦਾ, ਕਿਉਂਕਿ ਇਹ ਹੋਰ ਕੋਈ ਚੀਜ਼ ਦਾ ਰਿਸਕ ਨਹੀਂ ਲੈ ਰਹੇ ਹੋ ਤੁਸੀਂ ਆਪਣੀ ਜਿਹੜੀ ਹੈ ਲਾਈਫ ਦੇ ਉੱਤੇ, ਉਹਦਾ ਲਾਈਫ ਦਾ ਆਪਣੀ ਜ਼ਿੰਦਗੀ ਦਾ ਜਿਹੜਾ ਰਿਸਕ ਲੈ ਰਹੇ ਹੋ ਇਹਦੇ ਬਾਰੇ ਪਤਾ ਨਹੀਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਡਾਕਟਰ ਸਲਾਉਣ ਦੇ ਲਈ ਇੰਜੈਕਸ਼ਨ ਲਾਉਂਦਾ ਹੈ ਤਾਂ ਨਾਲ ਦੀ ਨਾਲ ਹੀ ਨੀਂਦ ਆ ਜਾਂਦੀ ਹੈ, ਕੁਝ ਐਸੀਆਂ ਮੈਡੀਸਨ ਵੀ ਹੈਗੀਆਂ ਜਿਹੜੀਆਂ ਅਸੀਂ ਨਹੀਂ ਪਤਾ ਹੁੰਦਾ ਅਤੇ ਉਹਨਾਂ ਨੂੰ ਮੂੰਹ ਦੇ ਵਿੱਚ ਪਾ ਲੈਂਦੇ ਹਾਂ ਅਤੇ ਫਿਰ ਨੁਕਸਾਨਦੇਹ ਉਹ ਹੋ ਸਕਦੀਆਂ ਨੇ। ਅਤੇ ਲਓ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ, ਇਹ ਸੀ ਜੀ ਅੱਜ ਦਾ ਜਿਹੜੀ ਗੱਲਬਾਤ, ਅੱਜ ਦਾ ਮੇਨ ਮੁੱਦਾ ਜਿਹੜਾ ਤੁਹਾਡੇ ਨਾਲ ਡਿਸਕਸ ਕੀਤਾ ਹੈ, ਡਾਕਟਰਸ ਡੇ ਨੂੰ ਸਪੈਸ਼ਲ ਜਿਹੜਾ ਗੱਲਬਾਤ ਕੀਤੀ ਉਹਦੇ ਉੱਤੇ, ਅਤੇ ਸਭ ਡਾਕਟਰਸ ਨੂੰ ਜਿਹੜੀ ਆ ਮੁਬਾਰਕਬਾਦ ਹੈ ਅਤੇ ਜਿਹੜੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਅਤੇ ਆਪਣੇ ਕਾਜ ਨਿਭਾ ਰਹੇ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ, ਅਤੇ ਆਪਣੀ ਸਿਹਤ ਦੇ ਪ੍ਰਤੀ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਹੀ ਜਿਹੜਾ ਆਪਣਾ ਇਲਾਜ ਕਰਾਓ ਅਤੇ ਆਪਣਾ ਜਿਹੜਾ ਹੋਰ ਗੱਲਾਂ ਬਾਤਾਂ ਨੂੰ ਅੱਗੇ ਵਧਾਓ ਜੀ। ਅਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਜਿੰਮੀ ਕਾਟਰ ਸਾਹਿਬ ਵੀ ਸੁਨੇਹੇ ਭੇਜ ਰਹੇ ਨੇ, ਕਹਿੰਦੇ ਸਵੇਰੇ ਟਿੱਕੀ ਚੜ੍ਹਦੀ ਤੋਂ ਖਾ ਲਈਦੀ ਹੈ, ਕਹਿੰਦੇ ਜੀ ਵੀਰ ਜੀ ਟਿੱਕੀ ਛੁਪਦੀ ਦੇ ਨਾਲ ਹੀ ਕਹਿੰਦੇ ਪੀ ਲਈਦੀ ਹੈ ਜੀ ਭਵਿੰਦਰ ਵੀਰ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਤੇ ਲਓ ਦੋਸਤੋ ਹੋਰ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇੰਨਾ ਪਿਆਰ ਮੁਹੱਬਤ ਦੇ ਲਈ। ਅਤੇ ਫਿਰ ਆਪਾਂ ਖਬਰਾਂ ਵੱਲ ਨੂੰ ਵੱਧਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ ਗੱਲਬਾਤ ਦੀ, ਹੋਰ ਛਾਣਬੀਨ ਕਰਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ। ਅੱਜ ਕਹਿੰਦੇ ਟੂੰਟੂ ਬੜੀ ਹੋਈ ਹੈ ਜੀ, ਅਤੇ ਉਹਦੇ ਬਾਰੇ ਗੱਲ ਕਰਦੇ ਹਾਂ ਨਾਲ। ਟੂੰਟੂ ਤਾਂ ਹੋ ਗਈ, ਜਲਦ ਹੀ ਪੈਂ ਪੈਂ ਵੀ ਹੋਣੀ ਹੈ, ਹੋਊਗੀ ਪੰਜਾਬੀ ਉਹ, ਕਿਉਂਕਿ ਕੱਲ੍ਹ ਦੀਆਂ ਜਿਹੜੀਆਂ ਰਿਪੋਰਟਾਂ ਕੈਂਕ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਤੇ ਉਹਦੇ ਹਾਲਾਤ ਜਿਹੜੇ ਆ ਝਾਤ ਮਾਰਦੇ ਹਾਂ, ਦੇਖਦੇ ਹਾਂ ਬਾਕੀ ਕੱਲ੍ਹ ਨੂੰ ਜਿਹੜਾ ਮੁਲਾਜ਼ਮਾਂ ਦਾ ਹੋਰ ਸਿਲਸਿਲਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਲਿਆ ਜਾ ਰਿਹਾ, ਅਤੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਅਤੇ ਇਸੇ ਤਰ੍ਹਾਂ ਹੀ ਲਓ ਫਿਰ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਦੇਸ਼ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਸਾਰੇ ਸਰੋਤਿਆਂ ਨੂੰ ਜੀ।
2: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ?
3: ਅੱਛਾ ਜਿੰਮੀ ਜੀ ਵੀ ਹਾਜ਼ਰੀ ਲਵਾ ਗਏ ਹੈ?
2: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਬਹੁਤ ਵਧੀਆ, ਸਾਰਿਆਂ ਦੇ ਵਿਚਾਰ ਵਧੀਆ ਸੀ। ਮੈਂ ਤਾਂ ਆਹੀ ਤੱਤ ਕੱਢਿਆ ਵੀ ਵਕੀਲ ਤੇ ਡਾਕਟਰਾਂ ਤੋਂ ਬਚਾ ਕੇ ਰੱਖਿਓ।
2: ਕਿਆ ਬਾਤ ਹੈ ਜੀ, ਪਰ ਤੁਹਾਡੇ ਅਮਰੀਕਾ 'ਚ ਬਹੁਤ ਮਹਿੰਗਾ ਹੈ ਜੀ ਸਿਸਟਮ, ਕਿਉਂਕਿ ਇੰਸ਼ੋਰੈਂਸ ਕਵਰ ਨਹੀਂ ਕਰਦਾ, ਆਪਣਾ ਲੈਣਾ
3: ਪੈਂਦਾ। ਸਾਡੇ ਤਾਂ ਕਵਰ ਨਹੀਂ ਕਰਦੀ ਨਾ ਜੀ, ਨਾ ਬਿਲਕੁਲ ਤੁਸੀਂ ਪੁੱਛੋ ਨਾ, ਫਿਰ ਵੀ ਨਾ ਮਾਤਰ ਹੈ, ਮਤਲਬ ਹੁਣ ਇਹਨਾਂ ਨੇ ਸਾਡੇ ਅੱਗੇ ਹੁੰਦੀ ਵੀ ਤੁਸੀਂ ਲੈ ਸਕਦੇ ਹੋ ਆਪਦੇ ਹਿਸਾਬ ਨਾਲ ਕਿੰਨੀ ਪਰਸੈਂਟੇਜ ਤੁਸੀਂ ਪੇ ਕਰਨਾ ਹੈ ਨਾ
2: ਜੀ,
3: ਤੇ ਹੁਣ ਇਹਨਾਂ ਨੇ ਜੋੜੇ ਸਾਡੀ ਇਨਕਮ ਨਾਲ ਦਿੱਤੀ
2: ਜੀ,
3: ਹੁਣ ਉਹਦੇ ਹਿਸਾਬ ਨਾਲ ਤੁਸੀਂ ਕਵਰੇਜ ਕਿੰਨੀ ਲੈਣੀ ਹੈ, ਇਨਕਮ ਦੇ ਹਿਸਾਬ ਨਾਲ ਵੱਧਦੀ ਹੈ।
2: ਬਿਲਕੁਲ ਹੈ ਜੀ,
3: ਅਬਾਮਾ ਕੇਅਰ ਜਿਹੜੀ ਰੌਲਾ ਪਾਇਆ ਸੀ ਜਿਹੜਾ, ਡਾਕਟਰ ਦੇ ਅਜੇ ਵੀ ਉਨੇ ਕੇ ਜਾਂਦੇ ਆ ਤੇ ਉਹ ਕੱਢਦੇ ਉਨੇ ਹੀ ਪੈਸੇ ਨੇ ਹਨਾ।
2: ਬਿਲਕੁਲ ਹੈ ਜੀ,
3: ਹਾਂ ਹੈ ਤਾਂ ਮਹਿੰਗੀ ਹੈ ਜੀ ਇੱਥੇ, ਪਰ ਉਹ ਚਲੋ ਇੱਕ ਗੱਲ ਤਾਂ ਹੈਗੀ, ਹੁਣ ਕੈਨੇਡਾ ਮੁਕਤ ਹੈ ਤੇ ਉੱਥੇ ਉਵੇਂ ਬੱਚੇ ਵੀ ਫਲੋਰ ਤੇ ਹੋਈ ਜਾਂਦੇ ਨੇ
2: ਉੱਥੇ। ਦੇਖੋ ਜਗ੍ਹਾ ਪਿੱਛੇ ਕੱਲ ਪਰਸੋਂ ਮੈਂ ਰਿਪੋਰਟ ਕੀਤੀ ਸੀ ਉਹਦੇ ਉੱਤੇ ਵੀ ਉੱਥੇ ਤਾਂ ਬੈੱਡ ਨਹੀਂ ਮਿਲ ਰਹੇ ਨੇ ਜੀ ਹਸਪਤਾਲ।
3: ਬਿਲਕੁਲ ਬੈੱਡ ਨਹੀਂ ਹੈ ਨੀ
2: ਜੀ,
3: ਉੱਥੇ ਤਾਂ ਐਮਰਜੈਂਸੀ, ਮਤਲਬ ਜੇ ਜਾਂਦੇ ਹੋ ਤਾਂ
2: ਮਾੜਾ ਮੋਟਾ ਘੰਟੇ ਦੀ ਵੇਟ ਹੈ ਜੀ,
3: ਹਾਂ ਨਹੀਂ ਤਾਂ ਸਤਿ ਸ੍ਰੀ ਅਕਾਲ ਹੈ ਜੀ ਉੱਥੇ। ਫਿਰ ਉਹ ਇਹੋ ਜਿਹੀ ਫ੍ਰੀ ਤੋਂ ਵੀ ਕੀ ਲੈਣੀ, ਜਿਵੇਂ ਹੁਣ ਆਪਣੇ ਪੰਜਾਬ 'ਚ ਬਿਜਲੀ ਆ ਜੀ, ਫ੍ਰੀ ਹੈ ਹੁਣ ਪੰਜਾਬ 'ਚ ਬਿਜਲੀ ਫ੍ਰੀ ਹੋ ਆਪਣੇ ਜੀ।
2: ਬਿਲਕੁਲ ਹੈ ਜੀ,
3: ਆਉਂਦੀ ਹੈ ਨੀ
2: ਜੀ,
3: ਉਹਦਾ ਫਾਇਦਾ ਕੀ ਹੈ ਫ੍ਰੀ ਦਾ?
2: ਨਾ ਜੀ ਨਾ, ਬਿਲਕੁਲ ਹੈ ਜੀ।
3: ਮਾਨ ਸਾਹਿਬ ਚੁਟਕਲੇ ਸੁਣਾ ਕੇ ਨਿਕਲੇ, ਕਹਿੰਦੇ ਅੱਗੇ ਕਿਹੜਾ ਜਨਰੇਟਰ ਚੱਲਦੇ ਨੀ, ਐਡੀਆਂ ਵੜਕਾ ਝਮੱਕਾ ਝਮੱਕਾ ਝਮੱਕਾ, ਉਹ ਕਿੱਥੇ ਗਿਆ ਉਹਨੇ ਝਮੱਕਾ ਤੇਰਾ?
2: ਬਿਲਕੁਲ ਹੈ ਜੀ, ਅੱਜ ਕਹਿੰਦੇ ਟੀ ਟੀ ਬਹੁਤ ਹੋਈ ਹੈ, ਟੂੰ ਟੂੰ
3: ਬਸ, ਪਤਾ ਨੀ ਕੀ ਹੈ, ਬਸ ਕੱਲ ਨੂੰ ਬੰਦ ਹੋ ਜੂਗੀ ਇਹ,
2: ਕੱਲ ਨੂੰ ਹਾਂਜੀ ਤਾਰੀਖ ਆ ਜੀ, ਬਿਲਕੁਲ ਹੈ ਜੀ, ਉਹਦਾ ਫੈਸਲਾ ਹੋਣਾ ਬਿਲਕੁਲ ਹੈ ਜੀ,
3: ਕਹਿੰਦੇ ਡੀ ਆਰ ਦਾ ਫੈਸਲਾ ਹੋਣਾ ਕੱਲ ਨੂੰ ਬੰਦ ਹੋਣਾ। ਬਹੁਤ ਤੇਜ਼ ਲੋਕ ਨੇ, ਬਾਲੇ ਸ਼ਾਤਰ ਬਹੁਤ ਹੈ ਜੀ,
2: ਬਿਲਕੁਲ ਹੈ,
3: ਮਤਲਬ ਤੁਸੀਂ ਪੁੱਛੋ ਨਾ ਜੀ ਕਿਵੇਂ ਬੁੱਧੂ ਬਣਾ ਰਹੇ ਨੇ
2: ਜੀ,
3: ਉਹ ਹੁੰਦਾ ਨਹੀਂ ਮਤਲਬ ਉਹ ਫਲੈਸ਼ ਚੱਲ ਰਹੀ ਹੈ, ਫਲੈਸ਼ ਹੀ ਕਰ ਰਹੇ ਨੇ ਦਿਮਾਗ ਨੂੰ,
2: ਬਾਅਦ ਚੋਂ ਕਹਿ ਦੇਣਗੇ ਭਾਈ ਉਧਰੋਂ ਕੋਰਟ ਨੇ ਰੋਕ ਲਾ ਦਿੱਤੀ ਅਸੀਂ ਤਾਂ ਦੇਣਾ ਚਾਹੁੰਦੇ।
3: ਬਸ ਬਸ ਬਸ ਬਸ ਬਸ, ਤਾਂ ਹੀ ਤਾਂ ਪਿੱਛੇ 3 ਮਹੀਨਿਆਂ ਦੇ ਦਿੱਤੇ ਵੀ ਇੰਨੇ ਕਫਾਹ ਵੱਢ ਕੇ ਕਰ ਦਿਓ
2: ਜੀ,
3: ਉਹ ਵੀ ਆਪਦਿਆਂ ਨੂੰ ਦੇ ਦੇਣੇ ਆ ਤੇ ਅਜੇ ਫਾਰਮ ਬਣਾਈ ਜਾਣਗੇ, ਕਹਿਣਗੇ ਕੋਈ ਨੀ
2: 40 ਲੱਖ ਨੂੰ ਕਹਿੰਦੇ ਦਿੱਤਾ ਜੀ, ਜਿੰਨੇ ਰਜਿਸਟਰਡ ਹੋਏ ਨੇ ਬਾਕੀ ਪਤਾ ਨੀ ਕਿੰਨੇ ਆਏ ਆ ਜੀ।
3: ਬਸ ਆ ਅੱਜ ਧੂਰੀ ਵਾਲੀ ਦੱਸਦਾ ਗਏ ਵੀ ਕਿੰਨਾ ਨੂੰ ਦਿੱਤੇ ਨੇ
2: ਜੀ, ਬਿਲਕੁਲ ਜੀ, ਅੰਨਾ ਵੰਡੇ ਆਪਣਿਆਂ ਨੂੰ ਕਹਿੰਦੇ ਵਾਰ ਵਾਰ।
3: ਚਲੋ ਇੱਕ ਗੱਲ ਹੈਗੀ ਆ ਵੀ ਇਹ ਵਿਸ਼ਵਾਸ ਵਾਲਾ ਕੰਮ ਆ ਜਿਹੜਾ ਡਾਕਟਰੀ ਹੈ
2: ਜੀ,
3: ਹੈ ਨਾ, ਵਿਸ਼ਵਾਸ ਹੈ ਇਹਦੇ ਤੇ ਬਹੁਤ ਜ਼ਿਆਦਾ, ਸਾਡੇ ਇਹਦੇ ਲੁੱਟ ਬਹੁਤ ਹੋ ਰਹੀ ਹੈ, ਜਿਵੇਂ ਸ਼ਿਵ ਚਰਨ ਗੁੱਸਾ ਸੀ ਉਹਨਾਂ ਦੀ ਬੇਟੀ ਨਾਲ ਹੋਇਆ ਸੀ, ਉਹ ਬੜਾ ਪੀੜਤ
2: ਉਹਨਾਂ ਨੇ
3: ਲਿਖਿਆ ਵੀ ਹੈ, ਤੇ ਮਤਲਬ ਕਿਵੇਂ ਉਹਨਾਂ ਨੂੰ ਉੱਥੇ ਮਤਲਬ ਪੈਸਾ ਬਣਾਉਣ ਲਈ ਵੀ ਬਾਹਰੋਂ ਆਏ ਨੇ
2: ਜੀ।
3: ਸਾਡੇ ਇੱਥੋਂ ਗਏ ਸੀਗੇ ਪੋਲੋ ਦੇ ਵਿੱਚ, ਤੇ ਜਦ ਉਹਨਾਂ ਨੂੰ ਪਤਾ ਲੱਗਾ ਅਮੈਰੀਕਨ ਸਿਟੀ ਜਾਂਦੇ, ਕਹਿੰਦੇ ਜੀ ਅਸੀਂ ਰੁਪਈਆਂ ਚ ਲੈਣੀ ਨੀ, ਡਾਲਰਾਂ ਚ ਦਿਓ,
2: ਡਾਲਰਾਂ ਚ ਦਿਓ ਜੀ।
3: ਦੇਖ ਲਓ ਤੁਸੀਂ, ਜਦੇ ਯੂ ਟਰਨ ਮਾਰਤਾ।
2: ਨਹੀਂ ਨਹੀਂ ਉਹ ਤਾਂ ਗਲਤ ਕੰਮ ਆ ਜੀ,
3: ਇਹ ਲੁੱਟ ਦਾ ਧੰਦਾ ਬਣਿਆ, ਹੋਰ ਕੀ ਆ ਜੀ।
2: ਬਿਲਕੁਲ
3: ਆਈਸੀਯੂ ਚ ਰੱਖੀ ਰੱਖਦੇ ਨੇ, ਮਤਲਬ ਇੱਕ ਬਾਹਰੋਂ ਗਿਆ ਸੀ ਉਹਨੂੰ 7 ਦਿਨ ਆਈਸੀਯੂ ਚ ਰੱਖੀ ਰੱਖਿਆ ਮਰੇ ਹੋਏ ਨੂੰ
2: ਜੀ। ਬਿਲਕੁਲ ਹੈ ਜੀ,
3: ਫਿਰ ਜਦੋਂ ਇਹੋ ਜਿਹਾ ਪ੍ਰੋਫੈਸ਼ਨਲ ਵੀ ਧੰਦਾ ਬਣ ਜਾਵੇ ਉਹਦੇ ਵਿੱਚ, ਜਿਵੇਂ ਅੱਗੇ ਨਾ ਸਾਰੇ ਆਪਰੇਸ਼ਨ ਵਾਲੇ ਬੱਚੇ ਹੋਣ ਲੱਗ ਗਏ ਸੀ ਪੰਜਾਬ ਦੇ ਵਿੱਚ, 98 ਦੀ ਗੱਲ ਹੈ
2: ਜੀ,
3: ਮਤਲਬ ਜਾਣ ਕੇ ਹੀ ਹਨਾ, ਇੱਥੇ ਟਰਾਈ ਹੁੰਦੀ ਹੈ ਮਤਲਬ ਲਾਸਟ ਸਟੇਜ ਤੇ ਜਾ ਕੇ ਫਿਰ ਆਪਰੇਸ਼ਨ ਕਰਦੇ
2: ਆ। ਬਿਲਕੁਲ ਹੈ ਜੀ, ਬਿਲਕੁਲ,
3: ਜਾਂ ਸੀ ਸੀਜ਼ਰ ਜਾਂ ਜਿਹੜਾ ਵੱਡਾ ਆਪਰੇਸ਼ਨ ਕਹਿੰਦੇ ਢਿੱਡ ਪਾੜ ਕੇ ਬੱਚਾ ਜੀ, ਤੇ ਨਹੀਂ ਤਾਂ ਇਹ ਟਰਾਈ ਹੁੰਦੀ ਹੈ 99% ਵੀ।
2: ਨਾਲੇ ਇੱਥੇ ਦੇਖੋ ਘੱਟੋ ਘੱਟ ਨਹੀਂ 3 ਦਿਨ ਉਹਨਾਂ ਨੇ ਰੱਖਣਾ ਤੁਹਾਨੂੰ ਹਸਪੀਟਲ, ਤੇ ਉਸ ਤੋਂ ਬਾਅਦ ਕਈ ਤਾਂ ਵੱਡੇ ਜਿਹੜੇ ਕੈਪੀਟਲ ਦੇ ਵਿੱਚ ਹਸਪੀਟਲ ਨੇ ਉੱਥੇ ਵੱਧ ਤੋਂ ਵੱਧ 6 ਤੋਂ 8 ਘੰਟੇ ਰੱਖਦੇ ਆ ਜੀ। ਡਿਲੀਵਰੀ ਹੋਈ ਨੋਰਮਲ ਡਿਲੀਵਰੀ ਤੇ ਚੱਕੋ ਆਪਣਾ ਚੈੱਕਅਪ ਕਰਾਓ ਤੇ ਘਰ ਨੂੰ ਚਲੋ।
3: ਸਾਡੇ ਚਲੋ ਇੱਥੇ 3 ਦਿਨ ਰੱਖਦੇ ਆ, ਇੱਥੇ ਤਾਂ ਰੱਖਦੇ,
2: ਹਾਂਜੀ 3 ਦਿਨ ਰੱਖਦੇ ਆ ਸਾਡੇ, ਨੋਰਮਲ 3 ਦਿਨ ਰੱਖਦੇ ਆ, ਪਰ ਕੈਪੀਟਲ ਦੇ ਵਿੱਚ ਫਿਰ ਜ਼ਿਆਦਾ
3: ਰਸ਼ ਹੈ। ਭੱਲਾ ਸਾਹਿਬ ਦਾ ਉਹ ਕਹਿੰਦੇ ਵੀ ਡਾਕਟਰ ਘਰੇ ਸਵੇਰ ਦਾ ਆਪਰੇਸ਼ਨ ਕਰੀ ਜਾਂਦਾ ਸੀ, ਬੱਚੇ ਵਾਲਾ ਹਸਪਤਾਲ ਸੀ ਉਹਦਾ
2: ਜੀ,
3: ਉਹ ਘਰੇ ਰੋਟੀ ਖਾਣ ਆਇਆ ਤੇ ਅਜੇ ਕਹਿੰਦਾ ਉਹਨੇ ਪਹਿਲੀ ਬੁਰਕੀ ਤੁਰੀ, ਫੋਨ ਆ ਗਿਆ ਕਹਿੰਦਾ ਡਾਕਟਰ ਸਾਹਿਬ ਕੇਸ ਇੱਕ ਹੋਰ ਆ ਗਿਆ
2: ਜੀ।
3: ਉਹ ਕਹਿੰਦੇ ਵੀ ਕੋਈ ਗੱਲ ਨੀ, ਅਜੇ ਇਹਨੂੰ ਦਵਾਈ ਦਵੂਈ ਦਓ, ਮੈਂ ਰੋਟੀ ਖਾ ਕੇ ਆਇਆ, ਉਹ ਕਹਿੰਦਾ ਜਾਨੂੰ ਤਾਂ ਫਿਰ ਨੋਰਮਲ ਹੋ ਜੂਗਾ ਜੀ।
2: ਬਿਲਕੁਲ ਹੈ ਜੀ,
3: ਇਹਦਾ ਹਾਲਾਤ ਨੇ ਸਾਡੇ ਡਾਕਟਰ,
2: ਹਾਲਾਤ ਨੇ ਜੀ।
3: ਮਤਲਬ ਕੋਈ ਵੀ ਚੀਜ਼, ਜਿਵੇਂ ਪੱਟੀ ਸਾਹਿਬ ਬਹੁਤ ਵਧੀਆ ਗੱਲ ਕਰਕੇ ਗਏ,
2: ਬਿਲਕੁਲ ਹੈ ਜੀ,
3: ਵੀ ਕੋਈ ਵੀ ਚੀਜ਼ ਪਾਰਦਰਸ਼ਤਾ ਰਹੀ ਹੋ ਨਹੀਂ ਕਿਸੇ ਵੀ
2: ਜੀ,
3: ਇਮਾਨਦਾਰੀ ਨਹੀਂ ਨਾ ਰਹੀ,
2: ਬਿਲਕੁਲ
3: ਨਾ ਡਾਕਟਰਾਂ ਦੇ ਇਮਾਨਦਾਰੀ ਰਹੀ, ਨਾ ਲੋਕਾਂ 'ਚ ਇਮਾਨਦਾਰੀ ਰਹੀ, ਨਾ ਸਾਨੂੰ ਪੈ ਫ੍ਰੀ 'ਚ ਆਇਆ ਲੱਗਦਾ ਵੀ ਡਾਕਟਰ ਨੇ ਦਵਾਈ ਸਹੀ ਦਿੱਤੀ, ਜਿੰਨੇ ਚਿਰ ਪੈਸੇ ਨਹੀਂ ਲੈਂਦਾ, ਕਿ ਸੈਂਪਲ ਵੀ ਡਾਕਟਰ ਕੋਲ ਪਿਆ ਹੋਵੇ ਉਹੀ ਦੇ ਦੇਵੇ ਨਾ, ਸਾਨੂੰ ਫਿਰ ਵੀ ਯਕੀਨ ਨਹੀਂ ਆਉਂਦਾ ਵੀ ਡਾਕਟਰ ਨੇ ਪੈਸੇ ਨਹੀਂ ਲਏ, ਜਿਵੇਂ ਵਕੀਲ ਜਾਂ ਜੱਜ ਜਾਂ ਪਟਵਾਰੀ ਪੈਸੇ ਨਾ ਲਵੇ, ਸਾਨੂੰ ਐਂ ਲੱਗਦਾ ਹੁੰਦਾ ਵੀ ਕੰਮ ਤਾਂ ਹੋਣਾ।
2: ਸਾਡੇ ਆਪਣੇ ਵਾਲੇ ਤਾਂ ਇੱਦਾਂ ਕਹਿੰਦੇ ਆ, ਲੈਬੋਰਟਰੀ ਟੈਸਟ ਕਰਾ ਕੇ ਜਾਂ ਛੱਡ ਯਾਰ, ਕੁਝ ਕੱਢ ਤਾਂ ਦਿੰਦਾ, ਕੁਝ ਨਿਕਲਿਆ ਨਹੀਂ ਕਿਦਾਂ, ਪੈਸੇ ਵੀ 2,500-3,000 ਰੁਪਈਆ ਵੀ ਲਾਇਆ, ਕੁਝ ਨਿਕਲਿਆ ਵੀ ਨਹੀਂ।
3: ਫਸਟ ਸਟੇਜ ਦੇ ਟੈਸਟ ਹੋ ਗਏ ਜਿਹੜੇ, ਉਸੇ ਨੂੰ ਫੋਲੋ ਕਰਨਾ, ਚਾਹੇ ਤੁਸੀਂ ਜਿੱਥੇ ਮਰਜ਼ੀ ਉੱਪਰ ਵਾਲੇ ਡਾਕਟਰ ਤੱਕ।
2: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
3: ਉਸੇ ਟੈਸਟ ਨੂੰ ਫੋਲੋ ਕਰਦੇ ਨੇ ਜੀ ਸਾਡੇ, ਜਿਹੜੇ ਮਤਲਬ ਇੱਕ ਡਾਕਟਰ ਛੱਡ ਕੇ ਉਸੇ ਹਸਪੀਟਲ ਦੂਜੇ ਡਾਕਟਰ ਕੋਲ ਚਲੇ, ਉਹ ਵੀ ਜਦੋਂ ਕਹਿੰਦਾ ਟੈਸਟ ਕਰਾ ਕੇ ਲਿਆਓ
2: ਜੀ।
3: ਇਹ ਧੰਦਾ ਬਣ ਗਿਆ ਨਾ,
2: ਧੰਦਾ ਬਣ ਗਿਆ
3: ਅਸਲ ਚ, ਉਹੀ ਜਿਹੜੀ ਵੀ ਚੀਜ਼ ਧੰਦਾ ਬਣ ਗਈ ਉਹਦਾ ਘਾਣ ਹੈ,
2: ਇਤਿਹਾਸ
3: ਵੀ ਧੰਦਾ ਬਣ ਗਈ ਇਹਦਾ ਵੀ ਘਾਣ ਹੈ, ਧਰਮ ਵੀ ਧੰਦਾ ਬਣਿਆ, ਧਰਮ ਦਾ ਵੀ ਘਾਣ ਹੋਈ ਜਾਂਦਾ ਜੀ।
2: ਰਾਜਾ ਬੜੇ ਗੁਣਾਂ ਨੂੰ ਫਿਰ ਲਾ ਦਿੱਤਾ ਜੀ, ਕਹਿੰਦੇ ਨਹੀਂ ਬਦਲਣਾ ਜੀ।
3: ਬਾਕੀ ਹਾਂ ਉਹ ਦੇਖੋ ਨੱਕ ਤੋਂ ਲਾ ਕੇ ਬੁੱਲ ਤੇ ਰੱਖਦਾ
2: ਜੀ।
3: ਪਹਿਲੀ ਗੱਲ ਤਾਂ ਹਾਈ ਕਮਾਂਡ ਦੀ ਇਹ ਹੈ ਕਿ ਉਹਨੂੰ ਕਾਂਗਰਸੀ ਪ੍ਰਧਾਨ ਨਹੀਂ ਮੰਨਦੇ, ਤੁਸੀਂ ਥੋ ਪੰਜਾਬ ਦਾ ਪ੍ਰਧਾਨ ਰਹੇ ਹੋ
2: ਜੀ,
3: ਜਿਹੜੇ ਤੁਹਾਡੇ ਖੁਦ ਦੇ ਬੰਦੇ ਨੇ ਪੰਜਾਬ ਕਾਂਗਰਸ ਦੇ, ਉਹੀ ਉਹਨੂੰ ਪ੍ਰਧਾਨ ਨਹੀਂ ਮੰਨਦੇ।
2: ਬਿਲਕੁਲ ਹੈ ਜੀ,
3: ਇਹ ਤਾਂ ਐ ਵੀ ਸਾਰੀਆਂ ਧਿਰਾਂ ਦੀ ਹੰਝੂ ਪੂੰਝਦੇ, ਬਸ ਗੱਲ ਖਤਮ ਜੀ।
2: ਬਿਲਕੁਲ ਹੈ ਜੀ,
3: ਕਮੇਟੀਆਂ ਬਣਾ ਕੇ ਬਿਠਾਲਤੇ, ਮਤਲਬ ਅੱਖਾਂ ਮੂੰਹ ਚ ਬਿਠਾਲਤੇ ਜੀ ਉਹ
2: ਜੀ। ਬਿਲਕੁਲ ਹੈ ਜੀ,
3: ਬਾਕੀ ਮੈਂ ਇਕਬਾਲ ਮਾਂਡੀ ਜੀ ਨੂੰ ਕਹੂੰਗਾ ਵੀ ਸਾਡੀ ਸਟੇਟ ਚ ਆ ਜਾਓ, ਵੀ ਇੱਥੇ ਵੀ ਨੀ ਹੈਗੀ ਹਲਵਾਈਆਂ ਦੀ ਦੁਕਾਨ, ਸਾਨੂੰ ਸ਼ਿਕਾਗੋ ਜਾਣਾ ਪੈਂਦਾ, ਉਹ ਵੀ ਕਦੇ ਜਾਈਏ ਤਾਂ
2: ਜੀ
3: ਹੈ ਜੀ। ਚਲੋ ਫਿਰ ਇਹਨਾਂ ਤਾਂ ਲੰਘਦੇ ਕਰਦੇ ਦੁਕਾਨ, ਇਹਨਾਂ ਨੂੰ ਕੰਮ ਤੇ ਜਾਂਦੇ ਲੱਭ ਜਾਂਦੀ ਹੋਣੀ ਹੈ, ਜਦੋਂ ਖੜ ਜਾਂਦੇ ਹੋਣੇ।
2: ਬਿਲਕੁਲ
3: ਮਿੱਠੇ ਵਾਲੀ ਗੱਲ, ਇਹ ਵਿੱਚ ਹੈ ਤਾਂ ਵਧੀਆ ਚੀਜ਼ ਹੈ ਜੀ, ਬਹੁਤ ਕਈ ਚੀਜ਼ਾਂ। ਹੁਣ ਮੈਂ ਅਸੀਂ ਉੱਥੇ ਨਿਊਯਾਰਕ ਹੁੰਦੇ ਸੀਗੇ ਨਾ, ਨਿਊਯਾਰਕ ਮੇਰੇ ਕੋਲੇਸਟ੍ਰੋਲ ਥੋੜਾ ਜਿਹਾ ਹੈਗਾ ਸੀਗਾ
2: ਜੀ,
3: ਤੇ ਜਦੇ ਇੱਥੇ ਆਇਆ ਹੈ ਹੀ ਨਹੀਂ ਉਹ, ਕਿਉਂਕਿ ਉੱਥੇ ਰੈਸਟੋਰੈਂਟ ਬਹੁਤ ਨੇ, ਜਾਂ ਆਪ ਮੀਟ ਗੋਟ ਲਿਆ ਕੇ ਆਪ ਬਣਾ ਲੈਣਾ, ਜਾਂ ਮਿੱਠਾ ਤਾਂ ਚਲੋ ਘੱਟ ਖਾਣ ਦੇ ਪਹਿਲਾਂ ਤੋਂ ਸ਼ੌਕੀਨ ਹੈ
2: ਜੀ,
3: ਚਲੋ ਖਾ ਵੀ ਲਈਦਾ ਸੀ, ਤੇ ਉਹ ਮਤਲਬ ਹੁਣ ਇੱਥੇ ਨਾ ਗੋਟ ਮਿਲਦੀ ਹੈ ਜੀ
2: ਜੀ,
3: ਹੈਨਾ, ਕੋਈ ਜਾਂਦਾ ਤੇ ਗੋਟ ਲੈ ਆਉਂਦਾ ਤੇ ਬਣਾ ਕੇ ਖਾ ਲਈਦੀ
2: ਹੈ ਯਾਰ, ਹਾਲਾਤ ਮੇਰੇ ਵੀ ਇਹੀ ਹੈ,
3: ਮਤਲਬ ਉਹ ਹਾਂ ਹੋ ਜਾਂਦਾ ਬਹੁਤ। ਫਿਰ ਤੁਸੀਂ
2: ਕਿਹੜਾ
3: ਕਰਨੇ ਹੋ, ਵਾਈਟ ਵਾਈਟ ਮੀਟ ਖਾਂਦੇ ਹੋ ਨਾ ਚਿਕਨ, ਵਾਈਟ ਮੀਟ ਦਾ ਕੋਈ ਤੁਹਾਨੂੰ ਸਾਈਡ ਇਫੈਕਟ ਹੈ ਨਹੀਂ ਜੀ ਉਹਦਾ
2: ਜੀ,
3: ਤੇ ਉਹ ਜਿਹੜਾ ਹੁਣ ਗੋਟ ਆ ਉਹ ਨਿਹਰਾ ਗ੍ਰੀਸ ਹੈ ਉਹ,
2: ਬਿਲਕੁਲ ਹੈ ਜੀ,
3: ਜਿਹੜਾ ਰੈੱਡ ਮੀਟ ਕਹਿ ਲਓ ਕੋਈ ਵੀ ਗੋਟ ਨਹੀਂ, ਕੋਈ ਵੀ ਹੋਰ ਵੀ, ਚਲੋ ਬਾਕੀ ਆਪਾਂ ਨੂੰ ਖਾਣ ਦੀ ਆਪਣੀ ਆਦਤ ਹੈ ਨਹੀਂ ਬੀਫ ਫੂਡ ਜੋ ਹੈ ਜਾਏਗਾ।
2: ਨਾਲੇ ਇਹਨਾਂ ਦੇ ਫੂਡ ਦੇ ਵਿੱਚ ਜ਼ਿਆਦਾ ਉਜਲਾ ਸਾਹਿਬ ਇਹ ਹੈ ਨਾ, ਜਿੱਦਾਂ ਕਿ ਆਪਣਾ ਕਹਿ ਲਓ ਕਿ ਸਾਡੇ ਇੱਥੇ ਰਿਪਸੀ ਰਪਸੀ ਕਹਿੰਦੇ ਆ, ਓਇਲ ਉਹਨੂੰ ਕਹਿੰਦੇ ਆ, ਜ਼ਿਆਦਾਤਰ ਉਹ ਜਿੱਦਾਂ ਆਪਣੇ ਸਰੋਂ ਦੇ ਫੁੱਲ ਨਹੀਂ ਹੁੰਦੇ ਪੀਲੇ ਪੀਲੇ, ਉਹ ਉਹਦੇ ਤੋਂ ਤਿਆਰ ਕਰਦੇ ਆ, ਉਹ ਸਰੋਂ ਨਹੀਂ ਹੁੰਦੀ ਉਹ, ਪਰ ਉਹ ਹੋਰ ਸ਼ੈ ਹੁੰਦੀ ਹੈ, ਕੋਈ ਮੈਨੂੰ ਚੇਤਾ ਭੁੱਲ ਗਿਆ ਉਹਦਾ ਨਾਂ, ਕਿ ਇੰਗਲਿਸ਼ 'ਚ ਕੀ ਕਹਿੰਦੇ ਆ ਉਹਨੂੰ, ਚਲੋ ਕਦੇ ਦੱਸਾਂਗਾ ਉਹਦੇ ਬਾਰੇ। ਤਾਂ ਉਹ ਜਿਹੜਾ ਨਾ ਤੇਲ ਜ਼ਿਆਦਾਤਰ ਜੰਮ, ਜਿੱਦਾਂ ਆਪਣੇ ਕਹਿ ਲਓ ਕਿ ਜੈਤੂਨ ਦਾ ਤੇਲ ਹੋ ਗਿਆ, ਜਾਂ ਉਹ ਚੀਜ਼ਾਂ ਜਿਹੜੀਆਂ ਜੰਮਦੀਆਂ ਨਹੀਂ ਜਲਦੀ, ਹੈ ਨਾ, ਫਰਿੱਜ 'ਚ ਰੱਖੇ ਤਾਂ ਜ਼ਿਆਦਾ ਜੰਮ ਜੁੰਮ ਜਾਂਦੀ ਹੈ ਚਲੋ, ਤਾਂ ਆਮ ਜਿਹੜਾ ਉਹ ਹੈਲਥੀ ਚੀਜ਼ਾਂ ਨੇ ਜੀ, ਮਤਲਬ ਕਿ ਆਪਣੇ ਜਿੱਦਾਂ ਹੁਣ ਡਾਲਡਾ ਹੋ ਗਿਆ, ਹੋਰ ਰਿਫਾਈਂਡ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਚੱਲੀ ਜਾਂਦੀਆਂ ਨੇ ਜੀ।
3: ਨਾਲੇ
2: ਆਪਣੇ ਇਹ ਵੀ ਆ ਨਾ ਕਿ ਹਰ ਚੀਜ਼ ਨੂੰ ਸਾੜ ਕੇ ਜ਼ਿਆਦਾ ਪਸੰਦ ਕਰਨੇ ਆ, ਫਿਰ ਉਹ ਫਿਰ ਐਸਿਡ
3: ਬਣਦਾ ਨਹੀਂ ਹੁੰਦਾ ਜਿਹਨੇ ਪੂਰਾ ਨਜ਼ਰ ਕਹਿੰਦੇ ਆ ਵੀ ਹੁਣ ਸਵਾਦ ਆਊਗਾ
2: ਜੀ।
3: ਇਸ ਕਰਕੇ ਵਧੀਆ ਸੀ ਸਾਰੀ ਗੱਲਬਾਤ ਗੋਡਾ ਜੀ,
2: ਥੈਂਕ ਯੂ ਜੀ,
3: ਧੰਨਵਾਦ ਜੀ,
2: ਸ਼ੁਕਰੀਆ ਜੀ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ। ਤੇ ਲੋ ਦੋਸਤੋ, ਇਹ ਸਾ ਜੀ ਸਿਕੰਦਰ ਸਿੰਘ ਔਜਲਾ ਸਾਹਿਬ, ਸਪੋਰਟ ਵੀ ਕਰਦੇ ਆ ਅਤੇ ਅੱਗੇ ਵੱਧਦੇ ਹਾਂ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਵਾਂਗੇ। ਅਤੇ ਲੋ ਦੋਸਤੋ, ਕਹਿੰਦੇ ਨੇ ਟੂੰ ਟੂੰ ਤਾਂ ਹੋ ਗਈ, ਜਲਦ ਪੈਂ ਪੈਂ ਵੀ ਹੋਊਗੀ ਪੰਜਾਬੀਓ, ਡਰੋ ਨਾ, ਕਿਉਂਕਿ ਕੱਲ੍ਹ ਦੀਆਂ ਜਦੋਂ ਰਿਪੋਰਟਾਂ ਦੇਖਦੇ ਹਾਂ ਨਾ ਕੈਗ ਦੀਆਂ, ਅਤੇ ਉਹ 20-22 ਜਾਣਿਆਂ ਨੇ ਸਰਵ ਦੇਖੀ ਹੈ, ਚੱਜ ਦੀਆਂ ਚੀਜ਼ਾਂ ਨੂੰ ਘੱਟ ਹੀ ਪਸੰਦ ਕਰਦੇ ਆ ਜਿਵੇਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ। ਅਤੇ ਭਾਈ ਚਲੋ, ਸਾਡੀ ਜਵਾਬ ਹੈ, ਆਪਣੀ ਜ਼ਿੰਮੇਵਾਰੀ ਦੇ ਹਿਸਾਬ ਦੇ ਨਾਲ ਕਰੀ ਜਾਂਦੇ ਹਾਂ, ਅਤੇ ਜਿਹਨੇ ਸੁਣਨਾ ਸੁਣ ਸਕਦਾ ਹੈ, ਜਿਹਨੇ ਨਹੀਂ ਸੁਣਨਾ ਉਹਦੀ ਵੀ ਮਰਜ਼ੀ ਹੈ ਜੀ। ਦੂਸਰੇ ਪਾਸੇ ਪਾਵਰਕੌਮ ਦਾ ਵੱਡਾ ਫੈਸਲਾ ਜਿਹੜਾ ਆਇਆ ਉਹਦੇ ਬਾਰੇ ਗੱਲ ਕਰਾਂਗੇ, ਅਤੇ 3 ਮਹੀਨਿਆਂ ਦੀ ਜਿਹੜੀ ਹੈ ਇਕੱਠੀ ਹੀ ਆਪਣੀ ਕਿਸ਼ਤ ਦੇ ਦਿੱਤੀ ਹੈ, ਅਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਜਿਹੜੀ ਹੈ ਟੂੰ ਟੂੰ ਕਹਿੰਦੇ ਹੋਈ ਅੱਜ, ਬਾਕੀ ਤੁਸੀਂ ਦੱਸ ਸਕਦੇ ਹੋ ਪੰਜਾਬ ਵਾਲਿਓ। ਅਤੇ ਇੰਡੀਆ US ਟ੍ਰੇਡ ਜਿਹੜੀ ਡੀਲ ਹੈ ਉਹਦੇ ਵਿੱਚ ਵਪਾਰ ਸਮਝੌਤਾ ਜਿਹੜਾ ਆਖਰੀ ਗੇੜ ਦੇ ਵਿੱਚ ਪੜਾਅ ਦੇ ਵਿੱਚ ਚੱਲ ਰਿਹਾ ਹੈ, ਅਤੇ ਕਿਸਾਨੀ ਜਥੇਬੰਦੀਆਂ ਜਿਹੜੀਆਂ ਨੇ ਉਹਦਾ ਘੱਟੋ ਘੱਟ 60-70 ਜਥੇਬੰਦੀਆਂ ਅੱਜ ਵੀ ਇਕੱਠੀਆਂ ਹੋਈਆਂ ਹੈ, ਅਤੇ ਕਿਸਾਨਾਂ ਦਾ ਧਰਨਾ ਵੀ ਜਿਹੜਾ ਬਹੁਤ ਮੁੱਦਿਆਂ ਦੇ ਉੱਤੇ ਜਾਰੀ ਹੈ। ਅਤੇ ਇਸੇ ਤਰ੍ਹਾਂ ਆਪਣੇ ਨਾਲ ਜੁੜ ਰਹੇ ਨੇ ਦੋਸਤ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਅਤੇ ਆਪਣੇ ਜੀਰਾ ਸਾਹਿਬ ਜੁੜੇ ਨੇ, ਰਜਿੰਦਰ ਜੀਰਾ ਜੀ, ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਾਰੇ ਸੱਜਣਾਂ ਨੂੰ ਜੀ
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਸਹੀ ਸਲਾਮਤ ਠੀਕ ਠਾਕ ਹੋ, ਸਿਹਤਾ ਕਾਇਮ ਨੇ?
4: ਸਿਹਤਾ ਠੀਕ, ਚਲੋ ਅੱਜ ਹਾਜ਼ਰੀ ਲਵਾ ਹੀ ਲਈਏ।
2: ਜ਼ਰੂਰ ਜੀ,
4: ਬੜੇ ਦਿਨ ਹੋ ਗਏ, ਮੈਂ ਕਿਹਾ ਤੁਹਾਡੇ ਨਾਲ ਬਾਤ ਗਿਰੀਆਂ ਨੂੰ
2: ਜੀ,
4: ਤੇ ਵਿਸ਼ਾ ਉਦਾਂ ਦਾ ਸੀਗਾ ਜਿਹੜਾ ਕਿ ਮੇਰੇ ਤੋਂ ਗਿਆ
2: ਜੀ।
4: ਡਾਕਟਰ ਡੇ ਨੂੰ ਤਾਂ ਮੈਂ ਪਹਿਲੀ ਗੱਲ ਤਾਂ ਕਹੂੰਗਾ ਚੋਰ ਡੇ,
2: ਨਹੀਂ ਸਾਰਿਆਂ ਨੂੰ ਤਾਂ ਆਪਾਂ ਕਹਿ ਨਹੀਂ ਸਕਦੇ,
4: ਸਾਰਿਆਂ ਨੂੰ ਛੱਡ ਕੇ ਬੱਚੇ
2: ਜੀ
4: ਹੈਗੇ ਨੇ
2: ਜੀ,
4: ਮੈਂ ਗੱਲ ਇਹ ਵੀ ਕਹਾਂ ਬਾਕੀ ਬਾਹਲਾ ਤਾਂ ਹੈਗਾ ਇਹ ਲੋਟੂ ਚੋਰ
2: ਜੀ,
4: ਸਹੀ ਬਣਿਆ ਦੇ ਵਿੱਚ ਜੋ ਅੱਜ ਕੱਲ ਸਿਸਟਮ ਚੱਲ ਰਿਹਾ ਨਾ, ਜੋ ਪਹਿਲਾ ਸਿਸਟਮ ਸੀਗਾ
2: ਜੀ
4: ਤੇ ਜਿਹੜਾ ਅੱਜ ਆ, ਪਹਿਲੀ ਗੱਲ ਤਾਂ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਕਹਿ ਲਈਏ ਜਿਹੜੀ ਸਾਡੀ ਸਜੇਰੀਅਨ ਦੀ ਦਰ ਆ ਨਾ
2: ਜੀ,
4: ਹੱਦੋਂ ਵੱਧ ਆ ਜੀ,
2: ਬਹੁਤ ਵੱਧ ਆ, ਬਹੁਤ
4: ਸਿਸਟਮ ਵੀ ਇੱਦਾਂ ਦੇ ਬਣਾ ਦੇ ਲੋਕਾਂ ਨੂੰ, ਉਹਨਾਂ ਦੀ ਇਨਕਮ ਦੇ ਦੇ ਵੀ ਜੇ ਜਿੰਨੇ ਤੁਸੀਂ ਵੱਧ ਤੋਂ ਵੱਧ ਕਰੋਗੇ ਕੇਸ
2: ਜੀ,
4: ਜਾਂ ਜਿਸ ਤਰ੍ਹਾਂ ਵਾ ਉਹ ਪਤਾ ਨੀ ਉਹ ਲਾਲਚ ਦੇ ਵਿੱਚ ਕਰੀ ਆ ਜਾਂਦੇ ਆ
2: ਜੀ,
4: ਪਰ ਕਰਾ
2: ਜੀ
4: ਗੱਲ ਇੱਕ ਦੋ ਕਰਾਂਗਾ ਸਾਂਝੀਆਂ ਤੁਹਾਡੇ ਨਾਲ ਜ਼ਰੂਰ
2: ਜ਼ਰੂਰ। ਕਿਤੇ ਨਾ ਕਿਤੇ ਜੀਰਾ ਸਾਹਿਬ ਲੱਗਦਾ ਹੈ ਕਿ ਲੋਕ ਵੀ ਜਿਹੜੇ ਨੇ ਆਪ ਮੁਹਾਰੇ ਵੀ ਕਰਾਉਂਦੇ ਨੇ ਕਿ ਪੇਨ ਨਾ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਨਾ ਚੱਕਰ ਹੋਵੇ, ਮਤਲਬ ਕਿ ਉਸ ਕਰਕੇ ਵੀ ਕਿਤੇ ਨਾ ਕਿਤੇ ਆਪ ਮੁਹਾਰੇ ਵੀ ਈਜ਼ੀ ਰਾਹ ਚੁਣਦੇ ਨੇ,
4: ਕਿਸ ਤਰ੍ਹਾਂ ਮੈਂ ਸਮਝਿਆ ਨਹੀਂ ਆਪ ਮੁਹਾਰੇ ਵੀ,
2: ਜਿਵੇਂ ਕਿ ਚਲੋ ਡਿਲੀਵਰੀ ਦੀ ਆਪਾਂ ਗੱਲ ਕਰਦੇ ਆ ਕਿ ਓਪਰੇਟ ਕਰ ਦਿੰਦੇ ਨੇ ਜਿਹੜਾ ਨੈਚੁਰਲ,
4: ਹਾਂਜੀ ਹਾਂਜੀ ਕਰਾਈ ਮੈਂ ਕਰਾਈ ਮੈਂ ਕਰਾਈ ਮੈਂ ਦੱਸਦਾ ਤੁਹਾਨੂੰ,
2: ਹਾਂਜੀ
4: ਮੇਰੇ ਮਗਲੇ ਸਾਲ ਮੇਰੀ ਪੋਤੀ ਹੋਣ ਵਾਲੀ ਸੀ ਦੂਜੀ
2: ਜੀ,
4: ਤੇ ਉਹ ਮੇਰੀ ਬੇਟੀ ਜਿਸ ਵਿੱਚ ਚੈੱਕ ਕਰਾਉਂਦੀ ਰੂ ਮੇਰੀ
2: ਜੀ
4: ਮੋਗੇ,
2: ਹਾਂਜੀ
4: ਸਰਕਾਰੀ ਹਸਪੀਟਲ ਦੇ ਡਾਕਟਰ ਸੀ ਵਧੀਆ
2: ਜੀ,
4: ਤੇ ਉਹਨਾਂ ਦੇ ਚੈੱਕਅਪ ਚੱਲ ਰਿਹਾ ਸੀਗਾ
2: ਜੀ,
4: ਤੇ ਜਦੋਂ ਦੂਜੀ ਤੀਜੀ ਇੱਕ ਵਾਰੀ ਸਾਰੇ ਕੁਛ ਉਹਨਾਂ ਨੇ ਟੈਸਟ ਜੇ ਲੈ ਲਿਆ ਵਗੈਰਾ
2: ਜੀ,
4: ਆਇਰਨ ਉਹ ਜੋ ਵੀ ਦਿੱਤਾ ਜਾਂ ਕਿੱਦਾਂ
2: ਜੀ,
4: ਤੇ ਉਹਨਾਂ ਨੇ ਟਾਈਮ ਦਿੱਤਾ ਸੀ ਉਹਨੂੰ ਕਹਿੰਦਾ ਅਪ੍ਰੈਲ ਮਹੀਨੇ ਦਾ
2: ਜੀ,
4: ਅਪ੍ਰੈਲ ਦਾ
2: ਜੀ,
4: ਹੋਇਆ ਕੀ ਇਹ ਚੈੱਕਅਪ ਕਰਾਉਣ ਗਏ ਤੇ ਅੱਗੋਂ ਡਾਕਟਰ ਸਾਹਿਬ ਨੇ ਅੱਗੋਂ ਇਹ ਗੱਲ ਕਹੀ ਆ ਵੀ ਜੇ ਤਾਂ ਮੈਂ ਹੀ ਕਰਨੀ ਆ, ਮੇਰੇ ਤੋਂ ਹੀ ਕਰਾਉਣੀ ਡਿਲੀਵਰੀ
2: ਜੀ,
4: ਤੇ ਮੈਂ ਇਸ ਤਰੀਕ ਤੋਂ ਬਾਅਦ ਜਾਣਾ ਛੁੱਟੀ ਤੇ
2: ਜੀ
4: ਉਸ ਤੋਂ ਬਾਅਦ ਜਦੋਂ ਤੁਸੀਂ ਆਏ ਅੱਗੋਂ ਕੋਈ ਵੀ ਡਾਕਟਰ ਹੋਏਗੀ ਫਿਰ ਤੁਹਾਡਾ ਓਪਰੇਟ ਉਹੀ ਕਰਨਗੇ
2: ਜੀ
4: ਤੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦੀ ਹਾਂ ਕਿ ਕੱਲ ਹੀ ਆ ਜਾਓ
2: ਜੀ ਅੱਛਾ ਜੀ
4: ਹਾਂਜੀ ਉਹਨਾਂ ਨੇ ਸਾਨੂੰ ਫਿਰ 19 ਮਾਰਚ ਨੂੰ ਸੱਦ ਲਿਆ ਜੀ ਐਡਵਾਂਸ 19 ਮਾਰਚ ਨੂੰ ਉੱਥੇ ਵੇਖੋ ਸਰਜਰੀਅਨ ਕਰਤਾ
2: ਜੀ
4: ਕਿੱਥੇ ਇਹ ਕੁਦਰਤੀ ਟਾਈਮ ਨੈਚੁਰਲ ਟਾਈਮ ਜਿਹੜਾ ਆਉਣਾ ਸੀਗਾ
2: ਜੀ
4: ਤੇ ਕਿੱਥੇ ਉਹ ਆ ਗਿਆ ਅੱਗੇ ਕਹਿੰਦਾ ਵੀ ਇਹਦਾ ਰੱਬ ਦੀ ਦਾਤ ਹੈਗੀ ਆ ਜਿਹੜਾ ਟਾਈਮ ਹੋਣਾ ਉਹੀ ਹੋਣਾ ਹੁਣ ਟਾਈਮ ਅਸੀਂ ਆਪ ਸੈੱਟ ਕਰ ਰਹੇ ਹਾਂ
2: ਬਿਲਕੁਲ ਹੈ ਜੀ ਦਰੁਸਤ ਹੈ ਜੀ ਉਹਦੇ ਵਿੱਚ ਮੈਂ ਕਹਿ ਸਕਦੇ ਹਾਂ ਚਲੋ ਡਾਕਟਰ ਤਾਂ ਹੈਗੇ ਆ ਪਰ ਉਹ ਸਾਡਾ ਆਪਣਾ ਹੱਕ ਹੈ ਕਿ ਅਸੀਂ ਨਾ ਵੀ ਕਰ ਸਕਦੇ ਸੀਗੇ ਨਹੀਂ ਭਾਈ ਅਸੀਂ ਏਦਾਂ ਨਹੀਂ ਕਰਾਉਂਦੇ
4: ਉਹ ਜਦੋਂ ਆਪਾਂ ਭਾਜੀ ਉਹਨਾਂ ਕੋਲ ਚਲੇ ਜਾਂਦੇ ਨਾ
2: ਜੀ
4: ਉਦੋਂ ਗੱਲਾਂ ਬਾਤਾਂ ਦੇ ਵਿੱਚ ਵੀ ਮਰੀਜ਼ ਵੀ ਫਿਰ ਕਹਿੰਦਾ ਵਾ ਜਾਂ ਕਿਵੇਂ ਆ ਚਲੋ ਡਾਕਟਰ ਆਵੇ ਜਾਂ ਕਿੱਦਾਂ ਵਾ ਵੀ ਕੱਲ ਨੂੰ ਨਹੀਂ ਹੈਗੇ ਵੀ ਸਹੀ ਰਿਸਕ ਚ ਪਾਵਾਂਗੇ ਹੋਰ ਕਿਸੇ ਦੇ ਹੱਥੇ ਚੜਾਂਗੇ ਜਾਂ ਕਿੱਦਾਂ ਵਾ ਆਹ ਘੜੀ ਬਣ ਜਾਂਦੀ ਆ
2: ਸਾਡੇ ਇੱਥੇ ਚਲੋ ਆਪਣੇ ਨਿੱਜੀ ਐਕਸਪੀਰੀਅੰਸ ਵੀ ਹੈ ਕੁਝ ਲੋਕ ਨਾ 1-2 ਦਿਨ ਪਹਿਲਾਂ ਚਲੇ ਜਾਂਦੇ ਨੇ ਜੀ ਤਾਂ ਉਹ ਚੈੱਕ ਕਰਕੇ ਵਾਪਸ ਭੇਜ ਦਿੰਦੇ ਆ ਕਿ ਹਜੇ ਤੁਹਾਡੇ ਮਤਲਬ ਕਿ ਜ਼ਰੂਰਤ ਨਹੀਂ ਆਉਣ ਦੀ ਤੇ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਇੱਥੇ ਉਹ ਫਿਰ ਪਤਾ ਨਹੀਂ ਹੁਣ ਚਲੋ ਪਤਾ ਨਹੀਂ ਕੀ ਇੰਡੀਆ ਦਾ ਸਿਸਟਮ ਕੀ ਹੈ ਕਿਤੇ ਨਾ ਕਿਤੇ ਉਹ ਫਿਰ ਉਹਦੇ ਵਿੱਚ ਲੋਕ ਵੀ ਤਾਂ ਇਸ ਚੀਜ਼ ਨੂੰ ਪਹਿਲੀਅਤ ਦੇ ਰਹੇ ਨੇ ਨਾ ਉਹਦੇ ਵਿੱਚ ਇਹ ਵੀ ਕਹਿ ਸਕਦੇ ਆ
4: ਮੈਂ ਤਾਂ ਤੁਹਾਨੂੰ ਦੂਜਾ ਪੱਖ ਵੀ ਦੱਸਦਾ
2: ਹਾਂਜੀ
4: ਵੀ ਅੱਜ ਤੋਂ ਮੇਰੀ ਦੋਤਰੀ ਹੋ ਗਈ ਆ ਦਿੱਲੀ 11-12 ਸਾਲ ਦੀ
2: ਜੀ
4: 10 ਸਾਲ ਦੀ ਹੋ ਗਈ
2: ਜੀ
4: ਉਦੋਂ ਦਿੱਲੀ ਸੀਗੀ ਉਹ ਹੁਣ ਤੁਹਾਨੂੰ ਕੁਦਰ ਆ
2: ਹਾਂਜੀ
4: ਤੇ ਏਦਾਂ ਕਰਕੇ ਬੇਟੀ ਗਈ ਉੱਥੇ ਹੋਸਪਿਟਲ ਦੇ ਵਿੱਚ
2: ਜੀ
4: ਤੇ ਉਹਨਾਂ ਨੇ ਨਾ ਅੰਦਰ ਲੈ ਗਏ ਉਹਨਾਂ ਨੂੰ
2: ਜੀ
4: ਤੇ ਜਦੋਂ ਅੰਦਰ ਲੈ ਗਏ ਤੇ ਡਾਕਟਰ ਵੈਸੇ ਉਹਨਾਂ ਦਾ ਅਸੂਲ ਵਧੀਆ ਸੀਗਾ ਜੀ ਭਾਜੀ ਵਧੀਆ ਸੀ ਕਹਿੰਦੇ ਤੇ ਅੱਛਾ ਇੱਥੇ ਸਾਨੂੰ ਰਿਸ਼ਤੇਦਾਰ ਮੇਰੀ ਭਾਂਜੀ ਵੀ ਲੱਗੀ DMC ਦੇ ਵਿੱਚ ਵੀ ਟੱਚ ਦੇ ਵਿੱਚ ਸੀਗੇ ਬਿਲਕੁਲ ਉਹ ਕਹਿੰਦੇ ਵੀ ਸਵੇਰ ਦੀ ਕੁੜੀ ਨੂੰ ਅੰਦਰ ਗਏ ਹੋਏ ਆ 5 ਘੰਟੇ ਹੋ ਗਏ ਆ ਅੱਜ ਤੱਕ ਕੋਈ ਪਤਾ ਨਹੀਂ ਦੱਸਦੇ ਪਏ ਇਧਰੋਂ ਫੋਨ ਤੇ ਫੋਨ ਲੈ ਤੁਸੀਂ ਡਾਕਟਰ ਨੂੰ ਕਹੋ ਸਰਜਰੀਅਨ ਕਰ ਦਿਓ ਕਰ ਦਿਓ ਉਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਆਪਣੀ ਸਕੈਨ ਦੇ ਵਿੱਚ ਜਿੰਨਾ ਵੀ ਸਾਡਾ ਟਾਈਮ ਹੈਗਾ ਵਾ ਅਸੀਂ
2: ਉਹ ਲੈਣਾ
4: ਨਹੀਂ ਕਰਨਾ ਵਾ ਜੋ ਮਰਜ਼ੀ ਹੋ ਜਾਵੇ
2: 12 ਘੰਟੇ ਵੀ ਲੱਗ ਸਕਦੇ ਆ 14 ਵੀ ਲੱਗ ਸਕਦੇ ਆ 20 ਵੀ ਲੱਗ ਸਕਦੇ ਆ
4: ਭਾਜੀ ਉਹਨਾਂ ਲਾਇਆ ਫਿਰ 10 ਘੰਟੇ ਲਾਏ ਉਹਨੇ
2: ਹਾਂਜੀ
4: ਉਹਨਾਂ 10 ਘੰਟੇ ਲਾਏ ਫਿਰ ਬੇਬੀ ਜੀ ਦੇਖੋ ਤੁਸੀਂ ਗੁੜੀਆ
2: ਜੀ
4: ਨਾਰਮਲ ਹੋਈ
2: ਬਿਲਕੁਲ ਹੈ ਜੀ
4: ਇਸ ਕਰਕੇ ਵਧੀਆ ਵੀ ਪਏ ਨੇ ਇਹ ਨੀ ਮੈਂ ਗੱਲ ਕਹਿੰਦਾ ਜਾਂ ਕਹਿੰਦਾ ਵਾ
2: ਜੀ
4: ਪਰ ਮੈਨੂੰ ਇਸ ਇਹਦੇ ਵਿੱਚ ਵੀ ਏਦਾਂ ਦੇ ਮੇਰੇ ਕੋਲ ਜ਼ਿੰਦਗੀ ਦੇ ਮੈਨੂੰ ਤਜਰਬੇ ਹੋ ਗਏ ਨਾ
2: ਜੀ
4: ਭਾਜੀ ਇੱਕ ਅਸੀਂ ਰਿਪੋਰਟ ਅਸੀਂ MRI ਕਰਾਉਂਦੇ ਹਾਂ ਦੇਖੋ ਠੀਕ ਆ ਅਸੀਂ ਕਰਾਈ MRI
2: ਜੀ
4: MRI ਨੇ ਆਪਣੀ ਜੋ ਵੀ ਰਿਜ਼ਲਟ ਹੈਗਾ ਉੱਪਰ ਲਿਖ ਕੇ ਦੇਤਾ
2: ਜੀ
4: ਇੱਕ ਨੂੰ ਦਿਖਾ ਦੋ ਨੂੰ ਖਾ ਤਿੰਨ ਨੂੰ ਖਾ ਚਾਰ ਨੂੰ ਖਾ ਚਾਰ ਤੇ ਚਾਰ 8-10 ਡਾਕਟਰ ਹੱਡੀਆਂ ਵਾਲੇ 8-9 ਡਾਕਟਰ 1-2 ਹੋਮੋਪੈਥੀ 2-3 ਹੋਮੋਪੈਥੀ ਤੇ ਵੀ ਕਰ ਕਰਾ ਕੇ ਵੀ ਮੈਂ ਹਰ ਇੱਕ ਨੂੰ ਮੈਂ MRI ਖੁਆਉਂਦਾ ਰਿਹਾ ਵਾ
2: ਜੀ
4: ਉਦੋਂ ਬਾਅਦ ਇੱਕ ਵਾਰੀ ਉਦੋਂ ਬਾਅਦ ਨੈਕਸਟ ਟਾਈਮ ਫਿਰ ਮੈਂ ਮੇਰੀ ਮਿਸਰੀ ਦੀ ਗੱਲ ਮੈਂ ਕਰ ਰਿਹਾ ਆਪਣੀ ਦੀ
2: ਹਾਂਜੀ
4: ਮੈਂ ਆ ਜਾਂਦਾ ਜੀ ਜੀਰੇ ਦੇ ਵਿੱਚ ਵਾਪਸ ਆਰਾਮ ਨਹੀਂ ਹੁੰਦਾ ਕਿਤੋਂ ਵੀ
2: ਜੀ
4: ਮੈਂ ਇੱਕ ਆਪਣੇ ਨੋਰਮਲ ਡਾਕਟਰਾਂ ਨੂੰ ਜੀਰੇ ਵਾਲਿਆਂ ਨੂੰ ਦਿਖਾਉਂਦਾ ਵਾ ਵੀ ਏਦਾਂ ਦਾ ਡਾਕਟਰ ਸਾਹਿਬ ਵੀ ਘਰੇ ਜਾਣਾ ਪਊਗਾ ਵੀ ਏਦਾਂ ਦਾ ਕਰਕੇ ਦਰਦ ਬਹੁਤ ਸਾਫ ਹੋ ਜਾਂਦਾ ਪਿਆ ਵਾ
2: ਦੇਖ ਕੇ ਆਓ
4: ਤੇ ਆਪਾਂ ਚੱਲੀਏ ਘਰੇ ਦੇਖ ਕੇ ਆਓ
2: ਜੀ
4: ਉਹ ਕਹਿੰਦੇ ਨਹੀਂ ਤੁਸੀਂ ਏਦਾਂ ਕਰੋ ਇੱਥੇ ਕੁੱਕੀ ਭਾਜੀ ਏਦਾਂ ਨਾ ਕਰੋ ਤੁਹਾਨੂੰ ਪਤਾ ਹੀ ਆ ਮੈਂ ਕਿਹਾ ਡਾਕਟਰ ਸਾਹਿਬ ਕਰੇ ਆ ਵੀ ਪੋਜੀਸ਼ਨ ਕ੍ਰਿਟੀਕਲ ਆ ਉਹ ਆ ਨਹੀਂ ਸਕਦੇ ਆ ਚੱਕਰ ਆ
2: ਜੀ
4: ਉਹਨਾਂ ਨੂੰ ਮੈਂ ਮੋਬਾਈਲ ਤੇ ਨਾਲ ਹੀ ਆਪਣੀ MRI ਦੀ ਰਿਪੋਰਟ ਦਿਖਾਈ ਉਹ ਜਿਹੜੀ ਦੂਜੇ ਡਾਕਟਰਾਂ ਨੇ ਵੇਖੀ ਸੀਗੀ
2: ਹਾਂਜੀ
4: ਉਹ ਸਾਡੇ ਜੀਰੇ ਦੇ ਨੋਰਮਲ ਡਾਕਟਰ ਸਾਹਿਬ ਨੇ ਕਹਿੰਦੇ ਆ ਮੈਨੂੰ ਕਹਿੰਦੇ ਇੱਕ MRI ਪੜ੍ਹ ਕੇ ਕਹਿੰਦੇ ਵੀ ਵੇਅਰ ਇਜ ਨੈਕਸਟ ਵੀ ਦੂਜੀ ਕਿੱਥੇ ਆ
2: ਅੱਛਾ ਜੀ
4: ਮੈਂ ਕਿਹਾ ਭਾਜੀ ਦੂਜੀ ਇੱਕੋ ਹੀ ਆ ਜੇ ਲਿਖਿਆ ਇਹਦੇ ਚ ਲਿਖਿਆ ਵਾ ਵੀ ਕ੍ਰਿਸਟਲ ਐਂਡ ਕਲੀਅਰ ਇੱਕ ਹੋਰ MRI ਕਰਾਓ
2: ਅੱਛਾ ਜੀ
4: ਪਰ ਜੀ ਮੈਨੂੰ 9 ਡਾਕਟਰਾਂ ਨੇ ਦੱਸਿਆ ਜਿਹਨਾਂ ਕੋਲ ਮੈਂ ਗਿਆ ਲੁਧਿਆਣੇ ਤੱਕ ਟੌਪ ਦੇ ਸੀਗੇ DMC ਦੇ ਪ੍ਰੋਫੈਸਰ ਰਿਟਾਇਰ ਰਹਿ ਚੁੱਕੇ ਨੇ
2: ਜੀ
4: ਮੈਨੂੰ ਉਹਨਾਂ ਨੇ ਨਹੀਂ ਕਿਹਾ ਮੈਨੂੰ ਇਹ ਗੱਲ
2: ਅੱਛਾ ਜਿਹੜੀ
4: ਮੈਨੂੰ ਇੱਕ ਨੋਰਮਲ ਡਾਕਟਰ ਜੀਰੇ ਵਾਲੇ ਨੇ ਕਹਿਤੀ
2: ਜੀ।
4: ਚਲੋ ਠੀਕ ਆ, ਸਾਡੀ ਕਿਸਮਤ ਸੀਗੀ ਕਹਿਣ ਦਾ ਮਤਲਬ
2: ਜੀ।
4: ਇਸ ਕਰਕੇ ਮੈਂ ਇਹ ਗੱਲ ਕਹਿੰਦਾ ਵਾਂ ਬਈ ਇਹਨਾਂ ਚੀਜ਼ਾਂ ਦੇ ਵਿੱਚ ਬੜੀਆਂ ਗੁੰਝਲਾਂ ਨੇ
2: ਜੀ।
4: ਪੈਸੇ ਮੇਰੇ ਲੱਗੇ ਐਮ ਆਰ ਆਈ ਤੇ 7,000 ਮੇਰਾ ਲੱਗਾ
2: ਜੀ।
4: ਫਿਰ ਜਦੋਂ ਮੈਂ ਐਮ ਆਰ ਆਈ ਕਰਾ ਕੇ ਬਾਹਰ ਆਇਆ, ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਕੋਈ ਏਦਾਂ ਦਾ ਨੀ ਪ੍ਰੋਬਲਮ ਵਾਲੀ ਹੈਗੀ? ਨਹੀਂ ਨਹੀਂ, ਕਹਿੰਦੇ ਨੋਰਮਲੀ ਆ ਜੀ, ਕੋਈ ਚੱਕਰ ਨੀ ਹੈਗਾ, ਠੀਕ ਹੋ ਜਾਣਗੇ
2: ਜੀ।
4: ਦੇਖੋ ਜੇ ਡਾਕਟਰ ਸਾਹਿਬ ਦਾ ਫਰਜ਼ ਇਹ ਬਣਦਾ ਸੀਗਾ ਵੀ ਦੇਖੋ ਜੀ ਇਹਨਾਂ ਦੀ ਐਮ ਆਰ ਆਈ ਤੁਸੀਂ ਇੱਕ ਹੋਰ ਕਰਾਓ
2: ਜੀ,
4: ਤੁਸੀਂ ਉਹਦੇ ਚ ਕਲੀਅਰ ਆਊਗਾ ਵੀ ਕੀ ਇਹਨਾਂ ਦਾ ਫਾਲਟ ਹੈਗਾ ਵਾ ਬਿਮਾਰੀ ਦਾ
2: ਜੀ।
4: ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਨਾ ਵੀ ਮੇਰਾ ਮਰੀਜ਼ ਮੈਨੂੰ ਦੱਸੋ, ਤੁਸੀਂ ਸਾਨੂੰ ਕਹੋ
2: ਜੀ।
4: ਤੁਸੀਂ ਆਪਦੇ ਕੋਡ ਵਰਡ ਦੇ ਵਿੱਚ ਨੀਚੇ ਲਿਖਤਾ ਬਈ ਇੱਕ ਹੋਰ ਕਰਾਓ ਐਮ ਆਰ ਆਈ
2: ਜੀ,
4: ਸਾਨੂੰ ਪਤਾ ਹੀ ਲੱਗਾ
2: ਜੀ।
4: ਤੇ ਇਸ ਕਰਕੇ ਤਰੁੱਟੀਆਂ ਇਸ
2: ਜਿਹੜੇ ਨਵੇਂ ਮੁੰਡੇ ਵੀ ਹੋਣਗੇ ਜਾਂ ਉੱਥੇ ਕੰਮ ਕਾਰ ਕਰਦੇ ਨੇ, ਉਹਨਾਂ ਨੂੰ ਕਿੱਦਾਂ ਸਮਝ ਆਉਂਦੀ ਹੈ ਕਿ ਆਹ ਦਵਾਈ ਲਿਖੀ ਹੋਈ ਹੈ ਜੀ?
4: ਭਾਜੀ ਮੈਂ ਤੁਹਾਨੂੰ
2: ਆਹ ਟੈਸਟ ਕਰਾਉਣਾ
4: ਹੈ ਜੀ, ਡਾਕਟਰਾਂ ਦਾ ਸਿਸਟਮ ਕੀ ਆ? ਅੱਜ ਕੱਲ ਜਿਹੜੀਆਂ ਦਵਾਈਆਂ ਬਣਦੀਆਂ ਹੈਗੀਆਂ, ਪਹਿਲਾਂ ਬਣਦੀਆਂ ਦਵਾਈਆਂ ਕੰਪਨੀਆਂ ਬਣਾਉਂਦੀਆਂ ਸੀਗੀਆਂ
2: ਜੀ।
4: ਅੱਜ ਕੱਲ ਦਵਾਈਆਂ ਐਮ ਆਰ ਜਾਂਦੇ ਆ ਡਾਕਟਰਾਂ ਕੋਲੇ, ਉਹ ਕਹਿੰਦੇ ਉਹਦੇ ਦੇਖੋ ਜਾਂ ਜੀ, ਉਹ ਦੇਖੋ ਸਾਲਟ ਉਹੀ ਹੋਏਗਾ
2: ਜੀ
4: ਉਹਦੇ ਉੱਪਰ, ਕਹਿਣ ਦਾ ਮਤਲਬ ਉਹ ਸਿਰਫ ਤੁਹਾਨੂੰ ਹੀ ਹੋਊਗੀ, ਤੁਹਾਡੇ ਕੋਲ ਸੇਲ ਹੋਊਗੀ, ਨਾ ਕਿ ਦੂਜੇ ਨੂੰ ਮਿਲੇਗੀ
2: ਜੀ ਜੀ ਜੀ ਜੀ। ਉਹ ਵੀ ਅੱਛਾ
4: ਐਮ ਆਰ ਐਮ ਆਰ ਹਾਂਜੀ ਐਮ ਆਰ ਪੀ ਕਿੰਨੀ ਲਿਖਾਉਣੀ ਹੈ ਜੀ? ਜਿੰਨੀ ਤੁਸੀਂ ਚਾਹੋ ਪੱਤੇ ਦੇ ਉੱਪਰ ਲਿਖ ਦਿਓ ਜੀ, 650 ਲਿਖ ਦਿਓ। ਪੱਤਾ ਕਿੰਨੇ ਦਾ ਜੀ? 60 ਰੁਪਏ ਦਾ ਜੀ,
2: ਬਿਲਕੁਲ ਹੈ ਜੀ,
4: 38 ਰੁਪਏ ਦਾ ਜੀ।
2: ਇਸੇ ਕਰਕੇ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀ ਜੀਰਾ ਸਾਹਿਬ ਕਿ ਜਿੱਦਾਂ ਹੁਣ ਦੇਖੋ, ਮੈਂ ਉਦੋਂ ਔਜਲਾ ਸਾਹਿਬ ਵੀ ਹੈਰਾਨ ਰਹਿ ਗਿਆ ਕਿ 8,000 ਸਾਡਾ ਪਿੰਡ ਦੇ ਵਿੱਚ ਮਤਲਬ ਕੀ ਹੈ, ਸਿਰਫ ਇੱਕ ਜਿਹੜਾ ਉੱਥੇ ਮੈਡੀਕਲ ਸਟੋਰ ਹੈ ਜੀ, ਤੇ ਉਹ ਸਿੱਧਾ ਲਿੰਕ ਜਿਹੜਾ ਮਤਲਬ ਕਿ ਸਾਡੇ ਇੱਥੇ ਦੇ ਜਿਹੜਾ ਹੈਲਥ ਸਿਸਟਮ ਆ ਉਹਦੇ ਨਾਲ ਲਿੰਕ ਆ, ਤੁਹਾਨੂੰ ਹੱਥ ਦੇ ਵਿੱਚ ਕੋਈ ਪਰਚੀ ਨਹੀਂ ਆਉਣੀ, ਕੋਈ ਕੁਛ ਨਹੀਂ ਆਉਣਾ, ਤੇ ਉਹਨਾਂ ਨੇ ਸਿੱਧੀ ਉੱਥੇ ਤੁਹਾਨੂੰ ਭੇਜ ਦੇਣੀ ਆ, ਤੁਸੀਂ ਉੱਥੇ ਜਾਓ ਤੇ ਆਪਣਾ ਜਿਹੜਾ ਕਾਰਡ ਦਿਖਾਓ, ਉਹ ਨਾਮ ਦੇ ਉੱਤੇ ਤੁਹਾਡੀ ਜੋ ਵੀ ਦਵਾਈ ਹੋਈ ਆਈ ਹੋਈ ਫਰੈਸ਼ ਜਿਹੜੀ ਹੈ ਉਹਨਾਂ ਨੇ ਉਸ ਹਿਸਾਬ ਦੇ ਨਾਲ ਦੇ ਦੇਣੀ ਆ, ਤੁਸੀਂ ਪੇ ਕਰੋ, ਗੱਲ ਨਹੀਂ ਬੜੀ ਜੀ। ਤੇ ਉਹ ਹੁਣ ਦੇਖੋ ਕਿ ਆਪਣੇ ਹੁਣ 20-25,000 ਜਿੱਥੇ ਜਨਸੰਖਿਆ ਵਾਲਾ ਸ਼ਹਿਰ ਹੈ ਜੀ, ਕੋਈ ਲੈ ਲਓ ਛੋਟੇ ਤੋਂ ਛੋਟਾ ਕਸਬਾ ਹੈ ਜੀ, ਤੇ ਉੱਥੇ ਘੱਟੋ ਘੱਟ ਮੈਨੂੰ ਨਹੀਂ ਲੱਗਦਾ 25-30 ਤਾਂ ਮੈਡੀਕਲ ਸਟੋਰ ਹੋਣਗੇ ਜੀ। ਇੰਨੇ ਕੀ ਜ਼ਰੂਰਤ ਹੈ ਇੰਨੇ ਮਨਤਾ ਪਤਾ ਨਹੀਂ ਕਿ ਕਾ
4: ਲਸਾਂਸ ਦੀ।
2: ਹਾਂਜੀ
4: 25-30
2: ਜੀ,
4: ਮੈਂ ਕਹਿੰਦਾ ਤੋਬਾ ਤੋਬਾ ਕਹੋ ਤੁਸੀਂ
2: ਜੀ,
4: ਸਾਡਾ ਜ਼ਿਲ੍ਹਾ ਛੋਟਾ ਜਿਹਾ ਸ਼ਹਿਰ, ਛੋਟਾ ਕਸਬਾ
2: ਹਾਂਜੀ,
4: ਤੇ 70-80 ਦਾ ਸਾਡੇ ਆ,
2: ਕਿਆ ਬਾਤ ਹੈ ਜੀ, ਤੇ ਇੰਨੇ ਧੜਾ ਧੜ ਕਾਹਦੇ ਲਈ ਜੀ?
4: ਫੇਰ ਦੇਖੋ ਇੱਕ ਹੋਰ, ਦੇਖੋ ਤੁਹਾਨੂੰ ਮੈਂ ਇੱਕ ਹੋਰ ਦੱਸਾਂ
2: ਜੀ,
4: ਜਿਹੜੇ ਤੁਸੀਂ ਟੈਸਟ ਰਿਪੋਰਟ ਦੀ ਉਹਨਾਂ ਨੂੰ ਭੇਜਦੇ ਹੋ, ਹਰ ਡਾਕਟਰ ਦੇ ਕੋਲੇ ਉਹਨਾਂ ਦੀ ਸਲਿੱਪ ਆਉਂਦੀਆਂ ਵਾ, ਮੋਗੇ ਜਾਓ ਐਮ ਆਰ ਆਈ ਕਰਾਓ, ਅਲਟਰਾਸਾਊਂਡ ਕਰਾਓ
2: ਜੀ,
4: ਹਰ ਵੀਕ ਦੇ ਸੈਚਰਡੇ ਤੁਹਾਡੀਆਂ ਉੱਥੋਂ ਜਿਹੜੇ ਆਪਣੇ ਲਿਫਾਫੇ ਹੁੰਦੇ ਨਾ
2: ਪੈਸੇ ਪਾਉਣ ਵਾਲੇ,
4: ਉਹਨਾਂ ਦੇ ਕਹਿਦਾ ਪੈਸੇ ਵਿੱਚ ਕੈਸ਼ ਪਾ ਕੇ ਤੁਹਾਡੀ ਦੁਕਾਨ ਤੇ ਆ ਰਹੇ ਜੀ।
2: ਕਿਆ ਬਾਤ ਹੈ ਜੀ,
4: ਇਹ ਦੇਖੋ ਤੁਸੀਂ ਕੈਸ਼
2: ਜੀ,
4: ਇਹ ਵੀ ਗੱਲ ਨਾਲ ਆ
2: ਜੀ,
4: ਤੇ ਸਾਡਾ ਦੱਸੋ ਸਿਸਟਮ ਕਿੱਥੇ ਸਹੀ ਹੋ ਜਾਊਗਾ?
2: ਬਿਲਕੁਲ ਹੈ ਜੀ, ਬਿਲਕੁਲ ਨਹੀਂ ਨਹੀਂ ਬੇੜਾ ਹੀ ਗਰਕ ਆ ਜੀ, ਉਹ ਤਾਂ ਚੀਜ਼ ਦਾ ਹੋਇਆ ਹੈ।
4: ਸਾਡੇ ਦੇਸ਼ ਦੇ ਵਿੱਚ ਭਾਜੀ ਡਾਕਟਰ ਸਾਹਿਬ ਏਦਾਂ ਦੇ, ਸਾਡੇ ਇੱਕ ਇੱਥੇ ਹੈਗੇ ਸੀਗੇ ਸੱਜਣ
2: ਜੀ,
4: ਉਹਨਾਂ ਨੇ ਸ਼ੂਗਰ ਦੀ ਦਵਾਈ ਆਪਦੇ ਵੱਲੋਂ ਦੇਣੀ ਆ, ਉਹਨਾਂ ਨੇ ਜਿੱਥੇ ਟੈਸਟ ਹੁੰਦੇ ਸੀਗੇ ਜਿਹੜੀ ਲੈਬ ਤੇ ਭੇਜਦੇ ਸੀਗੇ, ਉੱਥੇ ਜਾ ਕੇ ਉਹਨਾਂ ਨੇ ਆਟੋਮੈਟਿਕਲੀ ਕੋਈ ਵੀ ਮਰੀਜ਼ ਚਲਾ ਜਾਵੇ ਨਾ ਉਹਨਾਂ ਦਾ
2: ਜੀ,
4: ਉਹਨੇ ਜਾ ਕੇ ਕਹਿ ਦੇਣੀ ਸ਼ੂਗਰ ਤੁਹਾਡੀ 450 ਜੀ, 200+ ਹਰ ਮੈਂਬਰ ਦੀ, ਜਿਹੜਾ ਵੀ ਜਾਊਗਾ 200+।
2: ਪਰ ਉਹ ਜੇ ਮੈਡੀਸਨ ਲੈ ਜੇ ਬੰਦੇ ਨੂੰ ਸ਼ੂਗਰ ਨਹੀਂ ਹੈ ਪ੍ਰੋਬਲਮ, ਜੇ ਉਹ ਮੈਡੀਸਨ ਲਈ ਜਾਵੇ ਲਗਾਤਾਰ ਤੇ ਦੇ ਵਿੱਚ, ਤੇ ਉਹ ਤਾਂ ਜਾਨ ਤੋਂ ਹੱਥ ਧੋ ਬੈਠੇਗਾ ਜੀ, ਬਹੁਤ ਡੇਂਜਰਸ ਹੈ ਉਹ ਤਾਂ।
4: ਤੁਸੀਂ ਦੇਖੋ ਨਾ ਜਦੋਂ ਆਟੋਮੈਟਿਕਲੀ ਰਿਪੋਰਟ ਤੁਸੀਂ ਉਹਨਾਂ ਨੇ ਗਲਤ ਦੇਤੀ ਆ
2: ਜੀ,
4: ਉਹ ਉਹਨਾਂ ਕੋਲ ਵਾਪਸ ਲੈ ਕੇ ਆਏ ਆ
2: ਜੀ
4: ਰਿਪੋਰਟ, ਤੇ ਆ ਕੇ ਦੱਸਤਾ ਵੀ ਇੱਦਾਂ ਦਾ ਕਰਕੇ ਦਵਾਈ ਵਾਲੇ ਕੋਲ ਨੋਰਮਲੀ ਦੇ ਦਿਓ
2: ਜੀ,
4: ਹੈ ਤਾਂ ਉਹਦੀ ਪਹਿਲਾਂ 150 ਸੀ, ਤੁਸੀਂ ਬਣਾਤੀ 300-350
2: ਤੇ
4: ਨੋਰਮਲ ਦਵਾਈ ਦਿੱਤੀ ਆ, ਰੁਪਈਆ ਤੁਸੀਂ 400 ਫੁੱਟ ਲਿਆ
2: ਜੀ,
4: ਠੀਕ ਹੈ ਝਾੜ ਲਿਆ ਨਾ, ਤੇ ਜਦੋਂ ਦਵਾਈ ਖਾਧੀ ਆ ਤਿੰਨਾਂ ਦਿਨਾਂ ਬਾਅਦ ਚੈੱਕ ਕਰਾਉਣ ਡੇ ਆ, ਹਾਂਜੀ ਹੁਣ ਕਿੰਨੀ ਆ ਤੁਹਾਡੀ ਜੀ ਰਹਿ ਗਈ
2: ਜੀ
4: 200 ਰਹਿ ਗਈ ਜੀ, ਦੁਬਾਰਾ ਖਾਧੀ ਆ ਤੁਹਾਡੀ ਕੋਲ 150 ਦੇ ਆ ਗਈ, ਆਲਰੇਡੀ 150 ਸੀਗੀ ਉਹਦਾ
2: ਜੀ।
4: ਇਸ ਕਰਕੇ ਸਿਸਟਮ ਬਹੁਤ ਜ਼ਿਆਦਾ ਤਰੁੱਟੀਆਂ ਨੇ,
2: ਬਿਲਕੁਲ
4: ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕਿਉਂਕਿ ਮੈਂ ਤਾਂ ਆਪਣੇ ਘਰਵਾਲੀ ਦੀ ਇਹਨਾਂ ਇਹਨਾਂ ਚੀਜ਼ਾਂ ਤੋਂ ਤੰਗ ਆ ਕੇ ਮੈਂ ਨਾ, ਉਹ ਕਹਿੰਦੇ ਹੁੰਦੇ ਨਾ ਵੀ ਅਗਲੇ ਟਾਈਮ ਦੇ ਬਸ ਇਹ ਰੱਬ ਨੇ ਲਿਖੀ ਸੀਗੀ ਇਹ ਟਾਈਮ ਆਉਣਾ ਸੀਗਾ
2: ਜੀ,
4: ਮੈਂ ਕਿਹਾ ਬਿਲਕੁਲ ਨੋ, ਮੈਂ ਨੀ ਮੰਨਦਾ ਇਹਨਾਂ ਗੱਲਾਂ ਨੂੰ, ਮੈਂ
2: ਕਿਹਾ ਮੇਰਾ ਟਾਈਮ ਸਹੀ ਸੀਗਾ, ਮੇਰਾ
4: ਮੇਰਾ ਨਾ ਮੇਰਾ ਟਾਈਮ ਲਿਆਂਦਾ, ਮੈਂ ਕਿਹਾ ਡਾਕਟਰ ਦੇ
2: ਬਿਲਕੁਲ ਹੈ ਜੀ,
4: ਮੈਂ ਕਿਹਾ ਮੇਰੀ ਐਮ ਆਰ ਆਈ ਦੀ ਰਿਪੋਰਟ ਮੈਨੂੰ ਮੇਰੇ ਐਮ ਆਰ ਆਈ ਕਰਨ ਵਾਲੇ ਨੇ ਮੈਨੂੰ ਦੱਸਿਆ ਹੁੰਦਾ ਨਾ ਵੀ ਤੁਸੀਂ ਇੱਕ ਹੋਰ, ਤੇ ਮੈਂ ਕਿਹਾ ਮੈਂ ਉੱਥੇ ਮੇਰੀ ਕਿਸੇ ਨੂੰ ਉਹਦੀ ਫਾਲਟ ਲੱਭ ਪੈਣਾ ਸੀਗਾ, ਟੀਬੀ ਬਿਮਾਰੀ ਬਿਲਕੁਲ ਫਰੀ ਇਲਾਜ ਆ ਸਰਕਾਰੀ ਦੇ ਨਾਲ, ਦੇਖੋ ਤੁਸੀਂ
2: ਜੀ
4: 6 ਮਹੀਨੇ ਮੈਂ ਬੈਡ ਤੇ ਬਹਿ ਗਏ, 6 ਮਹੀਨਿਆਂ ਚੋਂ ਮੈਨੂੰ ਸ਼ਾਇਦ 4 ਮਹੀਨੇ ਹੀ ਰਾਤ ਹੁੰਦੇ ਦੋਨੋਂ ਜੀ, ਕੀ ਦੱਸ
2: ਬਿਲਕੁਲ ਹੈ ਜੀ ਬਿਲਕੁਲ, ਦੁਕਾਨ
4: ਇੱਥੇ ਆ ਜਾਂਦੀ ਹੈ
2: ਜੀ,
4: ਦੁਕਾਨ ਬੜਾ ਮੈਂ ਤਾਂ ਅੱਜ ਦਾ ਡਾਕਟਰ ਸਾਹਿਬ ਡੇਟ ਦਾ ਪੜ੍ਹ ਕੇ ਮੈਂ
2: ਜੀ,
4: ਫਿਰ ਮੈਂ ਚਲੋ ਮੈਂ ਕਰਾਂ ਮਾੜਾ ਜਿਹਾ, ਇਸ ਕਰਕੇ ਬਹੁਤ ਮੰਦਾ ਹਾਲ ਆ ਜੀ, ਮੈਂ
2: ਬਿਲਕੁਲ ਹੈ ਜੀ
4: ਠੀਕ ਆ, ਬਹੁਤ ਚੰਗੇ ਹੈਗੇ ਆ, ਉਹ ਵੀ ਦੇਖੋ ਭਾਜੀ ਉਹ ਵੀ ਟਾਈਮ ਹੁੰਦਾ ਸੀਗਾ ਪਹਿਲਾਂ ਡਾਕਟਰ ਹੁੰਦੇ ਗਏ ਹਕੀਮ ਹੁੰਦੇ ਸੀਗੇ, ਉਹਨਾਂ ਨੇ ਤੁਹਾਨੂੰ ਪੂੜੀਆਂ ਪੀ ਕੇ ਦੇ ਦੇਣੀਆਂ ਪੂੜੀ ਬਣਾ ਕੇ 5-7
2: ਜੀ,
4: ਅੱਛਾ ਨਾ ਤੁਹਾਨੂੰ ਪਤਾ ਲੱਗਣਾ ਵੀ ਕਿਹੜੀ ਗੋਲੀ ਦਿੱਤੀ ਹੈ ਕਿਹੜੀ ਨਹੀਂ ਦਿੱਤੀ
2: ਜੀ,
4: ਘਰੇ 2-4 ਖਾਧੀਆਂ ਵਾ ਤੁਹਾਨੂੰ ਆਰਾਮ ਆ ਗਿਆ ਜਾਂ ਕਿਵੇਂ, ਉਹ ਤਾਂ ਸਿਸਟਮ ਹੀ ਬਹੁਤ ਅਪਸੈਟ ਹੋ ਗਿਆ ਜੀ ਤੁਹਾਨੂੰ,
2: ਬਿਲਕੁਲ
4: ਜੀ ਧੰਨਵਾਦ ਜੀ, ਬਹੁਤ ਬਹੁਤ
2: ਤੁਹਾਡਾ ਟਾਈਮ ਦੇਣ ਲਈ, ਬਹੁਤ ਸ਼ੁਕਰੀਆ ਜੀਰਾ ਸਾਹਿਬ ਸਾਂਝ ਪਾਉਣ ਦੇ ਲਈ
4: ਤੁਹਾਡਾ
2: ਆਪਣਾ ਐਕਸਪੀਰੀਅੰਸ ਤੁਸੀਂ ਸਾਂਝਾ ਕੀਤਾ, ਤੇ ਬਿਲਕੁਲ ਇਹ ਚੀਜ਼ਾਂ ਜਿਹਨਾਂ ਨੇ ਸੀਨਿਆਂ 'ਤੇ ਹੰਢਾਈਆਂ ਨੇ, ਦੁਕਾਨ ਤਾਂ ਬਹੁਤ ਵੱਡਾ ਇੱਦਾਂ ਨਹੀਂ ਹੋਣਾ ਚਾਹੀਦਾ, ਘੱਟੋ ਘੱਟ ਇਨਸਾਨੀਅਤ ਦੀ ਕਦਰ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਹੈ, ਸਿਰਫ ਪੈਸਾ ਧੇਲਾ ਹੀ ਨਹੀਂ ਰਹਿ ਜਾਣਾ, ਨਾਲ ਕੁਝ ਨਹੀਂ ਲੈ ਜਾਣਾ ਕਿਸੇ ਨੇ, ਇੱਥੇ ਰਹਿਣਾ ਹੈ, ਅਤੇ ਪਰ ਜਿਹੜਾ ਈਮਾਨ ਹੈ ਸਾਡਾ ਜਾਂ ਇਮਾਨਦਾਰੀ ਹੈ ਜਾਂ ਸਾਡੇ ਜਿਹੜੀਆਂ ਅੰਦਰੋਂ ਹੂਕ ਆਉਂਦੀ ਹੈ ਰੂਹ ਦੀ ਘੱਟੋ ਘੱਟ ਉਹਨੂੰ ਹੀ ਸੁਣ ਲੈਣਾ ਚਾਹੀਦਾ, ਜਾਂ ਜ਼ਮੀਰਾਂ ਹੀ ਮਰ ਗਈਆਂ ਨੇ ਕਹਿ ਸਕਦੇ ਇਹ ਹਾਲਾਤ ਨੇ। ਅਤੇ ਲਓ ਦੋਸਤੋ ਹੁਣ ਆਖਰ ਦੇ ਵਿੱਚ ਕਾਲ ਲਵਾਂਗਾ, ਅਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਨੇ ਉਹਨਾਂ ਦੀ ਵੀ ਸਾਂਝ ਪਾਵਾਂਗਾ, ਪਰ ਆਖਰ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਨਾਲ ਜਿਹੜਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਜ਼ਰੂਰ ਸਾਂਝ ਪਾਉਂਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ। ਅਤੇ ਲਓ ਫਿਰ ਤੀਸਰੀ ਵਾਰੀ ਮੈਂ ਲੱਗਾ ਕਰਨ, ਹੁਣ ਟੂੰ ਟੂੰ ਤਾਂ ਕਹਿੰਦੇ ਹੋ ਗਈ, ਜਲਦ ਪੈ ਵੀ ਹੋਊਗੀ ਪੰਜਾਬੀਓ, ਡਰੋ ਨਾ ਘਬਰਾਓ ਨਾ, ਕਿਉਂਕਿ ਕੈਗ ਦੀਆਂ ਜਿਹੜੀਆਂ ਰਿਪੋਰਟਾਂ ਕੱਲ੍ਹਦੀਆਂ ਨੇ 1,42,000 ਜੰਮਦੇ ਦੇ ਜਿਹੜਾ ਤੋਹਫੇ ਦੇ ਵਜੋਂ ਮਿਲ ਰਿਹਾ। ਅਤੇ ਦੂਸਰੇ ਪਾਸੇ ਪਾਵਰਕੌਮ ਦਾ ਵੱਡਾ ਫੈਸਲਾ ਆਇਆ ਅਤੇ ਉਹਦੇ ਬਾਰੇ ਗੱਲ ਕਰਾਂਗੇ। 3 ਮਹੀਨਿਆਂ ਦੀ ਇਕੱਠੀ ਜਿਹੜੀ ਹੈ ਕਿਸ਼ਤ ਜਿਹੜੀ ਹੈ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪਾਈ ਹੈ। ਅਤੇ ਦੂਸਰੇ ਪਾਸੇ ਇੰਡੀਆ ਅਤੇ ਆਪਣਾ US ਦਾ ਜਿਹੜਾ ਹੈ ਟਰੇਡ ਡੀਲ ਜਿਹੜੀ ਹੈ ਉਹ ਆਖਰੀ ਮੁਕਾਮ ਦੇ ਉੱਤੇ ਪਹੁੰਚ ਚੁੱਕੀ ਹੈ ਅਤੇ ਕਿਸਾਨਾਂ ਨੇ ਧਰਨੇ ਵੀ ਲਾਏ ਹੋਏ ਆ ਅਤੇ 70 ਜਥੇਬੰਦੀਆਂ ਅੱਜ ਇਕੱਠੀਆਂ ਵੀ ਹੋਈਆਂ ਨੇ। ਦੂਸਰੇ ਪਾਸੇ ਆਪਣੇ ਗਰੀਬ ਜਿਹੜੇ ਨੇ, ਅਮੀਰੀ ਦਾ ਪਾੜਾ ਜਿਹੜਾ ਹਰ ਮੁਲਕਾਂ ਦੇ ਵਿੱਚ ਹੀ ਚੱਲ ਰਿਹਾ, ਗਰੀਬ ਅਮੀਰ ਜਿਹੜੇ ਨੇ ਖਾਈ ਵਧੀ ਹੈ ਉਹਦੇ ਵਿੱਚ, ਜਿਹੜਾ ਟੋਭਾ ਹੋਰ ਨੀਵਾਂ ਹੁੰਦਾ ਨਜ਼ਰ ਆਉਂਦਾ ਹੈ। ਅਤੇ ਉਹ ਰਿਪੋਰਟਾਂ ਤੁਹਾਡੇ ਨਾਲ ਜ਼ਿਕਰ ਕਰਦੇ ਅੱਗੇ ਜਾ ਕੇ ਕਿੱਥੇ ਕਿੱਥੇ ਜਿਹੜੇ ਹਾਲਾਤ ਨੇ, ਇਕੱਲੇ ਇੰਡੀਆ ਦੇ ਨਹੀਂ ਹੋਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਹੈ। ਵਰਲਡ ਕੱਪ ਦੀਆਂ ਜਿਹੜੀਆਂ ਅਪਡੇਟ ਨੇ ਉਹਨਾਂ ਜ਼ਿਕਰ ਕਰਾਂਗੇ। ਅਤੇ ਇਰਾਨ ਦਾ ਜਿਹੜਾ ਅੱਗੇ ਜਿਹੜਾ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ। ਅਤੇ US ਦੀ ਨਾਗਰਿਕਤਾ ਜਿਹੜੀ ਹੈ ਹੱਕ ਦਾ ਜਿਹੜਾ ਸੀਗਾ ਉਹਦੇ ਉੱਤੇ ਡਿਸੀਜ਼ਨ ਆ ਗਿਆ ਜਿਸ ਦੇ ਵਿੱਚ ਫੈਸਲਾ ਆਇਆ ਅਤੇ ਟਰੰਪ ਜਿਹੜਾ ਬੁਖਲਾਇਆ ਹੈ ਉਹਦੀ ਗੱਲਬਾਤ ਕਰਦੇ ਹਾਂ। ਅਤੇ ਲੋ ਅੱਗੇ ਜਾ ਕੇ ਹੁਣ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਅਤੇ ਫਿਰ ਆਪਾਂ ਤੁਹਾਡੇ ਸੁਨੇਹਾਂ ਵੱਲ ਨੂੰ ਵਧਾਂਗੇ। ਪੰਜਾਬ SIR ਮੁੱਖ ਮੰਤਰੀ ਮਾਨ ਹੁਣਾਂ ਨੇ ਪਤਨੀ ਦੇ ਸਮੇਤ SIR ਜਿਹੜਾ ਤਹਿਤ ਫਾਰਮ ਭਰੇ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਸਮੇਤ ਅੱਜ SIR ਸਪੈਸ਼ਲ ਇੰਟੈਸਿਵ ਰਿਵੀਜ਼ਨ ਜਿਹੜੀ ਹੈ 2026 ਪ੍ਰਕਿਰਿਆ ਦੇ ਤਹਿਤ ਫਾਰਮ ਭਰੇ ਹੈ ਅਤੇ ਫਾਰਮ ਸਥਾਨਕ ਡ੍ਰੀਮਲੈਂਡ ਕਲੋਨੀ ਵਿਖੇ BLO ਨੂੰ ਜਿਹੜਾ ਸੌਂਪੇ ਗਏ ਨੇ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 25 ਜੂਨ ਤੋਂ ਸ਼ੁਰੂ ਹੋਈ SIR ਪ੍ਰਕਿਰਿਆ 24 ਜੁਲਾਈ ਤੱਕ ਚੱਲੇਗੀ। ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ ਕੁੱਲ 9,18,078 ਵੋਟਰ ਨੇ ਅਤੇ BLOs ਵਜੋਂ ਵੱਲੋਂ 30 ਜੂਨ ਤੱਕ ਕੁੱਲ 8,88,999 ਵੋਟਰਾਂ ਨੂੰ ਘਰ ਘਰ ਪੁੱਜ ਕੇ ਅਨੁਮਰੇਸ਼ਨ ਫਾਰਮ ਜਿਹੜੇ ਨੇ ਉਹ ਜਿਹੜੇ ਨੇ ਕਹਿੰਦੇ ਵੰਡੇ ਜਾ ਚੁੱਕੇ ਹੈ। ਜੋ ਕਿ ਲਗਭਗ 90% ਬਣਦਾ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਰ ਨੇ ਐੱਸ ਆਈ ਆਰ ਤਹਿਤ ਫਾਰਮ ਭਰਨਾ ਹੈ। ਬੀ ਐੱਲ ਓ ਹਰ ਘਰ ਦੇ ਵਿੱਚ 3 ਵਾਰ ਪੁੱਜੇਗਾ। 3 ਅਗਸਤ ਨੂੰ ਫਾਈਨਲ ਡਰਾਫਟ ਦੀ ਜਿਹੜੀ ਹੈ ਪ੍ਰਕਾਸ਼ਨਾ ਹੋਏਗੀ। ਜੇ ਫਿਰ ਵੀ ਕੋਈ ਵਿਅਕਤੀ ਫਾਰਮ ਭਰਨ ਤੋਂ ਰਹਿ ਗਿਆ 3 ਸਤੰਬਰ ਤੱਕ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ। ਇਸ ਪ੍ਰਕਿਰਿਆ ਤੋਂ ਬਾਅਦ ਫਾਈਨਲ ਵੋਟਰ ਸੂਚੀ ਅਕਤੂਬਰ 2026 ਦੇ ਵਿੱਚ ਜਾਰੀ ਹੋਵੇਗੀ। ਇੱਕ ਸਵਾਲ ਦਾ ਜਵਾਬ ਦਿੰਦੇ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ 4.5 ਸਾਲ ਦੇ ਕਾਰਜਕਾਲ ਦੇ ਦੌਰਾਨ ਸਾਰੀਆਂ ਗਰੰਟੀਆਂ ਪੂਰੀਆਂ ਕਹਿੰਦੇ ਕਰ ਦਿੱਤੀਆਂ ਨੇ ਅਤੇ ਇਸੇ ਤਰ੍ਹਾਂ ਸੰਗਰੂਰ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਪਲੈਨਿੰਗ ਬਣ ਰਹੀ ਹੈ ਅਤੇ ਸੰਗਰੂਰ ਸੁੰਦਰ ਸ਼ਹਿਰਾਂ ਦੇ ਵਿੱਚੋਂ ਇੱਕ ਹੋਵੇਗਾ। ਅਤੇ ਮਾਨ ਨੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਮਾਸਕ ਪਹਿਨ ਕੇ ਜਿਹੜਾ ਬਣਾਈ ਵੀਡੀਓ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪੀ ਜਾਵੇਗੀ ਅਤੇ ਇਸ ਮੌਕੇ ਮੁੱਖ ਮੰਤਰੀ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਮੌਜੂਦ ਸਨ। ਦੂਸਰੇ ਪਾਸੇ ਗੱਲ ਕਰੀਏ ਤਾਂ ਆਪਣਾ ਰਾਜਾ ਵੜਿੰਗ ਸਾਹਿਬ ਦੀ ਕੁਰਸੀ ਬਚ ਗਈ ਹੈ। ਚੰਨੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਲੱਗ ਗਏ ਨੇ। ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਚੋਣਾਂ ਦੇ ਮੱਦੇਨਜ਼ਰ ਸਭ ਨੂੰ ਜਿਹੜਾ ਖੁਸ਼ ਕਰਨ ਦਾ ਯਤਨ ਕੀਤਾ ਗਿਆ। ਆਲ ਇੰਡੀਆ ਕਾਂਗਰਸ ਕਮੇਟੀ ਨੇ ਅਖਬਾਰ ਲੰਮੀ ਆਖਿਰਕਾਰ ਜਿਹੜਾ ਲੰਮੀ ਉਡੀਕ ਮਗਰੋਂ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਵਿੱਚ ਬਿਨਾਂ ਕੋਈ ਫੇਰਬਦਲ ਕੀਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਪ੍ਰਮੁੱਖ ਜਿਹੜੀਆਂ ਕਮੇਟੀਆਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੁਣ 3 ਵਰਕਿੰਗ ਪ੍ਰਧਾਨ ਕੰਮ ਕਰਨਗੇ ਅਤੇ ਜਿਨ੍ਹਾਂ ਦੇ ਵਿੱਚ ਸੁਖਵਿੰਦਰ ਸਿੰਘ ਡੈਨੀ, ਰਾਜਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜੀਆਂ ਦੇ ਨਾਮ ਸ਼ਾਮਲ ਨੇ। ਕਾਂਗਰਸ ਪ੍ਰਧਾਨ ਵੜਿੰਗ ਆਪਣੀ ਕੁਰਸੀ ਬਣਾਉਣ ਦੇ ਵਿੱਚ ਜਾਂ ਬਚਾਉਣ ਦੇ ਵਿੱਚ ਕਾਮਯਾਬ ਰਹੇ ਹੈ, ਪਰੰਤੂ ਖਾਸ ਗੱਲ ਇਹ ਵੀ ਹੈ ਕਿ ਸਭ ਤੋਂ ਅਹਿਮ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ। ਕਾਂਗਰਸ ਹਾਈਕਮਾਂਡ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਦੇ ਡਰੋਂ ਸਭ ਧੜਿਆਂ ਅਤੇ ਸੀਨੀਅਰ ਆਗੂਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਹੈ। ਲੋਕ ਖੁਸ਼ ਹੋਣ ਜਾਂ ਨਾ ਹੋਣ, ਉਹਨਾਂ ਨਾਲ ਕੋਈ ਲੈਣਾ ਦੇਣਾ ਜਾਂ ਵਾਹ ਵਾਸਤਾ ਨਹੀਂ ਹੈ। ਜਾਤੀ ਅਤੇ ਵਰਗਾਂ ਦੇ ਵਿੱਚ ਤਵਾਜਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਾਂਗਰਸ ਹਾਈਕਮਾਂਡ ਨੇ ਹਿਮਾਚਲ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸੁਖਵਿੰਦਰ ਸਿੰਘ ਸੁੱਖੂ ਨੂੰ ਵੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਕਹਿੰਦੇ ਨੇ ਰਹਿਣਗੇ। ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਗਿਆ ਅਤੇ ਇਸ ਅਹਿਮ ਕਮੇਟੀ ਦੀ ਚੇਅਰਮੈਨੀ ਇੱਕ ਦਲਿਤ ਚਿਹਰੇ ਨੂੰ ਜਿਹੜਾ ਸੌਂਪੀ ਗਈ, ਜਦੋਂ ਕਿ ਉਹਨਾਂ ਦੇ ਨਾਲ ਸਹਿ ਚੇਅਰਮੈਨ ਰਾਣਾ ਗੁਰਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਅਤੇ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੂੰ ਲਾਇਆ ਗਿਆ। ਚੋਣ ਮੈਨੇਜਮੈਂਟ ਅਤੇ ਕੋਆਰਡੀਨੇਸ਼ਨ ਕਮੇਟੀ ਦੀ ਚੇਅਰਮੈਨੀ ਵਿਜੇ ਇੰਦਰ ਸਿੰਗਲਾ ਦੇ ਹਵਾਲੇ ਕੀਤੀ ਹੈ ਅਤੇ ਇਹ ਜ਼ਿੰਮੇਵਾਰੀ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਚੇਅਰਮੈਨ ਸਿੰਗਲਾ ਦੇ ਨਾਲ ਸਹਿ ਚੇਅਰਮੈਨ ਵਜੋਂ ਸ਼੍ਰੀ ਓ ਪੀ ਸੋਨੀ, ਰਜ਼ੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਕੋਰ ਕਮੇਟੀ ਦਾ ਚੇਅਰਮੈਨ ਸੰਸਦ ਮੈਂਬਰ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਲਾਇਆ ਗਿਆ, ਜਦੋਂ ਕਿ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਹੋਣਗੇ ਅਤੇ ਮੈਨੀਫੈਸਟੋ ਕਮੇਟੀ ਦੇ ਵਿੱਚ ਸਹਿ ਚੇਅਰਮੈਨ ਦੇ ਵਜੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸ਼ਾਮਲ ਜਿਹੜਾ ਕਰ ਲਿਆ ਗਿਆ ਹੈ। ਦੂਸਰੇ ਪਾਸੇ ਲੰਮੇ ਸਮੇਂ ਤੋਂ ਜਿਹੜਾ ਡੀ ਜੀ ਪੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ, ਪੰਜਾਬ ਡੀ ਜੀ ਪੀ ਜਿਹੜੀ ਹੈ ਅਪੁਆਇੰਟਮੈਂਟ ਕਰਨ ਦੇ ਵਿੱਚ 2026 ਦਾ ਜੋ ਰੋਲ ਹੈ, ਗੌਰਵ ਯਾਦਵ ਦਾ ਪੰਜਾਬ ਦਾ ਰੈਗੂਲਰ ਡੀ ਜੀ ਪੀ ਬਣਨਾ ਤੈਅ ਦੱਸਿਆ ਗਿਆ। ਯੂ ਪੀ ਐੱਸ ਸੀ ਵੱਲੋਂ ਅੱਜ 3 ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ ਦਿੱਤੀ ਗਈ ਹੈ। 1992 ਬੈਂਚ ਦੇ ਆਈ ਪੀ ਐੱਸ ਅਧਿਕਾਰੀ ਗੌਰਵ ਯਾਦਵ ਦਾ ਹੁਣ ਪੰਜਾਬ ਦਾ ਰੈਗੂਲਰ ਡੀ ਜੀ ਪੀ ਬਣਨਾ ਤੈਅ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਇੰਪੈਨਲਮੈਂਟ ਕਮੇਟੀ ਵੱਲੋਂ ਅੱਜ ਪੰਜਾਬ ਦਾ ਰੈਗੂਲਰ ਡੀ ਜੀ ਪੀ ਲਗਾਏ ਜਾਣ ਲਈ 3 ਸੀਨੀਅਰ ਅਧਿਕਾਰੀਆਂ ਦੇ ਪੈਨਲ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਦੇ ਨਾਲ ਜਿਹੜਾ ਇੰਪੈਨਲਮੈਂਟ ਕਮੇਟੀ ਨੇ ਜਿਸ ਪੈਨਲ ਨੂੰ ਪ੍ਰਵਾਨਗੀ ਦਿੱਤੀ ਹੈ, ਉਸ ਦੇ ਵਿੱਚ 1992 ਬੈਂਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ, ਜੋ ਕਿ ਇਸ ਵੇਲੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਨੇ, ਤੋਂ ਉਹਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸਿੱਧੂ ਅਤੇ ਗੌਰਵ ਯਾਦਵ ਦੇ ਨਾਮ ਜਿਹੜੇ ਸ਼ਾਮਲ ਨੇ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਜਿਹੜੀ ਹੈ ਇੰਪੈਨਲਮੈਂਟ ਕਮੇਟੀ ਨੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਇਸ ਨਿਯੁਕਤੀ ਦੇ ਲਈ 3 ਅਧਿਕਾਰੀਆਂ ਦੇ ਪੈਨਲ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਅਤੇ ਵਧੀਕ ਮੁੱਖ ਸਕੱਤਰ ਗ੍ਰਹਿ ਅਲੋਕ ਸ਼ੇਖਰ ਵੀ ਜਿਹੜੇ ਸ਼ਾਮਲ ਹੋਏ ਨੇ ਅਤੇ ਹੁਣ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਰੈਗੂਲਰ DGP ਨਿਯੁਕਤ ਕਰਨ ਦੇ ਵਾਸਤੇ 3 ਅਧਿਕਾਰੀਆਂ ਦਾ ਪੈਨਲ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ। ਇਸ ਪੈਨਲ ਦੇ ਵਿੱਚੋਂ ਆਪ ਸਰਕਾਰ ਕਿਸੇ ਇੱਕ ਅਧਿਕਾਰੀ ਨੂੰ DGP ਲਾਉਣ ਦੇ ਉੱਤੇ ਆਖਰੀ ਮੋਹਰ ਲਾਵੇਗੀ। ਪੰਜਾਬ ਸਰਕਾਰ ਵੱਲੋਂ ਰੈਗੂਲਰ DGP ਲਾਏ ਜਾਣ ਦੇ ਬਾਰੇ ਰਸਮੀ ਫੈਸਲਾ ਹਾਲੇ ਆਉਂਦੇ ਦਿਨਾਂ ਦੇ ਵਿੱਚ ਲਿਆ ਜਾਣਾ ਹੈ, ਪਰ ਗੌਰਵ ਯਾਦਵ ਦਾ ਹੁਣ ਰੈਗੂਲਰ DGP ਬਣਨਾ ਤੈਅ ਜਾਪਦਾ ਹੈ। ਜੁਲਾਈ 2022 ਤੋਂ ਗੌਰਵ ਯਾਦਵ ਬਤੌਰ ਜਿਹੜੇ ਕਾਰਜਕਾਰੀ DGP ਜਿਹੜੇ ਲਗਾਤਾਰ ਕੰਮ ਕਰ ਰਹੇ ਹੈ, ਉਹਨਾਂ ਦੀ ਸੇਵਾ ਮੁਕਤੀ 30 ਅਪ੍ਰੈਲ 2029 ਨੂੰ ਹੋਣੀ ਹੈ। ਅਤੇ ਕਿ ਪੰਜਾਬ ਸਰਕਾਰ 'ਤੇ ਰੈਗੂਲਰ DGP ਲਗਾਏ ਜਾਣ ਦਾ ਲਗਾਤਾਰ ਦਬਾਅ ਬਣਿਆ ਹੋਇਆ, ਇਹ ਵੀ ਸਵਾਲ ਖੜ੍ਹਾ ਹੋਇਆ ਸੀ। ਕਰੀਬ 4 ਸਾਲ ਦੇ ਅਰਸੇ ਮਗਰੋਂ ਪੰਜਾਬ ਨੂੰ ਰੈਗੂਲਰ DGP ਮਿਲਣ ਦੀ ਜਿਹੜੀ ਆਸ ਬੱਝੀ ਹੈ, ਸੁਪਰੀਮ ਕੋਰਟ ਦੇ ਦਖਲ ਮਗਰੋਂ ਜਿਹੜਾ ਰੈਗੂਲਰ DGP ਦੇ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਸੁਪਰੀਮ ਕੋਰਟ ਦੇ 5 ਫਰਵਰੀ ਦੇ ਨਿਰਦੇਸ਼ਾਂ ਤੋਂ ਬਾਅਦ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ 18 ਫਰਵਰੀ ਨੂੰ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਜਿਹੜਾ ਸੀ ਰੈਗੂਲਰ DGP ਦੇ ਲਈ ਯੋਗ ਅਧਿਕਾਰੀਆਂ ਦੀ ਤਜਵੀਜ਼ ਮੰਗੀ ਸੀ। ਆਪ ਸਰਕਾਰ ਨੇ ਕਮਿਸ਼ਨ ਨੂੰ 6 ਅਪ੍ਰੈਲ ਨੂੰ 14 ਯੋਗ IPS ਅਧਿਕਾਰੀਆਂ ਦੀ ਸੂਚੀ ਭੇਜ ਦਿੱਤੀ ਸੀ। ਕਮਿਸ਼ਨ ਨੂੰ ਭੇਜੀ ਸੂਚੀ ਦੇ ਵਿੱਚ ਬੈਂਚ ਦੇ ਸਭ ਤੋਂ ਸੀਨੀਅਰ ਅਫਸਰ ਸ਼ਰਦ ਸੱਤਿਆ ਚੌਹਾਨ ਪਹਿਲੇ ਨੰਬਰ ਦੇ ਉੱਤੇ, ਜਦੋਂ ਕਿ ਹਰਪ੍ਰੀਤ ਸਿੰਘ ਸਿੱਧੂ ਦੂਜੇ 'ਤੇ ਗੌਰਵ ਯਾਦਵ ਤੀਜੇ 'ਤੇ ਅਤੇ ਕੁਲਦੀਪ ਸਿੰਘ ਚੌਥੇ ਨੰਬਰ 'ਤੇ। ਇਸ ਸੂਚੀ ਦੇ ਵਿੱਚ 1993 ਬੈਂਚ ਦੇ 3 ਜਿਹੜੇ ਨੇ, 1994 ਬੈਂਚ ਦੇ 7 ਅਧਿਕਾਰੀ ਸ਼ਾਮਲ ਨੇ। ਮੌਜੂਦਾ ਕਾਰਜਕਾਰੀ DGP ਗੌਰਵ ਯਾਦਵ 1992 ਬੈਂਚ ਦੇ ਅਧਿਕਾਰੀ ਨੇ, ਜੋ ਕਿ 1992 ਬੈਚ ਦੇ ਜਿਹੜੇ ਨੇ 4 ਅਧਿਕਾਰੀਆਂ ਦੇ ਵਿੱਚੋਂ ਸੀਨੀਅਰਤਾ ਦੇ ਵਿੱਚ ਤੀਜੇ ਸਥਾਨ ਦੇ ਉੱਤੇ ਨੇ। ਨਵੇਂ ਨਿਯੁਕਤ ਹੋਣ ਵਾਲੇ ਰੈਗੂਲਰ DGP ਦਾ ਕਾਰਜਕਾਲ 2 ਸਾਲ ਦਾ ਜਿਹੜਾ ਹੋਏਗਾ। ਇੰਪੈਨਲਮੈਂਟ ਕਮੇਟੀ ਦੇ ਵਿੱਚ UPSC ਦੇ ਚੇਅਰਮੈਨ, ਕੇਂਦਰੀ ਗ੍ਰਹਿ ਸਕੱਤਰ ਜਿਹੜੇ ਨੇ, ਜਾਂ ਕੇਂਦਰ ਦੇ ਵਿਸ਼ੇਸ਼ ਸਕੱਤਰ ਦੇ ਰੈਂਕ ਤੋਂ ਘੱਟ ਨਾ ਹੋਣ ਵਾਲਾ ਨਾਮਜ਼ਦ, ਗ੍ਰਹਿ ਮੰਤਰਾਲੇ ਦੇ ਦੁਆਰਾ ਨਾਮਜ਼ਦ ਕੇਂਦਰੀ ਪੁਲਿਸ ਸੰਗਠਨ ਦਾ ਮੁਖੀ ਸ਼ਾਮਲ ਹੁੰਦਾ ਹੈ, ਅਤੇ ਸੰਬੰਧਿਤ ਰਾਜ ਦੇ ਮੁੱਖ ਸਕੱਤਰ ਅਤੇ ਵਧੀਕ ਮੁੱਖ ਸਕੱਤਰ ਜਿਹੜੇ ਨੇ ਸ਼ਾਮਲ ਸਨ। ਅਗਲੀ ਖਬਰ ਵੱਲ ਨੂੰ ਵਧੀਏ ਅਤੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਈ ਹੈ 3 ਮਹੀਨਿਆਂ ਦੀ ਇਕੱਠੀ ਕਿਸ਼ਤ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਆਪ ਸਰਕਾਰ ਦੀ ਇੱਕ ਅਹਿਮ ਅਤੇ ਵਕਾਰੀ ਸਕੀਮ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕੀਤੀ। ਉਦਘਾਟਨੀ ਸਮਾਰੋਹ ਦੇ ਵਿੱਚ ਭਾਰੀ ਗਿਣਤੀ 'ਚ ਲੋਕ ਪਹੁੰਚੇ ਅਤੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਧੂਰੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਮਹਿਲਾਵਾਂ ਸ਼ਾਮਲ ਸਨ। ਯੋਜਨਾ ਦੇ ਮੁੱਖ ਵੇਰਵੇ ਅਤੇ ਵਿੱਤੀ ਸਹਾਇਤਾ ਜਨਰਲ ਜਿਹੜਾ ਕੈਟਾਗਰੀ ਹੈ, ਉਸ ਸਕੀਮ ਦੇ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾ ਲਾਭਪਾਤਰੀਆਂ ਨੂੰ 1,000 ਰੁਪਏ ਪ੍ਰਤੀ ਮਹੀਨੇ ਦੀ ਮਦਦ ਦਿੱਤੀ ਜਾਵੇਗੀ। ਅਨੁਸੂਚਿਤ ਜਾਤੀ SC ਕੈਟਾਗਰੀ ਜਿਹੜੀ ਹੈ, ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਹਾਇਤਾ ਮਿਲੇਗੀ। ਪਹਿਲੀ ਕਿਸ਼ਤ ਜਾਰੀ ਕੀਤੀ ਹੈ ਸਰਕਾਰ ਵੱਲੋਂ। ਯੋਜਨਾ ਦੀ ਸ਼ੁਰੂਆਤ ਮੌਕੇ ਹੀ ਮਹਿਲਾਵਾਂ ਦੇ ਬੈਂਕ ਖਾਤਿਆਂ 'ਚ 3 ਮਹੀਨਿਆਂ ਦੀ ਇਕੱਠੀ ਪਹਿਲੀ ਜਿਹੜੀ ਕਿਸ਼ਤ ਕ੍ਰੈਡਿਟ ਜਮ੍ਹਾਂ ਕਰ ਦਿੱਤੀ ਗਈ। ਇਸ ਤਹਿਤ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 3,000 ਰੁਪਏ ਅਤੇ SC ਸ਼੍ਰੇਣੀ ਦੀਆਂ ਮਹਿਲਾਵਾਂ ਨੂੰ 4,500 ਰੁਪਏ ਜਿਹੜੇ ਮਿਲੇ ਨੇ। ਕੁੱਲ ਰਜਿਸਟ੍ਰੇਸ਼ਨ ਜਿਹੜੇ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਦੀਆਂ 40 ਲੱਖ ਮਹਿਲਾਵਾਂ ਨੇ ਇਸ ਸਕੀਮ ਦੇ ਤਹਿਤ ਆਪਣੀ ਰਜਿਸਟ੍ਰੇਸ਼ਨ ਜਿਹੜੀ ਕਰਵਾਈ ਹੈ। ਦੂਸਰੇ ਪਾਸੇ ਪਾਵਰਕੌਮ ਦੇ ਵੱਲੋਂ ਥਰਮਲਾਂ ਦੇ ਆਊਟਸੋਰਸ ਕਾਮੇ ਕੰਟਰੈਕਟ ਦੇ ਉੱਤੇ ਕਰਨ ਦਾ ਜਿਹੜਾ ਫੈਸਲਾ ਲਿਆ ਅਤੇ ਨੋਟੀਫਿਕੇਸ਼ਨ ਜਾਰੀ ਕਰਤਾ ਹੈ। ਪਾਵਰਕੌਮ ਅਤੇ ਤਾਪ ਬਿਜਲੀ ਘਰਾਂ ਦੇ ਵਿੱਚ ਲੰਮੇ ਅਰਸੇ ਤੋਂ ਕੰਮ ਕਰ ਰਹੇ ਆਊਟ ਸੋਰਸ ਕਾਮਿਆਂ ਨੂੰ ਕੰਟਰੈਕਟ ਪ੍ਰਣਾਲੀ ਦੇ ਵਿੱਚ ਲਿਆਉਣਾ ਫੈਸਲਾ ਲਿਆ ਹੈ। ਤਾਪ ਬਿਜਲੀ ਘਰਾਂ ਦੇ ਆਊਟਸੋਰਸ ਕਾਮੇ ਇਸ ਵੇਲੇ ਹੜਤਾਲ ਦੇ ਉੱਤੇ ਸਨ, ਜਿਸ ਕਰਕੇ ਥਰਮਲਾਂ ਦੇ ਵਿੱਚ ਤਕਨੀਕੀ ਅੜਚਣਾਂ ਪੈਦਾ ਹੋ ਰਹੀਆਂ ਨੇ। ਪਾਵਰਕੌਮ ਨੇ ਲੰਘੇ ਕੱਲ੍ਹ ਇਹਨਾਂ ਕਾਮਿਆਂ ਨੂੰ ਪਾਵਰਕੌਮ ਦੇ ਵਿੱਚ ਸਿੱਧੇ ਕੰਟਰੈਕਟਰ 'ਤੇ ਲਿਆਉਣ ਦਾ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਆਊਟਸੋਰਸ ਕਾਮਿਆਂ ਦੀ ਯੂਨੀਅਨ ਨੇ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਹੜਤਾਲ ਸਮਾਪਤ ਕਰ ਦਿੱਤੀ। ਪਾਵਰਕੌਮ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 4 ਕੈਟਾਗਰੀ ਦੇ ਇਹਨਾਂ ਕਾਮਿਆਂ 'ਚੋਂ 3 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਾਮਿਆਂ ਨੂੰ ਠੇਕਾ ਪ੍ਰਣਾਲੀ ਦੇ ਵਿੱਚ ਲਿਆ ਜਾਣਾ ਹੈ, ਅਤੇ ਜਦੋਂ ਕਿ ਬਾਕੀਆਂ ਨੂੰ 3 ਸਾਲ ਦਾ ਸਮਾਂ ਪੂਰੇ ਹੋਣ ਮਗਰੋਂ ਕੰਟਰੈਕਟ ਦੇ ਉੱਤੇ ਕੀਤਾ ਜਾਵੇਗਾ। ਪਹਿਲਾਂ ਇਹ ਕਾਮੇ ਪ੍ਰਾਈਵੇਟ ਠੇਕੇਦਾਰ ਅਧੀਨ ਕੰਮ ਕਰਦੇ ਸਨ ਅਤੇ ਹੁਣ ਸਿੱਧੀ ਠੇਕਾ ਪ੍ਰਣਾਲੀ ਦੇ ਅਧੀਨ ਆਉਣ ਮਗਰੋਂ ਇਹਨਾਂ ਨੂੰ ਠੇਕੇਦਾਰ ਦਾ ਮਾਰਜਨ GST ਦੀ ਬਚਤ ਹੋਣ ਵਾਲਾ ਵਾਧੂ ਲਾਭ ਅਤੇ ਗ੍ਰੈਚੂਟੀ ਆਦਿ ਫਾਇਦਾ ਵੀ ਮਿਲੇਗਾ। ਪਾਵਰਕੌਮ ਦੇ ਇਸ ਫੈਸਲੇ ਦਾ ਕਰੀਬ 3500 ਆਊਟਸੋਰਸ ਕਾਮਿਆਂ ਨੂੰ ਲਾਭ ਮਿਲੇਗਾ ਅਤੇ ਬਹੁਤੇ ਕਾਮੇ ਤਾਂ 1997 ਤੋਂ ਹੀ ਆਊਟਸੋਰਸ ਦੇ ਉੱਤੇ ਚੱਲੇ ਆ ਰਹੇ ਸਨ। ਪਾਵਰਕੌਮ ਨੇ ਇਸ ਤੋਂ ਪਹਿਲਾਂ ਫੀਲਡ ਦੇ ਵਿੱਚ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਠੇਕਾ ਪ੍ਰਣਾਲੀ ਦੇ ਅਧੀਨ ਲਿਆਉਣ ਦਾ ਫੈਸਲਾ ਕੀਤਾ ਸੀ, ਪਰੰਤੂ ਤਾਪ ਬਿਜਲੀ ਘਰਾਂ ਦੇ ਆਊਟਸੋਰਸ ਕਾਮਿਆਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ, ਜਿਸ ਕਰਕੇ ਕਾਮੇ ਹੜਤਾਲ ਦੇ ਉੱਤੇ ਚਲੇ ਗਏ ਸਨ। ਇਹਨਾਂ ਕਾਮਿਆਂ ਦੀਆਂ ਯੂਨੀਅਨਾਂ ਦੇ ਆਗੂਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ 22 ਜੂਨ ਨੂੰ ਮੀਟਿੰਗ ਹੋਈ ਸੀ। ਵਿੱਤ ਮੰਤਰੀ ਚੀਮਾ ਨੇ ਉਸ ਮੀਟਿੰਗ ਦੇ ਵਿੱਚ ਇਹਨਾਂ ਨੂੰ 30 ਜੂਨ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਲਹਿਰਾ ਮੁਹੱਬਤ ਥਰਮਲ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾੜ ਦਾ ਕਹਿਣਾ ਸੀ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਲੰਮੇ ਅਰਸੇ ਤੋਂ ਚੱਲੀ ਜਿਹੜੀ ਆ ਰਹੀ ਹੈ ਮੰਗ ਦੀ ਪੂਰਤੀ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਹੜਤਾਲ ਸਮਾਪਤ ਕਰ ਦਿੱਤੀ ਗਈ ਹੈ ਅਤੇ ਲੋ ਭਾਈ ਹੁਣ ਬਿੱਲ ਆਉਣੇ ਸ਼ੁਰੂ ਹੋ ਜਾਣੇ ਆ। ਦੂਸਰੇ ਪਾਸੇ ਅੰਬਾਲਾ ਬੋਰਵੈਲ ਇੰਸੀਡੈਂਟ ਜਿਹੜਾ ਕੱਲ੍ਹ ਖਬਰ ਕੀਤੀ ਸੀ, ਪਰ ਕੋਸ਼ਿਸ਼ਾਂ ਨਾਕਾਮ ਰਹੀਆਂ ਨੇ। ਜ਼ਿੰਦਗੀ ਦੀ ਜੰਗ ਹਾਰ ਗਿਆ, ਬੋਰਵੈਲ ਦੇ ਵਿੱਚ ਡਿੱਗਿਆ 4 ਸਾਲਾਂ ਨਿਰਵੈਰ, ਲਾਸ਼ ਬਰਾਮਦ ਹੋ ਗਈ। ਧਨੌਰਾ ਪਿੰਡ ਦੇ ਵਿੱਚ ਮੰਗਲਵਾਰ ਸਵੇਰੇ ਬੋਰਵੈਲ ਦੇ ਵਿੱਚ ਡਿੱਗੇ 4 ਸਾਲਾਂ ਨਿਰਵੈਰ ਸਿੰਘ ਦੀ ਲਾਸ਼ ਬੁੱਧਵਾਰ ਨੂੰ ਬਰਾਮਦ ਕਰ ਲਈ ਗਈ ਅਤੇ ਤੜਕਸਾਰ ਕਰੀਬ 3:15 ਬਚਾਅ ਕਾਰਜ ਮੁਕੰਮਲ ਹੋਇਆ, ਪਰ ਲੜਕੇ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਮੈਡੀਕਲ ਅਫਸਰ ਡਾਕਟਰ ਰਿਸ਼ੀਪਾਲ ਨੇ ਦੱਸਿਆ ਕਿ ਜਿਵੇਂ ਹੀ ਲੜਕੇ ਨੂੰ ਬੋਰਵੈਲ ਦੇ ਵਿੱਚੋਂ ਕੱਢਿਆ ਗਿਆ, ਮੈਡੀਕਲ ਜਾਂਚ ਕੀਤੀ ਗਈ ਤਾਂ ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹਸਪਤਾਲ ਦੇ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੁਰਦਾ ਘਾਟ ਦੇ ਵਿੱਚ ਰਖਵਾ ਦਿੱਤਾ ਗਿਆ। ਬੋਰਵੈਲ ਦੇ ਵਿੱਚ ਪਾਣੀ ਵੀ ਸੀ, ਇਸ ਦੇ ਲਈ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਹੀ ਜਿਹੜਾ ਸਪਸ਼ਟ ਹੋਵੇਗਾ। ਧਨੌਰਾ ਪਿੰਡ ਦਾ ਨਿਰਵੈਰ ਸਿੰਘ ਮੰਗਲਵਾਰ ਸਵੇਰੇ ਪਿੰਡ ਦੇ ਵਿੱਚ ਇੱਕ ਬੋਰਵੈਲ ਦੇ ਵਿੱਚ ਡਿੱਗ ਗਿਆ ਸੀ, ਜਿਸ ਨੂੰ ਬਚਾਉਣ ਦੇ ਲਈ ਬਚਾਅ ਮੁਹਿੰਮ ਚਲਾਈ ਗਈ। ਪੁਲਿਸ, ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ ਅਤੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਅਤੇ ਫੌਜ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ। ਭਾਰੀ ਮਸ਼ੀਨਰੀ ਨੂੰ ਸੇਵਾ ਦੇ ਵਿੱਚ ਲਗਾਇਆ ਗਿਆ ਸੀ। ਨਿਰਵੈਰ ਅਤੇ ਉਸਦੇ ਪਿਤਾ ਮਨਜੀਤ ਸਿੰਘ ਸਵੇਰੇ ਕਰੀਬ 6:30 ਲੜਕੇ ਦੇ ਦਾਦਾ ਜੀ ਨੂੰ ਖਾਣਾ ਦੇਣ ਦੇ ਲਈ ਆਪਣੇ ਖੇਤਾਂ ਦੇ ਵਿੱਚ ਗਏ ਸਨ ਅਤੇ ਖੇਡਦੇ ਹੋਏ ਅਚਾਨਕ ਗੁਆਂਢੀ ਦੇ ਬੋਰਵੈਲ ਦੇ ਵਿੱਚ ਡਿੱਗ ਗਿਆ ਅਤੇ ਉਸਦੀਆਂ ਚੀਕਾਂ ਸੁਣ ਕੇ ਉਸਦੇ ਪਿਤਾ ਅਤੇ ਦਾਦਾ ਨੇ ਰੋਲਾ ਪਾਇਆ। ਸਥਾਨਕ ਵਸਨੀਕ ਅਤੇ ਐਮਰਜੈਂਸੀ ਰਿਸਪਾਂਸ ਟੀਮ ਮੌਕੇ 'ਤੇ ਪਹੁੰਚੀ ਪਰ ਉਸਨੂੰ ਬਾਹਰ ਨਹੀਂ ਕੱਢ ਸਕੇ ਨੇ। ਕੀ ਕਰੀਏ ਜੀ, ਇੱਕ ਵਾਰੀ ਗਲਤੀ ਹੋਈ ਹੋਵੇ ਤਾਂ ਕੀ ਕਹੀਏ, ਬਾਰ ਬਾਰ ਗਲਤੀ ਦੁਹਰਾਉਂਦੇ ਹਾਂ ਤਾਂ ਫਿਰ ਕਸੂਰ ਕਿਤੇ ਨਾ ਕਿਤੇ ਸਾਡਾ ਵੀ ਹੈ। ਕਿੰਨੇ ਕੁ ਅਸੀਂ ਸੁਚੇਤ ਹਾਂ ਭਾਈ, ਕੁਝ ਕੋਈ ਜਾਨਵਰ ਡਿੱਗ ਜੂਗਾ ਇਹਦਾ ਹੀ ਖਿਆਲ ਰੱਖ ਲਿਆ ਕਰੋ, ਜਾਂ ਬੱਚਾ ਨਹੀਂ ਡਿੱਗਣਾ ਜਾਂ ਹੋਰ ਕੋਈ ਨਹੀਂ ਡਿੱਗਣਾ, ਵੱਡਾ ਨਹੀਂ ਡਿੱਗਣਾ ਤਾਂ ਉਹ ਵੀ ਤਾਂ ਕਿਤੇ ਨਾ ਕਿਤੇ ਜ਼ਿੰਦਗੀ ਧੜਕਦੀ ਉਹਨਾਂ ਦੇ ਵਿੱਚ। ਪਰ ਜਦੋਂ ਅਸੀਂ ਆਪਣਿਆਂ ਨੂੰ ਨਹੀਂ ਇੰਨਾ ਪਛਾਣਦੇ ਜਾਂ ਮਾਣਦੇ ਤਾਂ ਬਾਕੀਆਂ ਨੂੰ ਕੀ ਕਰਾਂਗੇ। ਇੱਕ ਵਾਰੀ

ਬਾਕੀ ਸਮੱਗਰੀ ਮਾਨਹਾਨੀ ਵਾਲੀ ਨਹੀਂ ਜਾਪਦੀ। ਕੋਰਟ ਨੇ ਕਿਹਾ ਕਿ ਮੈਂ 5 ਦਸਤਾਵੇਜ਼ਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ, ਬਾਕੀ ਸਮੱਗਰੀ ਮਾਨਹਾਨੀ ਵਾਲੀ ਨਹੀਂ ਦਿਖ ਰਹੀ ਹੈ। ਇਹ ਹੁਕਮ ਚੱਡਾ ਵੱਲੋਂ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਆਇਆ, ਜਿਸ ਦੇ ਵਿੱਚ ਉਹਨਾਂ ਨੇ ਇਸ ਸਾਲ ਆਮ ਆਦਮੀ ਪਾਰਟੀ ਆਪ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਥਿਤ ਤੌਰ ਦੇ ਉੱਤੇ ਫੈਲਾਈ ਗਈ ਜਿਹੜੀ AI ਜਨਰੇਟਿਡ ਡੀਪ ਫੇਕ ਹੇਰਾਫੇਰੀ ਵਾਲੇ ਵੀਡੀਓ, ਸਿੰਥੈਟਿਕ ਵੋਇਸ ਕਲੋਨਿਕ ਅਤੇ ਮੋਰਫਡ ਚਿੱਤਰਾਂ, ਬਨਾਵਟੀ ਭਾਸ਼ਣਾਂ ਅਤੇ ਹੋਰ ਗੁੰਮਰਾਹਕੁੰਨ ਡਿਜੀਟਲ ਸਮੱਗਰੀ ਦੇ ਖਿਲਾਫ ਰੋਕ ਦੀ ਮੰਗ ਕੀਤੀ ਸੀ। ਚੱਡਾ ਨੇ ਦਲੀਲ ਦਿੱਤੀ ਸੀ ਕਿ ਕਈ ਪੋਸਟਾਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸਾੜੀ ਪਹਿਨੇ ਹੋਏ ਮੋਰਫਡ ਚਿੱਤਰ ਅਤੇ ਇੱਕ ਹੋਰ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ 'ਤੇ ਪੈਸੇ ਲੁਟਾ ਰਹੇ ਨੇ, ਮਾਨਹਾਨੀ ਵਾਲੀਆਂ ਨੇ ਅਤੇ ਗਲਤ ਤਰੀਕੇ ਦੇ ਨਾਲ ਸੁਝਾਅ ਦਿੰਦੀਆਂ ਨੇ ਅਤੇ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਸੇ ਲਏ ਨੇ। 21 ਮਈ ਨੂੰ ਅੰਤਰਿਮ ਰੋਕ ਦੀ ਅਰਜ਼ੀ ਦੇ ਉੱਤੇ ਜਿਹੜਾ ਸੁਣਵਾਈ ਦੇ ਦੌਰਾਨ ਕੋਰਟ ਨੇ ਮੁੱਢਲੀ ਨਜ਼ਰੇ ਦੇਖਿਆ ਸੀ ਕਿ ਵਿਵਾਦਿਤ ਸਮੱਗਰੀ ਦੇ ਵਿੱਚ ਸ਼ਖਸੀਅਤ ਦੇ ਅਧਿਕਾਰਾਂ ਦੀ ਉਲੰਘਣਾ ਸ਼ਾਮਲ ਨਹੀਂ ਹੈ, ਸਗੋਂ ਇਹ ਜ਼ਿਆਦਾਤਰ ਰਾਜਨੀਤਿਕ ਆਲੋਚਨਾ ਹੈ। ਜਸਟਿਸ ਪ੍ਰਸਾਦ ਜਿਹੜੇ ਨੇ ਉਹਨਾਂ ਨੇ ਨੋਟ ਕੀਤਾ ਕਿ ਰਾਜਨੀਤਿਕ ਫੈਸਲਿਆਂ ਦੀ ਆਲੋਚਨਾ ਲੰਬੇ ਸਮੇਂ ਤੋਂ ਲੋਕਤੰਤਰੀ ਬਹਿਸ ਦਾ ਹਿੱਸਾ ਰਹੀ ਹੈ, ਜਿਹਦੇ ਲਈ ਉਹਨਾਂ ਨੇ RK ਲਕਸ਼ਮਣ ਦੇ ਰਾਜਨੀਤਿਕ ਕਾਰਟੂਨਾਂ ਦੀ ਉਦਾਹਰਣ ਵੀ ਦਿੱਤੀ ਹੈ। ਦੂਸਰੇ ਪਾਸੇ 35 ਕਰੋੜ ਦੀ ਆਫਰ ਅਤੇ 15 ਵਿਧਾਇਕਾਂ ਦਾ ਅਸਤੀਫਾ, ਵਿਜੇ ਦੀ ਸਰਕਾਰ ਡੇਗਣ ਦੀ ਸਾਜ਼ਿਸ਼ ਦਾ ਜਿਹੜਾ ਰਾਜ ਖੋਲ੍ਹਿਆ। ਤਾਮਿਲਨਾਡੂ ਦੀ ਸਿਆਸਤ ਤੋਂ ਇਸ ਵੇਲੇ ਦੀ ਖਬਰ ਹੈ ਅਤੇ ਜਿੱਥੇ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਅਗਵਾਈ ਵਾਲੀ TVK ਦੇ ਵਿਧਾਇਕ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਸਦਨ ਦੇ ਸਪੀਕਰ ਦੇ ਖਿਲਾਫ਼ ਪ੍ਰਸਤਾਵਿਤ ਵਿਧਾਨ ਸਭਾ ਮਤੇ ਦੇ ਉੱਤੇ ਆਪਣੀ ਵੋਟ ਪ੍ਰਭਾਵਿਤ ਕਰਨ ਦੇ ਲਈ 35 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। TVK ਵਿਧਾਇਕ ਐਨ ਇਲਿਆ ਰਾਜਾ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇੱਕ ਕੰਸਲਟੈਂਸੀ ਫਰਮ ਦੇ ਮੁਲਜ਼ਮ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਤਾਰ DMK ਦੇ ਦਿੱਗਜ ਆਗੂ ਸੇਥਿਲ ਬਾਲਾਜੀ ਅਤੇ ਉਹਨਾਂ ਦੇ ਭਰਾ ਜਿਹੜੇ ਨੇ ਵੀ ਅਸ਼ੋਕ ਕੁਮਾਰ ਦੇ ਨਾਲ ਜੁੜੇ ਦੱਸੇ ਜਾ ਰਹੇ ਨੇ। ਇਸ ਸਾਜ਼ਿਸ਼ ਦੇ ਵਿੱਚ TVK ਦੇ 15 ਵਿਧਾਇਕਾਂ ਦੇ ਇੱਕੋ ਵੇਲੇ ਅਸਤੀਫੇ ਦੀ ਸਾਜ਼ਿਸ਼ ਰਚ ਕੇ ਸਰਕਾਰ ਨੂੰ ਡੇਗਣ ਦੀ ਯੋਜਨਾ ਸ਼ਾਮਲ ਸੀ। TVK ਵਿਧਾਇਕ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਇੱਕ ਕੰਸਲਟੈਂਸੀ ਫਰਮ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ। ਜਾਂਚ ਦੇ ਦੌਰਾਨ ਅਧਿਕਾਰੀਆਂ ਨੂੰ DMK ਵਿਧਾਇਕ ਸੇਥਿਲ ਬਾਲਾਜੀ ਦੇ ਨਾਲ ਸੰਬੰਧ ਹੋਣ ਦੀ ਖਬਰ ਮਿਲੀ। ਇਸ ਤੋਂ ਬਾਅਦ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨ ਐਲਾ ਰਾਜਾ ਵੱਲੋਂ ਜਿਹੜਾ ਚੇਨਈ ਪੁਲਿਸ ਦੇ ਵਿੱਚ ਜਿਹੜੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਗਿਆ ਕਿ IPDS ਨਾਮਕ ਸਲਾਹਕਾਰ ਫਰਮ ਦੇ ਇੱਕ ਵਿਅਕਤੀ ਨੇ ਉਹਨਾਂ ਨੂੰ ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ JCD ਪ੍ਰਭਾਕਰ, ਜੋ TVK ਆਗੂ ਨੇ, ਖਿਲਾਫ਼ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਦੇ ਲਈ 35 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਲਓ ਜੀ, ਵੋਟਾਂ ਵੀ ਹੋ ਜਾਂਦੀਆਂ, ਸਾਰਾ ਕੁਝ ਹੋ ਜਾਂਦਾ, ਪਰ ਫਿਰ ਵੀ ਖਰੀਦੋ ਫਰੋਖਤ ਨਹੀਂ ਮੁੱਕਦੀ। ਦੂਸਰੇ ਪਾਸੇ ਡਿਫੈਂਸ ਮਿਨਿਸਟਰ ਖਿਲਾਫ਼ ਮਰਿਆਦਾ ਉਲੰਘਣਾ ਦਾ ਨੋਟਿਸ ਹੋ ਗਿਆ, ਭਾਰਤੀ ਸੈਨਾ ਦੇ ਬਾਰੇ ਗੁੰਮਰਾਹਕੁਰ ਬਿਆਨ ਦੇਣ ਦਾ ਜਿਹੜਾ ਦੋਸ਼ ਲੱਗਿਆ। ਕਾਂਗਰਸ ਆਗੂ KC ਵੇਣੂਗੋਪਾਲ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਰੱਖਿਆ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਦੇ ਖਿਲਾਫ਼ ਮਰਿਆਦਾ ਉਲੰਘਣਾ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦੋਸ਼ ਲਾਇਆ ਕਿ ਰੱਖਿਆ ਮੰਤਰੀ ਨੇ ਇਹ ਕਹਿ ਕੇ ਸੰਸਦ ਨੂੰ ਗੁੰਮਰਾਹ ਕੀਤਾ ਕਿ ਪਿਛਲੇ ਸਾਲ ਪਹਿਲਗਾਮ ਅੱਤਵਾਦ ਹਮਲੇ ਤੋਂ ਬਾਅਦ ਕੋਈ ਵੀ ਭਾਰਤੀ ਸੈਨਿਕ ਸ਼ਹੀਦ ਨਹੀਂ ਹੋਇਆ। ਸਪੀਕਰ ਨੂੰ ਲਿਖੇ ਪੱਤਰ ਦੇ ਵਿੱਚ ਵੇਣੂਗੋਪਾਲ ਨੇ ਸਦਨ ਨੂੰ ਗੁੰਮਰਾਹ ਕਰਨ ਦੇ ਲਈ ਰੱਖਿਆ ਮੰਤਰੀ ਦੇ ਖਿਲਾਫ਼ ਲੋਕ ਸਭਾ ਦੇ ਕਾਰਜ ਸੰਚਾਲਨ ਨਿਯਮਾਂ ਦੇ ਨਿਯਮ 223 ਦੇ ਤਹਿਤ ਮਰਿਆਦਾ ਉਲੰਘਣਾ ਦਾ ਨੋਟਿਸ ਦਿੱਤਾ ਅਤੇ ਉਹਨਾਂ ਕਿਹਾ ਕਿ 28 ਜੁਲਾਈ 2025 ਨੂੰ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਅਤੇ ਉਸ ਤੋਂ ਬਾਅਦ ਚਲਾਏ ਗਏ ਆਪਰੇਸ਼ਨ ਸਿੰਦੂਰ ਦੇ ਬਾਰੇ ਚਰਚਾ ਦੇ ਦੌਰਾਨ ਰਾਜਨਾਥ ਸਿੰਘ ਉਹਨਾਂ ਨੇ ਕਿਹਾ ਸੀ ਕਿ ਭਾਰਤੀ ਸੈਨਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਵੇਣੂਗੋਪਾਲ ਨੇ ਕਿਹਾ ਕਿ ਬਾਅਦ ਦੇ ਵਿੱਚ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਆਪਰੇਸ਼ਨ ਸਿੰਦੂਰ ਦੇ ਦੌਰਾਨ ਹਥਿਆਰਬੰਦ ਬਲਾਂ ਦੇ 6 ਜਵਾਨ ਸ਼ਹੀਦ ਹੋਏ ਸਨ ਅਤੇ ਉਪਰੋਕਤ ਸਥਿਤੀ ਸਪਸ਼ਟ ਤੌਰ ਦੇ ਉੱਤੇ ਦਰਸਾਉਂਦੀ ਹੈ ਕਿ ਰੱਖਿਆ ਮੰਤਰੀ ਦੇ ਵੱਲੋਂ ਸਦਨ ਦੇ ਵਿੱਚ ਇਹ ਕਹਿਣਾ ਕਿ ਆਪਰੇਸ਼ਨ ਸਿੰਦੂਰ ਦੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਸਪਸ਼ਟ ਤੌਰ ਦੇ ਉੱਤੇ ਗੁੰਮਰਾਹਕੁੰਨ ਅਤੇ ਗਲਤ ਸੀ। ਇਹ ਸਦਨ ਦੇ ਵਿੱਚ ਕਿਸੇ ਵੀ ਮੰਤਰੀ ਦੇ ਵੱਲੋਂ ਸਦਨ ਨੂੰ ਗੁੰਮਰਾਹ ਕਰਨਾ ਜਾਂ ਜਾਣਕਾਰੀ ਛਪਾਉਣਾ ਮਰਿਆਦਾ ਦੀ ਉਲੰਘਣਾ ਅਤੇ ਸੰਸਦ ਦੀ ਮਾਨਹਾਨੀ ਦੱਸੀ ਜਾਂਦੀ ਹੈ। ਅਗਲੀ ਖਬਰ ਦੇ ਵੱਲ ਨੂੰ ਵਧੀਏ ਅਤੇ ਦੋਸਤੋ ਆਪਣਾ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ, ਜਿਸ ਦੇ ਵਿੱਚ ਇੰਡੀਆ US ਟ੍ਰੇਡ ਡੀਲ ਦੀ ਗੱਲ ਕਰਦੇ ਹਾਂ।

ਜਿਹੜਾ ਇੰਡੀਆ ਯੂਐਸ ਟ੍ਰੇਡ ਡੀਲ ਹੈ ਉਹਦੇ ਵਿੱਚ ਵਪਾਰ ਸਮਝੌਤਾ ਆਖਰੀ ਗੇੜ ਦੇ ਵਿੱਚ ਸਿਰਜੀਓ ਗੌਰ ਹੋਣਾ ਨੇ ਬਿਆਨ ਦਿੱਤਾ ਹੈ। ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਸਿਰਜੀਓ ਗੌਰ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਆਖਰੀ ਗੇੜ ਦੇ ਵਿੱਚ ਪਹੁੰਚ ਚੁੱਕਿਆ ਹੈ, ਗੱਲਬਾਤ ਦਾ ਕੇਵਲ ਆਖਰੀ ਇੱਕ ਪ੍ਰਤੀਸ਼ਤ ਹਿੱਸਾ ਹੀ ਬਾਕੀ ਹੈ। ਉਹਨਾਂ ਭਰੋਸਾ ਜਤਾਇਆ ਕਿ ਸਮਝੌਤਾ ਜਲਦੀ ਆਖਰੀ ਰੂਪ ਲੈ ਲਵੇਗਾ। ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਮੰਚ ਦੀ ਲੀਡਰਸ਼ਿਪ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਨੂੰ ਆਖਰੀ ਰੂਪ ਦੇਣ ਦੇ ਪ੍ਰਤੀ ਦ੍ਰਿੜ ਨੇ, ਕਿਉਂਕਿ ਇਹ ਜਿਹੜਾ ਸਮਝੌਤੇ ਨੂੰ ਆਖਰੀ ਰੂਪ ਦੇਣ ਦੇ ਪ੍ਰਤੀ ਜਿਹੜਾ ਲਈ ਲਾਹੇਵੰਦ ਹੋਵੇਗਾ। ਅਤੇ ਉਹਨਾਂ ਦੱਸਿਆ ਕਿ ਕਰੀਬ 18 ਮਹੀਨਿਆਂ ਦੀ ਵਾਰਤਾ ਤੋਂ ਬਾਅਦ ਇਹ ਹੁਣ ਆਖਰੀ ਗੇੜ ਦੇ ਵਿੱਚ ਹੈ। ਇਸਦਾ ਜ਼ਿਆਦਾਤਰ ਹਿੱਸਾ ਪੂਰਾ ਹੋ ਚੁੱਕਿਆ ਅਤੇ ਦੋਵਾਂ ਪੱਖਾਂ ਵੱਲੋਂ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਅਜੇ ਬਾਕੀ ਹੈ। ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਨੇ ਦੁਵੱਲੇ ਸੰਬੰਧਾਂ ਦੇ ਬਾਰੇ ਸਕਾਰਾਤਮਕ ਪੋਜ਼ਿਟਿਵ ਰੁੱਖ ਅਖਤਿਆਰ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਵਿਅਕਤੀਗਤ ਤਾਲਮੇਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਅੱਗੇ ਵਧਾ ਰਿਹਾ ਹੈ। ਸਮਝੌਤੇ ਦੇ ਵਿੱਚ ਦੇਰੀ ਦੇ ਸਵਾਲ ਦੇ ਉੱਤੇ ਉਹਨਾਂ ਦੇ ਨਾਲ ਹੀ ਕਿਹਾ ਕਿ ਜੇ ਤੁਲਨਾ ਕੀਤੀ ਜਾਵੇ ਤਾਂ ਯੂਰਪ ਦੇ ਨਾਲ ਵਪਾਰ ਸਮਝੌਤੇ ਦੇ ਵਿੱਚ 20 ਸਾਲ ਲੱਗੇ ਸਨ। ਅਤੇ ਗੌਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਪਿਛਲੀ ਭਾਰਤ ਯਾਤਰਾ ਉਹਨਾਂ ਦੀਆਂ ਸਭ ਤੋਂ ਯਾਦਗਾਰ ਯਾਤਰਾਵਾਂ ਦੇ ਵਿੱਚੋਂ ਇੱਕ ਸੀ ਅਤੇ ਉਹ ਅੱਜ ਵੀ ਉਸਦਾ ਜ਼ਿਕਰ ਜਿਹੜਾ ਕਰਦੇ ਹੈ। ਗੌਰ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਦੁਬਾਰਾ ਭਾਰਤ ਦੌਰਾ ਹੋਣ ਦਾ ਇੰਤਜ਼ਾਰ ਕਰ ਰਹੇ ਨੇ। ਕੁਆਡ ਵਿਦੇਸ਼ ਮੰਤਰੀ ਦੀ ਬੈਠਕ ਫਿਲੀਪੀਨਸ ਦੇ ਵਿੱਚ ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਸਿਰਜੀਓ ਗੌਰ ਨੇ ਐਲਾਨ ਕੀਤਾ ਕਿ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਲਗਭਗ 2 ਹਫ਼ਤਿਆਂ ਦੇ ਬਾਅਦ ਫਿਲੀਪੀਨਸ ਦੇ ਵਿੱਚ ਹੋਣ ਵਾਲੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਹਿੰਦ ਪ੍ਰਸ਼ਾਂਤ ਕਮਾਂਡ ਦਾ ਨਾਂ ਬਦਲਣ ਦੇ ਜਿਹੜਾ ਸੀ ਮੁੱਦੇ ਦੇ ਉੱਤੇ ਖੜ੍ਹੇ ਹੋਏ ਵਿਵਾਦ ਨੂੰ ਖਾਰਜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਲੈਟਰ ਹੈੱਡ ਉੱਤੇ ਨਾਂ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਇਹ ਦੇਖਣਾ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਅਮਰੀਕਾ ਕਰ ਕੀ ਰਿਹਾ ਹੈ। ਗੌਰ ਨੇ ਕਿਹਾ ਕਿ ਭਾਰਤ ਅਜੇ ਵੀ ਅਮਰੀਕਾ ਦੇ ਨਾਲ ਕਿਸੇ ਹੋਰ ਦੇਸ਼ ਦੇ ਨਾਲੋਂ ਸਭ ਤੋਂ ਵੱਧ ਫੌਜੀ ਅਭਿਆਸ ਕਰ ਰਿਹਾ ਅਤੇ ਰੱਖਿਆ ਅਧਿਕਾਰੀਆਂ ਦੇ ਦੁਵੱਲੇ ਦੌਰੇ ਅਕਸਰ ਹੁੰਦੇ ਰਹਿੰਦੇ ਨੇ। ਦੂਸਰੇ ਪਾਸੇ ਗੱਲ ਕਰੀਏ ਤਾਂ ਗੱਲਬਾਤ ਦੇ ਲਈ ਕਤਰ ਪਹੁੰਚੇ ਜਿਹੜੇ ਨੇ ਸਟੀਵ ਵਿਟਕੋਫ ਅਤੇ ਨਾਲ ਜੇਰਡ ਕੁਸ਼ਨਰ। ਇਰਾਨ ਦੇ ਵੱਲੋਂ ਅਮਰੀਕੀ ਅਧਿਕਾਰੀਆਂ ਦੇ ਨਾਲ ਅਗਲੇ ਦਿਨਾਂ ਦੇ ਵਿੱਚ ਸਿੱਧੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਗਿਆ। ਅਮਰੀਕੀ ਸਫੀਰ ਦੇ ਜਿਹੜਾ ਸਫੀਰ ਇਰਾਨ ਦੇ ਨਾਲ ਜੰਗ ਦੇ ਖਾਤਮੇ ਦੇ ਲਈ ਮੁੱਢਲੇ ਕਰਾਰ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਦੇ ਇਰਾਦੇ ਨਾਲ ਵਾਰਤਾਕਾਰਾਂ ਦੇ ਨਾਲ ਗੱਲਬਾਤ ਦੇ ਵਾਸਤੇ ਮੰਗਲਵਾਰ ਨੂੰ ਕਤਰ ਪਹੁੰਚ ਗਏ ਨੇ ਅਤੇ ਅਮਰੀਕੀ ਸਫੀਰਾਂ ਦੇ ਵਿੱਚ ਮੱਧ ਪੂਰਬ ਦੇ ਲਈ ਰਾਸ਼ਟਰਪਤੀ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਅਤੇ ਦਮਾਦ ਜਿਹੜੇ ਨੇ ਉਹਨਾਂ ਦੇ ਜੇਰਡ ਕੁਸ਼ਨਰ ਸ਼ਾਮਲ ਨੇ। ਇਹ ਦੋਵੇਂ ਆਗੂ ਅਜਿਹੇ ਮੌਕੇ ਕਤਰ ਪੁੱਜੇ ਨੇ ਜਦੋਂ ਪਿਛਲੇ ਹਫ਼ਤੇ ਹੌਰਮੁਜ਼ ਜਲ ਮਾਰਗ ਨੂੰ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੇ ਲਈ ਖੋਲ੍ਹਣ ਦੇ ਯਤਨਾਂ ਦੇ ਦੌਰਾਨ ਫਾਰਸ ਦੀ ਖਾੜੀ 'ਚ ਟਕਰਾਅ ਦੇਖਣ ਨੂੰ ਮਿਲਿਆ ਸੀ ਅਤੇ ਉੱਧਰ ਇਰਾਨ ਨੇ ਸਾਫ਼ ਕਰ ਦਿੱਤਾ ਕਿ ਅਮਰੀਕੀ ਅਧਿਕਾਰੀਆਂ ਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਸਿੱਧੀ ਗੱਲਬਾਤ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਜਿਦ ਅਲ ਅੰਸਾਰੀ ਨੇ ਕਿਹਾ ਕਿ ਅਮਰੀਕੀ ਸਫੀਰਾਂ ਦੀ ਕਤਰ ਦੀ ਰਾਜਧਾਨੀ ਦੋਹਾ ਦੇ ਵਿੱਚ ਇਰਾਨੀ ਕੂਟਨੀਤਿਕਾਂ ਦੇ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ। ਇਸ ਦੀ ਥਾਂ ਦੇ ਉੱਤੇ ਵਾਰਤਾਕਾਰ ਇਸੇ ਵੇਲੇ ਗੱਲਬਾਤ ਲਈ ਵਿਚੋਲੇ ਵਜੋਂ ਕੰਮ ਕਰ ਰਹੇ ਨੇ ਜਿਸ ਦੇ ਵਿੱਚ ਕੋਈ ਵੀ ਉੱਚ ਪੱਧਰੀ ਅਧਿਕਾਰੀ ਸ਼ਾਮਲ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਵੀ ਇਰਾਨ ਅਤੇ ਅਮਰੀਕਾ ਵਿਚਾਲੇ ਅਸਿੱਧੀ ਗੱਲਬਾਤ ਹੋ ਚੁੱਕੀ ਹੈ। ਹਾਲਾਂਕਿ ਗੱਲਬਾਤ ਦੇ ਪਿਛਲੇ 2 ਗੇੜ 2025 ਦੇ ਵਿੱਚ ਇਜ਼ਰਾਈਲ ਦੇ ਵੱਲੋਂ ਇਰਾਨ ਖਿਲਾਫ਼ ਸ਼ੁਰੂ ਕੀਤੀ ਗਈ 12 ਦਿਨਾਂ ਦੀ ਜੰਗ ਦੇ ਉੱਤੇ ਹਾਲੀਆ ਇਰਾਨ ਜੰਗ ਕਰਕੇ ਅਸਫਲ ਹੋ ਗਏ ਸਨ। ਅਲ ਅੰਸਾਰੀ ਨੇ ਹਫ਼ਤਾਵਾਰੀ ਨਿਊਜ਼ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਹਾਲ ਹੀ ਘੜੀ ਨੂੰ ਸਾਨੂੰ ਕਿਸੇ ਉੱਚ ਪੱਧਰੀ ਇਰਾਨੀ ਅਧਿਕਾਰੀ ਦੀ ਆਸ ਉਮੀਦ ਨਹੀਂ ਹੈ, ਪਰ ਜਿਵੇਂ ਕਿ ਮੈਂ ਕਿਹਾ ਕਿ ਤਕਨੀਕੀ ਬੈਠਕਾਂ ਜਾਰੀ ਨੇ ਅਤੇ ਇਹ ਉਦੋਂ ਤੱਕ ਬੰਦ ਨਹੀਂ ਹੋਈਆਂ। ਅਤੇ ਉੱਧਰ ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਇਲ ਬਗਾਈ ਉਹਨਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਦੀ ਆਉਂਦੇ ਦਿਨਾਂ ਦੇ ਵਿੱਚ ਅਮਰੀਕੀ ਅਧਿਕਾਰੀਆਂ ਦੇ ਨਾਲ ਬੈਠਕ ਦੀ ਕੋਈ ਯੋਜਨਾ ਨਹੀਂ ਹੈ। ਤਰਜਮਾਨ ਨੇ ਕਿਹਾ ਕਿ ਦੋਹਾ ਦੇ ਵਿੱਚ ਭਲਕੇ ਕਤਰੀ ਅਧਿਕਾਰੀਆਂ ਦੇ ਨਾਲ ਬੈਠਕ ਹੋਵੇਗੀ ਜਿਸ ਦੇ ਵਿੱਚ ਇਰਾਨ ਦੇ ਜਾਮ ਕੀਤੇ ਅਸਾਸੇ ਰਿਲੀਜ਼ ਕਰਨ ਸਣੇ ਸਹਿਮਤੀ ਪੱਤਰ MOU ਦੇ ਵਿਚਲੇ ਕੁਝ ਹਿੱਸਿਆਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਬਾਰੇ ਚਰਚਾ ਹੋਵੇਗੀ। ਆਖਰੀ ਖਬਰਾਂ ਦੇ ਵੱਲ ਨੂੰ ਵੱਧਦਿਆਂ ਦੋਸਤੋ, ਅਮਰੀਕਾ ਦੀ ਸੁਪਰੀਮ ਕੋਰਟ ਨੇ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਦੇ ਹੱਕ ਦੇ ਬਾਰੇ ਫੈਸਲਾ ਸੁਣਾਇਆ ਅਤੇ ਟਰੰਪ ਜਿਹੜਾ ਬੁਖਲਾਇਆ।
ਰਾਸ਼ਟਰਪਤੀ ਟਰੰਪ ਜਿਹੜੇ ਨੇ ਵੱਲੋਂ 150 ਸਾਲਾਂ ਪੁਰਾਣੀ ਨੀਤੀ ਨੂੰ ਰੱਦ ਕਰਨ ਦੀ ਅਪੀਲ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ US ਦੇ ਵਿੱਚ ਜਨਮੇ ਬੱਚਿਆਂ ਨੂੰ ਨਾਗਰਿਕਤਾ ਦਾ ਜਿਹੜਾ ਸੰਵਿਧਾਨਕ ਹੱਕ ਹੈ। 6-3 ਦੇ ਫੈਸਲੇ ਵਿੱਚ ਜਿਹੜਾ ਚੀਫ ਜਸਟਿਸ ਜੌਨ ਰੌਬਰਟਸ ਨੇ ਫੈਸਲਾ ਸੁਣਾਇਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਦੇ ਉੱਤੇ ਮੌਜੂਦ ਮਾਪਿਆਂ ਦੇ ਘਰ ਜਨਮ ਲੈਣ ਵਾਲੇ ਜਿਹੜੇ ਬੱਚੇ ਹੈ 14ਵੀਂ ਸੋਧ ਤਹਿਤ ਜਨਮ ਤੋਂ ਹੀ ਨਾਗਰਿਕ ਨੇ। ਮਤਲਬ ਕਿ ਜਿੱਦਾਂ ਕਹਿੰਦੇ ਕਿ ਜਨਮ ਨਹੀਂ ਦਿੱਤ ਜੇ ਉੱਥੇ ਜਨਮ ਲੈ ਵੀ ਲੈਂਦੇ ਆ ਤਾਂ ਨਹੀਂ ਹੋਣਗੇ, ਟਰੰਪ ਦਾ ਇਹ ਕਹਿਣਾ ਸੀ, ਪਰ ਕੋਰਟ ਨੇ ਜਿਹੜਾ ਕਹਿ ਦਿੱਤਾ ਕਿ ਉਹ ਨਾਗਰਿਕ ਹੋਣਗੇ। ਰਾਸ਼ਟਰਪਤੀ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਜ਼ਰੀਏ ਇਸ ਅਧਿਕਾਰੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਧਿਕਾਰ ਨੂੰ, ਜਿਸ ਦੇ ਵਿੱਚ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਕੁਝ ਅਸਥਾਈ ਯਾਤਰੀਆਂ ਦੇ ਬੱਚੇ ਅਮਰੀਕਾ ਦੇ ਅਧਿਕਾਰ ਖੇਤਰ ਦੇ ਅਧੀਨ ਨਹੀਂ ਆਉਂਦੇ ਨੇ, ਇਸ ਦੇ ਲਈ ਉਹ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਦੇ ਯੋਗ ਨਹੀਂ ਨੇ। ਇਹ ਫੈਸਲਾ ਟਰੰਪ ਦੇ ਇਮੀਗ੍ਰੇਸ਼ਨ ਏਜੰਡੇ ਦੇ ਲਈ ਇੱਕ ਵੱਡਾ ਝਟਕਾ ਹੈ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਦਾ ਸਵਾਗਤ ਕੀਤਾ ਜਾ ਚੁੱਕਿਆ ਅਤੇ ਕੀਤਾ ਜਾ ਰਿਹਾ। ਟਰੂਥ ਸੋਸ਼ਲ ਉੱਤੇ ਜਿਹੜਾ ਟਰੰਪ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਬਹੁਤ ਮਾੜਾ ਸੀ ਅਤੇ ਉਹਨਾਂ ਨੇ ਕਾਨੂੰਨ ਰਾਹੀਂ ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਨੂੰ ਖਤਮ ਕਰਨ ਦੇ ਲਈ ਆਪਣੀ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ ਹੋਇਆ ਹੈ। ਕੈਨੇਡੀਅਨ ਸਰਕਾਰ ਤੇ ਹਾਊਸਿੰਗ ਕਾਨੂੰਨ ਦੇ ਵਿੱਚ ਕਿਰਾਏਦਾਰਾਂ ਵਿਰੁੱਧ ਪੱਖਪਾਤ ਕਰਨ ਦਾ ਦੋਸ਼ ਲੱਗਿਆ। ਕੈਨੇਡਾ ਦੀ ਸੰਸਦ ਦੇ ਵਿੱਚ ਮਕਾਨ ਮਾਲਕਾਂ ਦੀ ਵੱਡੀ ਗਿਣਤੀ ਅਤੇ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੇ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ। ਹਾਊਸਿੰਗ ਹੱਕਾਂ ਦੇ ਲਈ ਕੰਮ ਕਰਨ ਵਾਲੇ ਕਈ ਸਮੂਹਾਂ ਦਾ ਮੰਨਣਾ ਹੈ ਕਿ ਇਹ ਅਸਮਾਨਤਾ ਕਿਰਾਏਦਾਰਾਂ ਦੇ ਹੱਕਾਂ ਦੇ ਵਿਰੁੱਧ ਇੱਕ ਪੱਖਪਾਤ ਪੈਦਾ ਕਰਦੀ ਹੈ ਅਤੇ ਕੈਨੇਡਾ ਦੇ ਵਿੱਚ ਕਰੀਬ 30% ਪਰਿਵਾਰ ਕਿਰਾਏ ਦੇ ਉੱਤੇ ਘਰਾਂ ਦੇ ਵਿੱਚ ਰਹਿੰਦੇ ਹੈ, ਪਰ ਸੰਸਦ ਦੇ ਵਿੱਚ ਉਹਨਾਂ ਦੀ ਨੁਮਾਇੰਦਗੀ ਬਹੁਤ ਘੱਟ ਹੈ। ਹਾਊਸਿੰਗ ਸੰਕਟ ਦੇ ਦੌਰ ਦੇ ਵਿੱਚ ਇਹ ਸਵਾਲ ਹੋਰ ਵੀ ਅਹਿਮ ਬਣ ਗਿਆ ਕਿ ਸਰਕਾਰੀ ਨੀਤੀਆਂ ਘਰਾਂ ਦੇ ਮਾਲਕਾਂ ਅਤੇ ਰੀਅਲ ਅਸਟੇਟ ਨਿਵੇਸ਼ਕਾਂ ਦੇ ਹਿੱਤਾਂ ਨੂੰ ਤਰਜੀਹ ਦੇ ਰਹੀਆਂ ਨੇ, ਜਦਕਿ ਕਿਰਾਏਦਾਰਾਂ ਦੀਆਂ ਲੋੜਾਂ ਅਤੇ ਹੱਕ ਪਿੱਛੇ ਰਹਿ ਜਾਂਦੇ ਹੈ। ਗਲੋਬਲ ਨਿਊਜ਼ ਦੀ ਇੱਕ ਜਾਂਚ ਦੇ ਅਨੁਸਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ 38 ਮੈਂਬਰੀ ਕੈਬਨਿਟ ਦਾ ਹਰ ਮੈਂਬਰ ਆਪਣੇ ਘਰ ਦਾ ਮਾਲਕ ਹੈ ਅਤੇ ਕਿਸੇ ਵੀ ਮੰਤਰੀ ਦਾ ਮੁੱਖ ਨਿਵਾਸ ਕਿਰਾਏ ਦਾ ਨਹੀਂ। ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੈਬਨਿਟ ਦੇ ਕਰੀਬ 38% ਮੰਤਰੀ ਕਿਰਾਏ ਵਾਲੀਆਂ ਜਾਇਦਾਦਾਂ ਜਾਂ ਰੀਅਲ ਅਸਟੇਟ ਨਿਵੇਸ਼ਾਂ ਤੋਂ ਆਮਦਨ ਪ੍ਰਾਪਤ ਕਰਦੇ ਨੇ। ਜਾਂਚ ਦੇ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਸ ਦੀ ਜਿਹੜੀ ਹੈ ਆਬ ਹੈਲੀਫੈਕਸ ਦੇ ਵਿੱਚ 14 ਕਿਰਾਏ ਵਾਲੀਆਂ ਇਕਾਈਆਂ ਦੀ ਜਾਂਚ ਜਿਹੜੀ ਹੈ ਇਲਾਕਿਆਂ ਦੀ ਸਾਂਝੀ ਜਿਹੜੀ ਮਾਲਕ ਨੇ 14 ਕਿਰਾਏ ਵਾਲੀਆਂ ਇਕਾਈਆਂ ਦੀ ਸਾਂਝੀ ਮਾਲਕ ਹੈ, ਜਦਕਿ ਵਿੱਤ ਮੰਤਰੀ ਜਿਹੜੀ ਹੈ ਫਰਾਸਵਾ ਫਿਲਿਪ ਸ਼ੈਪਨ ਲੰਡਨ UK ਵਿੱਚ 2 ਕਿਰਾਏ ਵਾਲੀਆਂ ਜਾਇਦਾਦਾਂ ਦੇ ਮਾਲਕ ਨੇ ਅਤੇ ਸਟੇਟ ਸਕੱਤਰ ਰਣਦੀਪ ਸਰਾਏ ਕੋਲ ਵੀ ਬਰਨਾਬੀ ਅਤੇ ਸਰੀ ਦੇ ਵਿੱਚ ਕਈ ਕਿਰਾਏ ਵਾਲੀਆਂ ਸੰਪੱਤੀਆਂ ਨੇ। ਪ੍ਰਧਾਨ ਮੰਤਰੀ ਕਾਰਨੀ ਦੀਆਂ ਸੰਪੱਤੀਆਂ ਜਿਹੜੀਆਂ ਨੇ ਬਲਾਈਂਡ ਟਰੱਸਟ ਦੇ ਵਿੱਚ ਹੋਣ ਦੇ ਕਾਰਨ ਉਹਨਾਂ ਦੀ ਨਿੱਜੀ ਮਾਲਕੀ ਦੇ ਬਾਰੇ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਹੈ। ਸੰਸਦ ਮੈਂਬਰਾਂ ਦੇ ਵਿੱਤੀ ਖੁਲਾਸਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ 343 ਦੇ ਵਿੱਚੋਂ ਘੱਟੋ ਘੱਟ 103 ਸੰਸਦ ਮੈਂਬਰ ਜਾਂ ਉਹਨਾਂ ਦੇ ਜੀਵਨ ਸਾਥੀ ਕਿਰਾਏ ਦੀ ਆਮਦਨ ਜਾਂ ਰੀਅਲ ਅਸਟੇਟ ਨਿਵੇਸ਼ਾਂ ਦੇ ਨਾਲ ਜੁੜੇ ਨੇ। ਇਹਨਾਂ ਦੇ ਵਿੱਚ 52 ਲਿਬਰਲ, 45 ਕੰਜ਼ਰਵੇਟਿਵ, 6 ਬਲਾਕ, ਕਿਊਬੈਕੋ ਅਤੇ 1 ਆਜ਼ਾਦ ਸੰਸਦ ਮੈਂਬਰ ਸ਼ਾਮਲ ਹੈ। NDP ਦੇ ਜਿਹੜੇ ਨੇ ਕਿਸੇ ਵੀ ਸੰਸਦ ਮੈਂਬਰ ਨੇ ਕਿਰਾਏ ਵਾਲੀ ਜਾਇਦਾਦ ਜਾਂ ਕਿਰਾਏ ਦੀ ਆਮਦਨ ਦਾ ਖੁਲਾਸਾ ਨਹੀਂ ਕੀਤਾ। ਇਹ ਖੁਲਾਸੇ ਉਸ ਸਮੇਂ ਸਾਹਮਣੇ ਆ ਰਹੇ ਨੇ ਜਦੋਂ ਕਾਰਨੀ ਸਰਕਾਰ ਦੇ ਬਿੱਲ C-20 ਬਿਲਡ ਕੈਨੇਡਾ ਹੋਮਜ਼ ਐਕਟ ਦੇ ਸੰਸਦੀ ਕਮੇਟੀ ਦੇ ਵਿੱਚ ਰੈਂਟਰਸ ਬਿੱਲ ਆਫ ਰਾਈਟਸ ਵੈਕੈਸੀ ਕੰਟਰੋਲ ਬੇਦਖਲੀ ਤੋਂ ਸੁਰੱਖਿਆ ਅਤੇ ਕਿਰਾਏਦਾਰਾਂ ਦੇ ਲਈ ਹੋਰ ਕਾਨੂੰਨੀ ਸੁਰੱਖਿਆ ਵਰਗੀਆਂ ਸੋਧਾਂ ਦੀ ਮੰਗ ਕੀਤੀ ਗਈ ਸੀ, ਪਰ ਕਮੇਟੀ ਨੇ ਕੋਈ ਵੀ ਜਿਹੜਾ ਮਹੱਤਵਪੂਰਨ ਸੋਧ ਸਵੀਕਾਰ ਨਹੀਂ ਕੀਤੀ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੇ ਜਿਹੜੇ ਨੇ ਹਾਊਸਿੰਗ ਮਾਹਰ ਅਤੇ ਦਾ ਟੈਨੈਟ ਕਲਾਸ ਦੇ ਲੇਖਕ ਰਿਕਾਰਡੋ ਟਰਾਜਨ ਦਾ ਜਿਹੜਾ ਕਹਿਣਾ ਹੈ ਕਿ ਇਹ ਅੰਕੜੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਕਿਰਾਏਦਾਰਾਂ ਦੀ ਘੱਟ ਨੁਮਾਇੰਦਗੀ ਨੂੰ ਉਜਾਗਰ ਕਰਦੇ ਹੈ ਅਤੇ ਉਹਨਾਂ ਦੇ ਅਨੁਸਾਰ ਜਦੋਂ ਨੀਤੀ ਨਿਰਧਾਰਕ ਖੁਦ ਘਰਾਂ ਦੇ ਮਾਲਕ ਜਾਂ ਰੀਅਲ ਅਸਟੇਟ ਨਿਵੇਸ਼ਕਾਂ ਹੋਣ ਤਾਂ ਕਿਰਾਏਦਾਰਾਂ ਦੇ ਹੱਕਾਂ ਜਿਹੜੇ ਨੇ ਉਹਨਾਂ ਨੂੰ ਮਜ਼ਬੂਤ ਕਰਨ ਵਾਲੀਆਂ ਨੀਤੀਆਂ ਬਣਾਉਣ ਹੋਰ ਮੁਸ਼ਕਲ ਹੋ ਜਾਂਦੀ ਹੈ ਅਤੇ ਮਨੁੱਖੀ ਅਧਿਕਾਰ ਸੰਸਦ ਦੀ ਜਿਹੜੀ ਹੈ ਸ਼ਿਫਟ ਦੀ ਸਹਿ ਸੰਸਥਾਪਕ ਜੁਲੀਏਟਾ ਪੈਰੂਕਾ ਨੇ ਕਿਹਾ ਕਿ ਮੌਜੂਦਾ ਹਾਊਸਿੰਗ ਪ੍ਰਣਾਲੀ ਰੀਅਲ ਅਸਟੇਟ ਨੂੰ ਲਾਭਕਾਰੀ ਨਿਵੇਸ਼ ਦੇ ਵਜੋਂ ਕਾਇਮ ਰੱਖਣ ਦੇ ਵੱਲ ਝੁਕੀ ਹੋਈ ਹੈ। ਉਹਨਾਂ ਦਾ ਮੰਨਣਾ ਹੈ ਕਿ ਜੇ ਨੀਤੀ ਨਿਰਧਾਰਕਾਂ ਦੀ ਆਮਦਨ ਰੀਅਲ ਅਸਟੇਟ ਦੇ ਨਾਲ ਨਾ ਜੁੜੀ ਹੋਵੇ
ਤਾਂ ਕਿਰਾਏਦਾਰਾਂ ਦੇ ਹੱਕਾਂ ਦੇ ਬਾਰੇ ਨੀਤੀਆਂ ਦਾ ਰੁੱਖ ਵੱਖਰਾ ਹੋ ਸਕਦਾ ਹੈ। ਭਾਵੇਂ ਟਰੂਡੋ ਸਰਕਾਰ ਵੱਲੋਂ ਰਾਸ਼ਟਰੀ ਰੈਂਟਰਜ਼ ਬਿੱਲ ਆਫ ਰਾਈਟਸ ਦਾ ਜਿਹੜਾ ਪ੍ਰਸਤਾਵ ਅੱਗੇ ਨਹੀਂ ਵੱਧ ਸਕਿਆ, ਪਰ ਸਰਕਾਰੀ ਸੂਤਰਾਂ ਅਨੁਸਾਰ ਮੌਜੂਦਾ ਸਰਕਾਰ ਇਸ ਸੰਬੰਧੀ ਨਵੇਂ ਪ੍ਰਸਤਾਵ ਦੇ ਉੱਤੇ ਕੰਮ ਕਰ ਰਹੀ ਹੈ। ਲਓ ਜੀ, ਇੱਥੇ ਵੀ ਜਿਹੜਾ ਸਾਰਾ ਕੁਝ ਕਾਰਪੋਰੇਟ ਢਾਂਚਾ ਚੱਲ ਰਿਹਾ ਅੰਦਰ ਖਾਤੇ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੈਲਥ ਗੈਪ ਕਾਰਨ ਗਰੀਬਾਂ 'ਤੇ ਦਬਾਅ ਵਧਿਆ, ਇਹਦੀ ਆਖਰੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਅਮੀਰੀ ਗਰੀਬੀ ਦਾ ਪਾੜਾ ਇਕੱਲਾ ਭਾਰਤ ਦੇ ਵਿੱਚ ਹੀ ਨਹੀਂ, ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਸਭ ਤੋਂ ਅਮੀਰ 20% ਪਰਿਵਾਰਾਂ ਦੇ ਕੋਲ ਦੇਸ਼ ਦੀ ਕੁੱਲ ਨਿੱਜੀ ਦੌਲਤ ਦਾ ਕਰੀਬ 60% ਹਿੱਸਾ ਹੈ। ਆਸਟ੍ਰੇਲੀਆ ਦੇ ਅੰਕੜਾ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਮੁਲਕ ਦੇ ਵਿੱਚ ਦੌਲਤ ਤਾਂ ਵਧੀ ਹੈ, ਪਰ ਉਸਦਾ ਫਾਇਦਾ ਹਰੇਕ ਵਰਗ ਨੂੰ ਇੱਕੋ ਜਿਹਾ ਨਹੀਂ ਮਿਲਿਆ। ਮਾਰਚ 2026 ਤੱਕ ਪਰਿਵਾਰਾਂ ਦੀ ਕੁੱਲ ਦੌਲਤ 18.8 ਖਰਬ ਡਾਲਰ ਤੱਕ ਪਹੁੰਚ ਗਈ। ਇਹ ਬਹੁਤ ਵੱਡੀ ਉਪਲਬਧੀ ਲੱਗਦੀ ਹੈ, ਪਰ ਇਸ ਦੌਲਤ ਦਾ ਵੱਡਾ ਹਿੱਸਾ ਘਰਾਂ, ਜਾਇਦਾਦਾਂ ਅਤੇ ਨਿਵੇਸ਼ਾਂ ਦੀ ਕੀਮਤ ਵਧਣ ਦੇ ਕਾਰਨ ਬਣਿਆ। ਜਿਨ੍ਹਾਂ ਵਿਅਕਤੀਆਂ ਕੋਲ ਪਹਿਲਾਂ ਤੋਂ ਹੀ ਘਰ, ਸ਼ੇਅਰ ਜਾਂ ਹੋਰ ਸੰਪੱਤੀਆਂ ਨੇ, ਉਹਨਾਂ ਦੀ ਦੌਲਤ ਜਿਹੜੀ ਹੈ ਤੇਜ਼ੀ ਦੇ ਨਾਲ ਵਧੀ ਹੈ। ਅਤੇ ਦੂਜੇ ਪਾਸੇ ਕਿਰਾਏ ਦੇ ਘਰਾਂ ਦੇ ਵਿੱਚ ਰਹਿਣ ਵਾਲੇ ਅਤੇ ਘੱਟ ਆਮਦਨ ਵਾਲੇ ਸਧਾਰਨ ਪਰਿਵਾਰਾਂ ਨੂੰ ਇਸ ਵਾਧੇ ਦਾ ਲਾਭ ਘੱਟ ਮਿਲਿਆ। ਆਸਟ੍ਰੇਲੀਆਈ ਅੰਕੜਾ ਜਿਹੜਾ ਬਿਊਰੋ ਹੈ ਉਹਦੇ ਪਿਛਲੇ ਦੌਲਤ ਵੰਡ ਅਧਿਐਨਾਂ ਦੇ ਮੁਤਾਬਕ ਸਭ ਤੋਂ ਅਮੀਰ 20% ਪਰਿਵਾਰ ਦੇਸ਼ ਦੀ ਕੁੱਲ ਨਿੱਜੀ ਦੌਲਤ ਦਾ ਲਗਭਗ 60% ਹਿੱਸਾ ਰੱਖਦੇ ਹੈ, ਜਦੋਂ ਕਿ ਸਭ ਤੋਂ ਗਰੀਬ 20% ਪਰਿਵਾਰਾਂ ਦੇ ਕੋਲ ਸਿਰਫ 1% ਦੇ ਕਰੀਬ ਦੌਲਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਮੀਰ ਜਿਹੜਾ ਹੈ, ਅਮੀਰ ਅਤੇ ਗਰੀਬ ਵਿਚਕਾਰ ਦੌਲਤ ਦਾ ਪਾੜਾ ਦਰਜਨਾ ਗੁਣਾ ਹੈ। ਅਤੇ ਕਰੀਬ 2.8 ਆਬਾਦੀ ਵਾਲੇ ਮੁਲਕ ਦੇ ਵਿੱਚ 15% ਜਾਣੀ 38 ਲੱਖ ਲੋਕ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਨੇ, ਅਤੇ ਇਸੇ ਦੇ ਦੌਰਾਨ ਘਰੇਲੂ ਖਰਚੇ ਵਧੇ ਨੇ। ਮਹਿੰਗੇ ਕਿਰਾਏ, ਬਿਜਲੀ ਦੇ ਬਿੱਲ ਅਤੇ ਬੀਮੇ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਨੇ ਘੱਟ ਆਮਦਨ ਵਾਲੇ ਪਰਿਵਾਰਾਂ ਉੱਤੇ ਦਬਾਅ ਵਧਾਇਆ ਹੋਇਆ। ਨੌਕਰੀਆਂ ਵਧਣ ਦੇ ਬਾਵਜੂਦ ਵੀ ਜਿਹੜਾ ਖਾਲੀ ਅਸਾਮੀਆਂ ਘਟਣ ਲੱਗੀਆਂ ਨੇ, ਅਤੇ ਜਿਸ ਦੇ ਨਾਲ ਭਵਿੱਖ ਵਿੱਚ ਘੱਟ ਹੁਨਰ ਵਾਲੇ ਕਰਮਚਾਰੀਆਂ ਦੇ ਲਈ ਮੌਕੇ ਘੱਟ ਸਕਦੇ ਨੇ। ਅਤੇ ਅੰਕੜਿਆਂ ਤੋਂ ਇਹ ਵੀ ਪ੍ਰਭਾਵ ਜ਼ਰੂਰ ਮਿਲਦਾ ਹੈ ਕਿ ਦੇਸ਼ ਦੀ ਕੁੱਲ ਦੌਲਤ ਜਿਹੜੀ ਹੈ ਵਧੀ ਹੈ, ਪਰ ਉਸਦਾ ਵੱਡਾ ਹਿੱਸਾ ਪਹਿਲਾਂ ਤੋਂ ਸੰਪੱਤੀ ਵਾਲੇ ਨੇ ਰੱਖਣ ਵਾਲਿਆਂ ਦੇ ਕੋਲ ਗਿਆ। ਨਤੀਜੇ ਵਜੋਂ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਦਬਾਅ ਹੇਠ ਵਾਲੀ ਧਾਰਨਾ ਨੂੰ ਕਾਫ਼ੀ ਹੱਦ ਤੱਕ ਇਹ ਅੰਕੜੇ ਸਮਰਥਨ ਜਿਹੜਾ ਦਿੰਦੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ, ਅਤੇ ਆਖਰ ਦੇ ਵਿੱਚ ਆਪਾਂ ਗੱਲ ਕਰ ਲਈਏ ਫੀਫਾ ਵਰਲਡ ਕੱਪ ਦੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲੈਂਦੇ ਹਾਂ। ਫੀਫਾ ਵਿਸ਼ਵ ਕੱਪ 2026 ਜੋ ਅੱਜ ਦੀ ਅਪਡੇਟ ਹੈ ਜੀ, ਜਿਸ ਦੇ ਵਿੱਚ ਗੱਲ ਤੁਹਾਡੇ ਨਾਲ ਸਾਂਝ ਕਰ ਪਾਉਂਦੇ ਹਾਂ ਜੀ, ਅੱਜ ਦੇ ਮੈਚ ਜਾਂ ਹੋਰ ਜੋ ਸਿਲਸਿਲਾ ਹੈ। ਮੈਕਸੀਕੋ ਸਿਟੀ ਤੋਂ ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 32 ਨਾਕਆਊਟ ਸਟੇਜ ਦੇ ਮੁਕਾਬਲੇ ਬੇਹੱਦ ਰੋਮਾਂਚਕ ਮੋੜ ਦੇ ਉੱਤੇ ਪਹੁੰਚ ਗਏ। ਬੀਤੇ ਦਿਨ 1 ਜੁਲਾਈ ਜਾਣੀ ਕਿ ਅੱਜ ਜਿਹੜਾ ਬੀਤ ਚੁੱਕੇ ਚੱਲਿਆ, ਅਹਿਮ ਮੈਚਾਂ ਦੇ ਵਿੱਚ ਫਰਾਂਸ ਅਤੇ ਮੇਜ਼ਬਾਨ ਮੈਕਸੀਕੋ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਦੌਰ ਰਾਊਂਡ ਆਫ 16 ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਤਰਫਾ ਮੁਕਾਬਲੇ 'ਚ ਫਰਾਂਸ ਨੇ ਸਵੀਡਨ ਦੀ ਟੀਮ ਨੂੰ 3-0 ਨਾਲ ਕਰਾਰੀ ਮਾਤ ਦੇ ਦਿੱਤੀ ਹੈ, ਅਤੇ ਫਰਾਂਸੀਸੀ ਖਿਡਾਰੀਆਂ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਦਬਾਅ ਬਣਾ ਕੇ ਰੱਖਿਆ ਅਤੇ ਸਵੀਡਨ ਨੂੰ ਵਾਪਸੀ ਦਾ ਕੋਈ ਮੌਕਾ ਹੀ ਨਾ ਦਿੱਤਾ। ਦੂਜੇ ਪਾਸੇ ਮੈਕਸੀਕੋ ਸਿਟੀ ਸਟੇਡੀਅਮ ਦੇ ਵਿੱਚ ਖੇਡੇ ਗਏ ਇੱਕ ਹੋਰ ਹਾਈ ਵੋਲਟੇਜ ਮੁਕਾਬਲੇ ਦੇ ਵਿੱਚ ਘਰੇਲੂ ਪ੍ਰਸ਼ੰਸਕਾਂ ਦੇ ਭਾਰੀ ਸਮਰਥਨ ਦੇ ਵਿਚਕਾਰ ਮੈਕਸੀਕੋ ਨੇ ਇਕਵਾਡੋਰ ਨੂੰ 2-0 ਨਾਲ ਹਰਾਇਆ। ਹਾਲਾਂਕਿ ਮੈਚ ਦੇ ਆਖਰੀ ਮਿੰਟਾਂ 'ਚ ਇਕਵਾਡੋਰ ਦੇ ਖਿਡਾਰੀਆਂ ਵੱਲੋਂ ਜਿਹੜਾ ਹਮਲਾਵਰ ਫਾਊਲ ਦੇਖਣ ਤੋਂ ਮਿਲੇ ਹੈ, ਜਿਸ ਦੇ ਕਾਰਨ 90ਵੇਂ ਮਿੰਟ ਦੇ ਤੋਂ ਬਾਅਦ ਉਹਨਾਂ ਦੇ ਇੱਕ ਖਿਡਾਰੀ ਨੂੰ ਰੈੱਡ ਕਾਰਡ ਵੀ ਦਿਖਾਇਆ ਗਿਆ, ਪਰ ਮੈਕਸੀਕੋ ਨੇ ਸ਼ਾਂਤ ਰਹਿ ਕੇ ਜਿੱਤ ਆਪਣੇ ਨਾਮ ਕੀਤੀ ਹੈ। ਇਸ ਤੋਂ ਇਲਾਵਾ ਇੰਗਲੈਂਡ ਬਨਾਮ DR ਕਾਂਗੋ ਅਤੇ ਬੈਲਜੀਅਮ ਬਨਾਮ ਸੈਨੇਗਲ ਦੇ ਨਾਕਆਊਟ ਮੁਕਾਬਲੇ ਦੀ ਨਿਰਧਾਰਿਤ ਸ਼ਡਿਊਲ ਮੁਤਾਬਕ ਖੇਡੇ ਜਾ ਰਹੇ ਨੇ, ਜੋ ਕਿ ਅੱਜ ਸ਼ਾਮ ਨੂੰ ਹੋਣੇ ਹੈ। ਅਤੇ ਕੱਲ੍ਹ ਦੇ ਮੈਚ ਜਿਹੜੇ ਨੇ, ਜਿਸਦੇ ਵਿੱਚ ਅਮੈਰੀਕਾ ਦਾ ਜਿਹੜਾ ਮੈਚ ਹੋਣਾ, ਅਮੈਰੀਕਾ ਬਨਾਮ ਬੋਸਨੀਆ ਜਿਹੜਾ ਮੈਚ ਹੋਣਾ ਹੈ ਕੱਲ੍ਹ ਨੂੰ, ਅਤੇ ਸਪੇਨ ਬਨਾਮ ਆਸਟਰੀਆ ਯੂਰਪ ਦੀ ਟੀਮਾਂ ਨੇ ਦੋਵੇਂ, ਅਤੇ ਪੁਰਤਗਾਲ ਬਨਾਮ ਕਰੋਏਸ਼ੀਆ, ਇਹ ਵੀ ਦੋਵੇਂ ਹੀ ਕਹਿ ਲਓ ਕਿ ਆਪਣੀਆਂ ਯੂਰਪੀਅਨ ਟੀਮਾਂ ਨੇ, ਅਤੇ ਸਵਿਟਜ਼ਰਲੈਂਡ ਬਨਾਮ ਅਲਜੀਰੀਆ, ਇਹ ਜਿਹੜੇ ਨੇ ਮੈਚ ਕੱਲ੍ਹ ਦੇ ਜਿਹੜੇ ਹੋਣਗੇ। ਲਓ ਦੋਸਤੋ, ਖਬਰਾਂ ਨੂੰ ਇੱਥੇ ਸਮਾਪਤ ਕਰਦੇ ਹਾਂ।
ਤੇ ਅਗਲੀਆਂ ਗੱਲਾਂ ਬਾਤਾਂ ਤੁਹਾਡੇ ਸੁਨੇਹਾਂ ਦੇ ਨਾਲ ਮਿਲਾਉਂਦੇ ਹਾਂ ਜੀ। ਸਮਾਂ ਕਾਫੀ ਹੋ ਗਿਆ ਅੱਜ, ਦੇਖੋ 2 ਘੰਟੇ ਤੇ 20 ਮਿੰਟ ਦਾ ਸਮਾਂ ਹੋ ਗਿਆ ਜੀ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਾਂ ਨੂੰ ਜ਼ਰੂਰ ਲੈ ਲਈਏ ਸੰਖੇਪ ਦੇ ਵਿੱਚ, ਫਿਰ ਆਪਾਂ ਆਗਿਆ ਲੈਂਦੇ ਹਾਂ। ਸਟੂਡੀਓ ਦਾ ਨੰਬਰ +358 44 976 1962 ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਅਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। +358 44 976 1962 ਸਟੂਡੀਓ ਦਾ ਨੰਬਰ ਹੈ, ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਲਓ ਜੀ, ਸੁਨੇਹੇ ਕਿੱਥੇ ਚਲੇ ਗਏ, ਲੱਭਦੇ ਨਹੀਂ ਜੀ, ਲੱਭਿਆ ਨਹੀਂ ਲੱਭਦੇ ਜੀ। ਲਓ ਜੀ, ਆਪਣੇ ਸੁਨੇਹੇ ਆਏ ਨੇ ਜੀ, ਆਪਣੇ ਰਾਜਨ ਸੈਣੀ ਸਾਹਿਬ ਨੇ ਸੁਨੇਹਾ ਭੇਜਿਆ। ਸਭ ਤੋਂ ਪਹਿਲਾਂ ਲਾਈਕ ਨੰਬਰ ਇੱਥੇ ਕੁਝ ਹੋਰ ਦਿਖਾਉਂਦਾ ਜੀ, ਉੱਥੇ ਕੁਝ ਹੋਰ ਦਿਖਾਉਂਦਾ ਪਿਆ, ਦੇਖਦੇ ਹਾਂ ਇੱਧਰੋਂ ਰਲਾ ਮਿਲਾ ਕੇ। ਹਾਂਜੀ ਠੀਕ ਹੈ ਜੀ। ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ, ਸਤਿ ਸ਼੍ਰੀ ਅਕਾਲ ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਅਤੇ ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਰਾਜਨ ਸਾਹਿਬ ਕਹਿੰਦੇ ਨੇ ਕਿ ਓਕੇ ਹੈ ਸਭ, ਚੱਕ ਦਿਓ ਕੰਮ ਨੂੰ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਅਤੇ ਆਪਣੇ ਜਿਮੀ ਕਾਟਰ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ, ਭੁਪਿੰਦਰ ਭਾਰਜ ਵੀ, ਅਤੇ ਲੱਗੇ ਰਹੋ ਕਹਿੰਦੇ ਜੀ ਵੀਰ ਜੀ, ਉਹ ਜੋ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਅਤੇ ਦਵਿੰਦਰ ਭਾਰਤ ਜੀ ਨੇ ਜੂਏ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਆਪਣੇ ਚੰਦਰ ਸ਼ੇਖਰ ਜੀ ਨੇ ਬਹੁਤ ਸਾਰੇ ਸੁਨੇਹੇ ਭੇਜੇ ਆ, ਸਤਿ ਸ਼੍ਰੀ ਅਕਾਲ ਭੇਜੀ ਹੈ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ। ਅਤੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ। ਅਤੇ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਆ। ਇਕਬਾਲ ਮਾਂਗੜ ਜੀ ਨੇ ਕੈਲੀਫੋਰਨੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਜਾਣੀਆਂ ਚੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਫੁੱਲਾਂ ਦੇ ਗੁਲਾਬ ਭੇਜੇ, ਗੁਲਾਬਾਂ ਦੇ ਫੁੱਲ ਭੇਜੇ ਨੇ। ਅਤੇ ਚੰਦਰ ਸ਼ੇਖਰ ਜੀ ਲਿਖਦੇ ਨੇ, ਬਹੁਤ ਸਾਰੇ ਸੁਨੇਹੇ ਉਹਨਾਂ ਨੇ ਲਿਖੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਇਹਨਾਂ ਪਿਆਰ ਮੁਹੱਬਤ ਦੇ ਲਈ। ਅਤੇ ਮੁਕੱਦਰ ਜੀ ਕਹਿੰਦੇ ਆ, ਹਜੇ ਰੁਕ ਜਾਈਏ ਜੀ, ਬਾਬਿਓ ਕਾਲ ਤੋਂ ਦੱਸ ਦਿਓ ਜੀ। ਹਾਂਜੀ, ਮੈਂ ਉਹ ਬੀਜੀ ਸੀ ਜੀ ਲਾਈਨਾਂ, ਇਸ ਕਰਕੇ ਮੈਂ ਲੈ ਨਹੀਂ ਪਾ ਰਿਹਾ ਸੀ। ਅਤੇ ਬਾਅਦ ਦੇ ਵਿੱਚ ਤੁਹਾਡੀ ਗੱਲਬਾਤ ਹੋ ਗਈ ਹੈ ਜੀ, ਚੰਗਾ ਲੱਗਿਆ ਗੱਲਬਾਤ ਦੇ ਵਿੱਚ ਸ਼ਾਮਿਲ ਹੋਏ ਤੁਸੀਂ ਵੀ ਸਭ ਦੋਸਤ। ਅਤੇ ਇਸੇ ਤਰ੍ਹਾਂ ਹੀ ਕਹਿੰਦੇ ਭਾਰਤ ਬਾਈ ਸਿਆਂ, ਤੁਸੀਂ ਆਪਣੇ ਵੱਲੋਂ ਹੀ ਕਾਲ ਲਾ ਲਿਓ, ਮੈਨੂੰ ਤੁਹਾਡੇ ਲਾਈਨ ਕਨਫਿਊਜ਼ ਕਰਦੀ ਪਈ ਹੈ ਜੀ। ਜ਼ਰੂਰ ਜੀ, ਕਰ ਲਿਆ ਜੀ ਆਪਾਂ। ਅਤੇ ਅੱਗੇ ਕਹਿੰਦੇ ਜੀ ਜ਼ਰੂਰ ਜੀ। ਅਤੇ ਚੰਦਰ ਸ਼ੇਖਰ ਜੀ ਦੇ ਸੁਨੇਹੇ ਨੇ, ਹਮੇਸ਼ਾ ਮੈਡੀਸਨ ਇੰਜੈਕਸ਼ਨ ਹੋਰ ਕਿਉਂ ਵੀ ਸਮਾਨ ਫਰੈਸ਼ ਦੇਵਾਂਗੇ ਕਹਿੰਦੇ। ਅਤੇ ਮੁਕੱਦਰ ਜੀ ਗ੍ਰੇਟ ਕਹਿੰਦੇ ਨੇ, ਕਿਆ ਬਾਤਾਂ ਸੈਣੀ ਬਾਈ ਜੀ ਕਹਿੰਦੇ ਜੀ। ਅਤੇ ਚੰਦਰ ਸ਼ੇਖਰ ਜੀ ਦੇ ਸੁਨੇਹੇ ਨੇ, ਅਤੇ ਇਸੇ ਤਰ੍ਹਾਂ ਸੈਣੀ ਸਾਹਿਬ ਭਾਣਜੇ ਦੀ ਇੱਜ਼ਤ ਕੀਤੀ ਜਾਂ ਕਹਿੰਦੇ ਜੀ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ। ਅਤੇ ਅੱਗੇ ਲਿਖਦੇ ਆ ਕਿ ਮੁਕੱਦਰ ਜੀ ਵਾਹ ਡਾਕਟਰ ਮਲਕੀਤ ਸਿੰਘ ਜੀ, ਅਤੇ ਇਹ ਵਕੀਲਾਂ ਨਾਲ ਸਹੀ ਸਲੂਕ ਹੈ ਜੀ। ਜਾਣੀਆਂ ਚਾਲ ਜੀ ਕਹਿੰਦੇ, ਸੈਣੀ ਸਾਹਿਬ ਅੱਜ ਬਣੀ ਗੱਲ ਕਹਿੰਦੇ ਜੀ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ, ਕੋਈ ਸ਼ੱਕ ਨਹੀਂ ਡਾਕਟਰ ਪੱਟੀ ਸਾਹਿਬ। ਮੁਕੱਦਰ ਜੀ ਕਹਿੰਦੇ ਆ, ਮੇਰੀ ਲਾਈਨ ਵੀ ਦੱਸ ਦਿਓ ਪਿਆਰਿਓ, ਜੇ ਨੀਂਦ ਨਾ ਆਈ ਪੂਰੀ ਜਾਂ ਡਾਕਟਰਾਂ ਦੇ ਵੱਸ ਪੈਣਾ ਜਾਂ ਵਕੀਲਾਂ ਦੇ, ਇਸ ਕਰਕੇ ਮਹਿਫਲ ਮਿੱਤਰਾਂ ਦੇ ਨਾਲ ਜੋੜ ਲਓ ਜੀ। ਅਤੇ ਇਸੇ ਤਰ੍ਹਾਂ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਕੋਰਟ 'ਚ ਡਾਕਟਰੀ ਇਹ ਕਰਦੇ ਨੇ, ਅਤੇ ਉਹ ਹੋ ਬੰਦਾ ਬਿਮਾਰੀ ਅਤੇ ਡਾਕਟਰ ਸੀ ਭੁੱਲ ਜਾਂਦਾ। ਇਸੇ ਤਰ੍ਹਾਂ ਚੰਦਰ ਸ਼ੇਖਰ ਜੀ ਕਹਿੰਦੇ, ਸਰ ਜੀ ਆਹ ਤਾਂ ਕਹਿੰਦੇ ਐਂਡ ਹੋ ਗਿਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਸਾਹਿਬ ਡਾਕਟਰ ਪੱਟੀ ਸਾਹਿਬ ਨੂੰ ਸਵਾਲ ਕਰੋ ਕਿ ਉਹ ਗੱਲ ਸਾਂਝੀ ਕਰੋ ਜਦੋਂ ਕਿਸੇ ਰਿਸ਼ਤੇਦਾਰ ਦੇ ਨਵੀਂ ਵਿਆਹੀ ਦੁਲਹਨ ਨੂੰ ਮਾਨਸਿਕ ਰੋਗ ਸੀ ਅਤੇ ਉਹ ਬਾਬਿਆਂ ਦੇ ਲਿਜਾਣ ਨੂੰ ਕਹਿੰਦੇ ਫਿਰਦੇ ਸਨ, ਪਰ ਤੁਸੀਂ ਉਹਨਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਭੇਜਿਆ। ਕਿਆ ਬਾਤ ਹੈ ਜੀ, ਬਾ ਕਮਾਲ, ਸਾਂਝੀ ਵੀ ਕਰਕੇ ਗਏ ਨੇ ਜੀ ਗੱਲ। ਅਤੇ ਇਸੇ ਤਰ੍ਹਾਂ ਅਗਲਾ ਸੁਣਿਆ ਔਜਲਾ ਸਾਹਿਬ ਕਹਿੰਦੇ ਨੇ, ਕੋਰਟ ਵਾਲਾ ਚੀਰ ਫਾੜ ਬੰਦਾ ਨਾ ਰੋਂਦਾ ਨਾ। ਕਿਆ ਬਾਤ ਹੈ ਜੀ, ਮਤਲਬ ਕਿ ਕੋਰਟ ਦੇ ਵਿੱਚ ਜਿਹੜੀ ਆ ਚੀਰ ਫਾੜ ਹੁੰਦੀ ਆ, ਉਹਦੇ ਵਿੱਚ ਨਾ ਬੰਦਾ ਰੋਂਦਾ ਅਤੇ ਨਾ ਹੱਸਦਾ ਜੀ, ਯਾਨੀ ਕਿ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ, ਮੈਂ ਵੀ ਇੱਕ ਵਕੀਲ ਨੂੰ ਜਾਣਦਾ, ਉਸ ਨੂੰ ਬਹੁਤੇ ਕੇਸ ਮਾਧਿਅਮ ਦੇ ਰਾਹੀਂ ਮਿਲਦੇ ਆ ਜੀ। ਅਤੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ, ਬਿਲਕੁਲ ਸਹੀ ਕਿਹਾ ਡਾਕਟਰ ਮਲਕੀਤ ਸਿੰਘ ਜੀ, ਜਦੋਂ ਧਰਮਰਾਜ ਝੋਟਾ ਲੈ ਕੇ ਬੂਹੇ ਅੱਗੇ ਖੜ੍ਹਾ ਹੁੰਦਾ ਉਦੋਂ ਹਸਪਤਾਲ ਨੂੰ ਤੁਰ ਪੈਂਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ, ਉਸ ਭਾਅ ਉਹੀ ਵਕੀਲ ਹੀ ਮਿਲਣਾ ਵੀਰ ਜੀ, ਹਾ ਹਾ ਹਾ। ਅਤੇ ਹੋਰ ਕਪਿਲ ਸਿੱਬਲ ਦਾ ਨੰਬਰ ਦੇ ਦਈਏ ਇਹਨਾਂ ਨੂੰ। ਮੁਕੱਦਰ ਹੀ ਕਹਿੰਦੇ, ਸੈਣੀ ਬਾਈ ਜੀ ਗ੍ਰੇਟ। ਅਤੇ ਇਸੇ ਤਰ੍ਹਾਂ ਸਭ ਦੋਸਤ ਹੱਸ ਵੀ ਰਹੇ ਨੇ, ਇੰਜੋਏ ਕਰਦੇ ਨੇ। ਪੱਟੀ ਸਾਹਿਬ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਹੋ ਜੀ, ਕਹਿੰਦੇ ਸਿਕੰਦਰ ਸਿੰਘ ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਨੰਬਰ ਤਾਂ ਕਹਿੰਦੇ ਸਿੱਬਲ ਦਾ ਵੀ ਦੇ ਦੇਣ, ਉਹ ਪੰਜਾਬ ਦੇ ਕੇਸ ਲੜਦਾ ਨਹੀਂ,
ਔਜਲਾ ਸਾਹਿਬ ਲਿਖਦੇ ਆ, ਰਾਜਨ ਜੀ ਕਹਿੰਦੇ ਆ, ਨੋ ਪ੍ਰੋਫਿਟ ਨੋ ਲੋਸ ਦੇ ਵਿੱਚ ਇਹੀ ਲੱਭਣਾ ਵੀਰ ਜੀਓ। ਔਜਲਾ ਸਾਹਿਬ ਕਹਿੰਦੇ, ਸੁੱਖ ਲਈਆਂ ਪੰਜ ਮੱਸਿਆ ਪਹਿਲੀ ਮੱਸਿਆ। ਅਤੇ ਔਜਲਾ ਸਾਹਿਬ ਕਹਿੰਦੇ, ਪੰਜਾਬ ਵਾਲੇ ਮਸਲੇ 'ਤੇ ਕੇਸ ਤਕਰੀਬਨ ਫੋਨ ਦੇ ਉੱਤੇ ਨਿਬੜ ਜਾਂਦੇ ਨੇ, ਪੈਸੇ ਕਾਹਦੇ ਜੀ। ਅਤੇ ਰਾਜਨ ਜੀ ਕਹਿੰਦੇ ਆ ਕਿ ਬਦਾਮ ਬਹੁਤ ਮਹਿੰਗੇ ਆ ਔਜਲਾ ਸਾਹਿਬ ਵੱਡੇ ਵੀਰ ਜੀ। ਅਤੇ ਮੁਕੱਦਰ ਜੀ ਕਹਿੰਦੇ ਆ, ਵਾਹ ਜੀ ਵਾਹ ਡਾਕਟਰ ਮਲਕੀਤ ਸਿੰਘ ਜੀ ਗ੍ਰੇਟ। ਅਤੇ ਇਸੇ ਤਰ੍ਹਾਂ ਹੀ ਸਤਨਾਮ ਸਿੰਘ ਜਾਣੀਆਂਚਾਲ ਜੀ ਕਹਿੰਦੇ, ਬਹੁਤ ਵਧੀਆ ਗੱਲਬਾਤ ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਜੀ, ਧੰਨਵਾਦ ਤੁਹਾਡਾ। ਇਕਬਾਲ ਵਾਂਗੜ ਜੀ ਕਹਿੰਦੇ ਆ, ਵਧੀਆ ਗੱਲਬਾਤ ਡਾਕਟਰ ਸਾਹਿਬ, ਮਰੀਜ਼ ਨੂੰ ਵੀ ਕਹਿੰਦੇ ਅਵੇਅਰਨੈਸ ਚਾਹੀਦੀ ਹੈ ਜੀ। ਅਤੇ ਇਸੇ ਤਰ੍ਹਾਂ ਕਹਿੰਦੇ ਨੇ ਇਕਬਾਲ ਵਾਂਗੜ ਜੀ, ਹੱਸ ਰਹੇ ਨੇ ਨਾਲੇ, ਅਤੇ ਕਹਿੰਦੇ ਮੇਰੇ ਵਰਗੇ ਮਿੱਠਾ ਔਖਾ ਛੱਡਦੇ ਹੈ, ਅੱਜ ਸੋਚਿਆ ਆਟਾ ਮਿੱਠਾ ਦੋਨੋਂ ਬੰਦ ਕਰਨਾ, ਫਿਰ ਕਿਹਾ ਚੱਲ ਮਿੱਠਾ ਹੀ ਬੰਦ ਕਰਦੀਆਂ, ਰੋਟੀ ਔਖੀ ਹੈ। ਅਤੇ ਨਹੀਂ ਜੀ, ਖਾ ਲਓ, ਪਰ ਇੱਕ ਟਾਈਮ ਖਾ ਲਓ, ਜਾਂ ਮਤਲਬ ਕਿ ਵੀਕ ਦੇ ਵਿੱਚ ਦੋ ਚਾਰ ਵਾਰੀ ਖਾ ਲਓ। ਹੋਰ ਬਹੁਤ ਸਾਰਾ ਚੀਜ਼ਾਂ ਖਾਣ ਲਈ ਹੈ, ਮਤਲਬ ਕਿ ਟੋਟਲੀ ਨਾ ਛੱਡੋ, ਇਹਨੂੰ ਹੌਲੀ ਹੌਲੀ ਆਪਾਂ ਛੱਡ ਸਕਦੇ ਹਾਂ, ਛੁਟਕਾਰਾ ਪਾ ਸਕਦੇ ਹਾਂ, ਘੱਟ ਖਾ ਸਕਦੇ ਹਾਂ, ਇੱਦਾਂ ਕਰ ਸਕਦੇ ਹਾਂ, ਉਹਦੇ ਵਿੱਚ ਕੁਝ ਚੀਜ਼ਾਂ ਹੋਰ ਐਡ ਕਰ ਸਕਦੇ ਹਾਂ, ਅਤੇ ਰੋਟੀ ਨੂੰ ਜਿਹੜਾ ਘਟਾ ਸਕਦੇ ਹਾਂ ਜੀ। ਅਤੇ ਰਾਜਨ ਸੈਨ ਸਾਹਿਬ ਕਹਿੰਦੇ, ਬਹੁਤ ਖੂਬ ਡਾਕਟਰ ਪੱਟੀ ਸਾਹਿਬ, ਬਹੁਤ ਵਧੀਆ ਜਾਣਕਾਰੀ ਜੀ। ਅਤੇ ਆਖਰੀ ਸੁਨੇਹਾ ਆਪਣੇ ਔਜਲਾ ਸਾਹਿਬ ਲਿਖਦੇ ਨੇ, ਜਿੱਥੇ ਮਿਠਿਆਈਆਂ, ਇੱਕ ਤਾਂ ਜੀ ਆ ਐਡ ਨੇ ਮੱਤ ਮਾਰ ਲਈ ਹੈ, ਅਤੇ ਸਾਰਾ ਕੁਝ ਉੱਪਰ ਥੱਲੇ ਕਰ ਦਿੰਦੀ ਹੈ ਜੀ, ਪੜ੍ਹਦੇ ਪੜ੍ਹਦੇ ਬੰਦਾ ਖੁੰਝ ਜਾਂਦਾ ਕਿਤੇ ਨਾ ਕਿਤੇ। ਆਖਰੀ ਸੁਨੇਹੇ ਦੇ ਵੱਲ ਨੂੰ ਵੱਧਦੇ ਹਾਂ। ਔਜਲਾ ਸਾਹਿਬ ਕਹਿੰਦੇ, ਜਿੱਥੇ ਮਿਠਿਆਈਆਂ ਦੀਆਂ ਦੁਕਾਨਾਂ ਨਹੀਂ ਹਨ, ਉਸ ਸਟੇਟ ਦੇ ਵਿੱਚ ਮੂਵ ਹੋ ਜਾਵੋ ਜੀ, ਕਹਿੰਦੇ ਕਿਆ ਬਾਤ ਹੈ ਜੀ। ਅਤੇ ਲਓ ਦੋਸਤੋ, ਇਹ ਸਨ ਤੁਹਾਡੇ ਸਭ ਦੇ ਸੁਨੇਹੇ ਜੋ ਮੈਨੂੰ ਮਿਲੇ ਆ, ਅਤੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਜਾਂ ਜ਼ਿਕਰ ਰਹਿ ਗਿਆ ਹੋਵੇ, ਮਾਫ਼ੀ ਚਾਹਾਂਗਾ। ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ, ਭੁਪਿੰਦਰ ਭਾਰਤ ਵੱਲੋਂ ਪਿਆਰ ਭਈ ਤਨਿੱਗੀ ਇਸ ਦੇ ਨਾਲ ਹੀ ਹੈ ਜੀ। ਦੋਸਤੋ, ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਓ। ਸਤਿ ਸ਼੍ਰੀ ਅਕਾਲ ਜੀ। ਮਿਠਾਈ ਬੰਦ ਕਰਦੀਆਂ, ਰੋਟੀ ਔਖੀ ਹੈ।

ਆਖਦੇ ਨੇ ਲੋਕ ਹੀ ਕਾਠੋ ਕਹਾਣੀਆਂ ਹੜ ਏਕਤਾ ਦਾ, ਹੜ ਏਕਤਾ ਦਾ ਕਿਹੜਾ ਸਕੇ ਰੋ ਕਹਾਣੀਆਂ ਹੜ ਏਕਤਾ ਦਾ, ਹੜ ਏਕਤਾ ਦਾ ਕਿਹੜਾ ਸਕੇ ਰੋ ਕਹਾਣੀਆਂ ਹੜ ਏਕਤਾ ਦਾ। ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ, ਬਣ ਕੇ ਘਟਾਵਾਂ ਅਸੀਂ ਧਰਤੀ ਬਸਣਾ ਏ, ਧੋਵਾਂਗੇ ਗਵਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ, ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੋਣ ਦੇ, ਸਿਰ ਵੱਢਣੇ ਨੇ। ਵੇਲੜਾ ਨੇ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ, ਵੇਲੜਾ ਨੇ

ਤੇਰੇ ਜ਼ੁਲਮਾਂ ਦੀ, ਤੇਰੇ ਜ਼ੁਲਮਾਂ ਦੀ ਜ਼ਾਲਮਾਂ ਅਖੀਰ ਹੋਈ ਏ, ਤੇਰੇ ਜ਼ੁਲਮਾਂ ਦੀ। ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ। ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ, ਰੋਟੀ ਬੱਚਿਆਂ ਦੇ, ਰੋਟੀ ਬੱਚਿਆਂ

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹਿਊਂ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ਼ ਹੈ

ਤੇਰੇ ਚਾਨਣ ਬਣ ਕੇ ਫੈਲ ਜਾ ਸਾਰੇ ਕਰਨੇ ਦੂਰ ਹਨੇਰੇ ਸਾਗਰ ਦੀਆਂ ਛੱਲਾਂ ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੋ ਗੰਜ ਪੋ ਵਿੱਚ ਮਦਨ ਲਾਸਟ ਹੈ ਜੀ।

ਮਾਰ ਨਾ ਖਾਹੂ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੂ ਗੱਜ ਪਵੇ ਚਮਦਾਨੀ। ਦੂਜੀ ਕਵਿਤਾ ਗਾ ਰਿਹਾ ਬਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਕਿਉਂ ਜਾਤ ਪਾਤ ਦਾ ਕੂੜ ਮਟਾਉਣੇ ਲਈ ਸਾਮਰਾਜੀ ਦੱਲੇ ਦੇਸ਼ ਤੋਂ ਬਾਹਰ ਪਜਾਉਣੇ ਲਈ।

ਦੀ ਆਖਰੀ ਬੰਦ ਹੈ ਜੀ। ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ ਭਗਤ

0: ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ। ਓਕੇ ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮੈਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਭਾਵੇਂ ਉਹਨਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਹਨਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਹਨਾਂ ਦੀ ਕਵਿਤਾ ਦਾ ਸਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੁਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ ਹਾਰਵੈਸਟ ਸੈਲੀਬ੍ਰੇਸ਼ਨ ਬਾਈ ਡੀਏਗੋ ਫਲੈਮਿਨੀ। ਦ ਪੋਇਮ ਗੋਜ਼ ਐਜ਼, ਕੰਪਲੀਸ਼ਨ ਆਫ ਦ ਹਾਰਵੈਸਟ ਇਜ਼ ਅ ਟਾਈਮ ਟੂ ਸੈਲੀਬ੍ਰੇਟ। ਲੀਵਸ ਔਨ ਟ੍ਰੀਸ ਆਰ ਯੈਲੋਇੰਗ ਅਰਾਊਂਡ ਦ ਹੋਲ ਸਟੇਟ। Barns and beans are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built. Trash out as neither through the year. Wheat need to the mill to be ground. Flour for bread we do river. Oat to feed the cattle and horses. And some for porridge bone. To fill the man and family who work on the land all year round. Mechanized now and fewer men. But crops still grow the same. Sunshine and warmth in the spring. Showers to grow good crops the aim. In nature, nothing really changes. Seasons come and go. To keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮਨੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਐਫਲੇ ਬਹੁਤ ਵਧੀਆ ਉਭਰਦਾ ਕਵੀ ਹੈ ਅਤੇ ਬਹੁਤ ਵਧੀਆ ਗਜ਼ਲ ਲਿਖਦਾ ਹੈ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਹੈ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਅਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਅਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਤੇ ਉਹ ਰੇਡੀਓ ਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਆਉਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਕਿਸਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ। ਤਰੀਆਂ

ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਐਵੇਂ ਗਵਾਈ ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਐਵੇਂ ਗਵਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ।

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ, ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ, ਰੀਝ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ, ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿਲਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ, ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਏ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੈ ਕੋਈ, ਸਭਨਾ ਦੇ ਤੂੰ ਰੱਖਦੈ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ, ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ। ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ 'ਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਚੁੱਕ ਚੁੱਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ, ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਸ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ, ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ

0: आकाश उठे सरकार दा, वेख के हजूम उठे होश सरकार दा। आजो पुतो आजो बापू तरने चवाचा मार दा, कट्ठे होके आजो अन दाता है पुकार दा, कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਯੁਗਿੰਦਰਪਾਲ ਮਾਲੀ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਯੁਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਚੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਹੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚਮਕਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ आप रब वर्गे सोतियां दे रूबरू होने का मौका दिता। दोस्तों अज मैं गीत पेश कर जा रहा हाँ, यह किसानां दे दर्दां नूं बयान करदा होया गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

ద్వాపర రేడియో. ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

0: ਏ ਧੰਨਵਾਦ ਜੀ।
1: ਕਾ ਮਹਿਫਿਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਿਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਵਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੋੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਹੈ ਕਿ ਮੈਂ ਇਹਨੂੰ ਵਿਆਹਣਾ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਅਤੇ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ ਹੈ, ਮੁਲਾਜ਼ਾ ਫਰਮਾਓ।
4: ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ ਤੂੰ ਓ ਮਚਾਈ ਸੀ ਮਾਏ।

ਦਿਲੋਂ ਦਿੱਤਾ ਮੈਨੂੰ ਕੱਢ ਮਾਏ ਤੂੰ ਤਾਂ ਸਿਖਾਲੇ ਨੀ ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ ਕੰਧਾਂ ਦੇ ਓਲੇ ਨੀ ਹੁਣ ਲੁਕ ਲੁਕ ਕਿਉਂ ਰੋਨੀ ਏ ਮਾਏ ਆਪਣੇ ਵੀ

ਤੂੰ ਸਾਰੇ ਬੁੱਕ ਬੁੱਕ ਰੋਂਦੇ ਮਾਏ ਸਾਰੇ ਬੁੱਕ ਬੁੱਕ ਰੋਂਦੇ ਮਾਏ ਮੂੰਹੋਂ ਕੋਈ ਨਾ ਬੋਲੇ ਨੀ ਹੁਣ ਲੁਕ ਲੁਕ ਕਿਉਂ ਰੋਂਦੀ ਮਾਏ ਕੰਧਾਂ ਦੇ ਓਲੇ ਨੀ ਛੱਡ ਚੱਲੀ ਅੱਜ ਮਾਏ ਛੱਡ ਚੱਲੀ ਅੱਜ ਮਾਏ ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ ਸਹੁਰੇ ਬੈਠ ਕੇ ਕੱਲੀ ਮੈਂ ਛੱਡ ਚੱਲੀ ਅੱਜ ਮਾਏ ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ ਸਹੁਰੇ ਬੈਠ ਕੇ ਕੱਲੀ ਮੈਂ ਹੁਣ ਸਾਂਭ ਕੇ ਰੱਖ ਲੈ ਮਾਏ ਹੁਣ ਸਾਂਭ ਕੇ ਰੱਖ ਲੈ ਮਾਏ ਮੇਰੇ ਗੁੱਡੀਆਂ ਪਟੋਲੇ ਨੀ ਹੁਣ ਲੁਕ ਲੁਕ ਕਿਉਂ ਰੋਨੀ ਮਾਏ ਕੰਧਾਂ ਦੇ ਓਲੇ ਨੀ ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ ਜਿੱਥੇ ਮੇਰੇ ਜੋਗੀ ਥਾਂ ਨਹੀਂ ਜਿੱਥੇ ਮੇਰੇ ਜੋਗੀ ਥਾਂ ਨਹੀਂ

0: ਆਪਣੀ ਬਣੀ ਮਾਂ ਨਹੀਂ। ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਕੀਤਾ ਅੱਖਾਂ ਤੋਂ ਲੈਣੀ। ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਕੰਧਾਂ ਦੇ ਓਲੇ ਨੀ। ਹੁਣ ਲੁਕ ਲੁਕ, ਹੁਣ ਲੁਕ ਲੁਕ ਕਿਉਂ ਰੋਣੀ ਮਾਏ, ਕੰਧਾਂ ਦੇ ਓਲੇ ਨੀ। ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ। ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣੇ ਦੀ ਡੋਲੇ ਨੀ, ਮੈਨੂੰ ਪਾਣੇ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

ਜੇ ਡੁੱਬ ਗਈ ਜੇ ਸੰਤਰੀ ਜਾਂਦਾ ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਸੂਲੀ ਉੱਤੇ ਚੜ ਕੇ ਮੈਂ ਤਾਂ ਜਰਕਿਆ ਵੀ ਨਹੀਂ ਸੂਲੀ।

0: ਬੰਦਾ। ਸ਼ੁਕਰੀਆ।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ। ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ 'ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ ਤੁਰਲਵੀ ਭਾਵੇਂ ਦੋ ਪੈਰ ਘੱਟ ਤੁਰਲਵੀ ਭਾਵੇਂ ਦੋ ਪੈਰ ਘੱਟ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਕਲਚਰ ਦਾ ਤੂੰ ਵਧਾ ਦੇ ਮਾਣ ਕਲਚਰ ਦਾ ਤੂੰ ਵਧਾ ਦੇ ਮਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ ਝਾਂਸੀ ਦਾ ਤੂੰ ਪੜ ਇਤਿਹਾਸ ਝਾਂਸੀ ਦਾ ਤੂੰ ਪੜ ਇਤਿਹਾਸ ਸਮਝੇਗੀ ਤੂੰ ਆਪ ਨੂੰ ਖਾਸ ਸਮਝੇਗੀ ਤੂੰ ਆਪ ਨੂੰ ਖਾਸ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਬਾਬੇ ਨਾਨਕ ਨੇ ਲਿਖਤੀ ਬਾਣੀ ਬਾਬੇ ਨਾਨਕ ਨੇ ਲਿਖਤੀ ਬਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਤੈਨੂੰ ਬਣਾਇਆ ਜੱਗ ਦੀ ਰਾਣੀ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਹੁਣ ਘੁੰਡ ਚੱਕ ਦੇ ਦੀਪ ਦੀ ਯੋਗਤਾ ਤੇ ਹੋਏ ਸਵਾਲ ਦੀਪ ਦੀ ਯੋਗਤਾ ਤੇ ਹੋਏ ਸਵਾਲ ਤਾਈਓ ਖੜਦੀ ਤੇਰੇ ਨਾਲ ਤਾਈਓ ਖੜਦੀ ਤੇਰੇ ਨਾਲ ਮੁਟਿਆਰੇ ਹੁਣ ਘੁੰਡ ਚੱਕ ਦੇ ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਮਨਦੀਪ ਕੌਰ ਭੰਡਾਲ ਫਰੋਮ ਲੰਡਨ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ ਪਿਆਰ ਦਿਓਗੇ ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਮਨਜੀਤ ਕੌਰ ਭੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ
0: ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਪੇਸ਼ ਏ ਕਵਿਤਾ ਅੰਧਕਾਰ ਤੂੰ ਜਿੱਤ ਨਾ ਮੰਗ ਤੂੰ ਹਾਰ ਨਾ ਮੰਗ ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ ਮਤਲਬ ਦੀਆਂ ਸਭ ਰਿਸ਼ਤੇਦਾਰੀਆਂ ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ ਸ਼ੁਕਰ ਮਨਾ ਕਿ ਤੇਰੇ ਸਿਰ ਤੇ ਛੱਤ ਹੈ ਹੋਰ ਵੱਡੇ ਮਹਿਲ ਮੁਨਾਰ ਨਾ ਮੰਗ ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ ਲਾਲਚੀਆ ਹੁਣ ਤੂੰ ਕਾਰ ਨਾ ਮੰਗ ਰੱਖ ਕੋਮਲ ਦਿਲ ਤੇ ਸਾਫ ਤੂੰ ਨੀਤਾਂ ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ ਇੱਜ਼ਤ ਕਰਕੇ ਇੱਜ਼ਤ ਕਰਵਾ ਲੈ ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ ਤਖ਼ਤ ਬਦਲ ਦੇ ਬੇਈਮਾਨਾਂ ਦੇ ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ ਭਰੋਸੇ ਦਾ ਤੂੰ ਕਤਲ ਕਿਉਂ ਕਰਦਾ ਮੋੜਨਾ ਨਹੀਂ ਜੇ ਉਧਾਰ ਨਾ ਮੰਗ ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ ਤੂੰ ਐਵੇਂ ਕੁਛ ਬੇਕਾਰ ਨਾ ਮੰਗ ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ ਅੰਧਕਾਰ ਨਾ ਮੰਗ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ ਉਸਦੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
3: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ ਤੈਨੂੰ ਪਿਆਸ ਮੇਰੇ ਖੂਨ ਦੀ ਤੇਰੀ ਪਿਆਸ ਨੂੰ ਬੁਝਾਉਣ ਲਈ ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ ਇਹ ਬੰਦਗੀ ਮੇਰੀ ਲੋੜ ਹੈ। ਇਹ ਪਿਆਰੇ ਮੀਤ ਮੇਰੇ ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ ਦਿਲ ਤੇ ਜੋ ਬਲਜੀਤ ਦੇ ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ, ਤੁਹਾਡਾ ਸਵਾਗਤ ਹੈ।
4: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚੁਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਚੱਲਦਾ ਏ ਜੋ ਗੋਰਖ ਧੰਦਾ, ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸਹੋਤਾ ਜੀ, ਸਵਾਗਤ ਹੈ ਤੁਹਾਡਾ।
5: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਜਾਂਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ, ਮੈਂ ਉਮੀਦ ਰੱਖਦੀ ਹਾਂ ਪਸੰਦ ਕਰੋਂਗੇ। ਮੈਂ ਪਿੰਡ ਬੱਸੀਆਂ ਬਬਲੀ ਸਹੋਤਾ, ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਈ ਮੈਂ ਚੋਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਦੁਖੀ ਹੋਈ ਮੈਂ ਕਿਉਂ ਜ਼ਮਾਨੇ ਨੇ ਲਈ ਅਸੂਲਾਂ ਦੀ ਪੇਸੀ ਮੇਰੀ, ਉਹਨੇ ਡੋਬ ਦਿੱਤਾ ਜਾਣ ਕੇ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਉਹਨੇ ਡੋਬ ਦਿੱਤਾ ਸਾਹਿਲ 'ਤੇ ਮੇਰੇ ਅਜ਼ੀਜ਼ ਨੇ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਜਿਹੜੀ ਡੁੱਬੀ ਨਾ ਕਦੇ ਸਾਗਰਾਂ 'ਚ ਭੁੱਖਾ ਗਈ ਕਿਸ਼ਤੀ ਮੇਰੀ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮੇਰੀ ਮੌਤ 'ਤੇ ਅੱਗ ਲਾ ਕੇ ਮੇਰੇ ਰਿਸ਼ਤੇਦਾਰਾਂ ਨੇ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ਼ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ 'ਤੇ ਪਾਣੀ ਪੈ ਜਾਣ 'ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੋਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਕਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਕਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ, ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁੱਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
6: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ

0: ਦੀਏ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦੁਲਾਰੇ, ਨਹੀਂ ਸੁਣ ਦੇਸ਼ ਦੀਏ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਨਤਾਂ ਕਰ ਕਰਕੇ ਸਭ ਹਾਰੇ, ਨਹੀਂ ਸੁਣ ਦੇਸ਼ ਦੀਏ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ। ਕਿਧਰੇ ਚੱਲਦੀਆਂ ਹੜਤਾਲਾਂ, ਕਿਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦ ਦੀਆਂ ਨੇ ਕਾਲਾਂ, ਕਿਤੇ ਬੰਦ ਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ, ਨਹੀਂ ਸੁਣ ਦੇਸ਼ ਦੀਏ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ, ਨਹੀਂ ਸੁਣ ਦੇਸ਼ ਦੀਏ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ, ਨਹੀਂ ਸੁਣ ਦੇਸ਼ ਦੀਏ ਸਰਕਾਰੇ ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ। ਅਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ 'ਤੇ ਹੁੱਬਦੈ, ਕਰਕਤਲ ਤੂੰ ਆਪਣੇ 'ਤੇ ਹੁੱਬਦੈ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦੱਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
3: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫ਼ਤ

0: ਕਦੇ ਸਿਦਕ ਨਾ ਸਾਡਾ ਡੋਲਿਆ ਜੀ, ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
2: ਡਿੱਗੇ

ਰੋਟੀ ਟੁੱਕ ਲਈ ਕੀ ਨਹੀਂ ਕਰਦਾ, ਦੋ ਦੋ ਸ਼ਿਫਟਾਂ ਕੰਮ ਵੀ ਕਰਦਾ, ਖੂਨ ਪਸੀਨਾ ਕਰਕੇ ਜਦ ਮੈਂ ਆਪਣੇ ਹੱਡ

0: ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾ, ਸ਼ਾਇਰਾ ਅਤੇ ਕਹਾਣੀਕਾਰਾ ਮਨਮੋਹਨ ਕੌਰ ਜੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ, ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰਤ ਸਮਾਜ ਦੇ ਵਿੱਚ, ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਘੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਅਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਅਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਅਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਅਤੇ ਅੱਜ ਕੱਲ੍ਹ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਅਤੇ ਨਾਲ ਦੀ ਨਾਲ ਲਿਖਣ ਪੜ੍ਹਨ ਅਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੇ ਮਹਿਲਾਂ ਅੰਦਰ ਓਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਓਏ, ਇਸ ਕੌਮ ਦੀ ਖਾਤਰ ਓਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ। ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, ਦਾਦੇ ਕੋਲ ਜਾਣਾ ਆ, ਸਾਡੀ ਦਾਦੀ ਨੇ ਸਮਝਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਹਨਾਂ ਨਿੱਕੀਆਂ ਜਿੰਦਾਂ ਚ, ਇਹਨਾਂ ਨਿੱਕੀਆਂ ਜਿੰਦਾਂ ਚ ਦਾਦੀ ਨੇ ਕਿੰਨੀ ਭਰੀ ਦਲੇਰੀ, ਗੱਲ ਸੁਣ ਕੇ ਲਾਲਾਂ ਦੀ ਸੂਬਾ ਬਹਿ ਗਿਆ ਢਾ ਕੇ ਢੇਰੀ। ਇਸ ਰਹਿੰਦੀ ਦੁਨੀਆਂ ਤੇ, ਇਸ ਰਹਿੰਦੀ ਦੁਨੀਆਂ ਤੇ ਸਾਕਾ ਜਾਣਾ ਨਹੀਂ ਭੁਲਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਕੌਰ ਜਲੰਧਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ, ਸਾਡੀ ਕੰਮ ਮਹਿਫਲ ਦੇ ਵਿਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਮਰੀਕਾ ਵਸਦੇ ਨੇ, ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ। ਗੁਰਮੋਹਨ ਸਿੰਘ ਜੀ ਜਿਹੜੇ ਕਿ ਹਰਿਆਣਾ ਦੇ ਜ਼ਿਲ੍ਹਾ ਕੈਥਲ ਨਾਲ ਸੰਬੰਧ ਰੱਖਦੇ ਨੇ, ਪਰ ਉਹ ਅੱਜ ਕੱਲ ਅਮਰੀਕਾ ਦੇ ਰੀਨੋ ਨਵਾਡਾ ਦੇ ਵਿਚ ਰਹਿ ਰਹੇ ਨੇ ਤੇ ਉਹ ਕਿਸਾਨੀ ਸੰਘਰਸ਼ ਨਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣਗੇ ਤੇ ਇਸ ਲਈ ਮੈਂ ਗੁਰਮੋਹਨ ਸਿੰਘ ਜੀ ਨੂੰ ਦੁਆਬਾ ਰੈਡੀ ਦੇ ਮੰਚ ਤੇ ਨਹੀਂ ਆਇਆ ਕਹਿੰਦਾ ਹਾਂ। ਗੁਰਮੋਹਨ ਸਿੰਘ ਜੀ ਤੁਹਾਡਾ ਸਵਾਗਤ ਹੈ।
3: ਮੇਰੀ ਕਵਿਤਾ ਜੀ ਕਿਸਾਨਾਂ ਦਾ ਸੰਘਰਸ਼। ਹਾਕਮਾਂ ਦਾ ਖੂਨ ਚਿੱਟਾ ਜ਼ਹਿਰੀ ਹੋ ਗਿਆ, ਮੋਦੀ ਜੋ ਕਿਸਾਨਾਂ ਦਾ ਅੱਜ ਵੈਰੀ ਹੋ ਗਿਆ, ਦੁਸ਼ਯੰਤ ਨੂੰ ਕਿਸਾਨਾਂ ਨਾਲ ਪਿਆਰ ਹੋ ਗਿਆ, ਵੋਟਾਂ ਲੈ ਕੇ ਲੱਗਦਾ ਫਰਾਰ ਹੋ ਗਿਆ, ਹਰਿਆਣਾ ਤਾਂ ਪੰਜਾਬੀਆਂ ਦੇ ਨਾਲ ਹੋ ਗਿਆ, ਖੱਟੜ ਸਾਡੇ ਵਾਸਤੇ ਚੰਡਾਲ ਹੋ ਗਿਆ, ਚੁਣ ਕੇ ਕਿਸਾਨਾਂ ਨੂੰ ਹੈ ਜੇਲ ਘੱਲਿਆ, ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ, ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ, ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ, ਨਾਈ ਕੋਲ ਲੱਗਦਾ ਨਾ ਗਿਆ ਚਿਰਦਾ, ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ, ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ, ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ, ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ, ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ, ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ, ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ, ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ, ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ, ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ, ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ, ਕੌਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ, ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ, ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ, ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ, ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ, ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ, ਮੋਦੀ ਨੋਹਾਂ ਤੱਕ ਗਿਆ ਹੰਕਾਰਿਆ, ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ, ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ, ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ, ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ, ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ, ਬਰਖਲਾਫ ਬੋਲੇ ਤਾਂ ਇਹ ਚੱਡੇ ਪਾੜ ਦੇ, ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ, ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ, ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ, ਵੇਖ ਲੋ ਕਿਸਾਨ ਸੜਕਾਂ ਤੇ ਕੂਕਦਾ, ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ, ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ, ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ, ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ, ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ, ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ, ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ, ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ, ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ, ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ, ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ, ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ, ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ, ਕਰਦੇ ਜਬਰ ਨਾਲੇ ਬਦ ਫੈਲੀਆਂ, ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ, ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ, ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ, ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ, ਦਿਨ ਦੀਵੀ ਟਰੱਕ ਚਾੜ ਬੰਦੇ ਮਾਰਦੇ, ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ, ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਵਾਂ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਸੋਨੀ ਦੀ ਚਿੜੀਆ ਦੇਸ਼ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੇ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਵਾ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ। ਆਖੇ ਬਬਲੀ ਸਹੌਤਾ, ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। रजवाड़े ते घोगड़ बिले इथों दूर पजाने ने मर्द किसान ते मजदूर बलूर बचाने ने कदे तोल नापना पूरा कदे तोल नापना पूरा होना इथे जरीबा दा साथी हथ बंडाला मजदूरा करसाना ते हदीबांदा म्योत बंदी करके रंब दे हुण तू संगरामा नू भगत सिंह सराबे वांगू पीना पैणा हजामानू म्योत बंदी करके हुण रंब दे तू संगरामा नू भगत सिंह सराबे वांगू पीना पैणा हजामानू रिहा समाना हुण जरबा तक सीमा ते तरकीबां दा साथी हथ बंडाला मजदूरा करसाना अते हदीबांदा खाब जो बेगमपुरे दा रहिंदा अजे अधूरा ए ना किसे अवतार ने हुणे आके करना पूरा ए खाब जो बेगमपुरे दा रहिंदा अजे अधूरा ए ना किसे अवतार ने आके हुण करना पूरा ए चकला डंडा पाला चंडा चकला डंडा पाला चंडा छड़ दे नुकसात भी बांदा साथी हथ बंडाला मजदूरा करसाना अते अदी बांदा तेरे मुड़के दी बो बन जानी खुशबो देखी जदों मजदूर किसान होने इक विक है देखी तेरे मुड़के दी बो बन जानी खुशबो देखी जदों मजदूर किसान होने इक विक है देखी की करना ओ लीडर की करना ओ लीडर देवे जो साथरे की बांदा साथी हथ बंडारा मजदूरा करसाना अते अदी बांदा टोली हक लड़के ही पैंदे देख ला लैणे ने भगत सिंह सराबे जी दे सानू कहने ने टोली हक लड़के ही पैंदे देख ला लैणे ने भगत सिंह सराबे जी दे सानू ए कहने ने दसांझ खातर लोकां दी दसांझ खातर लोकां दी लै झूठा सलीबां दा साथी हथ बंडाला मजदूरा करसाना अते हदीबां दा लैके आउणा आपां इत्थे राज गरीबां दा लैके आउणा आपां इत्थे राज गरीबां दा धन्नवाद जी
1: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇੱਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿੱਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪੈ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਬਣ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਪਕੀ ਮਾਰਦਾ, ਵਜ਼ੀਰਾ ਨਕਟ ਵੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂੰ ਅਰਸੇ ਜਬ ਜਾਏ ਲਰੋਂ ਪੀੜਾ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ, ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪਤੋ ਜੀ ਨੂੰ। ਹਰਪ੍ਰੀਤ ਪਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਹਾਂਜੀ, ਮੈਂ ਹਾਜ਼ਰ ਹਾਂ ਜੀ ਹਰਪ੍ਰੀਤ ਪਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੇਡੀਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜੀ ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਬਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾਂ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ।

ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ, ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ, ਤੁਸੀਂ ਧੀਆਂ ਪੁੱਤਰ ਆਪਣੇ

ਦੁੱਖ ਸਹਿ ਲਿਓ ਸਿਦਕ ਨਾ ਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਖੜਾ ਉਡੀਕਾਂ ਆਪਣੇ ਸਰਦਾਰਾਂ ਨੂੰ ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਜਗ

0: ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਲ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪੜਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ ਸਿਰ ਤੇ ਪਿਆ ਭਾਰ ਸੁਣਾਇਆ। ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ। ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ, ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ। ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ। ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ। ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ, ਹੁਣ ਜ਼ਿੰਦਗੀ ਦੀ ਸ਼ਾਮ ਹੋ

0: ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ, ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦਵਿੰਦਰ ਕੌਰ ਪਟਿਆਲਾ ਤੋਂ। ਜੀ ਜੀ ਆਇਆਂ ਨੂੰ ਜੀ ਦਵਿੰਦਰ ਕੌਰ ਜੀ।
1: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ, ਹਰਬੰਸ ਸਿੰਘ ਹਿਊਂ ਭਾਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਧਰਤੀ ਕੰਬ ਗਈ ਅੰਬਰ ਵੀ ਕੰਬਿਆ, ਸਰਬ ਲੋਕਾਈ ਦਾ ਹਿਰਦਾ ਠੰਭਰਿਆ। ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ, ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ। 40 ਸਿੰਘ ਮੁਗਲਾਂ ਦੀ ਫੌਜ ਭਾਰੀ, ਸੋਚਾਂ ਵਿੱਚ ਸੀ ਸਿੰਘਾਂ ਦੀ ਫੌਜ ਸਾਰੀ। ਦਸਮ ਪਿਤਾ ਨੇ ਫਿਰ ਕੌਤਕ ਰਚਾਇਆ, ਚਿੜੀਆਂ ਨਾਲ ਜਿਉਂ ਬਾਜ ਲੜਾਇਆ। ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ, ਜੈਕਾਰਾ ਲਾ ਅਸਮਾਨ ਉਗੁੰਜ ਆਉਂਦੇ। ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ, ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ। ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ, ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ। ਕਿਹਾ ਪਿਤਾ ਜੀ ਹੁਣ ਕਰੋ ਨਾ ਦੇਰੀ, ਸਿੰਘਾਂ ਨੂੰ ਹੁਣ ਲੋੜ ਹੈ ਮੇਰੀ। ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ, ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ। ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ, ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ। ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ, ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ। ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ, ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ। ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ, ਮੌਤ ਲਾੜੀ ਨੂੰ ਵਿਆਹਣ ਦਿਓ ਮੈਨੂੰ ਵੀ। ਲੈ ਆ ਗਿਆ ਫਿਰ ਘੋੜਾ ਉਸ ਦੱਬਿਆ, ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ। ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ, ਪਿਤਾ ਨੂੰ ਉਸਨੇ ਸਵਾਲ ਜਾ ਕਰਿਆ। ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ, ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ। ਸੁਣ ਕੇ ਮਾਤਾ ਦੀ ਇਹ ਦੁਹਾਈ, ਸੁਣ ਕੇ ਮਾਤਾ ਦੀ ਇਹ ਦੁਹਾਈ, ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ। ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ, ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ। ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ, ਡੋਲ ਗਈ ਕਿਉਂ ਦੋ ਲਾਲਾਂ ਦੇ ਲਈ। ਚਾਰੇ ਪਾਸੇ ਇਹ ਲਾਲ ਨੇ ਤੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ, ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ। ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ, ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ, ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ। ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾਂ ਵਾਰ ਗਏ, ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ, ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ, ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ, ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ।

0: ਅੰਨਦਾ ਤਾਂ ਹੁਣ ਸੜਕੀ ਰੁਲਦਾ, ਅੰਨਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਪੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ, ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮੇ ਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸੀਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾ ਮਹਿਫਿਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਵਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿਵੇਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸੀਓ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫਤਾਵਾਰੀ ਕਾਮੇ ਪਰ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ। ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ। ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ। ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮ ਮਹਿਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨੀ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨੀ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਾਂਝਾ ਕੰਮ ਲਿਆ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ। ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ। ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ, ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ। ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ, ਮਨ ਲੈ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨੀ ਜਾਣਾ ਹੋਏ। ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨੀ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ, ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮ ਮਹਿਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਹਨਾਂ ਦੀ ਰਚਨਾ ਸੁਣ ਕੇ ਤੁਸੀਂ ਉਹਨਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਹਨਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਸ਼ਿਸ਼ਕੀ, ਜਿਨ੍ਹਾਂ ਦਾ ਸਬੰਧ ਜਿਹੜਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ, ਤੇ ਅੱਜ ਦੀ ਕਾਮ ਮਹਿਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
5: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਪਾ, ਤੁਰ ਚੱਲੀਏ ਚੰਨ ਦੀ ਸੈਰ ਨੂੰ।

चल अड़िया हाथ फड़िया पां तुर चलिए चन दी सैर नू। चल अड़िया।

ਮੰਮੀ ਮਿਸ਼ੈਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਜ਼ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਆ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जिहड़ी प्रिपरेशन है वो किद्दां कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जिहड़े भी टाइम टू टाइम, तां
0: हाँ जी,
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे वी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिए?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी,
1: बट काफी बच्चे, पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
0: हाँ
1: चलो
0: जी,
1: उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
0: बिल्कुल जी,
1: वो खुद का अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है। वो ये देखते हैं कि
0: लाई
1: मैनू,
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल। तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
0: हाँ जी,
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी,
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है।
0: बिल्कुल जी,
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चिआं नूं घट जानकारी है अपना भविष्य तय करन बारे, उसे
1: बिल्कुल
0: तरह उहनां दे जिहड़े मां-बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखदे आ। असल दे विच मापे ते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया निर्माण
1: बिल्कुल
0: कर सकदे आ।
1: हाँ
0: कोई
1: जी
0: इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जिहड़े नौजवान पीढ़ी है
0: हाँ
1: उहनां
0: जी,
1: दे अगे वधण च अगर असीं ये कहंदे हां कि साडे टीचर्स दा बहुत वड्डा हाथ हुंदा है, अध्यापक दा हाथ हुंदा है,
0: हाँ
1: तां
0: जी,
1: उहना ही हाथ उहनां दे पेरेंट्स दा भी हुंदा है,
0: बिल्कुल जी,
1: माता पिता दा भी उहना ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नूं लगदा है कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा। नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हां बच्चे दस की, हां तू की करना चाहुंदा है लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हां भी मेरी इंपॉर्टेंस है, मेरे तो
0: सही गल
1: पूछा
0: है,
1: जा रहा है।
0: हाँ जी,
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट सच ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ,
1: ਪਲੱਸ ਟੂ ਪਾਸ ਨੇ।
0: ਅੱਛਾ
1: ਤਾਂ
0: ਜੀ,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂ ਜੀ,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂ ਜੀ,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ,
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਛ ਕੋਰਸਿਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ,
1: ਲਓ
0: ਹਾਂ
1: ਕੋਈ
0: ਜੀ,
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ,
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ,
1: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ, ਹਾਂ ਜੀ,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ,
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀਆਂ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਤੋਂ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ, ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕਸਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਸਾਰੇ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ
2: ਗ੍ਰੈਜੂਏਸ਼ਨ ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ, ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ

0: जी
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
0: ਹਾਂਜੀ
1: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ
0: ਅੱਛਾ
1: ਜਿੰਨੇ
0: ਜੀ
1: ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ
0: ਹਾਂਜੀ
1: ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ ਐਕਟਰਸ ਹੈ ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ
0: ਹਾਂਜੀ
1: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ ਬੜੀ ਅੱਛੀ ਲੱਗ ਸਕੇ ਇਸ ਕਰਕੇ
0: ਠੀਕ
1: ਉਹ
0: ਹੈ
1: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
0: ਅੱਛਾ
1: ਆਪਣੇ
0: ਜੀ
1: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ ਤਾਂ
0: ਹਾਂ
1: ਇਸ ਦੇ ਵਿੱਚ
0: ਜਦੋਂ
1: ਵੀ
0: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ ਚੰਗੀਆਂ ਜਿਹੜੀਆਂ ਸ਼ੋਹਰਤ ਵਾਲੀਆਂ
1: ਬਿਲਕੁਲ
0: ਸ਼ਖਸੀਅਤਾਂ ਨੇ ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ
1: ਜੀ
0: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
1: ਬਿਲਕੁਲ
0: ਹੋਣਗੇ ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ
0: ਬਿਲਕੁਲ ਬਿਲਕੁਲ ਹਾਂਜੀ
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ ਸਰਕਾਰੀ
1: ਹਾਂਜੀ
0: ਕੰਮਕਾਰ ਦੀ ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਤਾਂ ਇਹਦੇ ਬਾਰੇ ਵੀ ਦੱਸੋ
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ
0: ਹਾਂਜੀ
1: ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ DPRO ਦੀਆਂ ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ
0: ਬਿਲਕੁਲ ਜੀ
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ ਅੱਛਾ ਵਧੀਆ ਸੈਟਲ ਹੋ ਸਕਦੇ ਹੈ
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ
0: ਬਿਲਕੁਲ ਜੀ
1: ਤਾਂ ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ
0: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ ਅੱਗੇ ਖੇਤਰੀ ਚੈਨਲ ਚੱਲਦੇ ਨੇ ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ 'ਤੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਕੰਮ
1: ਹਾਂਜੀ
0: ਕਾਰ ਹੋਵੇਗਾ
1: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ ਐਜ਼ ਅ ਸਕ੍ਰਿਪਟ ਰਾਈਟਰ ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ
0: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ ਹਨਾ ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ ਉਹ ਸੋਸ਼ਲ
1: ਹਾਂਜੀ
0: ਮੀਡੀਆ ਬਹੁਤ ਜ਼ਿਆਦਾ ਵਰਤਦੇ ਵਟਸਐਪ ਫੇਸਬੁੱਕ ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ
1: ਬਿਲਕੁਲ
0: ਹੈ
1: ਵਿਅਰਥ
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ ਕਮੈਂਟ ਕਰਤੇ ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।

0: ਜੀ
1: ਹਾਂ, ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਸ਼ਚਨ ਪੁੱਛਿਆ ਕਿ ਅੱਜ ਕੱਲ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ, ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
1: ਹਾਂਜੀ
0: ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ ਲਈ
1: ਜੀ,
0: ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ, ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ, ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ
1: ਜੀ,
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ
0: ਹਾਂਜੀ
1: ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ,
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ
1: ਜਾਂ
0: ਉਹਨਾਂ
1: ਉਹਨਾਂ
0: ਨੂੰ,
1: ਦੇ ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ,
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ, ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਿਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ, ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ದ್ವಾಪ ರೇಡಿಯೋ.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਫਿਰ
2: ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ
1: ਪੈਂਦੀ,
2: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਓ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके की बुक्स हैगियां या होर कोई कंप्लीट
1: अच्छा
2: लिटरेचर की
1: अच्छा
2: बुक्स
1: जी
2: हैगियां। ये हमेशा आदत साढ़े घर च सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल
2: ये ग्रूमिंग की जी मैं गल आख रहा
1: हाँ जी हाँ
2: सी, कि
1: ठीक है
2: तीन तीन लैंग्वेज के पेपर साढ़े घर आते सी, हिंदी
1: जी जी
2: पंजाबी इंग्लिश, तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के देख लेंगे। 10th दे विच जो क्लियर होया तो आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
1: अच्छा अच्छा
2: सपना
1: ठीक है ठीक
2: पेरेंट्स
1: है।
2: का सीगा पर उदो थोपिया नहीं गया कि तुसी बनना है, उदों तक माइंड
1: आप
2: बन
1: ही
2: गया
1: तुसी सोच आपना
2: बिल्कुल
1: इन्हों अपना सपना बना लिया ठीक
2: बिल्कुल कि बनना है, मेडिकल ले
1: जी
2: ली,
1: जी जी
2: नाल थोड़ा मैथ से इंटरेस्ट सी, नॉन मेडिकल वैसे ऑप्शनल रख ली
1: और क्या
2: उदो
1: बता मतलब तुसी ट्रैक छड़े कोई नहीं दोनों भी नाल ही रखे
2: उन्हां दिनां च
1: अच्छा
2: जो मेरे फ्रेंड सीगे वो NDA का पेपर देन जा रहे सीगे, तो
1: जी
2: मैं कहा
1: जी
2: कि चलो पता नहीं डॉक्टर बनांगे नहीं बनांगे,
1: ठीक
2: पेपर
1: ठीक हाँ जी
2: दे चुके सी कि NDA का पेपर भी देन चले गए।
1: हाँ जी
2: रब दी मैच दोवें जड़े हैं, उदा प्रीलिम्स क्लियर हो गया, उदा डॉक्टरी का क्लियर हो गया।
1: क्या
2: उस
1: बता
2: वेले मतलब चीज़ां वही हैं कि जरूरी नहीं कि तुसी दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंदा है 11वीं 12वीं दी, ओदे सामने ये ऑप्शंस होंदे ने बैंकिंग दे,
1: जी।
2: जिस किसी नूं लगदा कि बैंकिंग से जाना है वो कॉमर्स दे थ्रू अपनी तैयारी उस तरह दी कर सकदा है, किसी नूं लगदा CA बनना हैगा मैं,
1: सारा
2: किसी नूं लगदा
1: बिल्कुल
2: इंजीनियरिंग करना है, दैट इज द स्टेज जदों 9th 10th दे विच तुसी ओदे लिए अपना एक प्लेटफॉर्म तैयार करते हो, ते प्लस वन
1: बिल्कुल
2: दे विच तुसी टेक ऑफ करते हो। उस तो
1: जी
2: बाद
1: जी
2: भावें तुसी CA बनो, इंजीनियर बनो,
1: हाँ
2: टीचर
1: जी हाँ जी
2: बनो, अपने डॉक्टर बनो, आर्मी से जाओ, पुलिस से जाओ, वो तुहाडी जिहड़ी है उस वेले तुहाडा डिसीजन लेना जरूरी होंदा। ते दोनों जदों मेरे क्लियर हो गए ते बेटर वॉज कि चलो ठीक सपना ओहदे विच जाना सीगा
1: हाँ जी
2: मेडिकल
1: हाँ
2: दे
1: जी
2: विच, ते
1: बिल्कुल
2: मेडिकल सब्जेक्ट ले लिया पहले
1: बिल्कुल
2: अटैम्प्ट दे विच। और सिविल सर्विसेज इस करके बनया क्योंकि जिवें मैं दस्या सी कि GK शुरू तो अच्छी सीगी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जरा बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: ऐसे
2: चुका सेगा,
1: बिल्कुल
2: एंड उस आदत के कारण जरा सी सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: बिल्कुल
2: होया सेगा।
1: जी जी
2: तो किसी बच्चे ने अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन व्हेन यू आर इन कॉलेज उदो भी बन जाए, तो ये बहुत ही चंगी आदत है।
1: जी
2: तुसी
1: जी
2: आस
1: अपडेटेड
2: पास की अपनी सराउंडिंग्स नाल, देश दुनिया की खबरों तो भी तुसी रहिंदे हो,
1: रहना
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
2: शहर च
1: जी
2: की हो रहा है, तुहाडी कंट्री च की हो रहा है, दुनिया च की हो रहा है,
1: बिल्कुल
2: एंड सिविल सर्विस जाओ या ना जाओ बट एक इन्फॉर्म सिटीजन जरा तुसी ओदे विच बन सकते हो।
1: बिल्कुल बिल्कुल हाँ जी वो पहली शर्त है वो तो चाहिए
2: बिल्कुल बिल्कुल
1: तुसी उधर सिविल सर्विस दे विच भी एन वधिया शाइनिंग कलर्स दे नाल उधर अपीयर होए ते मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो ते इसे करियर तो डा के बहुत दूर तक जाण वाला है ते ये जिहड़े बच्चे आ साडे भविख आ देश दा तुसी इक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जाते हो जां कई वारी बच्चे तुहाडे कोल आउंदे ने किस तरह दा तुहानूं ओवरऑल इक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ना क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कित्थे क खड़ा है अज दे देखा जावे जो ओवरऑल सिनेरियो जनरल
2: मैनू नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटीरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जी पनीरी आप कहें
1: हाँ
2: नवी
1: जी हाँ जी
2: जनरेशन जी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सीगे इन्हों के सामने, जो असी
1: क्या बात
2: इफ यू कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करांगे। बेसिकली अगेन सारी गल घूम फिर के उत्थे आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, ये बच्चे कुछ भी कर सकते हैं।
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: ਹਾਂਜੀ ਹਾਂਜੀ
2: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਮੰਨਣਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
1: ਅੱਛਾ ਜੀ
2: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾਂਗੇ ਜੀ ਅਸੀਂ, ਆਪਣੇ
1: ਠੀਕ ਆ ਜੀ
2: ਸਿਵਲ
1: ਬਿਲਕੁਲ
2: ਕਰਕੇ ਡੀਸੀ ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, ਡੀਸੀ
1: ਹਾਂ
2: ਤੋਂ
1: ਡੀਸੀ ਹੀ ਬਣ ਗਏ ਬਸ
2: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
1: ਹਾਂ ਦੈਟਸ ਗ੍ਰੇਟ।
2: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
1: ਬਿਲਕੁਲ ਬਿਲਕੁਲ।
2: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ, ਤੁਸੀਂ ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ ਪਤਾ ਲੱਗ ਗਿਆ ਸੀਗਾ।
1: ਬਿਲਕੁਲ ਜੀ।
2: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
1: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
3: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
1: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚੱਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
2: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
1: ਹਾਂਜੀ ਹਾਂਜੀ,
2: ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
1: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਬਾਤ ਹੈਗੀ ਹਸਤੀ ਮਿੱਟਦੀ ਨਹੀਂ
2: ਹਮਾਰੀ,
1: ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ,
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੋਂ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹਨਾਂ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ,
1: ਜੀ
2: ਕਿਉਂਕਿ
1: ਜੀ ਜੀ
2: ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ
1: ਹਾਂ
2: ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ,
1: ਕੋਸ਼ਿਸ਼ ਹੋ ਜਾਂਦੀ
2: ਕੋਸ਼ਿਸ਼ ਹੋ ਜਾਂਦੇ ਬਿਲਕੁਲ।
1: ਜੀ ਜੀ
2: ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ
1: ਉਹ
2: ਬਹੁਤ ਤੁਹਾਡਾ ਲਾਈਫ ਹੈ,
1: ਜ਼ਰੂਰੀ ਹੈ ਜੀ।
2: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਗਏ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ
1: ਹਾਂ
2: ਮੈਂ ਤਾਂ ਫੇਲ ਹੋ ਗਿਆ
1: ਕਰਨੀ
2: ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਨੂੰ ਕੁਛ ਹੋਰ
1: ਰੱਬ
2: ਦੇਖਣਾ,
1: ਨੇ ਠੀਕ ਨਹੀਂ ਕੀਤਾ,
2: ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਹੁੰਦਾ।
1: ਬਿਲਕੁਲ ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ,
2: ਬਿਲਕੁਲ
1: ਉਹ
2: ਬਿਲਕੁਲ
1: ਤੁਮ
2: ਕਿਆ
1: ਗਿਰੇ ਗਏ, ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
2: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
1: ਜੀ ਜੀ ਜੀ
2: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ, ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਦਿੱਲੀ ਇੱਕ ਹੱਬ ਬਣ ਗਿਆ,
1: ਕੋਚਿੰਗ ਜੰਗਲ ਬਣ ਗਿਆ,
2: ਉਹਦੇ ਉੱਤੇ ਹੱਬ ਬਣ ਗਿਆ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ ਤੁਸੀਂ ਪਰਸੈਂਟੇਜ ਵੇਖੋ ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
1: ਓ ਜੀ ਬਿਲਕੁਲ
2: ਠੀਕ ਹੈ, ਇਹ ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
1: ਜੀ ਜੀ
2: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ, 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ ਨਿਕਲਦਾ, ਉਸ ਤੋਂ ਬਾਅਦ ਆਪਣਾ ਪਲਾਨ ਵੀ ਇੱਥੇ ਆ ਜਾਓ, ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
1: ਇੱਕ ਬੈਕਅਪ ਪਲਾਨ,
2: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਇੱਥੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਹੈ
1: ਕਿਉਂਕਿ ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ ਇਹੀ ਜ਼ਿੰਦਗੀ ਆ, ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਦੇ, ਕੁਛ ਘੱਟ ਗਿਆ ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਆ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਬੰਦਾ ਉੱਥੇ।
2: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲੀਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ, ਬੱਚੇ ਜਿਹੜੇ ਫੇਲ ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ, ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
1: ਹਾਂਜੀ ਹਾਂਜੀ,
2: ਸਟ੍ਰੈਸ ਮੈਨੇਜਮੈਂਟ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤੋਂ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
1: ਬਿਲਕੁਲ ਸਹੀ,
2: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
1: ਬਿਲਕੁਲ ਬਿਲਕੁਲ,
2: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
1: ਜੀ ਜੀ ਜੀ,
2: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ, ਅਤੇ ਮੈਂ ਆਪਣੀ ਇੱਕ ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਛ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ। ਜੇ ਇਸ ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ
1: ਨਹੀਂ ਲੈਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਬੁਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
2: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਕਰੀਏ,
2: ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇੰਨਾ ਫੀਮੇਲ ਐਥਲੀਟਸ ਨੂੰ ਮਿਲੀ।
1: ਬਿਲਕੁਲ ਬਿਲਕੁਲ ਬਿਲਕੁਲ,
2: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
1: ਚੇਂਜਸ ਆ ਰਹੇ,
2: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ,
2: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ
1: ਜਿਵੇਂ ਉਹਨਾਂ
2: ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ,
2: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ,
1: ਪੂਰੇ
2: ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
1: ਸਹੀ ਗੱਲ ਹੈ,
2: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਐਂਡ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
1: ਐਵਰੀ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
2: ਇਹਨੇ ਤੁਸੀਂ
1: ਉਜਾਲਾ ਆ ਰਿਹਾ,
2: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ
2: ਸਾਰੀ। ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਕਿ
2: ਜਦੋਂ ਬੱਚਾ ਵੱਧ ਰਿਹਾ, ਉੱਗ ਰਹੇ ਪੌਦਾ ਉੱਗਦਾ ਹੁੰਦਾ ਹੈ, ਬੱਚਾ
1: ਬਿਲਕੁਲ
2: ਉੱਗ ਰਿਹਾ ਹੈਗਾ,
1: ਹਾਂਜੀ
2: ਉਦੋਂ
1: ਹਾਂਜੀ
2: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
1: ਬਿਲਕੁਲ
2: ਉਹਦਾ
1: ਬਿਲਕੁਲ
2: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
2: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਧਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ, ਉਸ
1: ਅੱਗੇ
2: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
2: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
2: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਆਵਾਜ਼ ਤੇ ਅੰਦਾਜ਼ ਤੁਹਾਡੇ ਤੱਕ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਨਾਲ ਦੀ ਨਾਲ ਤੁਸੀਂ ਦਰੁਸਤ ਵੀ ਕਰ ਸਕਦੇ ਹੋ, ਐਪ ਦੇ ਉੱਤੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਯੂਟਿਊਬ, ਫੇਸਬੁੱਕ ਜਾਂ ਥਰਡ ਪਾਰਟੀ ਐਪ ਜਿਹੜੇ ਨੇ ਉਹਨਾਂ ਦੇ ਉੱਤੋਂ ਵੀ ਜਾ ਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਕੋਸ਼ਿਸ਼ ਹੁੰਦੀ ਹੈ ਕਿ ਪਹਿਲੀਅਤ ਜਿਹੜੀ ਹੈ ਦੁਆਬਾ ਰੇਡੀਓ ਦੇ ਆਫੀਸ਼ੀਅਲ ਜਿਹੜੇ ਚੈਨਲਸ ਨੇ ਉਹ ਚਾਹੇ ਯੂਟਿਊਬ ਚੈਨਲ ਹੈਗਾ ਉਹਨੂੰ ਸਰਚ ਕਰ ਸਕਦੇ ਹੋ ਜਾਂ ਫਿਰ ਦੁਆਬਾ ਰੇਡੀਓ ਦਾ ਓਫੀਸ਼ੀਅਲ ਫੇਸਬੁੱਕ ਪੇਜ ਹੈਗਾ ਉਹਦੇ ਉੱਤੇ ਵੀ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 449 7619 ਦਾ ਨੰਬਰ ਹੈ ਤੇ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਹੋ ਗਏ। ਭਾਰਤ ਦੇ ਵਿਚ ਰਾਤ ਦੇ ਜਿਹੜੇ ਨੇ 9:37 ਦਾ ਸਮਾਂ ਹੋ ਚੁੱਕਿਆ। ਅੱਜ ਦਾ ਬਹੁਤ ਅਹਿਮ ਮੁੱਦਾ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਹੈ, ਗੱਲਬਾਤ ਕਰਨੀ ਹੈ। ਕੌਮੀ ਡਾਕਟਰ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਤੇ ਸਾਡੀ ਸਿਹਤ ਦੇ ਲਈ ਡਾਕਟਰ ਦਾ ਜਿਹੜਾ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਕਿੰਨਾ ਜਿਹੜਾ ਕੀਮਤੀ ਕਹਿ ਸਕਦੇ ਹਾਂ ਜਾਂ ਦੁੱਖ ਸੁੱਖ ਜਿਹੜਾ ਉਹਦੇ ਵਿੱਚ ਸਾਂਝ ਪਾਉਂਦਾ ਹੈ ਤੇ ਉਹਦੇ ਬਾਰੇ ਗੱਲਬਾਤ ਆਪਾਂ ਕਰਾਂਗੇ। ਨੈਸ਼ਨਲ ਡਾਕਟਰਸ ਡੇ ਅੱਜ ਦੁਨੀਆ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ ਤੇ ਅਸਲ ਡਾਕਟਰ ਦੀ ਪਹਿਚਾਣ ਜਾਂ ਅਸਲ ਡਾਕਟਰ ਦੇ ਕੋਲ ਜਾਣ ਦਾ ਮਕਸਦ ਜਾਂ ਸਿਰਫ ਜਾਂ ਹੋਰ ਵਹਿਮਾਂ ਭਰਮਾਂ ਦੇ ਵਿੱਚ ਵੀ ਲੋਕ ਫਸਦੇ ਨੇ, ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਪਰ ਜਿਸ ਵਿਅਕਤੀ ਨੇ ਘੱਟੋ ਘੱਟ 7 ਤੋਂ 9 ਸਾਲ ਲਾ ਕੇ ਆਪਣੀ ਡਾਕਟਰੀ ਕੀਤੀ ਹੈ ਪਰ ਉਹਦੇ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ, ਹੋਰ ਬਹੁਤ ਸਾਰੀਆਂ ਐਸੀਆਂ ਜਗ੍ਹਾਵਾਂ ਦੇ ਉੱਤੇ ਜ਼ਰੂਰ ਜਾਂਦੇ ਹਾਂ ਜਿੱਥੋਂ ਸਾਡੀ ਸਿਹਤ ਵਧੀਆ ਹੋਣ ਦੀ ਬਜਾਏ ਜਿਹੜਾ ਨੁਕਸਾਨ

0: ਦੇ ਵੱਲ ਨੂੰ ਵੀ ਵੱਧਦੀ ਹੈ ਤੇ ਹੁਣ ਤੋਂ ਲੈ ਕੇ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸ਼ਮੀ ਜੀ ਦਾ ਸਵਾਗਤ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਾਂਗੇ ਅੱਜ ਡਾਕਟਰਸ ਡੇ ਦੇ ਉੱਤੇ ਤੇ ਸਹੀ ਡਾਕਟਰ ਦੀ ਚੋਣ ਕਿਉਂ ਜ਼ਰੂਰੀ ਹੈ, ਸਿਹਤ, ਵਹਿਮ ਭਰਮ ਤੇ ਸਮੇਂ ਸਿਰ ਇਲਾਜ ਜਿਹੜਾ ਕਿਵੇਂ ਕਰਾਉਣਾ ਚਾਹੀਦਾ ਹੈ। ਤੇ ਜੇ ਡਾਕਟਰ ਸਾਹਿਬਾਨ ਵੀ ਸੁਣਦੇ ਹੋਣਗੇ ਤਾਂ ਚੰਗਾ ਲੱਗੇਗਾ ਕਿਉਂਕਿ ਉਹਨਾਂ ਦਾ ਇਹ ਪ੍ਰੋਫੈਸ਼ਨ ਹੈਗਾ ਤੇ ਉਹਦੇ ਵਿੱਚ ਸਲਾਹ ਮਸ਼ਵਰਾ ਜੇ ਕੁਝ ਦੇਣਾ ਚਾਹੁੰਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 1919 ਵਾਟ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਵੀ ਬੜਾ ਕੋਕੇ ਜੜਦਾ ਹੈ। ਕਹਿੰਦੇ ਚੰਦ ਸਿੱਕਿਆਂ ਦੀ ਖਾਤਰ ਜ਼ਮੀਰ ਵੇਚਣਾ ਵੱਡਾ ਗੁਨਾਹ ਹੈ। ਉਹ ਕਿਸੇ ਦੇ ਉੱਤੇ ਵੀ ਇਗਜ਼ਾਮਪਲ ਇਹ ਜਿਹੜੀ ਲਾਈ ਜਾ ਸਕਦੀ ਹੈ। ਘੱਟੋ ਘੱਟ ਡਾਕਟਰੀ ਕਿੱਤਾ ਪੈਸੇ ਦੀ ਖੇਡ ਨਹੀਂ, ਮਨੁੱਖਤਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਅੱਜ ਦੇ ਦਿਹਾੜੇ ਦੇ ਉੱਤੇ 1 ਜੁਲਾਈ, ਮਹੀਨਾ ਵੀ ਬਦਲ ਗਿਆ, 1 ਜੁਲਾਈ ਦਾ ਦਿਨ ਹੈ ਤੇ 2026 ਤੇ ਦਿਨ ਦਾ ਅੱਜ ਦਾ ਆਪਣਾ ਹੋ ਗਿਆ ਜੀ ਬੁੱਧਵਾਰ, ਬੁੱਧ ਕਮ ਸ਼ੁੱਧ। ਤੇ ਤੁਹਾਨੂੰ ਲੈ ਚੱਲਦੇ ਹਾਂ 1 ਜੁਲਾਈ 1879 ਦੇ ਸਮੇਂ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਪੋਸਟ ਕਾਰਡ ਜਿਹੜਾ ਸੀ ਉਹਦੀ ਸ਼ੁਰੂਆਤ ਹੋਈ ਸੀ ਤੇ 1881 ਦੇ ਵਿੱਚ ਪਹਿਲੀ ਕੌਮਾਂਤਰੀ ਟੈਲੀਫੋਨ ਕਾਲ ਕੀਤੀ ਗਈ ਤੇ 1882 ਦੇ ਵਿੱਚ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਵਿਧਾਨ ਚੰਦਰ ਰਾਏ ਦਾ ਜਨਮ ਹੁੰਦਾ ਤੇ ਅੱਜ ਦੇ ਦਿਨ ਹੀ 1962 ਦੇ ਵਿੱਚ ਉਨ੍ਹਾਂ ਦਾ ਦੇਹਾਂਤ ਹੁੰਦਾ। ਦੋਵੇਂ ਤਵਾਰੀਖਾਂ ਇਕੋ ਹੀ ਨੇ ਪਰ ਸੰਨ ਜਿਹੜੇ ਨੇ, ਸਾਲ ਜਿਹੜੇ ਨੇ ਪਿੱਛੋਂ ਬਦਲ ਗਏ। 1890 ਦੇ ਵਿੱਚ ਗਦਰ ਪਾਰਟੀ ਦੇ ਇਨਕਲਾਬੀ ਕਵੀ ਤੇ ਲੇਖਕ ਮੁਨਸ਼ਾ ਸਿੰਘ ਦੁਖੀ ਦਾ ਜਿਹੜਾ ਜੜਿਆਲਾ ਵਿਖੇ ਜਨਮ ਹੁੰਦਾ। 1909 ਦੇ ਵਿੱਚ ਦੇਸ਼ ਭਗਤਾਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ADC ਕਰਜਨ ਵਾਇਰੀਲੀ ਨੂੰ ਮਦਨ ਲਾਲ ਢੀਂਗਰਾ ਹੁਣਾਂ ਨੇ ਇੰਗਲੈਂਡ ਦੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਸੀ। 1921 ਦੇ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਹੁੰਦੀ ਹੈ। ਇਸ ਦੇ ਪਹਿਲੇ ਮੁਖੀ ਜਿਹੜੇ ਸਨ ਚੀਨ ਡੁਕਸੀਓ ਬੜੇ ਸਨ ਤੇ 1938 ਦੇ ਵਿੱਚ ਪ੍ਰਸਿੱਧ ਬੰਸਰੀ ਵਾਦਕ ਪੰਡਿਤ ਹਰੀ ਪ੍ਰਸਾਦ ਚੌਰਾਸੀਆ ਹੁਣੀ ਉਹਨਾਂ ਦਾ ਜਿਹੜਾ ਜਨਮ ਹੁੰਦਾ ਹੈ। ਤੇ ਦੋਸਤੋ ਅੱਜ ਦੇ ਦਿਹਾੜੇ ਦੇ ਉੱਤੇ ਸ਼ੁਰੂਆਤ ਕਰਦੇ ਹਾਂ ਕੌਮੀ ਡਾਕਟਰ ਦਿਵਸ ਦੇ ਉੱਤੇ। ਸਭ ਨੂੰ ਮੁਬਾਰਕਬਾਦ ਹੈ ਜੋ ਵੀ ਦੋਸਤ, ਸੱਜਣ, ਮਿੱਤਰ, ਰਿਸ਼ਤੇਦਾਰ ਇਸ ਪ੍ਰੋਫੈਸ਼ਨ ਦੇ ਵਿੱਚ ਕਾਜ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਨੂੰ ਸਲਾਮ ਹੈ ਜੀ। ਔਖੇ ਸੌਖੇ ਸਮਿਆਂ ਦੇ ਵਿੱਚ ਵੀ, ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਬਿਮਾਰੀਆਂ ਦਾ ਫੈਲਣਾ ਹੋਰ ਸਾਰਾ ਸਿਲਸਿਲਾ, ਕਿਉਂਕਿ ਉਹ ਮੋਹਰੀਆਂ ਕਤਾਰਾਂ ਦੇ ਵਿੱਚ ਹੁੰਦੇ ਹੈ, ਚਾਹੇ ਉਹ ਕੋਰੋਨਾ ਦਾ ਦੌਰ ਸੀ, ਚਾਹੇ ਉਹ ਪਲੇਗ ਦਾ ਦੌਰ ਸੀ ਤੇ ਚਾਹੇ ਹੋਰ ਵੀ ਜੋ ਕੁਝ ਵੀ ਦੁਨੀਆਂ ਦੇ ਵਿੱਚ ਅਬੋਲਾ, ਹੋਰ ਬਹੁਤ ਸਾਰੀਆਂ ਐਸੀਆਂ ਖਤਰਨਾਕ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਨਾਲ ਘੁਲਦੇ ਹੈ। ਭਾਰਤ ਰਤਨ ਪੁਰਸਕਾਰ ਜੇਤੂ ਡਾਕਟਰ ਵਿਧਾਨ ਚੰਦਰ ਰਾਏ ਦਾ ਜਨਮ ਜਿਹੜਾ ਸੀ ਬਾਂਕੀਪੁਰ ਬਿਹਾਰ ਦੇ ਵਿੱਚ ਹੁੰਦਾ ਹੈ ਤੇ ਅੱਜ ਦੇ ਦਿਨ ਹੋਇਆ 1882 ਨੂੰ। ਇਹਨਾਂ ਦਾ ਦੇਹਾਂਤ ਵੀ ਅੱਜ ਦੇ ਦਿਨ ਦੇ ਉੱਤੇ ਹੋਇਆ ਸੀ 1 ਜੁਲਾਈ 1962 ਨੂੰ। ਇਨ੍ਹਾਂ ਦੀਆਂ ਲੋਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਯਾਦ ਦੇ ਵਿੱਚ ਜਨਮ ਤੇ ਦੇਹਾਂਤ ਦੀ ਇੱਕੋ ਮਿਤੀ 1 ਜੁਲਾਈ ਨੂੰ ਹਰ ਸਾਲ ਕੌਮੀ ਡਾਕਟਰ ਦਿਵਸ ਭਾਰਤ ਦੇ ਵਿੱਚ ਜਿਹੜਾ 1991 ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਵੀ ਰਹੇ ਨੇ ਤੇ ਸੰਸਾਰ ਦੇ ਵਿੱਚ ਵੱਖ ਵੱਖ ਜਿਹੜਾ ਦੇਸ਼ਾਂ ਦੇ ਵਿੱਚ ਭਿੰਨ ਭਿੰਨ ਦਿਨ ਨੇ। ਵਿਸ਼ਵ ਪਰਿਵਾਰ ਡਾਕਟਰ ਦਿਵਸ 19 ਮਈ ਨੂੰ ਮਨਾਇਆ ਜਾਂਦਾ ਹੈ ਤੇ ਅਮਰੀਕਾ ਦੇ ਵਿੱਚ ਇਸ ਦੀ ਸ਼ੁਰੂਆਤ 30 ਮਾਰਚ ਦੇ ਵਿੱਚ 1933 ਨੂੰ ਵਾਈਡਰ ਜਾਰਜੀਆ ਜਿਹੜਾ ਸੂਬਾ ਹੈ ਉਹਦੇ ਵਿੱਚ ਡਾਕਟਰ ਚਾਰਲਸ ਬੀ ਅਲਮੰਡ ਦੀ ਜਿਹੜੀ ਪਤਨੀ ਸੀ ਇੰਡੋਰਾ ਬਰਾਊਨ, ਉਹਨੇ ਜਿਹੜਾ ਸੀ ਇਹ ਦਿਵਸ ਜਿਹੜਾ ਮਨਾ ਕੇ ਸ਼ੁਰੂ ਕੀਤਾ ਸੀ। ਇਸ ਦਿਨ ਦੇ ਉੱਤੇ ਉਸਨੇ ਡਾਕਟਰਾਂ ਨੂੰ ਸਨਮਾਨ ਦੇਣ ਦੇ ਲਈ ਗੁਲਦਸਤੇ ਆਦਿ ਦੇਣ ਦੇ ਲਈ ਕਿਹਾ ਗਿਆ ਸੀ। ਅਮਰੀਕਾ ਦੇ ਵਿੱਚ ਪਬਲਿਕ ਕਾਨੂੰਨ ਦੇ ਤਹਿਤ ਹਰ ਸਾਲ 30 ਮਾਰਚ ਨੂੰ ਡਾਕਟਰ ਦਿਵਸ ਮਨਾਉਣ ਦਾ ਜਿਹੜਾ ਐਲਾਨ ਕੀਤਾ ਗਿਆ। ਭਾਰਤ ਦੇ ਵਿੱਚ ਡਾਕਟਰ ਜਿਨ੍ਹਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਇਨ੍ਹਾਂ ਦੇ ਵਿੱਚ ਜਿਹੜਾ ਵਧੇ ਲਾਲਚ ਨੇ ਲੋਕਾਂ ਦੇ ਵਿੱਚ ਉਨ੍ਹਾਂ ਦਾ ਸਤਿਕਾਰ ਵੀ ਘਟਾ ਦਿੱਤਾ ਹੈ। ਬਹੁਤ ਗਿਣਤੀ ਸਰਕਾਰ ਜਿਹੜਾ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੇ ਦਵਾਈਆਂ, ਲੈਬਾਰਟਰੀ ਤੇ ਸਕੈਨਿੰਗ ਆਦਿ ਟੈਸਟਾਂ ਦੇ ਸਾਜੋ ਸਮਾਨ ਦੇ ਵਿੱਚੋਂ ਕਮਿਸ਼ਨ, ਸੈਂਪਲ ਤੇ ਹੋਰ ਮਹਿੰਗੇ ਤੋਹਫੇ ਜਿਹੜੇ ਲੈਣੇ ਸ਼ੁਰੂ ਕਰ ਦਿੱਤੇ। ਮਰੀਜ਼ਾਂ ਨੂੰ ਜਿਹੜਾ ਸੀ ਅੰਗਰੇਜ਼ੀ ਦੇ ਵਿੱਚ ਬਿਮਾਰੀਆਂ ਦੇ ਵੱਡੇ ਵੱਡੇ ਨਾਂ ਦੱਸ ਕੇ ਡਰਾਇਆ ਜਾਂਦਾ, ਉਨ੍ਹਾਂ ਨੂੰ ਬੇਲੋੜੇ ਟੈਸਟ ਤੇ ਆਪਰੇਸ਼ਨ ਕਰਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਪਿਛਲੇ ਦਹਾਕੇ ਦੇ ਵਿੱਚ 70% ਸਜੇਰੀਅਨ ਦੇ ਕੇਸਾਂ ਦੇ ਵਿੱਚ ਵਾਧਾ ਹੋਇਆ ਮਰੀਜ਼ਾਂ ਨੂੰ ਕੋਡ ਵਰਡਾਂ ਦੇ ਵਿੱਚ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਜੋ ਖਾਸ ਮੈਡੀਕਲ ਸਟੋਰਾਂ ਤੋਂ ਹੀ ਜਿਹੜੀਆਂ ਮਿਲਦੀਆਂ। ਮੋਟੇ ਮੋਟੇ ਕਮਿਸ਼ਨ ਕਰਕੇ ਬਿਨਾਂ ਲੋੜ ਦੇ ਜਿਹੜੇ ਨੇ ਅੰਗ ਬਦਲੀ, ਸਟੰਟ ਪਾਉਣੇ, ਬੱਚੇਦਾਨੀ ਕੱਢਣੀ ਆਮ ਵਰਤਾਰਾ। ਕੁਝ ਕੁ ਸਾਲ ਪਹਿਲਾਂ ਅੰਮ੍ਰਿਤਸਰ, ਜਲੰਧਰ ਤੇ ਗੁੜਗਾਉਂ ਦੇ ਵਿੱਚ ਡਾਕਟਰਾਂ ਵੱਲੋਂ ਗੁਰਦਾ ਕੱਢਣ ਦੇ ਸਕੈਂਡਲ ਸਾਹਮਣੇ ਆਏ। ਮਰੀਜ਼ ਲੈ ਕੇ ਆਉਣ ਜਾਂ ਭੇਜਣ ਵਾਲੇ ਦਲਾਲਾਂ ਨੂੰ ਡਾਕਟਰ ਵਿਸ਼ੇਸ਼ ਕਮਿਸ਼ਨ ਦਿੰਦੇ ਰਹੇ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 1000 ਜਨਸੰਖਿਆ ਦੇ ਪਿੱਛੇ ਇਕ ਡਾਕਟਰ ਹੋਣਾ ਚਾਹੀਦਾ, ਜਦਕਿ ਭਾਰਤ ਦੇ ਵਿਚ 12000 ਆਬਾਦੀ ਪਿੱਛੇ ਇਕ ਡਾਕਟਰ ਹੈ। ਇਸ ਭੱਜ ਦੌੜ ਦੇ ਉੱਤੇ ਟੈਨਸ਼ਨ ਦੇ ਕਾਰਨ ਆਮ ਆਦਮੀ ਦੀ ਔਸਤ ਉਮਰ ਦੇ ਨਾਲੋਂ ਡਾਕਟਰ ਦੀ ਉਮਰ 10-15 ਸਾਲ ਘੱਟ ਹੋਣ ਦੇ ਬਾਰੇ ਖਬਰਾਂ ਛਪੀਆਂ ਨੇ। ਪਰ ਜਦੋਂ ਆਪਾਂ ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਉਹਦੇ ਪਿੱਛੇ ਇਕ ਲੱਖ ਜਿਹੜਾ ਮਰੀਜ਼ ਨੇ ਮਨੋਵਿਗਿਆਨੀ, ਜਦੋਂ ਗੱਲ ਆਉਂਦੀ ਹੈ ਆਪਣੀ ਬ੍ਰੇਨ ਦੀ ਜਾਂ ਹੋਰ ਸਾਰੇ ਸਿਲਸਿਲੇ ਜਾਂ ਡਿਪਰੈਸ਼ਨ ਦੀ, ਇਨ੍ਹਾਂ ਸਿਲਸਿਆਂ ਦੇ ਨਾਲ ਘੁਲਣ ਦੇ ਲਈ ਮਰੀਜ਼ਾਂ ਦੇ ਨਾਲ, ਸਿਰਫ ਇਕ ਡਾਕਟਰ 1 ਲੱਖ ਦੇ ਪਿੱਛੇ ਹੈ। ਹੁਣ 2 ਹੋ ਗਏ ਹੋਣਗੇ। ਅਸਲ ਦੇ ਵਿਚ MBBS ਦੀਆਂ ਸੀਟਾਂ ਤੇ 75 ਲੱਖ ਤੋਂ ਵੱਧ ਫੀਸ ਤੇ NRI ਕੋਟੇ ਦੇ ਵਿਚ 90 ਲੱਖ ਤੋਂ ਵੱਧ ਤੇ PGI ਦੇ ਲਈ 1 ਕਰੋੜ ਤੱਕ ਦੀਆਂ ਫੀਸਾਂ ਨੇ। ਡਾਕਟਰਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕਣ ਵਾਸਤੇ ਮੈਡੀਕਲ ਕੌਂਸਲ ਆਫ਼ ਇੰਡੀਆ ਤੇ ਡਾਕਟਰ ਯੂਨੀਅਨਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਡਾਕਟਰਾਂ ਦਾ ਪੁਰਾਣਾ ਇੰਤਜ਼ਾਮ ਜਿਹੜਾ ਇੱਜ਼ਤ ਮਾਨ ਜਿਹੜਾ ਬਹਾਲ ਹੋ ਸਕੇ। ਡਾਕਟਰ ਦੀ ਅਜਿਹੀ ਸ਼ਖਸੀਅਤ ਹੋਣੀ ਚਾਹੀਦੀ ਹੈ ਕਿ ਉਸਦੀ ਬੋਲੀ ਦੇ ਵਿਚ ਨਿਮਰਤਾ ਤੇ ਮਿਠਾਸ ਹੋਵੇ ਤੇ ਡਾਕਟਰ ਮਰੀਜ਼ ਨੂੰ ਕੁਝ ਸਮਾਂ ਦੇ ਕੇ ਉਸਦੀ ਪੂਰੀ ਗੱਲ ਸੁਣ ਲਵੇ ਤਾਂ ਮਰੀਜ਼ ਅੱਧਾ ਤਾਂ ਕਹਿੰਦੇ ਉਸ ਵੇਲੇ ਹੀ ਠੀਕ ਹੋ ਜਾਂਦਾ ਹੈ। ਸਰਕਾਰੀ ਹਸਪਤਾਲਾਂ ਦੇ ਵਿਚ ਡਾਕਟਰਾਂ ਦੀ ਜਿਹੜੀ ਘਾਟ ਦੇ ਕਾਰਨ ਵੀ ਮਰੀਜ਼ਾਂ ਨੂੰ ਸਮਾਂ ਘੱਟ ਲੱਗਦਾ ਹੈ ਤੇ ਉਹ ਮਾਨਸਿਕ ਤੌਰ ਦੇ ਉੱਤੇ ਸੋਚਣ ਲੱਗ ਪੈਂਦੇ ਨੇ ਕਿ ਡਾਕਟਰ ਨੇ ਚੰਗੀ ਤਰ੍ਹਾਂ ਗੱਲ ਨਹੀਂ ਸੁਣੀ ਹੈ ਤੇ ਉਹਨਾਂ ਨੂੰ ਫਿਕਰ ਪੈ ਜਾਂਦਾ ਹੈ ਆਰਾਮ ਆਏਗਾ ਕਿ ਨਹੀਂ ਆਏਗਾ। ਇਸੇ ਤਰ੍ਹਾਂ ਫਿਰ ਵੀ ਕੁਝ ਗਿਣਤੀ ਅਜਿਹੀ ਜਾਗਦੇ ਜ਼ਮੀਰਾਂ ਵਾਲੇ ਡਾਕਟਰਾਂ ਦੀ ਵੀ ਹੈ ਜੋ ਡਾਕਟਰੀ ਕਿੱਤੇ ਨੂੰ ਇਨਸਾਨੀਅਤ ਧਰਮ ਸਮਝ ਕੇ ਜਿੱਥੇ ਚੰਗੀਆਂ ਸਸਤੀਆਂ ਸੇਵਾਵਾਂ ਦੇ ਰਹੇ ਨੇ ਉੱਥੇ ਲੋਕਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਵੀ ਜਾਗਰੂਕ ਕਰ ਰਹੇ ਹੈ ਤੇ ਉਹ ਲੋੜਵੰਦ ਤੇ ਗਰੀਬਾਂ ਮਰੀਜ਼ਾਂ ਨੂੰ ਆਪਣੇ ਕੋਲੋਂ ਪੈਸੇ ਖਰਚ ਕਰਕੇ ਵੀ ਦਵਾਈਆਂ ਜਿਹੜੀਆਂ ਨੇ ਵੀ ਲੈ ਕੇ ਦਿੰਦੇ ਹੈ। ਤੇ ਇਸੇ ਮੁੱਦੇ ਨੂੰ ਦੋਸਤੋ ਆਪਾਂ ਅੱਗੇ ਵਧਾਉਂਦੇ ਹਾਂ ਦਿਸ਼ਦੇ ਦੀਆਂ ਖ਼ਬਰਾਂ ਜਾਂ ਹੋਰ ਸਿਲਸਿਲਾ ਜਿਹੜਾ ਆਪਾਂ ਸ਼ੰਮੀ ਜੀ ਤੋਂ ਬਾਅਦ ਚਲਾਵਾਂਗੇ ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੀ ਜਿਹੜਾ ਆਪਣਾ ਸਪੈਸ਼ਲ ਪ੍ਰੋਗਰਾਮ ਡਾਕਟਰ ਡੇਜ਼ ਦੇ ਉੱਤੇ ਹੈ ਦਿਵਸ ਦੇ ਉੱਤੇ ਤੇ ਸਹੀ ਡਾਕਟਰ ਦੀ ਚੋਣ ਕਿਉਂ ਜ਼ਰੂਰੀ ਹੈ, ਸਿਹਤ ਵਹਿਮ ਭਰਮ ਤੇ ਸਮੇਂ ਸਿਰ ਜਿਹੜਾ ਇਲਾਜ ਕਿਉਂ ਜ਼ਰੂਰੀ ਹੈ। 1 ਜੁਲਾਈ ਦੀ ਗੱਲ ਕੀਤੀ ਹੈ ਡਾਕਟਰਸ ਡੇ ਦੇ ਮੌਕੇ ਦੇ ਉੱਤੇ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਲੈ ਕੇ ਆਏ ਹਾਂ ਜੋ ਹਰ ਘਰ ਨੂੰ ਜਿਹੜਾ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਤੁਸੀਂ ਵੀ ਆਪਣੇ ਜਿਹੜੇ ਨੇ ਤਜਰਬੇ ਜ਼ਰੂਰ ਦੱਸ ਸਕਦੇ ਹੋ ਇਹਦੇ ਵਿੱਚ ਕਿ ਅਸੀਂ ਆਪਣੀ ਸਿਹਤ ਦੇ ਪ੍ਰਤੀ ਸੱਚਮੁੱਚ ਜਾਗਰੂਕ ਹਾਂ। ਬਿਮਾਰੀ ਵੇਲੇ ਅਸੀਂ ਸਹੀ ਡਾਕਟਰ ਦੇ ਕੋਲ ਜਾਂਦੇ ਹਾਂ ਜਾਂ ਵਹਿਮਾਂ ਅਫਵਾਹਾਂ ਜਾਂ ਦੇਸੀ ਨੁਸਖਿਆਂ ਦੇ ਵਿੱਚ ਫਸ ਜਾਂਦੇ ਹਾਂ। ਅੱਜ ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਤੇ ਤੁਹਾਡੇ ਲਈ ਵੀ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ ਤੇ ਨਾਲ ਤੁਸੀਂ ਯੂਟਿਊਬ ਦੇ ਜਿਹੜਾ ਚੈਟ ਦੇ ਵਿੱਚ ਜਿਹੜਾ ਆਪਣੇ ਕਮੈਂਟ ਵੀ ਕਰ ਸਕਦੇ ਹੋ ਤੇ ਚੰਗਾ ਲੱਗੇਗਾ ਜੇਕਰ ਗੱਲਬਾਤ ਦੇ ਵਿੱਚ ਹਿੱਸਾ ਬਣਨਾ ਚਾਹੋਗੇ ਤਾਂ ਸਵਾਗਤ ਰਹੇਗਾ। ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਤੇ ਉਨ੍ਹਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਤੇ
1: ਡਾਕਟਰ ਦਿਵਸ ਦਾ ਬਹੁਤ ਬਹੁਤ ਮੁਬਾਰਕਾਂ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਸ਼ੰਮੀ ਜੀ ਤੇ ਸਮਾਂ ਦੇਣ ਦੇ ਲਈ ਵੀ ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਡਾਕਟਰ ਦਿਵਸ ਆਪਣੇ ਹੈਗਾ ਅੱਜ ਸ਼ੰਮੀ ਜੀ, ਤਾਂ ਮੁਬਾਰਕਬਾਦ ਤੁਹਾਨੂੰ ਜੀ ਕਿਉਂਕਿ ਤੁਹਾਡੇ ਵਪਾਰ ਵੱਡਾ ਹੈ ਇਸ ਚੀਜ਼ ਦਾ ਹੈਗਾ ਉੱਥੇ
1: ਬਿਲਕੁਲ
0: ਵੈਸੇ ਦੁਨੀਆਂ ਦੇ ਤਾਂ ਹਰ ਕੋਨੇ ਦੇ ਵਿੱਚ ਹੀ ਵਪਾਰ ਇਸ ਚੀਜ਼ ਦਾ ਚੱਲਦਾ ਆ, ਪਰ ਜਿਹੜੇ ਚੰਗੇ ਨੇ ਜਿਵੇਂ ਕਿ ਗੱਲ ਵੀ ਕੀਤੀ ਹੈ ਜ਼ਮੀਰਾਂ ਵਾਲੇ ਲੋਕ ਨੇ ਧੋਖਾਧੜੀ ਘੱਟ ਕਰਦੇ ਨੇ ਜਾਂ ਲੋਕਾਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਨੇ ਉਹਨਾਂ ਨੂੰ ਜਾਗਰੂਕ ਕਰਦੇ ਆ, ਉਹਨਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਤੇ ਸ਼ੰਮੀ ਜੀ ਗੱਲ ਚਲੋ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ, ਡਾਕਟਰ ਦੀ ਅਹਿਮੀਅਤ ਜਿਹੜੀ ਹੈ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਸਾਡੇ ਲਈ ਆਪਣੇ ਲਈ ਕੀ ਹੈ ਜੀ, ਉਹਨੂੰ ਆਪਾਂ ਕਿੰਨਾ ਕੁ ਸਮਝਦੇ ਹਾਂ। ਜਿਸ ਵਿਅਕਤੀ ਨੇ 8-9 ਸਾਲ 12 ਸਾਲ ਲਾ ਕੇ ਜ਼ਿੰਦਗੀ ਗਾਲੀ ਹੈ ਇਸ ਪ੍ਰੋਫੈਸ਼ਨ ਦੇ ਵਿੱਚ ਤੇ ਸਪੈਸ਼ਲਿਸਟੀ ਵੀ ਹਾਸਲ ਕੀਤੀ ਹੈ, ਡਿਗਰੀਆਂ ਲਈਆਂ ਨੇ, ਪਰ ਉਹਨਾਂ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ ਜੀ, ਤੇ ਅਸੀਂ ਹੋਰ ਪਾਸਿਆਂ ਨੂੰ ਭੱਜਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕਿ ਕਾਰਨ ਕੀ ਹੈ, ਇਹਦੇ ਵਿੱਚ ਕੀ ਫੀਸ ਜ਼ਿਆਦਾ ਲੈਂਦੇ ਨੇ, ਜਾਂ ਸਾਨੂੰ ਉਹਨਾਂ ਦੇ ਬਾਰੇ ਨੌਲੇਜ ਨਹੀਂ ਹੈ, ਤੇ ਲਵਾਉਣਾ ਹੁੰਦਾ ਨਲਕਾ ਤੇ ਚਲੇ ਜਾਂਦੇ ਅਸੀਂ ਟੂਟਿਆਂ ਵਾਲਿਆਂ ਦੇ ਕੋਲ, ਤੇ ਇਹਦੇ ਬਾਰੇ ਦੱਸੋ ਜੀ ਕੀ ਮਤਲਬ ਕਿ ਮਾਨਸਿਕਤਾ ਕੀ ਹੈ ਲੋਕਾਂ ਦੀ।
1: ਪਰ ਸਭ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਇਹਨਾਂ ਦੀ ਡਾਕਟਰਸ ਦੀ ਜ਼ਰੂਰਤ ਕਿਉਂ ਆ, ਤੇ ਫਿਰ ਜਿਹੜੀ ਅਪਰੋਚ ਆ ਪੇਸ਼ੈਂਟਸ ਦੀ ਉਹਨਾਂ ਤੱਕ ਹੈਲਥ ਕੇਅਰ ਦੇ ਬਾਰੇ ਉਹ ਕਿਵੇਂ ਹੁੰਦੀ ਹੈ, ਬਹੁਤ ਹੀ ਇੱਕ ਕਹਿ ਲਓ ਭਖਦਾ ਮੁੱਦਾ ਵੀ ਆ, ਤੇ ਅੱਜ ਬੜਾ ਇੱਕ ਕਹਿ ਲਓ ਵੀ ਵਾਜਬ ਦਿਨ ਵੀ ਹੈ ਇਹਦੇ ਉੱਤੇ ਗੱਲ ਕਰਨ ਦੇ ਲਈ
0: ਜੀ।
1: ਜਿਹੜੀ ਜਿੱਥੋਂ ਤੱਕ ਜਿਹੜੇ ਕੁਆਲੀਫਾਈਡ ਡਾਕਟਰਸ ਨੇ
0: ਜੀ,
1: ਉਹਨਾਂ ਦੇ ਵੱਲੋਂ ਤੇ ਕੋਈ ਕਸਰ ਨਹੀਂ ਹੁੰਦੀ, ਉਹ ਆਪਣਾ ਪੂਰਾ ਜਿਹੜਾ ਯੋਗਦਾਨ ਪਾਉਂਦੇ ਆ ਸਮਾਜ ਨੂੰ ਸਿਹਤਮੰਦ ਰੱਖਣ ਦੇ ਵਾਸਤੇ। ਪਰ ਜਿਹੜੀ ਪਬਲਿਕ ਦੀ ਅਪਰੋਚ ਆ ਉਹਨੂੰ ਅਸੀਂ ਕਈ ਪਹਿਲੂਆਂ ਤੋਂ ਜਿਹੜਾ ਦੇਖ ਸਕਦੇ ਆ। ਇੱਕ ਤਾਂ ਸਾਈਜ਼ ਆਫ ਪਾਕਟ ਮੈਟਰ ਕਰਦਾ ਕਿ ਅਮੀਰ ਬੰਦਾ ਜਿਹੜਾ ਉਹ ਕੀ ਸੋਚਦਾ ਤੇ ਗਰੀਬ ਬੰਦਾ ਜਿਹੜਾ ਉਹ ਕੀ ਸੋਚਦਾ, ਤੇ ਉਹਨੇ ਆਪਣੀ ਪਹੁੰਚ ਦੇ ਹਿਸਾਬ ਨਾਲ ਕਿ ਉਹਦੀ ਪਹੁੰਚ ਖੇਤਰ ਚੋ ਜਿਹੜੀ ਸਹੂਲਤ ਹੈਗੀ ਆ ਜਾਂ ਨਹੀਂ ਹੈਗੀ, ਇਹ ਦੇਖਣ ਵਾਲੀ ਚੀਜ਼ ਆ। ਤੋ ਇਹ ਬਹੁਤ ਸਾਰੇ ਫੈਕਟਰ ਇਹਦੇ ਵਿੱਚ ਕੰਮ ਕਰਦੇ ਆ ਕਿ ਲੋਕ ਜਿਹੜੇ ਆ, ਜਿਵੇਂ ਤੁਸੀਂ ਇਸ਼ਾਰਾ ਕੀਤਾ ਕਿ ਕੁਆਲੀਫਾਈਡ ਡਾਕਟਰਸ ਨੂੰ ਛੱਡ ਕੇ ਜਿਹੜੇ ਆ ਕੁਐਕਸ ਨੇ, ਜਿਹੜੇ ਕਹਿ ਲੋ ਵੀ ਨੀਮ ਹਕੀਮ ਨੇ, ਉਹਨਾਂ ਕੋਲ ਹੀ ਜਾ ਕੇ ਆਪਣਾ ਜਿਹੜਾ ਇਲਾਜ ਵਗੈਰਾ ਕਰਵਾ ਕੇ ਜਾਂ ਕਹਿ ਲੋ ਵੀ ਹੋਰ ਜ਼ਿਆਦਾ ਮੁਸੀਬਤ ਚ ਆਪਣੇ ਆਪ ਨੂੰ ਸਹੇੜ ਲੈਂਦੇ ਆ, ਆਪਣੇ ਵੱਲੋਂ ਇਲਾਜ ਕਰਾ ਰਹੇ ਨੇ।
0: ਬਿਲਕੁਲ।
1: ਤੋ ਉਹ ਇੱਕ ਵੱਖਰੀ ਤਰ੍ਹਾਂ ਦਾ ਕਹਿ ਲੋ ਵੀ ਇੱਕ ਫੀਨੋਮਨਾ ਵਰਲਡ ਵਾਈਡ ਹੀ ਹੋਏਗਾ ਜਦੋਂ ਤੱਕ ਮੈਨੂੰ ਲੱਗਦਾ, ਕਿਉਂਕਿ ਇਨਸਾਨ ਜਿਹੜਾ ਬੇਸਿਕਲੀ ਜਿਹੜੀ ਉਹਦੀ ਸੋਚ ਤਾਂ ਇੱਕੋ ਜਿਹੀ ਹੈ ਕਿ ਆਪਾਂ ਚਾਰ ਪੈਸੇ ਬਚਾ ਲਈਏ ਜੇ ਉਹ ਮੱਧ ਵਰਗੀ ਹੈ। ਗਰੀਬ ਬੰਦਾ ਜਿਹੜਾ ਉਹ ਸੋਚਦਾ ਕਿ ਚਲੋ ਠੀਕ ਹੈ ਆਪਣਾ, ਜਿਸ ਕਾ ਕੋਈ ਨਹੀਂ ਉਸ ਕਾ ਤੋ ਅੱਲਾ ਹੈ ਯਾਰ, ਉਹ ਤਾਂ ਸਿੱਧਾ ਹੀ ਹੈ ਵੀ ਉਹ ਰੱਬ ਨਾਲ ਹੀ ਤਾਰਾਂ ਜੋੜੀ ਬੈਠਾ ਕਿ ਠੀਕ ਹੈ ਜੀ ਕੋਈ ਗੱਲ ਨੀ, ਹੁਣ ਬਾਬਾ ਜੀ ਜੋ ਹੋ ਗਿਆ ਕਰ ਦਿਓ ਸੈੱਟ
0: ਜੀ।
1: ਤੇ ਜਿਹਦੇ ਜੇਬ ਚ ਪੈਸੇ ਆ ਉਹ ਕੋਈ ਹਿੱਲਾ ਵਸੀਲਾ ਨੀ ਛੱਡਦਾ, ਤੇ ਉਹਨੇ ਆਪਣਾ ਜਿਹੜੇ ਸਾਧਨ ਜੁਟਾ ਕੇ ਹੈਲਦੀ ਜਿਹੜੀ ਲਾਈਫ ਨੂੰ ਜੀਣ ਦੀ ਕੋਸ਼ਿਸ਼ ਕਰਦੇ ਆ। ਉਹਨੂੰ ਟਰਾਂਸਪਲਾਂਟ ਦੀ ਲੋੜ ਪੈਂਦੀ ਆ, ਕਿਡਨੀ ਟਰਾਂਸਪਲਾਂਟ ਕਰਨੀ ਆ ਉਹ ਹੋ ਜਾਏਗੀ, ਇਥੋਂ ਤੱਕ ਜੇ ਹਾਰਟ ਟਰਾਂਸਪਲਾਂਟ ਹੋਣਾ ਉਹ ਹੋ ਜਾਏਗਾ, ਸਭ ਤੋਂ ਮੁਸ਼ਕਿਲ ਕੰਮ ਹੈ। ਤੇ ਇਹ ਹੁਣ ਜਿੰਨੀ ਵੀ ਲੇਟੈਸਟ ਟੈਕਨੋਲੋਜੀ ਆ ਉਹਨੂੰ ਉਹ ਅਵੇਲ ਕਰ ਸਕਦੇ ਆ, ਕਿਉਂਕਿ ਜੇ ਜੇਬ ਚ ਧੇਲੇ ਆ ਫਿਰ ਮੇਲੇ ਵੀ ਆਪਣੇ ਹੀ ਆ,
0: ਬਿਲਕੁਲ
1: ਕੋਈ ਰੌਲਾ ਨੀ। ਤੇ ਜਿਹੜੀਆਂ ਸਿਆਣੀਆਂ ਕਮਿਊਨਿਟੀਜ਼ ਨੇ, ਸਿਆਣੇ ਜਿਹੜੇ ਨੇਸ਼ਨਸ ਨੇ ਵਿਸ਼ੇਸ਼ ਤੌਰ ਤੇ, ਉਹ ਇਸ ਨੂੰ ਬਹੁਤ ਅਹਿਮੀਅਤ ਦਿੰਦੇ ਆ ਹੈਲਥ ਸੈਕਟਰ ਨੂੰ ਤੇ ਐਜੂਕੇਸ਼ਨ ਸੈਕਟਰ ਨੂੰ
0: ਜੀ।
1: ਤੁਸੀਂ ਵੇਖੋਗੇ ਜਿਹੜਾ ਡਾਕਟਰ ਸ਼ਬਦ ਹੈ ਜਿਹੜਾ ਅੱਜ ਮਨਾਇਆ ਵੀ ਜਾ ਰਿਹਾ, ਇਸ ਡਾਕਟਰ ਜਿਹੜੇ ਆਪਾਂ ਮਨਾ ਰਹੇ ਹਾਂ ਸਾਰੇ, ਔਰ ਸਲਿਊਟ ਆ ਸਾਰੇ ਜਿਹੜੇ ਆ ਸਿਹਤ ਨਾਲ ਜੁੜੇ ਹੋਏ ਜਿੰਨੇ ਸਾਡੇ ਕਰਮੀ ਨੇ, ਵਿਸ਼ੇਸ਼ ਤੌਰ ਤੇ ਕਿਉਂਕਿ ਅੱਜ ਡਾਕਟਰਸ ਦਾ ਡੇ ਹੈ, ਤੋ ਸਾਰੇ ਡਾਕਟਰ ਸਾਹਿਬਾਨ ਨੂੰ ਭਾਈ ਅਸੀਂ ਸਲੂਟ ਕਰਦੇ ਹਾਂ ਕਿ ਬੜਾ ਮਹਾਨ ਕੰਮ ਉਹ ਕਰ ਰਹੇ ਨੇ ਮਨੁੱਖਾਂ ਨੂੰ, ਤੇ ਬੜਾ ਸਿਹਤਮੰਦ ਜੀਵਨ ਉਹਨਾਂ ਦਾ ਕਾਇਮ ਰੱਖਦੇ ਆ। ਰੱਬ ਦਾ ਰੂਪ, ਰੱਬ ਦੇ ਬਰਾਬਰ ਦਾ ਦਰਜਾ ਉਹਨਾਂ ਨੂੰ ਦਿੱਤਾ ਜਾਂਦਾ ਹੈ
0: ਜੀ,
1: ਕਿਉਂਕਿ ਜਾਂ ਇਹ ਕੰਮ ਸਿਹਤਯਾਬੀ ਰੱਬ ਜਿਹੜਾ ਉਹ ਬਖਸ਼ੇ ਤਾਂ ਹੋ ਸਕਦੀ ਹੈ, ਜਾਂ ਫਿਰ ਭਾਈ ਇੱਕੋ ਹੀ ਆਪਸ਼ਨ ਹੈ ਕਿ ਉਹਨਾਂ ਦੇ ਰਾਹੀਂ ਹੋਏਗੀ
0: ਜੀ।
1: ਤੋ ਇਹਦੇ ਇਹਨਾਂ ਦੇ ਬਾਰੇ ਅੱਜ ਜਿਹੜੀ ਆਪਾਂ ਚਰਚਾ ਆਪਾਂ ਛੇੜਦੇ ਆ। ਡਾਕਟਰ ਸ਼ਬਦ ਜਿਹੜਾ ਇਹ ਲਾਤੀਨੀ ਭਾਸ਼ਾ ਦੇ ਵਿੱਚੋਂ ਆਉਂਦਾ ਹੈ ਡਾਕਟੇਰੀਏ ਕਰਕੇ, ਇਹਦਾ ਜੇ ਟਰਾਂਸਲੇਟ ਕੀਤਾ ਜਾਏ ਤਾਂ ਅਰਥ ਹੁੰਦਾ ਟੀਚਰ,
0: ਟੀਚਰ।
1: ਤੋ ਕੁੱਲ ਮਿਲਾ ਕੇ ਇਹ ਵੀ ਟੀਚਰ ਹੀ ਹੈ ਇੱਕ ਤਰ੍ਹਾਂ ਦਾ। ਸ਼ੁਰੂ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਕਿ ਉਸਤਾਦ ਸ਼ਾਗਿਰਦ ਵਾਲਾ ਮਾਹੌਲ ਹੈ, ਵੱਡੇ ਹਕੀਮ ਨੇ ਵੱਖਰੀ ਵੱਖਰੀ ਕਿਉਂਕਿ ਅਪਰੋਚ ਰਹੀ ਹੈ ਨਾ, ਲਗਾਤਾਰ ਮੈਡੀਕਲ ਸਾਇੰਸ ਜਿਹੜੀ ਹੈ ਉਹ ਤਬਦੀਲ ਹੁੰਦੀ ਆ ਰਹੀ ਹੈ।
0: ਆਪਣੇ ਛੰਮੀ ਜੀ ਜਿਵੇਂ ਕਿ ਦੇਖਿਆ ਜਾਵੇ ਕਿ ਚਲੋ ਕਿਸੇ ਕੰਪਨੀ ਦੀ ਗੱਡੀ ਹੈ, ਪਤਾ ਵੀ ਉਹਦੇ ਵਿੱਚ ਇੰਜਣ ਸੇਮ ਹੀ ਆ ਸਾਰੀਆਂ ਦੇ ਵਿੱਚ, ਡੀਜ਼ਲ ਇੰਜਣ ਆ ਜਾਂ ਪੈਟਰੋਲ ਇੰਜਣ ਹੈ, ਤਾਂ ਉਹ ਤਾਂ ਮਕੈਨਿਕੀ ਵਗੈਰਾ ਚਲੋ ਹੋ ਜਾਂਦੀ ਹੈ ਉਸ ਹਿਸਾਬ ਦੇ ਨਾਲ ਹੋ ਜਾਂਦੀ ਹੈ, ਪਰ ਜਿਹੜਾ ਮਨੁੱਖੀ ਸਰੀਰ ਹੈ ਉਹ ਹਰ ਸਰੀਰ ਦਾ ਇੱਕ ਆਪਣਾ ਵੱਖਰਾ ਢਾਂਚਾ ਹੈ, ਆਪਣਾ ਵੱਖਰਾ ਉਹਦਾ ਬਲੱਡ ਪ੍ਰੈਸ਼ਰ ਸਰਕਲ ਸਾਰਾ ਕੁਝ ਹੈ, ਤੇ ਉਹਨੂੰ ਪਹਿਲਾਂ ਤਾਂ ਜੋ ਵੀ ਕਰਨਾ ਉਹਦਾ ਟ੍ਰੀਟਮੈਂਟ ਕਰਨਾ ਪਹਿਲਾਂ ਉਹਨੂੰ ਸਮਝਣਾ ਪੈਂਦਾ ਉਹਦੀ ਕੈਮਿਸਟਰੀ ਕੀ ਹੈ, ਤੇ ਜੇ ਉਹ ਉੱਪਰ ਥੱਲੇ ਮਾੜੀ ਮੋਟੀ ਵੀ ਹੋਈ ਤਾਂ ਫਿਰ ਉਹਦੇ ਅਕਾਊਂਟਿੰਗ ਉਹ ਮੈਡੀਸਿਨ ਜਾਂ ਸਾਰਾ ਕੁਝ ਜੋ ਵੀ ਕਰਨਾ ਉਹ ਕਰਨਾ ਹੁੰਦਾ, ਤੇ ਉਹ ਲੱਗਦਾ ਕਿ ਉਹਨਾਂ ਦੀ ਸਟਰਗਲ ਜ਼ਿਆਦਾ ਹੈ।
1: ਹਾਂ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਵੇਖੋ ਜੇ ਇੱਕ ਆਪਣੇ ਡਾਕਟਰੀ ਦੀ ਜਿਹੜੀ ਐਜੂਕੇਸ਼ਨ ਨੀ ਇੰਨੀ ਲੰਬੀ ਉਹਨਾਂ ਦੀ ਇੱਕ ਲਾਈਨ ਆ ਕਹਿ ਲੋ ਵੀ ਸਿੱਖਣ ਦੀ ਕਿੰਨੇ ਸਾਲ ਲੱਗਦੇ ਆ ਕਿੰਨੇ ਸਾਲ ਉਹ ਡਿਵੋਟ ਕਰਦੇ ਆ ਉਹ ਤਾਂ ਜਾ ਕੇ ਪਹਿਲਾਂ ਗ੍ਰੈਜੂਏਟ ਹੁੰਦੇ ਆ ਫਿਰ ਜਿਹੜੇ ਪੋਸਟ ਗ੍ਰੈਜੂਏਟ ਹੁੰਦੇ ਆ ਐਮ ਡੀ ਬਣਦੇ ਆ ਸਪੈਸ਼ਲਿਸਟ ਬਣਦੇ ਆ ਇਹਦੇ ਉੱਤੇ ਤਾਂ ਅੱਧੀ ਉਮਰ ਲੱਗ ਜਾਂਦੀ ਆ ਕਹਿ ਲੋ ਵੀ ਕਿਸੇ ਮੁਕਾਮ ਤੇ ਪਹੁੰਚਣ ਦੇ ਲਈ ਫਿਰ ਉਸ ਤੋਂ ਬਾਅਦ ਉਹਨਾਂ ਦੀ ਪ੍ਰੈਕਟਿਸ ਜਿਹੜੀ ਆ ਸ਼ੁਰੂ ਹੁੰਦੀ ਆ ਕਿ ਉੱਥੋਂ ਉਹ ਜਿਹੜਾ ਫੀਲਡ ਵਿੱਚ ਜਾ ਕੇ ਜਦੋਂ ਰੀਅਲ ਲਾਈਫ ਦੇ ਵਿੱਚ ਪੇਸ਼ੈਂਟਸ ਨੂੰ ਡੀਲ ਕਰਦੇ ਆ ਟ੍ਰੀਟ ਕਰਦੇ ਆ ਉਹ ਉਹਨਾਂ ਦਾ ਜਿਹੜਾ ਤਜਰਬਾ ਉਹ ਜੁੜਦਾ ਜਾਂਦਾ ਨਾਲ
0: ਬਿਲਕੁਲ
1: ਤੋ ਇਹ ਬਹੁਤ ਹੀ ਕਹਿ ਲੋ ਵੀ ਔਖਾ ਪ੍ਰੋਫੈਸ਼ਨ ਹੈ ਇੱਕ ਮੈਂ ਇੱਕ ਉਦਾਹਰਨ ਮੈਨੂੰ ਚੇਤੇ ਆਉਂਦੀ ਆ ਜਿਹੜੀ ਕਾਫੀ ਸਾਈਕੋਲੋਜੀਕਲੀ ਜੇ ਦੇਖਿਆ ਜਾਵੇ ਕਿੰਨਾ ਔਖਾ ਇਹ ਕਿੱਤਾ ਹੋ ਸਕਦਾ ਹੈ ਔਰ ਕਿੰਨੀ ਡੈਡੀਕੇਸ਼ਨ ਚਾਹੀਦੀ ਆ ਕਿੰਨੀ ਐਨਰਜੀ ਚਾਹੀਦੀ ਆ ਡਾਕਟਰ ਦੇ ਕੋਲ ਡਾਕਟਰ ਜਿਹੜਾ ਉਹ ਚੋਵੀ ਘੰਟੇ ਉਹਦੇ ਬੂਹੇ ਖੁੱਲੇ ਹੁੰਦੇ ਆ ਤੁਸੀਂ ਕੋਈ ਰੈਸਟ ਦਾ ਟਾਈਮ ਨੀ ਕੋਈ ਕੁਛ ਨੀ ਜਦੋਂ ਮਰਜ਼ੀ ਕਿਉਂਕਿ ਜਿਹੜਾ ਮਰੀਜ਼ ਆ ਉਹਨੂੰ ਐਮਰਜੈਂਸੀ ਉਹਨੂੰ ਜਦੋਂ ਮਰਜ਼ੀ ਉਹਨੇ ਬੈਲ ਖੜਕਾ ਦੇਣੀ ਜਾ ਕੇ ਆਓ ਜੀ ਡਾਕਟਰ ਸਾਹਿਬ ਉਹਨਾਂ ਨੂੰ ਐ ਲੱਗਦਾ ਮਰੀਜ਼ਾਂ ਨੂੰ ਕਿ ਇਹ ਸੌਂਦੇ ਨੀ ਇਹ ਤਾਂ ਦੇਵਤੇ ਆ ਪੂਰੇ ਜੇ ਕੋਈ ਡਾਕਟਰ ਢਿੱਲਾ ਮੱਠਾ ਉਹ ਬੜੇ ਹੈਰਾਨ ਹੁੰਦੇ ਮਰੀਜ਼ ਡਾਕਟਰ ਸਾਹਿਬ ਤੁਸੀਂ ਬਿਮਾਰ ਹੋ ਸਕਦੇ ਹੋ ਕਮਾਲ ਦੀ ਗੱਲ ਆ ਮਰੀਜ਼ ਤਾਂ ਬਿਮਾਰ ਹੋਣ ਤੇ ਤੁਸੀਂ ਡਾਕਟਰ ਆ ਵੀ ਢਿੱਲੇ ਹੋਏ ਪਏ ਆ ਉਹ ਕਹਿੰਦੇ ਭਰਾ ਅਸੀਂ ਵੀ ਬੰਦੇ ਹੀ ਆ
0: ਮੇਰੇ ਨਾ ਇੱਥੇ ਇੱਕ ਸੱਜਣ ਸੀਗੇ ਸਾਡੇ ਤੋਂ ਤਾਂ ਬਹੁਤ ਸੀਰੀਅਸ ਸੀਨੀਅਰ ਸੀਗੇ ਮਤਲਬ ਕਿ ਤਾਂ ਉਹ ਨਾ ਸਪੈਸ਼ਲਿਸਟ ਸੀਗੇ ਸ਼ਮੀ ਜੀ ਐਨਾਸਥੀਸੀਆ ਦੇ ਜਦੋਂ ਵੀ ਕੋਈ ਐਮਰਜੈਂਸੀ ਆਉਣੀ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਬੁਲਾਉਣਾ ਭਾਈ ਇਹਨੂੰ ਡੋਜ਼ ਜਿਹੜੀ ਦੇਣੀ ਆ ਇਹਨੂੰ ਮਤਲਬ ਕਿ ਸਲੋਨ ਦੇ ਲਈ ਜਾਂ ਉਹਨੂੰ ਐਮਰਜੈਂਸੀ ਦੇ ਵਿੱਚ ਜੋ ਕੁਝ ਵੀ ਕੇਸ ਆਉਂਦਾ ਹੈ ਤਾਂ ਉਹਨਾਂ ਨੂੰ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਉਹ ਸਵੇਰ ਨੂੰ ਦੁਪਹਿਰ ਨੂੰ ਜਾਂ ਉਹਨਾਂ ਦਾ ਏਰੀਆ ਮਤਲਬ ਕਿ ਹੁੰਦਾ ਸੀਗਾ ਕਿ ਮਤਲਬ ਕਿ 100 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹ ਜਾ ਸਕਦੇ ਸੀਗੇ ਡਿਊਟੀ ਉਹਨਾਂ ਦੀ ਏਦਾਂ ਸੀ ਕਦੇ ਵੀ ਕਿਤੇ ਵੀ ਮਤਲਬ ਕਿ ਜ਼ਰੂਰਤ ਪੈਂਦੀ ਹੈ ਤਾਂ 1 ਘੰਟੇ 1.5 ਘੰਟੇ ਦੇ ਵਿੱਚ ਵੱਧ ਤੋਂ ਵੱਧ ਉਹ ਉੱਥੇ ਅਵੇਲੇਬਲ ਹੋਣੇ ਚਾਹੀਦੇ ਆ
1: ਬਹੁਤ ਬਹੁਤ ਮੁਸ਼ਕਿਲ ਹੈ ਜੀ ਜਿਹੜੀ ਮੈਂ ਉਦਾਹਰਨ ਦੇਣ ਲੱਗਾ ਸੀ ਨਾ ਐ ਸੀ ਦੇਖੋ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਬੱਚੇ ਨੂੰ ਸੁਪਨਾ ਦਿਖਾਇਆ ਜਾਂਦਾ ਹੈ ਜਾਂ ਬੱਚਾ ਖੁਦ ਸੁਪਨਾ ਦੇਖਦਾ ਕਿ ਮੈਂ ਵੱਡਾ ਹੋ ਕੇ ਡਾਕਟਰ ਬਣੂੰਗਾ ਸਵਾਲ ਪੁੱਛਦੇ ਆਮ ਆਪਾਂ ਕਲਾਸ ਚ ਪੁੱਛ ਲੈਂਦੇ ਹਾਂ ਵੱਡੇ ਹੋਏ ਕੀ ਬਣੂਗੀ ਜੀ ਕੋਈ ਕਹੂਗਾ ਮੈਂ ਟੀਚਰ ਬਣੂੰਗਾ ਕੋਈ ਕਹੂਗਾ ਮੈਂ ਇੰਜੀਨੀਅਰ ਬਣੂੰਗਾ ਡਾਕਟਰ ਇੰਜੀਨੀਅਰ ਤੇ ਟੀਚਰ ਇਹ ਜ਼ਿਆਦਾਤਰ
0: ਕੋਮਨ ਆਨਸਰ ਹੁੰਦਾ ਹੈ
1: ਹਾਂ ਉਹ ਰੇਅਰ ਹੁੰਦੇ ਜਾਂਦੇ ਆ ਫਿਰ ਅੱਗੇ ਜਿੰਨੇ ਡਿਪਾਰਟਮੈਂਟ ਆ ਤੇ ਪਰ ਮੋਸਟ ਕਾਮਨ ਜਿਹੜੇ ਆਪਾਂ ਦੇਖਦੇ ਹਾਂ ਉਹ ਇਹੀ ਉੱਤਰ ਆਉਂਦੇ ਬੱਚਿਆਂ ਦੇ ਕੋਈ ਹੋਏਗਾ ਜਿਹੜਾ ਕਹੇਗਾ ਕਿ ਬਿਜ਼ਨਸਮੈਨ ਬਣਨਾ ਜਾਂ ਕੁਛ ਹੈ ਲੇਕਿਨ ਜ਼ਿਆਦਾਤਰ ਇਹ ਚੁਣਦੇ ਆ ਹੁਣ ਇੱਕ ਕੋਈ ਬੱਚਾ ਸੀ ਬੜਾ ਬ੍ਰਿਲੀਅੰਟ ਲੜਕੀ ਸੀ ਤੇ ਉਹਨੇ ਪਹਿਲੀ ਕਲਾਸ ਤੋਂ ਲੈ ਕੇ ਅੱਗੇ ਉਹਦੀ 10ਵੀਂ ਤੱਕ ਮੈਰਿਟ ਉਹਨੇ ਹਾਸਲ ਕੀਤੀ ਬਹੁਤ ਸ਼ਾਨਦਾਰ ਉਹਦਾ ਪੂਰਾ ਰਿਕਾਰਡ ਚੱਲਿਆ ਔਰ ਉਹਨੇ ਜਦੋਂ ਉਹਨੂੰ ਕੋਈ ਪੁੱਛੇ ਕੀ ਬਣਨਾ ਬੇਟਾ ਤਾਂ ਉਹਨੇ ਕਹਿਣਾ ਮੈਂ ਡਾਕਟਰ ਬਣਨਾ ਤੇ ਉਹਨੇ ਅੱਗੇ ਪੜ੍ਹਾਈ ਕੀਤੀ ਟੈਸਟ ਦਿੱਤਾ ਉਹ ਟੈਸਟ ਵਿੱਚ ਵੀ ਉਹਦੇ ਬਹੁਤ ਵਧੀਆ ਜਿਹੜੀ ਰੈਂਕਿੰਗ ਆਈ ਤੇ ਉਹਨੂੰ ਜਿਹੜਾ ਵੀ ਉਹ ਕਾਲਜ ਉਹਨੇ ਚੁਣਨਾ ਚਾਹਿਆ ਸੀ ਕਿ ਮੈਂ ਇੱਥੇ ਪੜ੍ਹਨਾ ਚਾਹੁੰਦੀ ਹਾਂ ਉਹੀ ਉਹਨੂੰ ਮਿਲਿਆ ਹੁਣ ਜਦੋਂ ਉੱਥੇ ਉਹਨੂੰ ਸਾਰਾ ਕੁਛ ਆਪਣਾ ਸਹੀ ਸਹੀ ਹੋ ਗਿਆ ਜੋ ਬੰਦੇ ਨੇ ਇੰਨੀ ਮਿਹਨਤ ਕੀਤੀ ਹੈ ਬੱਚੇ ਨੇ ਉਹ ਕਾਲਜ ਜਦੋਂ ਉੱਥੇ ਗਈ ਤਾਂ ਉੱਥੇ ਜਾ ਕੇ ਉਹ ਬਿਮਾਰ ਹੋ ਗਈ ਇਹ ਬੁਰਾ ਹਾਲ ਹੋ ਗਿਆ ਉਹਨੇ ਰੋਟੀ ਪਾਣੀ ਖਾਣਾ ਛੱਡਤਾ ਤੇ ਬੁਰਾ ਉਹ ਇਕਦਮ ਹੀ ਵੀਕਨੈਸ ਇੰਨੀ ਹੋ ਗਈ ਆ ਤੇ ਉਹ ਜਦੋਂ ਦੇਖਿਆ ਉਹਦੇ ਘਰੇ ਸੁਨੇਹਾ ਆਇਆ ਕਿ ਭਾਈ ਸਾਹਿਬ ਤੁਹਾਡੀ ਬੇਟੀ ਦਾ ਏਦਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਉਹਦਾ ਤੁਸੀਂ ਆਓ ਪੇਰੈਂਟਸ ਵੀ ਗਏ ਬੜੇ ਹੈਰਾਨ ਹੋ ਗਏ ਉਹ ਕਹਿੰਦੇ ਵੀ ਕਿਵੇਂ ਇਹ ਹੋਇਆ ਕੀ ਆ ਡਾਇਗਨੋਜ਼ ਕਰੋ ਭਾਈ ਉਹ ਤਾਂ ਕਿਉਂਕਿ ਮੈਡੀਕਲ ਕਾਲਜ ਦੇ ਵਿੱਚ ਹੀ ਆ ਉੱਥੇ ਜੇ ਬਿਮਾਰ ਹੋ ਗਈ ਤੇ ਬਾਕੀ ਕੀ ਰਹਿ ਗਿਆ
0: ਬਿਲਕੁਲ ਹੈ ਜੀ
1: ਉੱਥੇ ਉਹਦੀ ਜਿਹੜੀ ਸਾਰਾ ਜਿਹੜੀ ਬੋਡੀ ਦੇ ਟੈਸਟ ਸਾਰੇ ਨਾਰਮਲ ਆ ਰਹੇ ਸੀ ਫਿਰ ਉਹਦੀ ਸਾਈਕੋਲੋਜੀਕਲੀ ਜਿਹੜੀ ਜਾਂਚ ਕੀਤੀ ਗਈ ਪਤਾ ਲੱਗਿਆ ਕਿ ਉਹ ਸ਼ੌਕ ਦੇ ਵਿੱਚ ਆ ਸ਼ੌਕ ਕੀ ਲੱਗਾ ਉਹਨੂੰ ਕਿ ਜਿਸ ਦਿਨ ਉਹ ਐਡਮਿਸ਼ਨ ਉਹਦੀ ਪਹਿਲੀ ਕਲਾਸ ਸੀਗੀ ਤੇ ਉਹਨੂੰ ਜਿਹੜਾ ਸਾਰੇ ਜਿਹੜੇ ਬੱਚੇ ਸੀਗੇ ਗਰੁੱਪ ਉਹਨਾਂ ਨੂੰ ਸੀਨੀਅਰ ਡਾਕਟਰ ਜਿਹੜੇ ਆ ਟੀਚਰ ਆ ਉੱਥੇ ਲੈ ਗਏ ਮੋਰਚਰੀ ਦੇ ਵਿੱਚ ਜਿੱਥੇ ਮੁਰਦੇ ਰੱਖੇ ਹੁੰਦੇ ਆ
0: ਬਿਲਕੁਲ
1: ਉੱਥੇ ਉਹਨਾਂ ਨੂੰ ਕਿਹਾ ਗਿਆ ਬੱਚਿਓ ਤੁਸੀਂ ਬਹੁਤ ਇੰਟੈਲੀਜੈਂਟ ਹੋ ਚਲੋ ਆਹ ਜਿਹੜੀ ਇੱਕ ਲਾਸ਼ ਪਈ ਆ ਇਹ ਇਹਦਾ ਪੇਟ ਖੋਲੋ ਇਹਦਾ ਓਪਰੇਟ ਕਰਨਾ ਉਹ ਕਿਤੋਂ ਉਹ ਕਿਤੇ ਕਹਿ ਲੋ ਵੀ ਬਹੁਤ ਹੀ ਗਲੀ ਸੜੀ ਲਾਸ਼ ਸੀ ਕਿਤੋਂ ਦਰਿਆ ਚੋਂ ਮਿਲੀ ਕਿਤੋਂ ਮਿਲੀ ਤੇ ਬੁਰਾ ਹਾਲ ਸੀ ਉਹਨੂੰ ਖੋਲਿਆ ਉਹ ਕੰਬਣ ਲੱਗ ਗਈ ਦੇਖ ਕੇ ਬੁਰਾ ਹਾਲ ਹੋ ਗਿਆ ਉਹਦਾ ਵੀ ਆਹ ਕੀ ਹੋ ਗਿਆ ਕਿਹੋ ਜਿਹੀ ਚੀਜ਼ ਆ ਉਹਨੇ ਕਦੇ ਦੇਖਿਆ ਨੀ ਉਹ ਉਸ ਤੋਂ ਬਾਅਦ ਓਹਨੇ ਇੰਨਾ ਵਹਿਮ ਹੋਇਆ ਕਿ ਹੱਥ ਹੀ ਧੋਈ ਗਈ ਕਿ ਆਹ ਤਾਂ ਮੇਰਾ ਓਹਨੂੰ ਮੈਂ ਇਹੋ ਜਿਹਾ ਟੱਚ ਕਰ ਲਿਆ ਜੇ ਕਰ ਲਿਆ
0: ਹਾਲਾਂਕਿ
1: ਉਹ ਹੋ ਗਿਆ ਉਹ ਸ਼ੌਕ ਲੱਗਾ ਬਹੁਤ ਜਿਆਦਾ ਸ਼ੌਕ ਲੱਗਾ ਤੋ ਫਿਰ ਓਹਨੂੰ ਸਮਝਾਇਆ ਗਾ ਕਿ ਬੇਟਾ ਜੋ ਤੁਸੀਂ ਸੋਚਿਆ ਤੁਹਾਡਾ ਏਮ ਸੀ ਉਹ ਇਹੀ ਕੁਛ ਹੈ ਨਾ ਹੁਣ ਬੋਡੀ ਇਹਨੂੰ ਤੁਸੀਂ ਉਹ ਨਾ ਸੋਚੋ ਕੀ ਆ ਇੱਕ ਕਹਿ ਲੋ ਵੀ ਜਿਵੇਂ ਮਕੈਨਿਕ ਦੇ ਮੂਹਰੇ ਕਾਰ ਖੁੱਲੀ ਪਈ ਆ ਬੋਡੀ ਉਹੀ ਚੀਜ਼ ਆ
0: ਬਿਲਕੁਲ
1: ਇਹਨੂੰ ਆਪਾਂ ਸਟੱਡੀ ਕਰਾਂਗੇ ਇਹਨੂੰ ਇਹ ਖੁੱਲੇਗੀ ਸਟੱਡੀ ਹੋਏਗੀ ਤਾਂ ਪਤਾ ਲੱਗੇਗਾ ਵੀ ਆਪਾਂ ਕਿਵੇਂ ਟ੍ਰੀਟਮੈਂਟ ਕਰਨਾ ਨਾ ਅੱਗੇ ਜਾ ਕੇ ਓਪਰੇਟ ਕਰਨੇ ਵੱਡੇ ਵੱਡੇ ਤੇ ਏਦਾਂ ਹੀ ਘਬਰਾਹਟ ਹੋਣ ਲੱਗੀ ਫਿਰ ਡਾਕਟਰ ਕੀ ਬਣਨਾ
0: ਬਿਲਕੁਲ
1: ਇਹ ਟਫ ਹੈ ਬਹੁਤ ਟਫ ਕੰਮ ਆ
0: ਬਹੁਤ ਸਟਰੋਂਗ ਚਾਹੀਦਾ ਜੀ ਤੇ ਸ਼ਮੀ ਜੀ ਆਪਣੇ ਨਾਲ ਦੋ ਸਰੋਤੇ ਨੇ ਡਾਕਟਰ ਪੱਟੀ ਸਾਹਿਬ ਵੀ ਜੁੜੇ ਆ ਤੇ ਉਸ ਤੋਂ ਪਹਿਲਾਂ ਰਾਜਨ ਸੈਣੀ ਸਾਹਿਬ ਦੀ ਗੱਲ ਸੁਣ ਕੇ ਤੇ ਨਾਲ ਫਿਰ ਪੱਟੀ ਸਾਹਿਬ ਦੀ ਸੁਣਦੇ ਆ ਮੁਕੱਦਰ ਜੀ ਵੀ ਲਾਈਨ ਦੇ ਵਿਚ ਲੱਗੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਸਵਾਗਤ ਹੈ ਜੀ
2: ਭਾਰੇ
0: ਸਾਹਿਬ ਸਤਿ ਸ੍ਰੀ ਅਕਾਲ ਜੀ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ
1: ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ
2: ਕਹਿੰਦੇ ਜੀ ਚਾਰਾ ਗੁਰੂ ਜੀ ਤਸਕੀਨ ਕੈਸੀ
0: ਜੀ
2: ਚਾਰਾ ਗੁਰੂ ਜੀ ਤਸਕੀਨ ਕੈਸੀ ਮੈਂ ਵੀ ਹੂੰ ਇਸ ਦੁਨੀਆ ਮੈਂ
0: ਕਿਆ ਬਾਤ ਹੈ ਜੀ
2: ਉਨਕੋ ਐਸਾ ਮਰਜ ਕਹਾਂ ਹੁਆ ਜਿਨਕੋ ਬਚਨਾ ਹੋਤਾ ਹੈ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ
1: ਚਾਰਾ
2: ਗੁਰੂ ਕਹਿੰਦੇ ਜੀ ਡਾਕਟਰ ਨੂੰ ਕਹਿੰਦਾ ਡਾਕਟਰ ਮੈਨੂੰ ਏਦਾਂ ਦੀਆਂ ਸਲਾਹਾਂ ਨਾ ਦੇ ਤੂੰ ਆਪਣੇ ਆਪ ਨੂੰ ਬਹੁਤਾ ਸਿਆਣਾ ਨਾ ਸਮਝ ਉਹਨਾਂ ਬੰਦਿਆਂ ਨੂੰ ਇਹੋ ਜਿਹੀ ਬਿਮਾਰੀ ਨੀ ਹੁੰਦੀ ਜਿਹਨਾਂ ਨੇ ਬਚਣਾ ਹੁੰਦਾ ਆ
0: ਕਿਆ ਬਾਤ ਹੈ ਜੀ ਵਾਹ ਜੀ
2: ਡਾਕਟਰ ਤਾਂ ਹੁਣ ਇੱਕ ਜ਼ਿੰਦਗੀ ਤੇ ਮੌਤ ਦੇ ਵਿੱਚ ਜਿਹੜਾ ਹੈਗਾ ਆ ਅੱਗੇ ਤੋਰਨ ਵਾਸਤੇ ਹੁੰਦਾ ਆ ਵੀ ਹਾਂ ਜੀ ਜੋ ਤੇਰੇ ਕੋਲ ਕਹਿੰਦੇ ਬੰਦਾ ਲੈ ਕੇ ਕੁਛ ਨੀ ਜਾਂਦਾ ਕਹਿੰਦਾ ਫੇਰ ਲੈ ਕੇ ਕਿਉਂ ਨੀ ਜਾਂਦਾ ਕਹਿੰਦੇ ਜੋ ਕਮਾਇਆ ਉਹ ਡਾਕਟਰ ਲੈ ਜਾਂਦਾ ਬਸ ਬੰਦਾ ਤੋਰ ਦਿੰਦੇ ਅੱਗੇ
0: ਤੁਸੀਂ ਹੁਣ ਰੱਬ ਦਾ ਦੂਤ ਬਣਾ ਤਾ ਉਹਨੂੰ ਦੇਖ ਲੋ
2: ਦੂਤ ਉਹਨੂੰ ਅਸਲੀਅਤ ਦੱਸਦਾ ਆ ਵੀ ਜ਼ਿੰਦਗੀ ਚ ਤੂੰ ਝੂਠ ਸੱਚ ਬੋਲ ਕੇ ਜੋ ਕਮਾਇਆ ਆ ਰੱਖ ਜਾਏ ਤੂੰ ਗਾਂ ਜਾਂ ਖਾਲੀ ਜੀ
0: ਬਿਲਕੁਲ ਹੈ ਜੀ
1: ਇਹ ਸਹੀ ਹੈ ਜੀ ਕਿਆ ਪਤਾ
2: ਹਾਂ ਜੀ ਸੋ ਇਸ ਕਰਕੇ ਕਹਿੰਦੇ ਬੜਾ ਪਵਿੱਤਰ ਪੇਸ਼ਾ ਆ ਜੀ ਪੇਸ਼ਾ ਵਾਕਈ ਪਵਿੱਤਰ ਆ ਜੀ ਮੈਂ ਅੱਗੇ ਵੀ ਸਾਂਝਾ ਕੀਤਾ ਸੀਗਾ ਜੀ ਵੀ ਆ ਸਾਡੇ ਇੱਥੇ ਨੇੜੇ ਇੱਕ ਪਿੰਡ ਹੈਗਾ ਸੀਗਾ ਜੀ ਉੱਥੇ ਇੱਕ ਬੰਦਾ ਹੈਗਾ ਸੀਗਾ ਉਹ ਕਿਤੇ ਪਹਿਲਾਂ ਸਾਈਕਲਾਂ ਦੀ ਦੁਕਾਨ ਕਰਦਾ ਸੀ ਜੀ
0: ਜੀ
2: ਉਹਦਾ ਸਾਈਕਲਾਂ ਦਾ ਕੰਮ ਨਹੀਂ ਬਹੁਤਾ ਚੱਲਿਆ ਤੇ ਉਹਨੇ ਛੱਡ ਕੇ ਤੇ 4 ਮਹੀਨੇ ਕਿਸੇ ਡਾਕਟਰ ਦੇ ਕੋਲ ਲਾ ਜਾ ਕੇ ਲਾਇਆ
0: ਕੰਮ ਸਿੱਖ ਲਿਆ ਜੀ
2: ਹਾਂਜੀ ਕੰਮ ਸਿੱਖ ਲਿਆ ਉਹਨੇ ਜਦੋਂ ਕੰਮ ਸਿੱਖ ਲਿਆ ਮੁੜ ਕੇ ਆਇਆ ਉਹ ਉੱਥੇ ਮੈਂ ਬੈਠਾ ਆ ਤੇ ਉੱਥੇ ਕਹਿੰਦਾ ਆ ਕੇ ਕਹਿੰਦਾ ਮਿਸਤਰੀ ਯਾਰ ਰਾਤ ਦੀ ਕੁੜੀ ਢਿੱਲੀ ਹੋਈ ਆ ਉਹ ਨਾਲੇ ਨਾ ਬੁੜ ਬੁੜ ਕਰੀ ਚੱਲੇ ਨਾਲੇ ਉਹਨੇ ਨਾ ਫਟਾਫਟ 4 ਕੇ ਖੁਰਾਕਾਂ ਬਣਾ ਕੇ ਉਹਨੂੰ ਦੇ ਦਿੱਤੀਆਂ ਏਦਾਂ ਕਰਕੇ ਦੇ ਦੇਈ ਮੈਂ ਕਿਹਾ ਤੈਨੂੰ ਮਿਸਤਰੀ ਕਿਉਂ ਕਿਹਾ ਕਹਿੰਦਾ ਯਾਰ ਪਹਿਲਾਂ ਮੈਂ ਇੱਥੇ ਜਿਹੜਾ ਹੈਗਾ ਮਿਸਤਰੀ ਦੀ ਦੁਕਾਨ ਕਰਦਾ ਸੀ ਬਾਅਦ ਚ ਕੰਮ ਸਿੱਖਿਆ ਇਹ ਮੈਂ ਕਿਹਾ ਕਹਿੰਦਾ ਦੁਕਾਨ ਮੁੜ ਕੇ ਉਹੀ ਕਿਰਾਏ ਤੇ ਲੈ ਲਈ ਹਾਂਜੀ
0: ਕਿਤੇ
2: ਸਾਈਕਲਾਂ ਉਹ ਲੋਕੀ ਡਾਕਟਰ ਦੀ ਵੀ ਜਾਂ ਮਿਸਤਰੀ ਵੀ ਕਹਿ ਜਾਂਦੇ ਸੀ
0: ਉਹਨੇ ਮਿਸਤਰੀ ਕਹਿੰਦੇ ਉਹ ਵਿੱਚ ਵਿੱਚ ਡਾਕਟਰ ਜਦੋਂ ਗੋਲੀਆਂ ਕਹਿੰਦਾ ਹੋਣਾ ਮਿਸਤਰੀ ਪਾਨੇ ਚਾਬੀਆਂ ਗਿਣਨ ਲੱਗ ਜਾ ਪਲਾਸ ਬਣਾਈ ਹੋਏ
2: ਮੈਂ ਸਾਡੇ ਨਾ ਮੇਰਾ ਇੱਕ ਭਾਂਜਾ ਉਹ MD ਡਾਕਟਰ ਬਿਲਾਸਪੁਰ ਹਾਂਜੀ ਇੱਕ ਫੰਕਸ਼ਨ ਦੇ ਵਿੱਚ ਇਕੱਠੇ ਹੋਏ ਤੇ ਉਹਨੂੰ ਮੈਂ ਕਿਹਾ ਵੀ ਗੱਲ ਸੁਣ ਭਾਈ
0: ਜੀ
2: ਸਾਡੇ ਲੋਕ ਤਾਂ ਏਦਾਂ ਮਤਲਬ ਜਿਹੜਾ ਹੈਗਾ ਆ ਇੰਨਾ ਡਾਕਟਰ ਤੇ ਭਰੋਸਾ ਕਰਦੇ ਮੈਂ ਕਿਹਾ ਇੱਕ ਬੰਦਾ ਬਜ਼ੁਰਗ ਮਰ ਗਿਆ ਤੇ ਉਹਨੂੰ ਲੈ ਕੇ ਤੁਰੇ ਤੇ ਕਹਿੰਦਾ ਮੈਂ ਕਿਹਾ ਡਾਕਟਰ ਸਾਹਿਬ ਤੂੰ ਚੈੱਕ ਕਰਾਇਆ
0: ਜੀ
2: ਹਾਂਜੀ ਤੇ ਉਹ ਮੈਂ ਕਿਹਾ ਡਾਕਟਰ ਸਾਹਿਬ ਨੇ ਕਹਿਤਾ ਵੀ ਮਰ ਗਿਆ ਆ ਤਾਂ ਅਗਲੇ ਜਾ ਕੇ ਲੈ ਗਏ ਉਹ ਰਾਸਤੇ ਚ ਉੱਠ ਬੈਠਾ ਕਹਿੰਦਾ ਭਰਾਓ ਮੈਨੂੰ ਕਿੱਥੇ ਲੈ ਜਾਂਦੇ ਮੈਂ ਤਾਂ ਜੀਂਦਾ ਆ
0: ਜੀ
2: ਸਾਡੇ ਬੰਦੇ ਕਹਿੰਦੇ ਪਿਆਰਾ ਤੂੰ ਸੋਹਣ ਲਾਲ ਨਾਲੋਂ ਜਿਆਦਾ ਸਿਆਣਾ
0: ਹੁਣ ਤਾਂ ਮਾਰਨਾ ਹੀ ਪਊ ਸੋਹਣ ਲਾਲ ਨੇ
2: ਕਹਿੰਦਾ ਇੰਨਾ ਭਰੋਸਾ ਕਰੀਦਾ ਡਾਕਟਰਾਂ ਦਾ ਜੀ ਇੰਨਾ ਭਰੋਸਾ ਕਰੀਦਾ ਬਾਕੀ ਹੁਣ ਡਾਕਟਰ ਪੱਟੀ ਸਾਹਿਬ ਲਾਈਨ ਤੇ ਮੈਂ ਜਿਆਦਾ ਵਿੱਚ ਟਾਈਮ ਨਹੀਂ ਲੈਣਾ, ਮੈਨੂੰ ਪਤਾ ਹੈਗਾ ਆ ਉਹ ਆਪਣਾ ਤਜਰਬਾ ਸਾਂਝਾ ਕਰਨਗੇ, ਉੱਥੋਂ ਹੁਣ ਤੁਹਾਨੂੰ ਸਹੀ ਡਾਕਟਰ ਦੀ ਪਹਿਚਾਣ ਤਾਂ ਤੁਹਾਨੂੰ ਉੱਥੋਂ ਹੀ ਹੋ ਸਕਦੀ ਹੈ। ਅਸੀਂ ਤਾਂ ਡਾਕਟਰਾਂ ਬਾਰੇ ਜੋ ਸਤਿਕਾਰ ਸੀ ਉਹ ਤੁਹਾਡੇ ਅੱਗੇ ਦੱਸ ਦਿੱਤਾ
0: ਜੀ, ਧਰਮ ਸੰਕਟ ਚ ਪਾਤਾ ਜੀ, ਥੈਂਕ ਯੂ ਜੀ, ਥੈਂਕ ਯੂ,
2: ਜ਼ਿੰਦਗੀ ਜਿੰਦਾਬਾਦ, ਜਿੰਦਾਬਾਦ ਤੇ ਸਾਮਰਾਜਵਾਦ,
0: ਥੈਂਕ
2: ਯੂ ਜੀ,
0: ਸ਼ੁਕਰੀਆ ਜੀ, ਥੈਂਕ ਯੂ,
1: ਸ਼ੁਕਰੀਆ ਜੀ।
0: ਲੋ ਦੋਸਤੋ, ਇਹ ਸਨ ਜੀ ਰਾਜਨ ਸੈਣੀ ਸਾਹਿਬ, ਐਡਵੋਕੇਟ ਸਾਹਿਬ, ਤੇ ਅਗਲੀ ਗੱਲਬਾਤ ਕਰਦੇ ਹਾਂ ਆਪਾਂ, ਡਾਕਟਰ ਮਲਕੀਤ ਸਿੰਘ ਪੱਟੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਅੱਜ ਉਹਨਾਂ ਦਾ ਦਿਹਾੜਾ, ਉਹਨਾਂ ਨੂੰ ਮੁਬਾਰਕਬਾਦ ਵੀ ਹੈ ਤੇ ਜੀ ਆਨੂ ਜੀ ਪੱਟੀ ਸਾਹਿਬ ਸਵਾਗਤ,
3: ਬਿਲਕੁਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ,
3: ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ, ਸਾਡਾ ਦਿਨ ਹੈ, ਸਾਨੂੰ ਯਾਦ ਕੀਤਾ ਤੁਸੀਂ,
0: ਜੀ ਆਨੂ ਜੀ,
3: ਹਾਸੇ ਮਜ਼ਾਕ ਦਾ ਜਵਾਬ ਸੈਣੀ ਸਾਹਿਬ ਦਾ ਹਾਸੇ ਮਜ਼ਾਕ ਜੀ ਦੇ ਦਿਆਂ ਜੀ,
0: ਜੀ
3: ਜਿਹੜਾ ਧਰਮਰਾਜ ਹੈ ਨਾ ਜੀ,
0: ਜੀ
3: ਜਿਹੜੇ ਹੁੰਦੇ ਨਾ ਵੱਡੇ ਵੱਡੇ ਲੀਡਰ ਜਾਂ ਮਤਲਬ ਵੱਡੇ ਵੱਡੇ ਹੋਰ ਕੋਈ ਲੁੱਟ ਮਾਰ ਕਰਨ ਵਾਲੇ
0: ਜੀ,
3: ਜਾਂ ਲੋਕਾਂ ਕੋਲ ਜ਼ਿਆਦਾ ਪੈਸਾ ਲੈਣ ਵਾਲੇ ਵਕੀਲ
0: ਜੀ,
3: ਇਹਨਾਂ ਕੋਲ ਲੇਖਾ ਧਰਮਰਾਜ ਨੀ ਲੈਂਦਾ ਜੀ,
0: ਇਹ ਆਪਣੀ ਲਾਲ ਬਹੀ ਖਵਲ ਕੇ ਬਹਿ ਜਾਂਦੇ ਆ,
3: ਨਹੀਂ ਨਹੀਂ ਇਹ ਇਹਨਾਂ ਤੋਂ ਲੇਖਾ ਲੈਣ ਲਈ ਰੱਬ ਨੇ ਸਾਨੂੰ ਪੈਦਾ ਕੀਤਾ
0: ਜੀ, ਕਿਆ ਬਾਤ ਹੈ ਜੀ, ਜੀ
3: ਉਹ ਫਿਰ ਜਦੋਂ ਇਹ ਰੱਬ ਆਂਦਾ ਵੀ ਜੇ ਹੁਣ ਇਹ ਤੁਹਾਡੇ ਕੋਲ ਆ ਗਏ ਆ ਵੀ ਇਹਨਾਂ ਜਿਹੜਾ ਕਮਾਇਆ ਆਵੇ ਵੀ ਇੱਥੇ ਹੀ ਰੱਖ ਲਓ ਹੁਣ
0: ਜੀ,
3: ਉਹ ਫਿਰ ਸਾਨੂੰ ਧਰਮਰਾਜ ਨੇ ਇੰਨਾ ਕੁ ਲਾਓ ਕੀਤਾ ਵੀ ਇੱਕ ਗਲੂਕੋਜ਼ ਅਗਲੀ ਤੇ ਪੰਜ ਸੱਤ ਇਹਨਾਂ ਨੂੰ ਨਕਲੀ, ਸੂਈਆਂ ਜਿਹੜੀਆਂ ਇਹਨਾਂ ਨੂੰ ਧਰਮਰਾਜ ਨੇ ਚਬਾਉਣੀਆਂ ਹੁੰਦੀਆਂ ਨਾ ਉੱਥੇ ਕੜਾਹੇ ਕੜੂਹੇ ਚ ਕਹਿੰਦੇ ਪਤਾ ਨੀ ਮਿੱਥਿਆ ਚਲੋ ਹੈ ਤੇ ਕੜਾਹਿਆਂ ਚ ਸੁੱਟਦੇ ਪਾਪੀਆਂ ਨੂੰ, ਉਹ ਫਿਰ ਲੇਖਿਆ ਹੀ ਇੱਥੇ ਬਰਾਬਰ ਕਰ ਦਿੰਦੇ ਆ,
0: ਬਿਲਕੁਲ ਹੈ ਜੀ,
3: ਉਹਦੇ ਵਾਸਤੇ ਫਿਰ ਜਿਹੜਾ ਤੁਹਾਨੂੰ ਦੱਸਿਆ ਨਾ ਬਿਨਾਂ ਮਤਲਬ
0: ਤੁਸੀਂ ਟਿਕਟ ਬਣਾ ਕੇ ਦਿੰਦੇ ਹੋ,
3: ਬਿਨਾਂ ਮਤਲਬ ਤੋਂ ਆਪਰੇਸ਼ਨ ਕਰ ਦਿੰਦੇ, ਉਹ ਫਿਰ ਐਵੇਂ ਦੇ ਬੰਦੇ ਕਾਬੂ ਆ ਜਾਂਦੇ ਆ,
0: ਬਿਲਕੁਲ ਹੈ ਜੀ, ਦਾੜ ਥੱਲੇ,
3: ਹਾਂਜੀ ਹਾਂਜੀ, ਉਹ ਹਾਸੇ ਮਜ਼ਾਕ ਦੀਆਂ ਗੱਲਾਂ ਨੇ ਜੀ, ਚਲੋ ਵੀ ਜਰੂਰੀ ਹੁੰਦਾ, ਐਕਚੁਲੀ ਜੀ ਪ੍ਰੋਬਲਮ ਇਹ ਆ ਵੀ ਨਾ ਤੇ ਜਿਹੜੀਆਂ ਤੁਸੀਂ ਡਾਕਟਰਾਂ ਦੀਆਂ ਵੀਕਨੈਸ ਦੱਸੀਆਂ ਨੇ ਜੀ ਟੈਸਟ ਕਰਾਉਂਦੇ ਨੇ ਬਿਨਾਂ ਮਤਲਬ, ਇਹ ਬਿਲਕੁਲ ਸੱਚ ਹੈ ਜੀ, ਇਹਦੇ ਚ ਕੋਈ ਮਤਲਬ ਸ਼ੰਕਾ ਨੀ ਹੈਗਾ,
0: ਬਿਲਕੁਲ ਹੈ ਜੀ,
3: ਹੁਣ ਉੱਥੇ ਜੀ ਜਦੋਂ ਇੰਨਾ ਸਿਸਟਮ ਆ ਜਾਏਗਾ ਨਾ, ਜਦੋਂ ਡਾਕਟਰ ਨੂੰ ਮੰਨ ਲਓ ਵੀ ਮੈਂ ਸ਼ੋਰਟ ਚ ਕਹਾਂ ਨਾ, ਪਤਾ ਲੱਗ ਜਾਂਦਾ ਵੀ ਕਿਹੜੇ ਮਰੀਜ਼ ਨੂੰ ਕਿਹੜੀ ਬਿਮਾਰੀ ਹੈ
0: ਜੀ,
3: ਦੇਖੋ ਪੇਸ਼ੈਂਟ ਦੀ ਡੈਥ ਹੋਣੀ ਲਾਜ਼ਮੀ ਹੈ, ਜੇ ਟ੍ਰੀਟ ਅਸੀਂ ਕਰਨਾ ਸਹੀ ਕਰਕੇ ਤੇ ਮੌਤ ਹੋਣੀ ਵੀ ਲਾਜ਼ਮੀ ਹੈ, ਲੇਕਿਨ ਜਦੋਂ ਕੋਰਟ ਦੇ ਵਿੱਚ ਕੇਸ ਲੱਗਦਾ ਨਾ ਕੱਲ ਨੂੰ ਸੈਣੀ ਸਾਹਿਬ ਦਾ ਜਦੋਂ ਵਸ ਪਈਦਾ, ਉਹ ਫਿਰ ਉੱਥੇ ਲੇਖਾ ਇਹ ਲੈਂਦੇ ਆ,
0: ਬਿਲਕੁਲ
3: ਆਹ ਐਕਸਰਾ ਨੀ ਕਰਾਇਆ ਜੀ, ਉਹ ਟੈਸਟ ਨੀ ਕਰਾਇਆ ਜੀਗਾ, ਸਾਨੂੰ ਪਤਾ ਹੀ, ਉਹ ਫਿਰ ਇਹਨਾਂ ਦੇ ਨਾਲ ਮੱਥਾ ਮਾਰਨ ਵਾਸਤੇ ਸਾਨੂੰ ਬਿਨਾਂ ਮਤਲਬ ਤੋਂ ਕਰਾਉਣੇ ਪਏ,
0: ਬਿਲਕੁਲ ਹੈ ਜੀ,
3: ਹੁਣ ਐਕਚੁਲੀ ਕੀ ਆ ਜੀ, ਇੱਕ ਤਾਂ ਵੇਖੋ ਹੁਣ ਐਮ ਬੀ ਬੀ ਐਸ ਕਰਨੀ, ਚਲੋ ਅਸੀਂ ਤੇ ਬਣਿਆ ਵੇਲਿਆਂ ਚ ਕਰ ਗਏ, ਸਿੰਪਲ ਜੇ ਜ਼ਿਮੀਦਾਰ ਦੇ ਬੱਚੇ ਸੀ, ਸਰਕਾਰੀ ਅਸੀਂ ਤੇ ਗੌਰਮੈਂਟ ਤੋਂ ਕੀਤੀ ਹੈ
0: 90 ਲੱਖ,
3: ਅੱਜ ਤਾਂ ਬਹੁਤ ਮਹਿੰਗੀ ਆ,
0: ਬਿਲਕੁਲ ਹੈ ਜੀ,
3: ਮਹਿੰਗੀ ਕੀ ਜੀ, ਸਭ ਤੋਂ ਪਹਿਲਾਂ ਤਾਂ ਨੀਟ ਦੇਣਾ ਤੇ ਪੇਪਰ ਖਰੀਦਣਾ ਪੈਂਦਾ ਜੀ,
0: ਬਿਲਕੁਲ ਹੈ ਜੀ,
3: ਪਤਾ ਕਿ ਤੁਹਾਨੂੰ ਘੁਟਾਲੇ ਚੱਲਦੇ, ਉਹ ਲੋਕ ਫਿਰ ਕੀ ਕਰਨਗੇ ਜਾ ਕੇ
0: ਜੀ,
3: ਲੇਕਿਨ ਇਹ ਵੀ ਇੱਕ ਕਾਰਪੋਰੇਟ ਕਿਹੜਾ ਆ ਗਿਆ ਨਾ ਵਿੱਚ
0: ਜੀ,
3: ਕਾਰਪੋਰੇਟ ਦੇ ਹਾਸਪਿਟਲ ਦੇ ਵਿੱਚ ਡਾਕਟਰ ਨੂੰ ਮੰਨ ਲਓ ਜੇ 2 ਲੱਖ ਰੁਪਇਆ ਤਨਖਾਹ ਮਿਲਦੀ ਹੈ ਨਾ
0: ਜੀ,
3: ਤੇ 4 ਲੱਖ ਰੁਪਇਆ ਤੁਹਾਨੂੰ ਘੱਟ ਤੋਂ ਘੱਟ ਕਾਰਪੋਰੇਟ ਨੂੰ ਕਮਾ ਕੇ ਦੇਣਾ ਪੈਣਾ
0: ਜੀ,
3: ਉਹ ਤੁਸੀਂ ਬਿਨਾਂ ਮਤਲਬ ਤੋਂ ਚਾਹੇ ਟੈਸਟ ਕਰਾਓ, ਚਾਹੇ ਬਿਨਾਂ ਮਤਲਬ ਤੋਂ ਦਾਖਲ ਕਰੋ
0: ਜੀ,
3: ਬਿਨਾਂ ਮਤਲਬ ਤੋਂ ਆਪਰੇਸ਼ਨ ਕਰੋ, ਜੋ ਮਰਜ਼ੀ ਕਰੋ
0: ਜੀ,
3: ਇੱਕ ਉੱਥੇ ਜਿਹੜੇ ਆਣ ਕੇ ਕਤਾਈਆਂ ਹੋ ਜਾਂਦੀਆਂ,
0: ਬਿਲਕੁਲ,
3: ਦੂਜਾ ਹੋ ਗਿਆ ਜੀ ਪਦਾਰਥਵਾਦੀ
0: ਜੀ,
3: ਸੁੱਖ ਸਹੂਲਤਾਂ ਇਹਦੇ ਵਾਸਤੇ ਫਿਰ ਉਹ ਲਾਲਚ ਜਿਹੜਾ ਜੀ ਡਾਕਟਰਾਂ ਦੇ ਅੰਦਰ ਵੀ ਆ ਗਿਆ, ਚਲੋ ਸਾਰਿਆਂ ਦੇ ਨੀ ਆਇਆ ਤੇ ਕੋਈ 2-4% ਤਾਂ ਬਚੇ ਹੈਗੇ ਵੀ, ਐਵੇਂ ਦੀ ਗੱਲ ਨੀ ਹੈਗੀ
0: ਜੀ,
3: ਉਹ ਜਿਵੇਂ ਜਿਵੇਂ ਕੀ ਕਹਿੰਦੇ ਤੇ ਵੀ ਸਾਰੀ ਦੁਨੀਆਂ ਫਿਰ ਗੰਧਲੀ ਹੋ ਗਈ ਹੈ, ਤੇ ਇਹ ਪੇਸ਼ਾ ਵੀ ਨਾਲ ਹੀ ਹੋ ਗਿਆ ਜੀ
0: ਜੀ,
3: ਹੁਣ ਕੋਈ ਬਚਿਆ ਨੀ ਹੈਗਾ ਇਸ ਚੀਜ਼ ਤੋਂ, ਇੱਕ ਮੈਡੀਸਨ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਨੇ
0: ਜੀ,
3: ਨਕਲੀ ਮੈਡੀਸਨ ਬਹੁਤ ਆ ਰਹੀਆਂ ਨੇ ਜਿਹੜੀਆਂ ਡਾਕਟਰ ਨੂੰ ਪਛਾਣਨੀਆਂ ਔਖੀਆਂ ਹੋ ਗਈਆਂ
0: ਜੀ,
3: ਹੁਣ ਜਿੰਨਾ ਮਰਜ਼ੀ ਤੁਸੀਂ ਕੁਆਲੀਫਾਈਡ ਹੋ ਨਾ, ਤੁਸੀਂ ਮੈਡੀਸਨ ਦੇਖ ਕੇ ਨੀ ਦੱਸ ਸਕਦੇ ਵੀ ਅਸਲੀ ਕਿ ਨਕਲੀ ਹੈ,
0: ਬਿਲਕੁਲ ਹੈ ਜੀ,
3: ਅਸੀਂ ਕੀ ਵੇਖਾਂਗੇ ਹੁਣ, ਮੰਨ ਲਓ ਮੈਂ ਮੈਡੀਸਨ ਮੰਗਾਉਣਾ, ਮੈਂ ਦੇਖਣਾ ਵਾ ਵੀ ਮੈਨੂੰ ਜੇ 5-7% ਕੰਸੈਸ਼ਨ ਮਿਲਦੀ ਹੈ ਨਾ
0: ਜੀ,
3: ਤੇ ਇਟ ਮੀਨ ਉਹ ਮੈਡੀਸਨ ਜਿਹੜੀ ਹੈ ਨਾ ਉਹ ਰੀਅਲ ਹੈ,
0: ਬਿਲਕੁਲ ਹੈ ਜੀ,
3: ਅਗਰ 50% ਤੇ ਉਹ ਡੁਪਲੀਕੇਟ ਹੈ
0: ਜੀ,
3: ਲੇਕਿਨ ਪੂਰੀ ਤੁਹਾਨੂੰ ਪੀ ਆਰ ਤੇ ਵੀ ਦੇ ਕੇ ਜਿਹੜੇ ਅਗਰ ਮੈਡੀਸਨ ਨਿਕਲੀ ਨਿਕਲ ਆਉਂਦੀ ਹੈ ਤੇ ਉਹਦੇ ਵਾਸਤੇ ਫਿਰ ਤੁਸੀਂ ਕੱਖ ਨੀ ਜੇ ਕਰ ਸਕਦੇ, ਤੁਸੀਂ ਤੇ ਇੰਨਾ ਦੇਖ ਸਕਦੇ ਹਾਂ ਅਸੀਂ ਕਿ ਇਹ ਦਵਾਈ ਐਥੀਕਲੀ ਤਾਂ ਵਾ ਕਿ ਸਾਨੂੰ ਪੂਰੇ ਰੇਟ ਤੇ ਮਿਲਦੀ ਹੈ
0: ਜੀ,
3: ਲੇਕਿਨ ਗਰੰਟੀ ਹੁੰਦੀ ਵੀ ਕੋਈ ਨੀ
0: ਜੀ,
3: ਕਿਉਂਕਿ ਨਕਲੀ ਦਵਾਈਆਂ ਨੂੰ ਜਿਆਦਾ ਸਵਾਰਿਆ ਹੁੰਦਾ ਬਾਹਰੋਂ ਲੁੱਕ ਲਾਈਕ ਜ਼ਿਆਦੀ ਉਹਨਾਂ ਦੀ
0: ਰੀਅਲ ਚਮਕ ਜ਼ਿਆਦੀ ਹੈ ਜੀ,
3: ਚਮਕ ਦਮਕ ਜ਼ਿਆਦੀ ਲੱਗਦੀ ਹੈ ਹਰ ਇੱਕ ਕੰਮ ਦੇ ਵਿੱਚ, ਹੁਣ ਡਾਕਟਰ ਵੀ ਉਹ ਨੀ ਰਿਹਾ
0: ਜੀ,
3: ਲੇਕਿਨ ਉਹ ਜਿਹੜਾ ਸਿਸਟਮ ਬਾਕੀ ਸਾਰਾ ਵਾ ਜੀ ਉਹ ਵੀ ਉਹ ਨੀ ਰਿਹਾ
0: ਜੀ।
3: ਹੁਣ ਪੇਸ਼ੈਂਟ ਦੀ ਕੁਝ ਮਜਬੂਰੀ ਹੁੰਦੀ ਹੈ ਜੀ, ਮਾਤੜ ਲੋਕ ਨੇ ਜਿਹੜੇ
0: ਜੀ,
3: ਲੇਕਿਨ ਡਾਕਟਰ ਦੀਆਂ ਕੁਝ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ,
0: ਬਿਲਕੁਲ ਹੈ ਜੀ।
3: ਡਾਕਟਰ ਫੀਸ ਘੱਟ ਕਰ ਸਕਦਾ
0: ਜੀ,
3: ਕੋਈ 500 ਲੈਂਦਾ 100 ਲੈ ਲਓ, ਨਾ ਵੀ ਲਓ ਕਿਸੇ ਕੋਲੋਂ
0: ਜੀ,
3: ਲੇਕਿਨ ਮੈਡੀਸਨ ਦਾ ਕੀ ਕਰੇਗਾ ਉਹ,
0: ਬਿਲਕੁਲ
3: ਮੈਡੀਸਨ ਤਾਂ ਲਿਖਣੀ ਪਊਗੀ ਨਾ
0: ਜੀ,
3: ਤੇ ਜੇ ਮੈਡੀਸਨ ਡੁਪਲੀਕੇਟ ਨਿਕਲ ਆਏਗੀ ਤਦ ਵੀ ਉਹ ਕੱਖ ਨੀ ਕਰਦਾ, ਲੈਬਸ ਰਿਪੋਰਟਸ ਗਲਤ ਆ ਜਾਂਦੀਆਂ ਨੇ, ਪੇਸ਼ੈਂਟ ਕਹਿੰਦਾ ਆਪਣੀ ਮਰਜ਼ੀ ਨਾਲ ਕਰਾ ਕੇ ਲਿਆਉਣੀ, ਡਾਕਟਰ ਕਹਿੰਦਾ ਮੇਰੀ ਵਾਲੀ ਜਗ੍ਹਾ, ਪੀ ਐਸ ਸੀ ਕਹਿੰਦੇ ਉੱਥੋਂ ਕਰਾਓ, ਉਹ ਫੱਟ ਠੱਪਾ ਲੱਗ ਜਾਂਦਾ ਜੀ, ਇਹ ਕਮਿਸ਼ਨ ਕੀਤਾ ਉੱਥੇ
0: ਜੀ
3: ਜੇ ਥਾਂ ਤੇ, ਹੁਣ ਤੁਹਾਨੂੰ ਪਤਾ ਹੀ ਹੈ ਲੈਬਸ ਵੀ ਤੇ ਕਈ ਤਰ੍ਹਾਂ ਦੀਆਂ ਖੁੱਲੀਆਂ ਹੋਈਆਂ
0: ਨੇ, ਬਿਲਕੁਲ ਹੈ ਜੀ ਲੈਬਸ ਵੀ,
3: ਉਹ ਸੈਂਪਲ ਲੈਣਾ ਕਿਸੇ ਨੇ ਧਿਆਨ ਨਾਲ ਟੈਸਟ ਕਰਨਾ ਹੀ ਨਹੀਂ, ਰਿਪੋਰਟ ਬਣਾ ਕੇ ਦੇ ਦੇਣੀ, ਜੇ ਡਾਕਟਰ ਉਹ ਫਿਰ ਕੀ ਹੁੰਦਾ ਵਾ, ਮਤਲਬ ਇੱਕ ਰਿਪੋਰਟ ਆ ਗਈ ਹੈ, ਐਕਸਰਾ ਆ ਗਿਆ, ਕੁਝ ਵੀ ਆ ਗਿਆ
0: ਜੀ,
3: ਉਹ ਇੱਕ ਅਲੱਗ ਚੀਜ਼ ਸ਼ੋ ਕਰ ਰਿਹਾ
0: ਜੀ,
3: ਲੇਕਿਨ ਪੇਸ਼ੈਂਟ ਦੇ ਸਰੀਰ ਵਿੱਚ ਅਗਰ ਉਹ ਸਿਮਟਮ ਹੀ ਨਹੀਂ ਹੈਗੇ
0: ਜੀ,
3: ਉਹ ਨਹੀਂ ਉੱਥੇ ਵੀ ਫਿਰ ਕਈ ਵਾਰੀ ਸਮੱਸਿਆ ਆ ਜਾਂਦੀ ਹੈ
0: ਜੀ,
3: ਜੇ ਪੇਸ਼ੈਂਟ ਦੇ ਸਰੀਰ ਦੇ ਵਿੱਚ ਸਿਮਟਮ ਆ ਰਹੇ ਆ ਤੇ ਉਹ ਰਿਪੋਰਟਸ ਨਹੀਂ ਉਹ ਚੀਜ਼ਾਂ ਦੱਸ ਰਹੀਆਂ, ਕਈ ਵਾਰੀ ਉੱਥੇ ਵੀ ਫਿਰ ਆ ਜਾਂਦੀ ਹੈ, ਉਹ ਟੈਸਟ ਦੁਬਾਰੇ ਵੀ ਕਰਾਉਣੇ ਪੈਂਦੇ ਆ, ਆਪ ਕਿਸੇ ਡਾਕਟਰ ਸੀਨੀਅਰ ਦੀ ਜਾਂ ਜੋ ਵੀ ਆਪਸ ਵਿੱਚ ਸਲਾਹ ਮਸ਼ਵਰੇ ਵੀ ਕਰਨੇ ਪੈਂਦੇ
0: ਜੀ,
3: ਉਹਦੇ ਨਾਲ ਵੀ ਫਿਰ ਖਰਚਾ ਵੱਧ ਜਾਂਦਾ,
0: ਬਿਲਕੁਲ ਹੈ ਜੀ।
3: ਗਵਰਨਮੈਂਟ ਹੈਲਥ ਸਿਸਟਮ ਜਿਹੜਾ ਉਹ ਤੇ ਤੁਹਾਨੂੰ ਪਤਾ ਹੀ ਹੈ ਕਲੈਪਸ ਹੋ ਗਿਆ,
0: ਹਾਂ ਬਿਲਕੁਲ ਹੈ ਜੀ, ਉੱਥੇ ਮਸ਼ੀਨਾਂ ਵੀ ਨਹੀਂ ਪੂਰੀਆਂ,
3: ਉੱਥੇ ਵੀ ਕਰਪਸ਼ਨ ਹੈ
0: ਜੀ,
3: ਉੱਥੇ ਵੀ ਮੈਡੀਸਨ ਦੇ ਠੇਕੇ ਉਹਨਾਂ ਨੂੰ ਹੀ ਦਿੱਤੇ ਜਾਂਦੇ ਜਾਂ ਜੋ ਵੀ ਮਤਲਬ ਸਿਸਟਮ ਟੈਂਡਰਿੰਗ ਕੀਤੀ ਜਾਣੀ ਹੈ ਜੋ ਵੀ ਕੀਤਾ ਜਾਣਾ
0: ਜੀ,
3: ਕਿੱਥੋਂ ਤੁਹਾਨੂੰ ਪਤਾ ਹੀ ਹੁਣ ਮੈਂ ਕਿੰਨਿਆਂ ਕਦੇ ਨਾਲ ਆਵਾਂ ਇੱਥੇ,
0: ਇਹ ਤਾਂ ਚਲੋ ਇੰਡੀਆ ਦੀ ਆਪਾਂ ਗੱਲ ਕਰਦੇ ਪੰਜਾਬ ਦੀ, ਇੱਥੇ ਤੱਕ ਕਿ ਅਮਰੀਕਾ ਦੇ ਵਿੱਚ ਜਿਹੜੇ ਨੇ ਆਪਣੇ ਲੋਕ ਨੇ ਜਾਂ ਹੋਰ ਮੁਲਕਾਂ ਦੇ ਲੋਕ ਨੇ ਉਹ ਕਿੰਨੇ ਧੋਖਾਧੜੀ ਦੇ ਵਿੱਚ ਹਰ ਮਹੀਨੇ ਇੱਕ ਦੋ ਡਾਕਟਰ ਫੜੇ ਜਾਂਦੇ ਆ ਜੀ,
3: ਮੈਂ ਕਿਹਾ ਜੀ ਸਾਰੀ ਦੁਨੀਆਂ ਤੇ ਇਹ ਜ਼ਹਿਰ ਫੈਲ ਗਿਆ ਆ
0: ਜੀ,
3: ਲੇਕਿਨ ਇਹ ਹੋਣਾ ਨੀ ਚਾਹੀਦਾ
0: ਜੀ।
3: ਨੰਬਰ 2 ਤੇ ਸਾਡੇ ਸਮੱਸਿਆ ਥੋੜੀ ਏਜ ਵਿੱਚ ਏਰੀਆ ਵਾਈਜ਼ ਵੀ ਕੁਝ ਹੁੰਦੀ ਹੈ
0: ਜੀ,
3: ਕਈ ਵਾਰੀ ਨਾ ਪੇਸ਼ੈਂਟ ਇੰਨਾ ਲੇਟ ਆਉਂਦਾ ਵਾ, ਪਹਿਲਾਂ ਉਹ ਆਪਣੇ ਓੜ ਪੋੜ ਕਰਦੇ ਆ, ਫਿਰ ਕੈਮਿਸਟ ਕੋਲ ਲਓ, ਫਿਰ ਉਧਰੋਂ ਇਧਰੋਂ ਉਧਰੋਂ ਕਰੋ, ਹਾਂਜੀ ਉਹ ਖੜ ਨਾਲ ਹੀ ਮਤਲਬ ਅੱਜ ਕੱਲ ਤੇ ਹਾਂਜੀ ਹਾਂਜੀ ਵਟਸਐਪ ਯੂਨੀਵਰਸਿਟੀਆਂ ਤੁਹਾਨੂੰ ਪਤਾ ਅੱਜ ਕੱਲ ਬਾਬੇ ਹੱਥ ਵੇਖੀ ਜਾਂਦੇ, ਦੂਜਾ ਕਰੀ ਜਾਂਦੇ, ਉਹ ਫਿਰ ਕਈ ਵਾਰੀ ਕੀ ਆਂਦੇ ਵੀ ਉਹ ਅੰਤ ਸਮਾਂ ਆਉਣ ਵਾਲਾ ਹੁੰਦਾ ਜਦੋਂ ਪੇਸ਼ੈਂਟ ਪਹੁੰਚਦਾ ਹੋਸਪਿਟਲ ਦੇ ਵਿੱਚ
0: ਜੀ,
3: ਤੇ ਉਹ ਵੀ ਫਿਰ ਇੱਕ ਕਾਰਨ ਬਣ ਜਾਂਦੇ ਨੇ
0: ਜੀ।
3: ਬਾਕੀ ਕਮੀਆਂ ਪੇਸ਼ੀਆਂ ਤੇ ਵੇਖੋ ਜੀ ਕੀ ਆਂਦੇ ਵੀ ਇੱਕ ਚੰਗਾ ਇਨਸਾਨ ਤੇ ਚੰਗਾ ਡਾਕਟਰ ਬਣਦਿਆਂ ਸਾਰੀ ਉਮਰ ਲੰਘ ਜਾਂਦੀ ਹੈ,
0: ਬਿਲਕੁਲ। ਡਾਕਟਰ ਸਾਹਿਬ ਜਿੱਦਾਂ ਕਿ ਅੱਜ ਕੱਲ ਇੱਕ ਆਮ ਕਹਿ ਲੋ ਕਿ 1500 ਮੇਰੇ ਖਿਆਲ ਨਾਲ 2500 ਦੇ ਵਿੱਚ ਪੂਰੀ ਬੋਡੀ ਟੈਸਟ ਹੋ ਜਾਂਦਾ ਹੈ ਜੀ, ਤੇ ਉਹਨੂੰ ਉਹ ਕਿੰਨਾ ਕੁ ਭਰੋਸੇਯੋਗ ਹੈਗਾ ਜੀ ਜੇ ਕਰੋਨਾ ਹੁਣ ਤਾਂ ਵੈਸੇ ਸਾਡੇ ਲੋਕਾਂ ਚ ਬਹੁਤ ਘੱਟ ਜਾਗਰੂਕਤਾ ਇਹ ਹੈਗੀ ਹੈ, ਘੱਟੋ ਘੱਟ 3 ਮਹੀਨੇ 6 ਮਹੀਨੇ ਜਾਂ ਸਾਲ ਦੇ ਵਿੱਚ ਘੱਟੋ ਘੱਟ ਇੱਕ ਅੱਧੀ ਵਾਰੀ ਜ਼ਰੂਰ ਇਹ ਟੈਸਟ ਕਰਾ ਲੈਣਾ ਚਾਹੀਦਾ, ਕਿੱਦਾਂ ਤੁਸੀਂ ਕਿੱਦਾਂ ਇਹਦੀ ਸਲਾਹ ਦਿੰਦੇ ਹੋ ਜੀ?
3: ਵੇਖੋ ਜੀ ਟੈਸਟ ਤਾਂ ਸਾਨੂੰ ਕਰਵਾ ਲੈਣੇ ਚਾਹੀਦੇ ਆ, ਕੋਈ ਬਹੁਤਾ ਜ਼ਿਆਦਾ ਨਹੀਂ ਤੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ ਕਰਾ ਲਓ, ਲੇਕਿਨ ਪੈਕੇਜ ਵਾਲਾ ਜਿਹੜਾ ਸਿਸਟਮ ਹੁੰਦਾ ਨਾ ਜੀ
0: ਜੀ,
3: ਇਹ ਫੇਰ ਮੈਂ ਇਸ਼ਾਰਾ ਮਾਤਰ ਹੀ ਕਹਿ ਸਕਦਾ ਇਹਦੇ ਤੇ ਵੀ, ਇਹ ਉਹ ਅੱਗੇ ਤੇ ਡਿਪੈਂਡ ਕਰਦਾ ਇਮਾਨਦਾਰੀ ਕਿ ਉਹ ਵਿਅਕਤੀ ਕਰਨ ਵਾਲੇ ਤੇ ਕਿੰਨੀ ਹੈ,
0: ਹਾਂਜੀ
3: ਉਹ ਟੈਕਨੀਸ਼ੀਅਨ ਕਿੰਨਾ ਕੰਮ ਕਰਦਾ
0: ਜੀ,
3: ਉਹ ਸੈਂਪਲਿੰਗ ਸਾਡੇ ਕੀ ਹੈਗਾ, ਸਾਡੇ ਸੈਂਪਲਿੰਗ ਸਿਸਟਮ ਹੈ, ਖੂਨ ਦੇ ਸੈਂਪਲ ਕਿਤੇ ਲਏ ਜਾਂਦੇ ਤੇ ਟੈਸਟ ਜਾ ਕੇ ਕਿਤੇ ਕੀਤਾ ਜਾਂਦਾ
0: ਕੀਤੇ ਜਾਂਦੇ ਜੀ,
3: ਉਹਦੇ ਨਾਲ ਕਦੀ ਵੀ ਰਿਪੋਰਟਾਂ ਸਹੀ ਨਹੀਂ ਆਉਂਦੀਆਂ
0: ਜੀ, ਉਹਦਾ ਟੈਂਪਰੇਚਰ ਮੇਨਟੇਨ ਰੱਖਣਾ ਪੈਂਦਾ ਜੀ,
3: ਟੈਂਪਰੇਚਰ ਮੇਨਟੇਨ ਵੀ ਹੁੰਦਾ ਜੀ, ਉਹ ਸ਼ੇਕਿੰਗ ਦਾ ਵੀ ਹੁੰਦਾ
0: ਜੀ,
3: ਮੰਨ ਲਓ ਹੁਣ ਆਪਾਂ ਪੱਟੀ ਬੈਠੇ ਹਾਂ, ਪੱਟੀਓ ਸੈਂਪਲ ਲਿਆ, ਅੰਮ੍ਰਿਤਸਰ ਭੇਜਿਆ, ਅੰਮ੍ਰਿਤਸਰ ਵਾਲਿਆਂ ਦਾ ਚੰਡੀਗੜ੍ਹ ਭੇਜਿਆ
0: ਜੀ,
3: ਉਹ ਤੇ ਹਿੱਲੂਗਾ ਨਾ ਜਦੋਂ ਆਪਸ ਵਿੱਚ ਗੱਡੀ ਦੇ, ਜਦ ਤੋਂ ਜ਼ਿਆਦਾ ਅਸੀਂ ਕਾਰ ਤੇ ਲੈ ਜਾਂਗੇ ਹੋਰ ਕਿੱਥੇ ਲੈ ਜਾਂਗੇ
0: ਜੀ,
3: ਬਾਈ ਏਅਰ ਲੈ ਜਾਓਗੇ
0: ਜੀ,
3: ਉਹ ਜਦੋਂ ਸ਼ੇਕ ਕਰੂਗਾ ਤੇ ਉਹ ਕਦੀ ਵੀ ਉਹਦੀਆਂ ਰਿਪੋਰਟਾਂ ਜਿਹੜੀਆਂ ਉਹ
0: ਸਹੀ ਨਹੀਂ ਆਉਣਗੀਆਂ,
3: ਨੈਗੇਟਿਵ ਪੋਜ਼ਿਟਿਵ ਜਿਹੜੀਆਂ ਨੇ ਉਹ ਆ ਸਕਦੀਆਂ ਨੇ
0: ਜੀ,
3: ਪਲਸ
0: ਜੀ,
3: ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਪੇਸ਼ੇ ਦੇ ਵਿੱਚ। ਬਾਕੀ ਹੈ ਜੀ ਬਹੁਤੇ ਘੱਟ ਪੈਸੇ ਲੈਣ ਵਾਲੇ ਡਾਕਟਰ ਨੂੰ ਲੋਕੀ ਡਾਕਟਰ ਸਮਝਦੇ ਹੀ ਨਹੀਂ
0: ਜੀ,
3: ਇਹ ਵੀ ਹੈਗੀ। ਹੁਣ ਕਈ ਲੋਕ ਇਲਾਜ ਕਰਾਉਣ ਆਉਂਦੇ ਆ ਤੇ ਉਲਟਾ ਸਾਨੂੰ ਦੱਸ ਜਾਂਦੇ ਆ ਏਦਾਂ ਨੀ ਏਦਾਂ ਕਰਿਆ ਕਰੋ
0: ਜੀ, ਬਿਲਕੁਲ।
3: ਮੇਰੇ ਕੋਲ ਨਾ ਮੈਂ ਸ਼ਾਮਾਂ ਨੂੰ ਥੋੜਾ ਜਿਹਾ, ਤੁਸੀਂ ਆਖੋ ਕਿ ਕਿਹੜੇ ਬੰਦੇ ਜਾ ਕੇ, ਮੈਂ ਸ਼ਾਮਾਂ ਨੂੰ ਥੋੜਾ ਜਿਹਾ ਫ੍ਰੀ ਬੈਠਾ ਤੇ ਪੇਸ਼ੈਂਟ ਮੇਰੇ ਕੋਲ ਘੱਟ ਸੀ
0: ਜੀ,
3: ਇੱਕ ਬਾਪੂ ਆਇਆ, ਚਲੋ ਆ ਜਥੇਦਾਰ ਸਾਹਿਬ ਕੋਈ ਮਤਲਬ, ਉਹ ਮੈਨੂੰ ਕਹਿੰਦਾ ਡਾਕਟਰ ਸਾਹਿਬ ਕੀ ਗੱਲ ਮਰੀਜ਼ ਘੱਟ ਬੈਠੇ ਆ। ਮੈਂ ਯਾਰ ਮਰੀਜ਼ ਆਉਂਦੇ ਹੀ ਥੋੜੇ ਆ, ਬੜਾ ਮੰਦਾ ਚੱਲ ਰਿਹਾ, ਕਹਿਣਾ ਸੀ ਹਾਸੇ ਮਜ਼ਾਕ ਨਾਲ
0: ਜੀ।
3: ਉਹ ਮੈਨੂੰ ਕਹਿੰਦਾ ਜੀ ਮੈਂ ਤੁਹਾਨੂੰ ਹੱਲ ਦੱਸਾਂ, ਮੈਂ ਦੱਸੋ ਜੀ। ਕਹਿੰਦਾ ਵੀ ਅੜੇ ਫੜੇ ਕੰਮ ਜਿਹੜੇ ਨਾ, ਕਹਿੰਦਾ ਵੀ ਸ਼ਹੀਦ ਸਿੰਘ ਕੱਢਦੇ ਹੁੰਦੇ। ਮੈਂ ਤੇ ਮੋਨਾ ਘੋਨਾ ਬੰਦਾ, ਮੇਰੇ ਥੋੜਾ ਅੱਖੇ ਲੱਗਣਗੇ ਸ਼ਹੀਦ ਸਿੰਘ
0: ਜੀ।
3: ਕਹਿੰਦਾ ਨਹੀਂ ਜੀ ਕੋਈ ਗੱਲ ਨੀ, ਮੈਂ ਤੁਹਾਨੂੰ ਜੁਗਤੀ ਦੱਸਦਾ। ਮੈਂ ਦੱਸੋ ਜੀ। ਕਹਿੰਦਾ ਜੀ ਐਤਵਾਰ ਦੇ ਐਤਵਾਰ ਦੇਗਾ ਲਾਇਆ ਕਰੋ।
0: ਅੱਛਾ ਜੀ।
3: ਤੇ ਸ਼ਹੀਦ ਸਿੰਘ ਵੇਖੋ ਫਿਰ ਮਰੀਜ਼ ਕੇਅਰ ਕਰ ਲਿਆ।
0: ਮੈਂ ਕਿਹਾ ਕਿਤੇ ਇਹ ਨੀ ਸਲਾਹ ਦਿੱਤੇ ਪੰਜ ਸੱਤ ਦਿਹਾੜੀ ਤੇ ਬੰਦੇ ਰੱਖ ਲੋ, ਬੈਠੇ ਹੀ ਰਿਹਾ ਕਰਨ ਵਾਸਤੇ।
3: ਇਹੋ ਜਿਹੇ ਵੀ ਆਉਂਦੇ ਕਈ ਆਉਂਦੇ ਨੇ। ਚਲੋ ਸਾਡੇ ਕੋਲ ਮਤਲਬ ਹੁੰਦਾ ਵੀ ਹਰ ਇੱਕ ਬੰਦੇ ਨੇ, ਫਿਰ ਤੁਹਾਨੂੰ ਪਤਾ ਇੰਡੀਆ ਚ ਮੁਫ਼ਤ ਦੀਆਂ ਸਲਾਹਾਂ ਦੇਣ ਵਾਲੇ ਬਹੁਤ ਆ। ਕੋਈ ਕੰਮ ਜਿਹੜਾ ਮੇਰੇ ਅੱਗੇ ਨੇ ਕਿਹੜਾ ਕੰਮ ਕੀਤਾ ਨੀ ਹੁੰਦਾ ਉਹ ਵੀ ਦੱਸਣਾ
0: ਜੀ।
3: ਫਿਰ ਇਹਦਾ ਵੀ ਸਾਡੇ ਦੇਖੋ ਜੀ ਮਾਨਸਿਕ ਰੋਗੀਆਂ ਦੀ ਅਗਰ ਗੱਲ ਕਰੀਏ ਨਾ, ਮੈਂ ਇੱਕ ਉਦਾਹਰਨ ਤੁਹਾਨੂੰ ਦੇਣਾ
0: ਜੀ।
3: ਅਸੀਂ ਕਈ ਵਾਰੀ ਨਾ ਦੋ ਦੋ ਸਾਲ ਲੱਗ ਜਾਂਦੇ ਆ ਸਾਨੂੰ ਮਾਨਸਿਕ ਰੋਗੀ ਨੂੰ ਸਹੀ ਦਿਸ਼ਾ ਦੇ ਵਿੱਚ ਮੈਡੀਸਨ ਤੇ ਸਾਈਕੋਥਰੇਪੀ ਦੇ ਨਾਲ ਲਿਆਉਣ
0: ਦੀ। ਬਿਲਕੁਲ।
3: ਇੱਕ ਮੇਰੇ ਕੋਲ ਕੇਸ ਆਇਆ ਜੀ, ਉਹ ਨਾ ਬੀਬੀ ਰਾਣੀ ਵਿਆਹੀ ਗਈ ਸ਼ਾਇਦ ਕੈਨੇਡਾ
0: ਜੀ।
3: ਉੱਥੇ ਉਹਦਾ ਮਤਲਬ ਨਾ ਕੋਈ ਨਹੀਂ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਸੌਦੇਬਾਜ਼ੀਆਂ ਚੱਲਦੀਆਂ ਨੇ ਆਈਲੈਟਸ ਦੇ ਨਾਂ ਤੇ
0: ਜੀ।
3: ਉਹ ਉੱਥੇ ਮਤਲਬ ਜਾ ਕੇ ਉਹਨਾਂ ਨੇ ਕੋਈ ਕੀ ਉਹਦੀ ਫੈਮਿਲੀ ਆਈ ਕੋਈ, ਚਲੋ ਕਈ ਵਾਰੀ ਨਹੀਂ ਕੀਤੀਆਂ ਜਾਂਦੀਆਂ ਗੱਲਾਂ, ਲੇਕਿਨ ਉਹ ਮਤਲਬ ਮਾਨਸਿਕ ਰੋਗੀ ਬਣ ਗਈ
0: ਜੀ।
3: ਉਹ ਜਦੋਂ ਦੁਬਾਰੇ ਆਏ ਜੀ ਸਾਡੀ ਫੈਮਿਲੀ ਦੇ ਵਿੱਚ ਸੀ, ਉਹਨਾਂ ਦਾ ਅਸੀਂ ਥਰੇਪੀ ਵੀ ਕੀਤੀ, ਉਹਦੀ ਮੈਡੀਸਨ ਵੀ ਚੱਲੀ
0: ਜੀ।
3: ਸੱਤਾਂ ਅੱਠਾਂ ਮਹੀਨਿਆਂ ਦੇ ਵਿੱਚ ਜੀ ਅਸੀਂ ਉਹਨੂੰ ਨਾ ਮਸਾਂ ਖਿੱਚ ਧੁਕੇ ਨਾਰਮਲ ਲਾਈਫ ਦੇ ਲਾਗੇ ਲੈ ਕੇ ਆਏ
0: ਜੀ।
3: ਅੱਛਾ, ਉਹ ਜਦੋਂ ਥੋੜੀ ਜਿਹੀ ਟਿਕਾਣੇ ਹੋ ਗਈ ਨਾ, ਵੀਕ ਹੋਈ ਸੀ ਫਿਜੀਕਲੀ, ਕੁਦਰਤੀ ਗੱਲ ਹੁੰਦੀ ਹੈ
0: ਜੀ।
3: ਉਹ ਇੱਕ ਬੀਬੀ ਆ ਗਈ ਉਹਨਾਂ ਦੀ ਰਿਸ਼ਤੇਦਾਰ ਨੇ
0: ਜੀ,
3: ਉਹ ਆਣ ਕੇ ਉਹਨੂੰ ਵੇਹਦਿਆਂ ਲਈ ਲੈ ਨੀ ਤੂੰ ਕਿੱਡੀ ਸੋਹਣੀ ਆ, ਨੀ ਤੂੰ ਕੀ ਬਣਾਈ ਨੀ, ਅਗਲਾਬ ਲੈ ਤੈਨੂੰ ਨੀ ਫਲਾਣ ਨੀ ਢੀਂਗ ਤੈਨੂੰ ਜਾਦੂ ਕਰ, ਫੇਰ ਉਸੇ ਥਾਂ ਤੇ ਸੁੱਟ ਕੀਤੀ।
0: ਬਿਲਕੁਲ।
3: ਉਹ ਕੁੜੀ ਫੇਰ ਡਿਪਰੈਸ਼ਨ ਚ ਚਲੇਗੀ
0: ਜੀ।
3: ਤੇ ਡੇਢ ਦੋ ਸਾਲ ਉਹਨੂੰ ਫੇਰ ਕੱਢਦੇ ਲੱਗ ਗਏ ਤੇ ਉਹਨਾਂ ਚ ਉਹਨੂੰ ਬੀਬੀ ਕੋਈ ਹੋਰ ਮਿਲ ਗਈ ਹੋਣੀ ਆ
0: ਜੀ।
3: ਤੁਹਾਨੂੰ ਪਤਾ ਹੀ ਆ ਵੀ ਆਪਣੇ ਫਿਰ ਇਹ ਜਿਹੜੀ ਟੋਟਕਾ ਪੈਥੀ ਆ ਜਾਂ ਦੂਜੀ ਤੀਜੀ, ਮਤਲਬ ਸਾਰੀਆਂ ਚੀਜ਼ਾਂ, ਮਤਲਬ ਡਾਕਟਰ ਵੀ ਬਿਲਕੁਲ ਆਪਣੀ ਜਗ੍ਹਾ ਤੋਂ ਪਾਸੇ ਹਟ ਗਏ। ਮੈਂ ਨਹੀਂ ਕਹਿੰਦਾ ਨਹੀਂ,
0: ਇਹ ਬਹੁਤ ਨਾਰਮਲ ਕਹਿ ਲਓ ਕਿ ਆਪਣੇ ਪਰਿਵਾਰਾਂ ਦੇ ਵਿੱਚ ਡਾਕਟਰ ਸਾਹਿਬ ਪ੍ਰੋਬਲਮ ਆ, ਪਰ ਜਿੱਦਾਂ ਕਿ ਕਿਸੇ ਨੂੰ ਟੀਸ ਕਰਨਾ ਜਾਂ ਤਾਨੇ ਮੇਣੇ ਦੇਈ ਜਾਣੇ, ਡਿਸਕ੍ਰਿਮੀਨੇਸ਼ਨ ਕਰਨੀ ਹੈ, ਉਹ ਚੀਜ਼ ਨੂੰ ਤਾਂ ਅਸੀਂ ਮਤਲਬ ਕਿ ਸਮਝਦੇ ਨਹੀਂ ਕਿ ਕਿਤੇ ਨਾ ਕਿਤੇ ਛੋਟੇ ਬੱਚਿਆਂ ਦੇ ਉੱਤੇ ਪਰਿਵਾਰਾਂ ਦੇ ਵਿੱਚ ਉਹ ਅਸਰ ਕਿਤੇ ਜਾਂਦਾ, ਫਿਰ ਉਹ ਜਦੋਂ ਵੱਡੇ ਹੁੰਦੇ ਆ ਥੋੜੀ ਬਹੁਤੀ ਸਮਝ ਆਉਂਦੀ ਹੈ ਜਾਂ ਉਹ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਉਹ
3: ਬਿਲਕੁਲ ਬਿਲਕੁਲ
0: ਫਿਰ ਕ੍ਰਿਮੀਨਲ ਮਾਈਂਡਡ ਵੀ ਬਣਦੇ ਆ, ਹੋਰ ਪਾਸਿਆਂ ਨੂੰ ਵੀ ਜਾਂਦੇ ਆ ਜੀ।
3: ਐਕਚੁਲੀ ਜੀ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਵੀ ਸਾਡੇ ਬਜ਼ੁਰਗਾਂ ਦੇ ਗੁਣ ਜਾਂ ਉਹਨਾਂ ਦੀਆਂ ਆਦਤਾਂ
0: ਜੀ
3: ਜੀਨਸ ਦੇ ਥਰੂ ਸਾਡੇ ਅੰਦਰ ਹੀ ਆ
0: ਜੀ,
3: ਉਹ ਕਿਤੇ ਨੀ ਗਈਆਂ
0: ਜੀ।
3: ਉਹ ਕਿਤੇ ਨਾ ਕਿਤੇ ਉਹ ਕੀ ਆਂਦੇ ਵੀ ਪੁਰਾਣਾ ਕਮਲ ਅਸੀਂ ਕੋਟੀ ਜਾਣਾ ਹੁੰਦਾ।
0: ਪੁਰਾਣੇ ਬਜ਼ੁਰਗ ਚਲੋ ਝਿੜਕਦੇ ਵੀ ਸੀਗੇ, ਪਰ ਉਹ ਨਾਲ ਦੀ ਨਾਲ ਮੈਨੂੰ ਅੱਜ ਵੀ ਚੇਤੇ ਹੈ ਕਿ ਉਹ ਇੱਕ ਸ਼ਬਦ ਵਰਤਦੇ ਸੀ ਡਾਕਟਰ ਸਾਹਿਬ ਕਿ ਉਹ ਬੱਲੇ ਸ਼ੇਰਾ ਚੱਕ ਦਿਓ ਚੱਕ ਦਿਓ, ਉਹ ਇੱਕ ਹੱਲਾ ਸ਼ੇਰੀ ਸੀ ਜੀ।
3: ਉਹ ਚੜ੍ਹਦੀ ਕਲਾ ਦਾ ਕੰਸੈਪਟ ਤਾਂ ਹੈਗਾ, ਅਜੇ ਵੀ ਹੈਗਾ
0: ਜੀ,
3: ਲੇਕਿਨ ਕੀ ਹੈ ਨਾ ਕਈਆਂ ਜਿੱਦਾਂ ਮੰਨ ਲਓ ਕਿਸੇ ਦਾ ਉਹਨੂੰ ਪੰਜ ਸੱਤ ਦਿਨ ਦਸ ਦਿਨ ਕਿ ਮਹੀਨਾ ਬੁਖਾਰ ਨੀ ਟੁੱਟਾਣਾ
0: ਜੀ,
3: ਤੇ ਨਾਲ ਹੀ ਮੱਸਾਂ ਸੁੱਕਣੀਆਂ ਸ਼ੁਰੂ ਕਰ ਦੇਣੀਆਂ, ਰੱਖਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ।
0: ਬਿਲਕੁਲ ਹੈ ਜੀ।
3: ਜਾਦੂ ਟੋਣਾ ਕੀਤਾ ਕਰਾਇਆ, ਖੇਤਰਪਾਲ ਆ ਗਿਆ ਜੀ, ਫਲਾਨਾ ਆ ਗਿਆ ਜੀ, ਟੀਂਡਾ ਆ ਗਿਆ ਜੀ
0: ਜੀ।
3: ਮਾਨਸਿਕ ਰੋਗ ਨੂੰ ਅਸੀਂ ਕਦੇ ਬਿਮਾਰੀ ਸਮਝਦੇ ਨਹੀਂ,
0: ਸਮਝਦੇ ਨਹੀਂ ਜੀ। ਬਿਲਕੁਲ ਹੈ ਜੀ।
3: ਮਾਨਸਿਕ ਰੋਗ ਨੂੰ ਅਸੀਂ ਹਮੇਸ਼ਾ ਕੀਤਾ ਕਰਾਇਆ ਜਾਂ ਉਹ ਪਖੰਡੀ ਸਾਧਾਂ ਦੇ ਕੋਲ ਜਾਣਾ, ਰਹਿੰਦੀ ਖੁੰਦੀ ਉਹ ਸਾਧਕ ਅਸਰ ਕੱਢ ਦਿੰਦੇ। ਫਿਰ
0: ਪਿਛਲੇ ਦਿਨਾਂ ਚ ਰਿਪੋਰਟ ਕੀਤੀ ਸੀ 15-20 ਕਰੋੜ ਜਿਹੜੇ ਕੱਲੇ ਇੰਡੀਆ ਦੇ ਵਿੱਚ ਮਾਨਸਿਕ ਰੋਗੀ ਨੇ ਜੀ, ਡਿਪਰੈਸ਼ਨ ਦੇ ਵਿੱਚ ਲੋਕ ਨੇ, ਤੇ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਉੱਤੇ 1 ਲੱਖ ਮਰੀਜ਼ਾਂ ਦੇ ਪਿੱਛੇ ਅੱਜ ਤੋਂ 7-8 ਸਾਲ ਪਹਿਲਾਂ ਮੈਂ ਗੱਲ ਕੀਤੀ ਸੀ, ਤੇ ਉਹਦੇ ਵਿੱਚ ਇੱਕ ਡਾਕਟਰ ਆਉਂਦਾ ਜੀ ਪਿੱਛੇ, ਹੁਣ 2 ਹੋ ਗਏ ਹੋਣਗੇ ਵੱਧ ਤੋਂ ਵੱਧ ਜਾਂ 2.5 ਹੋ ਗਏ ਹੋਣਗੇ ਜੀ।
3: ਦੇਖੋ ਜੀ ਸਾਈਕੈਟ੍ਰਿਸਟ ਸਾਡੇ ਕੋਲ ਬਹੁਤ ਘੱਟ ਨੇ
0: ਜੀ,
3: ਲੇਕਿਨ ਸਾਈਕੈਟ੍ਰਿਸਟ ਦੇ ਕੋਲ ਪੇਸ਼ੈਂਟ ਵੀ ਬਹੁਤ ਘੱਟ ਜਾਂਦੇ ਆ
0: ਜੀ,
3: ਕਿਉਂਕਿ ਤੁਹਾਨੂੰ ਦੱਸਿਆ ਵੀ ਆਪਣੇ ਲੋਕ ਤੁਰਦੇ ਉਹਨਾਂ, ਹੁਣ ਮੰਨ ਲਓ ਇੱਕ ਨਵਾਂ ਵਿਆਹ ਹੋ ਗਿਆ ਨਾ ਕਿਸੇ ਦਾ
0: ਜੀ,
3: ਉਹ 6 ਮਹੀਨੇ ਸਾਲ ਅਗਰ ਉਹ ਜਿਹਨੂੰ ਕਹਿ ਦਿੰਦੇ ਨਾ ਵੀ ਪੰਜਾਬੀ ਚ ਵੀ ਫੋਟੀ ਦੇ ਪੈਰ ਨੀ ਭਾਰੇ ਹੋਏ
0: ਜੀ,
3: ਉਹਨਾਂ ਡਾਕਟਰ ਕੋਲ ਨੀ ਜਾਣਾ
0: ਜੀ,
3: ਉਹਨਾਂ ਨੇ ਮੱਸਿਆ ਸੁੱਖ ਲੈਣੀ ਹੈ।
0: ਬਿਲਕੁਲ ਹੈ ਜੀ,
3: ਮਹਾਰਾਜ ਕਰ ਕਿਰਪਾ। ਜਦਕਿ ਕੋਈ ਤੁਹਾਡੇ ਫਰਟੀਲਾਈਜੇਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ, ਕੋਈ ਸਪਰਮ ਦੀ ਪ੍ਰੋਬਲਮ ਹੋ ਸਕਦੀ
0: ਹੈ,
3: ਉਹ ਵੀ ਕਈ ਵਾਰੀ 8-8, 10-10 ਸਾਲ ਸੁੱਖਾਂ ਸੁੱਖ ਚੁੱਕ ਕੇ ਜਦੋਂ ਗੱਡੀ ਨਹੀਂ ਚੱਲਦੀ ਨਾ ਜੀ, ਤੇ ਫੇਰ ਲੋਕੀ ਅਸੀਂ IVF ਦੇ ਜਾਂ ਦੂਜੇ ਤੀਜੇ ਦੇ ਚੱਕਰ ਚੱਲਦੇ ਹਾਂ, ਉਹਨਾਂ ਚ ਨੂੰ ਜਿਹੜੀ ਯੂਟਰਸ ਹੁੰਦੀ ਆ ਉਹ ਖਾਲੀ ਰਹਿ ਕੇ, ਜਿਵੇਂ ਮਤਲਬ ਜ਼ਮੀਨ ਕੋਈ ਨਹੀਂ ਨਾ ਪਵਾਉਂਦੇ, ਵਨ ਸੁਨੇ ਖਾਓ ਕੇ ਪੀਂਦੇ ਆ
0: ਜੀ,
3: ਤੇ ਉਹਦੇ ਚ ਫਾਈਬਰੋਇਡਸ ਬਣਨੀਆਂ ਸ਼ੁਰੂ ਹੋ ਜਾਂਦੀਆਂ।
0: ਬਿਲਕੁਲ ਹੈ ਜੀ।
3: ਐਕਚੁਲੀ ਇਹਦੇ ਵਿੱਚ ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਮੰਨ ਲਓ ਨਿਊਲੀ ਮੈਰਿਡ ਹੈ ਨਾ ਪਰਸਨ
0: ਜੀ,
3: 6 ਮਹੀਨੇ ਤੁਸੀਂ ਕੰਟੀਨਿਊ ਆਪਣਾ ਜੋ ਵੀ ਸੰਭੋਗ ਕੀਤਾ
0: ਜੀ,
3: ਅਗਰ ਪ੍ਰੈਗਨੈਂਸੀ ਨਹੀਂ ਹੁੰਦੀ ਤਾਂ ਉਦੋਂ ਹੀ ਤੁਸੀਂ ਜਾ ਕੇ ਆਪਣਾ ਟ੍ਰੀਟਮੈਂਟ ਕਰਾਓਗੇ ਤੇ ਤੁਹਾਨੂੰ ਦਵਾਈਆਂ ਦੇ ਨਾਲ ਜਾਂ ਥੈਰੇਪੀਜ਼ ਦੇ ਨਾਲ ਹੀ ਬਹੁਤ ਵਧੀਆ ਇਹਦਾ ਰਿਜ਼ਲਟ ਨਿਕਲੋ
0: ਜੀ ਜੀ ਜੀ ਜੀ
3: ਤੇ ਇਸ ਕਰਕੇ ਕਈ ਤਰ੍ਹਾਂ ਦੀਆਂ ਮਤਲਬ ਹਰ ਇੱਕ ਪਰਸਨ ਜਿਹੜਾ ਨਾ ਉਹ ਹਰ ਇੱਕ ਕਈ ਤਰ੍ਹਾਂ ਦੀਆਂ ਸਮੱਸਿਆ ਇਹਦੇ ਵਿੱਚ ਆਉਂਦੀਆਂ ਨੇ, ਮੈਨੀ ਫੈਕਟਰਸ ਨੇ ਇਹਦੇ ਵਿੱਚ, ਇੱਕ ਫੈਕਟਰ ਨਹੀਂ ਹੈਗਾ,
0: ਬਿਲਕੁਲ
3: ਇੱਕ ਪੈਸਾ ਤੇ ਲਾਲਚ ਤੇ ਵਧ ਹੀ ਗਿਆ ਜੀ, ਉਹਦੇ ਵਿੱਚ ਤੇ ਕੋਈ ਸ਼ੱਕਾ ਹੈ ਹੀ ਨਹੀਂ ਨਾ,
0: ਬਿਲਕੁਲ ਜੀ,
3: ਡਾਕਟਰ ਦਾ ਵੀ ਆ ਤੇ ਦੂਜਾ ਵੀ ਆ, ਅੱਗੇ ਇੱਕ ਫਿਰ ਲੋੜ ਤੋਂ ਜਿਆਦਾ ਇਨਵੈਸਟੀਗੇਸ਼ਨ ਆ ਗਏ
0: ਜੀ,
3: ਐ ਕਰੋ ਲੈਬਸ ਲੋੜ ਤੋਂ ਜ਼ਿਆਦਾ ਖੁੱਲ ਗਈਆਂ।
0: ਹੁਣ
3: ਕਈ ਵਾਰੀ ਕੀ ਹੁੰਦਾ ਕਿ ਪੇਸ਼ੈਂਟ ਸਾਡੇ ਕੋਲ ਜਦੋਂ ਆਉਂਦੇ ਆ ਨਾ ਜੀ, ਉਹ ਬਿਨਾਂ ਮਤਲਬ ਤੋਂ ਪਹਿਲਾਂ ਹੀ ਟੈਸਟ ਕਰਾ ਕੇ ਹੀ ਆਉਂਦੇ ਆ
0: ਜੀ,
3: ਜਦਕਿ ਉਸ ਟੈਸਟ ਦੀ ਉਹਨਾਂ ਨੂੰ ਲੋੜ ਹੀ ਨਹੀਂ ਹੁੰਦੀ
0: ਜੀ।
3: ਅਜੇ ਵੀ ਸਾਨੂੰ ਇਹ ਹੁੰਦਾ ਵੀ ਖੂਨ ਕੱਢਿਆ ਟੈਸਟ ਕੀਤਾ ਤੇ ਸਭ ਕੁਛ ਹੀ ਵਿੱਚ ਆ ਜਾਣਾ
0: ਜੀ,
3: ਐਕਚੁਅਲੀ ਇਹ ਨਹੀਂ ਹੁੰਦਾ। ਹੁਣ ਟਾਈਫਾਇਡ ਦਾ ਤੁਸੀਂ ਲੱਗਣਾ ਤੇ ਉਹ ਅਲੱਗ ਤਰੀਕੇ ਨਾਲ ਲੱਭਿਆ ਜਾਣਾ
0: ਜੀ,
3: ਮਲੇਰੀਆ ਅਲੱਗ ਤਰੀਕੇ ਨਾਲ ਲੱਭਿਆ ਜਾਣਾ
0: ਜੀ,
3: ਸ਼ੂਗਰ ਅਲੱਗ ਤਰੀਕੇ ਨਾਲ ਟੈਸਟ ਕੀਤੀ ਜਾਂਦੀ ਹੈ, ਡਾਇਗਨੋਸ ਹਰ ਇੱਕ ਚੀਜ਼ ਦਾ ਅਲੱਗ ਅਲੱਗ, ਉਹਦੇ ਵਿੱਚ ਜਿਹੜੇ ਇਰੀਅੰਟਸ ਪੈਣੇ ਨੇ ਕੋਈ ਕੈਮੀਕਲਸ ਐਡ ਹੋਣੇ ਨੇ, ਉਹ ਅਲੱਗ ਅਲੱਗ ਹੁੰਦੇ ਆ
0: ਬਿਲਕੁਲ।
3: ਆਮ ਲੋਕਾਂ ਨੂੰ ਕੀ ਹੁੰਦਾ ਅਜੇ ਤੱਕ ਵੀ ਸ਼ਾਇਦ ਖੂਨ ਨਿਕਲ ਗਿਆ ਤੇ ਸਭ ਕੁਝ ਸਾਹਮਣੇ ਆਏ।
0: ਉਹ ਮੈਂ ਇੱਥੇ ਕਈ ਵਾਰੀ ਦੇਖਿਆ, ਚਲੋ ਮੈਨੂੰ ਵੀ ਮੌਕਾ ਮਿਲਿਆ, ਏਜ ਦੇ ਹਿਸਾਬ ਦੇ ਨਾਲ ਇੱਥੇ ਟੈਸਟ ਦੇਣੇ ਪੈਂਦੇ ਆ ਬਕਾਇਦਾ ਜੀ, ਤੇ ਡਾਇਬਿਟੀਜ਼ ਦਾ ਤੁਸੀਂ ਜ਼ਿਕਰ ਕੀਤਾ, ਉਹਦੇ ਬਾਰੇ ਥੋੜਾ ਜਿਹਾ ਜਿੱਦਾਂ ਇੰਡੀਆ ਚ ਦੇਖਦੇ ਆ ਕਿ ਇੰਨਾ ਤਾਂ ਜ਼ਰੂਰ ਕਹਿ ਦਿੰਦੇ ਨਿਰਨੇ ਕਾਲਜੇਜ ਆਉਣਾ ਇੱਥੇ ਤੱਕ ਕਿ ਤੁਸੀਂ ਚੂਲੀ ਵੀ ਕਰਦੇ ਹੋ ਖਾਲੀ ਪਾਣੀ ਦੀ, ਉਹ ਵੀ ਤੁਹਾਨੂੰ ਇਫੈਕਟ ਕਰ ਦਿੰਦੀ ਆ ਜੀ, ਤੇ ਉਹ ਦੇਖੋ ਉੱਥੇ ਪਹਿਲਾਂ ਉਹ ਤੁਹਾਨੂੰ ਬਗੈਰ ਖਾਦੇ ਤੋਂ ਮਤਲਬ ਕਿ ਟੈਸਟ ਲੈਂਦੇ ਆ, ਫਿਰ ਤੁਹਾਨੂੰ ਇੱਕ ਸ਼ੂਗਰ ਦਾ ਮਤਲਬ ਕਿ ਇੱਕ ਗਲਾਸ ਉਹ ਪਿਲਾ ਕੇ ਨਾ ਜੀ, ਫੁੱਲ ਸ਼ੂਗਰ ਹੁੰਦੀ ਹੈ, ਮਤਲਬ ਕਿ ਬੰਦੇ ਨੂੰ ਕਈ ਵਾਰੀ ਉਲਟੀ ਹੋਣ ਦਾ ਵੀ ਹੁੰਦਾ ਹੈ ਜਿਹੜੇ ਨਹੀਂ ਮਤਲਬ ਕਿ ਇੰਨੀ ਸ਼ੂਗਰ ਖਾਂਦੇ, ਤਾਂ ਉਹਨੂੰ ਬਿਠਾ ਕੇ ਅੱਧਾ ਘੰਟਾ ਘੰਟਾ ਫਿਰ ਉਹਦਾ ਟੈਸਟ ਲੈਂਦੇ ਨੇ, ਫਿਰ ਜਾਣ ਦਿੰਦੇ ਨੇ ਜੀ, ਫਿਰ ਉਹਦਾ ਰਿਜ਼ਲਟ ਆਉਂਦਾ ਅਸਲ ਦੇ ਵਿੱਚ।
3: ਉਹ ਮਤਲਬ ਹੁੰਦੀ ਨਾ ਮਤਲਬ ਪ੍ਰੀ ਐਂਡ ਪੋਸਟ ਜਿਹੜੀ ਵੀ ਖਾਣਾ ਖਾਣ ਤੋਂ ਬਗੈਰ ਜਾਂ ਕੁਝ ਮਿੱਠੇ ਵਾਲੀ ਚੀਜ਼ ਖਾਣ ਤੋਂ ਬਾਅਦ ਵੀ ਉਹ ਇਨਸੂਲਿਨ ਦੇਖੀ ਦੀ ਕਿੰਨਾ ਕੰਮ ਕਰਦੀ, ਕਿੰਨਾ ਲੈਵਲ ਵੱਧਦਾ,
0: ਹਾਂਜੀ,
3: ਤੇ ਖਾਲੀ ਪੇਟ ਤੁਹਾਡੀ ਸ਼ੂਗਰ ਕਿੰਨੀ ਹੈ ਤੇ ਖਾਣ ਪੀਣ ਤੋਂ ਬਾਅਦ ਦੇ ਵਿੱਚ ਤੁਹਾਡੀ ਸ਼ੂਗਰ ਕਿੰਨੀ ਹੈ,
0: ਬਿਲਕੁਲ ਹੈ ਜੀ।
3: ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ, ਫਿਰ ਉਹ ਕਈ ਵਾਰੀ 3 ਮਹੀਨੇ ਦੀਆਂ ਰਿਪੋਰਟਸ ਹੁੰਦੇ ਨੇ, ਗਲਾਈਕੋ HbA1 HbA2 ਟੈਸਟ ਆਉਂਦੇ ਨੇ ਅੱਜਕੱਲ ਨਵੇਂ ਨਵੇਂ ਤੋਂ ਆਉਂਦੇ ਨੇ, ਉਹਨਾਂ ਦੇ ਵਿੱਚ ਵੀ ਫਿਰ ਕਈ ਵਾਰੀ ਹੁੰਦਾ ਕਿ ਤੁਹਾਡੇ ਆਲਰੇਡੀ ਤੁਸੀਂ ਅਨੀਮਿਕ ਕਿੰਨੇ ਹੋ, ਤੁਸੀਂ ਮੈਡੀਸਿਨਸ ਕਿਹੜੀਆਂ ਲੈ ਰਹੇ ਜੇ, ਉਹ ਵੀ ਰਿਪੋਰਟਸ ਦੇ ਉੱਪਰ ਫਰਕ ਪਾਉਂਦੀਆਂ।
0: ਨਾਲੇ ਬਹੁਤ ਸਾਰੀਆਂ ਲੇਡੀਜ਼ ਦੇ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀ ਡਾਇਗਨੋਸ ਆ ਜਾਂਦਾ, ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਉਹ ਜਿੰਨਾ ਚਿਰ ਪ੍ਰੈਗਨੈਂਸੀ ਦੇ ਸਮੇਂ ਦੇ ਵਿੱਚ ਹੈਗੇ ਨੇ, ਉਹ ਉਹਨਾਂ ਨੂੰ ਬਕਾਇਦਾ ਚਾਰਟ ਬਣਾਉਣਾ ਪੈਂਦਾ, ਸ਼ੂਗਰ ਲੈਵਲ ਵੱਧ ਜਾਂਦਾ ਜਾਂ ਜੋ ਚੀਜ਼ਾਂ ਵੀ ਹੈਗੀਆਂ। ਤੇ ਆਪਣੇ ਹਾਂਜੀ ਪੱਟੀ ਸਾਹਿਬ ਕਿਤੇ ਕੁਛ ਕਾਰਨ ਕਰਕੇ ਡਰੋਪ ਕਰ ਗਏ, ਮੈਂ ਉਹਨਾਂ ਦੀ ਗੱਲ ਸੁਣ ਲਵਾਂ ਪਹਿਲਾਂ, ਹੋਰ ਦੋਸਤਾਂ ਦੀ ਵੀ ਕਾਲ ਆ ਰਹੀ ਹੈ ਤੇ ਉਹਨਾਂ ਦੀ ਵੀ ਗੱਲ ਸੁਣਦੇ ਆ। ਮੁਕੱਦਰ ਜੀ ਥੋੜਾ ਜਿਹਾ ਮੈਂ ਕਰਦਾ ਜੀ ਲਾਈਨ ਖਾਲੀ ਕਰ ਲਵਾਂ। ਹਾਂਜੀ ਪੱਟੀ ਸਾਹਿਬ ਸਵਾਗਤ ਫਿਰ ਤੋਂ ਜੀ। ਹਾਂਜੀ
3: ਐਕਚੁਅਲੀ ਨਾ ਐਕਚੁਅਲੀ ਕੀ ਹੁੰਦਾ ਉਹ ਤੇ ਪ੍ਰੈਗਨੈਂਸੀ ਨਾਲ ਰਿਲੇਟਡ ਹੀ ਹੁੰਦੀ
0: ਹੈ,
3: ਜਦੋਂ ਨਾਰਮਲ ਡਿਲੀਵਰੀ ਤੁਹਾਡੀ ਹੋ ਗਈ ਨਾ, ਬੱਚਾ ਡਿਲੀਵਰ ਹੋ ਗਿਆ,
0: ਹਾਂਜੀ,
3: ਤਾਂ ਉਹ ਆਟੋਮੈਟਿਕਲੀ ਸਾਡਾ ਸਰੀਰ ਕਵਰ ਕਰ ਲੈਂਦਾ,
0: ਕਵਰ ਕਰ ਲੈਂਦਾ ਜੀ,
3: ਜਿਵੇਂ ਮਤਲਬ ਹਾਈਪਰ ਟੈਂਸ਼ਨ ਹੁੰਦਾ ਜਾਂ ਕੁਝ ਥਾਇਰਾਇਡ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹਨੂੰ ਅਸੀਂ ਗੈਸਟੇਸ਼ਨਲ, ਜਿੱਦਾਂ ਤੁਸੀਂ ਸ਼ੂਗਰ ਦੀ ਗੱਲ ਕੀਤੀ ਨਾ ਜਿਹੜੀ ਸਾਡੀ ਗਰਭ ਅਵਸਥਾ ਦੇ ਦੌਰਾਨ ਹੁੰਦੀ, ਉਹਨੂੰ ਗੈਸਟੇਸ਼ਨਲ ਅਸੀਂ ਕੁਝ ਬੋਲ ਦਿੰਦੇ ਹਾਂ
0: ਜੀ,
3: ਉਹ ਇੱਕ ਆਮ ਸ਼ੂਗਰ ਵਰਗੀ ਸ਼ੂਗਰ ਨਹੀਂ ਹੁੰਦੀ
0: ਜੀ,
3: ਕਿਉਂਕਿ ਔਰਤ ਦੇ ਸਰੀਰ ਦੇ ਵਿੱਚ ਕਾਫੀ ਹੱਦ ਤੱਕ ਹਾਰਮੋਨਲ ਵੇਰੀਏਸ਼ਨਸ ਆਉਂਦੀਆਂ ਨੇ,
0: ਚੇਂਜਸ ਹੁੰਦੀਆਂ ਨੇ,
3: ਕੁਝ ਕੁਝ ਲੈਕਟੇਸ਼ਨ ਦੇ ਟਾਈਮ ਜਦੋਂ ਬੱਚਾ ਦੁੱਧ ਮੱਲੋ ਪੀਂਦਾ
0: ਜੀ,
3: ਉਸ ਸਮੇਂ ਤੇ ਕੁਝ ਔਰਤ ਨੂੰ ਪ੍ਰੋਬਲਮਸ ਆਉਂਦੀਆਂ ਨੇ, ਲੇਕਿਨ ਉਹ ਜਦੋਂ ਵੀਨ ਕੀਤਾ ਜਾਂਦਾ ਉਹਨੂੰ ਮਤਲਬ ਬੱਚਾ ਦੁੱਧ ਪੀਣ ਹਟ ਗਿਆ ਜਾਂ ਡਿਲੀਵਰ ਹੋ ਗਿਆ
0: ਤਾਂ
3: ਉਹ ਆਟੋਮੈਟਿਕਲੀ ਸਾਡਾ ਸਰੀਰ ਉਹਨਾਂ ਨੂੰ ਕਵਰ ਕਰ ਲੈਂਦਾ, ਉਹਨਾਂ ਨੂੰ ਕਿਸੇ ਅਲੱਗ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ
0: ਪੈਂਦਾ ਜੀ, ਬਿਲਕੁਲ
3: ਐਕਚੁਅਲੀ ਜਿਹੜੀ ਸ਼ੂਗਰ ਵਾਲਾ ਥਾਇਰਾਇਡ ਵਾਲਾ ਮਰੀਜ਼ ਹੁੰਦਾ ਉਹਨਾਂ ਨੂੰ ਅਲੱਗ ਤਰੀਕੇ ਨਾਲ ਮੈਨੇਜ ਕਰਨਾ ਪੈਂਦਾ,
0: ਹਾਂਜੀ ਬਿਲਕੁਲ ਹੈ ਜੀ ਜੀ,
3: ਇਹ ਸਾਰੀਆਂ ਮਤਲਬ ਤੁਹਾਨੂੰ ਬਾਕੀ ਪਤਾ ਹੈ ਜੀ ਹਰ ਇੱਕ ਪੇਸ਼ੇ ਦੇ ਵਿੱਚ ਹੁਣ ਨਾਮ ਦੇ ਕੀ ਅੰਦਰ ਵੀ
0: ਬਿਲਕੁਲ
3: ਉਹ ਹੀ ਚੀਜ਼ਾਂ ਰਹੀਆਂ ਨੇ, ਨਾ ਉਹ ਗਾਹਕ ਕਸਟਮਰ ਹੀ ਉਹ ਨਹੀਂ ਰਹੇ।
0: ਤੇ ਡਾਕਟਰ ਸਾਹਿਬ ਅੱਜ ਦੇ ਇਸ ਦਿਹਾੜੇ ਦੇ ਉੱਤੇ, ਮੁਕੱਦਸ ਦਿਹਾੜੇ ਦੇ ਉੱਤੇ ਕੀ ਸੁਨੇਹਾ ਦੇਣਾ ਚਾਹੋਗੇ ਇਸ ਸੰਸਾਰ ਦੇ ਵਿੱਚ ਜਾਂ ਜਿੰਨੇ ਵੀ ਦੋਸਤ ਆਪਾਂ ਨੂੰ ਸੁਣਦੇ ਆ ਆਪਣੇ ਸਿਹਤ ਦੇ ਪ੍ਰਤੀ ਜੀ?
3: ਵੇਖੋ ਜੀ ਸਿਹਤ ਪ੍ਰਤੀ ਤੇ ਇੱਕ ਤੇ ਸਾਨੂੰ ਆਪਣੀ ਸਿਹਤ ਦੇ ਨਾ ਸਿਮਟਮ ਜਿਹੜੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਕੋਈ ਵੀ ਸਿਮਟਮ ਆਉਂਦਾ ਉਹਨੂੰ ਤੁਸੀਂ ਇਗਨੋਰ ਨਾ ਕਰੋ
0: ਜੀ।
3: ਸੈਕੰਡਲੀ ਆਪਣਾ ਜਿਹੜਾ ਨਾ ਉਹ ਟੈਸਟਿੰਗ ਵਗੈਰਾ ਜਿਹੜੀ, ਅਗਰ ਤੁਸੀਂ 30-35 ਦੇ ਹੋ ਗਏ ਸ਼ੂਗਰ ਟੈਸਟ ਕਰਾ ਲਓ, ਕੋਈ ਲਿਪਿਡ ਪ੍ਰੋਫਾਈਲ ਕਰਾ ਲਓ, ਜਾਂ ਆਪਣੀ ਮਤਲਬ ਸਭ ਤੋਂ ਵੱਡਾ ਗੱਲ ਹੁੰਦਾ ਜੀ ਜਦੋਂ ਤੁਸੀਂ 30-35 ਤੋਂ ਟੱਪ ਗਏ ਜੇ ਨਾ
0: ਜੀ,
3: ਜਿੰਨਾ ਵੀ ਤੁਸੀਂ ਮਿੱਠਾ ਘੱਟ ਕਰ ਦੋਗੇ ਨਮਕ ਘੱਟ ਕਰ ਦੋਗੇ ਉਨੇ ਵਧੀਆ ਦੋ।
0: ਬਿਲਕੁਲ ਹੈ ਜੀ। ਤੇ ਡਾਕਟਰ ਸਾਹਿਬ ਇੱਕ ਜ਼ਰੂਰ ਮੈਂ ਖਾਸ ਨੁਕਤਾ ਚੁੱਕਣਾ ਚਾਹਾਂਗਾ, ਫੀਮੇਲਸ ਜਿਹੜੀਆਂ ਨੇ, ਚਲੋ ਇੱਥੇ ਦੇ ਮੈਡੀਕਲ ਸਿਸਟਮ ਨੂੰ ਜਦੋਂ ਦੇਖਦੇ ਆ, ਜਦੋਂ ਖਾਸ ਕਰਕੇ ਉਹ ਘਰਾਂ ਦੇ ਵਿੱਚ ਵੀ ਚੈੱਕਅਪ ਆਪਣਾ ਕਰਦੀਆਂ ਰਹਿੰਦੀਆਂ, ਬ੍ਰੈਸਟ ਕੈਂਸਰ ਦੁਨੀਆਂ ਦੇ ਵਿੱਚ ਜਿੱਦਾਂ ਬਹੁਤ ਵੱਡੇ ਪੱਧਰ ਦੇ ਉੱਤੇ ਵੱਧਦਾ ਹੈ, ਤਾਂ ਇੰਡੀਆ ਇੱਥੇ ਤੱਕ ਕਿ ਘਰਾਂ ਦੇ ਵਿੱਚ ਸਾਬਣ, ਸ਼ੈਂਪੂ, ਹੋਰ ਬਹੁਤ ਸਾਰੇ ਸਿੰਥੈਟਿਕ ਜਿਹੜੇ ਚੀਜ਼ਾਂ ਆ ਚੁੱਕੀਆਂ ਨੇ, ਉਹਨਾਂ ਦਾ ਸਾਈਡ ਇਫੈਕਟ ਜਾਂ ਖਾਦਾਂ ਵੱਡੇ ਪੱਧਰ ਦੇ ਉੱਤੇ ਜੋ ਵਰਤੀਆਂ ਜਾਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਨੇ, ਪਰ ਉਹ ਆਉਣ ਵਾਲੇ 15-20 ਸਾਲਾਂ ਦੇ ਬਾਅਦ ਜਿਹੜਾ ਨਸ਼ਰ ਹੁੰਦੀਆਂ ਨੇ। ਪਰ ਇਹਨਾਂ ਮੁਲਕਾਂ ਦੇ ਵਿੱਚ ਸਮੇਂ ਸਮੇਂ ਦੇ ਉੱਤੇ ਔਰਤਾਂ ਦੀ ਜਿਹੜੀ ਹੈ ਕੈਂਸਰ ਨੂੰ ਜਾਗਰੂਕਤਾ ਕਹਿ ਲਓ ਜਾਂ ਉਹਨਾਂ ਦਾ ਚੈੱਕਅਪ, ਜਾਂ ਤਾਂ ਉਹਨਾਂ ਨੂੰ ਆਪ ਵੀ ਉਹ ਮਤਲਬ ਕਿ ਚੈੱਕਅਪ ਵਗੈਰਾ ਆਪ ਵੀ ਕਰ ਸਕਦੇ ਨੇ, ਇੰਨੀ ਕੁ ਜਾਗਰੂਕ ਹੈਗੀਆਂ ਨੇ, ਤਾਂ ਮਤਲਬ ਕਿ ਉਹਨਾਂ ਨੂੰ 30 ਸਾਲ ਦੀ ਉਮਰ, ਫਿਰ ਉਹ 40 ਸਾਲ ਦੀ ਉਮਰ ਜਾਂ 45 ਸਾਲ ਦੀ ਉਮਰ, ਉਸ ਏਜ ਦੇ ਵਿੱਚ ਉਹ ਬਕਾਇਦਾ ਚੈੱਕਅਪ ਦੇ ਲਈ ਬੁਲਾਉਂਦੇ ਆ ਉਹਨਾਂ ਦਾ। ਤਾਂ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਜੀ ਉਹ, ਮਤਲਬ ਕਿ ਕਿਵੇਂ ਇਹਨੂੰ ਮਤਲਬ ਕਿ ਜਾਗਰੂਕਤਾ ਦੇ ਵਿੱਚ ਲਿਆਇਆ ਜਾ ਸਕਦਾ, ਲੋਕ ਘੱਟੋ ਘੱਟ ਡਾਕਟਰ ਕੋਲ ਨਹੀਂ ਜਾਂਦੇ ਤਾਂ ਘਰਾਂ ਦੇ ਵਿੱਚ ਹੀ ਆਪਣੇ ਆਪ ਹੀ ਇਹ ਚੀਜ਼ਾਂ ਨੂੰ ਮਤਲਬ ਕਿ ਡਾਇਗਨੋਸ ਕਰ ਸਕਦੇ ਨੇ ਜੇ ਉਹਨਾਂ ਨੂੰ ਸ਼ੱਕ ਹੁੰਦਾ ਕਿਸੇ ਚੀਜ਼ ਦਾ। ਤਾਂ
3: ਵੇਖੋ ਜੀ, ਇੱਕ ਨਾ ਹਿਊਮਨ ਪੈਪੀਲੋ ਵਾਇਰਸ ਹੁੰਦਾ, ਉਹ ਵੀ ਕਈ ਵਾਰੀ ਨਾ ਕਾਰਸੀਨੋਮਾ ਦਾ ਕਾਜ਼ ਬਣਦਾ
0: ਜੀ।
3: ਐਡਵਾਂਸ ਜਾਂ ਚੰਗਾ ਸਿਹਤ ਦਾ ਬਜਟ ਹੈ ਨਾ ਜਿਨ੍ਹਾਂ ਕੰਟਰੀ ਕੋਲ, ਉਹ ਤਾਂ ਛੁੱਟੀਆਂ ਛੁੱਟੀਆਂ ਬੱਚੀਆਂ ਨੂੰ ਉਹਦੀ ਵੈਕਸੀਨੇਸ਼ਨ ਦੇ ਦਿੰਦੇ, ਲੇਕਿਨ ਸਾਡੇ ਅਜੇ ਤੱਕ ਵੀ ਨਾ ਅਵੇਲੇਬਲ ਹੋਈ ਹੈ ਤੇ ਨਾ ਹੋਣੀ ਹੈ
0: ਸਾਡੇ ਕੋਲ। ਮੁੰਡਿਆਂ ਵੀ ਆ ਗਈ ਹੈ ਕੁਝ ਇਸ ਤਰ੍ਹਾਂ ਦੀ ਨਾ ਮੁਲਕਾਂ ਚ।
3: ਹਾਂਜੀ ਹਾਂਜੀ, ਕਿਉਂਕਿ ਸਾਨੂੰ ਤੇ ਮਤਲਬ ਇਹ ਸਾਨੂੰ ਤਾਂ ਤੁਹਾਨੂੰ ਪਤਾ ਵੀ ਇੱਥੇ ਬੱਸਾਂ ਫ੍ਰੀ ਚਾਹੀਦੀਆਂ
0: ਜੀ,
3: ਭਈਆ ਦਰਜਰ ਆਈ ਜਾਵੇ, ਬਾਕੀਆਂ ਚੀਜ਼ਾਂ ਨਾਲ ਸਾਡਾ ਕੋਈ ਲੈਣਾ ਦੇਣਾ।
0: ਬਿਲਕੁਲ ਹੈ ਜੀ,
3: ਤੇ ਸੀਨੀਅਰ ਸਾਡਾ ਤੇ ਮੇਰਾ ਤੇ ਇਹੋ ਹੀ ਆ ਵੀ ਇੱਕ ਡਾਕਟਰ ਨੂੰ ਪੈਸੇ ਨਾਲੋਂ ਤੁਹਾਡੀ ਰਿਸਪੈਕਟ, ਅਗਰ ਤੁਸੀਂ ਚੰਗੇ ਇਨਸਾਨ ਬਣ ਕੇ ਚੰਗੇ ਡਾਕਟਰ ਬਣ ਕੇ ਟ੍ਰੀਟਮੈਂਟ ਕਰੋਗੇ ਨਾ ਤੇ ਪੈਸੇ ਹੋਣ ਕੇ ਤੁਹਾਡੇ ਕੋਲ ਜ਼ਿਆਦਾ ਗੱਡੀ 50 ਲੱਖ ਦੀ ਆ ਗਈ, ਉਹਨੇ ਤੁਹਾਨੂੰ ਓਨਾ ਮਾਣ ਨਹੀਂ ਦੇਣਾ ਜਿੰਨਾ ਮਾਣ ਤੁਹਾਨੂੰ ਮਰੀਜ਼ਾਂ ਨੇ ਦੇਣਾ।
0: ਬਿਲਕੁਲ ਹੈ ਜੀ,
3: ਬਿਲਕੁਲ। ਜੇ ਤੁਸੀਂ ਇੱਕ ਡਾਕਟਰ ਬਣ ਕੇ ਉਹਨਾਂ ਦਾ ਟ੍ਰੀਟਮੈਂਟ
0: ਕਰੋਗੇ
3: ਨਾ ਵੀ ਪੈਸੇ ਕਿਸੇ ਕੋਲ ਲਓਗੇ ਤੇ ਕੋਈ ਫਰਕ ਨਹੀਂ ਪੈਂਦਾ।
0: ਬਿਲਕੁਲ ਹੈ ਜੀ, ਬਿਲਕੁਲ।
3: ਜ਼ਿਆਦਾ ਪੈਸੇ ਲੈ ਲੋਗੇ ਤੇ ਕੋਈ ਪਤਾ ਨਹੀਂ ਇਲਾਜ ਨੇ ਮੁੜ ਕੇ ਬਾਅਦ ਚ ਕਿਹੜੇ ਰੋਗ ਨੂੰ ਤੁਰਨਾ।
0: ਬਿਲਕੁਲ,
3: ਦੋ ਰੋਟੀਆਂ ਮਿਲੀ ਜਾਣੀਆਂ, ਮਰੀਜ਼ ਇੱਕ ਡਾਕਟਰ ਕੋਲ ਦੋ ਵੀ ਆ ਜਾਣਾ
0: ਜੀ,
3: ਪਈਆ 500-700 ਵੀ ਕਮਾਲੇ ਤੇ ਰੋਟੀ ਉਹਦੇ ਨਾਲ ਵੀ
0: ਚੱਲ ਜਾਂਦੀ ਹੈ ਜੀ। ਬਿਲਕੁਲ ਹੈ ਜੀ, ਰੱਜ ਹੋਣਾ
3: ਟਕਾਲਾ ਨੂੰ ਤੁਸੀਂ 1 ਲੱਖ ਰੁਪਇਆ ਇਕੱਠਾ ਕਰ ਲੋਗੇ ਨਾ ਤੇ ਨੀਂਦ ਹੋ ਸਕਦਾ ਉਹਦੇ ਨਾਲ ਵੀ ਨਾ ਆਵੇ। ਅਗਰ ਇੱਕ ਮਰੀਜ਼ ਤੋਂ ਵੀ ਤੁਸੀਂ ਵੱਧ ਪੈਸੇ ਲੈ ਲੋਗੇ ਨਾ
0: ਜੀ
3: ਤੇ ਰਾਤ ਨੂੰ ਫਿਰ ਗੋਲੀ ਖਾਧੀ ਤੋਂ ਬਿਨਾਂ ਤੁਹਾਨੂੰ ਨੀਂਦ ਨਹੀਂ ਆਉਣੀ।
0: ਨੀਂਦ ਨਹੀਂ ਆਉਣੀ ਜੀ, ਬਿਲਕੁਲ ਹੈ ਜੀ।
3: ਇਸ ਕਰਕੇ ਬੈਟਰ ਇਹੀ ਹੈ ਵੀ ਚੰਗੇ ਇਨਸਾਨ ਬਣੋ, ਚੰਗੇ ਡਾਕਟਰ ਬਣੋ
0: ਜੀ,
3: ਤੇ ਮਰੀਜ਼ਾਂ ਨੂੰ ਵੀ ਥੋੜਾ ਹੌਸਲਾ ਰੱਖਣ। ਕਈ ਵਾਰੀ ਦੇਖੋ ਵੀ ਡਾਕਟਰ ਵੀ ਤਾਂ ਇੱਕ ਮਨੁੱਖ ਆ, ਗਲਤੀ ਦਾ ਪੁਤਲਾ
0: ਜੀ,
3: ਬਿਨਾਂ ਸੋਚਣ ਤੋਂ ਸਮਝਣ ਤੋਂ ਕਈ ਵਾਰੀ ਅਸੀਂ ਸ਼ੀਸ਼ੇ ਤੋੜ ਦਿੰਨੇ
0: ਆ। ਬਿਲਕੁਲ ਹੈ ਜੀ,
3: ਡਾਕਟਰਾਂ ਦੇ ਥੱਪੜ ਮਾਰ ਦਿੰਨੇ ਆ, ਜੇ ਹੋ ਗਿਆ ਜੇ ਹੋ ਗਿਆ
0: ਜੀ।
3: ਤੇ ਆਪਣੇ ਲੋਕਾਂ ਚ ਵੀ ਸਹਿਨਸ਼ੀਲਤਾ ਨਹੀਂ ਨਾ ਰਹੀ
0: ਹੈ ਜੀ,
3: ਕੋਰੋਨਾ ਕਾਰਨਾਂ ਕਰਕੇ ਮਤਲਬ ਹਰ ਇੱਕ ਚੀਜ਼ ਜਿਹੜੀ ਦਾ ਬੈਰੀਅਰ ਅਸੀਂ ਕ੍ਰੋਸ ਕਰ ਚੁੱਕੇ ਆ।
0: ਬਿਲਕੁਲ ਹੈ ਜੀ,
3: ਇਸ ਕਰਕੇ ਆਪਣੀ ਸਿਹਤ ਦਾ ਧਿਆਨ, ਮੈਂ ਗਵਰਨਮੈਂਟ ਨੂੰ ਮੇਰੀ ਤਾਂ ਇਹੋ ਹੀ ਅਪੀਲ ਆ ਪੰਜਾਬ ਵਾਲਿਆਂ ਨੂੰ, ਖਾਸ ਕਰਕੇ ਚਲੋ ਆਪਾਂ ਜ਼ਿਆਦਾ ਤੇ ਇੰਨਾ ਸਾਡਾ ਨਹੀਂ ਦਾਇਰਾ ਨਹੀਂ ਹੈਗਾ, ਬਾਕੀ ਭਾਵੇਂ ਫਰੀਬੀ ਸਾਰੀਆਂ ਬੰਦ ਕਰ ਦੋ, ਇੱਕ ਹੈਲਥ ਤੇ ਐਜੂਕੇਸ਼ਨ ਇਹ ਫਰੀ ਕਰੋ।
0: ਬਿਲਕੁਲ ਹੈ ਜੀ,
3: ਇੱਕ ਪੈਨ ਤੋਂ ਲੈ ਕੇ PhD ਤੱਕ ਦੀ ਜਿੰਨਾ ਵੀ ਸਾਜੋ ਸਮਾਨ ਕਿਤਾਬਾਂ ਬੱਚਿਆਂ ਨੂੰ ਖੋਜ ਲਈ ਚਾਹੀਦੀਆਂ ਨੇ ਉਹ ਫਰੀ ਦਿਓ। ਇੱਕ ਸਿਰ ਪੀੜ ਦੀ ਗੋਲੀ ਤੋਂ ਲੈ ਕੇ ਵੱਡੇ ਤੋਂ ਵੱਡੇ ਮੇਜਰ ਓਪਰੇਸ਼ਨ ਜਿਹੜੇ ਨੇ ਉਹ ਗੌਰਮੈਂਟ ਹਸਪਤਾਲਾਂ ਦੇ ਵਿੱਚ ਫਰੀ ਕਰੋ।
0: ਬਹੁਤ ਸੋਹਣਾ,
3: ਜਿਹੜਾ ਕੰਮ ਕਰਨ ਵਾਲਾ, ਬੇਸ਼ਕ ਪ੍ਰਾਈਵੇਟ ਡਾਕਟਰ ਆ ਜੀ ਅਸੀਂ, ਸਾਨੂੰ ਤੁਸੀਂ ਵਾਜਬ ਫੀਸ ਆਪ ਦੇ ਦਿਓ, ਅਸੀਂ ਮਰੀਜ਼ ਤੋਂ ਫੀਸ ਲੈਂਦੇ ਹੀ ਨਹੀਂ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ,
3: ਤੁਸੀਂ ਇਹ ਚੀਜ਼ਾਂ ਫਰੀ ਚਾਹੀਦੀਆਂ ਨੇ ਜੀ
0: ਜੀ। ਬਿਲਕੁਲ ਹੈ,
3: ਮੈਡੀਸਨ ਫਰੀ ਚਾਹੀਦੀ ਹੈ, 100-200 ਰੁਪਏ ਦੇ ਵੀ ਕਈ ਵਾਰੀ ਲਈਦਾ ਨਾ ਲੋਕਾਂ ਕੋਲੋਂ
0: ਜੀ,
3: ਤੇ ਉਹ ਵੀ ਲੋਕ ਕਹਿ ਦਿੰਦੇ ਆ ਵੀ ਠਹਿਰ ਜਾਓ ਜੀ, ਅਲੀ ਪੈਨਸ਼ਨ ਨਹੀਂ ਆਈ ਜੀ, ਅਲੀ ਪੈਸਾ ਨਹੀਂ ਆਇਆ ਜੀ, ਅਲੀ ਚੀਜ਼ਾਂ ਨਹੀਂ ਆਇਆ ਜੀ, ਕਣਕ ਨਹੀਂ ਪੱਕੀ ਜੀ।
0: ਬਿਲਕੁਲ ਹੈ ਜੀ,
3: ਇਹਨਾਂ ਚੀਜ਼ਾਂ ਦੇ ਵਿੱਚੋਂ ਸਾਡੇ ਸਮਾਜ ਨੂੰ ਸਭ ਤੋਂ ਪਹਿਲਾਂ ਕੱਢਣਾ ਜ਼ਰੂਰੀ ਹੈ।
0: ਜ਼ਰੂਰੀ ਹੈ ਜੀ,
3: ਇੱਕ ਹੈਲਥ ਨਹੀਂ ਤੁਹਾਡੀ ਵੈਲਥ ਬਣਨੀ ਹੈ।
0: ਬਿਲਕੁਲ ਹੈ ਜੀ,
3: ਬੰਦਾ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਟਰੋਂਗ ਹੈ ਨਾ ਜੀ
0: ਜੀ,
3: ਰੋਟੀ ਉਹਨੇ ਕਮਾਈ ਲੈਣੀ,
0: ਕਮਾਈ ਲੈਣੀ ਹੈ ਜੀ। ਬਿਲਕੁਲ,
3: ਉਹਨੂੰ ਸਰਕਾਰ ਅੱਗੇ ਹੱਥ ਅੱਡਣ ਦੀ ਲੋੜ ਹੀ ਨਹੀਂ ਪੈਣੀ
0: ਜੀ। ਬਿਲਕੁਲ,
3: ਔਰ ਬੜਾ ਅਫਸੋਸ ਆ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤੀਆਂ ਦਾ ਸਮਾਜ ਬਣਾਇਆ ਸੀ
0: ਜੀ,
3: ਕਿਰਤ ਕਰ, ਨਾਮ ਜਪ, ਵੰਡ ਛਕ, ਜੋ ਵੀ ਉਹਨਾਂ ਦਾ ਫਲਸਫਾ, ਤੇ ਅਸੀਂ ਬਣਾਈ ਜਾਂਦੇ ਵਿਹਲੜਾਂ ਦਾ।
0: ਬਿਲਕੁਲ ਹੈ ਜੀ, ਬਿਲਕੁਲ,
3: ਉਹਨਾਂ ਵਿਹਲੜਾਂ ਦੇ ਵਿੱਚ ਸਾਧ ਵੀ ਵਿਹਲੜ
0: ਜੀ,
3: ਉਹ ਵੀ ਦੂਜੇ ਲੋਕ ਤੋਰਦੇ ਤੇ ਸਰਕਾਰਾਂ ਦਾ ਕੰਮ ਹੀ ਹੋਣਾ ਵੀ।
0: ਹੁਣ
3: ਸਰਕਾਰਾਂ ਕੀ ਕਰਦੀਆਂ ਨੇ ਜੀ, 100 ਰੁਪਇਆ ਲੋਕਾਂ ਨੂੰ ਫਰੀ ਦੇ ਕੇ, ਬਾਕੀ
0: ਜੀ
3: ਮਤਲਬ ਵੀ ਬਾਕੀ ਸੋਰਸ ਕਹਿੰਦੇ ਵੀ ਸਾਨੂੰ ਖਾਣ ਦਿਓ ਹੁਣ ਤੁਸੀਂ।
0: ਬਿਲਕੁਲ,
3: ਇੰਨੇ ਕੇ ਤੁਹਾਨੂੰ ਮਿਲ ਜਾਣਗੇ, ਬਾਕੀ ਅਸੀਂ ਲੋਟੀ ਚੱਲੀਏ, ਸਾਨੂੰ ਨਾ ਪੁੱਛੋ।
0: ਬਿਲਕੁਲ ਹੈ ਜੀ, ਥੈਂਕ ਯੂ।
3: ਸਰਕਾਰਾਂ ਜਿਹੜੀਆਂ ਵੀ ਆਉਣਗੀਆਂ ਉਹਨਾਂ ਨੇ ਕਰਦੇ ਰਹਿਣਾ, ਪਰ ਇੰਨਾ ਫਰੀ ਜਿਹੜਾ ਨਾ ਇਹ ਤੁਹਾਡੇ ਵਾਸਤੇ ਬਹੁਤ ਮਾੜਾ ਵਾ,
0: ਮਾੜਾ ਵਾ।
3: ਇਸ ਕਰਕੇ ਸਿਹਤ ਤੇ ਐਜੂਕੇਸ਼ਨ ਜਿਹੜੀ ਹੈ ਇਹਦੇ ਥੋੜਾ ਜਿਆਦਾ ਕੰਸਨਟ੍ਰੇਟ ਕਰੋ, ਬਾਕੀ ਕੋਈ ਗੱਲ ਨੀ, ਜੇ ਬੱਸਾਂ ਦਾ ਕਿਰਾਇਆ ਨਾ ਵੀ ਫਰੀ ਹੋਊਗਾ ਤੇ ਨਾ ਜਾਣਗੇ ਲੋਕ, ਜੀ ਵੱਡੀ ਗੱਲ ਤੇ ਨਾ ਪੈਸਾ ਹੋਊਗਾ।
0: ਬਿਲਕੁਲ,
3: ਜਾਂ ਥੋੜਾ ਘੱਟ ਕਰ ਦਿਓ
0: ਜੀ,
3: ਤੇ ਸਾਨੂੰ ਵੀ ਆਪਣੇ ਆਪ ਪ੍ਰਤੀ। ਹੁਣ ਸਾਡੇ ਤੇ ਅਜੇ ਵੀ ਲੋਕ ਕਹਿ ਦਿੰਦੇ ਜੇ ਕਿਸੇ ਨੂੰ ਕਹੀਏ ਨਾ ਮਿੱਠਾ ਨਾ ਖਾਓ
0: ਜੀ,
3: ਉਹ ਅੱਗੋਂ ਪਤਾ ਕੀ ਕਹਿੰਦੇ ਆ ਜੀ, ਕਹਿੰਦੇ ਆ ਵੀ ਮਤਲਬ ਕੋਈ ਨੀ ਜੀ ਮੌਤ ਤੇ ਰੱਬ ਦੇ
0: ਵੱਸ ਆ ਜਾਣਾ ਹੀ ਆ ਜੀ ਬਿਲਕੁਲ ਰੱਜ ਕੇ ਮਰੀਏ
3: ਹਾਂਜੀ ਹੁਣ ਮੈਂ ਕਈਆਂ ਦੀ ਸ਼ੂਗਰ ਮਤਲਬ ਜਿੰਨਾ ਬੰਦ ਕਰਾਈ ਦੀ ਮਿੱਟੀ ਚ ਚਾਹ ਨੀ ਪੀਣੀ ਦੂਜਾ ਨੀ ਪੀਣਾ ਉਹਨਾਂ ਨੂੰ ਜਦੋਂ 15 ਦਿਨ ਮਹੀਨੇ ਬਾਅਦ ਆਉਂਦੇ ਆ
0: ਜੀ
3: ਉਹ ਜੀ ਨਹੀਂ ਖਾਣ ਮੈਂ ਚਾਹ ਤੇ ਜੀ ਮੈਂ ਫਿੱਕੀ ਪੀਣਾ ਵਾ
0: ਜੀ
3: ਪਰ ਮੈਂ ਜਲੇਬੀਆਂ ਕਦੇ ਕਦੇ ਖਾ ਲੈਂਦਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਕਰੋਗੇ ਬੰਦਾ ਕੀ ਇੱਥੇ ਓਕੇ ਸਰ ਮਿਹਰਬਾਨੀ ਜੀ ਬਹੁਤ ਬਹੁਤ ਤੁਸੀਂ ਸਾਡੇ ਦਿੱਤੇ ਕੀਤਾ ਜੀ